0: ਨਾ ਯਾਦ ਨੀ ਜਿਨ੍ਹਾਂ ਲਈ ਉਹ ਗੜੀ ਸੀਗੀ ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲਓ। ਉਹਨਾਂ ਦੀ ਬੜੀ ਵੱਡੀ ਦਲੇਰੀ ਸੀ ਔਰ ਉਹ ਜੀ ਦਲੇਰੀ ਬੀਬੀ ਹਰਸਿਮਰਤ ਕੌਰ ਨੇ ਵੀ ਬਾਅਦ ਚ ਵਿਖਾਈ ਜਿਹਨੇ ਜਿਹੜੇ ਸਰੀਰ ਸੀ ਕਿ ਉਹਨਾਂ ਦਾ ਸੰਸਕਾਰ ਕੀਤਾ ਰਾਤ ਦੇ ਸਮੇਂ ਤੇ ਉੱਥੇ ਸ਼ਹੀਦ ਹੋਈ ਲੜਕੇ। ਸੋ ਇਹ ਬਹੁਤ ਸਾਰਾ ਇਤਿਹਾਸ ਇਸ ਟਾਈਪ ਦਾ ਹੈ। ਖੈਰ ਆਪਾਂ ਇਸ ਤੋਂ ਅੱਗੇ ਆਉਣੇ ਹਾਂ ਬਈ ਉਸ ਵੇਲੇ ਦੀ ਯੁੱਧ ਨੀਤੀ ਇਹ ਕਹਿੰਦੀ ਸੀ 22-23 ਰਾਤ 21 ਨੂੰ ਰਾਤ ਨੂੰ ਨਿਕਲੇ ਆ 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ ਅਲਟੀਮੇਟ ਨੂੰ ਸਾਰੇ ਦਿਨ ਦੇ ਵਿਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ ਉਹਨਾਂ ਨੂੰ ਉਹਨਾਂ ਘਰ ਚਲਾਉਣ ਵਾਸਤੇ ਜਿਵੇਂ ਕੋਈ ਨੌਕਰੀ ਕਰਦਾ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ। ਜਿਹੜਾ ਹਾਂ ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ,
1: ਉਹਨੂੰ ਕੋਈ ਡਰ ਨਹੀਂ ਹੁੰਦਾ ਬਿਲਕੁਲ।
0: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ ਔਰ ਇਹਨਾਂ ਦੀ ਲੜਾਈ ਚੱਲਦੀ ਰਹੀ ਸਾਰੇ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆ ਵੀ ਇਸ ਪਹਿਲੇ ਦਿਨ ਦੇ ਵਿਚ ਹੀ 5-5 ਜਥਿਆਂ ਦੇ ਵਿਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿਚ ਹੀ ਸ਼ਹੀਦ ਹੋ ਗਏ ਸੀ ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ। 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ। ਹਾਂਜੀ ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ ਉਦੋਂ 11 ਸਿੰਘ ਸੀ ਉਹਨਾਂ ਨਾਲ ਲੜਾਈ ਹੋਈ ਕਬਜ਼ਾ ਹੋ ਗਿਆ। ਅਲਟੀਮੇਟ ਸੰਗਤ ਸਿੰਘ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਵੇ ਵੀ ਉਹ ਗੁਰੂ ਤਾਂ ਬੈਠਾ ਉੱਪਰ ਇਹਨੂੰ ਅਸੀਂ ਫੜ ਹੀ ਲੈਣਾ ਹੈਗਾ। ਇਸੇ ਕਰਕੇ ਉਹ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਵੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ ਜਿਹਦੇ ਵਿਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ ਔਰ ਸੰਗਤ ਸਿੰਘ ਦੀ ਗਲਤੀ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੇ ਬੜੀਆਂ ਲੰਬੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ ਅਸੀਂ ਉਹਨੂੰ ਸ਼ਹੀਦ ਕਰਤਾ। ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ ਲੇਕਿਨ ਇਹਦੇ ਚ ਸੱਚ ਨਹੀਂ ਹੈ। ਮੈਂ ਨਹੀਂ ਮੰਨਦਾ ਵੀ ਕੋਈ ਸਿੰਘ ਜਿਹੜਾ ਸ਼ਹੀਦ ਕਿਸੇ ਫੌਜ ਦੇ ਹੱਥ ਆਇਆ ਹੋਵੇ, ਐਸਾ ਨਹੀਂ। ਲੜਕੇ ਸ਼ਹੀਦ ਜ਼ਰੂਰ ਹੋਏ ਹੋਣਗੇ ਤੇ ਇਹ ਸਾਰਾ ਵਰਤਾਰਾ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ 22-23 ਦੇ ਦਿਨਾਂ ਦੇ ਵਿਚ ਵਾਪਰਿਆ। ਗੁਰੂ ਸਾਹਿਬ ਉਥੋਂ ਨਿਕਲ ਗਏ ਆ, ਉਸ ਤੋਂ ਬਾਅਦ ਜਿਹੜਾ ਮਾਛੀਵਾੜੇ ਦੇ ਜੰਗਲਾਂ ਚ ਗਏ ਆ। ਜੇ ਮੈਂ ਇਸ ਇਤਿਹਾਸ ਨੂੰ ਕਿਉਂਕਿ ਅੱਜ ਦੇ ਅਸੀਂ ਇਸ ਇਤਿਹਾਸ ਨੂੰ ਸਿਰਫ ਇੱਥੇ ਲਿਮਿਟਡ ਸਮੇਂ ਦੇ ਵਿਚ ਹੀ ਰੱਖਣਾ ਚਾਹੁੰਦੇ ਹਾਂ ਤੇ ਉਹਦਾ ਮਤਲਬ ਇਹ ਹੋਇਆ ਕਿ ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਸੀ। ਇੱਕ ਜਥਾ ਜਿਹੜਾ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਜਿਹਦੇ ਵਿਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਸਨ, ਜਿਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਅਨੰਦਪੁਰ ਦੇ ਕਿਲੇ ਦੇ ਵਿਚ ਸਜੇ ਇਹਨਾਂ ਦੇ ਚੜਾਈ ਕਰਨ ਦੇ ਅੰਗੀਠਿਆਂ ਦੀ ਨਿਸ਼ਾਨਦੇਹੀ ਉੱਥੇ ਹੈਗੀ ਆ, ਅਜੇ ਵੀ ਹੈਗੀ ਆ ਕਿ ਮਾਤਾ ਸੁੰਦਰੀ ਜੀ ਮਾਤਾ ਸੁੰਦਰੀ ਜੀ ਦਾ ਨਾਂ ਹੀ ਜੀਤੋ ਜੀ ਸੀ। ਜੀਤੋ ਨੂੰ ਜਦੋਂ ਆਮ ਤੌਰ ਤੇ ਰਿਵਾਜ ਹੀ ਹੈਗਾ ਨਾ ਕਿ ਵਿਆਹ ਕੇ ਲਾਉਣੇ ਆ ਅਸੀਂ ਕੁੜੀ ਨੂੰ ਤੇ ਕੁੜੀ ਦਾ ਮਾਪਿਆਂ ਦਾ ਨਾਂ ਕੁਛ ਹੋਰ ਹੁੰਦਾ ਤੇ ਸਹੁਰੇ ਦਾ ਨਾਂ ਬਦਲ ਦਿੱਤਾ ਜਾਂਦਾ।
1: ਬਦਲ ਦਿੱਤਾ ਜਾਂਦਾ ਬਿਲਕੁਲ
0: ਹਾਂ। ਸੋ ਉਹ ਮਾਤਾ ਸੁੰਦਰੀ ਮਾਤਾ ਗੁਜਰੀ ਨੇ ਨਾਂ ਉਹਦਾ ਸੁੰਦਰੀ ਰੱਖ ਦਿੱਤਾ ਤੇ ਮਾਤਾ ਸੁੰਦਰੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਮਾਤਾ ਸਾਹਿਬ ਕੌਰ ਦਾ ਇਤਿਹਾਸ ਵੀ ਸਾਰੇ ਜਾਣਦੇ ਹੀ ਹੈਗੇ ਉਹ ਕਿ ਉਹ ਲਾਹੌਰ ਦਾ ਵਾਸੀ ਸੀਗੇ ਤੇ ਅਲਟੀਮੇਟ ਜਿਹੜੀ ਕਹਾਣੀ ਹੋਈ ਮੈਂ ਉਧਰਲੇ ਪਾਸੇ ਨਾ ਲੈ ਕੇ ਜਾਵਾਂ। ਔਰ ਇਹਨਾਂ ਦੋਹਾਂ ਦੀ ਸ਼ਹੀਦੀ ਉੱਥੇ ਹੋ ਚੁੱਕੀ ਹੈ ਪਰ ਇਸ ਸਨਾਤਨ ਧਰਮ ਨੇ ਇਸ ਸੰਤੋਖ ਸਿੰਘ ਦੇ ਰਾਹੀਂ ਜੋ ਉਹਦੇ ਵਿਚ ਲਿਖਾਇਆ ਪਤਾ ਨੀ ਡਰ ਕੇ ਪਤਾ ਨੀ ਉਸ ਨੂੰ ਖਰੀਦ ਕੇ ਕਿਸੇ ਵੀ ਤਰ੍ਹਾਂ ਇਹ ਲਿਖਾਇਆ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਇਹ ਉਸ ਵੇਲੇ ਦਿੱਲੀ ਚਲੇ ਗਈਆਂ। ਹੁਣ ਤੁਸੀਂ ਇਹ ਦੱਸੋ ਬਈ ਸ਼ੇਰ ਦੇ ਘੁਰਨੇ ਵਿਚ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ? ਆਮ ਸਧਾਰਨ ਤੌਰ ਤੇ ਹੋਵੇ ਤੇ ਤੁਹਾਨੂੰ ਪਤਾ ਆ ਵੀ ਜਿਸ ਦਿੱਲੀ ਦਰਬਾਰ ਨਾਲ ਸਾਡਾ ਮੱਥਾ ਲੱਗਾ ਹੋਇਆ ਆ ਉਸ ਦਿੱਲੀ ਦਰਬਾਰ ਦੇ ਵਿਚ ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
1: ਬਿਲਕੁਲ ਜੀ ਜੀ,
0: ਕੋਈ ਵੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਆ। ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉੱਥੇ ਦਿੱਲੀ ਸਥਾਪਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਹਾਲਾਂਕਿ ਪਟਵਈਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ ਕਿਉਂਕਿ ਜ਼ੋਰ ਸੀਗਾ ਜਿਹਦੀ ਕਮਾਨ ਸੀ ਉਹ ਕਰਦੇ ਸੀਗੇ। ਪਰ ਦਹੀਆਂ ਦੇ ਵਿੱਚ ਵੀ ਇਹ ਲਿਖਤ ਕੀਤੀ ਲਿਖੀ ਹੈ ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਰ ਲਿਆ ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
1: ਜੀ।
0: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ ਹੈ ਜਿਹੜੀ ਇੰਨੀ ਬਿਹੂਦਗੀ ਵਾਲੀ ਹੈ, ਜਿਹੜੀਆਂ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ ਕਰਵਾਈਆਂ ਗਈਆਂ, ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ, ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ, ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ ਕਾਫੀ ਲੰਬੀ ਚੌੜੀ, ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਉਹਨਾਂ ਨੇ ਕਰਵਾਇਆ ਗਿਆ। ਖੈਰ ਉਸ ਤੋਂ ਬਾਅਦ ਇੱਕ ਜਥਾ ਜਿਹੜਾ ਅਜੀ ਦੇ ਵਿੱਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ, ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ, ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ
1: ਜੀ।
0: ਉਹਦੀ ਝੌਂਪੜੀ ਚ ਰਹੇ ਰਾਤ, ਉਥੇ ਉਹਨਾਂ ਨੇ ਗੁਜ਼ਾਰੀ। ਅਲਟੀਮੇਟ ਉਥੋਂ ਹੀ ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਾਂ ਨਾ, ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ ਹੈ। ਉਹ ਇਸ ਕਰਕੇ ਕਿ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ ਔਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ। ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਦੇ ਨੂੰ ਉਹਨੇ ਇਸ ਇਤਿਹਾਸਕਾਰ ਨੇ, ਜਿਹਦੀ ਗੱਲ ਮੈਂ ਕਰ ਰਿਹਾ ਹਾਂ, ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ, ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ, ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ, ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ, ਕੋਈ ਲੰਗਰ ਹੀ ਨਹੀਂ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਦੇ ਵਿਚ ਲੰਗਰ ਹੀ ਨਹੀਂ ਰੱਖੇ ਹੋਏ। ਸਿੱਖ ਜਾਂਦੇ ਆ ਤੇ ਸੇਵਾ ਕਰਦੇ ਆ,
1: ਸੰਗਤ ਜਾਂਦੀ ਆ ਤੇ ਸੇਵਾ ਕਰਦੀ, ਬਿਲਕੁਲ
0: ਸੰਗਤ ਜਾਂਦੀ ਆ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉੱਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ, ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ, ਜਿਵੇਂ ਇਤਿਹਾਸ ਦੇ ਵਿਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ। ਜਿਵੇਂ ਬਾਲਾ ਸਾਡੇ ਨਾਂ ਤੇ ਮਰ ਦਿੱਤਾ ਗਿਆ, ਮਰਦਾਨੇ ਦਾ ਤਾਂ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਉੱਥੇ ਮਰਦਾਨੇ ਦੀ ਗੱਲ ਆ, ਉੱਥੇ ਉਹਦੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ ਹਾਂਜੀ, ਤੇ ਅਸੀਂ ਮੰਨਦੇ ਹਾਂ। ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ, ਉਹਦੇ ਵਿੱਚ ਕਿਤੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
2: ਸੈਕਿੰਡ ਦਿਓ ਦੋਸਤੋ, ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ, ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਆਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਹੇ। ਥੈਂਕ ਯੂ ਜੀ, ਦੱਸ ਸਾਹਿਬ ਬੋਲੋ।
0: ਓਕੇ ਜੀ, ਓਕੇ, ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ, ਅਪੀ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ। ਠੀਕ ਹੈ,
2: ਠੀਕ ਹੈ ਜੀ, ਠੀਕ ਹੈ, ਇੱਦਾਂ ਕਰ
0: ਲਾਂਗੇ। ਇੱਦਾਂ ਕਰ ਲਓ, ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ, ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀਆਂ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ। ਠੀਕ ਹੈ,
2: ਕੱਲ ਨੂੰ ਫਿਰ ਕਰਾਂਗੇ।
0: ਬਿਲਕੁਲ, ਹਾਂ, ਕੋਈ ਨੀ, ਕੋਈ ਗੱਲ ਨਹੀਂ, ਕਰ ਲਓ।
2: ਦੋਸਤੋ, ਤੁਹਾਡਾ ਵੀ ਧੰਨਵਾਦ, ਸਭ ਤੁਹਾਡਾ ਬਹੁਤ ਸ਼ੁਕਰੀਆ ਜੀ। ਚੀਮਾ ਸਾਹਿਬ, ਥੈਂਕ ਯੂ, ਤੇ ਕੱਲ ਨੂੰ
0: ਜੀ, ਦਾ
2: ਕੱਲ ਨੂੰ ਫਿਰ ਆਪਾਂ ਇਸ ਪ੍ਰੋਗਰਾਮ ਦੀ
0: ਕੋਈ ਗੱਲ ਨਹੀਂ।
1: ਹਾਂ ਜੀ, ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ, ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ, ਦਲੀਲ ਕੀ ਹੁੰਦੀ ਆ, ਅੰਧਨੇਰ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ, ਉਹ ਫੇਰ ਜੇ
0: ਸਿੱਖ ਰੀਰਾਈਟ ਕਰਨ ਦੀ ਲੋੜ ਆ, ਸਿੱਖ ਇਤਿਹਾਸ ਰੀਰਾਈਟ ਕਰਨ ਦੀ ਲੋੜ,
1: ਰੀਰਾਈਟ ਕਰਨ ਦੀ ਲੋੜ ਆ, ਬਿਲਕੁਲ। ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ, ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ ਸਾਡੀ ਬਾਣੀ ਦੀ ਹੈਗੀ ਆ, ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ, ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ, ਹਰ ਸਮਾਜ ਦੇ ਦੁਸ਼ਮਣ ਹੁੰਦੇ ਆ, ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ। ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹਦੇ ਵਿੱਚ ਜਿਹੜੇ
2: ਕੋਸ਼ਿਸ਼ ਚੱਕਰ ਇਹ ਹੈ ਕਿ ਅਸੀਂ ਉਸੇ ਜਾਲ ਦੇ ਵਿੱਚ ਅੱਜ ਵੀ ਫਸੇ ਹੋਏ ਆ, ਨਿਕਲ ਦੀ
1: ਅੱਜ ਵੀ ਫਸੇ ਹੋਏ, ਬਿਲਕੁਲ,
2: ਇਹ ਜਾਲ ਦੇ ਵਿਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਓਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਸਿਆਣੇ ਇਹ ਵੀ ਹੋ ਰਿਹਾ ਨਾ।
1: ਹਾਂਜੀ ਹਾਂਜੀ ਬਿਲਕੁਲ ਹੋ ਰਿਹਾ, ਬਿਲਕੁਲ ਹੋ ਰਿਹਾ, ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ।
2: ਚਲੋ ਚੀਮਾ ਸਾਹਿਬ, ਆਪਾਂ ਕੱਲ ਨੂੰ ਫਿਰ ਇਸ ਪ੍ਰੋਗਰਾਮ ਦੀ ਇੱਦਾਂ ਹੀ ਜਿਹੜੀ ਜਿੰਨਾ ਰਹਿੰਦਾ ਨਾ ਉਹਨੂੰ ਫਿਰ
0: ਕੋਈ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ, ਕਿਉਂਕਿ ਇਹ ਸਾਡੇ ਸਾਡੀ ਹੋਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ।
1: ਬਿਲਕੁਲ
0: ਪਤਾ ਹੀ ਹੈ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ।
2: ਡਾਕਟਰ ਸਾਹਿਬ ਬੜੀ ਹਿੰਮਤ ਆ, ਤੁਸੀਂ ਸੱਚ ਬੋਲਦੇ ਹੋ, ਸੱਚ ਬੋਲਣ ਦੀ ਗੱਲ ਕਰਦੇ ਹੋ, ਪਰ ਇਹ ਬਹੁਤੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ।
0: ਮੈਂ ਜਾਂਦੇ ਜਾਂਦੇ ਇੱਕ ਗੱਲ ਕਰਦਿਆਂ, ਤੁਹਾਡਾ ਪ੍ਰੋਗਰਾਮ ਉਧਰੋਂ ਮਿਸ ਹੋ ਰਿਹਾ ਆ। ਸਨੋਜ ਦੇ ਗੁਰੂ ਘਰ ਤੋਂ ਇੱਕ ਬੀਬੀ ਨੇ ਮੈਨੂੰ ਫੋਨ ਕੀਤਾ, ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ। ਹੁਣ ਸਾਡੇ ਬੱਚੇ ਤੇ ਮੰਨਦੇ ਨਹੀਂ ਗੇ,
1: ਉਹਨਾਂ ਨੇ ਵੀ ਮੰਨਣ
0: ਵਾਲੀ ਗੱਲ ਵੀ ਨਹੀਂ ਹੈਗੀ। ਤਿੰਨ ਤੋਂ ਪੰਜ ਮਿੰਟ ਅਗਰ ਸਾਹ ਬੰਦ ਹੋ ਗਿਆ, ਦਿਲ ਧੜਕਣਾ ਬੰਦ ਹੋ ਗਿਆ, ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਤੇ ਅੱਜ ਤੋਂ ਇੰਨੇ ਸਾਲ 250-300 ਸਾਲ ਪਹਿਲਾਂ ਇਹ ਕਿਵੇਂ ਉਹ ਸੰਭਵ ਹੋ ਸਕਦਾ ਹੈਗਾ। ਹਾਂਜੀ,
2: ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ ਤੇ ਇਹਦੇ ਵਿਚ ਫਿਰ ਥੋੜੇ ਜਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ ਉਹਨਾਂ ਨੇ ਆਪਣਾ ਫਾਰਮੂਲਾ ਜੋੜਤਾ ਜੀ।
1: ਜੀ ਖੱਕ ਸਾਹਿਬ ਜੀ, ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਆ ਜਿਹੜਾ ਉਹਦੇ ਵਿਚ ਪੰਕਤੀਆਂ ਆਉਂਦੀਆਂ ਬਾਣੀ ਦੇ ਵਿਚ, ਸਿਰ ਧਰ ਤਲੀ ਗਲੀ ਮੋਰੀ ਆਓ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ, ਨਹੀਂ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ
0: ਮਨ ਤਿਆਗ,
1: ਮਰਨ ਦਾ ਡਰ ਆ ਜਿਹੜਾ, ਉਹਨੂੰ ਕੱਢ ਕੇ ਪਾਸੇ ਰੱਖ ਦਿਓ ਕਿ ਤੁਸੀਂ ਮੁੜਨਾ ਕਿ ਨਹੀਂ ਮੁੜਨਾ, ਤੁਸੀਂ ਉਸ ਯੁੱਧ ਦੇ ਵਿਚ ਜਿੱਥੇ ਜਾ ਰਹੇ ਆ ਮੁੜਨਾ ਕਿ ਨਹੀਂ ਪੈਣਾ, ਇਸ ਗੱਲ ਨੂੰ ਤਿਆਗੋ ਕਿ ਮੈਂ ਉੱਥੇ ਮਰਨਾ ਜਾ ਕੇ। ਅਰਥ ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ, ਤੇ ਉਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਯੋਧਿਆਂ ਦੀ, ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ।
2: ਚਲੋ ਆਪਾਂ ਇਸ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ। ਬੜੀ ਮਿਹਰਬਾਨੀ ਚੀਮਾ ਸਾਹਿਬ, ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ, ਦੇਖਦੇ ਹੋ, ਔਰ ਮੈਂ ਵੀ ਅੱਜ ਸਵਾ ਮਹੀਨੇ ਤੁਹਾਡੇ ਨਾਲ ਰੂਬਰੂ ਹੋ ਰਿਹਾ। ਥੈਂਕ ਯੂ ਸੋ ਮਚ, ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ। ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਰਕਾਰ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਵਧੀਆ ਵਧੀਆ ਅੱਜ ਡਿਫਰੈਂਟ ਗਾਣੇ ਹੋਣਗੇ ਜੀ। ਮੈਡਮ ਨੂਰ ਜਹਾਂ ਹੋਏਗੀ ਤੇ ਰਲਵੇਂ ਮਿਲਵੇਂ ਗਾਣੇ ਹੋਣਗੇ ਤੇ ਉਹਨਾਂ ਨੂੰ ਆਪਾਂ ਸੁਣਦੇ

0: ਕਦੀ ਕਦੀ ਏਦਾਂ ਵੀ ਹੁੰਦਾ ਕਿ ਗਜ਼ਲਾਂ ਵੱਲ ਵੀ ਜਾਣਾ ਚਾਹੀਦਾ, ਗਜ਼ਲਾਂ ਜਿਹੜੀਆਂ ਹੈਗੀਆਂ, ਜਾਂ ਕਦੀ ਕਦੀ ਹਿੰਦੀ ਗੀਤ, ਪੰਜਾਬੀ ਵਧੀਆ, ਗੁਰਬਾਣੀ, ਹਰ ਚੀਜ਼ ਆਪਾਂ ਮਿਕਸ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੇ ਮੈਂ ਇੱਕ ਚੀਮਾ ਸਾਹਿਬ, ਲੱਗਦਾ ਕਿ ਜੰਗ ਜਿਹੜੀ ਹੈ ਉਹ ਫੇਰ ਚਾਲੂ ਹੋ ਗਈ ਹੈ ਜੀ, ਤੇ ਹਾਲਾਤ ਫੇਰ ਖਰਾਬ ਹੋਣ ਵਾਲੇ ਲੱਗਦੇ ਆ।
1: ਤੇ ਬਿਲਕੁਲ ਇੱਦਾਂ ਲੱਗ ਰਿਹਾ ਜੀ।
0: ਹਾਂਜੀ, ਫੇਰ ਬਹੁਤ ਕੁਛ ਹੋਣ ਦੇ ਚਾਂਸ ਲੱਗ ਰਹੇ ਆ ਕਿ ਇਹਦੇ ਨਾਲ ਨੁਕਸਾਨ। ਤੇ ਦੇਖੋ ਇਹ ਚੀਮਾ ਸਾਹਿਬ ਜਿਹੜਾ ਇਰਾਨ ਹੈ ਨਾ, ਉਹ ਡਰਦਾ ਨਹੀਂ ਹੈ, ਅੜ ਗਿਆ।
1: ਬਿਲਕੁਲ, ਇਰਾਨ ਦੀ ਖਕਸ਼ਾ ਦੀ ਜਿਹੜੀ ਵੱਡੀ ਗੱਲ ਆ, ਉਹ ਕੱਲੇ ਜਿਹੜੇ ਆ ਉਹ ਆਗੂ ਆ ਉਹੀ ਨੀ ਹੈਗੇ, ਪਰਦਾ ਜਿਹੜੀ ਆ ਉਹ ਬੜੀ ਉਤਸ਼ਾਹ ਭਰੀ ਜਿਹੜੀ ਆ ਹੋ ਗਈ ਆ। ਜਦੋਂ ਪਰਦਾ ਇਸ ਤਰ੍ਹਾਂ ਕਿਸੇ ਵੀ ਰਾਜ ਦੇ ਹੱਕ ਦੇ ਵਿੱਚ ਖੜਦੀ ਆ, ਫੇਰ ਉਹ ਖਕਸ਼ਾ ਦੀ ਲੜਾਈ ਛੇਤੀ ਕਿਤੇ ਬੰਦ ਨਹੀਂ ਹੁੰਦੀ ਹੁੰਦੀ, ਕਿਉਂਕਿ ਜਿਹੜੇ ਉਹ ਪਰਦਾ, ਤੁਹਾਨੂੰ ਪਤਾ ਫਿਰ ਪਰਦਾ ਹੀ ਹੁੰਦੀ ਆ ਨਾ ਪਰਦਾ ਦੇ ਵਿੱਚ।
0: ਚੱਕਰ ਇਹ ਆ ਕਿ ਦੇਖੋ ਜਦੋਂ ਸਾਰੇ ਲੋਕ, ਪਹਿਲਾਂ ਰੌਲਾ ਪੈਂਦਾ ਸੀ ਜੀ ਕਿ ਉਹ ਲੋਕ ਬੜੇ ਮਜ਼ਾਰੇ ਕਰ ਰਹੇ ਆ, ਕਹਿੰਦੇ ਸਰਕਾਰ ਨੂੰ ਲਾਓ ਅਸੀਂ ਨਵੀਂ ਸਰਕਾਰ ਬਣਾਉਣੀ ਆ, ਕੁੜੀਆਂ ਦਾ ਬੜਾ ਰੋਲ ਵਿੱਚ ਸੀ।
1: ਬਿਲਕੁਲ,
0: ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਿ ਉਹ ਸਾਰੇ ਹੀ ਯੰਗ ਜਨਰੇਸ਼ਨ ਜਿੰਨੀ ਆ ਉਹ ਤਾਂ ਕਹਿੰਦੇ ਫੈਸਲਾ ਕਰਨਾ ਹੀ ਨਹੀਂ ਗਾ
1: ਅਸੀਂ। ਬਿਲਕੁਲ ਬਿਲਕੁਲ,
0: ਕਰਾਂਗੇ ਜਦੋਂ ਜੋਸ਼ ਆ ਜਾਏ ਨਾ ਕੌਮਾਂ ਦੇ ਵਿੱਚ, ਫੇਰ ਉਹ ਖੜੀਆਂ ਹੋ ਜਾਂਦੀਆਂ ਜੀ।
1: ਬਿਲਕੁਲ, ਇਹੀ ਗੱਲਬਾਤ ਹੈਗੀ ਆ ਕਕਸ਼ਾ ਜੀ। ਤੇ ਆਪਣੇ ਕੋਲ ਖਬਰਾਂ ਖਤਸਾ ਜੀ, ਇਸ ਤਰ੍ਹਾਂ ਖਬਰਾਂ ਕਾਫੀ ਛੋਟੀਆਂ ਛੋਟੀਆਂ ਆਪਾਂ ਨੇ ਤਿਆਰ ਕੀਤੀਆਂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ। ਤੇ ਸਭ ਤੋਂ ਪਹਿਲੀ ਖਬਰ ਇਹ ਆ ਖਤਸਾ ਜੀ ਕਿ ਲਿਬਨਾਨ ਦੀ ਜਿਹੜੀ ਧਰਤੀ ਆ ਜਿੱਥੇ ਇਜ਼ਰਾਇਲ ਨੇ ਜਾ ਕੇ ਉਹ ਉਹਨਾਂ ਦਾ ਹਿੱਸਾ ਖੋਹਿਆ ਹੋਇਆ ਨਾ, ਉਸ ਹਿੱਸੇ ਦੇ ਵਿੱਚ ਖਤਸਾ ਜੀ ਇੱਕ ਖੰਭੇ ਦੇ ਨਾਲ ਜੀਜਸ ਕ੍ਰਾਈਸਟ ਦਾ ਉਹ ਲਾ ਨਹੀਂ ਦਿੰਦੇ ਖੰਭੇ ਦੇ ਉੱਤੇ, ਉਹ ਟੰਗ ਦਿੰਦੇ ਆ ਜਿੱਦਾਂ ਉਹਨੂੰ ਫਾਂਸੀ ਦਿੱਤੀ ਸੀਗੀ ਕ੍ਰੋਸ ਬਣਾ ਕੇ, ਤੇ ਉਹ ਥੱਲੇ ਡਿੱਗਿਆ ਪਿਆ ਤੇ ਉਹ ਲੱਗਦਾ ਪਈ ਉਹ ਢਾਇਆ ਵੀ ਉਹ ਇਜ਼ਰਾਈਲੀ ਫੌਜੀਆਂ ਨੇ। ਤੇ ਉਹਦੇ ਉੱਪਰ ਖਕਸਾ ਜੀ ਉਹ 8 ਜਣੇ ਹੈਗੇ ਆ ਟੋਟਲ ਫੌਜੀ, ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲ ਉਹ ਖੁਆੜਾ ਆ, ਖੁਆੜਾ ਜਿਹਨੂੰ ਆਪਾਂ ਕਹਿੰਦੇ ਆ ਕੁਹਾੜਾ, ਉਹਦਾ ਜਿਹੜਾ ਉਹ ਜਿਹਦੇ ਪਾਸਿਓ ਲੋਹਾ ਹੁੰਦਾ ਉਧਰਲੇ ਪਾਸਿਓ ਫੜ ਕੇ ਤੇ ਉਹ ਜਿਹੜਾ ਡੰਡਾ ਆ ਉਹਦੇ ਪੈਰ ਦੇ ਉਹ ਮੂੰਹ ਦੇ ਉੱਤੇ ਉਹਦੇ ਮਾਰਦਾ ਨਜ਼ਰ ਆ ਰਿਹਾ, ਤੇ ਦੂਜਾ ਜਿਹੜਾ ਉਹ ਵੀਡੀਓ ਬਣਾ ਰਿਹਾ ਉਹਦੀ। ਹਾਂਜੀ, ਇਜ਼ਰਾਇਲ ਦੀ ਆਰਮੀ। ਉਹੀ ਗੱਲ ਆਪਾਂ ਕਰਨੀ ਆ ਖਾਕ ਸਾਹਿਬ ਜੀ, ਤੇ ਉਹ ਜਿਹੜੇ 6 ਪਿੱਛੇ ਖੜੇ ਆ ਉਹ ਦੇਖ ਰਹੇ ਆ, ਤੇ ਜਿਹੜੀ ਇਜ਼ਰਾਇਲੀ ਫੌਜ ਸੀ ਜਦੋਂ ਉਹਨੂੰ ਪਤਾ ਲੱਗਿਆ ਇਸ ਗੱਲ ਦਾ, ਤੇ ਇਜ਼ਰਾਇਲੀਆਂ ਨੇ ਵੀ ਅਮਰੀਕਾ ਦੇ ਵਿੱਚ ਵੀ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਉਸੇ ਵੇਲੇ ਰੌਲਾ ਪੈ ਗਿਆ, ਤੇ ਉਹ ਜਿਹੜੇ 2 ਫੌਜੀ ਸੀਗੇ ਇੱਕ ਵੀਡੀਓ ਬਣਾ ਰਿਹਾ ਸੀ ਤੇ ਦੂਜਾ ਉਹਦੇ ਮਾਰ ਰਿਹਾ ਸੀਗਾ, ਉਹਨਾਂ ਦੋਨਾਂ ਨੂੰ ਉਹਨੀ ਫੌਜ ਚੋਂ ਕੱਢ ਕੇ 30 ਦਿਨ ਵਾਸਤੇ ਤਾਂ ਜੇਲ੍ਹ ਚ ਦੇ ਦਿੱਤੇ ਆ, ਤੇ ਬਾਕੀ ਅੱਗੇ ਜਾ ਕੇ ਕੀ ਹੋਣਾ ਆ ਉਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਤੇ ਕੇਸ ਚੱਲਣੇ ਆ ਕਿ ਉਹਨਾਂ ਤੋਂ ਉਹਨਾਂ ਨੂੰ ਮਿਲਟਰੀ ਚੋਂ ਸਸਪੈਂਡ ਕੱਢਣਾ ਜਾਂ ਉਹਨਾਂ ਦੀਆਂ ਪੈਨਸ਼ਨਾਂ ਖਤਮ ਕਰਨੀਆਂ।
0: ਦਿਖਾਵਾ ਹੁੰਦਾ ਜੀ ਲੋਕਾਂ ਨੂੰ ਠੰਡੇ ਕਰਨ ਦਾ, ਹੁੰਦਾ ਕੁਛ
1: ਨਹੀਂ। ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਆ, ਤੇ ਪਰ ਉਹਨਾਂ ਨੂੰ 30 ਦਿਨ ਲਈ ਤਾਂ ਗਿਆ ਨਾ। ਜਿਹੜਾ ਮੇਰਾ ਪੁਆਇੰਟ ਆ ਉਹ ਇਹ ਆ ਕਿ ਦੇਖੋ ਇੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਬੇਦੋਸ਼ ਜਿਨ੍ਹਾਂ ਨੇ ਅਜੇ ਇਸ ਦੁਨੀਆਂ 'ਚ ਕੁਛ ਵੀ ਨਹੀਂ ਦੇਖਿਆ ਉਹਨਾਂ ਨੂੰ ਮਾਰੀ ਜਾਂਦੇ, ਉਹਨਾਂ ਤੇ ਕੋਈ ਰੋਲਾ ਨਹੀਂ ਪਾ ਰਿਹਾ, ਨਾ ਕੋਈ ਕ੍ਰਿਸਚੀਅਨ, ਨਾ ਕੋਈ ਹੋਰ, ਨਾ ਕੋਈ ਲੈਣ, ਨਾ ਇਜ਼ਰਾਈਲੀ। ਪਰ ਇੱਕ ਜਿਹੜੀ ਉਹ ਤਸਵੀਰ ਆ ਉਹਨੂੰ ਜਿਹੜਾ ਆ ਉਹ ਇੱਕ ਜਿੰਦੀ ਜਾਨ ਨੂੰ ਭੁੱਖਾ ਮਾਰਨ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ। ਇਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਆਪਾਂ ਖਾਕ ਸਾਹਿਬ ਜੀ ਅੱਜ ਕੱਲ ਰਹਿ ਰਹੇ ਹਾਂ, ਜਿੱਥੇ ਸੱਚ ਜਿਹੜਾ ਆ ਉਹਦੀ ਕੋਈ ਵੈਲਿਊ ਨਹੀਂ, ਝੂਠ, ਤੂਫਾਨ, ਹੇਰਾ ਫੇਰੀ, ਠੱਗੀ ਤੇ ਧੋਖੇ ਨਾਲ ਜਿਹੜੇ ਪੈਸੇ ਜਿਹਨਾਂ ਲੋਕਾਂ ਦੇ ਕੋਲ ਹੈਗੇ ਆ।
0: ਬਿਲਕੁਲ
1: ਬਿਲਕੁਲ ਬਿਲਕੁਲ, ਉੱਥੇ ਬੋਲਣਾ ਚਾਹੀਦਾ ਬਿਲਕੁਲ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਸਾਡੇ ਸ਼ਹਿਰ ਦੇ ਆਸੇ ਪਾਸੇ ਜਿਹਨੂੰ ਸੈਂਟਰਲ ਵੈਲੀ ਅਸੀਂ ਕਹਿੰਦੇ ਆ, ਇਹ ਕਾਫੀ ਲੰਬਾ ਚੌੜਾ ਏਰੀਆ ਆ। ਤੇ ਇੱਥੇ ਖਾਕ ਸਾਹਿਬ ਜੀ ਅੱਜ ਸਵੇਰ ਦਾ ਮੌਸਮ, ਕੱਲ ਰਾਤ ਦਾ ਵੀ ਮੀਂਹ ਪਈ ਜਾਂਦਾ ਸੀਗਾ ਤੇ ਸਵੇਰੇ ਵੀ ਕਦੇ ਹਟ ਜਾਂਦਾ ਕਦੇ ਲੱਗ ਪੈਂਦਾ, ਹੁਣ ਵੀ ਇੱਕ ਝੁੱਟੀ ਲਾ ਕੇ ਹਟਿਆ। ਜਿੱਦਾਂ ਆਪਣੇ ਉਹ ਇੰਡੀਆ ਦੇ ਵਿੱਚ ਬਰਸਾਤ ਨੂੰ ਨੀ ਪੈਂਦਾ ਹੁੰਦਾ, ਇੱਕਦਮ ਵੱਡੇ ਵੱਡੇ ਕਿਣੇ ਥੱਲੇ ਡਿੱਗਦੇ, ਤੇ ਇੱਦਾਂ ਦਾ ਮੀਂਹ ਪੈ ਕੇ ਹਟਿਆ, ਹੁਣੇ ਹਜੇ ਹਟਿਆ ਹੀ ਆ।
0: ਤੇ
1: ਹਾਂਜੀ, ਅਸੀਂ ਸ਼ੁਕਰ ਵੀ ਮਨਾ ਰਹੇ ਹਾਂ, ਪਰ ਇੱਥੇ ਟੋਰਨੇਡੋ ਵੀ ਆਇਆ, ਟੋਰਨੇਡੋ ਵਾਰਨਿੰਗ 3:00 ਵਜੇ ਤੀਕਰ ਉਹ ਜਿਹੜੀ ਆ, 2:15 ਵਜੇ ਤੋਂ ਲੈ ਕੇ 3:00 ਵਜੇ ਤੀਕਰ ਉਹ ਜਿਹੜੀ ਇਨ ਇਫੈਕਟ ਸੀਗੀ ਜਿਹਨੂੰ ਕਹਿੰਦੇ ਆ, ਤੇ ਉਹ ਆਸੇ ਪਾਸੇ ਦੇ ਫਰੈਜਨੋ ਦੇ ਏਰੀਏ ਚ ਤਾਂ ਨਹੀਂ ਅਜੇ ਖਬਰਾਂ ਮੈਂ ਦੇਖੀਆਂ ਵੀ ਨੀ, ਉਦੋਂ ਬਾਅਦ ਜੋ ਕੁਛ ਹੋਇਆ ਹੋਣਾ, ਪਰ ਉਹ ਇੱਥੇ ਬਾਇਓਲਾ ਸਾਡੇ ਨਾਲੇ ਹੀ ਸ਼ਹਿਰ ਆ, ਉੱਥੇ ਦੇ ਵਿੱਚ ਦੀ ਲੰਘਿਆ ਤੇ ਉਹ ਫਰੈਜਨੋ ਤੋਂ ਮੇਰਾ ਖਿਆਲ ਬਾਹਰ ਦੀ ਕਿਸੇ ਪਾਸੇ ਦੀ ਲੰਘਿਆ ਟੋਰਨੇਡੋ ਤੇ ਉਹਨੇ ਨੁਕਸਾਨ ਦੱਸਿਆ ਸੀ। ਫੋਨਾਂ ਦੇ ਉੱਤੇ ਵੀ ਵਾਰਨਿੰਗ ਆ ਰਹੀ ਸੀ ਭਈ ਤੁਸੀਂ ਕਿਤੇ ਨਾ ਕਿਤੇ ਆਪਣੀ ਸੇਫ ਜਗ੍ਹਾ ਤੇ ਜਾ ਕੇ, ਜਿੱਦਾਂ ਘਰ ਦੇ ਵਿੱਚ ਛੋਟੇ ਕਮਰੇ ਨਾ ਜਿੱਦਾਂ ਬਾਥਰੂਮ ਹੁੰਦਾ ਉਹ ਛੋਟਾ ਹੁੰਦਾ, ਉਹਦੀਆਂ ਕੰਧਾਂ ਨੇੜੇ ਨੇੜੇ ਨੀ, ਉਦਾਂ ਦੀਆਂ ਜਗ੍ਹਾ ਦੇ ਉੱਤੇ ਉਹਨੇ ਵਾਰਨਿੰਗ ਦਿੱਤੀ ਹੋਈ ਸੀਗੀ ਕਿ ਤੁਸੀਂ ਉੱਥੇ ਜਾ ਕੇ ਲੁਕ ਜਾਓ ਆਪਣੇ, ਤੇ ਜਿਹੜਾ ਨੁਕਸਾਨ ਕਰ ਸਕਦਾ ਤੁਹਾਡੀ ਛੱਤ ਵੀ ਉੜ ਸਕਦੀ ਹੈ, ਜਾਣੀ ਕਿ ਉਹ ਸਾਰੇ ਇੱਥੇ ਵਾਰਨਿੰਗ ਜਿਹੜੀ ਆ ਦੇਖਤੀ ਸੀਗੀ। ਤੇ ਮੀਂਹ ਹੁਣ ਹਟ ਗਿਆ ਤੇ ਬੱਦਲ ਜਿਹੜੇ ਆ ਉਹ ਜਿੱਦਾਂ ਕਹਿੰਦੇ ਹੁੰਦੇ ਉਹ ਬੱਦਲ ਉੱਤੇ ਚੱਲ ਜਾਂਦੇ ਨੇ, ਹੁਣ ਔੜ ਦੇ ਬੱਦਲ ਕਹਿਣ ਲੱਗ ਪਏ, ਇਸ ਤਰ੍ਹਾਂ ਦੇ ਹੋ ਗਏ ਹਵਾ ਨੇ ਬੱਦਲ ਚੱਕ ਦਿੱਤਾ ਤੇ ਪਰ ਮੀਂਹ ਹੁਣੇ ਪੈ ਕੇ ਹਜੇ ਹਟਿਆ। ਸੋ ਇਸ ਤਰ੍ਹਾਂ ਦਾ ਮੌਸਮ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਆਸੇ ਪਾਸੇ ਦੇ ਛੋਟੇ ਛੋਟੇ ਸ਼ਹਿਰ ਆ ਜਿਹੜੇ ਉਹਨਾਂ ਦੇ ਵਿੱਚ ਇਹੀ ਸੀਗਾ, ਤੇ ਪਹਾੜਾਂ ਦੇ ਵਿੱਚ ਆ ਜਿਹੜੀ ਬਰਫ਼ ਵੀ ਉਹ ਪੈ ਰਹੀ ਆ, ਤੇ ਅਗਲੇ 4-5 ਦਿਨ ਵਾਸਤੇ ਜਿਹੜੀ ਆ ਉਹ ਠੰਡ ਮੁੜ ਕੇ ਫੇਰ ਜਿਹੜੀ ਆ ਉਹ 65 ਡਿਗਰੀ ਜਿਹੜੀ ਆ ਹਾਈਐਸਟ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਤੱਕ ਚੱਲ ਜਾਣੀ ਆ। ਸੋ ਮੌਸਮ ਦਾ ਆਪਣੇ ਇਸ ਏਰੀਏ ਦਾ, ਤੇ ਅਗਲੀ ਖਬਰ ਕੱਖ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਆਪਣੇ ਕੋਲ ਜਿਹੜੀ ਅਮਰੀਕਾ ਦੀ ਫਲੋਰੀਡਾ ਸੂਬਾ ਹੈ ਉੱਥੇ ਕੱਖ ਸਾਹਿਬ ਜੀ ਜਿਹੜੇ ਰੈਪ੍ਰੈਜੈਂਟੇਟਿਵ ਹੈਗੇ ਆ ਉਹਨੇ ਹੈਗੀ ਸੀ ਜਿਹੜੀ ਉਹਨੇ ਕੱਖ ਸਾਹਿਬ ਜੀ ਅਸਤੀਫਾ ਦੇ ਦਿੱਤਾ ਆ, ਤੇ ਉਹਨੇ ਅਸਤੀਫਾ ਇਸ ਕਰਕੇ ਦਿੱਤਾ ਕਿ ਉਹਨੇ ਕੱਖ ਸਾਹਿਬ ਜੀ ਜਿਹੜੀ ਆ ਉਹਦੇ ਤੇ ਕੇਸ ਬਣ ਗਿਆ ਸੀ ਧੋਖਾਧੜੀ ਦਾ, ਪੈਸਾ ਜਿਹੜਾ ਸੀਗਾ ਉਹਨੇ ਉਹਦੀ ਗਲਤ ਵਰਤੋਂ ਕੀਤੀ ਹੋਈ ਸੀ, ਤੇ ਉਹਨੇ ਫਿਰ ਕਾਂਗਰਸ ਵਿਚੋਂ ਜਿਹੜਾ ਉਹਨੂੰ ਕੱਢਣ ਬਾਰੇ ਜਿਹੜੀ ਆ ਵੋਟ
0: ਰਿਪਬਲਿਕਨ ਸੀ
1: ਡੈਮੋਕ੍ਰੈਟ ਸੀਗੀ ਉਹ, ਹਾਂਜੀ, ਤੇ ਉਹਦੇ ਤੇ ਉਹ ਵੋਟ ਪੈਣੀ ਸੀ ਕਾਂਗਰਸ ਦੇ ਵਿਚ ਉਹਨੂੰ ਕੱਢਣ ਵਾਸਤੇ, ਤੇ ਉਹਨੇ ਉਹ ਵੋਟ ਪੈਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਸੀ ਉਹਨੇ ਅਸਤੀਫਾ ਦੇ ਦਿੱਤਾ, ਕਹਿੰਦੀ ਮੈਂ ਅਸਤੀਫਾ ਦਿੰਨੀ ਆ ਇਹਦੇ ਉੱਤੋਂ। ਤੇ ਮੇਰਾ ਖਿਆਲ ਆ ਵੀ ਇਹਨਾਂ ਦਾ ਉਹ ਕੋਈ ਨਾ ਕੋਈ ਕਾਨੂੰਨ ਏਦਾਂ ਦਾ ਆਉਣਾ ਵੀ ਜੇ ਤੁਸੀਂ ਅਸਤੀਫਾ ਦੇ ਦਿਓ ਫਿਰ ਉਹ ਸ਼ਾਇਦ ਤੁਹਾਡੇ ਤੇ ਕੇਸ ਜਿਹੜਾ ਹੁੰਦਾ ਉਹਨੂੰ ਪਤਾ ਨੀ ਖਾਰਜ ਕਰ ਦਿੰਦੇ, ਮਤਲਬ ਮੈਂ ਅੱਗੇ ਵੀ
0: ਥੋੜੀ ਜਿਹੀ ਰਾਇਤਾਂ ਮਿਲ ਜਾਂਦੀਆਂ ਜੇ ਤੁਸੀਂ,
1: ਹਾਂ ਬਸ ਉਹ ਅਸਤੀਫਾ ਦੇ ਦਿੰਦੇ ਆ ਜਿਹੜੇ
0: ਜੇ ਤੁਹਾਨੂੰ ਉਹ ਕੱਢਦੇ ਤੇ ਫਿਰ ਤੁਹਾਡੇ ਲਈ ਸਾਰਾ ਕੁਛ ਹੀ,
1: ਹਾਂ ਉਹ ਤੁਹਾਡੇ ਸਾਰੀਆਂ ਜਿਹੜੀਆਂ ਤੁਹਾਡੇ ਪ੍ਰਿਵਿਲੇਜ ਹੁੰਦੇ ਉਹ ਵਾਪਸ ਲੈ ਲੈਂਦੇ, ਖੋਹ ਲੈਂਦੇ ਆ ਸਾਰਾ ਕੁਝ ਤੁਹਾਡੇ ਕੋਲ, ਇਸੇ ਕਰਕੇ ਉਹਨੇ ਵੀ ਦਿੱਤਾ। ਤੇ ਇਹ ਫਲੋਰੀਡਾ ਸੂਬੇ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਵਿਚੋਂ ਚੁਣੀ ਗਈ ਕਾਂਗਰਸ ਦੀ ਜਿਹੜੀ ਆ ਇਹ ਵੁਮਨ ਸੀਗੀ, ਤੇ ਇਹਦੇ ਉੱਤੇ ਕੱਖ ਸਾਹਿਬ ਜੀ 25 ਜਿਹੜੇ ਆ ਉਹ ਮੁਕਦਮੇ ਚੱਲਦੇ ਸੀਗੇ ਠੱਗੀ ਧੋਖਿਆਂ ਦੇ ਜਿਹੜੇ ਸੀਗੇ, ਤੇ ਫੇਰ ਐਥਿਕ ਕਮੇਟੀ ਆ ਜਿਹੜੀ ਉਹਨੇ ਫੇਰ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ। ਤੇ ਇਹਦਾ ਨਾਂ ਜਿਹੜਾ ਹੈਗਾ ਕੱਖ ਸਾਹਿਬ ਜੀ ਉਹ ਹੈਗਾ ਚੈਰੀ ਫਲਸ ਮਕੌਰਮਿਕ ਨਾਂ ਦੀ ਇਹ ਕਾਂਗਰਸ ਦੀ ਔਰਤ ਆ। ਇਹ ਕਾਂਗਰਸ ਜਦੋਂ ਆਪਾਂ ਕਹਿੰਦੇ ਹਾਂ ਕੱਖ ਸਾਹਿਬ ਜੀ ਕਾਂਗਰਸ ਦੇ ਵਿਚ ਦੋਨੀ ਜਿਹੜੀ ਸੈਨੇਟ ਆ ਉਹ ਵੀ ਆ ਜਾਂਦੀ ਆ ਤੇ ਹਾਊਸ ਆਫ ਰੈਪ੍ਰੈਜੈਂਟੇਟਿਵ ਵੀ ਆ ਜਾਂਦਾ, ਸੋ ਉਹ ਸਾਰੇ ਨੂੰ ਮਿਲਾ ਕੇ ਕਾਂਗਰਸ ਕਹਿੰਦੇ ਆ। ਪਰ ਬਹੁਤੀ ਵਾਰੀ ਜਿਹੜੀ ਖਬਰਾਂ ਦੇ ਵਿਚ ਆ ਉਹਨੂੰ ਕਾਂਗਰਸ ਵੁਮਨ ਇਹ ਕਹਿ ਦਿੰਦੇ ਆ ਕਿਉਂਕਿ ਉਹ ਦੋਨੇ ਹਾਊਸ ਜਿਹੜੇ ਹੁੰਦੇ, ਪਰ ਇਹ ਜਿਹੜੀ ਸੀਗੀ ਇਹ ਹਾਊਸ ਆਫ ਰੈਪ੍ਰੈਜੈਂਟੇਟਿਵ ਦੇ ਵਿਚ ਜਿਹੜੀ ਇਹ ਸੀਗੀ। ਤੇ ਇਹਨੇ ਕੱਖ ਸਾਹਿਬ ਜੀ ਜਿਹੜੇ ਫੈਡਰਲ ਡਿਜ਼ਾਸਟਰ ਫੰਡ ਰਿਲੀਫ ਫੰਡ ਜਿਹੜੇ ਹੁੰਦੇ ਆ ਨਾ ਉਹਦੇ ਵਿਚੋਂ ਪੈਸੇ ਜਿਹੜੇ ਸੀਗੇ ਉਹ ਧੋਖਾਧੜੀ ਕਰਕੇ ਇਹਨੇ ਆਪਣੇ ਪਰਸਨਲ ਲੋੜਾਂ ਵਾਸਤੇ ਜਿਹੜੇ ਉਹ ਵਰਤੇ ਸੀਗੇ। ਤੇ ਇਹ ਕੱਲੀ ਨੀ ਸੀਗੀ, ਇਹਦੇ ਨਾਲ ਜਿਹੜੇ ਇਹਦੇ ਹੋਰ ਵੀ ਸਾਥੀ ਸੀਗੇ ਜਿਨ੍ਹਾਂ ਦਾ ਨੰਬਰ ਆਪਣੇ ਕੋਲ ਹੈ ਨੀ ਪੇ ਕਿੰਨੇ ਸੀਗੇ। ਤੇ ਇਹਦਾ ਨਾਂ ਆ ਜਿਹੜਾ ਉਹ ਹੈਗਾ ਕੱਖ ਸਾਹਿਬ ਜੀ ਸ਼ੀਲਾ ਸ਼ੈਰਪਲਿਸ ਮਕੌਰਮਿਕ ਜਿਹੜੀ ਇਹ ਲੇਡੀ ਦਾ ਨਾਂ ਸੀਗਾ। ਸੋ ਕੱਖ ਸਾਹਿਬ ਜੀ ਹੇਰਾ ਫੇਰੀ ਠੱਗੀਆਂ ਧੋਖੇ ਪਤਾ ਨੀ ਰਹਿ ਨੀ ਹੁੰਦਾ
0: ਜਦੋਂ
1: ਇੰਨਾ ਨੀ ਹੁੰਦਾ, ਪਰ ਕੋਈ ਨਾ ਕੋਈ ਆਇਆ ਹੀ ਰਹਿੰਦਾ, ਦੂਏ ਤੀਏ ਮਹੀਨੇ ਬਾਅਦ ਕਿਸੇ ਨਾ ਕਿਸੇ ਨਾਂ ਆਇਆ ਆ ਜਾਂਦਾ ਅੱਗੇ। ਤੇ ਪਰ ਇਹ ਸਮਝ ਨੀ ਲੱਗਦੀ ਭੀ ਇਹਨਾਂ ਨੂੰ ਕਿੰਨਾ ਕੁ ਪੈਸਾ ਕੱਖ ਸਾਹਿਬ ਜੀ ਚਾਹੀਦਾ ਹੁੰਦਾ, ਜਿਹੜੇ ਇੰਨੀ ਤਨਖਾਹ ਇਹਨਾਂ ਦੀ ਹੁੰਦੀ ਸਾਰਾ ਕੁਛ ਹੁੰਦਾ, ਇਹ ਫੇਰ ਵੀ ਉੱਥੇ ਦੀ ਸਮਝ ਨੀ ਆਉਂਦੀ ਕੋਈ, ਇਹ ਕਾਰੂ ਬਾਦਸ਼ਾਹ ਵੀ ਇੱਦਾਂ ਦਾ ਹੀ ਸੀਗਾ ਮੇਰਾ ਖਿਆਲ।
0: ਬੜੇ ਬੜੇ ਬੰਦੇ ਜਿਹੜੇ ਆ ਉਹਦੇ ਝੜੇ ਪਏ ਆ ਤੇ ਹਜੇ ਗਾਂ ਨੂੰ ਕੀ ਹੋਣਾ, ਸਾਰਾ ਕੁਛ ਹੀ ਨਿਕਲਣਾ ਹੌਲੀ ਹੌਲੀ।
1: ਹਾਂਜੀ ਹਾਂਜੀ
0: ਬਿਲਕੁਲ ਜੀ।
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਕੱਖ ਸਾਹਿਬ ਜੀ ਆਪਣਾ ਗੁਆਂਢੀ ਦੇਸ਼ ਹੈ ਜਿਹੜਾ ਮੈਕਸੀਕੋ,
0: ਹਾਂਜੀ
1: ਇਹਦੇ ਵਿਚ ਉਹ ਤੁਹਾਨੂੰ ਪਤਾ ਪਈ ਡਰੱਗ ਡਰੁੱਗਾਂ ਦਾ ਆਮ ਕਰਕੇ ਰੌਲਾ ਰਹਿੰਦਾ ਹੀ ਆ ਭਾਈ, ਮੈਕਸੀਕੋ ਇੱਧਰ ਨੂੰ ਡਰੱਗ ਲੰਘਣ ਤੋਂ ਬੰਦ ਕਰੇ, ਜੇ ਕਰੇ ਵੋ ਕਰੇ ਉਹ, ਇਹਦਾ ਤੁਹਾਨੂੰ ਪਤਾ ਪਈ। ਮੈਨੂੰ ਤਾਂ ਮੇਰਾ ਖਿਆਲ ਹੈ ਜਦੇ ਇੱਥੇ ਆਏ ਉਦੋਂ ਦਾ ਇਹ ਰੌਲਾ ਨਾ ਮੁੱਕਦਾ, ਇਹ ਮੁੱਕਣਾ ਵੀ
0: ਮਾਫੀਆ ਤਕੜਾ ਹੈਗਾ
1: ਡਰੱਗ, ਹਾਂਜੀ ਉਹ ਮੁੱਕਣਾ ਵੀ ਨੀ ਹੈਗਾ ਕਿਉਂਕਿ ਦੂਸਰੇ ਕੰਟਰੀਆਂ ਤੋਂ ਆ ਕੇ ਉਸ ਕੰਟਰੀ ਦੇ ਉਹ ਵੀ ਵਿਚਾਰੇ ਹੁਣ ਕੀ ਕਰਨ, ਉਹ ਅਗਲੇ ਉਹ ਪ੍ਰੈਜੀਡੈਂਟ ਨੂੰ ਮਾਰਨ ਤੇ ਪੈ ਜਾਂਦੇ, ਉਹ ਕਹਿੰਦਾ ਵੀ ਚੰਗਾ ਕਰੀ ਜਾਓ ਮੈਂ ਕੀ ਕਰਾਂ, ਹਨਾ ਇਸ ਤਰ੍ਹਾਂ ਦੀ ਵੀ
0: ਸਿਚੁਏਸ਼ਨ ਪਿੱਛੇ ਜੇ ਹੋਇਆ ਨਹੀਂ ਸੀ ਜਦੋਂ ਉਹਨੂੰ ਕਿੱਦਾਂ ਉੱਥੇ
1: ਬਿਲਕੁਲ ਬਿਲਕੁਲ ਉਹਨੇ ਤਬਾਹੀ ਮਚਾਤੀ
0: ਜਾ ਕੇ ਰੋਕ ਲਏ ਸੀ ਸਾੜ ਦਿੱਤੇ
1: ਤਬਾਹੀ ਮਚਾਤੀ ਸੀ ਬੱਸਾਂ ਬੁੱਸਾਂ ਬਿਲਕੁਲ ਹਾਂਜੀ ਤੇ ਇਹਦੇ ਵਿਚ ਹੁਣ ਕੀ ਹੋਇਆ ਖਾਕ ਸਾਹਿਬ ਜੀ ਦੋ ਅਮਰੀਕਨ ਤੇ ਦੋ ਮੈਕਸੀਕਨ ਅਫਸਰ ਜਿਹੜੇ ਸੀਗੇ ਉਹ ਇੱਕ ਗੱਡੀ ਦੇ ਐਕਸੀਡੈਂਟ ਵਿਚ ਮਾਰੇ ਗਏ ਆ ਉੱਥੇ ਮੈਕਸੀਕੋ ਦੇ ਵਿਚ
0: ਮੈਕਸੀਕੋ
1: ਹਾਂਜੀ ਇਹ ਵੀ ਸ਼ਾਇਦ ਉਹਨਾਂ ਦੇ ਮੈਂਬਰ ਹੋਣਗੇ ਚਲੋ ਉਹ ਆਪਾਂ ਬਾਅਦ ਚ ਗੱਲ ਕਰਦੇ ਹਾਂ ਤੇ ਆਹ ਜਿਹੜੇ ਦੋ ਅਫਸਰ ਸੀਗੇ ਇਹ ਖਾਕ ਸਾਹਿਬ ਦੀ ਸੀ ਆਈ ਏ ਦੇ ਅਫਸਰ ਸੀ
0: ਅੱਛਾ ਜੀ
1: ਤੇ ਇਹ ਦੋ ਇਹਨਾਂ ਦੇ ਨਾਲ ਮੈਕਸੀਕਨ ਉਥੋਂ ਦੇ ਸੀਗੇ ਰਾਤ ਕੇ ਤੇ ਇਹ ਇੱਕ ਜੰਗਲ ਜਿਹੇ ਦੇ ਵਿਚ ਨਾ ਦਸ ਕ ਉਹ ਭੱਠੀਆਂ ਜਿਹੜੀਆਂ ਉਹ ਆਹ ਤਿਆਰ ਕਰਦੀਆਂ ਆਹ ਡਰੱਗ ਡਰੁਗ ਜਿਹੜੇ ਆ ਉਹਨਾਂ ਨੇ ਤਾਂ ਏਦਾਂ ਬਣਾਇਆ ਸੀ ਜਿਦਾਂ ਕਿਤੇ ਉਹ ਕਾਰਖਾਨਾ ਹੁੰਦਾ ਕਸਕੇ ਦਾ ਹਿਸਾਬ ਦਾ ਅੱਠ ਦਸ ਏਦਾਂ ਲਾਈਨਾਂ ਚ ਲੱਗੀਆਂ ਉਹਨੇ ਪੂਰਾ ਇਕੁਇਪਮੈਂਟ ਨਾਲ ਉਹਨਾਂ ਦੇ ਉਹਦੀ ਉਹ ਧੂਆਂ ਨਿਕਲਣ ਵਾਲੇ ਉਹ ਸਲਾਂਸਰ ਜਿਹੇ ਜਿਹੜੇ ਨੀ ਹੁੰਦੇ ਉਹ ਵੀ ਲਾਏ ਹੋਏ ਐਨ ਮਤਲਬ ਏਦਾਂ ਬਣਾਇਆ ਆ ਤੇ ਇਹ ਉਥੋਂ ਛਾਪਾ ਮਾਰ ਕੇ ਆ ਰਹੇ ਸੀਗੇ ਚਾਰ ਜਣੇ ਦੋ ਮੈਕਸੀਕਨ ਸੀਗੇ ਏਜੰਟ ਦੋ ਸੀ ਆਈ ਏ ਦੇ ਏਜੰਟ ਸੀਗੇ ਚਾਰੇ ਜਣੇ ਆ ਰਹੇ ਸੀਗੇ ਤੇ ਰਾਹ ਚ ਆਉਂਦਿਆਂ ਦਾ ਇਹਨਾਂ ਦਾ ਐਕਸੀਡੈਂਟ ਹੋ ਕੇ ਉਹਦੇ ਨਾਲ ਇਹ ਮਰੇ ਆ ਹਾਂਜੀ ਬਿਲਕੁਲ ਯੈਸ ਇਹੀ ਹੋ ਸਕਦਾ ਉਹਨਾਂ ਨੇ ਮਾਰਤੇ ਹੋਣੇ ਆ ਜਿਹਨਾਂ ਦੀਆਂ ਭੱਠੀਆਂ ਢਾਹ ਕੇ ਆਏ ਸੀਗੀ ਉਹ ਆਸੇ ਪਾਸੇ ਉਹ ਲੁਕੇ ਹੁੰਦੇ ਉਹ ਉੱਥੇ ਹੁੰਦੇ ਉਹ ਜਾਂਦੇ ਨੀ ਕਿਤੇ ਵੀ
0: ਬੰਦੇ ਬੜੇ ਥੋੜੇ ਗਏ ਏਡਾ ਹੌਸਲਾ ਕਿੱਥੇ ਕਰ ਲਿਆ ਚਾਰ ਬੰਦੇ ਜਾਣਾ ਵੀ ਆ ਤੇ ਫਿਰ ਪੂਰਾ ਪੂਰੀ ਤਸੱਲੀ ਨਾਲ ਜਾਓ ਜੇ ਹੁੰਦਾ ਸੀ ਆਈ ਏ ਜਾਂ ਇਹ ਏਜੰਸੀਆਂ ਹੁੰਦੀਆਂ ਜੇ ਚੈੱਕ ਕਰਦੇ ਆ ਦੂਰੋਂ ਕਿਸੇ ਕੋ ਕਰਾਉਂਦੇ ਹੁੰਦੇ ਆਪ ਮੂਹਰੇ ਥੋੜੇ ਹੁੰਦੇ ਆ
1: ਪਰ ਹਾਂਜੀ ਹਾਂਜੀ
0: ਇਹ ਤੇ ਮੇਰੀ ਸਮਝ ਤੋਂ ਬਾਹਰ ਹੈ ਕਿ ਚਾਰ ਜਣੇ ਤੁਰ ਪਏ ਉਧਰ ਨੂੰ ਜਾ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਗਲਤ ਉਹਨਾਂ ਦਾ ਆਪਣੀ ਮੈਨੂੰ ਮੈਂ ਕੋਈ ਸਿਸਟਮ ਦੇ ਵਿਚ ਖਰਾਬੀ ਲੱਗਦੀ ਹੈ
1: ਇਹ ਡਾਕਟਰ ਸਾਹਿਬ ਜੀ ਇਸ ਤਰ੍ਹਾਂ ਹੋਈ ਹੋਣੀ ਹੈ ਨਾ ਆਪਾਂ ਤਾਂ ਹੁਣ ਅੰਦਾਜ਼ਾ ਹੀ ਲਾ ਸਕਦੇ ਹਾਂ ਹੋਣਗੇ ਜਿਆਦਾ ਜਣੇ ਪਰ ਇੱਕ ਗੱਡੀ ਦੇ ਵਿਚ ਇਹ ਚਾਰੇ ਜਣੇ ਹੋਣਗੇ ਬਾਕੀ ਦੇ ਜਿਹੜੇ ਆ ਹੋਰ ਆਸੇ ਪਾਸੇ ਹੋਣਗੇ ਉਹ ਉਥੋਂ ਇਹ ਮਤਲਬ ਵਾਪਸ ਆ ਰਹੇ ਸੀ ਰਾਹ ਦੇ ਵਿਚ ਇਹ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਬਾਰੇ ਚ ਇਹ ਸ਼ੱਕੀ ਆ ਪਈ ਇਹ ਐਕਸੀਡੈਂਟ ਹੋਇਆ ਕਿ ਇਹ ਕੀਤਾ ਗਿਆ ਸੋ ਇਹ ਗੱਲਬਾਤ ਹੈਗੀ ਆ ਤੇ ਇਹਦੇ ਨਾਲ ਖਾਕਸਾ ਦੀ ਜਿਹੜੀ ਹੈਗੀ ਆ ਗੱਲਬਾਤ ਅਸਲੀ ਆ ਕਿ ਇੱਥੇ ਮੈਥ ਜਿਹੜੀ ਬਣਾਉਂਦੇ ਆ ਨਾ ਉਹ ਮੈਥ ਆਹ ਜਿਹੜਾ ਡਰੱਗ ਬਣਦਾ ਉਹਦੀਆਂ ਭੱਠੀਆਂ ਸੀਗੀਆਂ ਤੇ ਉਥੋਂ ਇਹ ਵਾਪਸ ਆ ਰਹੇ ਸੀਗੇ ਤੇ ਹੁਣ ਇੱਥੇ ਜਿਹੜਾ ਮਸਲਾ ਇਸ ਗੱਲ ਦਾ ਸਾਹਮਣੇ ਆ ਗਿਆ ਕਿ ਸੀ ਆਈ ਏ ਦੇ ਏਜੰਟ ਆ ਜਿਹੜੇ ਮੈਕਸੀਕੋ ਦੀ ਗੌਰਮੈਂਟ ਨੂੰ ਦੱਸਣ ਪੁੱਛਣ ਤੋਂ ਬਗੈਰ ਉਥੇ ਗਏ ਹੋਏ ਸੀ ਮੇਰਾ ਖਿਆਲ ਹੈ ਇਹ ਜਿਹੜਾ ਏਦਾਂ
0: ਹੋ ਨਹੀਂ ਸਕਦਾ ਚੀਮਾ ਸਾਹਿਬ ਉੱਥੇ ਜਾਣਾ ਤੇ ਫਿਰ ਉਹ ਅਰੈਸਟ ਵੀ ਹੋ ਸਕਦੇ ਸੀ ਫੜੇ ਵੀ ਜਾ ਸਕਦੇ ਦੱਸਿਆ ਤਾਂ ਹੋਏਗਾ ਕਿਤੇ ਏਜੰਸੀ ਨੂੰ
1: ਬਿਲਕੁਲ ਬਿਲਕੁਲ
0: ਗੱਲ ਪਹੁੰਚੀ ਹੋਵੇ ਇਹਦਾ ਹੋ ਸਕਦਾ
1: ਹਾਂਜੀ ਬਿਲਕੁਲ ਗਵਰਨਮੈਂਟ ਤੱਕ ਤੇ ਉਥੋਂ ਦੀ ਜਿਹੜੀ ਪ੍ਰੈਜੀਡੈਂਟ ਆ ਉਹਨੂੰ ਇਸ ਗੱਲ ਬਾਰੇ ਕੋਈ ਕਨਸੋਲ ਨਹੀਂ ਸੀਗੀ ਉਹਨੂੰ ਕਿਸੇ ਨੇ ਨਹੀਂ ਦੱਸਿਆ ਨਾ ਮੈਕਸੀਕਨ ਜਿਹੜੇ ਉਹ ਏਜੰਟ ਸੀਗੇ ਨਾ ਹੀ ਅਮਰੀਕਾ ਨੇ ਉਹਨਾਂ ਨੂੰ ਉਹ ਕੀਤਾ ਸੀਗਾ ਕਿ ਹਾਂ ਸਾਡੇ ਬੰਦੇ ਇੱਥੇ ਆ ਰਹੇ ਆ ਉਸ ਗੱਲ ਦਾ ਜਿਹੜਾ ਹੁਣ ਰੌਲਾ ਆ ਉਥੋਂ ਦੀ ਜਿਹੜੀ ਉਹ ਪ੍ਰੈਜੀਡੈਂਟ ਹੈਗੀ ਆ ਮੈਕਸੀਕੋ ਦੀ ਕਲਾਉਡੀਆ ਸ਼ਾਈਨਬਾਮ ਉਹਦਾ ਨਾਂ ਹੈਗਾ ਤੇ ਉਹਨੇ ਕਿਹਾ ਵੀ ਮੈਂ ਇਹਦਾ ਪੂਰਾ ਥੋਰੋਲੀ ਇਨਵੈਸਟੀਗੇਸ਼ਨ ਕਰਾਵਾਂਗੇ ਅਸੀਂ ਤੇ ਇਹ ਹੋਇਆ ਕਿੱਦਾਂ ਆ ਸਾਡੀ ਗੌਰਮੈਂਟ ਨੂੰ ਬਿਨਾਂ ਦੱਸਣ ਤੋਂ ਬਗੈਰ ਇਹ ਏਜੰਟ ਉੱਥੇ ਕੀ ਕਰਨ ਗਏ ਸੀਗੇ ਤੇ ਇਹਦੇ ਬਾਰੇ ਹੁਣ ਜਿਹੜਾ ਰੌਲਾ ਉਹ ਪਏਗਾ ਅੱਗੇ ਜਾ ਕੇ ਇਨਵੈਸਟੀਗੇਸ਼ਨ ਹੋਣਾ ਜਾਂ ਕੀ ਹੋਣਾ ਪਰ ਟਰੰਪ ਤੁਹਾਨੂੰ ਪਤਾ ਵੀ ਆਪਣੀ ਸਰਦਾਰੀ ਆ ਜਿਹੜੀ ਉਹਨੂੰ ਬਰਕਰਾਰ ਰੱਖਦੇ ਤੇ ਹੋਰ ਕਿਸੇ ਦੀ ਸਰਦਾਰੀ ਦੀ ਉਹ ਨਹੀਂ ਕੇਅਰ ਕਰਦੇ ਤੇ ਉਥੋਂ ਦੀ ਪ੍ਰੈਜੀਡੈਂਟ ਨੇ ਇਹ ਗੱਲ ਕਹਿ ਦਿੱਤੀ ਆ ਕਿ ਤੁਹਾਨੂੰ ਸਾਡੀ ਸਰਦਾਰੀ ਜਿਹਨੂੰ ਸੋਵਰਾਇਟੀ ਕਹਿੰਦੇ ਆ ਉਹਦੇ ਬਾਰੇ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀਗਾ ਸਾਨੂੰ ਸਾਡੀ ਐਡਮਿਸ਼ਨ ਲੈਣੀ ਚਾਹੀਦੀ ਸਾਨੂੰ ਦੱਸਣਾ ਚਾਹੀਦਾ ਸੀ ਕਿ ਹਾਂ ਅਸੀਂ ਕਿਹੜੇ ਮੁਲਕ ਦੇ ਵਿਚ ਆ ਕੇ ਆਹ ਕੁਛ ਕਰਨਾ ਆ ਸੋ ਉਹਨਾਂ ਦੇ ਵਿਚ ਜਿਹੜੀ ਮਾੜੀ ਮੋਟੀ ਖਟਾਪਟੀ ਆ ਜਿਹੜੀ ਉਹ ਕਿਹਾ ਟੁੱਟ ਜਾਣੀ ਆ ਉਹ ਏਡੀ ਕੋਈ ਗਲਤ ਨਹੀਂ ਉਹ ਤਾਂ ਆਪਣਾ ਫਰਜ ਆ ਭਾਈ ਹੋ ਕੀ ਰਿਹਾ ਇਸ ਦੁਨੀਆਂ ਦੇ ਵਿਚ ਉਸ ਕਰਕੇ ਆਪਾਂ ਤਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸਿਰਫ ਦੱਸਣਾ ਹੀ ਆ ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਸਾਹਿਬ ਤੇ ਇਰਾਨ ਵਿਚ ਜਿਹੜਾ ਚੱਲ ਰਿਹਾ ਹੈਗਾ ਨਾ ਇਹ ਯੁੱਧ ਇਹਨੂੰ ਬੰਦ ਕਰਨ ਦੇ ਜਿਹੜੇ ਮਾਮਲੇ ਆ ਉਹਦੇ ਵਿਚ ਖਾਕ ਸਾਹਿਬ ਜੀ ਹਰ ਤਕਰੀਬਨ ਜਿੰਨੀ ਵਾਰੀ ਟੀਵੀ ਤੇ ਦੇਖੀ ਦਾ ਓਨੀ ਵਾਰੀ ਉਹ ਆਪਣੇ ਪ੍ਰੈਜੀਡੈਂਟ ਆ ਜਿਹੜੇ ਉਹ ਗੱਲ ਆ ਜਿਹੜੀ ਉਹ ਬਦਲੀ ਹੁੰਦੀ ਆ ਜਦੋਂ ਮਰਜ਼ੀ ਦੇਖ ਲਓ ਹੁਣ ਇੱਕ ਹੋਰ ਗੱਲ ਹੁੰਦੀ ਆ ਤੇ ਉਦੋਂ 10 ਮਿੰਟ ਬਾਅਦ 20 ਮਿੰਟ ਬਾਅਦ ਦੁਬਾਰਾ ਆਉਂਦੇ ਆ ਤੇ ਉਦੋਂ ਜਿਹੜਾ ਉਹਦੇ ਉਲਟ ਹੁੰਦਾ ਤੇ ਇਹ ਲੜਾਈ ਬੰਦ ਹੋਣ ਦੀਆਂ ਜਿਹੜੀਆਂ ਸਮਾਂ ਆ ਖਾਕ ਸਾਹਿਬ ਜੀ ਉਹ ਦੇਖੋ ਤੈਅ ਹੋ ਚੱਲਿਆ ਮੇਰਾ ਖਿਆਲ ਅੱਜ ਲਾਸਟ ਦਿਨ ਸੀਗਾ ਇਹਦਾ
0: ਲਾਸਟ ਦਿਨ ਸੀ ਚੀਮਾ ਸਾਹਿਬ ਪਰ ਜਿੱਥੇ ਤੱਕ ਮੈਂ ਅੱਜ ਦੇਖ ਰਿਹਾ ਸੀ ਖਬਰਾਂ ਇਹਨਾਂ ਨੇ ਅਟੈਕ ਕਰ ਦਿੱਤਾ ਆਲਰੇਡੀ
1: ਅਮਰੀਕਾ ਨੇ ਅੱਛਾ ਓਹਦੀ ਖਬਰ ਤਾਂ ਨੀ ਮੈਂ ਦੇਖੀ ਆ, ਹੋ ਗਿਆ ਹੋਣਾ, ਕਰਤਾ ਹੋਣਾ, ਕਰ ਦਿੱਤਾ ਹੋਣਾ। ਤੇ ਓਹਦੇ ਵਿਚ ਹੁਣ ਅੱਜ ਅਖੀਰਲਾ ਦਿਨ ਸੀਗਾ ਤੇ ਉਹ ਇਰਾਨ ਜਿਹੜਾ ਸੀਗਾ ਉਹ ਜੋ ਕੁਛ ਟਰੰਪ ਸਾਹਿਬ ਨੂੰ ਮਨਾਉਣਾ ਚਾਹੁੰਦੇ ਸੀਗੇ ਉਹ ਕਹਿੰਦੇ ਇਹ ਗੱਲਾਂ ਨੀ ਮੈਂ ਮੰਨਣੀ ਆ। ਤੇ ਇਸ ਕਰਕੇ ਅੱਜ ਜਿਹੜਾ ਆ ਉਹ ਜਿਹੜਾ ਪਹਿਲਾਂ ਸਕੇਡਿਊਲ ਬਣਿਆ ਸੀ ਉਹਦੇ ਹਿਸਾਬ ਦੇ ਨਾਲ ਵਾਈਸ ਪ੍ਰੈਜੀਡੈਂਟ ਤੇ ਜੈਰਡ ਕੁਸ਼ਨਰ ਤੇ ਵਿਟਕੋਫ ਨੇ ਜਾਣਾ ਸੀਗਾ ਉੱਥੇ, ਪਰ ਉਹ ਗਏ ਨਹੀਂ ਸੀਗੇ। ਤੇ ਫੇਰ ਉਹ ਉਹਨੇ ਟਰੰਪ ਨੇ ਅੱਜ ਦੀ ਖ਼ਬਰ ਜਿੱਥੋਂ ਤੱਕ ਮੈਂ ਦੇਖੀ ਆ ਖ਼ਬਰ ਆਪਾਂ ਰੇਡੀਓ ਦੇ ਉੱਤੇ ਹੁਣ ਕਰਨ ਤੋਂ ਪਹਿਲਾਂ, ਉਦੋਂ ਇਹ ਸੀਗਾ ਕਿ ਹਾਂ ਉਹ ਜਾ ਰਹੇ ਆ ਤੇ ਇਰਾਨ ਆ ਜਿਹੜਾ ਉਹ ਮੰਨ ਗਿਆ ਆ ਆਉਣ ਨੂੰ ਉੱਥੇ। ਪਹਿਲਾਂ ਤਾਂ ਉਹਨਾਂ ਨੇ ਨਾ ਕਰਤੀ ਸੀ ਅਸੀਂ ਆਉਣਾ ਹੀ ਨੀਗਾ, ਤੇ ਉੱਥੇ ਜਾਣ ਵਾਸਤੇ ਫਿਰ ਉਹ ਇਰਾਨ ਮੰਨ ਗਿਆ ਸੀਗਾ। ਤੇ ਇਹਦੇ ਨਾਲ ਫਿਰ ਖੱਖ ਸਾਹਿਬ ਜੀ ਹੁਣ ਅਗਲੀ ਗੱਲ ਆ ਜਿਹੜੀ ਹੁਣ ਤੁਸੀਂ ਦੱਸੀ ਆ ਇਹ ਹਮਲਾ ਕਰ ਵੀ ਦਿੱਤਾ ਆ ਉਹਦੇ ਬਾਰੇ ਚ ਨਹੀਂ ਦੇਖਿਆ, ਪਰ ਇਰਾਨ ਜਿਹੜਾ ਆ ਉਹ ਜਦੋਂ ਅਮਰੀਕਾ ਦੀ ਫੌਜ ਨੇ ਖੱਖ ਸਾਹਿਬ ਜੀ ਉਹ ਇੱਕ ਜਹਾਜ਼ ਸੀਗਾ ਉਹਨਾਂ ਦਾ ਉਹ ਆਪਣੇ ਉਧਰ ਪਰੇ ਗਿਆ ਸੀਗਾ ਦੂਰ ਲੰਕਾ ਤੋਂ ਥੱਲੇ ਦੇ ਪਾਸੇ ਸਮੁੰਦਰ ਦੇ ਵਿਚ ਜਿਹੜਾ ਇੰਟਰਨੈਸ਼ਨਲ ਵਾਟਰ ਆ ਉੱਥੇ ਸੀਗਾ, ਤੇ ਉਥੋਂ ਜਾ ਕੇ ਅਮਰੀਕਨ ਫੌਜ ਨੇ ਉਹਨੂੰ ਉਹ ਉਤੋਂ ਉਤਰ ਕੇ ਉਹਦੇ ਤੇ ਉਹਨੂੰ ਗੁਮਰਾਹ ਕਰ ਲਿਆ ਸੀਗਾ, ਜਿਹਨੂੰ ਆਪਾਂ ਕਹਿੰਦੇ ਹੜੱਪ ਲੈਣੀ ਕਿਸੇ ਦੀ ਪ੍ਰੋਪਰਟੀ ਉਹਦੇ ਉਹਦਾ ਵੀ ਰੌਲਾ ਰਾਲਾ ਜਿਹੜਾ ਉਹ ਪੈਂਦਾ ਸੀਗਾ। ਤੇ ਲੜਾਈ ਬੰਦ ਹੋਣ ਦੀ ਜਿਦਾਂ ਤੁਸੀਂ ਹੁਣ ਕਹਿ ਕੇ ਹਟੇ ਆ ਇਹ ਲੱਗ ਨਹੀਂ ਰਿਹਾ ਵੀ ਇਹ ਬੰਦ ਹੋਣੀ, ਸੋ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ। ਪਰ ਇਹਦੇ ਨਾਲ ਗੱਲ ਇਹ ਵੀ ਆ ਕਿ ਟਰੰਪ ਨੇ ਉਹ ਸਮਾਂ ਵੀ ਵਧਾ ਦਿੱਤਾ ਆ ਕਿ ਕੋਈ ਨੀ ਇੱਕ ਦੋ ਦਿਨ ਹੋਰ ਲੈ ਲਓ, ਜਾਣੀ ਕਿ ਉਹ ਜਿੱਦਾਂ ਪਹਿਲਾਂ ਕਦੇ 10 ਦਿਨ ਦਾ ਫਿਰ 15 ਦਿਨ ਦਾ ਫਿਰ ਮਹੀਨੇ ਦਾ, ਉਸੇ ਤਰ੍ਹਾਂ ਇਹ ਵੀ ਹੁਣ ਜਿਹੜਾ ਆ ਪਹਿਲਾਂ ਇਹਨੇ ਕਿਹਾ ਸੀ 24 ਘੰਟੇ ਹੋਰ ਦੇ ਦਿਓ, ਫਿਰ ਕਹਿਤਾ 2 ਦਿਨ ਦੇ ਦਿਓ, ਤੇ ਇਹਦੇ ਵਿੱਚ ਹੁਣ ਪਤਾ ਨੀ ਅੱਗੇ ਜਾ ਕੇ ਕੀ ਗੱਲਬਾਤ ਆ ਜਿਹੜੀ ਉਹ ਕਿੱਧਰ ਨੂੰ ਜਾਣੀ ਆ। ਤੇ ਜੇ ਬੰਬਾਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਤਾਂ ਉਹ ਖਾਕਾ ਵੀ ਮਸਲਾ ਵਿਗੜਨਾ ਹੀ ਆ। ਤੇ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਹਟੇ ਆ ਕਿ ਇਰਾਨ ਦੀ ਪਰਜਾ ਆ ਜਿਹੜੀ ਉਹ ਪੂਰੇ ਉਤਸ਼ਾਹ ਵਿਚ ਆ, ਤੇ ਇੱਥੋਂ ਤੀਕਰ ਵੀ ਖ਼ਬਰ ਬਾਹਰ ਆਈ ਸੀ ਖਾਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਜਿਹੜੀ ਇਜ਼ਰਾਈਲ ਦੀ ਪਰਜਾ ਸੀ ਸੋਰੀ ਇਰਾਨ ਦੀ ਪਰਜਾ ਸੀਗੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਸਟੇਟ ਆਫ ਹਰਮੂਜ਼ ਖੋਲੀ ਆ ਇਰਾਨ ਦੀ ਗੌਰਮੈਂਟ ਨੂੰ ਜਾਣੀ ਪਰਜਾ ਕਹਿਣ ਲੱਗ ਪਏ ਸੀ ਕਿ ਤੁਸੀਂ ਤੁਹਾਨੂੰ ਇਹ ਖੋਲਣੀ ਚਾਹੀਦੀ ਨਹੀਂ ਸੀ, ਅਸੀਂ ਤੁਹਾਡੇ ਨਾਲ ਆ ਅਸੀਂ ਲੜਾਂਗੇ। ਸੋ ਇੱਥੋਂ ਤੀਕਰ ਵੀ ਜਿਹੜਾ ਉਹ ਮਾਮਲਾ ਆ ਉਹ ਇਜ਼ਰਾਈਲ ਦੀ ਪਰਜਾ ਦੇ ਵਿਚ ਜਿਹੜਾ ਉਤਸ਼ਾਹ ਹੈਗਾ ਆ ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਕੋਲ ਅਮਰੀਕਾ ਤੁਹਾਨੂੰ ਪਤਾ ਹੀ ਆ ਵੀ ਆਪਣੇ ਕੋਲ ਖਾਕ ਸਾਹਿਬ ਜੀ ਹਥਿਆਰ ਆ ਜਿਹੜੇ ਉਹ ਬੜੇ ਬੜੇ ਡੇਂਜਰਸ ਆ ਤੇ ਬਹੁਤ ਕੁਛ ਜਿਹੜਾ ਉਹ ਹੈਗਾ ਆ ਜਿਹੜਾ ਇਰਾਨ ਦੀ ਫੌਜ ਆ ਉਹਦੇ ਨਾਲੋਂ ਕਾਫੀ ਜ਼ਿਆਦਾ ਹੋਣਾ। ਤੇ ਪਰ ਹੁਣ ਏਡੀ ਦੂਰ ਜਾ ਕੇ ਲੜਨਾ ਵੀ ਖਾਕ ਸਾਹਿਬ ਜੀ ਏਡਾ ਸੌਖਾ ਨਹੀਂ ਹੈਗਾ, ਕਿਉਂਕਿ ਦੂਸਰੀ ਗੱਲ ਉਹ ਵੀ ਆ ਕਿ ਉਧਰ ਰੂਸ ਵੀ ਆ ਤੇ ਉਧਰ ਚੀਨ ਵੀ ਆ ਤੇ ਉਧਰ ਨਾਰਥ ਕੋਰੀਆ ਵੀ ਆ। ਤੇ ਇਹ ਖਾਕ ਸਾਹਿਬ ਜੀ ਤੁਹਾਨੂੰ ਯਾਦ ਹੋਣਾ ਜਦੋਂ ਇਰਾਕ ਤੇ ਅਟੈਕ ਕੀਤਾ ਸੀਗਾ ਅਮਰੀਕਾ ਨੇ ਉਦੋਂ ਤੁਹਾਨੂੰ ਪਤਾ ਵੀ ਉਹ ਐਕਸਿਸ ਈਵਲ ਉਦੋਂ ਆਪਣੇ ਬੁਸ਼ ਸੀਗੇ ਪ੍ਰੈਜੀਡੈਂਟ ਜਿਹੜੇ ਛੋਟੇ, ਤੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਇਹ ਤਿੰਨ ਦੇਸ਼ ਸੀਗੇ ਇੱਕ ਨਾਰਥ ਕੋਰੀਆ ਇੱਕ ਇਰਾਨ ਤੇ ਇੱਕ ਇਰਾਕ ਇਹਨਾਂ ਤਿੰਨਾਂ ਨੂੰ ਐਕਸਿਸ ਆਫ ਈਵਲ ਕਿਹਾ ਸੀਗਾ, ਜਾਣੀ ਕਿ ਜਿਹੜਾ ਈਵਲ ਹੁਣ ਆਪਾਂ ਕੀ ਕਹਾਂਗੇ ਜਮ ਜਿਹਨੂੰ ਕਹਿ ਦਿੰਦੇ ਆ ਭਾਈ ਇਹ ਇੱਕ ਜਮਾਂ ਦੀ ਜਿਹੜੀ ਆ ਉਹ ਸੰਸਥਾ ਬਣੀ ਹੋਈ ਆ ਧੁਰ ਆਇਆ ਇਹ ਕਹਿਣ ਦਾ ਮਤਲਬ ਦੁਨੀਆਂ ਦੇ ਰਾਕਸ਼ਾਂ ਦਾ ਇਹ ਉਦੋਂ ਉਹ ਚੱਲਿਆ ਸੀਗਾ। ਤੇ ਫੇਰ ਅਕਸ਼ਾ ਜੀ ਜਿਹੜਾ ਨਾਰਥ ਕੋਰੀਆ ਫਿਰ ਉਦੋਂ ਦਾ ਹੀ ਤੁਹਾਨੂੰ ਪਤਾ ਵੀ ਉਹ ਤਾਂ ਟਰੰਪ ਦੇ ਮੂੰਹ ਚੋਂ ਗੱਲ ਹੀ ਨਿਕਲ ਜਾਂਦਾ ਜਦੋਂ ਕਹਿੰਦਾ ਕੋਈ ਨਾ ਮੈਂ ਮੇਰੇ ਕੋਲ ਹੈਗੀਆਂ ਮਿਸਲਾਂ। ਤੇ ਪਰ ਪਾਕਿਸਤਾਨ ਨੇ ਵੀ ਫਿਰ ਉਦੋਂ ਬੰਬ ਬਣਾ ਲਿਆ ਤੇ ਇਰਾਕ ਨੂੰ ਫਿਰ ਉਦੋਂ ਢਾ ਦਿੱਤਾ ਗਿਆ ਸੀਗਾ। ਤੇ ਇਰਾਨ ਨੇ ਫਿਰ ਯੂਰੇਨੀਅਮ ਜਿਹੜਾ ਇਹ ਮਸਲਾ ਤਾਂ ਅਸਲ ਚ ਉਹ 1979 ਤੋਂ ਹੀ ਚੱਲ ਰਿਹਾ ਆ, ਸਭ ਤੋਂ ਉਦੋਂ ਪਹਿਲਾਂ 1953 ਤੋਂ ਇਹ ਚੱਲ ਰਿਹਾ ਆ। ਹੁਣ ਜਿਹੜਾ ਇਰਾਨ ਦੇ ਵਿਚ ਰੌਲਾ ਆ ਉਹ ਇਸ ਗੱਲ ਦਾ ਆ ਕਿਉਂਕਿ ਉੱਥੇ ਹੈਗੀ ਹੁਣ ਡੈਮੋਕ੍ਰੇਸੀ, ਭਾਵੇਂ ਉਹ ਇਸਲਾਮਿਕ ਰਿਪਬਲਿਕ ਆ ਪਰ ਹੈਗੀ ਤਾਂ ਡੈਮੋਕ੍ਰੇਸੀ ਆ ਨਾ, ਉਹ ਵੋਟਾਂ ਤਾਂ ਪੈਂਦੀਆਂ ਨਾ। ਸੋ ਉੱਥੇ ਹੁਣ ਮਸਲਾ ਜਿਹੜਾ ਸਾਡਾ ਆ ਅਮਰੀਕਾ ਦਾ ਸਾਡਾ ਮਸਲਾ ਆ ਉਹ ਇਹ ਆ ਕਿ ਉੱਥੇ ਕੋਈ ਲਿਜਾ ਕੇ ਡਿਕਟੇਟਰ ਜਾਣੀ ਬਾਦਸ਼ਾਹ ਉੱਥੇ ਬਿਠਾਈਏ। ਤੇ ਬਾਦਸ਼ਾਹ ਉਹ ਤੁਹਾਨੂੰ ਪਤਾ ਵੀ ਉਹ ਰਿਜ਼ਾ ਪਹਿਲਵੀ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੁੰਦੇ ਉਹਦਾ ਲੜਕਾ ਜਿਹੜਾ ਉਹ ਇੱਥੇ ਆ, ਤੇ ਉਹਨੂੰ ਵੀ ਇਹ ਖ਼ਬਰਾਂ ਦੇ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ ਵੀ ਹਾਂ ਇਹ ਉੱਥੇ ਜਾਊਗਾ। ਸੋ ਰਾਜ ਆ ਖਾਕ ਸਾਹਿਬ ਜੀ ਅਮਰੀਕਾ ਆ ਜਿਹੜਾ ਜਾਂ ਇਹ ਇੰਗਲੈਂਡ ਵਗੈਰਾ ਵੀ ਰਹੇ ਆ ਇਹ ਕਿਸੇ ਮੁਲਕ ਦੇ ਵਿਚ ਡੈਮੋਕ੍ਰੇਸੀ ਰਹਿਣ ਨਹੀਂ ਦਿੰਦੇ, ਇਹ ਢੋਲ ਤਾਂ ਵਜਾਉਂਦੇ ਹੈਗੇ ਆ ਵੀ ਅਸੀਂ ਉੱਥੇ ਡੈਮੋਕ੍ਰੇਸੀ ਲਿਆਉਣੀ ਆ। ਅਸਲ ਦੇ ਵਿਚ ਕੀ ਹੁੰਦਾ ਕਿ ਇਹ ਉੱਥੇ ਜਾਂ ਰਾਜੇ ਦਾ ਰਾਜ ਲਿਆਉਣ ਚ ਖੁਸ਼ ਹੁੰਦੇ ਆ ਕਿਉਂਕਿ ਰਾਜਾ ਜਿਹੜਾ ਆ ਉਹਨੂੰ ਖਾਕ ਸਾਹਿਬ ਜੀ ਦਬਾਉਣਾ ਬੜਾ ਸੌਖਾ ਹੁੰਦਾ ਕਿਉਂਕਿ ਉਹ ਇੱਕ ਰਾਜਾ ਹੁੰਦਾ ਤੇ ਬਾਕੀ ਓਹਦੇ ਥੋੜੇ ਬਹੁਤ ਮੰਤਰੀ ਹੁੰਦੇ ਆ ਤੇ ਬਾਕੀ ਓਹਦਾ ਪਰਿਵਾਰ ਹੁੰਦਾ ਓਹਨਾ ਨੂੰ ਡਰਾਵਾ ਧਮਕਾਵਾ ਦੇ ਕੇ ਤੇ ਫੇਰ ਓਹਨਾ ਨੂੰ ਉਥੋਂ ਜਦੋਂ ਚਿੱਤ ਕਰਦਾ ਲਾ ਲੈਂਦੇ ਆ, ਜਦੋਂ ਚਿੱਤ ਕਰਦਾ ਬਿਠਾਲ ਦਿੰਦੇ ਆ, ਤੇ ਨਹੀਂ ਤਾਂ ਫਿਰ ਜੇ ਓਹਨੂੰ ਰੱਖਣਾ ਆ ਉੱਥੇ ਤੇ ਫਿਰ ਓਹਨੂੰ ਕਹੀ ਜਾਂਦੇ ਆ ਵੀ ਭਰਾਵਾ ਆਹ ਜੋ ਕੁਛ ਅਸੀਂ ਕਹਿੰਦੇ ਆ ਏਦਾਂ ਕਰੀ ਚੱਲ, ਓਨਾ ਚਿਰ ਤੂੰ ਹੈਗਾ ਆ, ਜਿੱਦਣ ਤੂੰ ਨਾ ਕਰ ਦਿੱਤੀ ਤੇ ਫਿਰ ਅਸੀਂ ਤੇਰੇ ਤੇ ਕੋਈ ਨਾ ਕੋਈ ਲਾ ਕੇ, ਤੂੰ ਤੇਰੇ ਕੋਲ ਐਟਮ ਬੰਬ ਆ, ਤੇਰੇ ਕੋਲ ਆਇਆ, ਤੂੰ ਆ ਸਾਨੂੰ ਡਰੱਗ ਭੇਜਦਾ ਲਾ ਕੇ ਤੇ ਫਿਰ ਤੇਰੇ ਤੁਸੀਂ ਜੇਲ੍ਹ ਚ ਦੇ ਦੇਗੇ। ਸੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ। ਇਜ਼ਰਾਇਲ ਵਿਚ ਵੀ ਇਹੀ ਪੈਸੀ ਜਿਹੜਾ ਉਹ ਰਿਜ਼ਾ ਪਹਿਲਵੀ, ਇੱਥੇ ਰਿਜ਼ਾ ਪਹਿਲਵੀ ਦਾ ਲੜਕਾ ਆ, ਉਹਨੂੰ ਲਿਜਾ ਕੇ ਉੱਥੇ ਦਾ ਰਾਜਾ ਬਣਾਉਣ ਦੇ ਵਿਚ ਬਣਾਉਣ ਦੀ ਜਿਹੜੀ ਪਲੈਨਿੰਗ ਉਹ ਹੈਗੀ ਆ। ਤੇ ਇਹ ਮਸਲਾ ਜਿਹੜਾ ਉਹ ਚੱਲ ਰਿਹਾ ਆ, ਪਰ ਇਸ ਵੇਲੇ ਜਿਹੜਾ ਉਹ ਇਰਾਨ ਦੇ ਵਿਚ ਆ ਜਿਹੜਾ ਉਹ ਪਰਜਾ ਆ ਜਿਹੜੀ ਉੱਥੇ ਦੀ ਉਹ ਬਿਲਕੁਲ ਖਿਲਾਫ ਆ। ਤੇ ਜਿਹੜਾ ਇਰਾਨ ਆ ਉਹਨੇ ਆਪਣੀਆਂ ਜਿਹੜੀਆਂ ਉਹ 10 ਮੰਗਾਂ ਆ ਨਾ ਉਹਨਾਂ ਦੀਆਂ, ਉਹ ਕਹਿੰਦੇ ਪਏ ਕਰਦੇ ਤਾਂ ਅਸੀਂ ਉਹ ਕਰ ਲੈਂਦੇ ਆ ਤੇਰੇ ਨਾਲ ਸਮਝੌਤਾ, ਨਹੀਂ ਤਾਂ ਨਹੀਂ। ਪਰ ਹੁਣ ਜਦੋਂ ਤੁਸੀਂ ਦੱਸ ਕੇ ਹਟੇ ਆ ਵੀ ਲੇਟੈਸਟ ਖ਼ਬਰ ਆ ਜਿਹੜੀ ਉਹਦੇ ਵਿਚ ਜੇ ਅਮਰੀਕਾ ਨੇ ਅਟੈਕ ਕਰ ਦਿੱਤਾ ਤਾਂ ਫੇਰ ਤਾਂ ਉਹ ਸਮਝ ਲਓ ਮਸਲਾ ਜਿਹੜਾ ਉਹ ਨਹੀਂ ਕਿਸੇ ਤੇਰੇ ਨਹੀਂ ਚੜਨਾ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਉਹਦੇ ਵਿਚ ਇਰਾਨ ਨੇ ਪਾਕਿਸਤਾਨ ਵਿਚ ਹੋਣ ਜਾ ਰਹੀ ਜਿਹੜੀ ਮੀਟਿੰਗ ਸੀਗੀ ਉਹਦੇ ਤੋਂ ਬਿਲਕੁਲ ਇਨਕਾਰ ਕਰ ਦਿੱਤਾ, ਕਹਿੰਦੇ ਹੋਏ ਕਿ ਟਰੰਪ ਵੱਲੋਂ ਦਿੱਤੇ ਡਰਾਵਿਆਂ ਤੋਂ ਅਸੀਂ ਡਰਦੇ ਡੁਰਦੇ ਕੋਈ ਨਹੀਂ ਹੈਗੇ, ਤੇ ਇਰਾਨ ਆਪਣੇ ਆਪ ਨੂੰ ਜਿਹੜਾ ਸਰੰਡਰ ਨਹੀਂ ਕਰੇਗਾ, ਭਾਵ ਆਪਣੇ ਆਪ ਨੂੰ ਟਰੰਪ ਹਵਾਲੇ ਨਹੀਂ ਕਰਨਾ। ਸਰੰਡਰ ਕਰਨਾ ਮਤਲਬ ਹੁੰਦਾ ਵੀ ਤੁਸੀਂ ਯਾਰ ਆ ਚੱਕੋ, ਅਸੀਂ ਕੁਛ ਨਹੀਂ ਹੈਗੇ, ਤੁਸੀਂ ਜਿੱਦਾਂ ਕਹੋਗੇ ਅਸੀਂ ਕਰੀ ਜਾਵਾਂਗੇ। ਪਰ ਇਰਾਨ ਆ ਜਿਹੜਾ ਉਹ ਕਹਿੰਦਾ ਨਹੀਂ, ਅਸੀਂ ਏਦਾਂ ਨਹੀਂ ਕਰਨੀ। ਤੇ ਉਹ ਸਮੁੰਦਰੀ ਜਹਾਜ਼ ਦੀ ਆਪਾਂ ਗੱਲ ਕਰ ਦਿੱਤੀ ਆ ਵੀ ਉਹਨੇ ਗਵਾਹ ਕਰ ਲਿਆ ਸੀਗਾ ਤੇ ਸਟੇਟ ਆਫ ਹੋਰਮੁਸ ਆ, ਉਹ ਕਹਿੰਦੇ ਪਹਿਲਾਂ ਖੋਲ ਦਿਓ ਤੇ ਸਾਡਾ ਉਹ ਜਹਾਜ਼ ਵੀ ਛੱਡ ਦਿਓ ਤੇ ਫੇਰ ਅਸੀਂ ਗੱਲ ਆ ਜਿਹੜੀ ਕਰਾਂਗੇ। ਤੇ ਪਰ ਅਜੇ ਤੀਕਰ ਕੋਈ ਵੀ ਟੀਵੀ ਦੇ ਵਿੱਚੋਂ ਕਲੀਅਰ ਖ਼ਬਰ ਆ ਜਿਹੜੀ ਉਹ ਤਕਰੀਬਨ ਸਾਹਮਣੇ ਨਹੀਂ ਆ ਰਹੀ, ਉਹ ਕਦੇ ਇੱਥੇ ਆ ਹੋ ਜਾਂਦਾ ਤੇ ਕਦੇ ਉੱਥੇ ਆ ਹੋ ਜਾਂਦਾ, ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ। ਤੇ ਦੇਖੋ ਕਿਹੜਾ ਜ਼ੋਰ ਜ਼ਿਆਦਾ ਪੈਂਦਾ, ਉਧਰ ਰੂਸ ਚਾਈਨਾ ਤੇ ਨਾਰਥ ਕੋਰੀਆ ਦਾ ਜ਼ਿਆਦਾ ਪੈਂਦਾ ਕਿ ਇਧਰੋਂ ਅਮਰੀਕਾ ਤਾਂ ਹੁਣ ਵਿਚਾਰਾ ਕੱਲਾ ਹੀ ਰਹਿ ਗਿਆ ਸਖ਼ਤ ਸਾਹਿਬ ਜੀ, ਆਪਾਂ ਤਾਂ ਉਹ ਇੱਕ ਇਜ਼ਰਾਇਲ ਰਹਿ ਗਿਆ, ਤੇ ਨੇਟੋ ਯੂਰੋਪੀਅਨ ਆ ਜਿਹੜੇ ਉਹ ਸਮਝ ਲਓ ਵੀ ਤੁਸੀਂ ਵੱਖਰੇ ਹੋ ਗਿਆ।
0: ਕੱਲੀ ਲੜਾਈ ਵੀ ਲੜਨੀ ਹੋਵੇ ਨਾ, ਅਮਰੀਕਾ ਬਹੁਤ ਹੈਵੀ ਆ, ਬਹੁਤ ਕੁਛ ਹੈਗਾ ਆਪਣੇ ਕੋਲ, ਬਹੁਤ
1: ਬਿਲਕੁਲ ਹਥਿਆਰ ਹੈਗੇ ਜੀ, ਬਿਲਕੁਲ
0: ਹੈਗੀਆਂ। ਪਰ ਇਹ ਹੁੰਦਾ ਕਿ ਜੰਗ ਦੇ ਨਾਲ ਚਾਰ ਸਾਥੀ ਇਕੱਠੇ ਹੋਣ ਨਾ ਤੇ ਇਕੱਲਾ ਲੜਨ ਗਿਆ, ਚਾਰ ਪਿੱਛੋਂ ਹੱਲਾ ਮਾਰਨ ਵਾਲੇ ਹੀ ਹੋਣ ਨਾ, ਚੱਕ ਦੇ ਵੀ ਚੱਕ ਦੇ ਉਹਦੇ ਨਾਲ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਬਿਲਕੁਲ
0: ਇਹਦੇ ਵਿਚ ਇਹੀ ਹੈ ਕਿ ਚੀਮਾ ਸਾਹਿਬ ਕੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਨਿਪਟਾਇਆ ਜਾਵੇ, ਕੰਮ ਖਤਮ ਕੀਤਾ ਜਾਵੇ,
1: ਬਿਲਕੁਲ
0: ਲੋਕਾਂ ਦੀਆਂ ਆਮ ਲੋਕਾਂ ਦੀਆਂ ਜਾਨਾਂ ਬਚ ਸਕਣ। ਇਹ ਜਿਹੜੇ ਬਰੂਦ ਅੱਜ ਕੱਲ ਚੱਲਦੇ ਆ, ਮਿਜ਼ਾਈਲਾਂ ਚੱਲਦੀਆਂ, ਏਡੇ ਏਡੇ ਵੱਡੇ ਸਿਸਟਮ ਆ, ਉਹਦੇ ਤੋਂ ਚਾਹੇ ਉਹ ਇਸਰਾਇਲ ਦੇ ਲੋਕ ਆ, ਚਾਹੇ ਉਹ ਇਰਾਨ ਦੇ ਆ, ਚਾਹੇ ਕਿਸੇ ਕੰਟਰੀ ਦੇ, ਉਹ ਨਾ ਮਾਰੇ,
1: ਬਿਲਕੁਲ ਬਿਲਕੁਲ ਕਿਸੇ ਦਾ ਵੀ, ਬਿਲਕੁਲ
0: ਆਪਣੇ ਫੌਜੀ ਜਿਹੜੇ ਆ, ਜਵਾਨ ਜਿਹੜੇ ਅਮਰੀਕਾ ਦੇ ਆ, ਉਹ ਵੀ ਬੇਚਾਰੇ। ਦੇਖੋ ਜਹਾਜ ਦੇ ਉੱਪਰ ਬੈਠਾ ਬੰਦਾ, ਥੱਲਿਓ ਮਿਜ਼ਾਇਲ ਵੱਜਦੀ ਆ, ਬੰਦੇ ਦੇ ਪੱਖ
1: ਜਾਂਦੇ ਆ, ਬਿਲਕੁਲ ਬਿਲਕੁਲ
0: ਉਹਦੇ ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਆਪ ਤੇ ਵੱਡੇ ਲੀਡਰ ਕੋਠੀਆਂ ਚ ਥੱਲੇ ਬੰਕਰਾਂ ਚ ਵੜ ਕੇ ਬਹਿ ਜਾਂਦੇ ਆ,
1: ਬਿਲਕੁਲ
0: ਆਮ ਜਨਤਾ ਜਿਹੜੀ ਆਮ ਮੁੰਡੇ ਘਰਾਂ ਦੇ ਹੁੰਦੇ ਆ, ਜਵਾਨ ਹੁੰਦੇ ਆ, ਉਹਨਾਂ ਦੀਆਂ ਮੌਤਾਂ ਹੁੰਦੀਆਂ, ਉਹਦਾ ਬਚਾਅ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਚੀਮਾ ਸਾਹਿਬ।
1: ਬਿਲਕੁਲ ਬਿਲਕੁਲ। ਤੇ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਖਾਕ ਸਾਹਿਬ ਜੀ, ਹੁਣ ਇਹ
0: ਨੀ ਆਪਾਂ ਲੱਗਦਾ
1: ਅਗਲੀ
0: ਗੱਲਬਾਤ ਤੱਕ ਜਾ ਹੀ ਨੀ ਹੋਣਾ,
1: ਜਾ ਨੀ ਹੋਣਾ। ਇੱਕੋ ਮਿੰਟ ਰਹਿ ਗਿਆ, ਮੈਂ ਤਾਂ ਆਪਣੀ ਤੋਂ ਕਾਹਲੀ ਬਹੁਤ ਕੀਤੀ ਸੀ, ਚਲੋ ਕੋਈ ਨੀ ਆਪਾਂ ਇੱਕ ਅੱਧਾ ਮਿੰਟ ਉਹਨਾਂ ਦਾ ਲੈ ਲਵਾਂਗੇ। ਤੇ ਇਹਦੇ ਵਿੱਚ ਖਾਕ ਸਾਹਿਬ ਜੀ, ਹੁਣ ਜਿਹੜਾ ਤਾਈਵਾਨ ਆ, ਤੁਹਾਨੂੰ ਪਤਾ ਤਾਂ ਤਾਈਵਾਨ ਦਾ ਵੀ ਕਹਿਣਾ ਰੌਲਾ ਰੌਲਾ ਹੈਗਾ।
0: ਜੀ ਜੀ ਜੀ, ਇੱਕ ਮਿੰਟ ਜੀ ਮਸਾ,
1: ਹੋਰ ਪੈਸੇ ਆ ਜਿਹੜੇ ਉਹ ਖਰਚ ਖਰਚ ਕਰੋ ਆਪਣੀ ਡਿਫੈਂਸ ਦੇ ਉੱਤੇ। ਉਹਨਾਂ ਨੇ ਪਹਿਲਾਂ ਹੀ ਜਿਹੜਾ $40 billion ਆ ਜਿਹੜਾ ਆਪਣੀ ਡਿਫੈਂਸ ਫੰਡ ਤੇ ਖਰਚਣ ਦਾ ਜਿਹੜਾ ਉਹ ਬਿੱਲ ਪਾਸ ਕਰ ਦਿੱਤਾ, ਪਰ ਅਮਰੀਕਾ ਦੇ ਐਡਮਿਰਲ ਸੈਮੂਅਲ ਪਾਪਾਰੋ ਉਹਨਾਂ ਦਾ ਨਾਂ ਹੈਗਾ, ਉਹਨਾਂ ਨੇ ਕਿਹਾ ਕਿ ਜਿਹੜੀ ਸੈਨੇਟ ਕਮੇਟੀ ਆ ਇਹਨੂੰ ਜਿਹੜੀ ਆ ਉਹ ਕਿਹਾ ਕਿ ਇੱਥੇ ਭਾਈ ਦੇਖੋ ਹੁਣ ਟਰੰਪ ਸਾਹਿਬ ਉਹਦੇ ਤੇ ਜ਼ੋਰ ਪਾ ਰਹੇ ਆ ਕਿ ਤੂੰ ਹੋਰ ਪੈਸੇ ਖਰਚ, ਉਹਨਾਂ ਕੋਲ ਵਿਚਾਰਿਆਂ ਕੋਲ $40 billion ਉਨਾ ਕੇ ਹੋਣਾ, ਉਹ ਕਹਿੰਦੇ ਅਸੀਂ ਇੰਨਾ ਕੁ ਲਾ ਦਿੰਨੇ ਆ। ਪਰ ਹੁਣ ਇਹ ਜਿਹੜੇ ਐਡਮਿਰਲ ਸੈਮੂਅਲ ਸਪੈਰੋ ਆ ਇਹਨਾਂ ਨੇ ਇੱਥੇ ਸੈਨੇਟ ਕਮੇਟੀ ਨੂੰ ਜਿਹੜੀ ਆ ਆਰਮਡ ਫੋਰਸ ਦੀ ਹੁੰਦੀ ਆ ਉਹਨੂੰ ਕਿਹਾ ਆ ਕਿ ਭਾਈ ਤੁਸੀਂ ਇਹ ਇੱਥੇ ਆਂਡੇ ਦਾ ਤੇ ਮੁਰਗੀ ਦਾ ਸਵਾਲ ਨਹੀਂ ਹੈ, ਇਹ ਤੁਸੀਂ ਏਦਾਂ ਕਰੋ ਵੀ ਜੇ ਮੁਰਗੀ ਨੂੰ ਜੇ ਤੁਸੀਂ ਖਾਣਾ ਪਾਉਣਗੇ ਤਾਂ ਨਾ ਤੁਹਾਡੇ ਕੋਲ ਆਂਡਾ ਆਉਣਾ ਤੇ ਨਾ ਤੁਹਾਡੇ ਕੋਲ ਮੁਰਗੀ ਰਹਿਣੀ ਹੈ, ਕੁਛ ਵੀ ਨੀ ਰਹਿਣਾ ਤੇ ਨਾ ਜਿਹੜੀ ਮੁਰਗੀ ਨੂੰ ਤੁਸੀਂ ਖਾਣਾ ਦਿੰਦੇ ਹੋ ਤਿੰਨੇ ਨੀ ਰਹਿਣੇ। ਸੋ ਇਸ ਕਰਕੇ ਉਹ ਕਹਿੰਦਾ ਭਾਈ ਤੁਸੀਂ ਤਾਇਵਾਨ ਦੇ ਉੱਤੇ ਇੰਨਾ ਜਿਹੜਾ ਉਹ ਬੋਝ ਨਾ ਪਾਓ, ਨਹੀਂ ਤਾਂ ਉਹ ਜਿਹੜੇ ਆ ਉਹ ਮਾਰੇ ਜਾਣਗੇ। ਤੇ ਫੇਰ ਹੁਣ ਅਸਲ ਦੇ ਵਿੱਚ ਜਿਹੜਾ ਆ ਉਹ ਮੈਨੂੰ ਲੱਗਦਾ ਭਾਈ ਦੁਨੀਆਂ ਦੇ ਵਿੱਚ ਪੈਸਾ ਕਾਕਸਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਲੋੜ ਆ, ਕਿਉਂਕਿ ਮਹਿੰਗਾਈ ਬਹੁਤ ਹੋ ਗਈ ਤੇ ਇਕੋਨਮੀ ਦੀ ਹਾਲਤ ਬੁਰੀ ਆ। ਕਾਕਸਾ ਜੀ ਇੱਕ ਛੋਟਾ ਜਿਹਾ ਆਪਾਂ ਇੱਕ ਸਕਿੰਟ ਹੋਰ ਲੈਣਾ, ਜਿਹੜਾ ਲੰਡਨ ਸ਼ਹਿਰ ਆ ਨਾ ਇੰਗਲੈਂਡ ਦੇ ਵਿੱਚ, ਕਾਕਸਾ ਜੀ ਉੱਥੇ ਦੇ ਜਿਹੜੇ ਹਾਲਾਤ ਆ ਇਕੋਨਮੀ ਦੇ ਉਹ ਇੰਨੇ ਬੁਰੇ ਆ ਕਿ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ, ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਉੱਥੇ 88,000 ਘਰ ਪ੍ਰਤੀ ਸਾਲ ਬਣਨਾ ਚਾਹੀਦਾ ਲੰਡਨ ਦੇ ਵਿਚ, ਤੇ ਉੱਥੇ ਬਣਿਆ ਕਿੰਨਾ ਪਿਛਲੇ ਸਾਲ ਦੇ ਵਿਚ ਸਿਰਫ 6,000, ਜਿਹਦੇ ਕਾਰਨ ਉੱਥੇ ਮਹਿੰਗਾਈ ਆ ਜਿਹੜੀ ਉਹਨੂੰ ਅੱਗ ਲੱਗੀ ਪਈ ਆ ਲੋਕਾਂ ਦਾ।
0: ਮਹਿੰਗਾਈ ਨੂੰ ਮਾਰੋ ਗੋਲੀ, ਤੁਸੀਂ ਆਪਣੀ ਦੇਖ ਲੋ ਨਾ ਚੀਮਾ ਸਾਹਿਬ, ਜਦੋਂ ਤੁਸੀਂ 7-Eleven ਤੇ ਕੰਮ ਕਰਦੇ ਸੀ ਪੈਪਸੀ ਦੀ ਵੱਡਾ ਜਿਹੜਾ ਬੋਤਲ ਹੁੰਦੀ ਆ ਉਹ 99¢ 1.29 ਦੀ ਹੁੰਦੀ ਸੀ, $3.50 ਦੀ ਆ, $4 ਦੀ ਆ,
1: ਬਿਲਕੁਲ
0: ਗੁਣਾ ਵੱਧ ਗਈ ਆ। ਇੱਥੇ ਮਹਿੰਗਾਈ ਬਹੁਤ ਜ਼ਿਆਦਾ ਵਾ ਅਮਰੀਕਾ ਦੇ ਵਿਚ, ਪਤਾ ਨੀ ਲੱਗਦਾ। ਅਸੀਂ ਉਹ ਗਰੋਸਰੀ ਲੈਣ ਜਾਓ ਨਾ ਤੁਸੀਂ ਤੇ ਉਹ $200 ਦਾ ਆਉਂਦਾ ਹੀ ਕੁਛ ਨੀ ਗਾ, ਛੋਟੀ ਜੀ ਕਰੇ
1: ਜੀ। ਮੈਂ ਇੱਥੇ
0: ਉਹਨਾਂ ਨੂੰ ਮਿਲਾ ਲਈਏ ਨਾਲ,
1: ਮੈਂ ਜਦੋਂ ਆਇਆ ਫ੍ਰਿਜਨੋ ਦੇ ਵਿਚ ਡਾਕਟਰ ਸਾਹਿਬ ਜੀ
2: ਮਹਿੰਗਾਈ ਦਾ ਹੱਲ ਕੀ ਹੈਗਾ ਆ ਹਾਂਜੀ।
1: ਡਾਕਟਰ ਸਾਹਿਬ ਗੱਲ ਏਦਾਂ, ਮੈਂ ਜਦੋਂ ਆਇਆ ਸੀ ਇੱਥੇ 59¢ ਨੂੰ ਗੈਲਨ ਗੈਸ ਦੀ ਮੈਂ ਪਾਉਂਦਾ ਰਿਹਾ ਤੇ ਆ ਹੁਣ $6 ਦੀ ਹੋਈ ਆ ਇੱਥੇ ਫ੍ਰਿਜਨੋ ਦੇ ਵਿਚ, 10 ਗੁਣਾ ਵੱਧ ਗਈ ਆ।
0: ਚੀਮਾ ਸਾਹਿਬ ਮੇਰੇ ਕੋਲ ਗੈਸ ਸਟੇਸ਼ਨ ਹੁੰਦਾ ਸੀ, 99¢ ਨੂੰ ਅਸੀਂ ਵੇਚਦੇ ਰਹੇ ਹਾਂ। ਟਾਈਮ ਦੀਆਂ ਗੱਲਾਂ ਨਾ, ਹੁਣ $5 ਨੂੰ $7 ਨੂੰ ਜੋ ਕਿ ਜਿੱਦਾਂ ਜਿੱਦਾਂ ਟਾਈਮ ਵੱਧਦਾ ਜਾਂਦਾ ਉਨੀ ਤਨਖਾਹ ਵੀ ਵੱਧਦੀ ਆ। ਉਦੋਂ ਤੁਹਾਡਾ ਵੇਜ ਜਿਹੜੀ ਹੁੰਦੀ ਸੀ ਹੁਣ $5-6 ਹੁੰਦੀ ਸੀ, ਹੁਣ $15-20, ਇਹ ਵੀ ਫਰਕ ਪੈਂਦਾ ਨਾ ਹਰ ਚੀਜ਼ ਦੇ ਨਾਲ ਮਹਿੰਗਾਈ ਤੇ ਵਧਣੀ ਹੈ। ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਸੁਣ ਰਿਹਾ ਸਾਰੀ ਗੱਲ, ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੀ ਹੋ ਰਹੀ ਹੈ, ਪਰ ਕੀ ਅਸੀਂ ਸੋਚਦੇ ਹਾਂ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ? ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ?
1: ਨਹੀਂ ਰਹਿੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ
2: ਹੱਲ ਕੀ ਹੈਗਾ ਆ? ਹਾਂਜੀ
1: ਡਾਕਟਰ ਸਾਹਿਬ ਗੱਲ ਏਦਾਂ, ਮੈਂ ਜਦੋਂ ਆਇਆ ਸੀ ਇੱਥੇ 59¢ ਨੂੰ ਗੈਲਨ ਗੈਸ ਦੀ ਮੈਂ ਪਾਉਂਦਾ ਰਿਹਾ ਤੇ ਆ ਹੁਣ $6 ਦੀ ਹੋਈ ਆ ਇੱਥੇ ਫ੍ਰਿਜਨੋ ਦੇ ਵਿਚ, 10 ਗੁਣਾ ਵੱਧ ਗਈ ਆ।
0: ਚੀਮਾ ਸਾਹਿਬ ਮੇਰੇ ਕੋਲ ਗੈਸ ਸਟੇਸ਼ਨ ਹੁੰਦਾ ਸੀ, 99¢ ਨੂੰ ਅਸੀਂ ਵੇਚਦੇ ਰਹੇ ਹਾਂ। ਟਾਈਮ ਦੀਆਂ ਗੱਲਾਂ ਨਾ, ਹੁਣ $5 ਨੂੰ $7 ਨੂੰ ਜੋ ਕਿ ਜਿੱਦਾਂ ਜਿੱਦਾਂ ਟਾਈਮ ਵੱਧਦਾ ਜਾਂਦਾ ਉਨੀ ਤਨਖਾਹ ਵੀ ਵੱਧਦੀ ਆ। ਉਦੋਂ ਤੁਹਾਡਾ ਵੇਜ ਜਿਹੜੀ ਹੁੰਦੀ ਸੀ ਹੁਣ $5-6 ਹੁੰਦੀ ਸੀ, ਹੁਣ $15-20, ਇਹ ਵੀ ਫਰਕ ਪੈਂਦਾ ਨਾ ਹਰ ਚੀਜ਼ ਦੇ ਨਾਲ ਮਹਿੰਗਾਈ ਤੇ ਵਧਣੀ ਹੈ। ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਸੁਣ ਰਿਹਾ ਸਾਰੀ ਗੱਲ, ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੀ ਹੋ ਰਹੀ ਹੈ, ਪਰ ਕੀ ਅਸੀਂ ਸੋਚਦੇ ਹਾਂ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ? ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ?
1: ਨਹੀਂ ਰਹਿੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ ਨੀ। ਪਰ ਹੁਣ ਜਿਹੜਾ ਇਹ ਡਾਕਟਰ ਸਾਹਿਬ ਜੀ

0: ਅਕਾਲ ਸਤਿ ਸ੍ਰੀ ਅਕਾਲ। ਮੈਂ ਸੁਣ ਰਿਹਾ ਸਾਰੀ ਗੱਲ, ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੀ ਹੋ ਰਹੀ ਹੈ, ਪਰ ਕੀ ਅਸੀਂ ਸੋਚਦੇ ਹਾਂ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ? ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ?
1: ਨਹੀਂ ਰਹਿੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ ਨਹੀਂ। ਪਰ ਹੁਣ ਜਿਹੜਾ ਇਹ ਡਾਕਟਰ ਸਾਹਿਬ ਜੀ ਜਿਹੜਾ ਇਹ ਨਾ ਵਾਲ ਸਟਰੀਟ ਤੇ ਆਹ ਡੌਨ ਜੋ ਜੇ ਵੋ ਰਬਰਾ ਸਾਰੀ ਮਹਿੰਗਾਈ ਆ ਜਿਹੜੀ ਇਹ ਲੋਕ ਕਰ ਰਹੇ ਆ, ਮਹਿੰਗਾਈ ਕਦੇ ਹੋ ਹੀ ਨਹੀਂ ਸਕਦੀ ਜੇ ਤੁਸੀਂ ਆਪਣੇ ਲੋੜਾਂ ਨੂੰ ਸੀਮਿਤ ਰੱਖੋ ਤਾਂ। ਬਿਲਕੁਲ
0: ਸੀਮਿਤ ਕਰ ਲੋ ਤੇ ਕੁਝ ਵੀ ਐਸਾ ਨਹੀਂ ਹੋਣਾ ਜਿਹਨੂੰ ਤੁਸੀਂ ਮਹਿੰਗਾਈ ਕਹਿੰਦੇ ਹੋ ਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ,
1: ਕੋਈ ਗੱਲ ਨਹੀਂ ਹੋਣੀ, ਬਿਲਕੁਲ ਗੱਲ ਸਹੀ ਆ।
0: ਉਹ ਇੰਨੇ ਵੱਧ ਗਏ ਨੇ ਜਿਹਦੇ ਕਰਕੇ ਸਾਰੀ ਮਹਿੰਗਾਈ ਹੈ, ਕਿਉਂਕਿ ਤੁਹਾਡੀ ਉਹ ਡਿਮਾਂਡ ਹੋ ਗਈ ਨਾ ਕਿਸੇ ਚੀਜ਼ ਦੀ।
1: ਬਿਲਕੁਲ
0: ਡਿਮਾਂਡ ਦੀ ਗੱਲ ਆਉਂਦੀ ਹੈ ਉਦੋਂ ਕੀਮਤ ਵੱਧ ਜਾਂਦੀ ਹੈ,
1: ਕੀਮਤ ਵੱਧ ਜਾਂਦੀ ਬਿਲਕੁਲ
0: ਕਰਦਾ ਸਪਲਾਈ ਤੇ।
1: ਬਿਲਕੁਲ
0: ਜੇ ਸਪਲਾਈ ਵੱਧ ਹੋ ਜੂਗੀ ਤੇ ਲਿਪਸਟਿਕਸ ਦੇ ਰੇਟ ਵੀ ਘੱਟ ਜਾਣੇ ਆ ਜੀ।
1: ਹਾਂਜੀ ਬਿਲਕੁਲ,
0: ਪਰ ਨਹੀਂ ਘੱਟ ਰਿਹਾ ਕਿਉਂਕਿ ਨਵੇਂ ਤੋਂ ਨਵੀਂ ਸਾਡੀ ਡਿਮਾਂਡ ਹੀ ਵੱਖਰੀ ਹੋ ਰਹੀ ਹੈ।
1: ਬਿਲਕੁਲ
0: ਹਰ ਫੀਲਡ ਦੇ ਵਿੱਚ ਹੈਗੀ, ਕੱਪੜੇ ਦੀ ਤਾਂ, ਜੇ ਕਾਰਾਂ ਦੀ ਤਾਂ, ਗੱਡੀ, ਅਸੀਂ ਸਾਈਕਲਾਂ ਤੇ ਵੀ ਕੰਮ ਕਰਦੇ ਸੀ, ਸਾਰਾ ਕੁਝ ਹੁੰਦਾ ਸੀ ਨਾ,
1: ਸਾਰਾ ਕੁਝ ਹੁੰਦਾ ਸੀ ਬਿਲਕੁਲ, ਔਰ ਸਿਹਤ ਵੀ ਵਧੀਆ ਰਹਿੰਦੀ,
0: ਸਾਡੀਆਂ ਲੋੜਾਂ ਤੇ ਸਾਡੇ ਖਰਚੇ ਜਿਹੜੇ ਸੀ ਉਹ ਲਿਮਿਟਡ ਸੀ। ਹਾਂਜੀ
2: ਬਹੁਤ ਜ਼ਿਆਦਾ ਕੰਨ ਪੜਦੀ ਹੈ
1: ਕਿਹਦੀ, ਮੇਰੀ ਆਵਾਜ਼ ਕਿ ਡਾਕਟਰ ਸਾਹਿਬ ਦੀ?
2: ਤੁਹਾਡੀ, ਤੁਹਾਨੂੰ ਹਮੇਸ਼ਾ ਮੈਂ ਕਹਿੰਦਾ ਹੁੰਦਾ ਵਾ
1: ਇਹਦੀ ਆਵਾਜ਼ ਨੂੰ ਕੀ ਗੱਲ ਆ, ਇਹ
2: ਠੀਕ ਆ ਇੰਨੇ ਕੋਈ, ਜਾਂ ਫਿਰ ਤੁਸੀਂ ਉੱਚੀ ਬੋਲਦੇ ਹੋ ਜਾਂ ਫਿਰ ਉਹ ਤੁਹਾਡਾ ਵੈਲਿਊ ਜ਼ਿਆਦਾ ਹੈਗਾ।
1: ਹੁਣ ਠੀਕ ਆ,
2: ਕਿਉਂ ਡਾਕਟਰ ਸਹੀ ਕਹਿ ਰਿਹਾ?
0: ਇਹ ਇਹ ਮੈਨੂੰ ਲੱਗਦਾ ਹੈ ਵੀ ਇਹ ਬਦਾਮਾਂ ਦੇ ਅੰਗੂਰਾਂ ਦੇ ਸ਼ਹਿਰ ਚ ਰਹਿੰਦੇ ਨੇ, ਇਹ ਬਦਾਮ ਅੰਗੂਰ ਜ਼ਿਆਦਾ ਖਾਂਦੇ ਆ।
2: ਇਹ ਕਦੇ ਤੁਹਾਡੇ ਤੇ ਨਹੀਂ ਤੋੜ ਲਿਆਉਂਦੇ?
0: ਮੈਨੂੰ ਐਵੇਂ ਹੀ ਲੱਗਦਾ ਹੈਗਾ, ਉਹ ਵੀ ਨੇੜੇ ਹੀ ਹੈ ਇਹਨਾਂ ਦੇ, ਮੇਰੇ ਖੇਤ ਵੀ ਇਹਨਾਂ ਦੇ ਨੇੜੇ ਹੀ ਹੈ, ਮੈਨੂੰ ਐਂ ਹੀ ਲੱਗਦਾ। ਮੈਂ ਤੇ ਜਾ ਕੇ ਨਵੀਆਂ ਦਾ ਨਾ ਤੇ ਕਰਦੇ ਕੰਮ
2: ਕਰਦਾ ਕਿ ਡਾਕਟਰ ਸਾਹਿਬ ਅੱਜ ਸ਼ੋ ਕਰਨ ਦੇ ਯਾਰ, ਚਲੋ ਉੱਥੇ ਕੋਈ ਨਹੀਂ ਹੋਣਾ, ਮੈਂ ਤੋੜ ਲਿਆਉਣਾ, ਬੋਰਾ ਭਰ ਲਿਆਉਂਦੇ
1: ਆ।
0: ਚਲੋ ਗੱਲ ਤੋਂ ਇਹ ਆ ਵੀ ਸਾਰੀਆਂ ਗੱਲਾਂ ਦੇ ਨਾਲੋਂ ਸਿਹਤ ਜ਼ਰੂਰੀ ਹੈ,
1: ਸਭ ਤੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਜੀ।
0: ਸਿਹਤ ਜ਼ਰੂਰੀ ਹੈ, ਜੇ ਸਿਹਤ ਤੁਹਾਡੀ ਠੀਕ ਆ ਤੇ ਥੋੜੇ ਬਹੁਤੇ ਲਾਲ ਪਲਾਲ ਵੀ ਤੁਸੀਂ ਕਰ ਸਕਦੇ ਹੋ, ਮਿਹਨਤ ਨਾਲ ਉਸੀ ਉਪਜ ਪੈਦਾ ਕਰ ਸਕਦੇ ਹੋ ਵੀ ਤੁਹਾਡੇ ਲਾਲ ਪਲਾਲ ਪੂਰੇ ਹੋ ਜਾਣ, ਤੇ ਨਹੀਂ ਉੱਲੀ ਗੁੱਲੀ ਜੁੱਲੀ,
1: ਬਿਲਕੁਲ
0: ਚੀਜ਼ਾਂ ਦੀ ਰਿਕੁਆਇਰਮੈਂਟ ਹੈ ਬੰਦੇ ਦੀ, ਤੇ ਜੇ ਇਹਨਾਂ ਤਿੰਨ ਚੀਜ਼ਾਂ ਨੂੰ ਲਿਮਿਟਡ ਕਰ ਲੈਣ ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ।
1: ਬਿਲਕੁਲ,
0: ਸੋ ਉਹਦੇ ਮੁਤਾਬਕ ਸਾਰਾ ਕੁਝ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਲ ਹੈ, ਜਿਸ ਹਾਲਾਤ ਅਸੀਂ ਚੱਲ ਰਹੇ ਹਾਂ, ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ, ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ। ਹਾਂਜੀ, ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ, ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ, ਅਸੀਂ ਤੇ ਮੂਨ ਤੇ ਜਾਣਾ ਹੈ ਜਾਂ ਅਸੀਂ ਹੋਰ ਸਾਰੇ ਪਲੈਨਟਸ ਜਿਹੜੇ ਨੇ ਉਹ ਵੇਖ ਕੇ ਆਉਣੇ ਨੇ ਜਾਂ ਇਸ ਤਰ੍ਹਾਂ ਦੀ ਗੱਲਾਂ। ਸੋ ਖੈਰ ਡਿਵੈਲਪਮੈਂਟ ਐਵੇਂ ਹੁੰਦੀ ਆਈਏ, ਸਾਨੂੰ ਨਹੀਂ ਸੀ ਪਤਾ, ਲੋਕ ਉਦੋਂ ਵੀ ਜਿਉਂਦੇ ਸੀਗੇ ਜਦੋਂ ਸਿਰਫ ਚੰਦਾ ਮਾਮਾ ਹੀ ਸੀਗਾ।
1: ਬਿਲਕੁਲ,
0: ਜਦੋਂ ਚੰਦਾ ਮਾਮਾ ਹੀ ਸੀਗਾ ਉਦੋਂ ਵੀ ਜਿਉਂਦੇ ਸੀ, ਤੇ ਹੁਣ ਇੱਕ ਖਾਹਿਸ਼ ਵੱਧ ਗਈ ਹੈ, ਉਹਨੂੰ ਵੇਖ ਕੇ ਆ ਕੇ ਖਾਹਿਸ਼ ਵੱਧ ਗਈ ਸੀ, ਲੋਕ ਉੱਥੇ ਸ਼ਾਇਦ ਕਿਸੇ ਦਿਨ ਬਸਤੀਆਂ ਬਣਾਉਣਗੇ, ਉਹ ਜੈਸਾ ਕਰਨਗੇ। ਸੋ ਖੈਰ ਇਹ ਚੀਜ਼ਾਂ ਮਹਿੰਗਾਈ ਪੈਦਾ ਕਰਦੀਆਂ ਨੇ, ਆਓ ਆਪਾਂ ਕਮ ਸੇ ਕਮ ਸਰੀਰ ਨੂੰ ਤਾਂ ਸਿਹਤਮੰਦ ਰੱਖ ਲਈਏ ਨਾ
1: ਜੀ। ਡਾਕਟਰ ਸਾਹਿਬ ਤੁਹਾਨੂੰ ਸਬਜੈਕਟ ਵਿਸ਼ਾ ਯਾਦ ਹੋਣਾ ਜਿਹਦੇ ਤੇ ਆਪਾਂ ਅੱਜ ਗੱਲ ਕਰਨੀ ਸੀਗੀ?
0: ਨਹੀਂ ਮੈਨੂੰ ਯਾਦ ਨਹੀਂ ਆ ਗਿਆ, ਦੱਸ ਦਿਓ ਤੁਸੀਂ, ਕਿਉਂਕਿ ਮੈਂ ਕਰ ਗਿਆ ਪ੍ਰੋਗਰਾਮ।
1: ਹਾਂਜੀ, ਲਿੰਫੋਮਾ, ਲਿੰਫੋਮਾ
2: ਚੀਮਾ ਸਾਹਿਬ ਸਪੀਕਰ ਪਾੜਦੇ ਆ, ਤੁਸੀਂ ਸਾਡੀ ਆਵਾਜ਼ ਦਾ ਦੇਖ ਲੋ, ਆਪਣੀ ਦੇਖ ਲੋ, ਡਾਕਟਰ ਸਾਹਿਬ ਦੀ ਦੇਖ ਲੋ, ਬਹੁਤ ਉੱਚੀ ਜਾਂ ਤੇ ਪਿੱਛੇ ਮਾਈਕ ਤੋਂ
1: ਤੁਹਾਡੀ ਆਵਾਜ਼ ਤਾਂ ਮੈਨੂੰ ਮਸੀ ਸੁਣਦੀ ਆ, ਹੁਣ ਪਤਾ ਨੀ ਇਧਰੋਂ ਕਿੰਨਾ
2: ਮੈਂ ਇੱਥੋਂ ਜਿਆਦੀ ਵੱਧ, ਮੈਂ ਹੁਣ ਜੇ ਤੁਹਾਡੀ ਕੰਟਰੋਲ ਕਰਾਂ ਤੇ ਡਾਕਟਰ ਸਾਹਿਬ ਦੀ ਵੀ ਨਾਲ ਕੰਟਰੋਲ ਹੋ ਜਾਣੀ ਆ, ਇਹ ਗੱਲ।
1: ਉਹ ਫਿਰ ਰੌਲਾ ਇਧਰੋਂ ਆ, ਤਖ ਸਾਹਿਬ ਇਧਰੋਂ ਨਹੀਂ ਹੈਗਾ,
2: ਇਧਰੋਂ ਨੀ ਰੌਲਾ ਹੈਗਾ, ਤੁਸੀਂ ਹੌਲੀ ਬੋਲੋ, ਪਿੱਛੇ ਥੋੜਾ ਮਾਈਕ ਤੋਂ ਪਿੱਛੇ ਬੋਲੋ।
0: ਚਲੋ ਚਲੋ ਤੁਸੀਂ ਲੜੋ ਨਾ, ਮੈਂ ਇਹ ਸਮਝਦਾ ਹਾਂ ਜਿੰਨੇ ਵੀ ਲਾਈਪੋਮਾ ਜਾਂ ਲਿੰਫੋਸਾਈਟ ਸਾਰਕੋਮਾ ਜਾਂ ਇਸ ਡਿਵੈਲਪਮੈਂਟ ਦੇ ਅਲੱਗ ਅਲੱਗ ਨਾਂ ਨੇ, ਸਾਰਕੋਮਾ ਵਗੈਰਾ ਕੈਂਸਰ ਦੇ ਆ ਜਾਂਦਾ ਜਾਂ ਹੋਰ ਕੈਂਸਰ ਦੀ ਅਲੱਗ ਅਲੱਗ ਟਾਈਪ ਦੀ ਐਕਸਪੀ ਸੈਂਸਿਸ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ, ਬੜੀਆਂ ਸਾਰੀਆਂ ਉਹਦੀਆਂ ਡਿਵੀਜ਼ਨ ਹਨ ਚੀਮਾ ਸਾਹਿਬ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਸੈੱਲਾਂ ਦੀ ਡਿਵੀਜ਼ਨ ਹੁੰਦੀ, ਪਰ ਅਸਲ ਵਿੱਚ ਮੁੱਖ ਕਾਰਨ ਉਹਦਾ ਇਹ ਹੁੰਦਾ ਹੈ ਕਿ ਜਦੋਂ ਹਰੇਕ ਸੈੱਲ ਦੇ ਵਿੱਚੋਂ ਇੱਕ ਮੂਵਮੈਂਟ ਹੋ ਰਹੀ ਹੈ, ਸੈੱਲ ਦੇ ਵਿੱਚ ਬਲੱਡ ਜਾ ਰਿਹਾ ਹੈ ਔਰ ਉਹਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਬਾਹਰ ਵਾਪਸ ਆ ਰਿਹਾ ਹੈਗਾ, ਪਰ ਜਦੋਂ ਕੋਈ ਚੀਜ਼ ਕਿਸੇ ਵੀ ਥਾਂ ਤੇ ਰੁਕ ਜਾਂਦੀ ਹੈ

0: ਉਸ ਵੇਲੇ ਕੁਦਰਤ ਦਾ ਇੱਕ ਨਿਯਮ ਹੈਗਾ ਆ ਕਿ ਇਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਵੇ, ਕਿ ਬਹੁਤੀ ਬਦਮਾਸ਼ੀ ਕਿਸੇ ਥਾਂ ਤੇ ਸ਼ੁਰੂ ਹੋ ਜਾਵੇ ਨਾ, ਉਸ ਵੇਲੇ ਪੁਲਿਸ ਕੀ ਕਰਦੀ ਆ ਵੀ ਘੇਰਾ ਪਾ ਲੈਂਦੀ ਹੈ, ਜੇ ਫਿਰ ਵੀ ਨਹੀਂ ਕੰਟਰੋਲ ਹੁੰਦੀ ਤੇ ਫਿਰ ਉਹ ਕਹਿੰਦੇ ਨੇ ਜੀ ਜੇਲਾਂ ਚ ਭੇਜ ਦੋ, ਇਹ ਬੰਦੇ ਕੰਟਰੋਲ ਨਹੀਂ ਪਾਉਣ ਵਾਲੇ। ਸੋ ਜਿੰਨੇ ਵੀ ਲਾਈਪੋਮਾ ਹਨ ਜਾਂ ਜਿੰਨੀਆਂ ਵੀ ਡਿਵੈਲਪਮੈਂਟ ਹਨ ਜਾਂ ਜਿੰਨੇ ਵੀ ਟਿਊਮਰ ਹਨ, ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਦੇ ਆ ਭਾਈ ਕੋਈ ਨਾ ਕੋਈ ਸ਼ਰਾਬ, ਕੋਈ ਨਾ ਕੋਈ ਚੀਜ਼ ਚਲਦੀ ਚਲਦੀ ਕਿਸੇ ਥਾਂ ਤੇ ਰੁਕ ਗਈ ਆ, ਔਰ ਉਸ ਰੁਕਣ ਵਾਲੀ ਚੀਜ਼ ਨੂੰ, ਕਿਉਂਕਿ ਪਾਣੀ ਜਿੱਥੇ ਵੀ ਖੜਾ ਹੋਏਗਾ ਉਹ ਗੰਦਲਾ ਹੋਏਗਾ, ਬਦਬੂ ਹੋਏਗੀ, ਉਹਦੇ ਚ ਸੈਪਟਿਕ ਫੈਲੇਗੀ, ਹੋਰ ਵੀ ਬਹੁਤ ਕੁਛ ਹੋਣਾ ਸ਼ੁਰੂ ਹੋ ਜਾਏਗਾ। ਚੀਜ਼ ਨੂੰ ਬਚਾਉਣ ਵਾਸਤੇ ਕੁਦਰਤ ਦਾ ਇੱਕ ਨਿਯਮ ਹੈ ਕਿ ਉਹਦੇ ਉੱਪਰ ਕੈਲਸੀਫਿਕੇਸ਼ਨ ਕਰ ਦੇਣਾ, ਜਾਂ ਇੰਜ ਕਹਿ ਦੋ ਜੇਲ ਬਣਾ ਦੇਣਾ, ਭਾਈ ਇੱਥੇ ਜੇਲ ਬਣਾ ਦਿੱਤੀ, ਇੱਥੇ ਇਹਨਾਂ ਨੂੰ ਰੱਖ ਦੋ, ਇਹ ਹੋਰ ਗਾਂ ਨਾ ਤੁਰੇ ਤੇ ਬਾਕੀ ਦਾ ਸਿਸਟਮ ਤੁਰਦਾ ਰਹੇ। ਹੁੰਦੇ ਆ ਜਦੋਂ ਹਜੇ ਤੱਕ ਚਲਦੀ ਚਲਦੀ ਕੋਈ ਚੀਜ਼ ਲਿਕੁਇਡ ਫਾਰਮ ਦੇ ਵਿਚ ਰੁਕੀ ਹੈ ਤੇ ਉਸ ਵੇਲੇ ਅਸੀਂ ਇਹਨੂੰ ਸਿਸਟ ਕਹਿੰਦੇ ਆ, ਤੇ ਇਹਦੇ ਉੱਪਰ ਜਿਹੜਾ ਚਾਰਜ ਫਿਰ ਇੱਕ ਮੈਂਬਰੇਨ ਕੁਦਰਤ ਬਣਾ ਦਿੰਦੀ ਹੈ, ਇਹਨੂੰ ਕੈਪਸੂਲ ਕਹਿੰਦੇ ਨੇ, ਇਨਕੈਪਸੂਲੇਟਡ ਟਿਊਮਰ, ਇਨਕੈਪਸੂਲੇਟਡ ਸਿਸਟ। ਉਹ ਇਹ ਹੁੰਦੀ ਹੈ ਕਿ ਇਹਦੇ ਅੰਦਰ ਕੋਈ ਚੀਜ਼ ਐਸੀ ਹੈ ਜਿਹੜੀ ਸਰੀਰ ਵਾਸਤੇ ਨਾ ਮੁਆਫਕ ਹੈਗੀ ਹੈ, ਤੇ ਉਹਦੇ ਤੋਂ ਅਸੀਂ ਸਰੀਰ ਨੂੰ ਬਚਾਉਣਾ ਹੈ, ਵੀ ਜੇ ਇਹ ਸਰੀਰ ਦੇ ਵਿਚ ਚਲੇ ਗਈ ਤੇ ਇਹਦਾ ਨੁਕਸਾਨ ਹੋ ਗਿਆ। ਕਈ ਵਾਰ ਤੁਸੀਂ ਦੇਖਿਆ ਹੋਣਾ ਨਾ, ਦਰਵਾਜੇ ਦੇ ਵਿਚ ਉਂਗਲੀ ਆ ਜਾਵੇ ਨਾ, ਨੀਲੀ ਕਾਲੀ ਹੋ ਜਾਂਦੀ, ਉੱਥੇ ਖੂਨ ਇਕੱਠਾ ਹੋ ਜਾਂਦਾ। ਹੁਣ ਉਹੀ ਖੂਨ ਅਗਰ ਸਰੀਰ ਦੇ ਵਿਚ ਦਾਖਲ ਹੋਏਗਾ ਤੇ ਅਲਟੀਮੇਟ ਉਹ ਨੁਕਸਾਨ ਕਰੇਗਾ, ਕਿਉਂਕਿ ਉੱਥੇ ਇਕੱਠਾ ਹੋ ਗਿਆ, ਉਹਦੇ ਚ ਹੋਰ ਬਹੁਤ ਕੁਝ ਇਕੱਠਾ ਹੋ ਗਿਆ, ਹੋਰ ਬਹੁਤ ਕੁਝ ਉੱਥੋਂ ਦੀ ਸੈਪਟਿਕ ਰਲ ਗਈ ਹੈ, ਤੇ ਉਹਨੂੰ ਕੁਦਰਤ ਬਚਾਉਣਾ ਚਾਹੁੰਦੀ ਹੈ, ਤੇ ਫਿਰ ਬਾਹਰ ਦੀ ਚਮੜੀ ਉਧਰ ਉਧਰ ਕੇ ਹੌਲੀ ਹੌਲੀ ਉਹ ਸੁੱਕਿਆ ਹੋਇਆ ਖੂਨ ਉਥੋਂ ਬਾਹਰ ਨਿਕਲਦਾ। ਇਸੇ ਤਰ੍ਹਾਂ ਹੀ ਸਾਰੇ ਸਰੀਰ ਦੇ ਵਿਚ ਅਲੱਗ ਅਲੱਗ ਅੰਗਾਂ ਦੇ ਵਿਚ ਜਿਸੇ ਹਾਂਜੀ ਹੈਲੋ
1: ਜੀ ਜੀ
0: ਹਾਂ, ਜਿਸ ਤਰ੍ਹਾਂ ਦਾ ਵੀ ਸਰਕੂਲੇਸ਼ਨ ਹੈ, ਉਹ ਅਗਰ ਚੱਲਦਾ ਚੱਲਦਾ ਸਰਕੂਲੇਸ਼ਨ ਰੁਕ ਗਿਆ ਤੇ ਪਲੈਟਰ ਸਰਕੂਲੇਸ਼ਨ ਦੀ ਤਾਂ ਮੈਂ ਤੁਹਾਨੂੰ ਗੱਲ ਅੱਗੇ ਦੱਸੀ ਹੋਈ ਹੈ, ਇੱਕ ਪਾਸੇ ਕਿਸੇ ਪਾਸੇ ਰੁਕ ਜਾਵੇ ਤੇ ਬਾਕੀ ਅਗਲੇ ਅੰਗਾਂ ਨੂੰ ਸਪਲਾਈ ਕਰਨ ਵਾਸਤੇ ਨਾਲ ਦੀਆਂ ਲੰਘਦੀਆਂ ਹੋਈਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸਪਲਾਈ ਕਰ ਦਿੰਦੀਆਂ, ਇਹਦੇ ਘਰੇ ਮਰਗ ਹੋ ਜਾਏ ਨਾ, ਤੇ ਫਿਰ ਆਂਢ ਗੁਆਂਢ ਵਾਲੇ ਕਹਿੰਦੇ ਨੇ ਭਾਈ ਇਹਨਾਂ ਦੇ ਮਰਗ ਹੋ ਗਈ, ਅੱਜ ਇਹਨਾਂ ਦੇ ਚੁੱਲ੍ਹਾ ਨੀ ਬਲਣਾ, ਤੇ ਤੁਸੀਂ ਬਈ ਰੋਟੀ ਦਾਲ ਬਣਾ ਕੇ ਲੈ ਆਓ, ਤੇ ਜਿਹੜੇ ਇਹਨਾਂ ਦੇ ਘਰੇ ਕੁਆਉਣ ਵਾਸਤੇ ਆਉਣ ਉਹਨਾਂ ਨੂੰ ਰੋਟੀ ਦਾਲ ਪਾਣੀ ਦੇ ਦਿਓ। ਇਹਨੂੰ ਕਹਿੰਦੇ ਆ ਕੋਲੈਟਰਲ ਸਰਕੂਲੇਸ਼ਨ। ਸੋ ਇਸੇ ਤਰ੍ਹਾਂ ਦਾ ਕੋਲੈਟਰਲ ਸਰਕੂਲੇਸ਼ਨ ਕੁਦਰਤ ਉਸੇ ਵੇਲੇ ਖੜਾ ਕਰ ਦਿੰਦੀ ਹੈ, ਪਰ ਇਸ ਚੀਜ਼ ਨੂੰ ਇਹ ਹੋਰ ਦੂਜਿਆਂ ਨੂੰ ਖਰਾਬ ਨਾ ਕਰੇ ਉਹਦੇ ਉੱਪਰ ਇੱਕ ਕੋਟ ਕਰ ਦਿੰਦੀ ਹੈ ਜਿਹਨੂੰ ਅਸੀਂ ਕੈਲਸੀਫਿਕੇਸ਼ਨ ਕਹਿੰਦੇ ਹਾਂ। ਇੱਕ ਮੈਂਬਰੇਨ ਚ ਕਨਵਰਟ ਹੋ ਜਾਂਦਾ ਤੇ ਅਲਟੀਮੇਟ ਇਹਦੇ ਜਿਹੜਾ ਅੰਦਰ ਵਾਲਾ ਪਾਣੀ ਜਾਂ ਮਵਾਦ, ਕੋਈ ਵੀ ਚੀਜ਼, ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਸ਼ੁਰੂ ਹੁੰਦੀ ਨਾ, ਜਿਹਨੂੰ ਲਾਈਪੋਮਾ ਤੁਸੀਂ ਕਹਿੰਦੇ ਪਏ ਹੋ, ਔਰ ਇਹ ਸਾਰੇ ਚੀਜ਼ਾਂ ਪਹਿਲਾਂ ਲਿਕੁਇਡ ਚ ਹੁੰਦੀਆਂ ਨੇ, ਅਲਟੀਮੇਟ ਉਹਦੇ ਵਿਚੋਂ ਜਿਹੜਾ ਲਿਕੁਇਡ ਤੱਤ ਹੈ ਉਹ ਹੌਲੀ ਹੌਲੀ ਉੱਥੇ ਚੂਸਿਆ ਜਾਂਦਾ, ਜਾਂ ਇੰਝ ਕਹਿ ਲੋ ਜਾਂ ਬਾਹਰ ਜਿਵੇਂ ਹੁੰਦਾ ਇਵੈਪੋਰੇਟ ਹੋ ਜਾਂਦਾ ਹੈਗਾ, ਔਰ ਜਦੋਂ ਜਿਵੇਂ ਪਾਣੀ ਨਿਤਰਿਆ ਹੋਇਆ ਉਹ ਬਾਹਰ ਪਾਸੇ ਕੱਢ ਲੋ, ਗੰਦਾ ਸਾਰੇ ਜਮੀ, ਉਹ ਫਿਰ ਸਿਸਟ ਹੋ ਜਾਂਦਾ ਤੇ ਫਿਰ ਅਸੀਂ ਉਹਨੂੰ ਟਿਊਮਰ ਕਹਿੰਦੇ ਹਾਂ। ਸਿਸਟ ਦੀ ਪਰਿਭਾਸ਼ਾ ਇਹ ਹੈਗੀ ਆ ਕਿ ਜਦੋਂ ਕੋਈ ਵੀ ਰੁਕਿਆ ਹੋਇਆ ਸਰਾਬ ਕਿਸੇ ਇੱਕ ਥਾਂ ਤੇ ਗੰਢ ਬਣ ਕੇ ਇਕੱਠਾ ਹੋ ਗਿਆ ਆ, ਔਰ ਉਹ ਲਿਕੁਇਡ ਫਾਰਮ ਦੇ ਵਿਚ ਹੈਗਾ ਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਸਿਸਟ, ਠੀਕ ਆ। ਤੇ ਜਦੋਂ ਉਹਦੇ ਵਿਚੋਂ ਜਿਹੜਾ ਲਿਕੁਇਡ ਪੋਜੀਸ਼ਨ ਹੈਗੀ ਆ ਉਹਨੂੰ ਬਾਹਰ ਚੂਸ ਲਿਆ ਗਿਆ ਤੇ ਉਹਦੇ ਚ ਸਖ਼ਤ ਚੀਜ਼ ਜਿਹੜੀ ਬਾਕੀ ਸੋਲਿਡ ਸਬਸਟਾਂਸ ਬਹੁਤ ਘੱਟ ਮਾਤਰਾ ਵਿਚ ਹੁੰਦਾ ਆ, ਉਹ ਸੋਲਿਡ ਸਬਸਟਾਂਸ ਅਗਰ ਉੱਥੇ ਉਹ ਰਹਿ ਗਿਆ ਤੇ ਉਹ ਹਾਰਡ ਟਿਊਮਰ ਬਣ ਜਾਂਦਾ। ਉਸ ਤੋਂ ਬਾਅਦ ਇਸ ਹਾਰਡ ਟਿਊਮਰ ਦੇ ਵਿਚ ਇਟਸੈਲਫ ਹੀ ਜਿਹੜੀ ਸੈਪਟਿਕ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਬਾਹਰ ਦੇ ਜਿਹੜੇ ਸੈੱਲ ਹਨ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ, ਖਾ ਕੇ ਅਲਟੀਮੇਟ ਇਹ ਵੱਡਾ ਕੁਦਰਤ ਵੀ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਹ ਸੈੱਲ ਆਪਣੇ ਆਪ ਇਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਅਲਟੀਮੇਟ ਟਿਊਮਰ ਜਿਹੜੇ ਨੇ ਬਹੁਤ ਵੱਡੇ ਵੱਡੇ ਹੁੰਦੇ ਜਾਂਦੇ ਨੇ। ਜਿਵੇਂ ਆਮ ਤੌਰ ਤੇ ਜਿਹੜੇ ਸਿਸਟ ਹੁੰਦੇ ਨੇ, ਖਾਸ ਤੌਰ ਤੇ ਜਿਵੇਂ ਓਵਰੀ ਹੈ ਜਾਂ ਇਸ ਤਰ੍ਹਾਂ ਦੇ ਗਲੈਂਡਸ ਹਨ, ਉਹਨਾਂ ਚ ਬਹੁਤ ਵੱਡੇ ਵੱਡੇ ਸਿਸਟ ਹੋ ਜਾਂਦੇ ਨੇ, ਜਿਵੇਂ ਮਾਸਪੇਸ਼ੀਆਂ ਹੁੰਦੀਆਂ ਨੇ ਇਹਨਾਂ ਚ ਜਿਹੜੇ ਹੋ ਜਾਂਦੇ ਨੇ ਉਹਨਾਂ ਅਸੀਂ ਲਾਈਪੋਮਾ ਕਹਿ ਦਿੰਦੇ ਹੈਗੇ ਆ, ਜਿਵੇਂ ਅੰਤਾਂ ਦੀਆਂ ਅੰਤੜੀਆਂ ਦੇ ਵਿਚ ਹੋ ਗਿਆ ਤੇ ਉਹਨੂੰ ਸਾਰਕੋਮਾ ਵਗੈਰਾ ਤੇ ਲਿੰਫੋਮਾ ਵਗੈਰਾ ਕਹਿ ਦਿੰਦੇ, ਜਿਹੜਾ ਤੁਸੀਂ ਤੁਹਾਡਾ ਸਵਾਲ ਸੀਗਾ ਵੀ ਲਿੰਫੋਮਾ, ਜਿੱਥੇ ਵੀ ਲਿੰਫ ਜ਼ਿਆਦਾ ਹੈਗਾ ਆ ਅਗਰ ਲਿੰਫ ਇਕੱਠਾ ਹੋ ਗਿਆ ਉਸ ਥਾਂ ਤੇ ਉਹਨੂੰ ਅਸੀਂ ਲਿੰਫੋਮਾ ਕਹਿੰਦੇ ਹਾਂ, ਠੀਕ ਆ। ਔਰ ਉਸ ਨੂੰ ਕਵਰ ਕਰਨ ਵਾਸਤੇ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਆ, ਇਹਦੇ ਉੱਪਰ ਇੱਕ ਮੈਂਬਰ ਉਹਨੂੰ ਅਸੀਂ ਕੈਪਸੂਲੇਟਡ ਕਹਿੰਦੇ ਹਾਂ, ਇਨਸੂਲੇਟਡ ਹੈਗਾ, ਕੁਦਰਤ ਨੇ ਇਸ ਨੂੰ ਇੱਥੇ ਕਵਰ ਕਰ ਦਿੱਤਾ ਕਿ ਦੂਜੀਆਂ ਥਾਵਾਂ ਤੇ ਨਾ ਰਹੇ। ਪਰ ਕੋਈ ਵੀ ਥਾਂ ਤੇ ਐਸਾ ਹੋ ਜਾਵੇ, ਮੰਨ ਲੈ ਜਾ ਕਿਸੇ ਛੱਪੜ ਦਾ ਗੰਦਾ ਪਾਣੀ ਪਿੰਡ ਚ ਨਾ ਪਵੇ, ਤੁਸੀਂ ਚਾਰਜ ਫਿਰ ਉਹਦੇ ਬਾਉਂਡਰੀ ਕਰ ਦਿੱਤੀ ਆ, ਪਰ ਅਲਟੀਮੇਟ ਤਾਂ ਉਹਨੇ ਸੁੱਕਣਾ ਹੈ ਨਾ
1: ਜੀ,
0: ਸਖ਼ਤ ਹੋਣਾ ਹੈ ਨਾ। ਤੋ ਇਸੇ ਤਰ੍ਹਾਂ ਕਰਕੇ ਜਿਹੜੇ ਟਿਊਮਰ ਬਣਨੇ ਸ਼ੁਰੂ ਹੋ ਜਾਂਦੇ ਨੇ, ਉਹ ਇੱਕ ਤਰ੍ਹਾਂ ਦੀ ਸੈਕੰਡ ਗ੍ਰੇਡ ਦੀ ਗੱਲ ਹੈਗੀ। ਪਰ ਇਹ ਸਾਰੇ ਜਿਵੇਂ ਪਹਾੜ ਵੱਧਦੇ ਆ ਨਾ, ਪਹਾੜ ਵੱਧਦੇ ਆ ਨਾ, ਆਟੋਮੈਟਿਕ ਵੱਧਦੇ ਆ ਨਾ, ਜਿਵੇਂ ਗੁਰਬਾਣੀ ਦੇ ਵਿੱਚ ਵੀ ਹੈ ਨਾ, ਅੰਡੇ ਜੇਲ ਸੇਰ ਕੇ ਜੋਤ ਪੋਜੇ, ਚਾਰ ਕਿਸਮਾਂ ਹਨ ਜੀਵਨ ਦੀਆਂ। ਇਹ ਟਿਊਮਰ ਵੀ ਇਸੇ ਤਰ੍ਹਾਂ ਇਹਨਾਂ ਦੀ ਹੋਰ ਡਿਪੋਜੀਸ਼ਨ ਹੁੰਦੀ ਰਹਿੰਦੀ ਹੈ। ਬਾਹਰ ਤੋਂ ਵੀ ਇਸ ਨੂੰ ਕਵਰ ਕਰਨ ਵਾਸਤੇ ਕੁਦਰਤ ਵੀ ਨਿਯਮ ਕਰਦੀ ਰਹਿੰਦੀ ਹੈ, ਅੰਦਰ ਦਾ ਜਿਹੜਾ ਇਹਨਾਂ ਦਾ ਮਟੀਰੀਅਲ ਹੁੰਦਾ ਹੈ ਉਹਦਾ ਵੀ ਫੈਲਾਓ ਹੁੰਦਾ ਕਿ ਅੰਦਰੋਂ ਅੰਦਰੋਂ ਉਹਨੂੰ ਖੋਰਦਾ ਰਹਿੰਦਾ ਹੈਗਾ। ਤੇ ਇਸੇ ਤਰ੍ਹਾਂ ਜਿਹੜੇ ਟਿਊਮਰ ਜਾਂ ਸਿਸਟ ਨੇ ਉਹ ਵੱਡੇ ਹੁੰਦੇ ਜਾਂਦੇ ਨੇ। ਔਰ ਮੈਂ ਜਿਸ ਵੇਲੇ ਮੈਡੀਕਲ ਕਾਲਜ ਦੇ ਸਟੂਡੈਂਟ ਸੀ, ਮੈਨੂੰ ਉਦੋਂ ਦੀ ਇੱਕ ਘਟਨਾ ਯਾਦ ਹੈਗੀ ਹੈ ਕਿ ਕਿਸੇ ਬੀਬੀ ਦੇ 9.5 ਕਿਲੋ ਦਾ ਓਵੇਰੀਅਨ ਸਿਸਟ ਕੱਢਿਆ ਗਿਆ।
1: ਓ ਮਾਈ ਗੋਡ,
0: ਮੇਰੇ ਤਾਂ ਪ੍ਰੈਗਨੈਂਸੀ ਹੈਗੀ ਵੈਸੇ, ਅੱਜ ਤੱਕ ਇੱਥੇ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ। ਔਰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ ਸਟੂਡੈਂਟ ਸੀਗਾ, ਹਾਂਜੀ। ਔਰ ਉਹ ਓਵੇਰੀਅਨ ਸਿਸਟ ਸੀ, ਉਹ ਸਮਝ ਰਹੀ ਪ੍ਰੈਗਨੈਂਟ ਆ, ਕਿਉਂਕਿ ਬਹੁਤ ਸਾਰੀਆਂ ਨਿਸ਼ਾਨੀਆਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਪ੍ਰੈਗਨੈਂਸੀ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ, ਤੇ ਡਾਊਟਫੁਲ ਇਹੀ ਰਿਹਾ ਹੈਗਾ ਵੀ ਸ਼ਾਇਦ ਇਹ ਪ੍ਰੈਗਨੈਂਸੀ ਹੋਵੇ। ਔਰ ਚਲਦੇ ਚਲਦੇ ਕਈ ਪ੍ਰੈਗਨੈਂਸੀਆਂ ਵੀ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ 7-8-9 ਮਹੀਨੇ ਬਲੀਡਿੰਗ ਹੁੰਦੀ ਰਹਿੰਦੀ ਹੈ, ਤੇ ਔਰਤ ਨੂੰ ਡਾਊਟ ਹੁੰਦਾ ਵੀ ਨਹੀਂ ਸ਼ਾਇਦ ਪ੍ਰੈਗਨੈਂਸੀ ਨਹੀਂ ਹੋਈ, ਫੇਰ ਕੁਛ ਸ਼ੱਕ ਪੈਂਦਾ ਤੇ ਡਾਕਟਰ ਕੋਲੇ ਜਾਂਦੇ ਨੇ। ਪਰ ਕੁਝ ਐਸੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਚ ਬਲੀਡਿੰਗ ਬਿਲਕੁਲ ਹੀ ਨਹੀਂ ਹੁੰਦੀ ਤੇ ਚੀਜ਼ ਪੇਟ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਇਹ ਡਿਪੈਂਡ ਕਰਦਾ ਹੈਗਾ ਯਾਰ, ਮੈਂ ਉਹਦੀ ਵਿਆਖਿਆ ਉਸ ਵੇਲੇ ਵੀ ਸੀਮਾ ਸਾਹਿਬ ਪਹਿਲਾਂ ਵੀ ਕੀਤੀ ਸੀ, ਹੁਣ ਫਿਰ ਮੈਂ ਦੁਬਾਰਾ ਦੱਸ ਦਿਆਂ ਕਾਕ ਸਾਹਿਬ, ਕਿ ਜਿਹੜਾ ਇੰਡੋਮੈਟਰੀ ਆ, ਜੇ ਤਾਂ ਉਹਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਕੋਈ ਪ੍ਰੈਸ਼ਰ ਪੈ ਰਿਹਾ, ਜੇ ਤਾਂ ਇੰਟਰਨਲ ਪ੍ਰੈਗਨੈਂਸੀ ਇਹ ਤੇ ਗੱਲ ਵੱਖਰੀ ਹੈ, ਤੇ ਜੇ ਓਵੇਰੀਅਨ ਸਿਸਟ ਹੈ ਤੇ ਉਹ ਯੂਟਰਸ ਦੇ ਬਾਹਰ ਆ। ਪਰ ਉਹ ਤਾਂ ਜੇ ਪ੍ਰੈਸ਼ਰ ਲੋਅਰ ਸੈਗਮੈਂਟ ਜਿਹੜਾ ਯੂਟਰਸ ਦੇ ਉੱਪਰ ਪੈ ਰਿਹਾ ਹੈਗਾ ਆ, ਤੇ ਇਹਦਾ ਮਤਲਬ ਕੀ ਹੈ ਕਿ ਉੱਤੋਂ ਬਲੀਡਿੰਗ ਹੋਣ ਵਾਲਾ ਜਿਹੜਾ ਸਰਾਬ ਹੈ, ਨਿਕਲਣ ਵਾਲਾ ਬਲੱਡ ਆ, ਉਹ ਬਾਹਰ ਨਹੀਂ ਜਾ ਸਕੇਗਾ। ਪਰ ਜੇ ਕਿਸੇ ਸਾਈਡ ਵਾਲੇ ਪੋਰਸ਼ਨ ਤੇ ਹੈਗੇ ਆ, ਤੇ ਉਸ ਹਾਲਾਤ ਦੇ ਵਿੱਚ ਇਹ ਜਿਹੜੀ ਬਲੀਡਿੰਗ ਆ, ਉਹ ਬੀਬੀਆਂ ਨੂੰ ਆਮ ਤੌਰ ਤੇ ਰਹਿ ਰਹਿ ਕੇ ਜਿਹਨੂੰ ਸਪੋਟਿੰਗ ਕਹਿੰਦੇ ਨੇ, ਉਹ ਸਪੋਟਿੰਗ ਐਸੀ ਹੁੰਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਇਹ ਕਾਰਨ ਹੁੰਦੇ ਨੇ, ਔਰ ਅਲਟੀਮੇਟਲੀ ਇਹ ਜਿਹੜੇ ਸਿਸਟ ਨੇ ਟਿਊਮਰ ਵੀ ਬਣ ਜਾਂਦੇ ਨੇ, ਬਹੁਤ ਵੱਡੇ ਵੱਡੇ ਟਿਊਮਰ ਦੀ ਸ਼ਕਲ ਵੀ, ਕਿਉਂਕਿ ਉਹ ਡਰਾਈ ਹੋ ਗਿਆ, ਸਖ਼ਤ ਹੋ ਗਿਆ, ਵੱਡਾ ਹੋ ਗਿਆ, ਤਾਂ ਇਸ ਨੂੰ ਅਸੀਂ ਟਿਊਮਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਠੀਕ ਹੈ। ਸੋ ਅੱਜਕੱਲ ਵੈਸੇ ਇਹ ਸੋਚਿਆ ਜਾਵੇ ਤੇ ਇਹਦਾ ਵੱਡਾ ਸਰਜੀਕਲ ਜਿਹੜੀ ਹੈ ਬਹੁਤ ਜ਼ਿਆਦਾ ਇਫੈਕਟਿਵ ਇਹਦੇ ਵਿੱਚ ਇਸ ਕਰਕੇ ਹੈਗੀ ਆ ਕਿ ਅਸੀਂ ਉਹਨੂੰ ਲੋਕਲਾਈਜ਼ਡ ਏਰੀਏ ਦੇ ਵਿੱਚੋਂ ਕੱਢ ਦਿੰਦੇ ਹਾਂ। ਪਰ ਪਿੱਛੇ ਮਕਸਦ ਇਹ ਹੁੰਦਾ ਆ ਵੀ ਕਿਸੇ ਦੇ ਵੀ ਸਰੀਰ ਵਿੱਚ ਅਗਰ ਇਸ ਤਰ੍ਹਾਂ ਦੀ ਡਿਪੋਜੀਸ਼ਨ ਹੋਣੀ ਸ਼ੁਰੂ ਹੋਈ ਹੈ, ਤੇ ਉਹ ਕੱਲੀ ਇੱਕ ਥਾਂ ਤੇ ਨਹੀਂ ਹੈ, ਕਿਸੇ ਹੋਰ ਥਾਂ ਤੇ ਵੀ ਹੋ ਸਕਦੀ ਹੈ। ਇਸ ਕਰਕੇ ਉਹਨਾਂ ਹਾਲਾਤਾਂ ਨੂੰ ਟ੍ਰੀਟ ਕਰਨਾ ਬੜਾ ਜ਼ਰੂਰੀ ਹੈ। ਤੁਸੀਂ ਵੇਖਿਆ ਹੋਣਾ ਕਿ ਕਈ ਵਾਰਾਂ ਕਿਸੇ ਨੂੰ ਇੱਕ ਪਾਸੇ ਟਿਊਮਰ ਹੋਇਆ, ਕਿਸੇ ਨੂੰ ਦੂਸਰੀ ਪਾਸੇ ਟਿਊਮਰ ਵੀ ਹੋ ਗਿਆ, ਕਿਸੇ ਦਾ ਇੱਕ ਥਾਇਰਾਇਡ ਗਲੈਂਡ ਦਾ ਇੱਕ ਪਾਸੇ ਹੋ ਗਿਆ, ਗੋਇਟਰ ਹੋ ਗਿਆ, ਫਿਰ ਉਹਦਾ ਦੂਸਰੇ ਪਾਸੇ ਵੀ ਹੋ ਗਿਆ, ਕਿਸੇ ਦਾ ਲਾਈਪੋਮਾ ਵਗੈਰਾ ਕਿਸੇ ਮਾਸਪੇਸ਼ੀ ਦੇ, ਕਿਸੇ ਸ਼ੋਲਡਰ ਦੇ ਉੱਤੇ, ਕਿਸੇ ਛਾਤੀ ਦੇ ਉੱਪਰ ਜਾਂ ਕਿਸੇ ਬੈਕ ਦੇ ਉੱਪਰ ਇੱਕ ਥਾਂ ਤੇ ਲਾਈਪੋਮਾ ਹੋਇਆ, ਉਹ ਕੱਢ ਦਿੱਤਾ, ਉਸ ਤੋਂ ਬਾਅਦ ਫਿਰ ਦੂਸਰੀ ਜਗ੍ਹਾ ਵੀ ਹੋ ਗਿਆ। ਉਹਦਾ ਕਾਰਨ ਇਹ ਆ ਕਿ ਜਿਹੜੇ ਸੀਰਮ ਸਾਰੀ ਬਾਡੀ ਦੇ ਵਿੱਚ ਸਰਕੂਲੇਟ ਕਰ ਰਹੇ ਹਨ, ਉਹਨਾਂ ਦੀ ਆਪਣੀ ਇੱਕ ਕੰਸੈਂਟ੍ਰੇਸ਼ਨ ਹੈ। ਜਿਸ ਬੰਦੇ ਵਿੱਚ ਇਹ ਟੈਂਡੈਂਸੀ ਬਣ ਗਈ ਵੀ ਇਹਦੇ ਵਿੱਚ ਗਿਲਟੀਆਂ ਬਣਦੀਆਂ, ਪੰਜਾਬੀ ਚ ਕੱਲ ਗਿਲਟੀਆਂ ਬਣਦੀਆਂ, ਇਹ ਗਿਲਟੀਆਂ ਬਣਨ ਦੀ ਜਿਨ੍ਹਾਂ ਨੂੰ ਟੈਂਡੈਂਸੀ ਹੋ ਗਈ ਹੈ, ਇਹ ਓਨੀ ਦੇਰ ਤੱਕ ਪਰਮਾਨੈਂਟ ਹੱਲ ਨਹੀਂ ਹੋ ਸਕਦਾ ਜਦ ਤੱਕ ਅਸੀਂ ਉਹਦੀ ਸਾਰੇ ਹਾਲਾਤ ਨੂੰ ਸਮਝ ਕੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਦਿੰਦੇ ਕਿ ਉਹ ਜਿਹੜੇ ਸੀਰਮ ਸੰਘਣੇ ਹੋ ਗਏ ਨੇ ਉਹ ਨਾਰਮਲ ਕੰਸਿਸਟੈਂਸੀ ਦੇ ਵਿੱਚ ਆ ਜਾਣ। ਬਾਇਲ ਹੈਗਾ ਉਹਦੀ ਨਾਰਮਲ ਕੰਸਿਸਟੈਂਸੀ ਹੈ, ਸਾਡੇ ਗੈਸਟ੍ਰਿਕ ਜੂਸਿਸ ਹੈਗੇ ਨੇ ਉਹਨਾਂ ਦੀ ਇੱਕ ਨਾਰਮਲ ਕੰਸਿਸਟੈਂਸੀ ਹੈ, ਸਾਡਾ ਇੱਕ CSF ਸੈਰੇਬਰ ਸਪਾਈਨਲ ਫਲੂਇਡ ਹੈਗਾ ਜਾਂ ਰੀੜ੍ਹ ਦੀ ਹੱਡੀ ਚੱਲਦਾ ਹੈਗਾ ਜੇ ਬ੍ਰੇਨ ਜਾਂਦਾ, ਉਹਦੀ ਇੱਕ ਨਾਰਮਲ ਕੰਸਿਸਟੈਂਸੀ ਹੈਗੀ ਹੈ, ਬਲੱਡ ਦੀ ਸਾਡੀ ਆਪਣੀ ਇੱਕ ਕੰਸਿਸਟੈਂਸੀ ਹੈਗੀ ਹੈ, ਜਿੰਨੀਆਂ ਵੀ ਚੀਜ਼ਾਂ ਇਹ ਚੱਲ ਰਹੀਆਂ ਹਨ, ਜਿਵੇਂ ਪਲੂਰਲ ਫਲੂਇਡ ਹੈਗਾ ਉਹਦੀ ਆਪਣੀ ਇੱਕ ਕੰਸਿਸਟੈਂਸੀ ਹੈ, ਪੈਰੀਕਾਰਡੀਅਲ ਫਲੂਇਡ ਹੈਗਾ ਉਹਦੀ ਇੱਕ ਆਪਣੀ ਕੰਸਿਸਟੈਂਸੀ ਹੈ। ਸੋ ਇਹ ਸਾਰੀਆਂ ਕੰਸਿਸਟੈਂਸੀਆਂ ਜਿੰਨੀਆਂ ਵੀ ਹਨ ਇਹਨਾਂ ਦੇ ਲਿਕੁਇਡ ਦੀ ਆਪਣੀ ਰੇਸ਼ੋ, ਜਦੋਂ ਇਹਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਆ, ਤੇ ਉਦੋਂ ਇਹ ਫਰਕ ਪਿਆ ਹੋਇਆ ਚੀਜ਼ ਹੀ ਸਾਰੇ ਸਰੀਰ ਚ ਸਰਕੂਲੇਟ ਕਰਦਾ ਤੇ ਕਿਤੇ ਰੁਕ ਜਾਂਦਾ, ਕਿਤੇ ਰੁਕ ਜਾਂਦਾ ਆ। ਕਈ ਵਾਰ ਉਹਦੇ ਕਾਰਨ ਐਕਸੀਡੈਂਟਲ ਹੁੰਦੇ ਨੇ, ਸੱਟ ਲੱਗੀ ਸੀ, ਉਸ ਤੋਂ ਬਾਅਦ ਉਹ ਚੀਜ਼ ਉੱਥੇ ਰੁਕ ਗਈ, ਗਿਲਟੀ ਬਣ ਗਈ। ਕਈ ਵਾਰਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਫੇਰ ਕਿਸੇ ਥਾਂ ਤੇ ਐਸਾ ਹੋ ਗਿਆ, ਟਿਊਮਰ ਬਣ ਗਿਆ, ਪੇਟ ਵਿਚ ਕਈਆਂ ਦੇ ਟਿਊਮਰ ਹੋ ਜਾਂਦੇ ਨੇ, ਬਾਹਰ ਦੀ ਸਕਿਨ ਦੇ ਵਿਚ ਹੋ ਜਾਂਦੇ ਨੇ, ਕਈਆਂ ਦੇ ਮੋਢਿਆਂ ਦੇ ਛਾਤੀ ਦੇ ਅੱਗੇ ਪਿੱਛੇ ਹੋ ਜਾਂਦੇ ਨੇ, ਉਹਨਾਂ ਦਾ ਕਾਰਨ ਇਹੀ ਹੁੰਦਾ ਵੀ ਉਹ ਜਿਹੜੇ ਐਕਚੁਲੀ ਸੀਰਮ ਹਨ ਉਹ ਸੁੰਘਣੇ ਹੋ ਗਏ ਨੇ, ਸਰਕੂਲੇਟ ਕਰਦੇ ਪਏ ਸੀਗੇ ਜਾਂ ਕਿਸੇ ਥਾਂ ਤੇ ਰੁਕ ਗਏ, ਉਸੇ ਤੋਂ ਰੁਕ ਜਾਂਦੇ ਆ ਤੇ ਫਿਰ ਉਹਦੀਆਂ ਆਹੀ ਕੰਡੀਸ਼ਨਾਂ ਹੁੰਦੀਆਂ ਨੇ, ਸਟੇਜਸ ਜਿਹੜੀਆਂ ਹੁੰਦੀਆਂ ਨੇ, ਪਹਿਲੀ ਸਿਸਟ ਦੀ ਹੈ, ਦੂਸਰੀ ਉਹਦੀ ਟਿਊਮਰ ਦੀ ਹੈਗੀ ਹੈ, ਔਰ ਜਿਹੜਾ ਉਹਦਾ ਰੈਜ਼ੋਲੂਸ਼ਨ ਆ ਕੁਦਰਤ ਵੱਲੋਂ ਰੈਜ਼ੋਲੂਸ਼ਨ ਜਿਹੜਾ ਹੈਗਾ, ਕਈ ਦਿਨ ਐਸਾ ਹੁੰਦਾ ਕਿ ਉਹ ਕੈਲਸੀਫਿਕੇਸ਼ਨ ਦਾ ਜਿਹੜਾ ਕੋਟ ਬਣਿਆ ਹੋਇਆ ਆ ਉਹ ਟੁੱਟਦਾ ਹੈਗਾ ਆ, ਜਦੋਂ ਉਹ ਟੁੱਟਦਾ ਹੈਗਾ ਆ ਤੇ ਉਸ ਵੇਲੇ ਉਹ ਸਾਰੇ ਸਰੀਰ ਦੇ ਵਿਚ ਵੀ ਫੈਲ ਸਕਦਾ, ਜਿਵੇਂ ਕਿ ਉਹਦੀ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਲਿੰਫ ਨੋਡਸ ਦੀ, ਹਾਂਜੀ ਉਹਨਾਂ ਦੇ ਬਹੁਤ ਜ਼ਿਆਦਾ ਸੀਰੀਅਸ ਵੀ ਉਹ ਹੋ ਜਾਂਦਾ ਹੈਗਾ ਆ, ਪਰ ਬਹੁਤੇ ਸਾਰੇ ਸਿਸਟ ਜਿਹੜੇ ਹੁੰਦੇ ਨੇ ਉਹਨਾਂ ਦਾ ਅਜੇ ਲਿੰਕ ਬਾਹਰ ਵਾਲੇ ਪਾਸਿਓ ਟੁੱਟਿਆ ਨਹੀਂ ਹੁੰਦਾ, ਔਰ ਜੇ ਅਸੀਂ ਉਹ ਸਾਰੇ ਦਾ ਸਾਰਾ ਉਹਦਾ ਕੈਪਸੂਲ ਹੈਗਾ ਆ ਉਹ ਉਸ ਨੂੰ ਬਾਹਰ ਨਹੀਂ ਕੱਢਦੇ ਤੇ ਇਹ ਫਿਰ ਦੁਬਾਰਾ ਉਥੇ ਰੀਅਪੀਅਰ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ, ਅਸੀਂ ਛੱਪੜ ਚੋਂ ਪਾਣੀ ਤੇ ਗੰਦਾ ਕੱਢ ਦਿੱਤਾ ਤੇ ਛੱਪੜ ਭਰਿਆ ਹੀ ਨਹੀਂਗਾ ਤੇ ਪਾਣੀ ਤੇ ਫਿਰ ਇਕੱਠਾ ਹੋ ਜਾਊਗਾ, ਸੋ ਉਹ ਜਿਹੜਾ ਕਵਰਿੰਗ ਬਣਿਆ ਹੋਇਆ ਆ ਉਹਨੂੰ ਸਿਸਟਿਕ ਕੈਪਸੂਲੇਸ਼ਨ ਕਹਿੰਦੇ ਨੇ, ਉਹ ਜਿਹੜਾ ਸਿਸਟ ਬਣਿਆ ਹੋਇਆ ਉਹਦੇ ਚਾਰਚ ਫਿਰ ਇੱਕ ਕੈਪਸੂਲ ਬਣਿਆ ਹੋਏਗਾ ਮੈਂਬਰੇਨ ਦਾ, ਜਦ ਤੱਕ ਕਿਉਂਕਿ ਕੁਦਰਤ ਨੇ ਉਹਨੂੰ ਕਵਰ ਕੀਤਾ ਹੋਇਆ ਇਹ ਬਾਹਰ ਨਾ ਜਾਵੇ, ਜਦ ਤੁਸੀਂ ਉਹਨੂੰ ਰਿਮੂਵ ਨਹੀਂ ਕਰਦੇ ਉਹਦੇ ਵਿਚ ਫਿਰ ਵਾਰ ਵਾਰ ਦੁਬਾਰਾ ਦੁਬਾਰਾ ਉਹ ਇਸੇ ਤਰ੍ਹਾਂ ਦਾ ਟਿਊਮਰ ਗਿਲਟੀ ਬਣਦੀ ਰਹਿੰਦੀ, ਕਈ ਲੋਕ ਡਿਸਚਾਰਜ ਕਰ ਦਿੰਦੇ ਨੂੰ ਆ ਜੀ ਫੋੜਾ ਤਾਂ ਅਸੀਂ ਵਧਾ ਦਿੱਤਾ ਹੈ, ਤੇ ਕਈ ਕਹਿੰਦੇ ਨੇ ਇਹਦਾ ਤੇ ਭਰਨ ਫਿਸਣ ਹੋ ਗਿਆ ਜੀ, ਫੋੜਾ ਇੱਕ ਤਾਂ ਬਣਦਾ ਆ ਫਿਰ ਵਗ ਜਾਂਦਾ ਆ ਫਿਰ ਦੁਬਾਰਾ ਹੋਣਾ ਸ਼ੁਰੂ ਹੋ ਜਾਂਦਾ, ਉਹ ਸਾਰੇ ਲੋਕ ਸੁਣਦੇ ਹੋਣਗੇ ਆਪਣੀ ਆਮ ਪੰਜਾਬੀ ਕਹਾਵਤ ਆਮ ਘਰਾਂ ਦੇ ਵਿਚ ਵਾਪਰਦੀ ਹੈ ਵੀ ਫੋੜਾ ਅੱਧਾ ਦੀ ਭਰਨ ਫਿਸਣ ਹੋ ਗਿਆ ਆ,
1: ਕਦੀ ਬਿਲਕੁਲ ਸੁਣਦੇ ਰਹੇ ਹਾਂ
0: ਜਾਂਦਾ ਫਿਰ ਦੁਬਾਰਾ ਹੋ ਜਾਂਦਾ, ਕਾਰਨ ਹੁੰਦਾ ਆ ਕਿ ਜਿਹੜਾ ਕੁਦਰਤ ਨੇ ਬਾਕੀ ਸਰੀਰ ਨੂੰ ਬਚਾਉਣ ਵਾਸਤੇ ਇਹਦੇ ਉੱਪਰ ਇੱਕ ਕਵਰਿੰਗ ਬਣਾਇਆ ਹੋਇਆ ਸੀਗਾ, ਮੈਂਬਰੇਨ ਦਾ ਛੱਪੜ ਬਣਾਇਆ ਸੀਗਾ, ਉਹਦੇ ਚ ਫਿਰ ਦੁਬਾਰਾ ਪਾਣੀ ਭਰ ਗਿਆ, ਉਹਦੇ ਚ ਫਿਰ ਦੁਬਾਰਾ ਉਹ ਕੁਛ ਹੋ ਗਿਆ, ਇਸ ਕਰਕੇ ਇਹਨਾਂ ਚੀਜ਼ਾਂ ਦਾ ਹੱਲ ਇਹੀ ਆ ਕਿ ਜਦੋਂ ਸਰਜਰੀ ਵੀ ਕਰਦੇ ਆ ਨਾ, ਮੈਂ ਵੈਸੇ ਲਾਈਪੋਮਾ ਬਹੁਤ ਸਰਜਰੀਆਂ ਕੀਤੀਆਂ, ਮੇਰੇ ਆਪਣਾ ਹਾਸਪਿਟਲ ਸੀਗਾ, ਮੇਰਾ ਆਪਣਾ ਇੰਡੋਰ ਸੀਗਾ ਕੋਟੀ ਸੇਗਾ ਵਿੱਚ, ਜਿਹੜੇ ਲੋਕ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ, ਔਰ ਮੈਂ ਤਕਰੀਬਨ ਰੋਜ਼ਾਨਾ ਇਸ ਤਰ੍ਹਾਂ ਦੇ, ਖਾਸ ਤੌਰ ਤੇ ਤੁਸੀਂ ਸਮਝਦੇ ਬਈ ਗਾਇਨੀ ਦਾ ਵੈਗੂ ਨੇ ਬੜੀ ਕਿਰਪਾ ਮੇਰੇ ਤੇ ਕੀਤੀ ਹੋਈ ਹੈ, ਉਸ ਤਰ੍ਹਾਂ ਦੇ ਮੈਂ ਮੇਰੇ ਹਾਸਪਿਟਲ ਦੇ ਵਿਚ ਰੋਜ਼ਾਨਾ ਇੱਕ ਦੋ ਸਰਜਰੀਆਂ ਮੈਂ ਕਰਦਾ ਹੀ ਸੀਗਾ, ਉਹਨੂੰ ਤਰੀਕੇ ਨਾਲ ਮੈਡੀਸਿਨ ਦੇ ਕੇ ਵੀ ਮੈਂ ਸਰਦੀਆਂ ਉੱਥੇ ਕਰਦਾ ਰਿਹਾ ਹਾਂ, ਕੋਟੀ ਸੇਗਾ ਦੇ ਵਿੱਚ ਮੇਰਾ ਆਪਣਾ ਜਿਹੜਾ ਓਪਰੇਸ਼ਨ ਥੀਏਟਰ ਵੀ ਮੈਂ ਸੈਪਰੇਟ ਬਣਾਇਆ ਸੀਗਾ, ਸੋ ਇਹ ਚੀਜ਼ ਹੁੰਦੀ ਕਿ ਜਦ ਤੱਕ ਜਿਹੜੇ ਵੀ ਭਰਨ ਫਿਸਣ ਵਾਲੇ ਟਿਊਮਰ ਤੁਸੀਂ ਕਹਿੰਦੇ ਹੋ ਜਾਂ ਇਸ ਤਰ੍ਹਾਂ ਦਾ ਕੋਈ ਟਿਊਮਰ ਹੁੰਦਾ ਆ ਜਿਹਨੂੰ ਲਾਈਪੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਬੇਸਿਕਲੀ ਅਸੀਂ ਇੰਟੇਸਟਾਈਨ ਦੇ ਨਾਲ ਜ਼ਿਆਦਾਤਰ ਜੋੜ ਕੇ ਵੇਖਦੇ, ਉੱਥੇ ਲਿੰਫ ਬਹੁਤ ਜ਼ਿਆਦਾ ਹੁੰਦਾ ਔਰ ਲਿੰਫ ਰੁਕ ਗਿਆ ਔਰ ਉਹਦੇ ਵਿਚ ਗਾਂ ਜਾ ਕੇ ਕੈਂਸਰ ਡਿਵੈਲਪਮੈਂਟ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਵੈਸੇ ਕੈਂਸਰ ਸੰਭਾਵਨਾ ਦੀ ਗੱਲ ਮੈਂ ਤੁਹਾਨੂੰ ਇਹ ਦੱਸੀ ਸੀਗੀ ਬਈ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਫਿੰਸੀ, ਕੋਈ ਗਿਲਤੀ, ਚਾਹੇ 10 ਸਾਲ ਤੁਰੀ ਜਾਵੇ ਤੁਹਾਡੇ ਸਰੀਰ ਦੇ ਦਸ, ਕੋਈ ਐਸੀ ਪ੍ਰੋਬਲਮ ਨਹੀਂ, ਕੁਛ ਨਹੀਂ, ਪਰ ਜਦੋਂ ਉਹ ਦੁਬਾਰਾ ਦਰਦ ਕਰਨੀ ਸ਼ੁਰੂ ਕਰ ਦੇਵੇ ਜਾਂ ਉਹਦੇ ਵਿਚ ਬਲੱਡ ਦਾ ਲੀਕੇਜ ਹੋਣਾ ਸ਼ੁਰੂ ਹੋ ਜਾਵੇ, ਭਾਵ ਕੀ ਆ ਉਹਦੇ ਅੰਦਰ ਸਰਕੂਲੇਸ਼ਨ ਜਾਣਾ ਸ਼ੁਰੂ ਹੋ ਗਿਆ, ਉਹਨੂੰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਉਸ ਵੇਲੇ ਉਹ ਸਮਝੋ ਖਤਰਨਾਕ ਹੈਗਾ, ਉਸ ਵੇਲੇ ਉਸਦਾ ਉਸ ਤੋਂ ਪਹਿਲਾਂ ਚੰਗੀ ਗੱਲ ਆ। ਇਸੇ ਕਰਕੇ ਅਸੀਂ ਆਮ ਗਿਲਤੀਆਂ ਦੇ ਵਾਸਤੇ ਡਾਕਟਰ ਲੋਕ ਰਿਕਮੈਂਡ ਕਰਦੇ ਨੇ ਕਿ ਭਾਈ ਕਢਵਾ ਦਿਓ, ਕਿ ਆਉਣ ਵਾਲੇ ਸਮੇਂ ਦੇ ਵਿਚ ਗਲਤੀ ਕੋਈ ਖਤਰਾ ਨਾ ਬਣ ਜਾਵੇ, ਕਹੀਂ ਪਹਿਲਾਂ ਹੀ ਖਤਰੇ ਨੂੰ ਇਸ ਤਰ੍ਹਾਂ ਦੇ ਖਤਮ ਕਰ ਲਈਏ, ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਭਾਵਨਾ ਹਨ। ਔਰ ਰਿਪੀਟ ਕਿਉਂ ਨਹੀਂ ਹੁੰਦਾ, ਕਈ ਲੋਕ ਕਹਿੰਦੇ ਵੀ ਡਾਕਟਰ ਜੀ ਜੇ ਤੁਸੀਂ ਜਿਹੜੀ ਗੱਲ ਕਰਦੇ ਪਏ ਜੇ ਵੀ ਸਾਰੇ ਸਰੀਰ ਦੇ ਵਿਚ ਇਸ ਤਰ੍ਹਾਂ ਦੇ ਸੀਰਮ ਹੋ ਗਏ ਤੇ ਫਿਰ ਰਿਪੀਟ ਕਿਉਂ ਨਹੀਂ ਹੁੰਦਾ, ਕਈਆਂ ਜਦੋਂ ਇੱਕ ਰੈਗਲਟੀਆਂ ਕੱਢ ਵੀ ਦਿੰਦੇ ਨੇ ਡਾਕਟਰ ਫਿਰ ਵੀ ਰਿਪੀਟ ਨਹੀਂ ਹੁੰਦਾ, ਉਹਦਾ ਮਤਲਬ ਇਹ ਆ ਕਿ ਜਿਸ ਸਮੇਂ ਤੱਕ ਉਸ ਨੇ ਰੈਪੀਟੇਸ਼ਨ ਹੋਣਾ ਹੈ ਨਾ, ਸਾਨੂੰ ਉਮਰ ਉਹਨਾਂ ਇਜਾਜ਼ਤ ਨਹੀਂ ਦੇਣੀ, ਜਾਂ ਕਿਸੇ ਹਾਲਾਤ ਦੇ ਵਿਚ ਐਸਾ ਹੁੰਦਾ ਹੈ ਕਿ ਉਹ ਟਿਊਮਰ ਤੁਸੀਂ ਇੱਕ ਥਾਂ ਤੋਂ ਗਿਲਤੀ ਜਿਹੜੀ ਉਹ ਰਿਮੂਵ ਕਰ ਦਿੱਤੀ ਹੈਗੀ ਹੈ, ਉਸ ਤੋਂ ਬਾਅਦ ਜੇ ਡਾਕਟਰ ਨੇ ਪਰਹੇਜ਼ ਪ੍ਰੀਕੋਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਹਾਲਾਤ ਦੱਸਿਆ ਆ ਤੇ ਉਸ ਤੋਂ ਬਾਅਦ ਇਹ ਦੁਬਾਰਾ ਕਿਸੇ ਹੋਰ ਥਾਂ ਤੇ ਨਹੀਂ ਹੋਇਆ, ਸੋ ਇਸ ਤਰ੍ਹਾਂ ਦੀਆਂ ਸਾਰੀਆਂ ਕੰਡੀਸ਼ਨਾਂ ਹੁੰਦੀਆਂ ਨੇ। ਇਸੇ ਕਰਕੇ ਪਰਹੇਜ਼ ਪ੍ਰੀਕੋਸ਼ਨ ਜਿਹੜਾ ਇਲਾਜ ਨਾਲੋਂ ਵੀ ਜ਼ਿਆਦਾ ਬੈਟਰ ਹੁੰਦਾ ਕਿ ਕਿਸੇ ਵੀ ਕੰਡੀਸ਼ਨ ਦੇ ਵਿਚ ਪਰਹੇਜ਼ ਪ੍ਰੀਕੋਸ਼ਨ ਕੀਤਾ ਜਾਵੇ। ਕੁਝ ਸਰੀਰ ਦੇ ਅੰਗ ਇਸ ਤਰ੍ਹਾਂ ਹੈਗੇ ਨੇ ਜਿਨ੍ਹਾਂ ਦੇ ਵਿਚ ਇਸ ਤਰ੍ਹਾਂ ਦੇ ਲਾਈਪੋਮਾ ਜਾਂ ਇਸ ਤਰ੍ਹਾਂ ਦੀਆਂ ਗਿਲਤੀਆਂ ਜਿਹੜੀਆਂ ਬਣਨੀਆਂ ਨੇ ਉਹ ਆਮ ਸੰਭਾਵਨਾ ਹੁੰਦੀ, ਪਹਿਲੀ ਤਾਂ ਮੈਂ ਓਵਰੀ ਦੀ ਤੁਹਾਨੂੰ ਗੱਲ ਦੱਸ ਦਿੱਤੀ ਹੈ ਜਾਂ ਯੂਟਰਸ ਦੇ ਵਿਚ ਫਾਈਬਰਾਇਡ ਵਗੈਰਾ ਹੋਣ ਦੀ ਤੁਹਾਨੂੰ ਇਹ ਗੱਲ ਦੱਸ ਦਿੱਤੀ ਹੈਗੀ ਹੈ। ਇਸੇ ਤਰ੍ਹਾਂ ਹੀ ਬ੍ਰੈਸਟ ਦੇ ਵਿਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹ ਆਮ ਬਣ ਜਾਂਦੀਆਂ ਨੇ, ਖਾਸ ਤੌਰ ਤੇ ਬੱਚੀਆਂ ਨੂੰ, ਬੱਚਾ ਹੋਣ ਤੋਂ ਬਾਅਦ ਜਦੋਂ ਦੁੱਧ ਪਿਉਂਦੀਆਂ ਨੇ ਉਸ ਵੇਲੇ ਐਸਾ ਹੋ ਜਾਂਦਾ ਹੈਗਾ ਕਿ ਕਿਸੇ ਥਾਂ ਤੇ ਮਿਲਕ ਡਕਟ ਦੇ ਵਿੱਚ ਦੁੱਧ ਰੁਕ ਜਾਂਦਾ ਤੇ ਉੱਥੇ ਰੁਕਿਆ ਆਇਆ ਉਹ ਛੱਪੜ ਬਣ ਗਿਆ, ਉਹ ਗੰਦਾ ਹੋ ਗਿਆ, ਉਹਦੇ ਟਿਊਮਰ ਬਣਨਾ ਸ਼ੁਰੂ ਹੋ ਗਿਆ। ਕਈ ਬੀਬੀਆਂ ਐਸੀਆਂ ਨੇ ਕਿ ਉਹ ਬੱਚਿਆਂ ਨੂੰ ਦੁੱਧ ਪਿਆਉਣਾ ਹੀ ਨਹੀਂ ਚਾਹੁੰਦੀਆਂ, ਹਾਂਜੀ, ਤੇ ਸ਼ੁਰੂ ਤੋਂ ਲੈ ਕੇ ਉਸਨੂੰ ਦਬਾ ਦਿੰਦੀਆਂ ਤੇ ਉਹ ਪ੍ਰੈਸ਼ਰ ਜਿਹੜਾ ਉਹ ਕਿਸੇ ਥਾਂ ਤੇ ਗਿਲਟੀ ਬਣ ਜਾਂਦਾ ਹੈਗਾ, ਹੁੰਦਾ ਦੁੱਧ ਹੀ ਹੈ, ਲੇਕਿਨ ਭਾਵੇਂ ਨਾ ਸਾਫ਼ ਪਾਣੀ ਨੀ ਹੋਵੇ, ਜਦੋਂ ਖੜਾ ਰਹੂ ਗੰਦਾ ਆਜੂਗਾ, ਉਹਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਪੈਦਾ ਹੋ ਜਾਣਗੀਆਂ ਜਿਹੜੀਆਂ ਤੁਹਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀਆਂ, ਤੇ ਅਲਟੀਮੇਟ ਉੱਥੇ ਆਮ ਤੌਰ ਤੇ ਬ੍ਰੈਸਟ ਟਿਊਮਰ, ਬ੍ਰੈਸਟ ਦੇ ਕੈਂਸਰ ਜਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਆਮ ਤੌਰ ਤੇ ਇਸ ਕਰਕੇ ਵੱਧਦੀਆਂ ਹਨ। ਔਰ ਇਸੇ ਤਰ੍ਹਾਂ ਹੀ ਯੂਟਰਸ ਦੇ ਵਿੱਚ ਜਿਹੜੇ ਫਾਈਬਰਾਇਡਸ ਵਗੈਰਾ ਬਣਦੇ ਨੇ ਜਾਂ ਕੋਈ ਅੰਦਰ ਸਿਸਟ ਬਣਦੇ ਨੇ, ਇਹਨੂੰ ਕਹਿੰਦੇ ਨੇ ਕਈ ਤਰ੍ਹਾਂ ਦੇ ਮੋਲਰ ਪ੍ਰੈਗਨੈਂਸੀ, ਮੈਂ ਇਹਨੂੰ ਮੋਲਰ ਕਹਿ ਸਕਦਾ। ਕਈ ਵਾਰ ਆਮ ਤੌਰ ਤੁਸੀਂ ਬੀਬੀਆਂ ਤੋਂ ਸੁਣਿਆ ਹੋਣਾ ਪੱਤ ਲੱਗ ਗਿਆ ਜੀ ਉਸਨੂੰ, ਹਾਂਜੀ, ਪ੍ਰੈਗਨੈਂਸੀ ਡਿਵੈਲਪ ਨਹੀਂ ਹੋਈ, ਸ਼ੱਕ ਸੀ ਪ੍ਰੈਗਨੈਂਸੀ ਹੈਗੀ ਹੈ, ਟੈਸਟ ਵੀ ਪੌਦੇ ਤੇ ਆਣੇ ਸ਼ੁਰੂ ਹੋ ਗਏ, ਲੇਕਿਨ ਉਹ ਬੱਚਾ ਅੰਦਰ ਡਿਵੈਲਪ ਨਹੀਂ ਹੋਇਆ ਤੇ ਉਹ ਇੱਕ ਸੁੰਗੜ ਗਿਆ ਚਿੱਚੜ ਤਰ੍ਹਾਂ ਲੱਗ ਕੇ ਤੇ ਤੁਹਾਡੀ ਬੱਚੇਦਾਨੀ ਦੇ ਕਿਸੇ ਸਾਈਡ ਤੇ ਲੱਗਿਆ ਰਹਿ ਜਾਂਦਾ, ਅਲਟੀਮੇਟ ਵਧਣਾ ਸ਼ੁਰੂ ਹੋ ਜਾਂਦਾ। ਔਰ ਕਈ ਵਾਰ ਐਸਾ ਹੁੰਦਾ ਆ ਕਿ ਬੱਚੇਦਾਨੀ ਦੀ ਅੰਦਰ ਵਾਲੀ ਤਹਿ ਦੇ ਵਿੱਚ ਇਸ ਤਰ੍ਹਾਂ ਦੀਆਂ ਗਿਲਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਜੀ, ਔਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਡਾਕਟਰ ਕਈ ਵਾਰ ਕਹਿੰਦੇ ਭਾਈ ਤੇਰੇ ਤੈਨੂੰ ਬੱਚਾ ਨਹੀਂ ਹੋ ਸਕਦਾ, ਜਾਂ ਅੱਜ ਕੱਲ ਉਸ ਨੂੰ ਕੋਟਰਾਈਜ਼ ਕਰਕੇ ਵੀ ਕੱਢਦੇ ਹੈਗੇ ਨੇ। ਕਈ ਵਾਰ ਐਸੀਆਂ ਵੀ ਕੰਡੀਸ਼ਨਾਂ ਮੈਂ ਜੋ ਜਾਣਦਾ ਹਾਂ ਉਹ ਐਸੀਆਂ ਵੀ ਕੰਡੀਸ਼ਨਾਂ ਹੋਈਆਂ ਨੇ ਕਿ ਇੱਕ ਪਾਸੇ ਤੇ ਇੱਕ ਵਾਰ ਬੀਬੀ ਨੇ ਕਹਿ ਦਿੱਤਾ ਪੱਤ ਲੱਗ ਗਿਆ, ਜਾਂ ਡਾਕਟਰਾਂ ਨੇ ਡਾਇਗਨੋਸ ਕਰਕੇ ਕਹਿ ਦਿੱਤਾ ਵੀ ਤੇਰਾ ਉਹ ਅੰਦਰ ਮੋਲ ਜਿਹੜਾ ਸੀ ਰੁਕ ਗਿਆ ਹੈ, ਹੁਣ ਬਲੀਡਿੰਗ ਆ ਗਈ ਹੈ, ਰੁਕ ਗਿਆ, ਬਾਹਰ ਨਿਕਲ ਗਿਆ ਹੈ, ਅਲਟੀਮੇਟ ਉਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਹੋ ਜਾਂਦੀ ਹੈ, ਪ੍ਰੈਗਨੈਂਸੀ ਨਾਰਮਲ ਡਿਵੈਲਪ ਕਰਦੀ ਹੈ। ਪਰ ਕਈ ਵੇਰਾ ਇਸ ਤਰ੍ਹਾਂ ਦੀ ਲੱਗੀ ਹੋਈ ਪੱਤ ਵਾਲਾ ਉਹ ਬਣਿਆ ਹੋਇਆ ਚਿੱਚੜ ਜਿਹਨੂੰ ਅਸੀਂ ਮੋਲ ਕਹਿੰਦੇ ਹਾਂ ਜਾਂ ਮੋਲਰ ਪ੍ਰੈਗਨੈਂਸੀ ਕਹਿੰਦੇ ਹਾਂ, ਉਹ ਕਾਫੀ ਸਾਲਾਂ ਤੱਕ ਅੰਦਰ ਰਹਿੰਦੀ ਹੈ, ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਅਲਟੀਮੇਟ ਇੱਕ ਸਟੇਜ ਆਉਂਦੀ ਹੈ ਕਿ ਉਹਦੇ ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਹਾਰਮੋਨਲ ਚੇਂਜ ਹੁੰਦੀ ਹੈ, ਪੈਸੇ ਤੇ ਔਰਤ ਵਿਚਾਰੀ ਹਰ ਮਹੀਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਹੈ, ਹਾਂਜੀ, ਪਰ ਜਦੋਂ ਹੀ ਮੈਨੋਪੋਜ਼ ਦੀ ਕੰਡੀਸ਼ਨ ਆਉਂਦੀ ਹੈ, ਉਸ ਵੇਲੇ ਮੈਨੋਪੋਜ਼ ਤੋਂ ਪਹਿਲਾਂ ਇੱਕ ਕੰਡੀਸ਼ਨ ਹੈ ਚੀਮਾ ਸਾਹਿਬ, ਜਿਹਨੂੰ ਅਸੀਂ ਕਲਾਈਮੈਕਟੇਰਿਕ ਪੀਰੀਅਡ, ਕਲਾਈਮੈਕਟੇਰਿਕ ਪੀਰੀਅਡ ਦੇ ਵਿੱਚ ਬੇਸਿਕਲੀ ਹਾਰਮੋਨਸ ਘਟਣੇ ਸ਼ੁਰੂ ਹੋ ਜਾਂਦੇ ਨੇ, ਪਰ ਮਾਸਿਕ ਧਰਮ ਰਹਿ ਰਹਿ ਕੇ ਆਉਣਾ ਸ਼ੁਰੂ ਹੋ ਜਾਂਦਾ, ਕਿਸੇ ਨੂੰ 2 ਮਹੀਨੇ ਬਾਅਦ, ਕਿਸੇ ਨੂੰ 1 ਮਹੀਨੇ ਬਾਅਦ, ਕਿਸੇ ਨੂੰ 3 ਮਹੀਨੇ ਬਾਅਦ, ਰੁਕ ਰੁਕ ਕੇ ਆਉਣਾ ਸ਼ੁਰੂ ਹੋ ਜਾਂਦਾ। ਉਸ ਹਾਲਾਤ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਖਤਰਾ ਬਣਿਆ ਰਹਿੰਦਾ ਬਈ ਕਿਤੇ ਕੋਈ ਮੋਲ ਰੁਕਿਆ ਹੋਵੇ, ਕਿਤੇ ਕੋਈ ਇਹੋ ਜਿਹੀ ਕੰਡੀਸ਼ਨ ਬਣੀ ਹੋਵੇ ਤੇ ਉਹ ਕੈਂਸਰਸ ਵਿੱਚ ਡਿਵੈਲਪਮੈਂਟ ਨਾ ਹੋਵੇ, ਤੇ ਜਦੋਂ ਬਲੀਡਿੰਗ ਨਹੀਂ ਰੁਕਦੀ ਤੇ ਡਾਕਟਰ ਨੇ ਕਿਹਾ ਜੀ ਹੁਣ ਬੱਚੇਦਾਨੀ ਦੀ ਲੋੜ ਨਹੀਂ, ਬੱਚੇਦਾਨੀ ਕੱਢ ਦੋ। ਪਰ ਜਿਹੜੀ ਹੁਣ ਤੱਕ ਦੀ ਨਵੀਂ ਰਿਸਰਚ ਆ ਉਹ ਇਹ ਕਹਿੰਦੀ ਹੈ ਵੀ ਬੱਚੇਦਾਨੀ ਦਾ ਇੱਕ ਆਪਣਾ ਯੋਗਦਾਨ ਹੈ, ਭਾਵੇਂ ਕਿ ਬੱਚੇ ਪੈਦਾ ਕਰਨਾ ਤੇ ਉਸ ਤੋਂ ਬਾਅਦ ਕਹਿੰਦੇ ਇਹਦੀ ਵੇਸਟ ਨਹੀਂ, ਇਹਦਾ ਕੋਈ ਕੰਮ ਨਹੀਂ ਹੈਗਾ, ਨਹੀਂ ਇਹਦਾ ਫਿਰ ਵੀ ਕੰਮ ਹੈਗਾ।
2: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਤੁਸੀਂ ਬੜੀ ਡੂੰਘੀ ਗੱਲ ਕੀਤੀ ਆ, ਬਹੁਤੇ ਡਾਕਟਰ ਇਸੇ ਤਰ੍ਹਾਂ ਸੋਚਦੇ ਆ ਤੇ ਜਿਹੜੇ ਅੰਗ ਦੀ ਲੋੜ ਨਹੀਂ, ਪਰ ਕੁਦਰਤ ਨੇ ਜੋ ਇੱਕ ਬਾਲ ਬਾਲ ਵੀ ਜਿਹੜੇ ਸਿਆਣੇ ਬਜ਼ੁਰਗ ਆ ਉਹ ਕਹਿੰਦੇ ਹੁੰਦੇ ਸੀ ਇਸ ਸਰੀਰ ਦੇ ਉੱਤੇ ਇੱਕ ਇੱਕ ਬਾਲ ਕੱਲਾ ਕੱਲਾ ਤਾਣਿਆ ਜਿਹੜਾ ਉਹਦਾ ਵੀ ਇਹਨੂੰ ਸਰੀਰ
0: ਦਾ ਮਕਸਦ ਹੈ,
2: ਕੋਈ ਬਿਲਕੁਲ
0: ਕੋਈ ਮਕਸਦ ਆ। ਅਸੀਂ ਹੁਣ ਤੱਕ ਮੈਂ ਦੂਜੀ ਐਗਜ਼ਾਮਪਲ ਦੇ ਸਕਦਾ ਜੀ, ਹੁਣ ਤੱਕ ਅਸੀਂ ਇਹ ਸਮਝਦੇ ਰਹੇ ਹਾਂ ਵੀ ਅਪੈਂਡਿਕਸ ਤੇ ਯਾਰ ਐਵੇਂ ਵਾਧੂ ਫਾਲਤੂ ਨਾਲੀ ਬਣੀ ਹੋਈ ਹੈ,
2: ਬਿਲਕੁਲ ਬਿਲਕੁਲ।
0: ਔਰ ਇੱਕ ਵੇਰਾ ਐਸੀ ਕੰਡੀਸ਼ਨ ਚੱਲੀ ਸੀ ਜਿਹੜੀ ਡਾਕਟਰਾਂ ਨੇ ਪ੍ਰੂਵ ਕੀਤੀ ਸੀ ਵੀ ਜੇ ਬੱਚਾ ਜੰਮਦਾ ਮਾਂ ਬਾਪ ਚਾਹੁੰਦੇ ਨੇ ਨਾ, ਜਿਵੇਂ ਸੁਨਤ ਵਾਲੀ ਗੱਲ ਹੈਗੀ ਹੈ, ਬੱਚਿਆਂ ਦੀ ਮਾਂ ਬਾਪ ਚਾਹੁੰਦੇ ਨੇ ਤੇ ਉਸੇ ਵੇਲੇ ਮੌਕੇ ਤੇ ਸੁਨਤ ਕਰ ਦਿੰਦੇ ਨੇ ਕਿ ਫਾਈਮੋਸਿਸ ਵਰਗੀ ਕੰਡੀਸ਼ਨ ਨਾ ਆਵੇ। ਮੁਸਲਮਾਨ ਧਰਮ ਨੇ ਉਹਨੂੰ ਆਪਣਾ ਸਿੰਬਲ ਬਣਾ ਲਿਆ, ਇਸ ਕਰਕੇ ਲੋਕ ਨਹੀਂ ਚਾਹੁੰਦੇ।
2: ਬਿਲਕੁਲ,
0: ਕਈ ਵਾਰ ਇਹ ਫਾਇਦੇ ਵੀ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਹੋਣ ਵਾਲੀਆਂ ਨੇ ਉਹ ਬਚ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਇਹ ਜਿਹੜੀ ਚੀਜ਼ ਹੈਗੀ ਆ ਜਿਹੜੀ ਅਸੀਂ ਕਹਿ ਰਹੇ ਹਾਂ ਅਪੈਂਡਿਕਸ ਦੇ ਸੰਬੰਧ ਦੇ ਵਿੱਚ, ਅਸੀਂ ਹੁਣ ਤੱਕ ਇਹ ਸਮਝਦੇ ਰਹੇ ਹਾਂ ਵੀ ਇਹਦਾ ਤਾਂ ਕੋਈ ਮਕਸਦ ਹੀ ਨਹੀਂ ਹੈਗਾ। ਹੁਣ ਮੈਂ ਸਮਝਦਾ ਵੀ 10-15 ਸਾਲ ਪਹਿਲਾਂ ਦੀ ਗੱਲ ਆ, ਜਦੋਂ ਇਹ ਨਵੀਂ ਰਿਸਰਚ ਦੀ ਸਟੱਡੀ ਅਸੀਂ ਕਰਦੇ ਆ ਤਾਂ ਉਹਦੇ ਸਾਨੂੰ ਪਤਾ ਲੱਗਦਾ ਵੀ ਨਹੀਂ ਭਾਈ, ਇਹਦਾ ਤਾਂ ਬਹੁਤ ਵੱਡਾ ਯੋਗਦਾਨ ਹੈ, ਇਹ ਤਾਂ ਲਿੰਫ ਗਲੈਂਡ ਹੈਗਾ ਆ, ਔਰ ਜਿੰਨੇ ਵੀ ਬਾਡੀ ਦੇ ਵਿੱਚ ਲਿੰਫ ਗਲੈਂਡ ਹਨ, ਜਿੰਨੇ ਵੀ ਬਾਡੀ ਦੇ ਵਿੱਚ ਲਿੰਫ ਚੈਨਲ ਹਨ, ਇਹਨਾਂ ਸਾਰਿਆਂ ਦਾ ਪਰਪਸ ਇਹ ਹੈ WBC ਨੂੰ ਸਾਫ਼ ਕਰਨਾ। ਜਿਹੜੀ ਪ੍ਰੋਟੈਕਟਿਵ ਫੋਰਸ ਹੈ, ਸਰੀਰ ਨੂੰ ਬਚਾਉਣ ਵਾਲੀ ਫੋਰਸ ਹੈ WBC, ਵਾਈਟ ਬਲੱਡ ਕਾਰਪਲਸਸ, ਇਹ ਹਰ ਬਿਮਾਰੀ ਨਾਲ ਲੜਨ ਵਾਸਤੇ ਸਾਡਾ ਸਹਿਯੋਗ ਕਰਦੇ ਨੇ। ਟੀਵੀ ਵਾਸਤੇ ਵੱਖਰੇ ਹੈ ਨੇ, ਦਮੇ ਵਾਸਤੇ ਵੱਖਰੇ ਹੈਗੇ ਨੇ. ਅੱਜ ਜਿਵੇਂ ਮੈਂ ਕਈ ਦਿਨਾਂ ਗਿਣਤੀ ਕੀਤੀ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਸਾਰੇ ਸੈੱਲਾਂ ਦਾ ਆਪਣਾ ਆਪਣਾ ਯੋਗਦਾਨ ਹੈ. ਸਾਰੀਆਂ ਫੋਟੋਸ ਨੇ ਸਾਰੀਆਂ, ਔਰ ਇਹ ਕੰਮ ਕੌਣ ਕਰਦੇ ਨੇ? ਲਿੰਫ ਗਲੈਂਡਸ, ਲਿੰਫ ਚੈਨਲਸ. ਔਰ ਹੁਣ ਪਤਾ ਲੱਗਿਆ ਕਿ ਭਾਈ ਅਪੈਂਡਿਕਸ ਦਾ ਲਿੰਫ ਚੈਨਲ ਦੇ ਨਾਲ ਸੰਬੰਧਿਤ ਗਲੈਂਡ ਹੈਗਾ ਆ. ਇਹਦਾ ਇੱਕ ਪਰਪਸ ਤਾਂ ਇਹ ਵੀ ਹੈਗਾ, ਤੇ ਦੂਸਰਾ ਇਹ ਆ ਜਿਵੇਂ ਕੋਈ ਥ੍ਰੈਸ਼ਹੋਲਡ ਹੁੰਦਾ ਨੀ ਕੋਈ ਪ੍ਰੈਸ਼ਰ ਨੂੰ ਬਚਾਉਣ ਵਾਸਤੇ, ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਕਿਉਂਕਿ ਸਮਾਲ ਇੰਟਸਟਾਈਨ ਜਿੱਥੇ ਇਲੀਅਮ ਦਾ ਆਖਰੀ ਪੋਰਸ਼ਨ ਆ ਕੇ ਲਾਰਜ ਇੰਟਸਟਾਈਨ ਨਾਲ ਮਿਲਦਾ ਹੈ, ਉੱਥੇ ਇੱਕ ਵਾਲਵ ਲੱਗਿਆ ਹੋਇਆ, ਉਹਨੂੰ ਅਸੀਂ ਸਿਕਲ ਵਾਲਵ ਕਹਿੰਦੇ ਹਾਂ. ਉਹ ਵਾਲਵ ਜਿਹੜਾ ਲੱਗਿਆ ਹੋਇਆ ਉਹਦੇ ਉਦੋਂ ਤੱਕ ਜਿਹੜਾ ਸਾਡਾ ਸਟੂਲ ਹੈ ਮਾਰਿਆ, ਉਹਦੇ ਵਿੱਚ ਸਾਰਾ ਕੁਝ ਨਚੋੜਿਆ ਜਾ ਚੁੱਕਿਆ, ਉਹਦੇ ਉੱਪਰ ਇੱਕ ਜਾਲ ਵਿਛਿਆ ਜਿਹਨੂੰ ਅਸੀਂ ਮਸੈਂਟਰੀ ਕਹਿੰਦੇ ਹਾਂ. ਮਸੈਂਟਰੀ ਰਾਹੀਂ ਸਾਰੀ ਖੁਰਾਕ ਚੂਸੀ ਜਾ ਚੁੱਕੀ ਹੈ ਔਰ ਇੱਥੇ ਆ ਕੇ ਬਾਕੀ ਲਿਕੁਇਡ ਪੋਰਸ਼ਨ ਜਿਹੜਾ ਬਚ ਗਿਆ ਉਹਨੇ ਜੰਪ ਕਰਕੇ ਉੱਪਰ ਜਿਹੜੀ ਹੈ ਸਾਡੀ ਲਾਰਜ ਇੰਟੈਸਟਾਈਨ ਦਾ ਅਸੈਂਡਿੰਗ ਪੋਰਸ਼ਨ ਹੈ ਉਹਦੇ ਚ ਚੜਨਾ, ਉਹਨੂੰ ਅਸੀਂ ਸੀਕਲ ਵਾਲਵ ਕਹਿੰਦੇ ਹਾਂ. ਔਰ ਅਗਲੇ ਪਾਸੇ ਇਹ ਇਸ ਤਰ੍ਹਾਂ ਦਾ ਅਪੈਂਡਿਕਸ ਵਧਿਆ ਹੋਇਆ ਹਿੱਸਾ ਕੁਦਰਤ ਨੇ ਲਾਇਆ ਹੋਇਆ ਹੈ, ਬਈ ਕਈ ਵਾਰ ਉੱਥੇ ਮਲ ਰੁਕ ਜਾਵੇ, ਇਨਫੈਕਸ਼ਨ ਹੋ ਸਕਦਾ ਹੈ, ਉਸ ਚੀਜ਼ ਨੂੰ ਬਚਾਉਣ ਵਾਸਤੇ ਇਹ ਲਿੰਫ ਗਲੈਂਡ ਹੈਗਾ ਆ ਜਿਹੜਾ ਕਿ ਉਹਦੀ ਸਫਾਈ ਕਰਦਾ ਹੈ. ਔਰ ਇਹਦੇ ਵਿੱਚ ਕਈ ਵਾਰਾਂ ਜਿਹੜਾ ਮਲ ਆ ਰੁਕ ਜਾਂਦਾ ਆ ਕੇ, ਹਾਂਜੀ ਲੀਥੋਗੇਲ ਅਸੀਂ ਨੂੰ ਕਹਿੰਦੇ ਹਾਂ, ਮਲ ਆ ਕੇ ਰੁਕ ਗਿਆ ਤੇ ਉਹਦੇ ਕਰਕੇ ਕਈ ਵਾਰ ਇਹਦੇ ਚ ਇਨਫੈਕਸ਼ਨ ਵੀ ਹੋ ਜਾਂਦਾ, ਵਿਚਾਰਾ ਆਪਣਾ ਆਪ ਹੀ ਬਚਾਅ ਨਹੀਂ ਕਰ ਸਕਦਾ ਹੈਗਾ. ਬਹੁਤ ਸਾਰੀਆਂ ਕੰਡੀਸ਼ਨਾਂ ਹਨ ਜਿਹੜੀਆਂ ਸਰੀਰ ਦੇ ਵਿੱਚ ਟਿਊਮਰ ਬਣਾਉਂਦੀਆਂ ਨੇ, ਗਿਲਟੀਆਂ ਬਣਾਉਂਦੀਆਂ ਨੇ, ਸਿਸਟ ਬਣਾਉਂਦੀਆਂ ਨੇ. ਮੋਟੇ ਤੌਰ ਤੇ ਕੰਮ ਇਹੀ ਹੈ ਕਿ ਚਲਦੀ ਹੋਈ ਟ੍ਰੇਨ, ਚਲਦੀ ਹੋਈ ਟ੍ਰੈਫਿਕ ਜਿਹੜੀ ਹੈ ਕਿਸੇ ਥਾਂ ਤੇ ਰੁਕ ਜਾਵੇ ਔਰ ਉਹ ਆਮ ਰੂਟੀਨ ਦੀ ਟ੍ਰੈਫਿਕ ਵਾਸਤੇ ਪ੍ਰੋਬਲਮ ਬਣ ਜਾਵੇ, ਕੁਦਰਤ ਉਸ ਨੂੰ ਉਸ ਪਾਸੇ ਇਕੱਠਾ ਕਰਕੇ ਰੋਕ ਲੈਂਦੀ ਉੱਥੇ. ਵੀ ਇਹ ਤਾਂ ਜਿਵੇਂ ਟ੍ਰੈਫਿਕ ਦੇ ਐਕਸੀਡੈਂਟ ਹੋ ਗਿਆ ਕਿਸੇ ਥਾਂ ਤੇ, ਬਈ ਪੁਲਿਸ ਵਾਲੇ ਆਏ, ਉਹਨਾਂ ਨੇ ਗੱਡੀ ਨੂੰ ਪਾਸੇ ਕਰ ਦਿੱਤਾ ਤਾਂ ਕਿ ਟ੍ਰੈਫਿਕ ਤੇ ਚਾਲੂ ਰਹੇ ਨਾ, ਉਹ ਜਿਹੜੀ ਗੱਡੀ ਨੂੰ ਪਾਸੇ ਕਰ ਦਿੱਤਾ ਗਿਆ ਉੱਥੇ ਉਹ ਫਿਰ ਕਾਰਵਾਈ ਬਾਅਦ ਚ ਕਰਦੇ ਕਰਾਉਂਦੇ ਰਹਿੰਦੇ ਹੈਗੇ ਨੇ. ਔਰ ਇਹਨਾਂ ਨੂੰ ਅਸੀਂ ਲਾਈਕੋਮਾਸ ਕਹਿੰਦੇ ਹਾਂ, ਇਹਨਾਂ ਨੂੰ ਅਸੀਂ ਸਿਸਟ ਸਕੁਆਰਾ ਕਹਿੰਦੇ ਹਾਂ. ਜੀਮਾ ਸਾਹਿਬ ਤੁਹਾਡਾ ਕੋਈ ਹੋਰ ਬਾਕੀ ਰਹਿ ਗਿਆ ਇਸ ਗੱਲ ਵਿੱਚ ਕੁਐਸਚਨ?
2: ਨਹੀਂ ਉਹ ਕੋਈ ਨਾ, ਆਪਾਂ ਫਿਰ ਜਦੋਂ ਫੇਰ ਆਊਗਾ ਫਿਰ ਪੁੱਛ ਲਵਾਂਗੇ. ਤੁਸੀਂ ਕਿਹੜਾ ਕਿਤੇ ਜਾਣਾ ਇੱਥੇ ਰਹਿਣਾ?
0: ਕੋਈ ਪਤਾ ਨੀ ਜਾਣ ਦਾ ਤੇ ਕਿਸੇ ਦਾ ਵੀ, ਮਤਲਬ ਕੱਲ ਪਰਸੋਂ ਤੋਂ ਤੁਹਾਡਾ ਸਵਾਲ ਸੀ ਉਹ ਹੱਲ ਹੋ ਗਿਆ?
2: ਹਾਂਜੀ ਹਾਂਜੀ ਬਿਲਕੁਲ.
0: ਚਲੋ ਮੈਂ ਹੁਣ ਇਸ ਪਾਸੇ ਆ ਰਿਹਾ ਕਿ ਅਸੀਂ ਕਾਫੀ ਦਿਨਾਂ ਤੋਂ ਇਹ ਵਿਚਾਰ ਕਰ ਰਹੇ ਹਾਂ ਕਿਉਂਕਿ ਸਾਡੀ ਟ੍ਰੇਨ ਸਿਰ ਤੋਂ ਸ਼ੁਰੂ ਹੋਈ ਸੀ ਤੇ ਸਿਰ ਦੇ ਅੰਗਾਂ ਦੇ ਵਿੱਚ ਅਗਰ ਕੋਈ ਨੁਕਸ ਪੈਂਦਾ ਹੈ ਤੇ ਬਾਹਰ ਸਾਨੂੰ ਕਿਹੜੀਆਂ ਨਿਸ਼ਾਨੀਆਂ, ਅਸੀਂ ਹੁਣ ਬਾਹਰ ਦੀਆਂ ਨਿਸ਼ਾਨੀਆਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ. ਸਾਰੇ ਸਰੀਰ ਦੇ ਅੰਗਾਂ ਦੀ ਸ਼ਨਾਖਤ ਮੈਂ ਤੁਹਾਨੂੰ ਦੱਸਣੀ ਹੈ ਕਿ ਕਿਹੜੇ ਕਿਹੜੇ ਅੰਗ ਦੇ ਵਿੱਚ ਅੰਦਰ ਸਾਨੂੰ ਅੰਗਾਂ ਦਾ ਪਤਾ ਹੈਗਾ ਆ, ਪਰ ਕਿੱਥੇ ਕਿੱਥੇ ਹੈਗਾ, ਉਹਦੇ ਚ ਕੀ ਨੁਕਸ ਪਿਆ ਤੇ ਬਾਹਰ ਕੀ ਹੋਏਗਾ, ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ. ਸਿਰ ਦੀਆਂ ਗੱਲਾਂ ਕੀਤੀਆਂ ਸੀ, ਉਸ ਤੋਂ ਬਾਅਦ ਅਸੀਂ ਨੈਕ ਦੀਆਂ ਗੱਲਾਂ ਕੀਤੀਆਂ, ਜਿਹੜੀ ਗਰਦਨ ਹੈ ਇਹਦੀਆਂ ਗੱਲਾਂ ਕੀਤੀਆਂ ਸੀ, ਅਸੀਂ ਛਾਤੀ ਚ ਪਹੁੰਚੇ ਸਾਂ. ਔਰ ਜਿਸ ਜਿਸ ਏਰੀਏ ਦੇ ਵਿੱਚ ਵੀ ਮੈਂ ਪਹੁੰਚ ਰਿਹਾ ਹਾਂ ਉੱਥੇ ਉਹਦੀ ਬਣਤਰ ਕਿਵੇਂ ਹੈਗੀ ਹੈ, ਕੀ ਕੁਛ ਉਹਦੇ ਅੰਦਰ ਹੈਗਾ ਆ, ਕਿਹਦੇ ਕਿਹਦੇ ਵਿੱਚ ਨੁਕਸ ਪੈ ਸਕਦਾ ਹੈ, ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ. ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਕਰਦੇ ਹਾਂ ਵੀ ਇਹਦੇ ਵਿੱਚ ਜੇ ਨੁਕਸ ਪੈ ਜਾਵੇ ਤੇ ਫਿਰ ਭਾਈ ਬਾਹਰੋਂ ਸਾਨੂੰ ਕਿਵੇਂ ਪਤਾ ਲੱਗੂਗਾ. ਅਸੀਂ ਛਾਤੀ ਦੇ ਵਿੱਚ ਪਹੁੰਚੇ ਹਾਂ ਤੇ ਇਹ ਸਾਰੀਆਂ ਗੱਲਾਂ ਉਹਦੀ ਬਣਤਰ ਦੀ ਗੱਲ ਹੋ ਚੁੱਕੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਅੰਗ ਹੈਗੇ ਨੇ ਉਹ ਮੈਂ ਦੱਸ ਚੁੱਕਿਆ ਹਾਂ. ਔਰ ਅਸੀਂ ਫਿਰ ਮੇਨ ਤੌਰ ਤੇ ਹਾਰਟ ਦੀ ਗੱਲ ਲੈ ਕੇ ਚੱਲੇ ਹੋਏ ਹਾਂ ਕਿਉਂਕਿ ਹਾਰਟ ਬਹੁਤ ਵੱਡਾ ਇੰਪੋਰਟੈਂਟ ਅੰਗ ਆ, ਵੀ ਜੇ ਖੁਰਾਕ ਦੀ ਸਪਲਾਈ ਨਹੀਂ ਹੋਈ ਤੇ ਸਾਡੀ ਫੌਜ ਲੜੂਗੀ ਕਿਥੋਂ. ਇਸ ਕਰਕੇ ਇਹ ਪਹਿਲਾਂ ਜਿਹੜੀ ਚੀਜ਼ ਆ ਉਹ ਕੁਦਰਤ ਨੇ ਪੈਦਾ ਕੀਤੀ, ਜਿਹੜੀ ਪ੍ਰੈਗਨੈਂਸੀ ਦੇ ਪੰਜਵੇਂ ਹਫ਼ਤੇ ਦੇ ਵਿੱਚ ਪੈਦਾ ਹੋ ਗਈ ਸੀ, ਉਦੋਂ ਤੋਂ ਲੈ ਕੇ ਸੈਲ ਪੱਤਰ ਮੈਂ ਜੰਤੂ ਪਾਏ ਤਾਂ ਕਰੇ ਜੇ ਕਾਗੇ ਕਰ ਭਰਿਆ ਹਾਂਜੀ. ਉਹ ਪਹਿਲਾਂ ਹੀ ਕੁਦਰਤ ਐਸਾ ਨਿਯਮ ਬਣਾ ਦਿੰਦੀ ਵੀ ਇੱਥੇ ਇਸ ਤਰ੍ਹਾਂ ਦੇ ਜੀਵ ਪੈਦਾ ਹੋਣੇ ਨੇ, ਉਹਦੇ ਚ ਇਸ ਤਰ੍ਹਾਂ ਦੀ ਖੁਰਾਕ ਇਹਨਾਂ ਨੂੰ ਚਾਹੀਦੀ ਹੈ, ਔਰ ਉਸੇ ਤਰ੍ਹਾਂ ਦਾ ਬੰਦੋਬਸਤ ਆ ਨਵਾਂ ਪੈਦਾ ਹੋਣ ਵਾਲੇ ਜੀਵ ਵਾਸਤੇ ਵੀ ਕੁਦਰਤ ਨੇ ਕੀਤਾ ਹੋਇਆ. ਸੋ ਉਸ ਦੀ ਇੰਪੋਰਟੈਂਸ ਦੀ ਗੱਲ ਆਪਾਂ ਕਰ ਰਹੇ ਹਾਂ. ਔਰ ਮੈਂ ਇਹ ਦੱਸਿਆ ਸੀ ਵੀ ਹਾਰਟ ਦੀ ਬਣਤਰ ਦੱਸ ਦਿੱਤੀ ਸੀਗੀ, ਚਾਰ ਚੈਂਬਰ ਨੇ ਔਰ ਰਾਈਟ ਤੇ ਲੈਫਟ ਚੈਂਬਰ ਦੇ ਵਿਚਕਾਰ ਇੱਕ ਬਾਉਂਡਰੀ ਹੈਗੀ, ਇੱਕ ਵਾਲ ਹੈ ਕੰਪਲੀਟ, ਸਾਡੇ ਸਰੀਰਾਂ ਵਿੱਚ ਕੰਪਲੀਟ ਵਾਲ ਹੈ, ਜੋ ਜਦ ਬੱਚਾ ਹੁੰਦਾ ਹੈ ਉਦੋਂ ਉਹ ਵਾਲ ਕੰਪਲੀਟ ਨਹੀਂ ਹੁੰਦੀ, ਉੱਪਰ ਵਾਲੇ ਖਾਨਿਆਂ ਦੇ ਵਿੱਚ ਇੱਕ ਸਾਂਝ ਬਣੀ ਹੋਈ ਹੈ ਔਰ ਇੱਕ ਸੁਰਾਖ ਰੱਖਿਆ ਹੋਇਆ ਹੈ, ਉਹਨੂੰ ਅਸੀਂ ਫੋਰਾਮਨ ਓਵਲ ਕਿਹਾ ਹੋਇਆ ਸੀਗਾ. ਔਰ ਇਹਦੇ ਵਿੱਚ ਜਦੋਂ ਤੱਕ ਅੰਦਰੋਂ ਸਾਡੀ ਬੰਦ ਗਲੀ ਸੀਗੀ, ਇਹ ਸਾਡੀ ਬੰਦ ਗਲੀ ਸੀ, ਰਾਈਟ ਵੈਂਟਰੀਕਲ ਚੋਂ ਲੈ ਕੇ ਜਿਹੜੀ ਨਾਲੀ ਖੂਨ ਲੈ ਕੇ ਜਾਂਦੀ ਫੇਫੜਿਆਂ ਨੂੰ ਸਾਫ਼ ਕਰਨ ਵਾਸਤੇ ਵੀ ਇਹਦੇ ਚੋਂ ਕਾਰਬਨ ਡਾਈਆਕਸਾਈਡ ਕੱਢੋ, ਆਕਸੀਜਨ ਪਾ ਰਹੇ ਹੋ, ਔਰ ਉਹ ਰਸਤਾ ਹੀ ਬੰਦ ਸੀਗਾ ਕਿਉਂਕਿ ਹੁਣ ਮਾਂ ਦੇ ਪੇਟ ਵਿਚ ਸਾਰਾ ਕੰਮ ਮਾਂ ਕਰਕੇ ਭੇਜ ਰਹੀ ਸੀਗੀ, ਇਸ ਕਰਕੇ ਬਹੁਤੀ ਲੋੜ ਵੀ ਨਹੀਂ ਹੈਗੀ ਸੀ। ਔਰ ਇਹ ਸਾਰਾ ਵਿਧਾਨ ਜਿਹੜਾ ਸੀ ਉਹ ਚੱਲਦਾ ਹੋਇਆ ਚੱਲ ਰਿਹਾ ਸੀ ਭਾਈ, ਸੱਜਾ ਪਾਸਾ ਅਲੱਗ ਹੈਗਾ ਆ, ਖੱਬਾ ਪਾਸਾ ਅਲੱਗ ਹੈਗਾ ਆ, ਰਾਈਟ ਸਾਈਡ ਕੰਟਰੈਕਸ਼ਨ ਸਰੀਰ ਦਾ ਤੇ ਲੈਫਟ ਸਾਈਡ ਕੰਟਰੈਕਸ਼ਨ ਸਰੀਰ ਦਾ, ਇਹ ਇੱਕ ਇੱਕ ਸਕਿੰਟ ਦੇ ਕੁਛ ਹਿੱਸੇ ਦੇ ਵਿਚ ਫਰਕ ਪਾ ਕੇ ਇਹ ਚੱਲਦੇ ਰਹਿੰਦੇ ਨੇ, ਔਰ ਉਹਦੀ ਜਿਹੜੀ ਸਾਊਂਡ ਆਵਾਜ਼ ਉਹ ਡਾਕਟਰ ਲੋਕ ਸਾਰੇ ਸੁਣਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਫਰੈਕਸ਼ਨ ਆਫ ਏ ਮਿੰਟ ਹੈ ਉਹਦੇ ਵਿਚ ਇਹ ਜਿਹੜੀ ਡਿਵੀਜ਼ਨ ਹੁੰਦੀ ਰਹਿੰਦੀ ਹੈ, ਕਿਉਂਕਿ ਇਹਨਾਂ ਚ ਵਾਲਵ ਲੱਗੇ ਨੇ, ਸੱਜੇ ਖਾਨੇ ਦੇ ਵਿਚੋਂ ਜਿਹੜਾ ਸੱਜੇ ਹੇਠਾਂ ਵਾਲੇ ਖਾਨੇ ਚ ਜਾਂਦਾ ਹੈ ਟ੍ਰਾਈਕਸਪਲ ਵਾਲਵ, ਉਹਦੇ ਵਿਚੋਂ ਫਿਰ ਅੱਗੇ ਫੇਫੜਿਆਂ ਨੂੰ ਜਾਂਦਾ ਹੈ, ਉਹ ਇੱਕ ਸੈਮੀ ਲੂਨਰ ਵਾਲਵ ਫੇਫੜਿਆਂ ਤੋਂ ਵਾਪਸ ਜਿਹੜਾ ਆਉਂਦਾ ਹੈਗਾ ਆ, ਉਹਨਾਂ ਨੂੰ ਫਿਰ ਅਸੀਂ ਵੈਂਟ ਕਹਿੰਦੇ ਆ, ਉਸ ਉਥੋਂ ਵਾਪਸ ਆ ਰਹੀਆਂ ਨੇ ਵੇਨਸ, ਔਰ ਉਹ ਰਾਈਟ ਜਿਹੜਾ ਹੈ ਖੱਬੇ ਪਾਸੇ ਦੀ ਉੱਪਰ ਵਾਲਾ ਐਟਰੀਅਮ ਚ ਖੂਨ ਪਾਉਂਦੀਆਂ ਨੇ, ਖੱਬੇ ਪਾਸੇ ਦੇ ਐਟਰੀਅਮ ਚ ਜਦੋਂ ਭਾਰ ਵੱਧ ਜਾਂਦਾ ਆ ਹੇਠਾਂ ਵਾਲਾ ਬਾਈਕਸਪਰ ਵਾਲੇ ਖੁੱਲ ਗਿਆ ਤੇ ਲੈਫਟ ਵੈਂਟਰੀਕਲ ਚ ਚਲਾ ਗਿਆ ਖੂਨ, ਉਹਦੇ ਉੱਪਰ ਫਿਰ ਅੱਗੇ ਬਾਈ ਸੈਮੀ ਲੂਨਰ ਵਾਲਵ ਹੈ, ਸੈਮੀ ਲੂਨਰ ਲੂਨਰ ਅਸੀਂ ਚੰਦ ਨੂੰ ਕਹਿੰਦੇ ਆ, ਤੇ ਚੰਦ ਜਿਵੇਂ ਅੱਧਾ ਹੁੰਦਾ ਉਹਦੇ ਮੁਤਾਬਕ ਅੱਧਾ ਇਸ ਤਰ੍ਹਾਂ ਦਰਵਾਜ਼ਾ ਇੱਕ ਪਾਸੇ ਬੰਦ ਹੋਣ ਵਾਲਾ ਤੇ ਖੁੱਲਣ ਵਾਲਾ ਇਸ ਤਰ੍ਹਾਂ ਦਾ ਹੁੰਦਾ ਹੈ, ਜਦੋਂ ਹਾਰਟ ਕੰਟਰੈਕਟ ਕਰਦਾ ਹੈ ਖੂਨ ਬਾਹਰ ਨਿਕਲਦਾ ਹੈ, ਤੇ ਜਦੋਂ ਹਾਰਟ ਰਿਲੈਕਸ ਕਰਦਾ ਹੈ ਉਹ ਖੂਨ ਵਾਪਸ ਨਹੀਂ ਆਉਂਦਾ, ਨਾਲੀ ਦੇ ਵਿਚ ਤੇ ਵਾਪਸ ਆਉਂਦਾ ਆ ਪਰ ਉਸ ਚੈਂਬਰ ਦੇ ਵਿਚ ਲੈਫਟ ਵੈਂਟਰੀਕਲ ਚ ਵਾਪਸ ਨਹੀਂ ਆ ਸਕਦਾ ਕਿਉਂਕਿ ਉਹ ਲੈਫਟ ਸੈਮੀ ਲੂਨਰ ਵਾਲਵ ਉਹਨੂੰ ਬੰਦ ਕਰ ਦਿੰਦਾ। ਇਹੀ ਕੰਮ ਜਿਹੜਾ ਸੀ ਰਾਈਟ ਵੈਂਟਰੀਕਲ ਚ ਵੀ ਹੁੰਦਾ ਸੀਗਾ, ਇੱਥੇ ਵੀ ਸੈਮੀ ਲੂਨਰ ਵਾਲਵ ਸੀਗਾ ਵੀ ਇਹ ਖੂਨ ਪੰਚ ਕਰਕੇ ਤੇ ਫੇਫੜੇ ਚ ਸੁੱਟ ਤਾਂ ਦਿੰਦਾ ਹੈ, ਲੇਕਿਨ ਜਦੋਂ ਰਿਲੈਕਸ ਹੁੰਦਾ ਆ ਨਾਲੀ ਵਿਚ ਬਚਿਆ ਹੋਇਆ ਖੂਨ ਵਾਪਸ ਨਾ ਆ ਜਾਵੇ ਇਹ ਬੰਦ ਹੋ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਚਲਨ ਸੀਗਾ। ਫਿਰ ਮੈਂ ਇਹਨੂੰ ਤੁਹਾਨੂੰ ਆਸਾਨੀ ਨਾਲ ਸਮਝਾਉਣ ਵਾਸਤੇ ਇਹ ਗੱਲ ਕਿਹਾ ਸੀਗਾ ਵੀ ਹਾਰਟ ਜਿਹੜੀਆਂ ਬਹੁਤੀਆਂ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ, ਲੈਫਟ ਸਾਈਡਡ ਹਾਰਟ ਫੇਲੀਅਰ, ਕੰਜੈਨੀਟਲ ਹਾਰਟ ਫੇਲੀਅਰ ਜਾਂ ਕੰਜੈਸਟਿਵ ਹਾਰਟ ਫੇਲੀਅਰ, ਅਸੀਂ ਅਲੱਗ ਅਲੱਗ ਨਾਂ ਰੱਖੇ ਨੇ। ਅਸਲ ਕੰਮ ਕੀ ਹੈ ਕਿ ਹਾਰਟ ਦਾ ਕੰਮ ਚੱਲਣੋਂ ਘੱਟ ਗਿਆ ਜਾਂ ਉਹਦੇ ਚ ਕੋਈ ਪ੍ਰੋਬਲਮ ਆ ਗਈ। ਸੋ ਪਿਛਲੇ ਆਪਣੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਨੂੰ ਇਹ ਦੱਸ ਦਿੱਤਾ ਸੀਗਾ ਵੀ ਜਿਹੜਾ ਕੰਜੈਨੀਟਲ ਹੈਗਾ ਆ ਉਹ ਸਾਡੇ ਫੋਰਮ ਨੋਬਲ ਦੇ ਨਾਲ ਰਿਹਾ ਹੋਇਆ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਸਾਨੂੰ ਫੇਫੜਿਆਂ ਦੀ ਲੋੜ ਹੀ ਨਹੀਂ, ਆਕਸੀਜਨ ਵੀ ਮਾਂ ਦੇ ਕੇ ਭੇਜ ਰਹੀ, ਖੁਰਾਕ ਵੀ ਮਾਂ ਦੇ ਕੇ ਭੇਜ ਰਹੀ ਤੇ ਸਾਰਾ ਕੁਝ ਲਿਮਿਟਡ ਹਿੱਸੇ ਦੇ ਵਿਚੋਂ ਭੇਜ ਰਹੀ ਹੈ, ਸੋ ਫਿਰ ਇਹਨਾਂ ਦੀ ਲੋੜ ਹੀ ਨਹੀਂ ਹੈਗੀ। ਸੋ ਇਸ ਕਰਕੇ ਇਹ ਜਿਹੜਾ ਹੈਗਾ ਫੋਰਮਿਨ ਓਵਲ ਉਸ ਵੇਲੇ ਕੁਦਰਤ ਨੇ ਖਿੜਕੀ ਰੱਖੀ ਹੋਈ ਹੈ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾਣ ਵਾਸਤੇ, ਔਰ ਉਹ ਜਾਂਦਾ ਰਹਿੰਦਾ। ਮਤਲਬ ਕੀ ਹੋਇਆ, ਰਾਈਟ ਵੈਂਟਰੀਕਲ ਜਿਹੜਾ ਆ ਉਹ ਉਸ ਵੇਲੇ ਕਾਰ ਆਮਦ ਨਹੀਂ ਹੈ, ਪਲਮੋਨਰੀ ਆਰਟਰੀ ਇਸ ਤੋਂ ਲੈ ਕੇ ਜਿਹੜੀ ਫੇਫੜਿਆਂ ਦਾ ਖੂਨ ਲੈ ਕੇ ਜਾ ਰਹੀ ਹੈ ਉਹ ਕਾਰ ਆਮਦ ਨਹੀਂ ਹੈ, ਉਹ ਕੰਮ ਨਹੀਂ ਕਰਦੀ ਕਿਉਂਕਿ ਉਹਦੇ ਵਿਚ ਖੂਨ ਆ ਹੀ ਨਹੀਂ ਰਿਹਾ, ਅੱਗੇ ਸਪਲਾਈ ਹੋ ਨਹੀਂ ਰਹੀ ਕਿਉਂਕਿ ਦਰਵਾਜ਼ਾ ਬੰਦ ਆ, ਜਿਹਨੂੰ ਬੰਦ ਕਰੀ ਕਹਿ ਸਕਦੇ ਸੀ। ਸੋ ਇਸ ਹਾਲਾਤ ਦੇ ਵਿਚ ਕੰਜੈਨੀਟਲ ਡਿਫੈਕਟ ਜਿਹੜੇ ਨੇ ਉਹ ਰਹਿ ਜਾਂਦੇ ਨੇ। ਅਸੀਂ ਸਮਝਦੇ ਹਾਂ ਕਿ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ, ਤੇ ਮੈਂ ਇਸ ਇਨਵਾਇਰਮੈਂਟ ਦੀ ਗੱਲ ਵੀ ਤੁਹਾਡੇ ਨਾਲ, ਮੈਨੂੰ ਨਹੀਂ ਪਤਾ ਵੀ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਹੋਇਆ ਕਿ ਨਹੀਂ ਹੋਇਆ, ਕਿਉਂਕਿ ਹਿੰਦੀ ਅੰਗਰੇਜ਼ੀ ਦੇ ਵਿਚ ਅਲੱਗ ਅਲੱਗ ਪ੍ਰੋਗਰਾਮਾਂ ਚ ਮੈਂ ਦੱਸ ਚੁੱਕਿਆ ਹਾਂ ਕਿ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ, ਇਹ ਸਾਡੇ ਜਿਹੜੇ ਸਾਡਾ ਜੀਵਨ ਹੈ ਸਾਡਾ ਚੱਲਦਾ ਹੀ ਇਸੇ ਤਰ੍ਹਾਂ ਹੈਗਾ ਜਿਵੇਂ ਮੱਛੀ ਦਾ ਪਾਣੀ ਚ ਚੱਲਦਾ ਹੈਗਾ, ਸਾਡਾ ਜਿਹੜਾ ਸਾਹ ਕਿਰਿਆ ਜਾਂ ਜੀਵਨ ਦਾ ਚਲਣ ਹੈ ਉਹ ਇਸ ਪ੍ਰੈਸ਼ਰ ਦੇ ਵਿਚ ਚੱਲਦਾ ਹੈਗਾ, ਪਰ ਬੱਚੇ ਦਾ ਇਸ ਪ੍ਰੈਸ਼ਰ ਚ ਨਹੀਂ ਚੱਲਦਾ, ਬੱਚਾ ਇਸ ਤੋਂ ਸੇਫ ਹੈਗਾ ਆ। ਔਰ ਬਹੁਤ ਸਾਰੇ ਜਿਹੜੇ ਮੈਂਬਰੇਨ ਸੀ ਜਿਹੜੇ ਪੇਟ ਦੇ ਤਿੰਨ ਮਸਲ ਮੈਂ ਤੁਹਾਨੂੰ ਦੱਸੇ ਸੀਗੇ, ਇੰਟਰਨਲ ਤੇ ਐਕਸਟਰਨਲ, ਓਬਲਿਕ ਹੈ, ਟ੍ਰਾਂਸਵਰਸ ਹੈ, ਲੌਂਗੀਟੂਡੀਨਲ ਹੈ, ਇਹ ਮਸਲ ਸੀਗੇ ਇੰਟਰਨਲ ਐਕਸਟਰਨਲ ਸਾਰੀਆਂ ਡਿਫਾਰਮਾਂ ਸੀਗੀਆਂ, ਇਹਦੇ ਕਰਕੇ ਉਸ ਤੋਂ ਬਾਅਦ ਯੂਟਰਸ ਦੇ ਮਸਲ ਸੀਗੇ ਜਿਹੜਾ ਪਹਿਲਾਂ ਬਰਾਡ ਲਿਗਾਮੈਂਟ ਸੀ, ਦੂਸਰਾ ਮਾਇਓਮੈਟ੍ਰੀਅਮ ਸੀਗਾ, ਤੀਸਰਾ ਇੰਡੋਮੈਟ੍ਰੀਅਮ ਸੀਗਾ, ਇਹਦੇ ਵਿਚ 20 ਬੱਚਾ ਹੈਗਾ ਆ ਤੇ ਆਪਣੇ ਗਲਾਫ ਦੇ ਵਿਚ ਅਲੱਗ ਲਪੇਟਿਆ ਸੀ ਨੂੰ ਐਮਨੀਓਨ ਕਹਿੰਦੇ ਆ ਜੀ। ਸੋ ਇੰਨਾ ਕੁਛ ਸੀ ਕਿ ਪ੍ਰੈਸ਼ਰ ਬੱਚੇ ਤੱਕ ਨਹੀਂ ਸੀ ਪਹੁੰਚਦਾ, ਉਸ ਵੇਲੇ ਮਾਂ ਹੀ ਜੋ ਕਿਰਿਆ ਕਰ ਰਹੀ ਸੀ ਉਹਦੇ ਮੁਤਾਬਕ ਹੀ ਚੱਲ ਰਿਹਾ ਸੀਗਾ। ਔਰ ਹੁਣ ਜਦੋਂ ਕਿ ਬੱਚਾ ਬਾਹਰ ਆ ਗਿਆ, ਜਦੋਂ ਹੀ ਉਹਦਾ ਨੱਕ ਮੂੰਹ ਸਿਰ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਤੇ ਪ੍ਰੈਸ਼ਰ ਇਹਦੇ ਉੱਪਰ ਪੈਂਦਾ, ਉਸੇ ਵੇਲੇ ਹੀ ਪ੍ਰੈਸ਼ਰ ਦੇ ਨਾਲ ਆ ਜਿਹੜਾ ਸਾਡਾ ਟ੍ਰਾਈਕਸਪਿਡ ਬਾਗ ਜਿਹੜਾ ਐਟਰੀਓ ਵੈਂਟਰੀਕਲ ਹੁਣ ਤੁਸੀਂ ਕਹਿ ਸਕਦੇ ਹੋ ਐਟਰੀਓ ਵੈਂਟਰੀਕਲ ਰਾਈਟ ਸਾਈਡ ਦਾ ਐਟਰੀਓ ਵੈਂਟਰੀਕਲ ਵਾਰਮ ਖੁੱਲ ਜਾਂਦਾ ਆ ਔਰ ਸੈਮੀਲੂਨਰ ਵਾਲਮ ਨੂੰ ਇਕਦਮ ਪ੍ਰੈਸ ਕਰਦਾ ਆ ਉਹ ਖੁੱਲਦਾ ਹੈ ਤੇ ਪੁਲਮਨਰੀ ਆਰਟਰੀ ਦੇ ਵਿੱਚ ਜਿਹੜਾ ਖੂਨ ਜਾ ਕੇ ਫੇਫੜਿਆਂ ਚ ਜਾਣਾ ਸ਼ੁਰੂ ਹੋ ਜਾਂਦਾ ਫੇਫੜੇ ਪ੍ਰੈਸ਼ਰ ਦੇ ਨਾਲ ਖੁੱਲ ਜਾਂਦੇ ਸੋ ਇਸ ਕੰਡੀਸ਼ਨ ਦੇ ਮੁਤਾਬਕ ਜੇ ਇਹ ਕੰਡੀਸ਼ਨ ਬਾਅਦ ਵਿਚ ਵੀ ਚਾਲੂ ਰਹਿੰਦੀ ਹੈ ਆਮ ਤੌਰ ਤੇ ਇਸ ਕੰਡੀਸ਼ਨ ਨੂੰ ਜਦੋਂ ਬੱਚਾ ਪੈਦਾ ਹੋ ਗਿਆ ਉਸ ਸੁਰਾਖ ਦੀ ਲੋੜ ਨਹੀਂ ਰਹਿ ਗਈ ਔਰ ਉਹ ਸੁਰਾਖ ਕੁਦਰਤੀ ਤੌਰ ਤੇ ਆਪਣੇ ਆਪ ਬੰਦ ਹੋਣਾ ਸ਼ੁਰੂ ਹੋ ਜਾਂਦਾ ਮੈਂ ਇਹਦੀ ਮਿਸਾਲ ਦਿੱਤੀ ਸੀਗੀ ਕੋਈ ਮੈਨੂੰ ਕਈ ਵਾਰ ਇਹ ਭੁਲੇਖਾ ਰਾਜ ਹੁੰਦਾ ਵੀ ਤੁਹਾਡੇ ਰੇਡੀਓ ਦੇ ਪ੍ਰੋਗਰਾਮ ਤੇ ਗੱਲ ਹੋਈ ਕਿ ਨਹੀਂ ਹੋਈ ਜਾਂ ਕਿਹੜੇ ਪ੍ਰੋਗਰਾਮ ਚ ਹੋਈ ਕਿ ਨਹੀਂ ਮੈਂ ਇਸ ਕਰਕੇ ਕਈ ਵਾਰ ਰਿਪੀਟ ਵੀ ਕਰ ਰਿਹਾ ਹੁੰਦਾ ਇਹਨਾਂ ਗੱਲਾਂ ਨੂੰ ਭਾਈ ਜੇ ਬਾਲਟੀ ਦਾ ਹੇਠੋਂ ਥੱਲਾ ਪੂਰਾ ਹੋਵੇ ਉਹਦੇ ਵਿਚ ਉੱਪਰ ਕੋਈ ਚੀਜ਼ ਪੈ ਰਹੀ ਹੈ ਉਛਲਣ ਲੱਗ ਗਈ ਹੈ ਤੇ ਜਿੱਥੇ ਵੀ ਸੁਰਾਖ ਉਹਨੂੰ ਮਿਲਿਆ ਉਹਦੇ ਵਿਚ ਨਿਕਲੂਗੀ ਨਾ ਜਿਹੜਾ ਸਾਈਨੋ ਆਰਟਰੀ ਜੰਕਸ਼ਨ ਹੈ ਜਿੱਥੇ ਬਾਹਰੋਂ ਖੂਨ ਹਾਰਟ ਦੇ ਵਿਚ ਆ ਹੀ ਰਿਹਾ ਹੈਗਾ ਆ ਉਹਦੇ ਵਿਚ ਤਾਂ ਉਹਨੇ ਪਾ ਦਿੱਤਾ ਹੁਣ ਜਾਏਗਾ ਕਿੱਥੇ ਅਗਲੇ ਪਾਸੇ ਸੁਰਾਖ ਕੁਦਰਤ ਨੇ ਬਣਾ ਦਿੱਤਾ ਚੰਗਾ ਬਈ ਸੱਜੇ ਪਾਸਿਓ ਖੱਬੇ ਪਾਸੇ ਚਲਾ ਜਾਵੇ ਤੇ ਉਦੋਂ ਜਾਂਦਾ ਰਿਹਾ ਹੁਣ ਜਦੋਂ ਕਿ ਆਟਰੀਓ ਵੈਂਟਰੀਕਲ ਸੈਪਟਮ ਜਿਹੜਾ ਸੀ ਜਿਹੜਾ ਉਸ ਸਾਹਮਣੇ ਦਰਵਾਜ਼ਾ ਕੁਦਰਤ ਨੇ ਲਾਇਆ ਆ ਉਹ ਪ੍ਰੈਸ਼ਰ ਦੇ ਨਾਲ ਖੁੱਲ ਗਿਆ ਉਹ ਖੁੱਲ ਗਿਆ ਤੇ ਜੇ ਬਾਲਟੀ ਦੇ ਥੱਲੇ ਦੇ ਹੇਠਾਂ ਸੁਰਾਖ ਕਰ ਦਿੱਤਾ ਜਾਵੇ ਤੇ ਫਿਰ ਬਾਲਟੀ ਦੇ ਬਾਹਰੋਂ ਤਾਂ ਨਹੀਂ ਨਾ ਉਛਲੇਗਾ ਫਿਰ ਤਾਂ ਅਲਟੀਮੇਟਲੀ ਇੱਕ ਰਸਤਾ ਖੁੱਲ ਗਿਆ ਉਹ ਤੁਹਾਨੂੰ ਜਾਏਗਾ ਤੇ ਹੌਲੀ ਹੌਲੀ ਜਿਹੜਾ ਰਸਤਾ ਕਾਰ ਆਮਦ ਨਹੀਂ ਹੈ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਅਸੀਂ ਲਿਮਿਟ ਰੱਖ ਲਈ ਹੈ ਕਿ ਵਿਦ ਇਨ 6 ਮੰਥ ਇਹ ਬੰਦ ਹੋਣਾ ਚਾਹੀਦਾ ਹੈ ਮੈਕਸੀਮਮ 18 ਮਹੀਨਿਆਂ ਦੇ ਵਿਚ ਅਸੀਂ ਸਮਝਦੇ ਹਾਂ ਜਿਵੇਂ ਫੌਂਟਾਨਲ ਦੀ ਗੱਲ ਮੈਂ ਕੀਤੀ ਸੀ ਵੀ ਫੌਂਟਾਨਲ ਵੀ ਸਾਡਾ ਵਿਦ ਇਨ 80 ਮੰਥਸ ਦਾ ਸਿਰ ਦੇ ਵਿਚ ਤਾਲੂ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਪਹਿਲਾਂ ਸਾਫਟ ਹੁੰਦਾ ਆ ਬੱਚੇ ਦਾ 18 ਮਹੀਨਿਆਂ ਦੇ ਵਿਚ ਇਸ ਨੂੰ ਹੱਡੀ ਚ ਕਨਵਰਟ ਹੋਣਾ ਚਾਹੀਦਾ ਠੀਕ ਉਸੇ ਤਰ੍ਹਾਂ ਹੀ ਇਹ ਜਿਹੜਾ ਹੈ ਉਹ ਫੋਰਾਮਿਨ ਓਵਲ ਇਸ ਨੂੰ ਬੰਦ ਹੋ ਜਾਣਾ ਚਾਹੀਦਾ ਹੈਗਾ ਕਿਉਂਕਿ ਹੁਣ ਇਹਦੀ ਲੋੜ ਨਹੀਂ ਰਹੀ ਤੇ ਸਰੀਰ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਤਾਂ ਹੋ ਹੀ ਰਹੀ ਹੈ ਡਿਵੈਲਪਮੈਂਟ ਹੋ ਹੀ ਰਹੀ ਹੈ ਤੇ ਉਸ ਡਿਵੈਲਪਮੈਂਟ ਦੇ ਮੁਤਾਬਕ ਅੱਗੇ ਪਿੱਛੇ ਇਹ ਵੀ ਸਵੈਟਰ ਬੁਣਿਆ ਜਾਊਗਾ ਤੇ ਸਵੈਟਰ ਬੁਣਿਆ ਜਾਊਗਾ ਤੇ ਸੁਰਾਖ ਜਿਹੜਾ ਕਿਸੇ ਥਾਂ ਤੇ ਹੈਗਾ ਉਹ ਬੰਦ ਹੋ ਜਾਊਗਾ ਪਰ ਕਈ ਵੇਰਾਂ ਕਈ ਕੰਡੀਸ਼ਨਾਂ ਦੇ ਕਰਕੇ ਇਹ ਬੰਦ ਨਹੀਂ ਹੁੰਦਾ ਤੁਸੀਂ ਮੈਂ ਇਹ ਕੇਸ ਨੂੰ ਫਾਰਮੇਸ ਨਾਲ ਵੀ ਜੋੜਦਾ ਹਾਂ ਕਿ ਸਾਡੇ ਸਰੀਰ ਦੇ ਵਿਚ ਕਨੈਕਟਿਵ ਟਿਸ਼ੂ ਹੁੰਦੇ ਨੇ ਜਿਨ੍ਹਾਂ ਦਾ ਜੁੜਨਾ ਵੀ ਮੁਸ਼ਕਲ ਹੁੰਦਾ ਆ ਜਿਨ੍ਹਾਂ ਦਾ ਅੱਗੇ ਜੋੜ ਬਣਾਉਣਾ ਵੀ ਮੁਸ਼ਕਲ ਹੁੰਦਾ ਆ ਉਹਨਾਂ ਦੀ ਆਪਣੀ ਸਕੀਮ ਹੈ ਜਿਵੇਂ ਉਹ ਚੱਲਦੇ ਨੇ ਤੁਸੀਂ ਵੇਖਿਆ ਹੋਣਾ ਵੀ ਗੋਡੇ ਤੇ ਲੱਤ ਤੇ ਕਿਤੇ ਸਾਡੀ ਪੁਰਾਣੀ ਸੱਟ ਲੱਗੀ ਹੋਵੇ ਨਾ ਤੇ ਉੱਥੇ ਸਕਾਰ ਫਾਰਮੇਸ਼ਨ ਹੁੰਦੀ ਸਾਡੀ ਚਮੜੀ ਨਾਲੋਂ ਵੱਖਰੀ ਚਮੜੀ ਬਣੀ ਹੁੰਦੀ ਇਸ ਤਰ੍ਹਾਂ ਦਾ ਜੇ ਹਾਲਾਤ ਅੰਦਰ ਉਸ ਫੋਰਾਮਿਨ ਓਵਲ ਦੇ ਵਿਚ ਡਿਵੈਲਪ ਹੋ ਗਿਆ ਹੋਵੇ ਤੇ ਫਿਰ ਸੁਰਾਖ ਬੰਦ ਨਹੀਂ ਹੁੰਦਾ ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ ਥੋੜਾ ਬਹੁਤ ਰਹਿ ਜਾਂਦਾ ਹੈ ਔਰ ਉਹਦਾ ਡਿਫੈਕਟ ਜਿਹੜਾ ਆਪਾਂ ਇਹ ਕਰ ਰਹੇ ਹਾਂ ਕੰਜੈਨੀਟਲ ਹਾਰਟ ਡਿਫੈਕਟ ਉਹ ਹੈ ਕੀ ਆ ਉਹ ਇਹ ਹੈਗਾ ਕਿ ਇਹਦੇ ਰਾਹੀਂ ਵੀ ਕੁਛ ਨਾ ਕੁਛ ਬਾਹਰੋਂ ਬਲੱਡ ਆਇਆ ਇਕਦਮ ਹੇਠਾਂ ਜਾਣ ਦੀ ਥਾਂ ਸੱਜੇ ਪਾਸੇ ਖੱਬੇ ਪਾਸੇ ਵੀ ਨਿਕਲ ਗਿਆ ਥੋੜਾ ਬਹੁਤ ਜਦੋਂ ਇਹ ਖੱਬੇ ਪਾਸੇ ਖੂਨ ਨਿਕਲ ਗਿਆ ਖੱਬੇ ਆਰਟਰੀਅਮ ਦੇ ਵਿਚ ਪੈ ਗਿਆ ਤਾਂ ਭਾਵ ਕੀ ਹੈ ਇਹ ਤਾਂ ਸਾਰੇ ਸਰੀਰ ਚ ਇਕੱਠਾ ਹੋ ਕੇ ਆਇਆ ਹੁਣ ਔਰ ਇਹਦੇ ਵਿਚ ਉਸ ਵੇਲੇ ਆਕਸੀਜਨ ਵੀ ਘੱਟ ਆ ਇਹਦੇ ਵਿਚ ਸਰੀਰ ਚ ਇਕੱਠਾ ਹੋਇਆ ਗਾਰਬੇਜ ਵੀ ਹੈਗਾ ਆ ਤੇ ਭਾਈ ਉਸ ਤੋਂ ਬਾਅਦ ਕੁਝ ਹਿੱਸਾ ਜਿਹੜਾ ਉਹ ਬੰਦ ਗਲੀ ਪਲਮੋਨਰੀ ਆਰਟਰੀ ਵਾਲਾ ਸੀਗਾ ਉਹ ਚਾਲੂ ਹੋ ਗਿਆ ਨਾਰਮਲ ਸਿਸਟਮ ਵੀ ਚਾਲੂ ਹੋ ਗਿਆ ਪਰ ਇਹ ਸੁਰਾਖ ਵੀ ਹੈਗਾ ਹੈ ਜਿਹਦੇ ਵਿਚ ਲੀਕ ਹੁੰਦਾ ਰਿਹਾ ਤੇ ਭਾਵ ਕੀ ਹੋਇਆ ਕਿ ਆਕਸੀਜਨੇਟਡ ਬਲੱਡ ਦੇ ਵਿਚ ਡੀ ਆਕਸੀਜਨੇਟਡ ਬਲੱਡ ਵੀ ਮਿਕਸ ਅਪ ਹੁੰਦਾ ਰਿਹਾ ਲੈਫਟ ਐਟਰੀਅਮ ਦੇ ਵਿਚ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਿਹਾ ਤੇ ਜਦੋਂ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਹੂਗਾ ਇਹਦਾ ਮਤਲਬ ਕੀ ਹੋਇਆ ਕਿ ਟੋਟਲ ਬਲੱਡ ਦੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਏਗੀ ਟੋਟਲ ਬਲੱਡ ਦੇ ਵਿਚ ਖੁਰਾਕ ਦੀ ਮਾਤਰਾ ਜਿਹੜੀ ਅੱਗੇ ਸੈੱਲਾਂ ਨੂੰ ਚਾਹੀਦੀ ਹੈ ਉਹ ਘੱਟ ਜਾਏਗੀ ਪਰ ਉਹੀ ਬਲੱਡ ਹੇਠਾਂ ਲੈਫਟ ਵੈਂਟਰੀਕਲ ਚ ਜਾਏਗਾ ਤੇ ਉਹ ਲੈਫਟ ਵੈਂਟਰੀਕਲ ਨੇ ਸਾਰੇ ਸਰੀਰ ਨੂੰ ਸਪਲਾਈ ਕਰਨਾ ਹੈਗਾ ਹੁਣ ਭਾਵ ਕੀ ਹੋਇਆ ਵੀ ਜਿਹੜੀ ਸਪਲਾਈ ਆਈ ਹੈ ਉਹ ਸਾਰੀ ਉਸੇ ਤਰ੍ਹਾਂ ਹੀ ਗਈ ਹੈ ਜਿਹਦੇ ਵਿਚ ਟੋਟਲ ਕੰਸਨਟ੍ਰੇਸ਼ਨ ਆਕਸੀਜਨ ਦੀ ਘੱਟ ਆ ਟੋਟਲ ਉਹਦੇ ਚ ਫੂਡ ਮਟੀਰੀਅਲ ਜਿੰਨੇ ਵੀ ਸਾਰੇ ਸੀ ਜਾਣੇ ਚਾਹੀਦੇ ਸੀਗੇ ਉਹ ਘੱਟ ਹੈਗੇ ਨੇ ਤੇ ਫਿਰ ਕੀ ਹੋਏਗਾ ਬੱਚੇ ਦੀ ਡਿਵੈਲਪਮੈਂਟ ਰੁਕ ਜਾਏਗੀ ਔਰ ਬੱਚੇ ਨੂੰ ਤੁਰਨ ਫਿਰਨ ਵੇਲੇ ਸਾਹ ਚੜੇਗਾ ਕਿਉਂਕਿ ਆਕਸੀਜਨ ਪਹਿਲੀ ਚੀਜ਼ ਹੈ ਪਹਿਲੀ ਲੋੜ ਹੈ ਥਕਾਵਟ ਨਾ ਹੋਵੇ ਬੱਚੇ ਦੂਜੇ ਖੇਡਦੇ ਹੋਣਗੇ ਉਹ ਬੈਠਾ ਹੋਏਗਾ ਟਲ ਨਹੀਂ ਸਕੇਗਾ, ਬਹੁਤਾ ਦੌੜੇਗਾ ਤੇ ਇਕਦਮ ਬਹੁਤ ਜ਼ਿਆਦਾ ਦਿਲ ਧੜਕਣਾ ਸ਼ੁਰੂ ਹੋ ਜਾਏਗਾ। ਔਰ ਕਈ ਵਾਰ ਇਸ ਤਰ੍ਹਾਂ ਦੇ ਬੱਚਿਆਂ ਦਾ ਅਗਰ ਤੁਸੀਂ ਕਮੀਜ਼ ਤੋਂ ਉੱਪਰ ਕਰਕੇ ਦੇਖੋ ਨਾ ਤੇ ਉਹ ਉਸੇ ਤੁਹਾਨੂੰ ਦਿਖਾਈ ਦੇਵੇਗਾ ਵੀ ਜਿਵੇਂ ਬਹੁਤ ਫਟ ਫਟ ਕੋਈ ਚੀਜ਼ ਵੱਜ ਰਹੀ ਹੈ। ਔਰ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਖਤਰੇ ਵੀ ਹੋ ਜਾਂਦੇ ਨੇ। ਸੋ ਇਹ ਕੰਜੈਨੀਟਲ ਪ੍ਰੋਬਲਮ ਪਹਿਲਾਂ ਦਾ ਇਹਦਾ ਸਾਡੇ ਕੋਲ ਕੋਈ ਹੱਲ ਨਹੀਂ ਸੀ ਹੁੰਦਾ, ਲੇਕਿਨ ਅੱਜ ਕੱਲ ਤੇ ਸਰਜਰੀ ਨੇ ਬਹੁਤ ਮਾਰ ਕੇ ਮਾਰੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਕੁਦਰਤ ਦੇ ਨਿਯਮ ਵਿੱਚ ਰਹਿ ਗਈਆਂ ਰੁਕਾਵਟਾਂ ਹਨ, ਉਹਨਾਂ ਨੂੰ ਦੂਰ ਕਰਨ ਵਾਸਤੇ ਸਰਜਰੀ ਨੇ ਬਹੁਤ ਵੱਡੇ ਕੰਮ ਕੀਤੇ ਨੇ। ਔਰ ਅੱਜ ਕੱਲ ਇਹਦੀ ਸਰਜਰੀ ਤੇ ਆਮ ਹੀ ਹੋਣ ਲੱਗ ਗਈ ਹੈ, ਔਰ ਉਸ ਫੋਰਾਮੈਨ ਓਵਲ ਨੂੰ ਸਟਿਚ ਕਰ ਦਿੱਤਾ ਜਾਂਦਾ ਹੈਗਾ ਤਾਂ ਕਿ ਇਧਰ ਪਾਸੇ ਜਿਹੜਾ ਮਿਕਸ ਹੋ ਰਿਹਾ ਸੀਗਾ ਉਹ ਮਿਕਸ ਨਾ ਹੋਵੇ ਤੇ ਰੂਟੀਨ ਦੇ ਵਿੱਚ ਪੂਰੀ ਆਕਸੀਜਨ ਫੇਫੜਿਆਂ ਵਿੱਚੋਂ ਲੈ ਕੇ ਤੇ ਫੇਰ ਹੀ ਇਹ ਜਿਹੜੇ ਸਾਰੇ ਸਰੀਰ ਵਿੱਚ ਜਾਵੇ ਤੇ ਉਦੋਂ ਹੀ ਬੱਚਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ, ਨਿਸ਼ਾਨੀਆਂ ਫਿਰ ਉਹੀ ਨੀਲੇ ਬੁੱਲ ਹੋ ਗਏ, ਨੀਲੇ ਹੋਠ ਹੋ ਗਏ, ਅੱਖਾਂ ਅੱਗੇ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ, ਨੌ ਜਿਹੜੇ ਨੇ ਕਲੱਬਿੰਗ ਨੇਲਸ ਹੋ ਗਏ ਜਿਵੇਂ ਤੁਹਾਨੂੰ ਦੱਸਿਆ ਸੀ ਤੁਹਾਡੀ ਮੂੰਹ ਦੀ ਮਾਰੀ ਹੋਈ, ਉਹ ਨਿਸ਼ਾਨੀਆਂ ਤਾਂ ਆਪਾਂ ਜਿਹੜੀ ਦੱਸੀਆਂ ਨੇ ਨਾ ਤੁਹਾਨੂੰ ਚੈਸਟ ਦੀਆਂ ਨਿਸ਼ਾਨੀਆਂ ਉਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਹੀ ਇੱਥੇ ਅਸੀਂ ਸ਼ਾਮਲ ਕਰ ਸਕਦੇ ਹਾਂ। ਔਰ ਇਸ ਹਾਲਾਤ ਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਫੈਕਟ, ਠੀਕ ਹੈ। ਔਰ ਇਹ ਕੰਜੈਨੀਟਲ ਮਤਲਬ ਪਹਿਲਾਂ ਤੋਂ ਲੈ ਕੇ ਆ ਰਹੇ ਹੋ, ਪਹਿਲਾਂ ਤੁਸੀਂ ਲੈ ਕੇ ਆ ਰਹੇ ਹੋ ਜਦੋਂ ਸਰੀਰ ਚ ਬਾਹਰ ਆਇਆ ਤੁਹਾਡਾ ਉਦੋਂ ਇਹ ਗੱਲ ਤੁਸੀਂ ਲੈ ਕੇ ਆ ਰਹੇ ਹੋ, ਪਰ ਹੁਣ ਵੀ ਤੁਹਾਡੇ ਤੋਂ ਅਜੇ ਦਰੁਸਤ ਨਹੀਂ ਹੋਈ ਇਹ ਸਰੀਰ ਕਵਰ ਨਹੀਂ ਕਰ ਸਕਿਆ, ਔਰ ਜਿਹੜੇ ਮਟੀਰੀਅਲ ਗਾਰੇ ਨਾਲ ਇਹਨੇ ਕਵਰ ਕਰਨਾ ਸੀ ਉਹੀ ਪੂਰਾ ਨਹੀਂ ਹੋ ਰਿਹਾ। ਇਸ ਕਰਕੇ ਇਹਦੇ ਵਾਸਤੇ ਸਰਦੀ ਦਾ ਅੱਜ ਕੱਲ ਬਹੁਤ ਆਮ ਚੀਜ਼ ਹੈ, ਜਿਹੜੀਆਂ ਆਮ ਸਧਾਰਨ ਸਿਮਟਮ ਮੈਂ ਤੁਹਾਨੂੰ ਦੱਸ ਦਿੱਤੇ ਨੇ, ਜਿੰਨੇ ਵੀ ਹਾਰਟ ਦੇ ਸਿਮਟਮ ਮੈਂ ਤੁਹਾਨੂੰ ਦੱਸੇ ਨੇ ਉਹ ਸਾਰੇ ਉਹੀ ਹੋਣਗੇ। ਕੰਜੈਸ਼ਨ ਹੋਏਗਾ ਵਾਰ ਵਾਰ, ਬੱਚੇ ਆਮ ਤੌਰ ਤੇ ਛੋਟੇ ਬੱਚੇ ਨੂੰ ਆਮ ਤੌਰ ਤੇ ਡਾਕਟਰਾਂ ਕੋਲ ਵਾਰ ਵਾਰ ਲੈ ਕੇ ਜਾਣਾ ਪੈਂਦਾ, ਇਹਨੂੰ ਤਾਂ ਜੀ ਬੁਖਾਰ ਹੋ ਗਿਆ ਜੀ, ਮਾੜੀ ਜੀ ਸੰਤ ਲੱਗੀ ਜੀ ਬੁਖਾਰ ਹੋ ਗਿਆ ਜੀ, ਇਹਨੂੰ ਤੇ ਖੰਘ ਆਉਣੀ ਸ਼ੁਰੂ ਹੋ ਗਈ ਜੀ, ਇਹੋ ਜਿਹੀ ਆਮ ਨਿਸ਼ਾਨੀਆਂ ਹੁੰਦੀਆਂ ਨੇ। ਇਹ ਜਿਆਦਾ ਤੁਰ ਫਿਰ ਨਹੀਂ ਸਕਦਾ, ਜਿੱਥੇ ਪਾਇਆ ਉੱਥੇ ਹੀ ਪਿਆਇਆ ਰਹਿ ਜਾਂਦਾ, ਹਿਲਦਾ ਜੁਲਦਾ ਹੀ ਨਹੀਂ ਹੈਗਾ, ਇਹਦੀ ਐਕਟੀਵਿਟੀ ਘੱਟ ਹੈਗੀ ਹੈ। ਇਹ ਸਾਰੀਆਂ ਗੱਲਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਔਰ ਕਈ ਵਾਰਾਂ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਜੇ ਇਹ ਸਿਸਟਮ ਬੈਕਲੌਗ ਲਾ ਦੇਵੇ, ਪਹਾੜ ਨਹਿਰ ਦੇ ਵਿੱਚ ਡਾਫ ਲੱਗ ਜਾਵੇ ਤੇ ਫਿਰ ਕੀ ਹੋਏਗਾ, ਇਹੋ ਜਿਹੇ ਬੱਚਿਆਂ ਦੇ ਪੈਰਾਂ ਤੇ ਗਿੱਟਿਆਂ ਤੇ ਇਹਨਾਂ ਥਾਵਾਂ ਤੇ ਸੋਜ ਹੋਣੀ ਸ਼ੁਰੂ ਹੋ ਜਾਏਗੀ। ਮੂੰਹ ਵੀ ਐਂ ਲੱਗੇਗਾ ਜਿਵੇਂ ਫੁੱਲਿਆ ਹੋਇਆ ਹੈਗਾ, ਕਿਉਂਕਿ ਖੂਨ ਉੱਪਰੋਂ ਵੀ ਹੇਠਾਂ ਨੂੰ ਵਾਪਸ ਆ ਰਿਹਾ ਨਾ, ਔਰ ਉਹ ਸਾਰੇ ਦਾ ਸਾਰਾ ਟ੍ਰਾਂਸਮਿਟ ਨਹੀਂ ਹੋ ਰਿਹਾ, ਕਿਉਂਕਿ ਫੋਰਾਮੈਨ ਓਵਲ ਵੀ ਛੋਟਾ ਹੋ ਗਿਆ। ਪਹਿਲੇ ਜਿੰਨਾ ਨਹੀਂ ਰਿਹਾ ਉਸ ਹਾਲਾਤ ਦੇ ਵਿੱਚ ਡਿਵੈਲਪਮੈਂਟ ਸਾਰੀ ਰੁਕੀ ਹੋਈ ਹੈ, ਜਿਹਦੇ ਕਰਕੇ ਆਮ ਤੌਰ ਤੇ ਇਹਨਾਂ ਬੱਚਿਆਂ ਦਾ ਵੀਕਨੈਸ ਤੇ ਹੋਏਗੀ, ਲੇਕਿਨ ਮੂੰਹ ਵੀ ਫੁੱਲਿਆ ਹੋਇਆ, ਪੈਰ ਗਿੱਟੇ, ਇਹਨਾਂ ਤੇ ਵੀ ਸੋਜ ਜੀ ਲੱਗਦੀ ਹੋਈ ਹੈ। ਇਹ ਸਾਰੀਆਂ ਕੰਜੈਨੀਟਲ ਹਾਰਟ ਡਿਫੈਕਟ ਦੀਆਂ ਨਿਸ਼ਾਨੀਆਂ ਹਨ, ਔਰ ਇਹਨਾਂ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ। ਖਾਸ ਤੌਰ ਤੇ ਇਹ ਗੱਲ, ਵੈਸੇ ਤਾਂ ਰਿਊਮੈਟਿਕ ਹਾਰਟ ਡਿਸੀਜ਼ ਜਿਹੜੀ ਹੈ ਉਹ ਵੀ ਕੰਜੈਨੀਟਲ ਹੋ ਸਕਦੀ ਹੈ, ਵੈਸੇ ਤੇ ਹੋਰ ਬਹੁਤ ਸਾਰੇ ਕਾਰਨ ਐਸੇ ਹੈਗੇ ਨੇ ਜਿਹੜੇ ਲੈ ਕੇ ਆ ਰਹੇ ਹਾਂ, ਅਸੀਂ ਮਾਂ ਬਾਪ ਵੱਲੋਂ ਵੀ ਲੈ ਕੇ ਆ ਸਕਦੇ ਹਾਂ, ਪਰ ਮੋਟੇ ਤੌਰ ਤੇ ਜਿਹੜਾ ਅੱਜ ਕੱਲ ਦਾ ਪ੍ਰੀਵਲੈਂਟ ਜਿਹੜੀ ਗੱਲ ਹੈਗੀ ਹੈ ਵੀ ਇਹ ਸਭ ਤੋਂ ਜ਼ਿਆਦਾ ਹੁੰਦਾ ਆ, ਉਹ ਇਹ ਹੁੰਦਾ ਬੱਚਿਆਂ ਦੇ ਫੋਰਾਮੈਨ ਓਵਲ ਦਾ ਡਿਫੈਕਟ, ਇਹ ਪੂਰੀ ਤਰ੍ਹਾਂ ਕਲੋਜ਼ ਨਹੀਂ ਹੋਇਆ, ਜਿਹਦੇ ਕਰਕੇ ਅਸੀਂ ਇਹਨੂੰ ਕਹਿੰਦੇ ਕਿ ਭਾਈ ਇਹ ਕੰਜੈਨੀਟਲ ਡਿਫੈਕਟ ਹੈ, ਇਹ ਬਾਹਰ ਆ ਕੇ ਅਕਵਾਇਰਡ ਨਹੀਂ ਹੋਇਆ। ਇੱਕ ਅਕਵਾਇਰਡ ਹੁੰਦਾ, ਇੱਕ ਜਿਹੜਾ ਕੰਜੈਨੀਟਲ ਜਿਹੜਾ ਮਾਂ ਬਾਪ ਲੋਕੋ ਅਸੀਂ ਲੈ ਕੇ ਆ ਰਹੇ ਹਾਂ, ਅਕਵਾਇਰਡ ਹੁੰਦਾ ਜਿਹੜਾ ਹੁੰਦੀਆਂ ਸਾਡੀਆਂ ਗਲਤੀਆਂ ਦੇ ਕਰਕੇ ਪੀ ਸ਼ਰਾਬ ਤੇ ਅਸੀਂ ਲਿਵਰ ਖਰਾਬ ਕਰ ਲਿਆ, ਇਹ ਅਕਵਾਇਰਡ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਕੰਮਾਂ ਕਰਕੇ ਹੋਈਆਂ ਨੇ ਉਹਨਾਂ ਨੂੰ ਅਸੀਂ ਅਕਵਾਇਰਡ ਕਹਿੰਦੇ ਹਾਂ, ਔਰ ਦੂਸਰਿਆਂ ਨੂੰ ਅਸੀਂ ਅਲੱਗ ਵੰਡ ਵਿੱਚ ਰੱਖਦੇ ਹਾਂ ਜਿਵੇਂ ਇਹਨੂੰ ਅਸੀਂ ਕੰਜੈਨੀਟਲ ਕਹਿ ਦਿੰਦੇ। ਉਸ ਤੋਂ ਬਾਅਦ ਅਗਲੀ ਗੱਲ ਹੋ ਗਈ ਕਿ ਰਾਈਟ ਸਾਈਡਡ ਹਾਰਟ ਫੇਲੀਅਰ। ਹੁਣ ਭਾਈ ਰਾਈਟ ਸਾਈਡਡ ਹਾਰਟ ਫੇਲੀਅਰ ਨੂੰ ਅਸੀਂ ਵੱਖਰੇ ਤੌਰ ਤੇ ਕਿਉਂ ਲੈ ਰਹੇ ਹਾਂ? ਕਿਉਂਕਿ ਲੈਫਟ ਸਾਈਡ ਦਾ ਸਪੀਜ਼ ਹੋਣਾ, ਕੰਟਰੈਕਟ ਹੋਣਾ ਤੇ ਰਿਲੈਕਸ ਹੋਣਾ ਖੱਬੇ ਪਾਸੇ ਨਾਲੋਂ ਵੱਖਰਾ ਹੈਗਾ ਆ। ਇਹਨੂੰ ਜਿਹੜੇ ਕੰਟਰੋਲ ਕਰਨ ਵਾਲਾ ਸਿਸਟਮ ਹੈ, ਮੈਂ ਉਹਦਾ ਤੁਹਾਨੂੰ ਦੱਸਿਆ ਸੀ, ਏ ਵੀ ਨੋਡ, ਐਸ ਏ ਨੋਡ, ਬੰਡਲ ਆਫ ਹੇਜ, ਇਹ ਉਹ ਬ੍ਰਾਂਚ ਜਾਂ ਇਹ ਟ੍ਰਾਂਸਫਾਰਮਰ ਹੈਗੇ ਨੇ ਕਰੰਟ ਜਿਹੜੇ ਸਪਲਾਈ ਕਰਦੇ ਨੇ ਇਸ ਚੀਜ਼ ਨੂੰ, ਉਹਨਾਂ ਦੇ ਕਰਕੇ ਕਈ ਵਾਰਾਂ ਕੋਈ ਇਸ ਤਰ੍ਹਾਂ ਦੇ ਡਿਫੈਕਟ ਪੈ ਸਕਦੇ ਨੇ, ਕਈ ਵਾਰਾਂ ਕਿਤੇ ਅਲੱਗ ਹਿੱਸੇ ਦੇ ਵਿੱਚ ਕੋਈ ਸੋਜ ਹੋ ਗਈ, ਰੂਮੈਟਿਕ ਟਾਈਪ ਦੀ ਕੋਈ ਗੱਲ ਆ ਗਈ, ਇਹ ਇਹਨਾਂ ਕੰਡੀਸ਼ਨਾਂ ਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ। ਤੇ ਹੁਣ ਅੰਦਾਜ਼ਾ ਇਹ ਲਾਓ ਭਾਈ ਰਾਈਟ ਸਾਈਡ ਫੇਲੀਅਰ ਅਸੀਂ ਕਹਿ ਰਹੇ ਹਾਂ, ਇਹਦਾ ਮਤਲਬ ਕੀ ਹੋਇਆ ਭਾਈ? ਰਾਈਟ ਸਾਈਡ ਜਿਹੜਾ ਆ ਉਹ ਖੱਬੇ ਪਾਸੇ ਨੂੰ ਪੂਰਾ ਖੂਨ ਸਪਲਾਈ ਕਰ ਰਹੀ, ਜਿਹੜਾ ਉਹਦਾ ਕੰਮ ਉਹ ਕਰ ਨਹੀਂ ਰਿਹਾ। ਉਹਦਾ ਕੰਮ ਆ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਖੂਨ ਭੇਜਣਾ, ਵਾਇਆ ਫੇਫੜਿਆਂ ਨੂੰ, ਵਾਇਆ ਫੇਫੜਿਆਂ ਦੇ ਇਹਨੇ ਭੇਜਣਾ ਹੈਗਾ ਆ, ਪਰ ਇਹ ਸੱਜਾ ਪਾਸਾ ਕੰਮ ਨਹੀਂ ਕਰ ਰਿਹਾ। ਡਿਫੈਕਟ ਕਿਤੇ ਵੀ ਇਹ ਬਾਅਦ ਦੀ ਗੱਲ ਡਿਸਕ੍ਰਿਪਸ਼ਨ ਹੈਗੀ ਹੈ ਕਿ ਕਿਹੜੇ ਵਾਲਵ ਦੇ ਵਿੱਚ ਫਰਕ ਪੈ ਗਿਆ ਇਹਦੇ ਕਰਕੇ ਐਸਾ ਹੋ ਗਿਆ ਇਹ ਅੱਗੇ ਸ਼ਨਾਖਤ ਦੀ ਗੱਲ ਹੈ ਪਰ ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ ਕਿ ਜੇ ਰਾਈਟ ਸਾਈਡ ਫੇਲੀਅਰ ਹੋਇਆ ਤੇ ਫਿਰ ਕੀ ਹੋਏਗਾ ਉਹਦੇ ਵਿੱਚ ਰਾਈਟ ਐਟਰੀਅਮ ਜਾਂ ਰਾਈਟ ਵੈਂਟ੍ਰੀਕਲ ਇਨਲਾਰਜ ਹੋ ਜਾਏਗਾ ਭਾਰ ਵੱਧ ਗਿਆ ਅੱਗਾ ਜਾ ਨਹੀਂ ਰਿਹਾ ਕੋਈ ਡਿਫੈਕਟ ਹੋ ਗਿਆ ਉਹਦੇ ਵਿੱਚ ਇਹ ਆਪਣਾ ਜਿਹੜਾ ਰਾਈਟ ਵੈਂਟ੍ਰੀਕਲ ਹੈ ਕੰਟਰੈਕਟ ਹੀ ਨਹੀਂ ਕਰ ਰਿਹਾ ਕੰਟਰੈਕਟ ਕਰੂਗਾ ਤੇ ਬਾਹਰ ਭੇਜੂਗਾ ਨਾ ਸੋ ਉਸ ਹਾਲਾਤ ਦੇ ਵਿੱਚ ਕੀ ਹੋਏਗਾ ਕਿ ਬੈਕਲੌਗ ਲੱਗੇਗਾ ਬੈਕਲੌਗ ਲੱਗੇਗਾ ਤੇ ਪਿਛਲੇ ਪਾਸੇ ਸਾਰੇ ਅੰਗਾਂ ਦੇ ਵਿੱਚ ਇੱਕ ਕੰਜੈਸ਼ਨ ਦੇ ਸਾਈਨ ਸਾਨੂੰ ਦਿਖਾਈ ਦਿੰਦੇ ਨੇ ਜਿਹਦੇ ਵਿੱਚ ਸਵੈਲਿੰਗ ਜਿਹੜੀ ਹੋਣੀ ਉਹ ਨਾਰਮਲ ਗੱਲ ਆ ਬਾਕੀ ਅੱਗੇ ਆਮ ਤਾਂ ਅਸੀਂ ਕਹਿੰਦੇ ਨਾ ਗਿੱਟੇ ਗੁੱਟੇ ਨਿਕਲਦੀ ਸੋਚ ਹੁੰਦੀ ਹੈ ਬੈਕਵਰਡ ਪਰ ਜ਼ਿਆਦਾਤਰ ਇਸ ਹਾਲਾਤ ਦੇ ਵਿੱਚ ਪੇਟ ਦੇ ਵਿੱਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਹਾਂ ਦੇ ਵਿੱਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਹਦਾ ਭਾਵ ਇਹੀ ਆ ਕਿ ਬਾਹਰਲੇ ਪਾਸੋਂ ਖੂਨ ਤੇ ਇਕੱਠਾ ਹੋ ਕੇ ਆ ਰਿਹਾ ਔਰ ਖਾਸ ਤੌਰ ਤੇ ਸਾਡੇ ਬ੍ਰੇਨ ਦੇ ਵਿੱਚ ਜੇ ਬ੍ਰੇਨ ਕਿਉਂਕਿ ਬ੍ਰੇਨ ਬਹੁਤ ਜ਼ਿਆਦਾ ਖੂਨ ਸਪਲਾਈ ਹੁੰਦਾ ਤੁਹਾਨੂੰ ਦੱਸਿਆ ਨਾ ਦੋ ਕੈਰੋਟਿਡ ਆਰਟਰੀਆਂ ਸਪਲਾਈ ਕਰ ਰਹੀਆਂ ਨੇ ਔਰ ਉਹ ਖੂਨ ਸਪਲਾਈ ਕਰ ਰਹੀਆਂ ਨੇ ਹੁਣ ਉਹਦਾ ਖੂਨ ਵਾਪਸ ਹੀ ਨਹੀਂ ਆ ਰਿਹਾ ਤੇ ਸਿਰ ਨੂੰ ਕੀ ਹੋਊਗਾ ਬੋਝਲ ਹੋ ਜਾਊਗਾ ਸੋਚ ਹੀ ਨਹੀਂ ਸਕੂਗਾ ਦਿਮਾਗੀ ਤੌਰ ਤੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਏਗੀ ਬਾਕੀ ਜਿੰਨੇ ਵੀ ਅੰਗ ਨੇ ਉਹਨਾਂ ਵਿੱਚ ਕਿਹਾ ਵੀ ਜਿਹੜਾ ਆਉਣ ਵਾਲੀ ਚੀਜ਼ ਤੇ ਪ੍ਰੈਸ਼ਰ ਨਾਲ ਆ ਗਈ ਪਰ ਜਾਣ ਵਾਲੀ ਚੀਜ਼ ਹੈ ਨਹੀਂ ਕੋਈ ਜਾ ਨਹੀਂ ਰਹੀ ਪ੍ਰੈਸ਼ਰ ਬੈਕਲੌਗ ਲੱਗਿਆ ਹੋਇਆ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਉਸ ਹਾਲਾਤ ਵਿੱਚ ਕੀ ਹੋ ਸਕਦਾ ਸਾਰੇ ਅੰਗ ਬੋਝਲ ਹੋ ਜਾਣਗੇ ਸਾਰੇ ਅੰਗਾਂ ਦਾ ਕੰਮ ਜਿਹੜਾ ਉਹ ਘੱਟ ਜਾਏਗਾ ਰਾਈਟ ਸਾਈਡ ਦੇ ਸਿਸਟਮ ਫੇਲ ਹੋਣ ਨਾਲ ਹਾਰਟ ਦੇ ਫੇਲ ਹੋਣ ਨਾਲ ਜਾਂ ਇਹਦੇ ਵਿੱਚ ਡਿਫੈਕਟ ਪੈਣ ਦੇ ਨਾਲ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਬਾਕੀ ਸਾਰੇ ਸਰੀਰ ਦੇ ਵਿੱਚ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਣਗੀਆਂ ਔਰ ਹਾਰਟ ਦੀਆਂ ਨਿਸ਼ਾਨੀਆਂ ਤੁਸੀਂ ਸਾਰੀਆਂ ਜੋੜ ਲਓ ਮੈਂ ਵਾਰ ਵਾਰ ਉਹਨੂੰ ਰਿਪੀਟ ਨਾ ਕਰਾਂ ਜਿਹੜੀ ਵੀ ਟਾਈਟਨੈਸ ਹੋਣੀ ਹੈ ਜਿਹੜੀ ਵੀ ਕੰਜੈਸ਼ਨ ਹੋਣਾ ਹੈ ਜਿਹੜੇ ਸਾਹ ਤੇਜ ਤੇ ਚੱਲਣੇ ਨੇ ਇਹ ਸਾਰੀਆਂ ਗੱਲਾਂ ਪਰ ਜਦੋਂ ਵੀ ਰਾਈਟ ਸਾਈਡ ਦੇ ਹਾਰਟ ਫੇਲਿਅਰ ਹੁੰਦਾ ਆ ਆਮ ਤੌਰ ਤੇ ਇਹਦੇ ਵਿੱਚ ਨਾਲ ਬੁਖਾਰ ਹੋਣਾ ਇੱਕ ਲਾਜ਼ਮੀ ਕੰਡੀਸ਼ਨ ਬਣੀ ਹੋਈ ਹੈ ਔਰ ਕੰਸੈਪਟਿਕ ਹੋ ਗਈ ਹੈ ਜੀ ਕਿਉਂਕਿ ਬਹੁਤ ਚੀਜ਼ਾਂ ਬਹੁਤ ਰੁਕ ਗਈਆਂ ਹੈਗੀਆਂ ਨੇ ਔਰ ਇਸ ਹਾਲਾਤ ਵਿੱਚ ਇਹ ਸਾਰੀ ਕੰਡੀਸ਼ਨ ਸਾਡੇ ਸਾਹਮਣੇ ਸ਼ਾਰਟਨੈਸ ਆਫ ਬ੍ਰੈਥ ਹੈਗਾ ਆ ਭਾਰ ਆਟੋਮੈਟਿਕਲੀ ਵਧਣਾ ਜਿਹੜੀ ਜਾਣ ਵਾਲੀ ਚੀਜ਼ ਰੁਕ ਹੀ ਨਹੀਂ ਰਹੀ ਸੈੱਲਾਂ ਦੇ ਵਿੱਚ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਕੱਚਾ ਹੋਣ ਵਾਲੀਆਂ ਗੱਲਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਾਰ ਵਾਰ ਕਹਿ ਚੁੱਕੇ ਹਾਂ ਕਿ ਹਾਰਟ ਦੇ ਕਿਸੇ ਵੀ ਨੁਕਸ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਨੂੰ ਨਾਲ ਜੋੜ ਹੀ ਸਕਦੇ ਹੋ ਵੀ ਇਹ ਤਾਂ ਹੈਗਾ ਹੀ ਹੈਗਾ ਆ ਤੇ ਬਾਕੀ ਸਾਰੇ ਅੰਗਾਂ ਦੇ ਵਿੱਚ ਜਦੋਂ ਕੰਜੈਸ਼ਨ ਹੋ ਜਾਏਗਾ ਹੁਣ ਸਾਡੇ ਕੋਲੇ ਲਿਵਰ ਨੂੰ ਚੈੱਕ ਕਰਨ ਵਾਸਤੇ ਜਾਂ ਹੋਰ ਜਿਹੜੇ ਬਾਕੀ ਪੇਟ ਦੇ ਅੰਗ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਜਾਂ ਈਵਨ ਪੈਲਵਿਕ ਆਰਗਨ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਸਾਡੇ ਕੋਲ ਅਲੱਗ ਅਲੱਗ ਐਸਟੀਮੇਸ਼ਨ ਬਣਿਆ ਹੋਇਆ ਹੈ ਕਿ ਅਸੀਂ ਇਹਨਾਂ ਦੇ ਵਿੱਚ ਜੇ ਕੋਈ ਪ੍ਰੈਸ਼ਰ ਹੋਵੇ ਜੇ ਕੋਈ ਕੰਜੈਸ਼ਨ ਹੋਵੇ ਤੇ ਕੀ ਸਿਮਟਮਸ ਹੋਣਗੇ ਜਿਵੇਂ ਭਾਰ ਪੈਣਾ ਬੀਬੀਆਂ ਆਮ ਤੌਰ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ ਜਾਂ ਜਿਹੜੇ ਆਦਮੀ ਹੁੰਦੇ ਨੇ ਉਹਨਾਂ ਨੂੰ ਵਾਰ ਵਾਰ ਪਿਸ਼ਾਬ ਪ੍ਰੋਸਟੇਟ ਰੋਕ ਹੀ ਨਹੀਂ ਰਿਹਾ ਬੇਚਾਰਾ ਕੰਜੈਸ਼ਨ ਹੋ ਗਿਆ ਉਹਦੇ ਵਿੱਚ ਆ ਉੱਪਰੋਂ ਪ੍ਰੈਸ਼ਰ ਆ ਰਿਹਾ ਹੈ ਅਲਟੀਮੇਟ ਕੀ ਹੋਏਗਾ ਇਸ ਥਾਂ ਤੇ ਹੈਵੀਨੈਸ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ ਸੋ ਇਸ ਤਰ੍ਹਾਂ ਦੇ ਸਿਮਟਮ ਆਮ ਤੌਰ ਤੇ ਰਾਈਟ ਸਾਈਡਡ ਹਾਰਟ ਫੇਲਿਅਰ ਦੇ ਕਰਕੇ ਹੁੰਦੇ ਨੇ ਔਰ ਦੋ ਗੱਲਾਂ ਜਦ ਮੈਂ ਕਰਦੀ ਮੈਂ ਸਮਝਦਾ ਵੀ ਜੇ ਮੈਂ ਜ਼ਿਆਦਾ ਇਹਨੂੰ ਡਿਟੇਲ ਕਰਾਂ ਤਾਂ ਤੁਸੀਂ ਆਪਸ ਚ ਮਿਕਸ ਅਪ ਨਾ ਕਰ ਰਹੇ ਹੋ ਕੰਜੈਨੀਟਲ ਹਾਰਟ ਡਿਫੈਕਟ ਜਿਹੜਾ ਕਿ ਫੋਰਾ ਮਨੋਵੋਲ ਦੇ ਨਾਲ ਸੰਬੰਧਿਤ ਹੈ ਰਾਈਟ ਸਾਈਡਡ ਹਾਰਟ ਫੇਲਿਅਰ ਜਿਹੜਾ ਕਿ ਆਮ ਤੌਰ ਤੇ ਇਹ ਸਾਬਤ ਕਰਦਾ ਆ ਕਿ ਜਿਹੜਾ ਖੂਨ ਬਾਹਰੋਂ ਆਉਣਾ ਹੈ ਹਾਰਟ ਨੂੰ ਵਾਪਸੀ ਉਹ ਆ ਕੇ ਇਸ ਥਾਂ ਤੇ ਭਰ ਗਿਆ ਆ ਪਰ ਇਹ ਸੱਜਾ ਪਾਸਾ ਅੱਗੇ ਸਪਲਾਈ ਨਹੀਂ ਕਰ ਰਿਹਾ ਅੱਗੇ ਜੋ ਇਹਨੂੰ ਕਰਨਾ ਚਾਹੀਦਾ ਜਿਹੜੀ ਵਰਕਸ਼ਾਪ ਚ ਇਹਨੂੰ ਭੇਜਣਾ ਚਾਹੀਦਾ ਸੀ ਖੂਨ ਨੂੰ ਉਸ ਨੂੰ ਇਹ ਨਹੀਂ ਭੇਜਿਆ ਇਸ ਕਰਕੇ ਇਹਦੀਆਂ ਜਿਹੜੀਆਂ ਨੇ ਇਹ ਸਾਰੀਆਂ ਇਹ ਨਿਸ਼ਾਨੀਆਂ ਸਾਇਨੋਸਿਸ ਦੀਆਂ ਨਿਸ਼ਾਨੀਆਂ ਹੋਣਗੀਆਂ ਹੀ ਹੋਣਗੀਆਂ ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਸਵੈਲਿੰਗ ਹੋਏਗੀ ਹੋਏਗੀ ਸਾਰੇ ਅੰਗਾਂ ਵਿੱਚ ਭਾਰ ਵਧੇਗਾ ਹੀ ਵਧੇਗਾ ਇਹੋ ਜਿਹੀਆਂ ਕੰਡੀਸ਼ਨਾਂ ਹੋਣਗੀਆਂ ਸੋ ਇਹ ਸਾਰੀਆਂ ਅਸੀਂ ਅੱਜ ਦੀਆਂ ਗੱਲਾਂ ਰੱਖਦੇ ਹਾਂ ਦੋ ਗੱਲਾਂ ਰਹਿ ਗਈਆਂ ਹਾਰਟ ਦੇ ਸੰਬੰਧ ਵਿੱਚ ਮੋਟੀਆਂ ਮੋਟੀਆਂ ਹਾਲਾਂਕਿ ਹਾਰਟ ਦੇ ਨੁਕਸ ਤੇ ਬਹੁਤ ਜ਼ਿਆਦਾ ਨੇ ਵਾਲਵ ਦੀਆਂ ਗੱਲਾਂ ਵੀ ਕਰਾਂਗੇ ਤੇ ਬਹੁਤ ਲੰਬਾ ਚੌੜਾ ਹੋ ਜਾਏਗਾ ਦੋ ਗੱਲਾਂ ਲੈਫਟ ਸਾਈਡਡ ਹਾਰਟ ਫੇਲਿਅਰ ਤੇ ਕੰਜੈਸਟਿਵ ਹਾਰਟ ਫੇਲਿਅਰ CHF ਬੜਾ ਨਾਂ ਲੈਂਦੇ ਆ ਡਾਕਟਰ ਆਮ ਲੋਕ CHF ਕੰਜੈਸਟਿਵ ਹਾਰਟ ਫੇਲਿਅਰ ਸੋ ਇਹਨਾਂ ਦੀਆਂ ਗੱਲਾਂ ਜਿਹੜੀ ਨੇ ਇਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਇੰਨਾ ਕਿ ਯਾਦ ਰਹਿ ਜੇ ਰਲ ਕੱਢਣਾ ਹੋ ਜੇ ਵੀ ਰਾਈਟ ਸਾਈਡ ਕੀ ਕਿਹਾ ਸੀ ਤੇ ਲੈਫਟ ਸਾਈਡ ਕੀ ਕਿਹਾ ਸੀ ਮੈਂ ਰਾਈਟ ਸਾਈਡ ਦੀਆਂ ਗੱਲਾਂ ਕੀਤੀਆਂ ਨੇ ਔਰ ਫੋਰਾਮੈਨੋਵਲ ਵੀ ਰਾਈਟ ਸਾਈਡ ਨਾਲ ਹੀ ਸੰਬੰਧਿਤ ਹੈਗਾ ਰਾਈਟ ਸਾਈਡ ਦਾ ਸੁਰਾਖ ਬੰਦ ਨਹੀਂ ਹੋਇਆ ਇਹ ਖੱਬੇ ਪਾਸੇ ਵਾਧੂ ਪਾਣੀ ਭੇਜੀ ਜਾ ਰਿਹਾ ਹੈਗਾ ਬੇਲੋੜਾ ਪਾਣੀ ਭੇਜੀ ਜਾ ਰਿਹਾ ਹੈਗਾ ਜੀ। ਸੋ ਗਲੀਆਂ ਚ ਲੜਾਈਆਂ ਵੀ ਹੋ ਜਾਂਦੀ ਯਾਰ, ਤੂੰ ਪਾਣੀ ਗਲੀ ਚ ਛੱਡ ਦਿੱਤਾ ਹੈਗਾ ਤੇ ਗਲੀ ਤਾਂ ਸਾਰਿਆਂ ਨੂੰ ਲੰਘਣਾ ਹੈਗੀ, ਹਾਂਜੀ। ਸੋ ਇਸ ਤਰ੍ਹਾਂ ਦੇ ਨੁਕਸ ਜਿਹੜੇ ਨੇ ਇਹ ਸਾਡੇ ਇਹਦੇ ਵਿਚ ਪੈਦਾ ਹੋ ਜਾਂਦੇ ਨੇ। ਪਰ ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿਚ ਯਾਦ ਰੱਖਣ ਦੀ ਲੋੜ ਆ ਵੀ ਦਰਦ ਹਮੇਸ਼ਾ ਹੀ ਸ਼ਾਮਲ ਹੈ, ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿਣਾ ਹੈ। ਔਰ ਜੇ ਅਸੀਂ ਅਗਲੇ ਲੈਫਟ ਸਾਈਡ ਦੀ ਗੱਲ ਕਰਾਂਗੇ ਤੇ ਪ੍ਰੈਸ਼ਰ ਸਾਨੂੰ ਛਾਤੀ ਚ ਕੱਲਾ ਮਹਿਸੂਸ ਹੁੰਦਾ ਆ, ਪਰ ਜਦੋਂ ਅਸੀਂ ਰਾਈਟ ਸਾਈਡ ਦੀ ਗੱਲ ਕਰਾਂਗੇ ਤੇ ਇਹ ਪ੍ਰੈਸ਼ਰ ਤੇ ਹੈਵੀਨੈਸ ਸਾਰੇ ਸਰੀਰ ਚ ਹੈਗਾ ਆ, ਕਿਉਂਕਿ ਸਾਰੇ ਸਰੀਰ ਨੂੰ ਸਾਰੀ ਟ੍ਰੈਫਿਕ ਪਿੱਛੇ ਰੁਕੀ ਹੈ ਨਾ, ਸਾਰੀ ਟ੍ਰੈਫਿਕ ਪਿੱਛੇ ਰੁਕੀ, ਅੱਗੇ ਜਾ ਨੀ ਰਹੀ, ਕੰਮ ਨੀ ਹੋ ਰਿਹਾ। ਤੇ ਇਸ ਕਰਕੇ ਸਾਰੇ ਸਰੀਰ ਦੇ ਵਿਚ ਹੈਵੀਨੈਸ ਹੋਏਗੀ, ਲੈਫਟ ਤੇ ਰਾਈਟ ਦੇ ਵਿਚ ਬਹੁਤ ਵੱਡਾ ਇਸ ਗੱਲ ਦਾ ਅੰਤਰ ਹੈਗਾ ਆ। ਔਰ ਰੰਗ ਸੈਨੋਸਿਸ ਹੋਣਾ ਸਾਰਿਆਂ ਦੇ ਵਿਚ ਹੀ ਹੋਏਗਾ, ਪਰ ਰੰਗ ਪੀਲਾ ਹੋਣਾ ਇਹ ਆਮ ਤੌਰ ਤੇ ਦੂਸਰੇ ਪਾਸੇ ਜਦੋਂ ਖੂਨ ਜਾ ਹੀ ਨੀ ਰਿਹਾ, ਆਕਸੀਜਨ ਜਾ ਹੀ ਨਹੀਂ ਰਹੀ, ਰੰਗ ਪੀਲਾ ਹੋਏਗਾ ਤੇ ਅਨੀਮਿਕ ਹੋਏਗਾ ਹੀ ਹੋਏਗਾ। ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਯਾਦ ਰੱਖਣ ਦੀ ਲੋੜ ਹੈ। ਤੁਰਨ ਫਿਰ ਨਹੀਂ ਸਕਦਾ, ਵਾਕਿੰਗ ਨਹੀਂ ਕਰ ਸਕਦਾ, ਐਕਸਰਸਾਈਜ਼ ਨਹੀਂ ਕਰ ਸਕਦਾ, ਚੈੱਕ ਕਰਦਾ ਤੇ ਸਾਹ ਚੜਦਾ ਆ, ਔਰ ਦਿਲ ਬਹੁਤ ਜ਼ਿਆਦਾ ਧੜਕਦਾ ਜਿਹੜਾ ਬਾਹਰੋਂ ਵਿਜ਼ੀਬਲ ਹੁੰਦਾ ਆ, ਸਾਨੂੰ ਬਾਹਰੋਂ ਵਿਜ਼ੀਬਲ ਹੋਣਾ ਸ਼ੁਰੂ ਹੋ ਜਾਂਦਾ ਵੀ ਬਾਹਰ ਧੜਕਦਾ ਕਿਤੇ ਐਨਾ ਪਸਲੀਆਂ ਤੋੜ ਕੇ ਬਾਹਰ ਆ ਜਾਵੇ, ਹਾਂਜੀ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਜਿੰਨੇ ਵੀ ਫਿਜ਼ੀਕਲ ਸਾਇਨ ਦੱਸੇ ਸੀ ਨਾ, ਉਂਗਲਾਂ ਵਾਲੇ ਤੁਹਾਡੇ ਸੀ, ਸ਼ਾਰਟਨੈਸ ਆਫ ਬ੍ਰੈਥ ਵਾਲੇ ਸੀਗੇ, ਜਿਹੜੀ ਡਰਾਈ ਕਫ ਵਾਲੀ ਗਾਇ ਸੀਗੇ, ਰੈਪਿਡ ਤੇ ਇਰੈਗੂਲਰ ਜਿਹੜੀ ਪਲਸ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਸਾਰੀ ਨਿਸ਼ਾਨੀਆਂ ਹਰੇਕ ਦੇ ਨਾਲ ਤੁਸੀਂ ਲਾ ਸਕਦੇ ਹੋ। ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿਚ ਇਹ ਗੱਲਾਂ ਹੋਣਗੀਆਂ ਹੀ ਹੋਣਗੀਆਂ ਜੀ। ਔਰ ਇਹ ਰਾਈਟ ਸਾਈਡ ਹਾਰਟ ਫੇਲੀਅਰ ਦੇ ਵਿਚ ਇਕ ਖਾਸ ਕੰਡੀਸ਼ਨ ਹੈਗੀ ਹੈ, ਉਲਟੀ ਖੂਨ ਦੀ ਆਉਣਾ, ਹੋ ਗਿਆ ਨਾ ਬੈਕ ਸਾਈਡ ਹੋ ਗਿਆ ਨਾ, ਸੋ ਅਲਟੀਮੇਟ ਫੇਫੜਿਆਂ ਦੇ ਵਿਚ ਵੀ ਬੈਕ ਸਾਈਡ ਹੋ ਗਿਆ ਨਾ, ਸੋ ਉਹਦੇ ਨਾਲ ਖੂਨ ਦੀ ਉਲਟੀ ਆਣਾ ਵੀ ਇਕ ਸਿਮਟਮ ਜੁੜ ਜਾਂਦਾ ਆ, ਜਿਹਨੂੰ ਅਸੀਂ ਬਹੁਤ ਸੀਰੀਅਸ ਸਮਝਦੇ ਹਾਂ, ਸੀਰੀਅਸ ਇੰਡੀਕੇਸ਼ਨ ਹੈਗੀ। ਵੈਸੇ ਤਾਂ ਹਾਰਟ ਦੀ ਕੋਈ ਵੀ ਗੱਲ ਹੋ ਜਾਵੇ ਨਾ ਤੇ ਉਹਨੂੰ ਸੀਰੀਅਸ ਸਮਝਦੇ, ਕਿਉਂਕਿ ਮੇਨ ਆਰਗਨ ਹੈ ਨਾ ਬਾਡੀ ਦਾ। ਇਸ ਜਦੋਂ ਖੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣ ਨਾ, ਉਦੋਂ ਜੀ ਮਸਾਂ ਵਜੇ ਬਹੁਤ ਖਤਰਨਾਕ ਜੀ ਗੱਲ ਹੋ ਜਾਂਦੀ ਹੈ, ਤੇ ਇਮੀਡੀਏਟ ਸਾਨੂੰ ਸਰਜੀਕਲ ਇੰਟਰਫੇਰੈਂਸ ਉਹਦੀ ਕਰਨੀ ਪੈਂਦੀ ਹੈ। ਹੁਣ ਤਾਂ ਹੈ ਸਾਡੇ ਕੋਲ ਪ੍ਰਬੰਧ, ਕਿਸੇ ਜ਼ਮਾਨੇ ਵਿਚ ਨਹੀਂ ਹੁੰਦੇ ਸੀਗੇ, ਤੇ ਜਦੋਂ ਨਹੀਂ ਹੁੰਦੇ ਸੀ ਇਸ ਤਰ੍ਹਾਂ ਦੇ ਹਾਲਾਤ ਵਿਚ ਬਹੁਤ ਸਾਰੀਆਂ ਮੌਤਾਂ ਹੋ ਜਾਂਦੀਆਂ ਸੀ। ਔਰ ਇਸ ਤਰ੍ਹਾਂ
2: ਡਾਕਟਰ ਸਾਹਿਬ, ਫਿਰ ਜਦੋਂ ਖੂਨ ਦੀ ਉਲਟੀ ਹੁੰਦੀ ਹੈ ਤਾਂ ਮਤਲਬ ਫੇਫੜਿਆਂ ਦੇ ਵਿਚੋਂ ਜਿਹੜਾ ਹਾਰਟ ਨੂੰ ਜਾਣਾ ਸੀ ਖੂਨ, ਉਹ ਮੂਹਰਿਓਂ ਪਲੱਗ ਹੋ ਗਿਆ ਤੇ ਉਹ ਫੇਫੜਿਆਂ ਦੇ ਵਿਚੋਂ ਬਾਹਰ ਨੂੰ ਆ ਰਿਹਾ, ਇਹੀ ਮਤਲਬ ਹੋਇਆ ਨਾ?
0: ਫੇਫੜਿਆਂ ਦੇ ਵਿਚੋਂ ਵੀ ਤਾਂ ਉਸ ਤਰ੍ਹਾਂ ਵਾਪਸ ਜਾਂਦਾ ਹੈ ਨਾ, ਪਰ ਉਹ ਨਹੀਂ ਜਾ ਰਿਹਾ ਨਾ, ਬੈਕਲੌਗ ਤਾਂ ਹਰੇਕ ਅੰਗ ਚ ਲੱਗ ਗਿਆ ਨਾ।
2: ਠੀਕ ਹੈ, ਉਹ ਫਿਰ ਫੇਫੜਿਆਂ ਦੇ ਵਿਚੋਂ ਮਤਲਬ ਖੂਨ ਦੀ ਉਲਟੀ ਫੇਫੜਿਆਂ? ਮੇਰਾ ਸਵਾਲ ਇਹ ਆ ਜੀ,
0: ਗੱਲ ਕਰ ਰਹੇ ਹੋ, ਉਹ ਚਾਰ ਵੇਨ ਜਿਹੜੀਆਂ ਚਾਰ ਅਸੀਂ ਗੱਲ ਕਰ ਰਹੇ ਹਾਂ ਵੇਨਸ ਦੀ, ਜਿਹੜੀਆਂ ਫੇਫੜਿਆਂ ਦੇ ਵਿਚੋਂ ਖੂਨ ਆਕਸੀਜਨੇਟਡ ਖੱਬੇ ਪਾਸੇ ਲੈ ਕੇ ਆ ਰਹੀਆਂ। ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਸਾਰੇ ਅੰਗਾਂ ਦੇ ਵਿਚੋਂ, ਉਹ ਇਕ ਵੱਖਰਾ ਸਿਸਟਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ, ਹਾਰਟ ਦਾ ਮਤਲਬ ਇਹ ਨਹੀਂ ਹੈਗਾ ਵੀ ਹਾਰਟ ਦੇ ਕੋਲ ਤਾਂ ਸਾਰਾ ਹੀ ਖੂਨ ਹੈ, ਜਿੰਨਾ ਮਰਜ਼ੀ ਖਾ ਲਵੇ।
2: ਹਾਂਜੀ ਹਾਂਜੀ,
0: ਐ ਨੀ ਆਂਤੜੀਆਂ ਚ ਸਾਰੀ ਖੁਰਾਕ ਗਈ ਤੇ ਆਂਤੜੀਆਂ ਜਿੰਨਾ ਮਰਜ਼ੀ ਖੂਨ ਰੱਖ ਲੈਣਾ, ਐ ਨੀ ਹੁੰਦਾ। ਉਹਨਾਂ ਨੂੰ ਸਪਲਾਈ ਜਿਹੜੀ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਹੋਣੀ, ਲੰਗਰ ਚ ਬੈਠ ਕੇ ਸਾਰਿਆਂ ਦੇ ਬਰਾਬਰ ਹੀ ਹੋਣੀ, ਤੇ ਫੇਫੜਿਆਂ ਨੂੰ ਵੀ ਤਾਂ ਸਪਲਾਈ ਹੋ ਰਹੀ ਹੈ ਨਾ।
2: ਹਾਂਜੀ,
0: ਫੇਫੜਿਆਂ ਨੂੰ ਵੀ ਜਿਹੜੀ ਸਪਲਾਈ ਹੋ ਰਹੀ ਹੈ ਉਹ ਵੀ ਤਾਂ ਰੁਕ ਗਈ ਹੈ ਨਾ ਫੇਫੜਿਆਂ ਦੇ ਵਿਚ, ਉਹ ਫੇਫੜਿਆਂ ਚ ਰੁਕ ਗਈ ਹੈ, ਜਿਸ ਕਰਕੇ ਜਦੋਂ ਓਵਰ ਹੋ ਗਏ ਤੇ ਇਹਨਾਂ ਦੇ ਕੋਲ ਇੱਕ ਰਸਤਾ ਹੈਗਾ ਨਾ ਬਾਹਰ ਕੱਢਣ ਦਾ, ਫੇਫੜਿਆਂ ਕੋਲ ਇੱਕ ਰਸਤਾ ਹੈਗਾ ਬਾਹਰ ਕੱਢਣ ਦਾ, ਔਰ ਇਹ ਖੂਨ ਦੀ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢ ਦੇ,
2: ਬਾਹਰ ਕੱਢਦਾ, ਇਹੀ ਮੇਰਾ ਸਵਾਲ ਸੀ, ਬਿਲਕੁਲ ਜੀ।
0: ਸੋ ਇਹ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ ਨੇ, ਇਹ ਇੱਕ ਬਹੁਤ ਸੀਰੀਅਸ ਕੰਡੀਸ਼ਨ ਹੈ ਜਿਹੜੀ ਕਿ ਸਾਡੇ ਰਾਈਟ ਸਾਈਡ ਦੇ ਹਾਰਟ ਫੇਲੀਅਰ ਦੇ ਨਾਲ ਸੰਬੰਧਿਤ ਹੋਏਗੀ। ਠੀਕ ਹੈ, ਸੋ ਉਮੀਦ ਕਰਦੇ ਹਾਂ ਵੀ ਆਪਾਂ ਅੱਜ ਬਾਕੀ ਗੱਲਾਂ ਵੀ ਕਰੀਆਂ ਤੇ ਉਹਦੇ ਨਾਲ ਅਸੀਂ ਇਹ ਕੰਜੈਸਟਿਵ ਹਾਰਟ ਫੇਲੀਅਰ ਦੇ ਜਾਂ ਸਾਡਾ ਜਿਹੜਾ ਹੈਗਾ ਆ ਕੰਜੈਨੀਟਲ ਹਾਰਟ ਫੇਲੀਅਰ, ਇਹਦੀ ਅਸੀਂ ਗੱਲ ਕੀਤੀ ਰਾਈਟ ਸਾਈਡ ਹਾਰਟ ਫੇਲੀਅਰ ਦੀ। ਸੋ ਇਹ ਸਾਰੇ ਸਰੋਤੇ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਅਗਰ ਕਿਸੇ ਨੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅੱਜ ਅਵੇਸਲੇ ਹੋਣ ਦੀ ਲੋੜ ਨਹੀਂ ਹੈਗੀ, ਅੱਜ ਇਸ ਵਾਸਤੇ ਸਰਜੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੈਗੀ ਤੇ ਬਹੁਤ ਹੀ ਇੰਪੋਰਟੈਂਟ ਹੈਗੀ ਹੈ, ਜਿਹੜੀ ਕਿ ਜਾਨ ਲੇਵਾ ਜਾਨ ਬਚਾ ਸਕਦੀ। ਸਾਡੀ ਹਾਲਾਤ ਇਸ ਤਰ੍ਹਾਂ ਦੇ ਨੇ, ਜਾਨ ਲੇਵਾ ਨੇ, ਲੇਕਿਨ ਜੇ ਸਰਜੀਕਲ ਇੰਟਰਫੇਰੈਂਸ ਮੌਕੇ ਤੇ ਮਿਲ ਗਈ ਹੈ ਤੇ ਸੇਵ ਕਰ ਸਕਦੀ ਸਾਡੀ ਜਾਨ। ਸੋ ਅੱਜ ਦਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਹਾਂ ਇੱਥੇ ਹੀ। ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਦੋ ਗੱਲਾਂ ਮੇਰੀਆਂ ਰਹਿ ਗਈਆਂ, ਕੰਜੈਸਟਿਵ ਹਾਰਟ ਫੇਲੀਅਰ ਕੀ ਹੈਗਾ ਤੇ ਲੈਫਟ ਸਾਈਡਡ ਹਾਰਟ ਫੇਲੀਅਰ ਕੀ ਹੈਗਾ, ਇਹਦੀਆਂ ਨਿਸ਼ਾਨੀਆਂ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਸਿਸਟਮ ਦੇ ਉੱਪਰ ਤੁਰਾਂਗੇ, ਚਾਹੇ ਫੇਫੜੇ ਨੇ ਜਾਂ ਸਾਡਾ ਮੀਡੀਆਸਟਾਈਨਮ ਹੈ, ਉਹਦੇ ਵਿੱਚ ਜਿਹੜੇ ਅੰਗ ਨੇ ਉਹਦੀਆਂ ਬਾਹਰ ਨਿਸ਼ਾਨੀਆਂ ਸਾਨੂੰ ਕੀ ਦਿਖਾਈ ਦੇਣਗੀਆਂ, ਕਿਉਂਕਿ ਬਹੁਤ ਇੰਪੋਰਟੈਂਟ ਹੈਗੀਆਂ ਨੇ। ਸੋ ਇਹ ਗੱਲ ਅਸੀਂ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ ਜਿਸ ਤਰ੍ਹਾਂ ਵੀ ਚੱਲੇਗਾ। ਸੋ ਅੱਜ ਦਾ ਸਮਾਂ ਸਮਾਪਤ ਕਰਦੇ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਲੱਗਦਾ ਕਿ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਤੇ ਲੱਭਣਾ ਚਾਹੁੰਦੇ ਹੋ ਵੀ ਕਿਸ ਕਰਕੇ ਇੰਪਰੂਵਮੈਂਟ ਨਹੀਂ ਹੋਣੀ ਹੋ ਰਹੀ, ਤਾਂ ਉਸ ਦਾ ਸੈਕਿੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣ ਦੀ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਥੈਂਕ ਯੂ ਬਹੁਤ। ਤੁਸੀਂ ਅੱਜ ਉਹ ਜਿਹੜਾ ਸੀ ਮਸਲਾ ਹੱਲ ਕੀਤਾ, ਜਿਹੜਾ ਸਵਾਲ ਤੁਹਾਨੂੰ ਕੱਲ ਪੁੱਛਿਆ ਸੀ, ਪਰਸੋਂ ਪੁੱਛਿਆ ਸੀ, ਤੇ ਵੈਰੀ ਨਾਈਸ ਤੁਹਾਡਾ ਜਿਹੜਾ ਉਹ ਸਮਝਾਉਣ ਦਾ ਤਰੀਕਾ, ਉਹ ਬਹੁਤ ਸੁਪੀਰੀਅਰ ਹੈ। ਆਈ ਡੂ ਐਪਰੀਸ਼ੀਏਟ ਦੈਟ। ਸਾਡੇ ਸਰੋਤੇ ਵੀ ਮੇਰਾ ਖਿਆਲ ਆ ਵੀ ਸਾਰੇ ਇਹਨੂੰ ਪਸੰਦ ਕਰਦੇ ਹੋਣਗੇ ਇਹਨਾਂ ਪ੍ਰੋਗਰਾਮਾਂ ਨੂੰ, ਥੈਂਕ ਯੂ। ਤੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਖੱਤ ਸਾਹਿਬ, ਮੇਰਾ ਖਿਆਲ ਆ ਕਿਤੇ ਲੱਗੇ
0: ਬੈਠੇ ਹੋਣਗੇ,
2: ਮੈਨੂੰ ਲੱਗਦਾ ਆਪ ਹੀ ਚਾਹ
3: ਕੇ ਨਹੀਂ ਚੱਲੇ ਜੀ, ਮੈਂ ਸੁਣ ਰਿਹਾ ਸੀ ਸਾਰਾ ਪ੍ਰੋਗਰਾਮ।
2: ਅੱਛਾ,
3: ਕਿਉਂਕਿ ਇੱਕ ਬੰਨੇ ਆਵਾਜ਼ ਬਹੁਤ ਤੇਜ਼ ਆਉਂਦੀ ਹੈ, ਇੱਕ ਬੰਨੇ ਥੋੜੀ ਮੱਧਮ ਆਉਂਦੀ ਹੈ, ਫਿਰ ਕੰਨਾਂ ਨੂੰ ਪੈਂਦੀ ਹੈ। ਬੜੀ ਮਿਹਰਬਾਨੀ ਚੀਮਾ ਸਾਹਿਬ, ਇਹਨੂੰ ਕੰਟਰੋਲ ਕਰਾਵਾਂਗਾ ਮੈਂ ਤੁਹਾਨੂੰ, ਕੱਲ ਨੂੰ ਦੱਸੂਗਾ ਕਿੱਦਾਂ ਕਰਨਾ, ਤੇ ਕੋਈ ਮਸਲਾ ਨੀ ਗਾ। ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਸਾਹਿਬ ਦੀਆਂ ਗੱਲਾਂ ਵੱਲ ਥੋੜਾ ਜਿਹਾ ਧਿਆਨ ਦਿਆ ਕਰੋ, ਬੜੀਆਂ ਜ਼ਰੂਰੀ ਹੈ। ਇਹ ਦੇਖੋ ਮੁੱਖ ਦੇ ਵਿੱਚ ਤੁਹਾਨੂੰ ਮਿਲ ਰਿਹਾ, ਤੁਸੀਂ ਕਿਤੇ ਡਾਕਟਰ ਕੋ ਪੁੱਛਣ ਜਾਓ ਨਾ ਤੇ ਪਹਿਲਾਂ ਅਗਲੇ ਕਹਿੰਦੇ ਇੱਥੇ ਫੀਸ ਕੱਢ, ਫੀਸ ਕੱਢ, ਫੇਰ ਦੱਸੂਗਾ ਕੀ ਹੁੰਦਾ ਉਹ, ਤੇ ਤੁਸੀਂ ਪੂਰਾ ਨੌਲੇਜ ਲੈ ਰਹੇ ਹੋ ਤੇ ਲਿਆ ਕਰੋ। ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ, ਗਾਂ ਵੀ ਦੱਸਿਆ ਕਰੋ।
2: ਉਹਦਾ ਡਾਕਟਰ ਸਾਹਿਬ ਤੁਸੀਂ ਪੰਡ ਕੋ ਚਲੇ ਜਾਓ, ਉਹ ਵੀ ਇਹੀ ਕਹਿੰਦਾ ਪਹਿਲਾਂ ਦੱਸਣਾ ਰੱਖੇ ਤੇ ਫੇਰ ਦੱਸੂ। ਇਹ ਡਾਕਟਰ ਹੀ ਆ ਕੱਲੇ ਜਿਹੜੇ ਮੁਫ਼ਤ ਵਿੱਚ ਬਣ ਰਹੇ,
3: ਰੱਬ ਨੇ ਸੇਵਾ ਪਰਮਾਤਮਾ ਨੇ ਲਾਈ ਹੈ, ਤੇ ਸੇਵਾ ਮਿਹਰਬਾਨੀ ਤੁਹਾਡੀ। ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ, ਤੇ ਸਰੋਤਿਓ ਤੁਹਾਡਾ ਵੀ ਧੰਨਵਾਦ, ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

0: ਦੀ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਲਾਲ ਸਿੰਘ ਚੀਮਾ ਹੋਣਾ ਦੇ ਨਾਲ ਮਿਲਦੇ ਹਾਂ ਜੀ, ਕੀ ਕਹਿੰਦੇ ਆ। ਲਓ ਜੀ, ਲਾਲ ਸਿੰਘ ਚੀਮਾ ਹੋਣੀ
1: ਜੀ।
0: ਚੀਮਾ ਸਾਹਿਬ,
1: ਹਾਂਜੀ,
0: ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ, ਇਹਨੂੰ ਠੀਕ ਹੋ ਗਿਆ ਜੀ?
1: ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ। ਖੋਲੋ ਜੀ ਕੰਪਿਊਟਰ ਨਾਲ ਹੀ। ਚੀਮਾ ਸਾਹਿਬ
1: ਜੀ, ਜੀ ਬਿਲਕੁਲ,
0: ਓਕੇ ਠੀਕ ਹੈ, ਕਹਿਣ ਲੱਗਿਆ
1: ਹੋਵੇ।
0: ਆਪਣੇ ਕੋਲ ਮਿੰਟ ਸਾਰੇ 15 ਕੀ ਰਹਿ ਗਏ, 16 ਮਿੰਟ,
1: ਕੋਈ ਨੀ, ਆਪਾਂ ਮੋਟੀ ਮੋਟੀਆਂ ਕਰ ਦਿੰਦੇ ਹਾਂ।
0: ਦੋਸਤੋ, ਚੀਮਾ ਸਾਹਿਬ ਜੁੜ ਗਏ ਜੀ ਸਾਡੇ ਨਾਲ, ਤੇ ਖਬਰਾਂ ਵੱਲ ਥੋੜਾ ਜਿਹਾ ਲੈਪਟਾਪ ਨੂੰ ਨਿਗਾਹ ਮਾਰ ਰਹੇ ਆ ਤੇ ਆ ਜਾਂਦੇ ਆ, ਤੇ ਆਪਾਂ ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਉਹ ਅੱਜ ਕਰ ਲਾਂਗੇ, ਕਿਉਂਕਿ ਕੁਛ ਡਿਫੀਕਲਟੀ ਸਾਡੇ ਸਿਸਟਮ ਚ ਪੈ ਗਈ ਸੀ ਤੇ ਪਤਾ ਨੀ, ਮੈਂ ਤੇ ਆਰਾਮ ਨਾਲ ਗਾਣੇ ਲਾ ਕੇ ਬੈਠਾ ਸੀ, ਉਹ ਇਕਦਮ ਨਿਗਾਹ ਪਈ ਨਹੀਂ ਚੱਲ ਰਿਹਾ ਸੀ। ਸੋ ਪ੍ਰਭ ਜੋ ਥੈਂਕ ਯੂ, ਬੇਟੇ ਮੇਰੇ ਦਾ ਉਹਨੇ ਆ ਕੇ ਸੈੱਟ ਕਰ ਦਿੱਤਾ ਹੈ। ਸੋ ਹੁਣ ਪ੍ਰੋਗਰਾਮ ਜਿਹੜਾ ਉਹ ਠੀਕ ਹੋ ਗਿਆ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆਉਣਾ, ਚੀਮਾ ਸਾਹਿਬ ਖੁਦ ਸਾਰੇ ਮਨੋਮਤ 15 ਕੁ ਮਿੰਟ ਹੀ ਆ, 15 ਕੁ ਮਿੰਟਾਂ ਚ ਦੇਖਦੇ ਕਿੰਨੀ ਕੁ ਕਵਰੀ ਹੋ ਸਕਦੀ ਆ, ਉਨੀ ਕੋਸ਼ਿਸ਼ ਕਰਦੇ ਆ ਜੀ ਤੁਹਾਡੇ ਨਾਲ। ਜੀ ਚੀਮਾ ਸਾਹਿਬ
1: ਜੀ, ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਖਬਰਾਂ ਸਾਰਾ ਖਾਕ ਸਾਹਿਬ ਜੀ। ਅੱਜ ਕੋਲ ਟਾਈਮ ਆਪਣੇ ਕੋਲ ਥੋੜਾ ਆਇਆ, ਆਪਾਂ ਦੁਬਾਰਾ ਕਾਲੀ ਕਾਲੀ ਕਰ ਦੇਣੀਆਂ, ਜਿਹਦੇ ਵਿੱਚ ਖਾਕ ਸਾਹਿਬ ਜੀ, ਅੱਜ ਟਰੰਪ ਸਾਹਿਬ ਨੇ, ਤੁਹਾਨੂੰ ਪਤਾ ਵੀ ਉਹ ਸਾਲ ਬਾਅਦ ਜਿਹੜੀ ਹੁੰਦੀ ਆ ਉਹ ਆਪਣੇ ਦੇਸ਼ ਦੀ ਜਿਹੜੀ ਹਾਲਾਤ ਉਹ ਦੱਸ ਦਿੰਦੇ ਆ ਕਿ ਮੈਂ ਇੰਨੀ ਕੁ ਤਰੱਕੀ ਕਰ ਲਈ, ਇੰਨਾ ਕੁ ਪਿੱਛੇ ਨੂੰ ਮੁੜ ਗਿਆ, ਤੇ ਇਹਦੇ ਵਿੱਚ ਜਿਹੜੀ ਆ ਟਰੰਪ ਸਾਹਿਬ ਨੇ ਅੱਜ ਦੀ ਰਿਪੋਰਟ ਦੇ ਵਿੱਚ ਕਿਹਾ, ਟੀਵੀ ਦੇ ਉੱਤੇ ਉਹਨਾਂ ਨੇ ਨਜ਼ਰ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਥਾਪੜੀ ਤੇ ਕਿਹਾ ਕਿ ਮੈਂ ਆਹ ਵੀ ਕਰਤਾ, ਮੈਂ ਉਹ ਵੀ ਕਰਤਾ, ਯੂਕਰੇਨ ਦੀ ਲੜਾਈ ਬੰਦ ਕਰਾ ਦਿਆਂਗਾ, ਇਹ ਕਰ ਦਿਆਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤ ਕਰਕੇ ਫਿਰ ਅਖੀਰ ਦੇ ਵਿੱਚ ਉਹ ਕਹਿੰਦੇ ਵੀ ਇਜ਼ਰਾਇਲ ਦੇ ਜਿਹੜੇ ਆ ਅਖੀਰਲਾ ਕੈਦੀ, ਭਾਵੇਂ ਉਹਦੀ ਲਾਸ਼ ਹੀ ਵਾਪਸ ਗਈ ਆ ਇਜ਼ਰਾਇਲ ਨੂੰ, ਪਰ ਉਹ ਅਖੀਰਲਾ ਜਿਹੜਾ ਕੈਦੀ ਸੀਗਾ ਉਹਨਾਂ ਨੇ ਬਣਾਇਆ, ਉਹ ਵੀ ਛਡਾ ਲਿਆ ਅੱਜ। ਤੇ ਇਹਦੇ ਨਾਲ ਖਾਕ ਸਾਹਿਬ ਦੀ ਜਿਹੜੀ ਗੱਲ ਜਿਆਦਾ ਉਭਰ ਕੇ ਆਪਣੇ ਸਾਹਮਣੇ ਆਈ ਆ, ਉਹ ਟਰੰਪ ਸਾਹਿਬ ਨੇ ਜਿਹੜੀ ਆਪਾਂ ਉਹ ਗੱਲ ਕਰਦੇ ਸੀ ਨਾ ਕਾਫੀ ਦੇਰ ਤੋਂ, ਤਕਰੀਬਨ 2 ਕੁ ਮਹੀਨਿਆਂ ਤੋਂ, ਕਿ ਇਹਦੀਆਂ ਅੱਖਾਂ, ਪਹਿਲਾਂ ਉਹ ਸੱਜੀ ਅੱਖ ਨੀ ਸੀ ਉਗੜਦੀ ਹੁੰਦੀ, ਫਿਰ ਦੋਨੇ ਅੱਖਾਂ ਉਗੜਨੋਂ ਹਟ ਗਈਆਂ, ਤੇ ਅੱਜ ਫਿਰ ਉਹਨਾਂ ਨੇ ਉਹ ਕਹਿ ਹੀ ਦਿੱਤੀ ਗੱਲ, ਕਹਿੰਦੇ ਵੀ ਲੋਕ ਕਹਿੰਦੇ ਆ ਵੀ ਮੈਂ, ਮੇਰੀਆਂ ਅੱਖਾਂ ਨੀ ਖੁੱਲਦੀਆਂ, ਕਹਿੰਦਾ ਨਹੀਂ ਖੁੱਲਦੀਆਂ, ਮੈਂ ਜਾਣ ਕੇ ਮੀਟ ਲੈਣਾ।
0: ਟਰੰਪ ਸਾਹਿਬ ਜਿੱਦਾਂ ਕਮੇਡੀਅਨ ਵੀ ਹੈਗੇ ਆ, ਕੋਈ ਸ਼ੱਕ।
1: ਹਾਂਜੀ ਹਾਂਜੀ ਹਾਂਜੀ ਹਾਂਜੀ। ਸੋ ਇਹ ਸੀ ਉਹਨਾਂ ਦੀ ਮੋਟੀ ਮੋਟੀ ਖਬਰ, ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਟਰੰਪ ਸਾਹਿਬ ਦੇ ਨਾਲ ਜੁੜੀ ਇਹ ਆ, ਟਰੰਪ ਸਾਹਿਬ ਕਹਿੰਦੇ ਸੀ ਕਿ ਇਰਾਨ ਉਪਰ ਹਮਲਾ ਕਰਨ ਦੀ ਤਿਆਰੀ ਵਿਚ ਹੈਗਾ ਆ ਉਹ, ਤੇ ਕਈ ਅਮਰੀਕੀ ਜਹਾਜ਼ ਆ ਜਿਹੜੇ ਉਹਨੇ ਉੱਥੇ ਲੈ ਗਿਆ ਆ, ਉਧਰਲੇ ਪਾਸੇ ਨੂੰ ਕੁਛ ਪਹੁੰਚ ਗਏ ਆ ਤੇ ਕੁਛ ਅਜੇ ਰਾਹ ਤੇ ਆ, ਪਰ ਅਜੇ ਤੱਕ ਕੋਈ ਮੁੱਦਾ ਜਿਹੜਾ ਉਹ ਤਿਆਰ ਨੀ ਕੀਤਾ ਗਿਆ ਕਿ ਮੈਂ ਕਾਰਨ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹਦੇ ਜਿਹਨੂੰ ਕਾਰਨ ਜਾਂ ਬਹਾਨਾ ਬਣਾ ਕੇ ਉਹ ਉਹਨਾਂ ਤੇ ਹਮਲਾ ਕਰ ਸਕੇ, ਤੇ ਬਹਾਨਾ ਜਿਹੜਾ ਉਹ ਸਮੇਂ ਤੋਂ ਤੁਹਾਨੂੰ ਪਤਾ ਵੀ ਸਮੇਂ ਸਮੇਂ ਬਦਲਦਾ ਰਹਿੰਦਾ, ਅਸਲੀ ਤਾਂ ਮੁੱਦਾ ਜਿਹੜਾ ਹੁੰਦਾ ਉਹ ਤੇਲ ਦਾ ਜਾਂ ਕਿਸੇ ਕੋਲ ਜਿਹੜੇ ਕੋਲ ਹੋਰ ਖਣਿਜ ਪਦਾਰਥ ਵਗੈਰਾ ਹੁੰਦੇ ਆ, ਮੁੱਦਾ ਤਾਂ ਸਾਰਾ ਉਹ ਲੁੱਟਣ ਦਾ ਹੁੰਦਾ ਆ, ਤੇ ਪਰ ਉਹਦੇ ਨਾਲ ਫਿਰ ਉਹ ਮੁੱਦਾ ਨੀ ਨਾ ਸਾਹਮਣੇ ਲਿਆਂਦਾ ਜਾਂਦਾ, ਪਬਲਿਕ ਤੋਂ ਲੁਕੋ ਰੱਖਿਆ ਜਾਂਦਾ, ਉਹਨੂੰ ਕਿਸੇ ਤਰ੍ਹਾਂ ਦੇ ਹੋਰ ਬਹਾਨੇ ਬਣਾ ਕੇ ਜਿਹੜਾ ਉਹਦੇ ਤੇ ਹਮਲਾ ਕਰਕੇ ਉਹ ਮਾਲ ਲੁੱਟਿਆ ਜਾਂਦਾ। ਤੇ 2 ਜਨਵਰੀ ਵਾਲੇ ਦਿਨ ਖਾਕਸਾ ਵੀ, ਜਿੱਦਣ ਇਰਾਨ ਦੇ ਵਿੱਚ ਤੁਹਾਨੂੰ ਪਤਾ ਵੀ ਲੋਕ ਬਹੁਤ ਸਾਰੇ ਸੜਕਾਂ ਤੇ ਆ ਗਏ ਸੀਗੇ ਵੱਡੀ ਗਿਣਤੀ ਦੇ ਵਿੱਚ, ਤੇ ਉਹ ਜਿਹੜੇ ਵੱਡੀ ਗਿਣਤੀ ਦੇ ਲੋਕ ਸੀਗੇ, ਫਿਰ ਗੌਰਮੈਂਟ ਨੇ ਉੱਥੇ ਵੀ ਤੁਹਾਨੂੰ ਪਤਾ ਵੀ ਉਹਨਾਂ ਨੇ ਕਾਬੂ ਪਾ ਲਿਆ, ਤੇ ਇਰਾਨ ਨੇ ਵੀ ਟਰੰਪ ਨੂੰ ਥੋੜਾ ਜਿਹਾ ਉਹ ਜਿਹੜਾ ਕਹਿਤਾ ਸੀਗਾ ਵੀ ਅਸੀਂ ਘੱਟ ਨੀ ਕਰਨੀ, ਕਿਉਂਕਿ ਖਾਕਸਾ ਵੀ ਜਿਹੜਾ ਸਾਊਦੀ ਅਰਬ ਤੇ ਇਜ਼ਰਾਈਲ ਆ ਤੇ ਉਹ ਕਟਰ ਵਗੈਰਾ ਹੈਗਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਆ ਆਪਣੀ ਅਮਰੀਕਾ ਦੇ ਕਾਫੀ ਜਿਹੜੇ ਬੇਸ ਹੈਗੇ ਆ ਮਿਲਟਰੀ ਦੇ, ਸੋ ਉੱਥੇ ਇੱਕ ਤਿੱਕਰ ਉਹ ਮਤਲਬ ਜਿਹੜੀ ਆ ਉਹਦੀ ਇਰਾਨ ਦੀ ਪਹੁੰਚ ਹੈਗੀ ਆ, ਤੁਹਾਨੂੰ ਪਤਾ ਵੀ ਜੇ ਤਕੜਾ 5-7 ਮਾਰੇ ਤਾਂ ਮੋਹਰੇ ਮਾੜਾ ਇੱਕ ਅੱਧਾ ਵੀ ਮਾਰ ਦੇਵੇ ਤਾਂ ਉਹਦੇ ਨਾਲ ਫਿਰ ਨੱਕ ਨੂੰ ਕਈ ਵਾਰੀ ਜਿਹੜਾ ਉਹ ਕਹਿੰਦਾ ਹੁੰਦਾ ਬੇਇੱਜ਼ਤੀ ਹੋ ਜਾਂਦੀ ਹੁੰਦੀ ਆ। ਸੋ ਇਹ ਅਜੇ ਤਿਕਰ ਜਿਹੜੀ ਆ ਗੱਲਬਾਤ ਸੌਗ ਰਹੀ ਆ, ਤੇ ਤੁਹਾਨੂੰ ਪਤਾ ਪਈ ਉਹ ਜੇ ਇਰਾਨ ਇਹ ਵੀ ਕਹਿ ਦਿੰਦਾ ਪੀ ਜੇ ਤੂੰ ਮੇਰੇ ਪੱਥਰ ਮਾਰੇਗਾ ਇੱਟ ਮਾਰੇਗਾ ਤਾਂ ਮੈਂ ਪੱਥਰ ਤਾਂ ਸ਼ਾਇਦ ਨਾ ਮਾਰ ਸਕਾਂ ਪਰ ਰੋੜੇ ਰਾੜੇ ਤਾਂ ਮੂਹਰਿਓ ਮਾਰੂੰਗਾ ਹੀ। ਸੋ ਇਸ ਤਰ੍ਹਾਂ ਜਿਹੜਾ ਆ ਉਹ ਇੱਥੇ ਕਈ ਗੱਲਬਾਤ ਹੈਗੀ ਆ। ਤੇ ਪਹਿਲਾਂ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਉਦੋਂ ਜਦੋਂ ਸਟ੍ਰਾਈਕ 2 ਜਨਵਰੀ ਨੂੰ ਹੋਈ ਸੀ ਇਰਾਨ ਦੇ ਵਿਚ ਉਦੋਂ ਇਹ ਵੀ ਕਿਹਾ ਸੀਗਾ ਕਿ ਵੀ ਆਰ ਲੋਕਡ ਐਂਡ ਲੋਡਡ ਐਂਡ ਰੈਡੀ ਟੂ ਗੋ। ਇਥੋਂ ਤੱਕ ਧਮਕੀ ਆ ਜਿਹੜੀ ਇਰਾਨ ਨੂੰ ਦੇ ਦਿੱਤੀ ਸੀਗੀ ਟਰੰਪ ਸਾਹਿਬ ਨੇ। ਤੇ ਫੇਰ ਪਤਾ ਨੀ ਠੰਡਾ ਹੋ ਗਿਆ ਕੰਮ, ਇਹ ਠੰਡਾ ਪਤਾ ਨੀ ਕਿਉਂ ਹੋ ਗਿਆ ਸੀਗਾ, ਜਾਂ ਤਾਂ ਮੂਹਰਿਓ ਫਿਰ ਉਹ ਤੁਹਾਨੂੰ ਪਤਾ ਉਹਨਾਂ ਦੇ ਜਵਾਬ ਜਿਹੜੇ ਆ ਉਹ ਟਰੰਪ ਦੇ ਮੀਟ ਨਹੀਂ ਆਏ ਹੋਣੇ ਤੇ ਉਹਨੇ
0: ਪਹੁੰਚ ਗਿਆ।
1: ਹਾਂਜੀ ਹਾਂਜੀ ਉਹ ਵੀ ਉਹ ਵੀ ਗੱਲ ਤੁਹਾਡੀ ਠੀਕ ਆ, ਉਹ ਗ੍ਰੀਨਲੈਂਡ ਨਾਲ ਵੀ ਰੌਲਾ ਪਾ ਲਿਆ ਸੀਗਾ। ਤੇ ਇਹਦੇ ਨਾਲ ਅਗਲੀ ਖ਼ਬਰ ਜਿਹੜੀ ਆ ਕਾਕ ਸਾਹਿਬ ਜੀ, 30 ਜਨਵਰੀ ਵਾਲੇ ਦਿਨ ਅਮਰੀਕਾ ਵਿਚ ਜਿਹੜਾ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸਟ੍ਰਾਈਕ ਆ ਉਹ ਲੀਕੀ ਜਾ ਰਹੀ
0: ਆ। ਇੱਕ ਮੈਨੂੰ ਦੱਸਿਓ ਗੱਲ ਨੂੰ, ਟਰੰਪ ਸਾਹਿਬ ਆਪਣੀ ਮਰਜ਼ੀ ਦੇ ਫੈਸਲੇ ਆਪਣੀ ਮਰਜ਼ੀ ਦੇ ਲੈ ਸਕਦੇ, ਲੋੜ ਨੀ ਕਾਂਗਰਸ ਜਾਂ ਸੈਨੇਟਰ ਨੂੰ ਪੁੱਛਣ ਦੀ ਹੁੰਦੀ ਕਿ ਜੇ ਮਤਾ ਪਾਸ ਕੀਤਾ ਜਾਵੇ ਤੇ ਅਟੈਕ ਕਰਨਾ ਜਾਂ ਨਹੀਂ ਕਰਨਾ, ਕੋਈ ਲੋੜ ਨੀ ਹੁੰਦੀ
1: ਨਹੀਂ ਹੁੰਦੀ ਆ ਜੀ। ਪਰ ਉਹ ਟਰੰਪ ਸਾਹਿਬ ਤੁਹਾਨੂੰ ਪਤਾ ਮੰਨਦੇ ਮੁੰਦੇ ਨੀ, ਉਹ ਲੋੜ ਤਾਂ ਹੁੰਦੀ ਆ ਜਦੋਂ ਤੁਸੀਂ ਵਾਰ ਡਿਕਲੇਅਰ ਕਰਦੇ ਆ ਖਾਕ ਸਾਹਿਬ ਜੀ, ਉਹਦੇ ਬਹੁਤ ਜਿਹਨੂੰ ਲੂਪ ਹੋਲ ਕਹਿੰਦੇ ਆ ਨਾ, ਬਹੁਤ ਚੋਰ ਬੋਰੀਆਂ ਜਿਹਨੂੰ ਕਹਿ ਦਿੰਦੇ ਉਹ ਹੈਗੀਆਂ
0: ਕਾਨੂੰਨ ਦੇ ਵਿੱਚ ਹੈਗੀਆਂ।
1: ਹਾਂਜੀ ਕਾਨੂੰਨ ਦੇ ਵਿੱਚ ਹੈਗੀਆਂ, ਪਰ ਤੁਹਾਨੂੰ ਪਤਾ ਵੀ ਕਾਨੂੰਨ ਕੌਣ ਮੰਨਦਾ, ਜਿਹਦੇ ਕੋਲ ਪਾਪ ਹੁੰਦੀ ਆ ਉਹ ਨਹੀਂ ਮੰਨਦੇ। ਤੇ ਬਾਕੀ ਤੁਹਾਨੂੰ ਪਤਾ ਵੀ ਜਿਹੜੇ ਸਰਮਾਏਦਾਰ ਆ ਉਹਨਾਂ ਦਾ ਰਾਜ ਆ ਅਮਰੀਕਾ ਦੇ ਵਿੱਚ, ਤੇ ਉਹ ਸਾਰਿਆਂ ਦੇ ਕਿਸੇ ਨੇ ਉੱਥੋਂ ਜਾ ਕੇ ਤੇਲ ਲੁੱਟਣਾ, ਕਿਸੇ ਨੇ ਕੁਛ ਲੁੱਟਣਾ, ਕਿਸੇ ਨੇ ਉਹਨਾਂ ਦੇ ਮਿਊਜ਼ੀਅਮ ਚੋਂ ਸਮਾਨ ਚੱਕ ਕੇ ਲਿਆਉਣਾ ਕੁਛ ਹੋਣਾ। ਸੋ ਹਰੇਕ ਨੂੰ ਉਹ ਮਾੜੀ ਮੋਟੀ ਆ ਜਿਹੜੀ ਉਹ ਫੁੱਲੀਆਂ ਪੈ ਜਾਂਦੀਆਂ, ਤੇ ਫਿਰ ਉਹ ਚੁੱਪ ਕਰਕੇ ਕਹਿੰਦੇ ਕੋਈ ਨੀ ਯਾਰ ਜੇ ਨਹੀਂ ਵੀ ਇਹਨੇ ਕਾਂਗਰਸ ਤੋਂ ਲਈ ਪਰਮਿਸ਼ਨ ਕੋਈ ਗੱਲ ਨੀ, ਤੇ ਆਪਾਂ ਮਾਲ ਲੁੱਟਣਾ ਸੀ ਉਹ ਆਪਾਂ ਨੂੰ ਮਿਲ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ। ਤੇ ਹੁਣ ਜਿਹੜੀ ਉਹ ਖਾਕਸਾ ਜੀ 30 ਜਨਵਰੀ ਨੂੰ ਇੱਕ ਜਿੱਦਾਂ ਆਪਣੇ ਮਿਨੀਸੋਟਾ ਸੂਬੇ ਦੇ ਵਿੱਚ ਸਟ੍ਰਾਈਕ ਨੀ ਹੋਈ ਸੀਗੀ ਉੱਥੇ ਆ, ਪਿਛਲੇ ਫਰਾਈਡੇ ਹੋਈ ਸੀ, ਜਿਹਦੇ ਵਿੱਚ ਉੱਥੋਂ ਦੇ ਲੋਕਾਂ ਨੇ ਜਿਹੜੇ ਆਪਣੇ ਬਿਜ਼ਨਸ ਆਪੇ ਹੀ ਬੰਦ ਕਰ ਦਿੱਤੇ ਸੀਗੇ, ਅਸੀਂ ਕੁਛ ਵੇਚਣਾ ਹੀ, ਤੇ ਉਹ ਸਾਰੇ ਬੰਦ ਕਰ ਦਿੱਤੇ ਸੀਗੇ ਉੱਥੇ। ਤੇ ਹੁਣ ਖਾਕਸਾ ਵੀ ਜਿਹੜੀ ਹੈ 30 ਜਨਵਰੀ ਨੂੰ ਆ ਰਿਹਾ, ਫਰਾਈਡੇ ਕੱਲ ਨੂੰ ਆ, ਉਹਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਇਹਨੂੰ ਕਿਹਾ ਗਿਆ ਇਕਨੋਮਿਕ ਬਲੈਕ ਆਊਟ। ਇਹ ਨਾ ਇਹਨੂੰ ਦਿੱਤਾ ਰਿਹਾ, ਤੇ ਇਹ ਹੁਣ ਜੇ ਉਸ ਹਿਸਾਬ ਨਾਲ ਹੋਊਗੀ ਤੇ ਖਾਕ ਸਾਹਿਬ ਜੀ ਇਹ ਸਾਰਾ ਜਿਹੜਾ ਮਸਲਾ ਤਾਂ ਖਾਕ ਸਾਹਿਬ ਜੀ ਇਹ ਆਇਸ਼ ਦਾ ਹੀ ਆ, ਜਿਹੜੇ ਆਇਸ਼ ਕਰਮ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਇਹ ਸਟ੍ਰਾਈਕ ਹੋਣੀ ਆ। ਪਰ ਖਾਕ ਸਾਹਿਬ ਜੀ ਇੱਥੇ ਆਪਾਂ ਨਿਊਜ਼ ਤੇ ਨਾ ਕਾਲੀ ਕਾਲੀ ਪੜ੍ਹਦੀ, ਜੇ ਟਾਈਮ ਬਚਿਆ ਤਾਂ ਆਪਣੇ ਕੋਲ ਉਹ ਫਿਰ ਗੱਲ ਕਰ ਲਵਾਂਗੇ। ਇਹ ਜਿਹੜੀ ਹੁਣ ਸਟ੍ਰਾਈਕ ਹੋਣ ਜਾ ਰਹੀ ਆ ਖਾਕ ਸਾਹਿਬ ਜੀ ਕੱਲ ਨੂੰ, ਇਹਦੇ ਵਿੱਚ ਜਿਹੜੇ ਸੈਲੀਬ੍ਰਿਟੀ ਆ, ਇੱਕ ਤਾਂ ਹਾਨਾ ਆਇਨ ਬਾਈਂਡਰ ਆ, ਤੇ ਦੂਸਰਾ ਹੈਗਾ ਪੇਡਰੋ ਪੈਸਕਲ। ਇਹ ਦੋ ਵੱਡੇ ਚੰਗੇ ਕਲਾਕਾਰ ਹੈਗੇ ਆ ਫਿਲਮ ਦੁਨੀਆਂ ਦੇ ਵਿੱਚ ਵੀ, ਤੇ ਇਹ ਜੁੜੇ ਹੋਏ ਉਹਦੇ ਨਾਲ, ਤੇ ਪਿਛਲੇ ਸ਼ੁੱਕਰਵਾਰ ਜਿਹੜੀ ਮਿਨੀਸੋਟਾ ਦੇ ਵਿੱਚ ਹੋਈ ਸੀ ਗੱਲਬਾਤ, ਉਹਦੇ ਤੋਂ ਹੀ ਆਈਡੀਆ ਲੈ ਕੇ ਇਹ ਜਿਹੜੀ ਆ ਸਾਰੇ ਅਮਰੀਕਾ ਵਿੱਚ ਇੱਕ ਸਟ੍ਰਾਈਕ, ਜਿਹੜੀ ਜਨਰਲ ਸਟ੍ਰਾਈਕ ਕਹਿੰਦੇ ਆ, ਜਾਣੀ ਕਿ ਇਹ ਕਿਸੇ ਇੱਕ ਇੰਡਸਟਰੀ ਦੇ ਨਾਲ ਨੀ, ਜਿੱਦਾਂ ਕਦੇ ਰੇਲਵੇ ਦੀ ਹੋਵੇ ਕਦੇ ਕਿਸੇ ਦੀ ਹੋਵੇ, ਉਹ ਨੀ, ਉਹ ਕਹਿੰਦੇ ਸਾਰੇ ਮਹਿਕਮੇ ਆ ਜਿਹੜੇ ਉਹ ਰਲ ਕੇ ਇਹ ਸਟ੍ਰਾਈਕ ਕਰ ਰਹੀ ਹੈ ਖਾਕ ਸਾਹਿਬ ਜੀ। ਹੁਣ ਮਸਲਾ ਇੱਥੇ ਇਸ ਗੱਲ ਦਾ ਕਿ ਇਹ ਹੀ ਸਟ੍ਰਾਈਕਾਂ ਖਾਕ ਸਾਹਿਬ ਜੀ ਇਹਦੇ ਵਿੱਚ ਲੱਖਾਂ ਡਾਲਰਾਂ ਦਾ, ਲੱਖਾਂ ਕਰੋੜਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਜਾਂਦਾ ਇੱਕ ਦਿਨ ਦੇ ਵਿੱਚ ਗਵਰਨਮੈਂਟ ਨੂੰ ਟੈਕਸ। ਦੇਖੋ ਤੁਸੀਂ ਕਿੰਨੇ ਦੀ ਸਾਰੇ ਅਮਰੀਕਾ ਵਿੱਚ ਮਾਲ ਕਿੰਨਾ ਵਿਕਦਾ ਹੋਊਗਾ ਸਟੋਰਾਂ ਦੇ ਵਿੱਚ,
0: ਬਿਲਕੁਲ ਬਿਲਕੁਲ,
1: ਤੇ ਉਹਦੇ ਉੱਤੇ ਜਿਹੜਾ ਸੇਲਸ ਟੈਕਸ ਹੈ ਉਹ ਗਵਰਨਮੈਂਟ ਨੂੰ ਜਾਂਦਾ ਨਾ,
0: ਬਿਲਕੁਲ
1: ਹਾਂ। ਤੇ ਫਿਰ ਜਿਹੜੀ ਲੋਕਾਂ ਨੂੰ ਤਨਖਾਹਾਂ ਮਿਲਣੀਆਂ, ਜਿੰਨੇ ਬਿਜ਼ਨਸ ਬੰਦ ਹੋ ਗਿਆ ਉਹਨਾਂ ਸਾਰੀਆਂ ਦੀਆਂ ਤਨਖਾਹਾਂ ਦੇ ਵਿੱਚੋਂ ਵੀ ਗਵਰਨਮੈਂਟ ਨੂੰ ਜਾਂਦਾ ਨਾ, ਜਦੋਂ ਆਪਾਂ ਇੰਪਲੋਈ ਨੂੰ ਤਨਖਾਹ ਦਿੰਦੇ ਹਾਂ ਉਹਦੇ ਵਿੱਚੋਂ ਵੀ ਫੈਡਰਲ ਗਵਰਨਮੈਂਟ ਕੱਟ ਲਾਉਂਦੀ ਹੈ ਨਾ,
0: ਜੀ ਜੀ।
1: ਸੋ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋ ਸਕਦਾ ਆ, ਰੱਬ ਕਰੇ ਇੱਥੇ ਮੁਸੀਬਤ ਹੈ ਜਿਹੜੀ ਖਾਕ ਸਾਹਿਬ ਜੀ ਢਲ ਜਾਵੇ,
0: ਬਿਲਕੁਲ। ਅਗਲੀ ਉਹਦੇ ਲਈ ਜਿਹੜੇ ਬੰਦੇ ਨੇ ਗੋਲੀ ਮਾਰੀ ਸੀ ਲੇਡੀ ਨੂੰ, ਉਹਦੇ ਲਈ ਫੰਡ ਰੇਜ਼ਿੰਗ ਇਕੱਠਾ ਹੋ ਰਿਹਾ ਜੀ, ਉਧਰੋਂ ਜਿਹਦੇ ਵੱਜੀ ਸੀ ਉਹਦੇ ਲਈ ਬਹੁਤ ਮਿਲੀਅਨ, ਕਿੰਨੇ ਮਿਲੀਅਨ ਇਕੱਠਾ ਹੋ ਗਿਆ, ਅੱਜ ਮੈਂ ਦੇਖ ਰਿਹਾ ਸੀ ਖਬਰ, ਉਹਦੇ ਲਈ ਵੀ ਫੰਡ ਇਕੱਠਾ ਹੋ ਰਿਹਾ ਜੀ। ਦੇਖੋ ਗੱਲ
1: ਖਾਕ ਸਾਹਿਬ ਜੀ, ਹੁਣ ਜਿਹੜੀ ਗਵਰਨਮੈਂਟ ਦੀਆਂ ਏਜੰਸੀਆਂ ਇਹਨਾਂ ਕੋਲ ਤਾਂ ਪਹਿਲਾਂ ਹੀ ਹੁੰਦੇ ਫੰਡ, ਤੇ ਉਤੋਂ ਹੀ ਨਹੀਂ ਹੋਰ ਇਕੱਠੇ ਕਰ ਲੈਣੇ ਆ, ਉਹਨੇ ਕਹਿਣਾ ਸਾਡਾ ਇਹ ਦੂਜਾ ਉਹ ਸੀਗਾ, ਸਾਡਾ ਅਫਸਰ ਸੀ ਇਹ ਚੰਗਾ ਸੀ ਇਹ ਸੀ, ਉਹ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ, ਅਜੇ ਉਹ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਸੀਗੀ, ਉਦੋਂ ਹੀ ਉਹ ਸਾਰੀ ਤੋਂ ਤੇ ਜਿਹੜੀ ਉਹ ਜਿਹੜੇ ਗੋਲੀ ਵੱਜੀ ਮਰਿਆ ਵਿਚਾਰਾ ਉਹਦੇ ਸਿਰੇ ਉਹ ਸਾਰਾ ਕੁਝ ਥੱਪਣ ਲੱਗ ਪਏ ਸੀਗੇ ਨਾ,
0: ਨਾਟ ਗਿਲਟੀ ਕਰਤਾ ਸੀ ਲੋਕ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਰਾਈਟ ਵੇ ਜੀ।
1: ਹਾਂਜੀ ਉਹ ਪਹਿਲਾਂ ਹੀ ਕਰ ਦਿੰਦੇ ਆ ਉਹ ਤਿਆਰੀ ਆਪਣੀ, ਪਹਿਲਾਂ ਉਹ ਸਾਰਾ ਪ੍ਰੋਗਰਾਮ ਹੈ ਜਿਹੜਾ ਬਣਾ ਲੈਂਦੇ ਆ। ਤੇ ਇਹਦੇ ਨਾਲ ਖਾਕਸਾ ਜੀ ਜਿਹੜਾ ਮੇਨ ਸੂਬਾ ਹੈਗਾ ਆ ਉਹਦੀ ਜਿਹੜੀ ਸੈਨੇਟਰ ਆ ਸੁਜ਼ਨ ਕੋਲਿਨਸ, ਇਹ ਵੀ ਕਾਫੀ ਸੁਰਖੀਆਂ ਦੇ ਵਿਚ ਰਹਿੰਦੀ ਆ, ਚੰਗੀ ਲੱਗਦੀ ਮੈਨੂੰ। ਤੇ ਇਹਦੇ ਵਿਚ ਇਹਦੇ ਵੱਲੋਂ ਦੱਸਿਆ ਗਿਆ ਕਿ ਉਸ ਸੂਬੇ ਵਿਚ ਆਇਸ ਵੱਲੋਂ ਵੱਡੇ ਪੈਮਾਨੇ ਦੀਆਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ, ਪਰ ਲੱਗਦਾ ਨੀ। ਹਾਂਜੀ, ਪਰ ਜਿਹੜਾ ਹੈਡ ਆਫ ਦੀ ਮੇਨ ਜਿਹੜਾ ਹੈਗਾ ਉਹ ਸੂਬਾ ਇਮੀਗ੍ਰੇਸ਼ਨ ਰਾਈਟਸ ਦੇ ਜਿਹੜੇ ਉਹ ਕੋਲੀਸ਼ਨ ਹੈਗਾ ਜਿਹੜਾ ਉਹਨਾਂ ਦੇ ਖਿਲਾਫ਼ ਮਤਲਬ ਬੋਲਦੇ ਆ, ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਭੰਬਰ ਭੂਸਾ ਨਜ਼ਰ ਆ ਰਿਹਾ, ਵੀ ਏਦਾਂ ਦੀ ਕੋਈ ਗੱਲ ਨੀ ਹੋਈ, ਉਹਨਾਂ ਨੇ ਕੋਈ ਬੰਦ ਨਹੀਂ ਕੀਤਾ। ਤੇ ਉਥੋਂ ਦੇ ਵਸਨੀਕਾਂ ਨੂੰ ਚਕੰਨੇ ਰਹਿਣ ਲਈ ਉਹਨੇ ਖ਼ਬਰਦਾਰ ਕਰ ਦਿੱਤਾ ਵੀ ਭਾਈ ਇਹਨੂੰ ਨਾ ਸੁਣੋ ਤੇ ਤੁਸੀਂ ਚਕੰਨੇ ਰਹੋ। ਅਤੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇੰਡੀਪੈਂਡੈਂਟ ਜ਼ਰੀਏ ਰਾਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਮਿਲ ਸਕੀ ਕਿ ਵਾਕਿਆ ਉਹ ਇਮੀਗ੍ਰੇਸ਼ਨ ਵਾਲੇ ਉਥੋਂ ਨਿਕਲ ਗਿਆ ਜਾਂ ਨਹੀਂ। ਉਹਨੇ ਕਿਹਾ ਵੀ ਸਾਡੇ ਕੋਲ ਇੰਡੀਪੈਂਡੈਂਟ ਖ਼ਬਰ ਕੋਈ ਨਹੀਂ ਹੈਗੀ, ਵੀ ਇਹ ਕਹਿੰਦੀ ਆ ਤਾਂ ਇਹਨੂੰ ਪਤਾ ਹੋਊ ਕਿ ਅਸੀਂ ਤਾਂ ਸਹਿਮਤ ਨਹੀਂ ਇਸ ਗੱਲ ਦੇ ਨਾਲ। ਤੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਵੱਲੋਂ ਇਹ ਗੱਲ ਦੀ ਜਿਹੜੀ ਸਹੀ ਆ ਉਹ ਨਹੀਂ ਪਾਈ ਗਈ। ਸੋ ਕਹਿਣ ਦਾ ਮਤਲਬ ਉਹ ਹਜੇ ਹਨੇਰੇ ਚ ਆ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖ਼ਬਰ ਹੈਗੀ ਆ ਕਾਕ ਸਾਹਿਬ ਜੀ, ਉਹ ਹੈਗੀ ਆ ਪਿਛਲੇ 3-4 ਸਾਲਾਂ ਤੋਂ ਜਿਹੜਾ ਆ ਉਹ ਇਹ ਕਾਫੀ ਵੱਧ ਰਿਹਾ ਜਿਹੜਾ ਕਾਰੋਬਾਰ ਹੈਗਾ ਉਹ ਇਹ ਆ ਕਾਕ ਸਾਹਿਬ ਜੀ, ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਜਿਹੜੀ ਇਹ ਉੱਥੇ ਕਾਕ ਸਾਹਿਬ ਜੀ ਹੁੰਦੀ ਹੈ ਕੈਪੀਟਲ ਹਿੱਲ ਦੇ ਉੱਤੇ, ਜਿਹੜੇ ਉੱਥੇ ਜਿੱਥੇ ਆਪ ਸਾਰੇ ਇਕੱਠੇ ਹੁੰਦੇ ਕੈਪੀਟਲ ਹਿੱਲ ਜਿਹਨੂੰ ਕਹਿੰਦੇ ਆ, ਉੱਥੇ ਉਹਨਾਂ ਦੀ ਆਪਣੀ ਪੁਲਿਸ ਹੁੰਦੀ ਆ, ਕੈਪੀਟਲ ਪੁਲਿਸ ਹੁੰਦੀ ਆ। ਉੱਥੇ ਜਿਹੜੇ ਨੁਮਾਇੰਦੇ ਜਾਂਦੇ ਆ, ਸੈਨੇਟਰ ਜਾਂਦੇ ਆ ਜਾਂ ਉਹ ਦੂਸਰੇ ਕਾਂਗਰਸਮੈਨ ਰਿਪ੍ਰੈਜੈਂਟੇਟਿਵ ਜਾਂਦੇ ਆ, ਉਹਨਾਂ ਦੀ ਰੱਖਿਆ ਜਿਹੜੀ ਆ ਉੱਥੋਂ ਦੀ ਪੁਲਿਸ ਕਰਦੀ ਆ। ਤੇ ਪਰ ਇਹਦੇ ਵਿਚ ਹੁਣ ਮਸਲਾ ਖਾਕਸਾ ਜੀ ਇਹ ਖੜਾ ਹੋ ਗਿਆ ਇੱਥੇ ਕਿ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਉਹਦੇ ਵੱਲੋਂ ਕੀਤੀ ਗਈ ਛਾਣਬੀਣ ਆ ਜਿਹੜੀ, ਉਹਦੇ ਉਪਰੰਤ ਦੱਸਿਆ ਗਿਆ ਕਿ ਅਮਰੀਕਾ ਵਿਚ ਕਾਂਗਰਸ ਦੇ ਮੈਂਬਰ ਆ ਜਿਹੜੇ ਨਾ ਉਹਨਾਂ ਵਿਰੁੱਧ ਧਮਕੀਆਂ ਜਾਂ ਉਹਨਾਂ ਤੇ ਹਮਲੇ ਆ ਜਿਹੜੇ ਉਹਨਾਂ ਦੇ ਵਿਚ ਜਿਹੜੇ ਆ ਬਹੁਤ ਜ਼ਿਆਦਾ ਵਾਧਾ ਹੋਇਆ, ਡਰਾਵੇ ਵੀ ਦਿੱਤੇ ਜਾਂਦੇ ਉਹਨਾਂ ਨੂੰ ਤੇ ਹਮਲੇ ਵੀ ਹੋਏ ਆ, ਆਉਂਦੇ ਰਹਿੰਦੇ ਤੁਹਾਨੂੰ ਪਤਾ। ਤੇ ਇਹਨਾਂ ਵਿਚ ਖਾਕਸਾ ਜੀ ਧਮਕੀਆਂ ਦੇ ਵਿਰੁੱਧ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਡਰਾਵੇ ਜਿਹੜੇ ਦਿੱਤੇ ਜਾਂਦੇ ਆ, ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ 2025 ਵਿਚ ਸੀਗੀ 15,000। ਤੇ ਇਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਤੋਂ ਪਹਿਲਾਂ ਜਿਹੜਾ ਸਾਲ ਸੀਗਾ 25 ਤੋਂ 2024 ਉਹਦੇ ਵਿਚ ਉਹਨਾਂ ਨੇ ਦੱਸਿਆ ਵੀ 9,474 ਜਿਹੜੇ ਹੋਏ ਸੀਗੇ, ਤੇ 2023 ਵਿਚ ਜਿਹੜਾ ਸੀਗਾ 8,008 ਤੇ 2022 ਵਿਚ ਜਿਹੜਾ 7,501 ਹਮਲਾ ਜਿਹੜਾ ਹਮਲੇ ਦੇ ਵਿਚ ਕਰਤਾ ਵੀ ਕਿਸੇ ਨੇ ਸਪਰੇਅ ਕਰਤੀ ਜਾਂ ਉਹ ਕਰਤਾ, ਏਦਾਂ ਦੇ ਨਿੱਕੇ ਮੋਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ, ਪਰ ਉਹ ਤੁਹਾਨੂੰ ਪਤਾ ਵੱਡੇ ਵੀ ਹੋਈ ਜਾਂਦੇ ਆ। ਤੇ ਇਸ ਤਰ੍ਹਾਂ ਇਹ ਜਿਹੜੇ ਪਿਛਲੇ ਸਾਲਾਂ ਦਾ ਸੀਗਾ, ਤੇ US ਦੀ ਜਿਹੜੇ ਹੈਗੇ ਆ ਚੀਫ USCP ਦੇ ਚੀਫ ਹੈਗੇ ਆ ਮਾਈਕਲ ਸੁਲੀਵੈਨ ਉਹਨਾਂ ਦਾ ਨਾਂ ਆ, ਉਹਨਾਂ ਨੇ ਦੱਸਿਆ ਕਿ ਜਦੋਂ ਮਿਨੀਸੋਟਾ ਦੀ ਡੈਮੋਕ੍ਰੈਟ ਰੈਪ੍ਰੈਜੈਂਟੇਟਿਵ ਜਿਹੜੀ ਹੈਗੀ ਆ ਨਾ ਉਹ ਖਾਕਸਾ ਜੀ ਉਥੋਂ ਦੀ ਆ, ਸੋਮਾਲੀਆ ਦੀ ਆ ਮੇਰਾ ਖਿਆਲ ਉਹ ਜਿਹੜੀ ਹਾਂਜੀ ਐਨ ਓਮਾਰ ਜਿਹਦਾ ਨਾਂ। ਤੇ ਉਹਦੇ ਉਪਰ ਵੀ ਟਾਊਨ ਹਾਲ ਮੀਟਿੰਗ ਦੇ ਸਮੇਂ ਮੰਗਲਵਾਰ ਜਿਹੜਾ ਲੰਘ ਕੇ ਗਿਆ ਉਹ ਦਿਨ ਕਿਸੇ ਨੇ ਉਹ ਕੋਈ ਜ਼ਹਿਰੀਲਾ ਪਦਾਰਥ ਜਿਹੜਾ ਉਹ ਉਹਦੇ ਉੱਤੇ ਸਿੱਟ ਦਿੱਤਾ ਸੀਗਾ, ਤੇ ਉਹਦੇ ਵਿਚ ਮਗਰੋਂ ਪੂਰੀ ਖ਼ਬਰ ਨਹੀਂ ਆਈ, ਪਰ ਮਾੜੀ ਜਿਹੀ ਖ਼ਬਰ ਆਈ ਸੀ ਕਿ ਉਹ ਵਿਨਾਗਰ ਦੇ ਵਿਚ ਹੋਰ ਕੋਈ ਉਹਨਾਂ ਨੇ ਮਿਕਸ ਕੀਤਾ ਸੀਗਾ, ਉਹ ਇੰਨਾ ਡੇਂਜਰਸ ਨਹੀਂ ਸੀ, ਪਰ ਹੁਣ ਹੈ ਤਾਂ
2: ਖ਼ਤਰਾ ਹੋ ਗਿਆ ਸੀ ਬੰਦਾ ਉਹਨੂੰ ਤੇ ਅਰੈਸਟ ਕਰਕੇ ਲਿਆ।
1: ਹਾਂਜੀ ਅਰੈਸਟ ਹੋ ਗਿਆ, ਬਿਲਕੁਲ ਉਹ ਅਰੈਸਟ ਹੋ ਗਿਆ। ਤੇ ਗਵਰਨਮੈਂਟ ਵੱਲੋਂ ਇਸ ਮਾਮਲੇ ਦਾ ਜਿਹੜਾ ਹੱਲ ਲੱਭਣ ਵਾਸਤੇ ਉਹ ਤਕਨੀਕਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ, ਉਹ ਜਦੋਂ ਕੈਪੀਟਲ ਹਿੱਲਿਆ ਜਿਹੜੀ ਉਥੋਂ ਬਾਹਰ ਜਦੋਂ ਜਾਂਦੇ ਜਦੋਂ ਆਪਣੇ ਇਲਾਕੇ ਦੇ ਵਿਚ ਉਹਨਾਂ ਦੇ ਉਹਨਾਂ ਦੀ ਰੱਖਿਆ ਵਾਸਤੇ ਵੀ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਉਹ ਖਾਕਸਾ ਵੀ ਤਿਆਰ ਕੀਤੀਆਂ ਜਾਣਗੀਆਂ, ਜਿਹਦੇ ਨਾਲ ਸੈਨੇਟਰ ਤੇ ਰਿਪ੍ਰੈਜੈਂਟੇਟਿਵ ਜਿਹੜੇ ਆ ਉਹ ਆਪਣੇ ਫਰੀਲੀ, ਤੁਹਾਨੂੰ ਪਤਾ ਵੀ ਇੰਡੀਆ ਤਾਂ ਪਹਿਲਾਂ ਹੀ ਉਹਨਾਂ ਦੇ ਨਾਲ ਕਿੰਨੀ ਗਾਰਡ ਹੁੰਦੀ ਹੈ ਜਦੋਂ ਜਾਂਦੇ
2: 15 ਗੱਡੀਆਂ ਨਾਲ ਘੁੰਮਦੀਆਂ। ਹਾਂਜੀ ਇੱਥੇ ਤੇ ਮੈਂ ਦੇਖਿਆ ਜੀ, ਆਪ ਦੇਖਿਆ ਆਪਣੇ ਸੈਨੇਟਰ ਮੈਂ ਦੇਖਿਆ ਨਿਊਯਾਰਕ ਦੇ ਵਿਚ ਗੱਡੀ ਚ ਬੈ ਕੇ ਏਅਰਪੋਰਟ ਤੇ ਜਾ ਰਿਹਾ, ਕੋਈ ਬਹੁਤਾ ਨੀ, ਕੌਣ ਪਤਾ ਬਾਅਦ ਚ ਲੱਗਾ ਮੈਂ ਕਿ ਸੈਨੇਟਰ ਆ।
1: ਹਾਂਜੀ ਹਾਂਜੀ ਬਿਲਕੁਲ, ਇੱਥੇ ਵੀ ਉਹ ਗਵਰਨਰ ਕੈਲੀਫੋਰਨੀਆ ਦਾ ਜਿਹੜਾ ਹੈਗਾ ਨਿਊਸਮ ਉਹਦੀ ਇੱਥੇ ਟਾਊਨ ਹਾਲ ਹੋਈ ਸੀ, ਕਿਤੇ ਮੈਂ ਵੀ ਗਿਆ ਸੀਗਾ ਉੱਥੇ, ਤੇ ਉਹ ਕਾਕ ਸਾਹਿਬ ਜੀ ਕੋਈ ਨੀ ਚੁੱਪ ਕਰਕੇ ਉਹ ਬੱਸ ਚ ਉਹਨਾਂ ਦੇ ਨਾਲ ਸਾਰਾ ਕਰੂ ਹੁੰਦਾ ਟਿਊਬੀ ਟਿਊਬੀ ਜੋ ਵੀ ਹੁੰਦੇ ਆ, ਬੱਸ ਦੇ ਵਿਚ ਆਏ ਆ ਕੇ ਉੱਥੇ ਵੜ ਗਏ ਤੇ ਅੰਦਰ ਉਹਨਾਂ ਦੀ ਵਾਈਫ ਸੀ, ਮਿਸਿਸ ਸੀਗੀ, ਉਹ ਹਰੇਕ ਨਾਲ ਗੱਲਾਂ ਬਾਤਾਂ ਕਰਦੇ, ਉਹ ਫੋਟੋਆਂ ਫਾਟੋਆਂ ਵੀ ਮੇਰੇ ਮੈਂ ਵੀ ਖਿਚਾਈਆਂ ਸੀ ਉਹਦੇ ਨਾਲ ਇੱਕ ਦੋ ਤੇ ਉਹ ਇੱਥੇ ਕੋਈ ਓਦਾਂ ਦੀ ਗੱਲ ਨਹੀਂ ਹੈਗੀ ਪਰ ਉਹ ਜਿਹੜਾ ਦੂਸਰੇ ਮੁਲਕ ਹੈ ਉੱਥੇ ਹੈਗੀ ਆ
2: ਹੁਣ ਚੇਂਜ ਹੋ ਗਿਆ ਜੀ ਚੀਮਾ ਸਾਹਿਬ ਇੱਥੇ ਪਹਿਲਾਂ ਨਹੀਂ ਸੀ ਹੈਗਾ ਹੁਣ ਥੋੜਾ ਜਿਹਾ ਡਰ ਲੱਗਣ ਲੱਗ ਪਿਆ ਹੋਇਆ
1: ਥੋੜਾ ਜਿਹਾ ਬਿਲਕੁਲ ਹਾਂਜੀ ਹਾਂਜੀ ਹੋਣ ਲੱਗ ਪਿਆ ਨਾ ਅਟੈਕ ਤੇ ਇਹਦੇ ਨਾਲ ਅਗਲੀ ਖਬਰ ਖਾਖ ਸਾਹਿਬ ਜੀ ਆਪਣੇ ਉਹ ਥੋੜੀ ਜਿਹੀ ਲੰਮੀ ਆ ਜਿੰਨੀ ਆਪਾਂ ਪੜ ਸਕਦੇ ਉੱਨੀ ਕੇ ਪੜ ਸਕਦੇ ਹਾਂ ਬਾਕੀ ਜੀ ਫਿਰ ਰਹਿਣ ਦਿਆਂਗੇ ਇਹ ਖਬਰ
2: ਪੜ ਦਿਓ ਨਾ ਮੇਨ ਮੇਨ ਪੜ ਦਿਓ
1: ਉਹ ਤਾਂ ਮੈਂ ਪੜ੍ਹਦੀ ਹਾਂ ਇਹਦੇ ਚੋਂ ਪੜ੍ਹ ਦਿੰਦੇ ਚਲੋ ਆ ਵੀ ਜਿਹੜੀ ਹੈਗੀ ਸਮਾਂ ਵੀ ਆਪਣੇ ਕੋਲ ਉਨਾ ਕੇ ਆ ਇਹਦੇ ਵਿੱਚ ਮਿਨਿਸਟਰ ਸੂਬਾ ਦੇ ਸ਼ਹਿਰ ਵਿੱਚ ਜਿਹਦਾ ਨਾਂ ਕਖ ਸਾਹਿਬ ਜੀ ਮਿਨਿਆਪੋਲਿਸ ਹੈਗਾ ਉੱਥੇ ਆਈਸ ਨਾਂ ਦੀ ਏਜੰਸੀ ਆ ਜਿਹੜੀ ਜਿਹੜਾ ਵਾਤਾਵਰਨ ਉਹ ਉੱਥੇ ਕਾਰਿਆਕਰਮ ਕਰ ਰਹੀ ਆ ਉਹ ਬੜਾ ਤਰਸਯੋਗ ਆ ਕਖ ਸਾਹਿਬ ਜੀ ਪਰਜਾ ਜਿਹੜੀ ਆ ਉਹ ਜਿਹੜੀ ਆਈਸ ਹੈਗੀ ਆ ਜਾਂ ਵਾਟਰ ਪੈਟਰੋਲ ਜਾਂ ਹੋਰ ਫੈਡਰਲ ਏਜੰਸੀਆਂ ਹੈਗੀਆਂ ਜਿਹੜੀਆਂ ਉੱਥੇ
2: ਲੋਕਾਂ ਨੂੰ ਤੁਸੀਂ ਨਿਬੇੜਨੀ ਹੋਈ ਤੇ ਨਿਬੇੜ ਲਿਓ ਇੱਕ ਮਿੰਟ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਐਂਡ ਵੈਰੀ ਹੈਪੀ ਬਰਥਡੇ ਜੀ ਚੀਮਾ ਸਾਹਿਬ ਤੁਸੀਂ
3: ਥੈਂਕ ਯੂ ਜੀ
1: ਡਾਕਟਰ ਸਾਹਿਬ ਹੈਪੀ ਬਰਥਡੇ
3: ਥੈਂਕ ਯੂ ਜੀ ਥੈਂਕ ਯੂ
2: ਡਾਕਟਰ ਸਾਹਿਬ ਅੱਜ ਸਾਡੀ ਵੀ ਮੀਆਂ ਬੀਬੀ ਦੀ ਐਨਵਰਸਰੀ ਹੈ ਜੀ ਤੇ ਉਹਦੀਆਂ ਵੀ ਮੁਬਾਰਕਾਂ ਤੁਸੀਂ ਦੇ ਦਿਓ ਤੇ ਤੁਹਾਡੇ ਬਰਥਡੇ ਦੀਆਂ ਮੈਂ
1: ਪਹਿਲਾਂ
2: ਵੀ ਦੇ ਚੁੱਕਿਆ ਜੀ ਤੁਹਾਡੇ ਬਰਥਡੇ ਦੀਆਂ
3: ਰਸਤੇ ਚ ਟਕਰਾ ਤੇ ਨੀ
1: ਜਾਣਗੀਆਂ
3: ਬਹੁਤ ਬਹੁਤ ਮੁਬਾਰਕਾਂ ਜੀ ਖਾਕ ਸਾਹਿਬ ਬਹੁਤ ਬਹੁਤ ਮੁਬਾਰਕਾਂ
2: ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਜੀ ਆਓ ਜੀ ਅੱਜ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਅੱਜ 70 ਸਾਲ ਦੇ ਹੋ ਗਏ ਜੀ ਇਸ ਉਮਰ ਦੇ ਵਿਚ ਵੀ ਉਹ ਤਿੰਨ ਤਿੰਨ ਸ਼ੋ ਰੋਜ਼ ਕਰਦੇ ਆ ਬਹੁਤ ਵੱਡੀ ਗੱਲ ਆ ਫਿਰ ਕਾਰੋਬਾਰ ਵੀ ਦੇਖਣਾ ਇਹ ਵੀ ਦੇਖਣਾ ਫਿਰ ਬਾਗ ਜਾ ਕੇ ਵੀ ਦੇਖਣੇ ਬਹੁਤ ਵੱਡਾ ਕਾਰੋਬਾਰ ਦੇ ਨਾਲ ਨਾਲ ਆਪਣਾ ਪੂਰਾ ਟਾਈਮ ਜਿਹੜਾ ਉਹ ਤੁਹਾਡੇ ਤੱਕ ਵੀ ਦਿੰਦੇ ਆ ਸੋ ਮੇਰੀ ਬੇਨਤੀ ਇਹੀ ਹੈ ਕਿ ਇਹਨਾਂ ਦਾ ਫੇਸਬੁੱਕ ਦੇ ਉੱਪਰ ਵੀ ਇਹ ਸ਼ੋ ਆਉਂਦਾ ਵਾ ਤੇ ਉਹਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਔਰ ਦੱਸਿਆ ਕਰੋ ਕਿ ਡਾਕਟਰ ਸਾਹਿਬ ਨੂੰ ਇੰਨਾ ਹੌਸਲਾ ਮਿਲਦਾ ਕਿਉਂਕਿ ਇੰਨਾ ਵੱਡਾ ਕੰਮ ਕਰਨ ਦੇ ਬਾਵਜੂਦ ਵੀ ਆਪਾਂ ਵਸੇਲੇ ਕੀ ਕਹਿੰਦੇ ਹੁੰਦੇ ਜੀ ਉਹ ਵੇਸਲੇ ਨਾ ਹੋਈਏ ਤੇ
1: ਆਪਾਂ
2: ਹਾਂ ਵੇਸਲੇ ਨਾ ਹੋਈਏ ਆਪਾਂ ਕਮੈਂਟ ਤੇ ਲਾਈਕ ਕਰਕੇ ਉਹਦਾ ਹੌਸਲਾ ਹਮੇਸ਼ਾ ਜਿਹੜਾ ਬੁਲੰਦ ਰੱਖੀਏ ਤਾਂ ਕਿ ਸਾਡੇ ਲਈ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਤੁਹਾਡੇ ਸਰੀਰ ਗੱਲਾਂ
3: ਕਰਦੇ ਖਾਕ ਸਾਹਿਬ ਜੋ ਕੁਛ ਹੈ ਹਰ ਦਿਨ ਮੈਂ ਨਵਾਂ ਨਵਾਂ ਪਰੋਸ ਰਿਹਾ ਹਾਂ
2: ਜੀ
3: ਜਦ ਨਹੀਂ ਰਹਾਂਗਾ ਉਦੋਂ ਫਿਰ ਤੁਹਾਨੂੰ ਬੇਹਾ ਹੀ ਛਕਣਾ ਪੈਣਾ ਹੈ ਬੇਹਾ ਹੀ ਸੁਣਨਾ ਪੈਣਾ ਹੈ ਜੋ ਕੁਛ ਮੈਂ ਬੋਲ ਗਿਆ ਹੋਵਾਂਗਾ ਉਹੀ ਸੁਣਨਾ ਪੈਣਾ ਹੈ
2: ਜੀ ਜੀ ਜੀ ਵਾਹਿਗੁਰੂ ਮੇਹਰ ਰੱਖੇ ਜੀ ਜੀ
3: ਸੋ ਅਸੀਂ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਤੋਰ ਰਹੇ ਹਾਂ ਪਰ ਪਰਸੋਂ ਇੱਕ ਕੁਸਚਨ ਆ ਗਿਆ ਸੀ ਜਿਹਦਾ ਮੈਂ ਕੱਲ ਜਵਾਬ ਦਿੱਤਾ ਸੀਗਾ ਅੰਗਰੇਜ਼ੀ ਦੇ ਵਿਚ ਤੇ ਅੱਜ ਮੈਂ ਉਸੇ ਗੱਲ ਨੂੰ ਪੰਜਾਬੀ ਦੇ ਵਿਚ ਵੀ ਦੁਹਰਾ ਦੇਣਾ ਚਾਹੁੰਦਾ ਹਾਂ ਤਾਂ ਕਿ ਉਸ ਤੋਂ ਬਾਅਦ ਫਿਰ ਅਸੀਂ ਇਸ ਸਰੀਰ ਦੀ ਸੰਰਚਨਾ ਜੋ ਹੈ ਕਿਵੇਂ ਰਚਨਾ ਬਣੀ ਹੈ ਕਿਵੇਂ ਕਿਵੇਂ ਅੰਗ ਬਣੇ ਹਨ ਕੀ ਸਾਰਾ ਕੁਛ ਹੋਇਆ ਆ ਉਸ ਸੰਬੰਧ ਦੇ ਵਿਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਔਰ ਇੱਕ ਇੱਕ ਅੰਗ ਦੇ ਵਿਚ ਕਿੰਨੇ ਕਿੰਨੇ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਨੇ ਔਰ ਉਹਨਾਂ ਦੀ ਸ਼ਕਲ ਕੀ ਹੈਗੀ ਆ ਉਹਨਾਂ ਵਿਚ ਬਿਮਾਰੀਆਂ ਕੀ ਪੈਦਾ ਹੋ ਸਕਦੀਆਂ ਹੈਗੀਆਂ ਨੇ ਤੇ ਕਿਉਂ ਪੈਦਾ ਹੋ ਸਕਦੀਆਂ ਨੇ ਇਹਦਾ ਵੇਰਵਾ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਰੂ ਕਰਨਾ ਬਹੁਤ ਵੱਡਾ ਸਿਲਸਿਲਾ ਹੋਵੇਗਾ ਬੜੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੋਏਗਾ ਇਸ ਵਿਚ ਜਿਹੜੇ ਵੀ ਸੱਜਣਾਂ ਦੇ ਸਵਾਲ ਹੋਣਗੇ ਉਹਨਾਂ ਨੂੰ ਵੀ ਆਪਾਂ ਹੱਲ ਕਰਦੇ ਰਹਾਂਗੇ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਕੁਸਚਨ ਵਿਚ ਆ ਗਿਆ ਕਿਉਂਕਿ ਆਪਾਂ ਇਹ ਕਿਹਾ ਹੋਇਆ ਕਿ ਅਗਰ ਤੁਹਾਡਾ ਕੋਈ ਕੁਸਚਨ ਹੋਏਗਾ ਤੇ ਮੈਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੀ ਕੁ ਮੇਰੀ ਸਮਰੱਥਾ ਜਾਂ ਮੇਰਾ ਨੌਲੇਜ ਹੈਗਾ
2: ਜੀ ਬਿਲਕੁਲ
3: ਸੋ ਆਮ ਹੀ ਤੌਰ ਤੇ ਪੁੱਛਿਆ ਜਾ ਸਕਦਾ ਆ ਤੇ ਪੁੱਛਦੇ ਆ ਲੋਕ ਜਿਹੜਾ ਕਿ ਹੁਣ ਪੁੱਛਿਆ ਗਿਆ ਮੈਨੂੰ ਡਾਕਟਰ ਸਾਹਿਬ ਇੰਨੀਆਂ ਸਾਰੀਆਂ ਮੈਡੀਕਲ ਸਾਇੰਸਿਸ ਹੋ ਗਈਆਂ ਨੇ ਅਲੱਗ ਅਲੱਗ ਲੋਕ ਆਪਣੇ ਆਪਣੇ ਤਰੀਕੇ ਨਾਲ ਅਸਲ ਮਕਸਦ ਤਾਂ ਸਾਰਿਆਂ ਦਾ ਸਰੀਰ ਨੂੰ ਠੀਕ ਕਰਨਾ ਹੀ ਹੈ ਨਾ
2: ਜੀ
3: ਤੇ ਫੇਰ ਇਹ ਆ ਜਿਹੜੇ ਆਯੁਰਵੈਦਿਕ ਐਲੋਪੈਥਿਕ ਹੋਮਿਓਪੈਥਿਕ ਇਹ ਸਾਰਾ ਬਖੇੜਾ ਜਿਹਾ ਕਿਉਂ ਹੈ
2: ਜੀ
3: ਸੋ ਇਹ ਕੁਸਚਨ ਸੀਗਾ ਤੇ ਜਿਹਦਾ ਹੱਲ ਮੈਂ ਜੋ ਅੰਗਰੇਜ਼ੀ ਵਿਚ ਦੱਸਿਆ ਉਹਨੂੰ ਹੁਣ ਮੈਂ ਪੰਜਾਬੀ ਦੇ ਵਿਚ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀ ਹਰ ਚੀਜ਼ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰ ਹੈ ਔਰ ਉਸ ਇੰਡੀਵਿਜੁਅਲ ਕਰੈਕਟਰ ਦੇ ਮੁਤਾਬਕ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰਦੇ ਹਾਂ ਜਦੋਂ ਕੋਈ ਸਿਧਾਂਤ ਕਿਸੇ ਤਰ੍ਹਾਂ ਦਾ ਸੈੱਟ ਹੋ ਜਾਂਦਾ ਆ ਉਹਦੇ ਕੁਝ ਅਸੂਲ ਹੋ ਜਾਂਦੇ ਨੇ ਵੀ ਆਹ ਅਸੂਲ ਹਨ ਕਿਸੇ ਨੇ ਸਿੱਖ ਬਣਨਾ ਹੈ ਤਾਂ ਜੇ ਕਿਸੇ ਨੇ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਹੋਣਾ ਹੈ ਤਾਂ ਇੱਕ ਅਸੂਲ ਹੋ ਜਾਂਦੇ ਨੇ, ਕੋਈ ਬੈਪਟਾਈਜ਼ਡ ਹੋ ਜਾਂਦਾ, ਕ੍ਰਿਸਚਨ ਬਣ ਜਾਂਦਾ ਹੈ ਤਾਂ ਕੁਝ ਅਸੂਲਾਂ ਚ ਬੰਨਿਆ ਹੋਇਆ। ਮਾਨਸਿਕਤਾ ਬਦਲਦੀ ਆਈ ਹੈ, ਲੋਕਾਂ ਦੀ ਵਿਚਾਰ ਲੋਕਾਂ ਦੀ ਸੋਚ ਦੇ ਮੁਤਾਬਕ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਆਈਆਂ ਨੇ, ਔਰ ਉਹਨਾਂ ਤਬਦੀਲੀਆਂ ਦੇ ਮੁਤਾਬਕ ਜਦੋਂ ਆਲਰੇਡੀ ਸੈੱਟ ਪੈਟਰਨ, ਜੋ ਪੈਟਰਨ ਆਲਰੇਡੀ ਸੈੱਟ ਹੋ ਚੁੱਕਾ ਹੈ, ਜਦੋਂ ਉਹ ਹੋਣ ਵਾਲੀਆਂ ਨਵੀਆਂ ਤਬਦੀਲੀਆਂ ਨੂੰ ਪ੍ਰਵਾਨ ਨਹੀਂ ਕਰਦਾ ਨਾ, ਤੇ ਉਸ ਵੇਲੇ ਫਿਰ ਇੱਕ ਨਵਾਂ ਸੈਕਟ, ਇੱਕ ਨਵਾਂ ਵਿਸ਼ਾ, ਇੱਕ ਨਵਾਂ ਸਿਧਾਂਤ ਸੈਟਅਪ ਹੋ ਜਾਂਦਾ ਹੈ। ਔਰ ਵਿਚਾਰਵਾਨ ਜਿਹੜੇ ਨੇ ਉਹ ਕਹਿੰਦੇ ਨੇ ਚੰਗਾ ਭਾਈ ਤੁਸੀਂ ਇਹ ਨਹੀਂ ਮੰਨਦੇ ਤੇ ਚਲੋ ਅਸੀਂ ਇੱਕ ਵੱਖਰਾ ਘਰ ਬਣਾ ਲੈਂਦੇ ਹਾਂ ਤੇ ਵੱਖਰੀ ਤਰ੍ਹਾਂ ਇਸ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ।
1: ਜੀ ਡਾਕਟਰ ਸਾਹਿਬ,
3: 11 ਸਾਲਾਂ ਤੋਂ ਚੱਲੀ ਆਉਂਦੀ ਸਾਡੀ ਮੈਡੀਕਲ ਸਾਇੰਸ ਸਭ ਤੋਂ ਪਹਿਲਾਂ ਯੂਨਾਨ ਦੇ ਵਿੱਚ ਸ਼ੁਰੂ ਹੋਈ, ਔਰ ਉਹਦੇ ਬਾਰੇ ਮੈਂ ਬਹੁਤ ਵਾਰਾਂ ਵੇਰਵਾ ਦੇ ਚੁੱਕਿਆ ਹਾਂ ਕਿ ਉੱਥੇ ਇੱਕ ਐਸਕੁਲਪੀਅਸ ਨਾਂ ਦਾ ਦੇਵਤਾ ਹੁੰਦਾ ਸੀ, ਔਰ ਉਸ ਦੇਵਤੇ ਦੀ ਲੋਕ ਪੂਜਾ ਕਰਦੇ ਸੀ। ਬਿਮਾਰੀ ਹੋ ਜਾਵੇ ਤਾਂ ਹੌਲੀ ਹੌਲੀ ਲੋਕ ਹੋਰ ਸਿਆਣੇ ਹੋ ਗਏ, ਉਹਨਾਂ ਕਿਹਾ ਯਾਰ ਇੰਨੀ ਵੱਡੀ ਦੁਨੀਆਂ ਹੈਗੀ ਹੈ, ਇੱਕੋ ਹੀ ਦੇਵਤਾ ਹੈਗਾ ਆ, ਔਰ ਉਹ ਸਾਰੀਆਂ ਬਿਮਾਰੀਆਂ ਦਾ ਸਾਰੇ ਲੋਕਾਂ ਦਾ ਕਿਵੇਂ ਖਿਆਲ ਰੱਖ ਸਕਦਾ ਆ। ਤੇ ਫੇਰ ਐਸਾ ਹੋਇਆ ਵੀ ਹਰੇਕ ਅਲੱਗ ਅਲੱਗ ਬਿਮਾਰੀ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਦੇਵਤੇ ਕ੍ਰੀਏਟ ਕਰ ਲਏ ਗਏ। ਜਿਵੇਂ ਸੱਪ ਕੱਟੇ ਤੋਂ ਹੁੱਦਾ ਕਰਾਉਣੇ ਆ, ਹਲਕਾ ਤੋਂ ਐਵੇਂ ਦਮ ਝਾੜਾ ਕਰਵਾਉਣੇ ਆ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਖਤਰਾ ਮਾਤਾ ਨਿਕਲਦੀ ਤੇ ਮਾਤਾ ਜੀ ਪੂਜਾ ਕਰਵਾਉਣੇ ਆ, ਇਸ ਤਰ੍ਹਾਂ ਦੇ ਬਹੁਤ ਸਾਰੇ ਵਿਧਾਨ ਤੇ ਬੜੇ ਸਾਰੇ ਦੇਵਤਾ ਜਿਹੜੇ ਅਸਾਂ ਕ੍ਰੀਏਟ ਕਰ ਲਏ। ਪਰ ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ, ਜਿਹੜੀ ਚੀਜ਼ ਇੱਕ ਵਾਰ ਕ੍ਰੀਏਟ ਹੋ ਗਈ ਹੈ ਨਾ, ਇਹ ਠੀਕ ਹੈ ਕਿ ਉਹਦਾ ਉਹ ਦਬਦਬਾ, ਉਹਦਾ ਉਹ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ, ਉਹਦੀ ਓਥੈਂਟਿਕੇਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਰਵੇ, ਐਸਾ ਤੇ ਸੰਭਵ ਹੋ ਸਕਦਾ ਹੈ। ਜਾਂ ਇੰਜ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਪਦਤੀਆਂ ਤੇ ਨਵਾਂ ਹੋਰ ਤਰੀਕਾਕਾਰ ਅਪਣਾਇਆ ਜਾ ਰਿਹਾ ਹੈਗਾ, ਉਹ ਇਹਦੇ ਨਾਲ ਥੋੜਾ ਹੋਰ ਸਰਵੋਤਮ ਹੋਵੇ ਤੇ ਪਿੱਛੇ ਰਹਿ ਜਾਂਦਾ ਹੈਗਾ। ਵਿਚਾਰ ਇਹ ਆਇਆ ਕਿ ਭਾਈ ਬਿਮਾਰ ਤਾਂ ਸਰੀਰ ਆ, ਦੇਵਤਾ ਇੱਥੇ ਕੀ ਕਰੂਗਾ? ਉਹਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਸੀ, ਬੇਸ਼ਕ ਸੀ, ਅੱਜ ਵੀ ਹੈ, ਪਰ ਸਰੀਰ ਬਿਮਾਰ ਹੈ ਤੇ ਫਿਰ ਇਸ ਸਰੀਰ ਨੂੰ ਕੁਝ ਨਾ ਕੁਝ ਦੇਣ ਦਾ ਤਰੀਕਾਕਾਰ ਸ਼ੁਰੂ ਹੋਇਆ, ਜਿਹੜਾ ਕਿ ਯੂਨਾਨ ਤੋਂ ਸ਼ੁਰੂ ਹੋਇਆ। ਯੂਨਾਨ ਤੋਂ ਹੀ ਉਹ ਦੇਵਤੇ ਵਾਲੀ ਗੱਲ ਸ਼ੁਰੂ ਹੋਈ ਸੀ ਤੇ ਯੂਨਾਨ ਤੋਂ ਸ਼ੁਰੂ ਇਹ ਹੋਇਆ ਸੀਗਾ। ਅਲਟੀਮੇਟ ਸਾਡੇ ਦੇਸ਼ ਦੀ ਇੱਕ 1000 ਸਾਲ ਪੁਰਾਣੀ ਆਯੁਰਵੈਦਿਕ ਸਾਇੰਸ ਦੇ ਤੌਰ ਦੀ ਤੇ ਮਾਤਾ ਜੀ ਪੂਜਾ ਕਰਵਾਉਣੇ ਆ, ਇਸ ਤਰ੍ਹਾਂ ਦੇ ਬਹੁਤ ਸਾਰੇ ਵਿਧਾਨ ਤੇ ਬੜੇ ਸਾਰੇ ਦੇਵਤਾ ਜਿਹੜੇ ਅਸਾਂ ਕ੍ਰੀਏਟ ਕਰ ਲਏ। ਪਰ ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ, ਜਿਹੜੀ ਚੀਜ਼ ਇੱਕ ਵਾਰ ਕ੍ਰੀਏਟ ਹੋ ਗਈ ਹੈ ਨਾ, ਇਹ ਠੀਕ ਹੈ ਕਿ ਉਹਦਾ ਉਹ ਦਬਦਬਾ, ਉਹਦਾ ਉਹ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ, ਉਹਦੀ ਓਥੈਂਟਿਕੇਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਰਵੇ, ਐਸਾ ਤੇ ਸੰਭਵ ਹੋ ਸਕਦਾ ਹੈ। ਜਾਂ ਇੰਜ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਪਦਤੀਆਂ ਤੇ ਨਵਾਂ ਹੋਰ ਤਰੀਕਾਕਾਰ ਅਪਣਾਇਆ ਜਾ ਰਿਹਾ ਹੈਗਾ, ਉਹ ਇਹਦੇ ਨਾਲ ਥੋੜਾ ਹੋਰ ਸਰਵੋਤਮ ਹੋਵੇ ਤੇ ਪਿੱਛੇ ਰਹਿ ਜਾਂਦਾ ਹੈਗਾ। ਵਿਚਾਰ ਇਹ ਆਇਆ ਕਿ ਭਾਈ ਬਿਮਾਰ ਤਾਂ ਸਰੀਰ ਆ, ਦੇਵਤਾ ਇੱਥੇ ਕੀ ਕਰੂਗਾ? ਉਹਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਸੀ, ਬੇਸ਼ਕ ਸੀ, ਅੱਜ ਵੀ ਹੈ, ਪਰ ਸਰੀਰ ਬਿਮਾਰ ਹੈ ਤੇ ਫਿਰ ਇਸ ਸਰੀਰ ਨੂੰ ਕੁਝ ਨਾ ਕੁਝ ਦੇਣ ਦਾ ਤਰੀਕਾਕਾਰ ਸ਼ੁਰੂ ਹੋਇਆ, ਜਿਹੜਾ ਕਿ ਯੂਨਾਨ ਤੋਂ ਸ਼ੁਰੂ ਹੋਇਆ। ਯੂਨਾਨ ਤੋਂ ਹੀ ਉਹ ਦੇਵਤੇ ਵਾਲੀ ਗੱਲ ਸ਼ੁਰੂ ਹੋਈ ਸੀ ਤੇ ਯੂਨਾਨ ਤੋਂ ਸ਼ੁਰੂ ਇਹ ਹੋਇਆ ਸੀਗਾ। ਅਲਟੀਮੇਟ ਸਾਡੇ ਦੇਸ਼ ਦੀ ਇੱਕ 1000 ਸਾਲ ਪੁਰਾਣੀ ਆਯੁਰਵੈਦਿਕ ਸਾਇੰਸ ਦੇ ਤੌਰ ਤੇ, ਆਯੁਰ ਦਾ ਮਤਲਬ ਹੈ ਲਾਈਫ, ਠੀਕ ਹੈ,

0: ਇਹ ਆਇਆ ਕਿ ਭਾਈ ਬਿਮਾਰ ਤਾਂ ਸਰੀਰ ਆ, ਦੇਵਤਾ ਇੱਥੇ ਕੀ ਕਰੂਗਾ? ਉਹਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਸੀ, ਬੇਸ਼ਕ ਸੀ, ਅੱਜ ਵੀ ਹੈ, ਪਰ ਸਰੀਰ ਬਿਮਾਰ ਹੈ ਤੇ ਫਿਰ ਇਸ ਸਰੀਰ ਨੂੰ ਕੁਝ ਨਾ ਕੁਝ ਦੇਣ ਦਾ ਤਰੀਕਾਕਾਰ ਸ਼ੁਰੂ ਹੋਇਆ, ਜਿਹੜਾ ਕਿ ਯੂਨਾਨ ਤੋਂ ਸ਼ੁਰੂ ਹੋਇਆ। ਯੂਨਾਨ ਤੋਂ ਹੀ ਉਹ ਦੇਵਤੇ ਵਾਲੀ ਗੱਲ ਸ਼ੁਰੂ ਹੋਈ ਸੀ ਤੇ ਯੂਨਾਨ ਤੋਂ ਸ਼ੁਰੂ ਇਹ ਹੋਇਆ ਸੀਗਾ। ਅਲਟੀਮੇਟ ਸਾਡੇ ਦੇਸ਼ ਦੀ ਇੱਕ ਹਜ਼ਾਰਾਂ ਸਾਲ ਪੁਰਾਣੀ ਆਯੁਰਵੈਦਿਕ ਸਾਇੰਸ ਦੇ ਤੌਰ ਤੇ, ਆਯੁਰ ਦਾ ਮਤਲਬ ਹੈ ਲਾਈਫ, ਠੀਕ ਹੈ, ਉਸ ਤਰੀਕਾਕਾਰ ਦੇ ਮੁਤਾਬਕ ਜੋ ਅਸੀਂ ਸਮਝਦੇ ਵੀ ਜੋ ਕੁਦਰਤ ਨੇ ਜੋ ਵੀ ਚੀਜ਼ ਕ੍ਰੀਏਟ ਕੀਤੀ ਹੈ ਉਹਦੇ ਨੁਕਸਾਂ ਨੂੰ ਠੀਕ ਕਰਨ ਵਾਸਤੇ ਔਰ ਉਹਨੂੰ ਸਹੀ ਸਲਾਮਤ ਚੱਲਦਾ ਰੱਖਣ ਵਾਸਤੇ ਉਸੇ ਤਰ੍ਹਾਂ ਦੀਆਂ ਹੀ ਉਹਨੇ ਜੜੀਆਂ ਬੂਟੀਆਂ ਪੈਦਾ ਕੀਤੀਆਂ।
1: ਬਿਲਕੁਲ,
0: ਔਰ ਸਿਰਫ ਸਾਡੇ ਗਿਆਨ ਦੀ ਕਮੀ ਹੈ ਤੇ ਅਸੀਂ ਉਸ ਪਾਸੇ ਡਿਵੈਲਪ ਨਹੀਂ ਕੀਤਾ। ਇਸੇ ਤਰ੍ਹਾਂ ਧਨੰਤਰ ਵਰਗੇ ਵੈਦ ਤੇ ਹੋਰ ਸਾਰੇ ਇਸ ਤਰ੍ਹਾਂ ਦੇ ਬਹੁਤ ਪੁਰਾਣੇ ਵੈਦ ਹਕੀਮ ਜਿਨ੍ਹਾਂ ਦੇ ਦਾਰੁਲ ਸ਼ਿਫਾ ਅਸੀਂ ਹੁਣ ਵੀ ਪੜ੍ਹਦੇ ਹਾਂ, ਉਰਦੂ ਚ ਲਿਖੇ ਨੇ ਬਹੁਤ ਪੁਰਾਣੇ, ਕਈਆਂ ਦੀ ਟ੍ਰਾਂਸਲੇਸ਼ਨ ਵੀ ਕੀਤੀ ਗਈ ਹੈ। ਸੋ ਉਹਨਾਂ ਨੇ ਇਹ ਤਰੀਕਾਕਾਰ ਸ਼ੁਰੂ ਕੀਤਾ ਵੀ ਕੁਦਰਤ ਨੇ ਸਾਡੀਆਂ ਜਿੰਨੀਆਂ ਵੀ ਤਕਲੀਫਾਂ ਹਨ ਇੱਕ ਦੂਜੇ ਦੀਆਂ, ਅਸੀਂ ਇੱਕ ਦੂਜੇ ਦਾ ਸਹਿਯੋਗ ਮੰਗਦੇ ਹਾਂ ਨਾ ਕੰਮ ਕਰਨ ਵਾਸਤੇ, ਤੁਹਾਨੂੰ ਮੈਂ ਸਹਿਯੋਗ ਕਰ ਰਿਹਾ, ਤੁਸੀਂ ਮੈਨੂੰ ਸਹਿਯੋਗ ਕਰ ਰਹੇ ਹੋ, ਤੇ ਜੋ ਕੁਛ ਕੁਦਰਤ ਨੇ ਘੜਿਆ ਆ ਉਹ ਇੱਕ ਦੂਸਰੇ ਦੇ ਸਹਿਯੋਗ ਵਾਸਤੇ ਘੜਿਆ, ਸਹਿਯੋਗ ਵਾਸਤੇ ਘੜਿਆ ਆ। ਤੇ ਫਿਰ ਅਸੀਂ ਇਹ ਵੇਖਦੇ ਹਾਂ ਭਾਈ ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਤੇ ਕਾਰਬਨ ਡਾਈਆਕਸਾਈਡ ਬਨਸਪਤੀ ਦਾ ਜੀਵਨ ਆ, ਬਨਸਪਤੀ ਆਕਸੀਜਨ ਛੱਡਦੀ ਹੈ ਤੇ ਉਹ ਸਾਡਾ ਜੀਵਨ ਆ, ਲੈਂਡਿੰਗ ਤਾਂ ਹੈਗਾ ਨਾ, ਸਾਨੂੰ ਪਤਾ ਨਹੀਂ ਸੀ। ਇਸੇ ਤਰ੍ਹਾਂ ਹੀ ਇਸੇ ਚੀਜ਼ ਨੂੰ ਹੀ ਨਾਲ ਲੈਂਦਿਆਂ ਹੋਇਆ ਸਾਇੰਸ ਨੂੰ ਇਸ ਪਾਸੇ ਮੋੜਾ ਦੇ ਦਿੱਤਾ ਗਿਆ ਕਿ ਇਹਨਾਂ ਬਨਸਪਤੀ ਦੀਆਂ ਬਣਾਈਆਂ ਹੋਈਆਂ ਦਵਾਈਆਂ ਦੇ ਤੌਰ ਤੇ, ਦਵਾਈ ਕਹਿ ਲੋ, ਦਵਾਈਆਂ ਦੇ ਤੌਰ ਤੇ ਜਦੋਂ ਅਸੀਂ ਇਹਨਾਂ ਨੂੰ ਇਸਤੇਮਾਲ ਕਰਾਂਗੇ ਤੇ ਸਾਡੀਆਂ ਬਿਮਾਰੀਆਂ ਨੂੰ ਵੀ ਰਾਹਤ ਦੇਗੀ। ਔਰ ਉਸ ਵੇਲੇ ਇਹ ਆਯੁਰਵੈਦਿਕ ਪੱਧਤੀ ਦਾ ਚਲਨ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਦੋਂ ਕਿ ਸਾਡੇ ਐਲੋਪੈਥਿਕ ਸਿਧਾਂਤ ਘੜਿਆ ਗਿਆ, ਇਹ ਤੇ ਬਹੁਤ ਪਹਿਲਾਂ ਪੁਰਾਣਾ ਸੀਗਾ, ਚੱਲਦਾ ਆਉਂਦਾ ਸੀ ਬਾਕੀ ਵੈਸਟਰਨ ਕੰਟਰੀ ਦੇ ਵਿੱਚ, ਤੇ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਸਾਡੇ ਤੇ ਵੀ ਇਹ ਹਾਵੀ ਹੋ ਗਏ ਨੇ, ਆਯੁਰਵੈਦਿਕ ਨੂੰ ਦਬਾ ਕੇ ਰੱਖ ਦਿੱਤਾ। ਜੇ ਅਸੀਂ ਵੇਖਦੇ ਹਾਂ ਵੀ ਇਹਨਾਂ ਦੇ ਅੰਦਰ ਇੱਕ ਸਾਂਝ ਕਿਹੜੀ ਹੈ, ਅਸੀਂ ਉਸ ਸਾਂਝ ਨੂੰ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਹ ਵੇਖਦੇ ਹਾਂ ਕਿ ਹਰੇਕ ਸਬਸਟਾਂਸ ਜਿਹੜਾ ਇਸ ਯੂਨੀਵਰਸ ਤੇ ਪੈਦਾ ਹੋਇਆ ਆ, ਜਾਂ ਇੰਜ ਕਹੋ ਕਿ ਜਿੰਨੇ ਵੀ ਸਬਸਟਾਂਸ ਇਸ ਯੂਨੀਵਰਸ ਦੇ ਹੈ ਨੇ ਤੇ ਜਿਨ੍ਹਾਂ ਦਾ ਨੌਲੇਜ ਹਿਊਮਨ ਬੀਇੰਗ ਨੂੰ ਹੈ, ਮੁੱਖ ਨੁਕਤਾ ਨੂੰ ਇਹ ਉਹਨਾਂ ਦਾ ਨੌਲੇਜ ਹੈ, ਤਾਂ ਉਹ ਨੌਲੇਜ ਇਸ ਕਿਸਮ ਦੇ ਵਿੱਚ ਹੈਗਾ ਆ, ਜਿਵੇਂ ਫਾਰਮੂਲਾ ਦੇ ਤੌਰ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹਾਂ, ਫਿਜਿਕਸ ਦੇ ਤੌਰ ਤੇ ਜਾਣਦੇ ਹਾਂ, ਕੈਮਿਸਟਰੀ ਦੇ ਤੌਰ ਤੇ ਜਾਣਦੇ ਹਾਂ, ਫਾਰਮੂਲੇ ਨੇ ਕਿਸੇ ਚੀਜ਼ ਨੂੰ ਜਾਣਨ ਦੇ, ਮੈਥਮੈਟਿਕਸ ਦੇ ਤੌਰ ਤੇ ਜਾਣਦੇ ਹਾਂ। ਸੋ ਕਿਸੇ ਚੀਜ਼ ਨੂੰ ਜਾਣਨ ਦਾ ਇੱਕ ਤਰੀਕਾਕਾਰ ਹੈ ਔਰ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਹਰ ਇੱਕ ਦੀ ਆਈਡੈਂਟੀਫਿਕੇਸ਼ਨ ਇਸ ਤਰ੍ਹਾਂ ਕਰੀਏ, ਸੁਹਾਗਾ ਹੈ, ਮਰਕਰੀ ਹੈ, ਖੰਡ ਹੈ, ਇੰਨੀਆਂ ਸਾਰੀਆਂ ਲੂਣ ਹੈ, ਇੰਨੀਆਂ ਸਾਰੀਆਂ ਚੀਜ਼ਾਂ ਨੇ, ਜੇ ਇਹਨਾਂ ਨੂੰ ਪੀ ਦਿੱਤਾ ਜਾਵੇ ਤੇ ਇੱਕੋ ਜਿਹੀਆਂ ਦਿਸਦੀਆਂ ਨੇ, ਵੱਖ ਕਰਨਾ ਬੜਾ ਮੁਸ਼ਕਲ ਹੈਗਾ ਆ। ਤੇ ਹੁਣ ਅਸੀਂ ਛੋਟੀ ਕਲਾਸਾਂ ਦੇ ਵਿੱਚ ਲੋਹ ਚੂਨ ਦਾ ਮਿਸ਼ਰਣ ਤੇ ਅਲੱਗ ਕਰਦੇ ਹੀ ਆਏ ਆ ਨਾ, ਸਾਇੰਸ ਦੀਆਂ ਕਲਾਸਾਂ ਵਿੱਚ ਛੋਟੀਆਂ ਕਲਾਸਾਂ ਚ ਲੋਹੇ ਤੇ ਚੂਨੇ ਦਾ ਤੇ ਰੇਤ ਦਾ ਮਿਸ਼ਰਣ ਬਣਾ ਕੇ ਤੇ ਐਕਸਪੈਰੀਮੈਂਟ ਕਰਾਉਂਦੇ ਸੀ ਵੀ ਕਿਵੇਂ ਕਿਵੇਂ ਅਲੱਗ ਕਰਨਾ ਹੈਗਾ, ਇਹ ਸਧਾਰਨ ਦੀਆਂ ਗੱਲਾਂ ਸੀਗੀਆਂ। ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਵੀ ਕੁਝ ਐਸਾ ਬਚ ਜਾਂਦਾ ਹੈ ਜਿਹੜਾ ਅਜੇ ਵੀ ਮੰਗ ਕਰਦਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਇੱਕੋ ਜਿਹੀਆਂ ਰੇਤ ਵਰਗੀਆਂ ਹੋਣਗੀਆਂ, ਬਹੁਤ ਸਾਰੀਆਂ ਲੋਹੇ ਵਰਗੀਆਂ ਮੈਟਲ ਹੋਰ ਵੀ ਹੋਣਗੀਆਂ, ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਤੇ ਫਿਰ ਉਹਨਾਂ ਦਾ ਪਤਾ ਕਿਵੇਂ ਲੱਗੇ? ਜਿਹੜੀ ਹੋਰ ਬਰੀਕੀ ਵਾਲੀ ਗੱਲ ਸੀ ਤਾਂ ਉਹ ਅਲਟੀਮੇਟਲੀ ਇੱਕ ਸਿਧਾਂਤ ਵਿਕਸਿਤ ਹੋਇਆ ਔਰ ਉਸ ਸਿਧਾਂਤ ਵਿਕਸਿਤ ਹੋ ਕੇ ਅਸੀਂ ਇਹ ਜਾਣਿਆ ਵੀ ਭਾਈ ਕੋਈ ਵੀ ਚੀਜ਼ ਸਾਡੇ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਆ, ਉਹਦਾ ਕਿਵੇਂ ਅਸਰ ਹੁੰਦਾ ਹੈ, ਉਸ ਨੂੰ ਅਸੀਂ ਇੱਕ ਹੋਰ ਤਰੀਕਾਕਾਰ ਇੱਕ ਹੋਰ ਲੇਬਲ ਦੇ ਦਿੱਤਾ। ਫਿਜ਼ੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ, ਕੈਮੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ, ਔਰ ਇਸੇ ਤਰ੍ਹਾਂ ਇੱਕ ਹੋਰ ਸਿਧਾਂਤ ਸੈਟਅਪ ਹੋ ਗਿਆ ਕਿ ਕੋਈ ਵੀ ਚੀਜ਼ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਹੈ ਉਹ ਇੱਕ ਵੱਖਰਾ ਹੈ। ਜੇ ਲੂਣ ਖਾਓਗੇ ਤੇ ਉਹਦੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ, ਖੰਡ ਖਾਓਗੇ ਉਹਨੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ

0: ਕਰਨਾ ਹੈਗਾ। ਸੁਹਾਗਾ ਖਾਓਗੇ ਜਾਂ ਫਰਕੜੀ ਖਾਓਗੇ ਤੇ ਇਹਨਾਂ ਸਾਰਿਆਂ ਨੇ ਹੀ ਵੱਖ ਵੱਖ ਤਰ੍ਹਾਂ ਸਾਡੇ ਸਰੀਰ ਨੇ ਇਹਦਾ ਰਿਸਪੋਂਸ ਦੇਣਾ ਆ। ਔਰ ਇਸ ਦਾ ਨਾਂ ਰੱਖ ਦਿੱਤਾ ਗਿਆ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ। ਕਿਸੇ ਵੀ ਚੀਜ਼ ਦੀ ਆਈਡੈਂਟੀਫਿਕੇਸ਼ਨ, ਕਿਸੇ ਵੀ ਚੀਜ਼ ਦੀ ਜਾਣਕਾਰੀ, ਜਾਂਦੀ ਕਿ ਆਹ ਮੇਰਾ ਮਾਮਾ ਆ, ਕਿਵੇਂ ਮਾਮਾ ਹੈ ਭਾਈ, ਮੇਰੀ ਮਾਂ ਦਾ ਭਰਾ ਆ, ਆਈਡੈਂਟੀਫਿਕੇਸ਼ਨ ਨਤੀਕਾਕਾਰ ਹੈ ਨਾ, ਜਾਣਨ ਦੀ ਵਿਵਸਥਾ ਹੈ ਨਾ, ਵੀ ਆਹ ਜਿਹੜਾ ਬੰਦਾ ਖੜਾ ਹੈ ਇਹ ਮੇਰਾ ਕੀ ਰਿਸ਼ਤੇਦਾਰ ਆ, ਕਿਵੇਂ। ਇਸੇ ਤਰ੍ਹਾਂ ਆਹ ਜਿਹੜਾ ਸਬਸਟਾਂਸ ਹੈਗਾ ਆ, ਇਹਦੀ ਹੋਰ ਕੀ ਆਈਡੈਂਟੀਫਿਕੇਸ਼ਨ ਹੋ ਗਈ ਹੈ, ਜਿਹੜੀ ਮਨੁੱਖਤਾ ਦੇ ਨਾਲ ਸਾਂਝ ਵਾਲੀ ਹੈਗੀ ਆ, ਉਸ ਨੂੰ ਅਸੀਂ ਕਹਿੰਦੇ ਹਾਂ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ। ਹਾਂਜੀ, ਇੱਕ ਹੋਰ ਵਿਧਾਨ ਸ਼ੁਰੂ ਹੋ ਗਿਆ ਤੇ ਹੁਣ ਜਿੰਨੇ ਵੀ ਸਬਸਟਾਂਸ ਅਸੀਂ ਆਪਣੇ ਸਿਸਟਮ ਦੇ ਵਿੱਚ ਅਜਮਾ ਲਏ ਕਿ ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਭਾਵ ਇਹ ਆ ਕਿ ਅਸੀਂ ਇਹ ਜਾਣ ਲਿਆ ਕਿ ਇਹ ਸਬਸਟਾਂਸ ਅਗਰ ਸਾਡੇ ਸਰੀਰ ਨਾਲ ਵਿਵਸਥਾ ਹੋਣ, ਰਗੜੇ ਜਾਣ, ਖਾਏ ਜਾਣ, ਪੀਏ ਜਾਣ, ਤਾਂ ਇਹ ਸਾਡੇ ਸਰੀਰ ਦੇ ਉੱਪਰ ਸਾਡੇ ਆਮ ਰੂਟੀਨ ਚੱਲਣ ਨੂੰ ਕਿਵੇਂ ਚੇਂਜ ਕਰਦੇ ਆ, ਕਿਵੇਂ ਬਦਲਦੇ ਆ, ਠੀਕ ਆ। ਸੋ ਇਹਦਾ ਨਾਂ ਅਸੀਂ ਰੱਖ ਦਿੱਤਾ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ। ਔਰ ਇਹ ਜਿਹੜੀ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ ਆ, ਇਹ ਇੰਨੀ ਯੂਨੀਕ ਹੈ ਚੀਮਾ ਸਾਹਿਬ, ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਰਲਦੀ ਨਹੀਂ
1: ਜੀ।
0: ਇੰਡੀਵਿਜੁਅਲ, ਇਹਨੂੰ ਕਹਿੰਦੇ ਅਸੀਂ ਇੰਡੀਵਿਜੁਅਲ, ਬਿਲਕੁਲ ਵੱਖਰੀ। ਔਰ ਇਸੇ ਤਰ੍ਹਾਂ ਹੀ ਅਸੀਂ ਬਿਮਾਰੀਆਂ ਦੇ ਸਬੰਧ ਵਿਚ ਵੀ ਇਹ ਜਾਣਿਆ, ਸਾਨੂੰ ਹੁਣ ਕਰੈਕਟਰ ਤੇ ਪਤਾ ਲੱਗ ਗਿਆ ਨਾ, ਹਰੇਕ ਸਬਸਟਾਂਸ ਜਿਹੜਾ ਅਸੀਂ ਦਵਾਈ ਦੇ ਤੌਰ ਤੇ ਵਰਤਦੇ ਹਾਂ ਉਸ ਸਾਰਿਆਂ ਦੇ ਕਰੈਕਟਰ ਅਲੱਗ ਅਲੱਗ ਨੇ ਕਿ ਉਹ ਕਿਵੇਂ ਸਾਡੇ ਸਰੀਰ ਨੂੰ ਇਫੈਕਟ ਕਰਦੇ ਨੇ, ਉਹਦੀਆਂ ਕੀ ਪ੍ਰਾਪਰਟੀਆਂ, ਉਹਦੇ ਕੀ ਗੁਣ ਨੇ, ਕਿਵੇਂ ਸਾਡੇ ਸਰੀਰ ਨੂੰ ਬਦਲਦੇ ਨੇ, ਤਬਦੀਲ ਕਰਦੇ ਨੇ, ਔਰ ਉਹਦਾ ਬਦਲਣਾ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਕਿਸੇ ਦੇ ਗੁੱਸੇ ਨੂੰ ਕਿਸੇ ਇਸਤੇਮਾਲ ਕਰਦੇ ਹਾਂ, ਕਿਸੇ ਦੀ ਹਮਦਰਦੀ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ। ਬੁਰਾ ਤਾਂ ਕੁਛ ਵੀ ਨਹੀਂ, ਗੁੱਸਾ ਵੀ ਸਮੇਂ ਜ਼ਰੂਰਤ ਉਹਦੀ ਹੈਗੀ ਹੈ, ਔਰ ਹਮਦਰਦੀ ਵੀ ਕਿਸੇ ਸਮੇਂ ਜ਼ਰੂਰਤ ਉਹਦੀ ਹੈਗੀ ਹੈ। ਸੋ ਹਰ ਚੀਜ਼ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ ਇਹਦੇ ਉੱਪਰ ਹੀ ਸਾਡੀਆਂ ਆ ਸਿਧਾਂਤਕ ਮੈਡੀਕਲ ਸਾਇੰਸ ਜਿਹੜੀਆਂ ਨੇ ਡਿਪੈਂਡ ਕਰਦੀਆਂ ਨੇ। ਮੈਂ ਐਗਜ਼ਾਮਪਲ ਦਿਆਂ ਇਸ ਸਬੰਧੀ ਕਿ ਉਲਟੀ ਆਉਂਦੀ ਹੈ, ਇਸ ਸਰੀਰ ਦੇ ਵਿੱਚ ਕੁਝ ਅਸੀਂ ਐਸਾ ਖਾ ਲਿਆ ਜਿਹੜਾ ਸਰੀਰ ਨੂੰ ਬਰਦਾਸ਼ਤ ਨਹੀਂ ਹੈ, ਸਰੀਰ ਉਹਦੇ ਤੋਂ ਬਾਹਰ ਕੱਢਣਾ ਚਾਹੁੰਦਾ ਆ, ਉਲਟੀ ਲਿਆਉਣਾ ਚਾਹੁੰਦਾ ਆ। ਹੁਣ ਸਾਡੇ ਕੋਲ ਐਸੇ ਸਬਸਟਾਂਸ ਨੇ ਜਿਹੜੇ ਉਲਟੀ ਪੈਦਾ ਕਰ ਸਕਦੇ ਨੇ, ਹੁਣ ਸੋਚਣਾ ਅਸੀਂ ਆ ਕਿ ਅਸੀਂ ਉਲਟੀ ਲਿਆਉਣੀ ਹੈ ਤੇ ਅਸੀਂ ਉਹਨੂੰ ਬੰਦ ਕਰਨਾ ਆ। ਸਰੀਰ ਉਹਨੂੰ ਪਸੰਦ ਨਹੀਂ ਕਰਦਾ, ਇਸੇ ਕਰਕੇ ਉਲਟੀ ਆ ਰਹੀ ਹੈ, ਪਰ ਅਸੀਂ ਜ਼ਬਰਦਸਤੀ ਇਸਤੇਮਾਲ ਕਰਦੇ ਹਾਂ, ਬੰਦ ਕਰਦੇ ਹਾਂ ਉਲਟੀ ਨੂੰ, ਭਾਵੇਂ ਕੁਛ ਵੀ ਹੋਵੇ ਜੀ ਅਸੀਂ ਉਲਟੀ ਬੰਦ ਕਰਨੀ ਹੈ ਜੀ, ਕਰਦੇ ਹੋ ਭਾਈ ਤੁਸੀਂ ਉਲਟੀ ਬੰਦ ਕਰੋਗੇ, ਪਰ ਨੇਚਰ ਸਰੀਰ ਇਹ ਚਾਹੁੰਦਾ ਕਿ ਨਹੀਂ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ, ਉਹ ਟੱਟੀ ਦਾ ਰਸਤਾ ਅਪਣਾ ਲੇਗੀ। ਘਬਰਾਹਟ ਜਦ ਤੱਕ ਟੱਟੀ ਦੇ ਰਸਤੇ ਨਹੀਂ ਨਿਕਲਦਾ ਤਦ ਤੱਕ ਘਬਰਾਹਟ ਹੋਣੀ ਸ਼ੁਰੂ ਹੋ ਜਾਏਗੀ, ਇਸੇ ਕਰਕੇ ਅਸੀਂ ਆਨੇ ਵੀ ਉਹ ਦਵਾਈ ਲਈ ਸੀ ਉਹਦੇ ਤੋਂ ਬਾਅਦ ਘਬਰਾਹਟ ਹੋਣੀ ਸ਼ੁਰੂ ਹੋ ਗਈ। ਇਹਦਾ ਇਹ ਇੰਡੀਕੇਸ਼ਨ ਆ ਕਿ ਜੋ ਵੀ ਕੁਝ ਤੁਸੀਂ ਦੇ ਰਹੇ ਹੋ ਦਵਾਈ ਦੇ ਤੌਰ ਤੇ ਉਹ ਸਰੀਰ ਬਰਦਾਸ਼ਤ ਨਹੀਂ ਕਰਦਾ, ਉਹ ਸਰੀਰ ਉਹਨੂੰ ਵੀ ਪਸੰਦ ਨਹੀਂ ਕਰਦਾ, ਜੋ ਤੁਸੀਂ ਤਰੀਕਾਕਾਰ ਅਪਣਾਇਆ ਆ ਉਹ ਵੀ ਇਹਦੇ ਸੂਟ ਨਹੀਂ ਬੈਠ ਰਿਹਾ। ਇਸੇ ਕਰਕੇ ਕਿਸੇ ਵੀ ਚੀਜ਼ ਨੂੰ ਖਾਣ ਤੋਂ ਬਾਅਦ, ਦਵਾਈ ਦੇ ਤੌਰ ਤੇ ਖਾਣ ਤੋਂ ਬਾਅਦ, ਰਹਿਣ ਤੋਂ ਬਾਅਦ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ, ਇੰਡੀਕੇਸ਼ਨ ਇਹੀ ਹੈ ਕਿ ਸਰੀਰ ਉਹਨੂੰ ਬਰਦਾਸ਼ਤ ਨਹੀਂ ਕਰ ਰਿਹਾ। ਹੁਣ ਇਸੇ ਹੀ ਬੇਸ ਤੇ ਇਹ ਦੋ ਗੁਣ ਹੋ ਗਏ, ਇੱਕ ਹੋ ਗਿਆ ਕਿ ਤੁਹਾਡੇ ਨਾਲ ਸਹਿਮਤੀ ਵਾਲਾ, ਇੱਕ ਹੋ ਗਿਆ ਤੁਹਾਡੇ ਉਲਟ ਵਾਲਾ। ਸੋ ਇਹ ਗੁਣ ਹਨ ਹਰੇਕ ਸਬਸਟਾਂਸ ਦੇ, ਹਰੇਕ ਪ੍ਰਾਪਰਟੀ ਦੇ, ਔਰ ਉਹਦੇ ਮੁਤਾਬਕ ਹੀ ਅਸੀਂ ਇਹਨਾਂ ਸਾਇੰਸਿਸ ਦੇ ਵਿੱਚ ਕਿਸੇ ਸਬਸਟਾਂਸ ਨੂੰ ਵਰਤਦੇ ਹਾਂ। ਹੁਣ ਖਾਸ ਗੱਲ ਤਾਂ ਇਹ ਆ ਕਿ ਦਵਾਈਆਂ ਬਣਾਉਣ ਦੇ ਜਿਹੜੇ ਵੀ ਸੋਰਸਿਸ ਹਨ ਕੁਦਰਤ ਨੇ ਸਾਨੂੰ ਬਖਸ਼ੇ ਉਹੀ ਹਨ, ਉਹ ਇੱਕੋ ਹੀ ਹਨ, ਚਾਹੇ ਉਹ ਐਲੋਪੈਥਿਕ ਹੋਵੇ, ਚਾਹੇ ਉਹ ਹੋਮਿਓਪੈਥਿਕ ਹੋਵੇ, ਚਾਹੇ ਆਯੁਰਵੈਦਿਕ ਹੋਵੇ, ਸਾਰਿਆਂ ਦੇ ਵਿੱਚ ਭੰਡਾਰ ਕੁਦਰਤ ਵੱਲੋਂ ਬਖਸ਼ਿਆ ਹੋਇਆ ਉਹੀ ਹੈ ਜਿਹਦੇ ਵਿੱਚੋਂ ਅਸੀਂ ਦਵਾਈਆਂ ਬਣਾਉਣੇ ਆ, ਔਰ ਅਸੀਂ ਉਹਦੇ ਅਲੱਗ ਅਲੱਗ ਗਰੁੱਪ ਕਰ ਦਿੱਤੇ ਹੋਏ ਆ। ਕਿਸ ਤਰ੍ਹਾਂ ਦੇ ਚੀਮਾ ਸਾਹਿਬ, ਜਿੰਨੀਆਂ ਵੀ ਪਲਾਂਟਸ ਤੋਂ ਦਵਾਈਆਂ ਬਣਦੀਆਂ ਨੇ
1: ਜੀ,
0: ਸਾਰੀਆਂ ਨੂੰ ਅਸੀਂ ਰੱਖ ਲਿਆ ਵੈਜੀਟੇਬਲ ਗਰੁੱਪ ਦੇ ਵਿੱਚ। ਇਹ ਭਾਈ ਵੈਜੀਟੇਬਲ ਗਰੁੱਪ ਹੈ, ਪਲਾਂਟਸ ਵਿੱਚੋਂ ਬਣੀਆਂ ਹੋਈਆਂ ਦਵਾਈਆਂ ਨੂੰ ਅਸੀਂ ਵੈਜੀਟੇਬਲ ਗਰੁੱਪ ਕਹਿ ਦਿੱਤਾ। ਉਸ ਤੋਂ ਬਾਅਦ ਜਿੰਨੇ ਵੀ ਮਿਨਰਲਸ ਹਨ, ਜਿੰਨੇ ਵੀ ਇਸ ਤਰ੍ਹਾਂ ਦੇ ਪਦਾਰਥ ਹਨ, ਸੋਲਿਡ ਟਾਈਪ ਦੇ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਨਾਨ ਲਿਵਿੰਗ ਚ ਲੈ ਲੈਂਦੇ ਹਾਂ, ਇਫੈਕਟ ਤਾਂ ਉਹ ਵੀ ਸਾਡੀ ਬਾਡੀ ਨੂੰ ਕਰਦੇ ਨੇ, ਇਹਦਾ ਮਤਲਬ ਕੀ ਹੋਇਆ ਕਿ ਅਸੀਂ ਜਿੰਨੀਆਂ ਵੀ ਦਵਾਈਆਂ ਇਸ ਤਰ੍ਹਾਂ ਦੇ ਸਬਸਟਾਂਸਿਸ ਤੋਂ ਬਣਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਬੇਸਿਕਲੀ ਨਾਨ ਲਿਵਿੰਗ ਸਮਝਦੇ ਹਾਂ, ਉਹਨਾਂ ਦਾ ਇਫੈਕਟ ਸਰੀਰ ਦੇ ਨੋਟ ਕਰਕੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਕਹਿੰਦੇ ਮਿਨਰਲ
1: ਜੀ।
0: ਠੀਕ ਹੈ, ਵੈਜੀਟੇਬਲ ਕਿੰਗਡਮ, ਮਿਨਰਲ ਕਿੰਗਡਮ। ਤੇ ਫੇਰ ਸਾਇੰਸ ਨੇ ਹੋਰ ਤਰੱਕੀ ਕੀਤੀ ਕਿ ਬਹੁਤ ਸਾਰੀਆਂ ਗੱਲਾਂ ਸਾਨੂੰ ਵੈਜੀਟੇਬਲ ਦੇ ਵਿੱਚੋਂ ਨਹੀਂ ਮਿਲ ਰਹੀਆਂ, ਬਹੁਤ ਸਾਰੀਆਂ ਗੱਲਾਂ ਸਾਨੂੰ ਕੁਦਰਤ ਦੇ ਭੰਡਾਰ ਦੇ ਵਿੱਚੋਂ ਨਹੀਂ ਮਿਲ ਰਹੀਆਂ। ਤੇ ਅਸੀਂ ਹੁਣ ਫਿਰ ਕੀ ਕਰ, ਹੋਰ ਤਰੀਕਾ ਟਾਈਮ ਟੂ ਟਾਈਮ ਮਨੁੱਖ ਸੋਚਦਾ ਹੀ ਆਇਆ ਨਾ, ਤਾਂ ਉਸੇ ਤਰ੍ਹਾਂ ਉਸਨੇ ਇਹ ਸੋਚਣਾ ਕੀਤਾ ਕਿ ਭਾਈ ਆਹ ਜਿਹੜੀ ਸਾਡੇ ਸਰੀਰ ਦੇ ਅੰਦਰ ਚਲਨ ਹੈ ਨਾ, ਇਸ ਚਲਨ ਨੂੰ ਹੀ ਇਸਤੇਮਾਲ ਕੀਤਾ ਜਾਵੇ। ਚਲਨ ਤੋਂ ਭਾਵ ਕੀ ਆ ਕਿ ਬਾਡੀ ਦੇ ਸੀਰਮ, ਬਾਡੀ ਦੀ ਜਿਹੜੀ ਹੈ ਇੱਕ ਹੁੰਦਾ ਸਿਕਰੀਸ਼ਨ ਤੇ ਹੁੰਦਾ ਐਕਸਕ੍ਰੀਸ਼ਨ। ਸਿਕਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਦੇ ਅੰਦਰ ਅੰਦਰ ਸਰਕੂਲੇਟ ਕਰਦਾ ਆ, ਐਕਸਕ੍ਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਤੋਂ ਬਾਹਰ ਕੱਢ ਦਿੱਤਾ ਸਰੀਰ ਨੇ ਕਿ ਨਹੀਂ ਇਹ ਨਹੀਂ ਚਾਹੀਦਾ। ਹੁਣ ਨਹੀਂ ਚਾਹੀਦਾ ਤੇ ਇਹਦਾ ਮਤਲਬ ਉਹਦੇ ਵਿੱਚ ਵੇਸਟ ਪਦਾਰਥ ਉਹਦੇ ਨਿਕਲ ਰਹੇ ਨੇ। ਸੋ ਅਸੀਂ ਮੈਡੀਕਲ ਸਾਇੰਸ ਨੇ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਸਰਕੂਲੇਟ ਕਰਨ ਵਾਲੇ ਉਹ ਸੀਰਮ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਇਹ ਕੁਵਤ ਹੈ, ਇਹ ਪਾਵਰ ਹੈ ਕਿ ਉਹ ਸਰੀਰ ਦੇ ਚੱਲਣ ਨੂੰ ਬਦਲ ਸਕਦੇ ਆ। ਹੁਣ ਉਹਨਾਂ ਦਾ ਚਲਨ ਅਸੀਂ ਜਦ ਜਾਣ ਲਿਆ ਕਿ ਪਿਚੋਟੀ ਗਲੈਂਡ ਕੀ ਕਰਦਾ ਵੀ ਇਹਦੇ ਚੋਂ ਸੈਕ੍ਰੀਸ਼ਨ ਪਿਚੋਟੀ ਦਾ ਨਿਕਲਦਾ ਹੈਗਾ, ਅਡਰੇਨਾਲੀਨ ਗਲੈਂਡ ਕੀ ਕਰਦਾ ਜੀ, ਅਡਰੇਨਾਲੀਨ ਗਲੈਂਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਹੈ ਜੀ, ਥਾਇਰਾਇਡ ਕੀ ਕਰਦਾ ਹੈ ਜੀ, ਥਾਇਰਾਇਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਜੀ, ਔਰ ਅਸੀਂ ਉਹਨਾਂ ਦੀ ਐਕਟੀਵਿਟੀ ਨੋਟ ਕਰ ਲਈ ਵੀ ਉਹਦੇ ਨਾਲ ਕੀ ਹੁੰਦਾ ਹੈ ਸਰੀਰ ਦੇ ਵਿੱਚ, ਉਹਦੇ ਉਹ ਜਿਹੜੇ ਗੁਣ ਨੇ, ਜੇ ਘੱਟ ਜਾਵੇ ਤੇ ਐਂ ਹੋਊਗਾ, ਜੇ ਵੱਧ ਜਾਵੇ ਤੇ ਐਂ ਹੋਊਗਾ, ਭਾਵ ਕਿ ਦੋਵੇਂ ਤਰ੍ਹਾਂ ਦੇ ਇਫੈਕਟ ਅਸੀਂ ਨੋਟ ਕਰਨੇ ਸ਼ੁਰੂ ਕਰ ਦਿੱਤੇ। ਤੇ ਫੇਰ ਮਨੁੱਖ ਨੇ ਦਵਾਈਆਂ ਇਸ ਤਰ੍ਹਾਂ ਦੇ ਬਾਡੀ ਦੇ ਵਿੱਚ ਸਰਕੂਲੇਟ ਕਰਨ ਵਾਲੇ ਜਿਹੜੇ ਸੀਰਮ ਸੀਗੇ, ਸਿਕਰੀਸ਼ਨ ਸੀਗੇ, ਉਹਨਾਂ ਤੋਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਔਰ ਉਹਦਾ ਨਾਮ ਮਨੁੱਖ ਨੇ ਰੱਖ ਦਿੱਤਾ ਸਾਰਕੋਡ। ਉਸ ਤੋਂ ਬਾਅਦ ਹੋਰ ਤਰੱਕੀ ਕੀਤੀ ਸਾਇੰਸ ਨੇ, ਬਈ ਕਈ ਇੱਕ ਚੀਜ਼ਾਂ ਸਾਨੂੰ ਇਸ ਗਰੁੱਪ ਵਿੱਚੋਂ ਵੀ ਨਹੀਂ ਮਿਲ ਰਹੀਆਂ, ਕਈ ਇੱਕ ਗੱਲਾਂ ਐਸੀਆਂ ਨੇ, ਔਰ ਇੱਕ ਸਿਧਾਂਤ ਜੀ ਨੂੰ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸੀਕ੍ਰੀਸ਼ਨਸ ਹਨ ਉਹਨਾਂ ਨੂੰ ਤਾਂ ਅਸੀਂ ਇਸਤੇਮਾਲ ਕਰ ਲਿਆ ਸਾਰਕੋਡ ਦੇ ਤੌਰ ਤੇ, ਜਿਹੜੇ ਸਾਡੇ ਐਕਸਕ੍ਰੀਸ਼ਨ ਹਨ, ਸਾਡੀ ਥੁੱਕ, ਸਾਡਾ ਪਿਸ਼ਾਬ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਵੇਸਟ ਪ੍ਰੋਡਕਟਸ ਹਨ, ਉਹਨਾਂ ਨੂੰ ਇਸਤੇਮਾਲ ਕਰਕੇ ਦਵਾਈਆਂ ਬਣਨੀਆਂ ਸ਼ੁਰੂ ਹੋ ਗਈਆਂ, ਖਾਸ ਤੌਰ ਤੇ ਬਿਮਾਰੀ ਦੇ ਪ੍ਰੋਡਕਟਸ, ਟੀਬੀ ਦੀ ਜਰਾਸੀਮ ਨੇ ਉਹਦੇ ਥੁੱਕ ਦੇ ਵਿੱਚ ਨਿਕਲਦੇ ਨੇ, ਔਰ ਉਸ ਤੋਂ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਨੋਜ਼ੋਰਸ। ਨੋਜ਼ੋਰਸ ਦੇ ਆ ਕੇ ਵੀ ਚੀਮਾ ਸਾਹਿਬ ਗੱਲ ਰੁਕੀ ਨਹੀਂ, ਨੋਜ਼ੋਰਸ ਦੇ ਵੀ ਗੱਲ ਆ ਕੇ ਰੁਕੀ ਨਹੀਂ, ਔਰ ਇਹ ਸਾਰੀਆਂ ਗੱਲਾਂ ਕਿਉਂ ਰੁਕੀਆਂ ਨੇ ਮੈਂ ਅੱਗੇ ਆ ਕੇ ਐਕਸਪਲੇਨ ਕਰ ਰਿਹਾ ਹਾਂ। ਨਹੀਂ ਰੁਕੀ ਤਾਂ ਅਲਟੀਮੇਟ ਮਨੁੱਖ ਨੇ ਇਹ ਵੇਖਿਆ ਕਿ ਜਿੰਨੀਆਂ ਵੀ ਪਾਵਰਸ ਹਨ, ਜਿਵੇਂ ਸੂਰਜ ਦੀ ਕਿਰਨਾਂ ਹੈਗੀਆਂ ਨੇ, ਜਿਵੇਂ ਚੰਦਰਮਾ ਦੀਆਂ ਲੂਨਰ ਕਿਰਨਾਂ ਹੈਗੀਆਂ ਨੇ, ਜਿਵੇਂ ਹੁਣ ਐਕਸਰੇ ਅੱਜ ਕੱਲ ਆ ਗਿਆ ਹੈਗਾ, ਤੇ ਐਕਸਰੇ ਦੇ ਇਫੈਕਟ ਵੀ ਸਾਡੇ ਸਰੀਰ ਦੇ ਉੱਪਰ ਪੈਂਦੇ ਨੇ, ਉਹ ਕਿਹੜੀਆਂ ਚੇਂਜਸ ਪੈਦਾ ਕਰਦੇ ਨੇ ਸਾਡੇ ਸਰੀਰ ਦੇ ਵਿੱਚ, ਰੇਡੀਏਸ਼ਨ ਜਿਹੜੀ ਵੀ ਹੈਗੀ ਆ ਉਹ ਸਾਡੇ ਸਰੀਰ ਤੇ ਕੀ ਇਫੈਕਟ ਕਰਦੀ ਹੈ, ਉਹਨੂੰ ਅਸੀਂ ਨੋਟ ਕਰਨਾ ਸ਼ੁਰੂ ਕਰ ਦਿੱਤਾ। ਤੇ ਅਸਾਂ ਐਂ ਕਰਨਾ ਸ਼ੁਰੂ ਕਰਤਾ ਕਿ ਜੇ ਸਰੀਰ ਦੇ ਵਿੱਚ ਰੇਡੀਏਸ਼ਨ ਪਾਸ ਕਰਦੇ ਹਾਂ ਤਾਂ ਸਰੀਰ ਚ ਕੀ ਤਬਦੀਲੀਆਂ ਆ ਜਾਂਦੀਆਂ ਨੇ, ਕਿੰਨੇ ਜੀਵ ਮਰਦੇ ਨੇ, ਕਿੰਨਾ ਕੀ ਕੁਝ ਹੁੰਦਾ ਆ। ਜੇ ਅਸੀਂ ਵਾਰ ਵਾਰ ਐਕਸਰੇ ਕਰ ਰਹੇ ਹਾਂ ਤਾਂ ਸਰੀਰ ਦੇ ਹੱਡੀਆਂ ਦੇ ਵਿੱਚ ਕੀ ਤਬਦੀਲੀ ਆ ਜਾਂਦੀ ਹੈ, ਉਹ ਨੋਟ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਹੀ ਸੂਰਜ ਦੀ ਕਿਰਨਾਂ ਵੀ ਤਾਂ ਸਾਡੇ ਸਰੀਰ ਤੇ ਪਾਸ ਹੁੰਦੀਆਂ ਨੇ, ਅਸੀਂ ਜਾਣਦੇ ਹਾਂ ਨਾ ਵਿਟਾਮਿਨ ਡੀ ਉਹਦੇ ਚ ਮਿਲਦਾ
1: ਸਾਨੂੰ।
0: ਇਸੇ ਤਰ੍ਹਾਂ ਹੀ ਚੰਦਰਮਾ ਦੀਆਂ ਕਿਰਨਾਂ ਵੀ ਸਾਡੇ ਸਰੀਰ ਚ ਪਾਸ ਕਰਦੀਆਂ ਨੇ, ਤੇ ਜੇ ਅਸੀਂ ਇਹਨਾਂ ਨੂੰ ਜਿਵੇਂ ਬਿਜਲੀ ਪ੍ਰਜ਼ਰਵ ਕਰਦੇ ਹਾਂ ਨਾ, ਬਿਜਲੀ ਪ੍ਰਜ਼ਰਵ ਕਰਕੇ ਰੱਖ ਲੈਂਦੇ ਫਿਰ ਇਸਤੇਮਾਲ ਕਰਾਂਗੇ, ਇਸੇ ਤਰ੍ਹਾਂ ਹੀ ਜੇ ਇਹਨਾਂ ਪਾਵਰਾਂ ਨੂੰ ਕਿਸੇ ਹੋਰ ਸਬਸਟਾਂਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ, ਇਨਰਟ ਦਾ ਮਤਲਬ ਹੁੰਦਾ ਹੈ ਜਿਹੜੇ ਡਾਇਰੈਕਟਲੀ ਸਾਡੇ ਸਰੀਰ ਤੇ ਕੋਈ ਬਹੁਤਾ ਵੱਡਾ ਇਫੈਕਟ ਪੈਦਾ ਨਹੀਂ ਕਰਦੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ। ਔਰ ਉਹ ਇਨਰਟ ਸਬਸਟਾਂਸ ਦੇ ਵਿੱਚ ਅਗਰ ਅਸੀਂ ਇਹ ਰੇਡੀਏਸ਼ਨ, ਇਹ ਐਕਸਰੇ ਦੀ ਪਾਵਰ, ਇਹ ਚੰਦਰਮਾ ਦੀ ਕਿਰਨਾਂ ਦੀ ਪਾਵਰ, ਇਹ ਸੂਰਜ ਦੀਆਂ ਕਿਰਨਾਂ ਦੀ ਪਾਵਰ ਅਗਰ ਪ੍ਰਜ਼ਰਵ ਕਰ ਲਈਏ, ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਦਵਾਈ ਦੇ ਤੌਰ ਤੇ, ਔਰ ਇਹਦਾ ਨਾਂ ਰੱਖਿਆ ਗਿਆ ਇੰਪਾਉਂਡੇਰਾਬਿਲੀਆ। ਇੰਨੇ ਹੋ ਸਕਦਾ ਹੋਰ ਨਵੇਂ ਨਵੇਂ ਗਰੁੱਪ ਬਣਦੇ ਹੋਣ, ਪਰ ਹਜੇ ਤੱਕ ਅਸੀਂ ਇੰਨੇ ਕੁ ਗਰੁੱਪ ਡਰਾਈਵ ਕਰ ਰਹੇ ਹਾਂ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਹਨ। ਹੁਣ ਅਗਲੀ ਗੱਲ ਕਿ ਸੋਰਸ ਅਸੀਂ ਆਖਿਆ ਵੀ ਕੁਦਰਤ ਦਾ ਹੈ, ਜਿੰਨੇ ਵੀ ਚੀਜ਼ਾਂ ਹਨ ਸੋਰਸ ਸੋਰਸ ਨੂੰ ਲੈ ਕੇ ਹੀ ਅਸੀਂ ਵੇਖਿਆ ਕਿ ਜਿੰਨੀਆਂ ਵੀ ਮੈਡੀਕਲ ਸਾਇੰਸਿਸ ਨੇ ਦਵਾਈਆਂ ਤੇ ਉਹਦੇ ਵਿੱਚੋਂ ਹੀ ਬਣਾਉਂਦੀਆਂ ਨੇ। ਇਹਦਾ ਮਤਲਬ ਅੰਦਰੋਂ ਤਾਂ ਉਹ ਇੱਕ ਨੇ ਤੇ ਫਿਰ ਇਸਤੇਮਾਲ ਕੀ ਕਰਦੀਆਂ ਨੇ, ਇਸਤੇਮਾਲ ਕੀ ਕਰਦੀਆਂ ਨੇ ਜਿਸ ਉਹਦੇ ਕਹਿੰਦੇ ਆ ਕਿਸੇ ਵੀ ਸਬਸਟਾਂਸ ਦੇ ਐਕਟਿਵ ਕੰਸਟੀਚੁਐਂਟਸ। ਐਕਟਿਵ ਕੰਸਟੀਚੁਐਂਟਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਗੁਰਦੀਪ ਸਿੰਘ ਦੇ ਵਿੱਚ ਕੀ ਖਾਸੀਅਤ ਹੈਗੀ ਜੀ, ਤੁਸੀਂ ਉਸਨੂੰ ਪਿਆਰ ਕਰਦੇ ਹੋ ਜਾਂ ਤੁਸੀਂ ਉਹਨੂੰ ਸੁਣਦੇ ਹੋ, ਨੌਲੇਜ ਉਹਦਾ ਗੁਣ ਉਹ ਤੁਹਾਨੂੰ ਕਿਵੇਂ ਅਸਰ ਕਰਦਾ ਹੈਗਾ, ਤੁਹਾਡੇ ਮਨ ਤੇ ਕੀ ਅਸਰ ਉਹਦਾ ਹੁੰਦਾ, ਇਸੇ ਕਰਕੇ ਗੁਰਦੀਪ ਸਿੰਘ ਨੂੰ ਪਸੰਦ ਕਰਦੇ ਹੋ ਨਾ। ਇਸੇ ਤਰ੍ਹਾਂ ਹੀ ਕਿਸੇ ਵੀ ਸਬਸਟਾਂਸ ਦਾ ਇਸਤੇਮਾਲ ਉਹਦੇ ਅੰਦਰ ਕੁਦਰਤ ਵੱਲੋਂ ਦਿੱਤੇ ਹੋਏ ਉਸ ਗੁਣ ਦੇ ਉੱਪਰ ਨਿਰਭਰ ਕਰਦਾ ਆ ਜੋ ਇੱਕ ਇੰਡੀਵਿਜੁਅਲ ਕਰੈਕਟਰ ਹੈ ਉਹਦਾ। ਜੋ ਗੁਰਦੀਪ ਸਿੰਘ ਕਰ ਸਕਦਾ ਉਹ ਚੀਮਾ ਸਾਹਿਬ ਨੇ ਨਹੀਂ ਕਰਨਾ, ਤੇ ਜੋ ਚੀਮਾ ਸਾਹਿਬ ਕਰ ਸਕਦੇ ਨੇ ਉਹ ਖਾਕ ਸਾਹਿਬ ਨੇ ਨਹੀਂ ਕਰਨਾ, ਤੇ ਜੋ ਖਾਕ ਸਾਹਿਬ ਕਰ ਸਕਦੇ ਉਹ ਗੁਰਦੀਪ ਸਿੰਘ ਤੇ ਚੀਮਾ ਸਾਹਿਬ ਦੋਵਾਂ ਨਹੀਂ ਕਰ ਸਕਦਾ। ਹਰ ਆਦਮੀ ਦਾ ਆਪਣਾ ਇੱਕ ਇੰਡੀਵਿਜੁਅਲ ਗੁਣ ਹੈ ਔਰ ਹਰ ਸਬਸਟਾਂਸ ਦਾ ਇਸ ਯੂਨੀਵਰਸ ਦੇ ਵਿੱਚ ਪੈਦਾ ਹੋਣ ਦਾ ਆਪਣਾ ਇੱਕ ਗੁਣ ਹੈ ਔਰ ਉਹ ਗੁਣ ਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਮਤਲਬ ਕੀ ਹੋਇਆ, ਸਾਰੀਆਂ ਹੀ ਸਾਇੰਸਾਂ ਜਿੰਨੀਆਂ ਵੀ ਸਾਇੰਸਾਂ ਹਨ, ਇਹ ਜਿਹੜੇ ਪੰਜ ਗਰੁੱਪ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਇਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਹੀ ਮੈਡੀਸਨ ਤਿਆਰ ਕਰਦੀਆਂ ਨੇ ਔਰ ਮੈਡੀਸਨ ਤਿਆਰ ਕਰਨ ਦਾ ਮਤਲਬ ਕੀ ਹੋਇਆ, ਉਹਨਾਂ ਦੇ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਕਰਦੀਆਂ ਨੇ। ਮਿਸਾਲ ਇੱਕ ਹੋਰ ਦੇ ਦਿਆਂ, ਇਹਨੂੰ ਹੋਰ ਸਪਸ਼ਟ ਕਰਾਂ, ਅਸੀਂ ਪੋਸਟ ਖਾਂਦੇ ਹਾਂ, ਪੋਸਟ ਜਦੋਂ ਵਰਤਦੇ ਹਾਂ ਜਾਂ ਅਫੀਮ ਦੇ ਤੌਰ ਤੇ ਜਦੋਂ ਅਸੀਂ ਵਰਤਦੇ ਹਾਂ, ਹੈ ਤਾਂ ਪੋਸਟ ਹੀ ਹੈ ਨਾ, ਉਹਦੇ ਵਿੱਚੋਂ ਨਿਕਲਦੀ ਹੈ ਨਾ, ਤਾਂ ਅਲਟੀਮੇਟ ਅਸੀਂ ਇਹਨੂੰ ਕਹਿੰਦੇ ਜੇ ਤਾਂ ਜੀ ਆਯੁਰਵੈਦਿਕ ਰਾ ਮਟੀਰੀਅਲ ਨੈਚੁਰਲ ਫਾਰਮ ਦੇ ਵਿੱਚ ਕੁਦਰਤੀ ਤੌਰ ਤੇ, ਕਿਉਂਕਿ ਪੋਸਟ ਦੇ ਵਿੱਚੋਂ ਅਫੀਮ ਨਿਕਲ ਕੇ ਆ ਗਈ ਹੈ, ਛਿਲਿਆ ਤੇ ਉਹਦੇ ਰਸ ਵਗਿਆ, ਗੂੰਦ ਵਗੀ, ਉਹ ਅਸੀਂ ਲੈ ਲਿਆ ਰੇਸ਼ਮ ਜੋ ਵੀ ਕੁਛ ਹੋਇਆ, ਤਾਂ ਅਲਟੀਮੇਟ ਅਸੀਂ ਕਹਿੰਦੇ ਨੈਚੁਰਲ ਫਾਰਮ। ਤੇ ਜਦੋਂ ਵੀ ਕਿਸੇ ਚੀਜ਼ ਨੂੰ ਨੈਚੁਰਲ ਫਾਰਮ ਦੇ ਵਿੱਚ ਇਸਤੇਮਾਲ ਕਰ ਰਿਹਾ ਅਸੀਂ, ਤੇ ਅਸੀਂ ਉਹ ਕਹਿੰਦੇ ਹਾਂ ਆਯੁਰਵੈਦਿਕ ਹੋ ਗਿਆ। ਇਸੇ ਨੈਚੁਰਲ ਫਾਰਮ ਦੇ ਵਿੱਚੋਂ ਕਿਸੇ ਵੀ ਸਬਸਟੈਂਸ, ਮੈਂ ਇਸ ਐਗਜ਼ਾਮਪਲ ਦੇ ਰਿਹਾ, ਅਸੀਂ ਪੋਸਟ ਦੇ ਵਿੱਚੋਂ ਅਫੀਮ ਨੂੰ ਨੈਚੁਰਲ ਸਮਝਿਆ, ਤੇ ਇਸ ਅਫੀਮ ਦੇ ਵਿੱਚੋਂ ਅਗਰ ਅਸੀਂ ਪੈਥੇਡੀਨ ਤੇ ਮੋਰਫੀਨ ਕੱਢ ਲਈ, ਮੋਰਫੀਨ ਤੇ ਪੈਥੇਡੀਨ ਕੱਢ ਲਈ, ਤੇ ਅਸੀਂ ਕਹਿੰਦੇ ਜੀ ਐਲੋਪੈਥੀ ਗਿਆ। ਪੋਸਟ ਵੱਧ ਵੀ ਕੀਤਾ ਜਾਵੇ ਥੋੜਾ ਜਿਹਾ ਤੇ ਕੋਈ ਗੱਲ ਨੀ, ਕੋਈ ਬਹੁਤਾ ਨੁਕਸਾਨ ਨੀ ਹੁੰਦਾ, ਬਚਾਅ ਹੋ ਸਕਦਾ। ਅਫੀਮ ਉਹਦੇ ਵਿੱਚੋਂ ਨਿਕਲ ਆਈ ਹੈ ਤੇ ਥੋੜੀ ਵੱਧ ਖਾਧੀ ਜਾਊਗੀ ਤੇ ਨੁਕਸਾਨ ਵੱਧ ਹੋ ਜਾਣ ਦੀ ਸੰਭਾਵਨਾ ਹੈਗੀ ਹੈ, ਪਰ ਮੋਰਫੀਨ ਤੇ ਪੈਥੇਡੀਨ ਕੱਢ ਕੇ ਜਦੋਂ ਤੁਸੀਂ ਉਹਦੇ ਵਿੱਚੋਂ ਦਿੰਦੇ ਹੋ, ਤੇ ਉਹਦੇ ਵਾਸਤੇ ਤੁਹਾਨੂੰ ਹੋਰ ਐਕਸਪਰਟੀ ਚਾਹੀਦੀ ਹੈ, ਹੋਰ ਐਕਸਪਰਟ ਨੌਲੇਜ ਚਾਹੀਦਾ ਹੈ, ਹੋਰ ਵੱਡੀ ਡਿਗਰੀ ਚਾਹੀਦੀ ਹੈ। ਹੁੰਦਾ ਨਾ ਡਾਕਟਰ ਨੂੰ ਕਹਿੰਦੇ ਜੀ ਮੈਂ ਤੇ ਆਹ ਦਵਾਈ ਇੱਥੋਂ ਤੱਕ ਹੀ ਲਿਖ ਸਕਦਾ ਹਾਂ, ਇਸ ਤੋਂ ਵੱਧ ਜੇ ਦਵਾਈ ਮਿਲੀਗ੍ਰਾਮ ਦੇ ਵਿੱਚ ਲਿਖਣੀ ਤੇ ਫਲਾਣਾ ਫਲਾਣਾ ਡਾਕਟਰ ਫਲਾਣੀ ਡਿਗਰੀ ਵੱਲ ਦੇਖੇਗਾ, ਹੋਰ ਐਕਸਪਰਟੀ ਦੀ ਲੋੜ ਹੈਗੀ ਤੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ। ਪਰ ਅਸਲ ਕੀ ਹੈ, ਜਦੋਂ ਪੋਸਟ ਤੁਸੀਂ ਇਸਤੇਮਾਲ ਕੀਤਾ ਸੀ ਜਾਂ ਅਫੀਮ ਇਸਤੇਮਾਲ ਕੀਤੀ ਸੀ, ਤੁਸੀਂ ਕੀਤਾ ਤਾਂ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਸੀਗਾ, ਉਸ ਦੀ ਅੰਦਰ ਦੀ ਜਿਹੜੀ ਪਾਵਰ ਸੀ ਐਕਟਿਵ ਕੰਸਟੀਚੁਐਂਟ ਸੀ, ਜੋ ਉਹਦੀ ਪ੍ਰਾਪਰਟੀ ਸੀ, ਭਾਵ ਜੋ ਉਹਦੀ ਪ੍ਰਾਪਰਟੀ ਸੀ ਜੋ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ, ਉਹੀ ਸੀਗੀ ਪੋਸਟ ਵਿੱਚ ਵੀ, ਅਫੀਮ ਵਿੱਚ ਵੀ, ਪੈਥੇਡੀਨ ਜਾਂ ਮਾਰਫੀਨ ਦੇ ਵਿੱਚ ਵੀ। ਤੇ ਇਸੇ ਤਰ੍ਹਾਂ ਹੀ ਜਿੰਨੇ ਵੀ ਸਬਸਟਾਂਸ ਸਾਰੇ ਪੰਜਾਂ ਗਰੁੱਪਾਂ ਦੇ ਵਿੱਚੋਂ, ਵੈਜੀਟੇਬਲ, ਮਿਨਰਲ, ਸਾਰਕੋਡ, ਨੋਸੋਡ, ਇੰਪੋਂਡੇਰਾ ਬਿਲੀਆ, ਪੰਜਾਂ ਗਰੁੱਪਾਂ ਦੇ ਵਿੱਚੋਂ ਜਿੰਨੇ ਵੀ ਸਬਸਟਾਂਸ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਅੰਦਰ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ, ਜਿਸ ਕਰਕੇ ਉਹਨੂੰ ਇਸਤੇਮਾਲ ਕਰ ਰਹੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਕੰਸਟੀਚੁਐਂਟਸ ਦੇ ਕਰਕੇ ਹੀ ਯੂਨੀਵਰਸ ਦੇ ਵਿੱਚ ਅਸੀਂ ਵੱਖ ਵੱਖ ਪਦਾਰਥਾਂ ਨੂੰ ਇਸਤੇਮਾਲ ਕਰਦੇ ਹਾਂ, ਪਰ ਸਾਡੀ ਆਪਣੀ ਵਿਡੰਬਨਾ ਹੈ ਕਿ ਅਸੀਂ ਆਪਣੇ ਆਪਣੇ ਸਿਧਾਂਤ ਬਣਾ ਲਏ ਨੇ ਔਰ ਉਸ ਸਿਧਾਂਤ ਦੇ ਮੁਤਾਬਕ ਜੇ ਅਸੀਂ ਰਾ ਮਟੀਰੀਅਲ ਇਸਤੇਮਾਲ ਕੀਤਾ, ਰਾ ਮਟੀਰੀਅਲ ਮਤਲਬ ਜਿਵੇਂ ਉਹਨੂੰ ਕੁਦਰਤ ਨੇ ਪੈਦਾ ਕੀਤਾ, ਆਪਣੇ ਆਪ ਕੁਦਰਤ ਦੇ ਵਿੱਚ ਪੈਦਾ ਹੋਈ ਹੈ, ਤੇ ਅਸੀਂ ਇਹਨੂੰ ਕਹਿਤਾ ਇਹ ਆਯੁਰਵੈਦਿਕ ਹੈ, ਲਾਈਫ ਫੋਰਸ ਦੇ ਮੁਤਾਬਕ ਹੀ ਨਿਕਲ ਕੇ ਆਈ ਹੈ ਗੂੰਦ, ਲਾਈਫ ਫੋਰਸ ਦੇ ਮੁਤਾਬਕ ਹੀ ਅਫੀਮ ਬਣ ਗਈ ਹੈ। ਪਰ ਜਦੋਂ ਤੁਸੀਂ ਕੁਛ ਕਿਰਿਆ ਕੀਤੀ ਹੈ ਉਹਦੇ ਉੱਪਰ, ਤੇ ਫਿਰ ਉਹਦੇ ਚ ਕੁਛ ਹੋਰ ਕੱਢ ਲਿਆ, ਮੋਰਫੀਨ ਜਾਂ ਪੈਸੇ ਦਿੰਦੇ ਐਕਟਿਵ ਕੰਸਟੀਚੁਐਂਟਸ, ਇਹਦੇ ਅੰਦਰ ਕੰਮ ਕਿਹੜਾ ਕਰਦਾ ਯਾਰ, ਕਿਹੜੀ ਚੀਜ਼ ਹੈ ਜਿਹੜੀ ਡਰਾਈਨੈਸ ਪੈਦਾ ਕਰਦੀ ਹੈ, ਕਿਹੜੀ ਚੀਜ਼ ਹੈ ਜਿਹਦੇ ਸਰੀਰ ਚ ਚੁਸਤੀ ਫੁਰਤੀ ਪੈਦਾ ਕਰ ਦਿੰਦੀ ਹੈ, ਤੇ ਉਹ ਅਸੀਂ ਫਾਇੰਡ ਆਊਟ ਕਰ ਦਿੱਤਾ, ਮੋਰਫੀਨ ਹੈ, ਪੈਥੇਡੀਨ ਹੈ। ਇਸੇ ਤਰ੍ਹਾਂ ਬਹੁਤ ਬਹੁਤ ਐਕਟਿਵ ਕੰਸਟੀਚੁਐਂਟਸ ਇੱਕ ਇੱਕ ਪਦਾਰਥ ਦੇ ਵਿੱਚ ਹੈਗੇ ਨੇ, ਤੇ ਅਸੀਂ ਉਹਨਾਂ ਨੂੰ ਅਲੱਗ ਅਲੱਗ ਕਰਕੇ ਤੇ ਇਸਤੇਮਾਲ ਕਰਦੇ ਹਾਂ, ਓਹਦਾ ਅਸੀਂ ਨਾਂ ਐਲੋਪੈਥਿਕ ਰੱਖ ਦਿੱਤਾ
2: ਜੀ। ਡਾਕਟਰ ਸਾਹਿਬ ਇੱਕ ਇੱਥੇ ਹੋਰ ਵੀ ਜਿਹੜਾ ਫੈਕਟਰ ਆ ਉਹ ਵੀ ਉਹਦੇ ਬਾਰੇ ਵੀ ਤੁਸੀਂ ਪਾਇਓ ਥੋੜਾ ਜਿਹਾ ਜਾਣਨ ਕਿ ਜਿਹੜੀਆਂ ਦੇਖੋ ਇੱਕ ਹੋਰ ਵੀ ਇੱਥੇ ਫੈਕਟਰ ਪਲੇ ਕਰਦਾ ਕਿ ਜਿਹੜਾ ਹਿਊਮਨ ਬੀਇੰਗ ਦੀ ਡਾਇਟ ਬਹੁਤ ਬਦਲ ਗਈ ਉਹਦੇ ਨਾਲ ਕਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਅਸਰ ਕਰਨ ਹਟ ਗਈਆਂ
0: ਚੇਂਜ ਹੁੰਦੀਆਂ ਨੇ ਸਮੇਂ ਸਮੇਂ
2: ਇੱਥੇ
0: ਚੇਂਜ ਹੁੰਦੇ ਰਹਿੰਦੇ। ਹੁਣ ਤੁਸੀਂ ਸਧਾਰਨ ਦੀ ਗੱਲ ਹੈ ਤੁਹਾਡੀ ਗੱਲ ਦਾ ਜਵਾਬ ਆ ਤੁਸੀਂ ਧੁੱਪ ਚ ਜਾਂਦੇ ਹੋ ਨਾ ਸਨਸਕ੍ਰੀਨ ਪ੍ਰੋਟੈਕਸ਼ਨ ਕਰੀਮ ਲਗਾ ਲੈਂਦੇ ਹੋ ਉਹ ਤਾਂ ਉਹਦੇ ਤੇ ਨਹੀਂ ਹੁੰਦਾ ਤੁਸੀਂ ਚੀਜ਼ਾਂ ਹੋਰ ਖਾ ਲਈਆਂ ਨੇ ਦੁੱਧ ਦੱਧ ਪੀ ਲਿਆ ਹੈ ਤੁਹਾਡੀ ਜੇ ਇਸ ਤਰ੍ਹਾਂ ਦੀ ਖਾਧੀ ਹੋਈ ਕੋਈ ਜ਼ਹਿਰੀਲੀ ਜਾਂ ਤੇਜ਼ ਅਸਰ ਦਵਾਈ ਹੈ ਉਹਦਾ ਬੁਰਾ ਅਸਰ ਇੰਨਾ ਨਹੀਂ ਹੋਏਗਾ ਹਾਂਜੀ ਜਿੰਨਾ ਨਿਰਣੇ ਕਲੇਜੇ ਵਿੱਚ ਹੋਊਗਾ। ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਇਫੈਕਟ ਬਦਲਦੇ ਆਏ ਆ ਉਹਨਾਂ ਨੂੰ ਨੋਟ ਕਰਦੇ ਆਏ ਆ ਪਰ ਜਿਹੜੀ ਅਸਲ ਪ੍ਰਾਪਰਟੀ ਕੁਦਰਤ ਨੇ ਉਸ ਨੂੰ ਦਿੱਤੀ ਹੈ ਆਈਡੈਂਟੀਫਿਕੇਸ਼ਨ ਕੁਦਰਤ ਨੂੰ ਉਸਨੇ ਦਿੱਤੀ ਆ ਉਹ ਇੰਡੀਵਿਜੁਅਲ ਹੈ ਹਰ ਇੱਕ ਸਬਸਟਾਂਸ ਦੀ ਪਰ ਅਸੀਂ ਸਿਧਾਂਤ ਵਿੱਚ ਬੱਝੇ ਹੋਏ ਲੋਕ ਨਾ ਜੇ ਤੇ ਤੂੰ ਮਾਰਫੀਨ ਇਸਤੇਮਾਲ ਕਰਦੀ ਤੇ ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ ਐਲੋਪੈਥਿਕ ਡਾਕਟਰ ਆ ਤੇ ਜੇ ਤੂੰ ਪੋਸਟ ਦਾ ਰਿਕਮੈਂਡ ਕਰਦਾ ਆ ਤੇ ਫਿਰ ਤੂੰ ਆਯੁਰਵੈਦਿਕ ਡਾਕਟਰ ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ। ਕੁਦਰਤ ਨੇ ਨਹੀਂ ਕਿਹਾ ਕੁਦਰਤ ਦੇ ਉਹਦੇ ਵਿੱਚ ਜਿਹੜਾ ਗੁਣ ਪਾਇਆ ਆ ਐਕਟਿਵ ਕੰਸਟੀਚੁਐਂਟ ਹਰੇਕ ਮੈਂ ਹਰੇਕ ਦਵਾਈ ਦੀ ਗੱਲ ਕਰ ਰਿਹਾ ਹਾਂ ਲੈ ਲੋ ਚਾਹੇ ਟੈਟਰਾਸਾਈਕਲਿਨ ਲੈ ਲੋ ਚਾਹੇ ਕੁਛ ਵੀ ਲੈ ਲੋ ਇਹ ਸਾਰੇ ਨੈਚੁਰਲੀ ਓਰਿਜਿਨੇਟ ਹੋਈਆਂ ਚੀਜ਼ਾਂ ਤੋਂ ਬਣੇ ਹੋਏ ਪਦਾਰਥ ਨੇ ਉਹਨਾਂ ਨੂੰ ਅਸੀਂ ਸਿੰਥੇਸਾਈਜ਼ ਕਰਕੇ ਵਰਤਨ ਯੋਗ ਬਣਾ ਦਿੱਤਾ। ਹੁਣ ਵਰਤਨ ਯੋਗ ਤੋਂ ਗੱਲ ਮੇਰੇ ਦਿਮਾਗ ਚ ਇੱਕ ਗੱਲ ਹੋਰ ਆ ਗਈ ਬਈ ਆਪਾਂ ਬਾਜ਼ਾਰ ਚ ਜਾਂਦੇ ਹਾਂ ਨਾ ਗੰਢਾ ਖਰੀਦ ਲਿਆਉਣੇ ਗੰਢਾ ਕੀ ਆ ਗੰਢੇ ਨੂੰ ਤਾਂ ਬੜੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈਗਾ ਪਰ ਅਸੀਂ ਉਹਨੂੰ ਕਹਿੰਦੇ ਹਾਂ ਇਹ ਗੰਢਾ ਆ ਜਦੋਂ ਅਸੀਂ ਇਸ ਗੰਢੇ ਨੂੰ ਲੈਬਾਰਟਰੀ ਚ ਲੈ ਗਏ ਤੇ ਇਹਦੇ ਤੋਂ ਦਵਾਈ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਤੇ ਅਸੀਂ ਉਹਨੂੰ ਕਹਿੰਦੇ ਹਾਂ ਮੈਡੀਸੀਨਲ ਸਬਸਟਾਂਸ
1: ਜੀ
0: ਔਰ ਜਦੋਂ ਉਸ ਉਹਦੇ ਤੇ ਇੱਕ ਮੈਡੀਸਿਨ ਬਣਾ ਦਿੱਤੀ ਉਹਨੂੰ ਮੈਡੀਸਿਨ ਕੀ ਹੈ ਮੈਡੀਸਿਨ ਇਹ ਹੈ ਕਿਸੇ ਵੀ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ ਭਾਵ ਕੁਦਰਤ ਵੱਲੋਂ ਦਿੱਤੀ ਹੋਈ ਇਹਨੂੰ ਪ੍ਰਾਪਰਟੀ ਕੀ ਹੈ ਜਿਹੜੀ ਹਿਊਮਨ ਬੀਇੰਗ ਨੂੰ ਅਸਰ ਕਰਦੀ ਹੈਗੀ ਹੈ ਤੇ ਫੇਰ ਅਸੀਂ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਮੈਡੀਸਿਨ ਹੈ
1: ਜੀ
0: ਔਰ ਜਦੋਂ ਇਹਦੀ ਪ੍ਰਾਪਰਟੀ ਕਿਸੇ ਬਿਮਾਰੀ ਵਾਲੇ ਮਰੀਜ਼ ਨੂੰ ਮੈਚ ਕਰਦੀ ਹੋਵੇ ਅਪੋਜ਼ਿਟ ਜਾਂ ਡਾਇਰੈਕਟ ਜਾਂ ਤਾਂ ਸਿੱਧਾ ਉਹ ਜਿਵੇਂ ਨੱਕ ਚੋਂ ਪਾਣੀ ਵਗੈਰਾ ਅੱਖਾਂ ਚੋਂ ਪਾਣੀ ਆਉਣਾ ਇਹਦੀ ਐਕਟਿਵ ਕੰਸਟੀਚੁਐਂਟ ਦੀਆਂ ਪ੍ਰਾਪਰਟੀਆਂ ਨੇ ਨਾ ਹੁਣ ਅਸੀਂ ਇਹ ਪਾਣੀ ਵਗਾਉਣ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਔਰ ਇਹ ਪਾਣੀ ਬੰਦ ਕਰਨ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਉਹਦੀ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਅਲੱਗ ਅਲੱਗ ਸਟੇਜਾਂ ਦੇ ਵਿੱਚ ਉਹਦੇ ਇਫੈਕਟ ਜਿਹੜੇ ਨੇ ਵੱਖਰੇ ਵੱਖਰੇ ਨੇ ਜੀ ਕਿਸੇ ਪਾਸੇ ਸੂਰਜ ਸਾਨੂੰ ਵਿਟਾਮਿਨ ਡੀ ਵੀ ਦੇ ਰਿਹਾ ਤੇ ਕਿਸੇ ਪਾਸੇ ਸਾਡੀ ਚਮੜੀ ਸਾੜ ਵੀ ਰਿਹਾ
1: ਜੀ
0: ਅਲੱਗ ਅਲੱਗ ਗੁਣ ਹਰੇਕ ਚੀਜ਼ ਦੇ ਵਿੱਚ ਹੈਗੇ ਨੇ ਔਰ ਕਿਸੇ ਦਾ ਗੁੱਸਾ ਕਿਸੇ ਵੇਲੇ ਸਾਨੂੰ ਫਾਇਦਾ ਵੀ ਦੇ ਸਕਦਾ ਹੈਗਾ ਆ ਹੈ ਸਾਡੇ ਦੁਸ਼ਮਣਾਂ ਨੂੰ ਡਰਾ ਵੀ ਸਕਦਾ ਹੈ ਤੇ ਕਿਸੇ ਵੇਲੇ ਉਹਦਾ ਗੁੱਸਾ ਜਿਹੜਾ ਸਾਡਾ ਆਪਣਾ ਵੀ ਸੱਤਿਆਨਾਸ਼ ਕਰ ਸਕਦਾ
1: ਜੀ
0: ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮੈਡੀਸੀਨਲ ਸਬਸਟਾਂਸ ਜਿਹੜੇ ਨੇ ਉਹਨਾਂ ਦਾ ਇੰਡੀਵਿਜੁਅਲ ਕਰੈਕਟਰ ਜਿਹੜਾ ਆ ਅਸਲ ਦੇ ਵਿੱਚ ਅਸੀਂ ਉਹ ਇਸਤੇਮਾਲ ਕਰਦੇ ਹਾਂ ਹੁਣ ਭਾਈ ਇੰਡੀਵਿਜੁਅਲ ਕਰੈਕਟਰ ਮੈਡੀਸਿਨ ਦਾ ਤਾਂ ਮੈਂ ਦੱਸਦਾ ਵੀ ਇਹ ਮੈਡੀਸਿਨ ਦਾ ਇੰਡੀਵਿਜੁਅਲ ਕਰੈਕਟਰ ਹੈ ਪਰ ਮਨੁੱਖਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਹੁਣ ਕਹਿੰਦੇ ਜੀ ਕੁਝ ਗਰੁੱਪ ਸਿੰਟਮ ਦੇ ਲੈ ਲਏ ਤੇ ਅਸੀਂ ਨਾ ਕਹਿਤੇ ਤੇ ਇਹਨਾਂ ਤੇ ਹੈਜਾ ਹੋ ਗਿਆ ਜੀ ਕੁਝ ਹੋਰ ਸਿੰਟਮ ਅਲੱਗ ਅਲੱਗ ਲੈ ਰਹੇ ਇਹ ਟੀਬੀ ਦਾ ਮਰੀਜ਼ ਹੈ ਜੀ ਅਸੀਂ ਗਰੁੱਪ ਆਫ ਸਿੰਟਮਸ ਦਾ ਵੱਖਰਾ ਵੱਖਰਾ ਨਾਂ ਰੱਖਣਾ ਸ਼ੁਰੂ ਕਰ ਦਿੱਤਾ ਔਰ ਇਸੇ ਤਰ੍ਹਾਂ ਹੀ ਉਸ ਮਨੁੱਖ ਦੇ ਇੰਡੀਵਿਜੁਅਲ ਕਰੈਕਟਰ ਬਦਲਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿਸੇ ਦਵਾਈ ਤੋਂ ਬਾਅਦ ਜਿਵੇਂ ਕਿਸੇ ਖੁਰਾਕ ਤੋਂ ਬਾਅਦ ਮਨੁੱਖ ਦੀ ਤਬੀਅਤ ਵਿੱਚ ਚੇਂਜਸ ਆਉਂਦੀਆਂ ਨੇ ਮਾਨਸਿਕ ਤੌਰ ਤੇ ਚੇਂਜਸ ਆਉਂਦੀਆਂ ਨੇ ਉਹਦੇ ਫਿਜ਼ੀਕਲ ਚੱਲਣ ਦੇ ਵਿੱਚ ਢਿੱਡ ਪੀੜ ਹੋਣ ਲੱਗ ਗਈ ਜਾਂ ਗੈਸ ਬਣਨੀ ਸ਼ੁਰੂ ਹੋ ਗਈ ਇਹ ਉਸੇ ਸਬਸਟਾਂਸ ਦਾ ਅਸਰ ਹੈ ਨਾ ਤੇ ਕੋਈ ਇਹੋ ਜਿਹੀ ਦਵਾਈ ਖਾਈ ਉਸ ਤੋਂ ਬਾਅਦ ਉਹ ਗੈਸ ਖਤਮ ਹੋ ਗਈ ਤੋ ਮੇਰੇ ਕਹਿਣ ਤੋਂ ਭਾਵ ਆ ਕਿ ਹਰੇਕ ਸਬਸਟਾਂਸ ਦੇ ਇਸ ਤਰ੍ਹਾਂ ਦੇ ਇਫੈਕਟ ਹਨ ਦੋਵੇਂ ਤਰ੍ਹਾਂ ਦੇ ਤੇ ਅਸੀਂ ਉਹ ਹਰੇਕ ਸਬਸਟਾਂਸ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ ਜਾਂ ਜਿਹਦੇ ਤੋਂ ਦਵਾਈਆਂ ਬਣਾ ਰਹੇ ਹਾਂ ਅਸੀਂ ਉਹਦਾ ਐਕਟਿਵ ਕੰਸਟੀਚੁਐਂਟਸ ਦੀ ਪ੍ਰਾਪਰਟੀ ਕੀ ਹੈ ਉਹਦੇ ਅਸਲ ਉਹ ਗੁਣ ਕੀ ਹਨ ਜਿਹੜੇ ਕੁਦਰਤ ਨੂੰ ਇਹਨੂੰ ਦੇ ਕੇ ਭੇਜੇ ਆ ਤਾਂ ਕਿ ਇਹਦਾ ਵੱਖਰਾ ਨਾਂ ਹੈ ਇਹ ਅਸੀਂ ਲਸਣ ਨਹੀਂ ਇਹਨੂੰ ਗੰਢਾ ਰਹੇ ਹਾਂ ਐਲੀਅਮ ਸੇਪਾ ਹੈਗਾ ਆ ਹਾਂਜੀ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਨਾਂ ਹਰੇਕ ਚੀਜ਼ ਦੇ ਮਿਲਦੀਆਂ ਜੁਲਦੀਆਂ ਚੀਜ਼ਾਂ ਦੇ ਫਰਕਰੀ ਅਲੱਗ ਕਿਉਂ ਹੈ ਦੂਜਾ ਅਲੱਗ ਕਿਉਂ ਹੈ ਸੁਹਾਗਾ ਅਲੱਗ ਕਿਉਂ ਹੈ ਕਿਉਂਕਿ ਇਹ ਸਰੀਰ ਦੇ ਉੱਪਰ ਹਿਊਮਨ ਬੀਇੰਗ ਨਾਲ ਕੀ ਰਿਲੇਸ਼ਨ ਇਹਦਾ ਹਿਊਮਨ ਬੀਇੰਗ ਦਾ ਰਿਲੇਸ਼ਨ ਇਹ ਆ ਕਿ ਇਹ ਸਰੀਰ ਨੂੰ ਵੱਖਰੀ ਤਰ੍ਹਾਂ ਕਿਵੇਂ ਤਬਦੀਲ ਕਰ ਸਕਦੇ ਨੇ, ਔਰ ਇਸੇ ਦੇ ਕਰਕੇ ਹੀ ਅਸੀਂ ਸਬਸਟਾਂਸ ਇਸਤੇਮਾਲ ਕਰਦੇ ਹਾਂ। ਹੁਣ ਗੱਲ ਆਈ ਇੰਡੀਵਿਜੁਅਲਾਈਜੇਸ਼ਨ, ਇੰਡੀਵਿਜੁਅਲ ਦੇ ਤੌਰ ਤੇ। ਹੁਣ ਬਿਮਾਰੀਆਂ ਨੂੰ ਤਾਂ ਅਸੀਂ ਗਰੁੱਪਾਂ ਦੇ ਤੌਰ ਤੇ, ਸਿਮਟਮ ਦੇ ਤੌਰ ਤੇ ਕਹਿ ਦਿੱਤਾ ਵੀ ਨਹੀਂ ਇਹ ਬ੍ਰੌਂਕਾਈਟਿਸ ਹੈ, ਨਮੂਨੀਆ ਨੇ, ਇਹ ਨਮੂਨੀਆ ਨਹੀਂ, ਇਹ ਟਿਊਬਰਕਲੋਸਿਸ ਆ, ਔਰ ਇਹ ਅਲੱਗ ਅਲੱਗ ਬਿਮਾਰੀਆਂ ਦੇ ਅਸੀਂ ਨਾ ਇਹਦੇ ਮੁਤਾਬਕ ਸਿਮਟਮ ਦੀ ਚੇਂਜ, ਇੰਡੀਵਿਜੁਅਲ ਕਰੈਕਟਰ ਉਹਦੇ ਵਿੱਚ ਵੱਖਰਾ ਇੰਡੀਵਿਜੁਅਲ ਕਰੈਕਟਰ ਪੈਦਾ ਹੋਇਆ ਆ, ਜਿਸ ਕਰਕੇ ਉਹਦਾ ਅਸੀਂ ਵੱਖਰਾ ਨਾ ਰੱਖ ਦਿੱਤਾ। ਹੁਣ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਕੋਈ ਦਵਾਈ ਇੰਡੀਵਿਜੁਅਲ ਕਰੈਕਟਰ ਵਾਲੀ ਹੀ ਚਾਹੀਦੀ ਹੈ ਜਿਹੜੀ ਇਸ ਨੂੰ ਇਫੈਕਟ ਕਰੇ, ਤਾਂ ਹੀ ਅਸੀਂ ਉਸ ਨੂੰ ਇਸਤੇਮਾਲ ਕਰਾਂਗੇ। ਉਹਦੀ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਰੱਖਾਂ। 5-6 ਕੱਪ ਤੁਸੀਂ ਅਲੱਗ ਅਲੱਗ ਰੰਗਾਂ ਵਾਲੇ ਲੈ ਲਏ, ਅਲੱਗ ਅਲੱਗ ਰੰਗ ਹਨ 5-6 ਕੱਪਾਂ ਦੇ ਵਿੱਚ। ਹੁਣ ਤੁਸੀਂ ਇੱਕ ਹੋਰ ਰੰਗ ਲੈ ਲਿਆ, ਔਰ ਉਹ ਰੰਗ ਇੱਕ ਇੱਕ ਚਮਚਾ ਇਹਨਾਂ ਸਾਰੇ 5 ਕੱਪਾਂ ਵਾਲੇ ਰੰਗਾਂ ਵਾਲੇ ਕੱਪਾਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਇਹ ਵੇਖੋਗੇ ਭਾਈ ਸਾਰੇ 5 ਕੱਪਾਂ ਦੇ ਵਿੱਚ ਇੱਕ ਰੰਗ ਨਹੀਂ ਬਣਿਆ, ਵੱਖਰਾ ਵੱਖਰਾ ਬਣਿਆ। ਜਿਹੜੇ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਇੱਕ ਹੀ ਦਵਾਈ 5 ਬੰਦਿਆਂ ਨੂੰ ਦਿੱਤੀ ਜਾਊਗੀ ਤੇ ਉਹਨਾਂ ਦੇ ਸਿਮਟਮਸ ਵੱਖਰੇ ਵੱਖਰੇ ਹੋਣਗੇ, ਭਾਵ ਉਹ ਵੱਖਰੀ ਤਰ੍ਹਾਂ ਉਹਨੂੰ ਇਫੈਕਟ ਕਰੇਗੀ। ਇੱਕ ਹੀ ਬਿਮਾਰੀ ਜਦੋਂ ਵੱਖ ਵੱਖ ਬੰਦਿਆਂ ਦੇ ਉੱਪਰ ਇਫੈਕਟ ਕਰੇਗੀ, ਉਹਦੇ ਵਿੱਚ ਕੁਝ ਉਹਦੇ ਬਿਮਾਰੀ ਤੋਂ ਇਲਾਵਾ ਵੱਖਰੇ ਕਰੈਕਟਰ ਵੀ ਪੈਦਾ ਹੋਣਗੇ, ਕਿਉਂਕਿ ਉਹਦਾ ਆਪਣੇ ਵਿੱਚ ਕਰੈਕਟਰ ਸੀ ਨਾ, ਉਹਦਾ ਆਪਣਾ ਵੀ ਕਰੈਕਟਰ ਸੀ ਜਾਂ ਰੰਗ ਸੀ ਕੱਪਾਂ ਦੇ ਵਿੱਚ ਪਾਇਆ ਹੋਇਆ ਵੱਖਰਾ। ਪਹਿਲਾਂ ਉਹਦੇ ਵਿੱਚ ਤੁਸੀਂ ਮਲੇਰੀਆ ਸਾਰਿਆਂ ਨੂੰ ਵੱਢਿਆ, ਹੋਰ ਆਸਾਨ ਕਰਦਿਆਂ ਮੈਂ 5 ਬੰਦੇ ਆ, 5 ਬੰਦਿਆਂ ਨੂੰ ਮਲੇਰੀਆ ਵੱਢਿਆ। ਹੁਣ ਮਲੇਰੀਆ ਦਾ ਕਰੈਕਟਰ ਰਿਸਟ੍ਰਿਕਟ ਅਸੀਂ ਕਰ ਦਿੱਤਾ ਬਈ, ਠੰਡ ਲੱਗ ਕੇ ਬੁਖਾਰ ਚੜਿਆ, ਤੇਜ਼ ਬੁਖਾਰ ਹੋ ਗਿਆ, ਪਸੀਨਾ ਆ ਕੇ ਬੁਖਾਰ ਉਤਰ ਗਿਆ, ਕਦੀ ਇੱਕ ਦਿਨ ਗੈਪ ਆ ਗਿਆ, ਉਸ ਤੋਂ ਬਾਅਦ ਫਿਰ ਚੱਲ ਗਿਆ। ਇਹ ਚੀਜ਼ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ, ਤਾਂ ਇਹਦਾ ਮਤਲਬ ਕੀ ਹੋਇਆ ਭਈ ਅਸੀਂ ਉਹਦਾ ਇੰਡੀਵਿਜੁਅਲ ਕਰੈਕਟਰ ਵੇਖ ਰਹੇ ਹਾਂ। ਇੰਡੀਵਿਜੁਅਲ ਤੌਰ ਤੇ ਇਹ ਕਰੈਕਟਰ ਕਿਹਦਾ ਆ, ਮਲੇਰੀਏ ਦਾ।
2: ਚਾਲ ਚੱਲਣ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ, ਚਾਲ ਚੱਲਣ ਉਹਦਾ ਕੀ ਆ?
0: ਹਾਂਜੀ, ਸੋ ਇਸੇ ਤਰ੍ਹਾਂ ਹੀ ਜਦੋਂ ਮਨੁੱਖ ਹੈ ਤੇ ਹਰੇਕ ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਆਪਾਂ ਹੁਣੇ ਸਾਬਤ ਕਰ ਚੁੱਕੇ ਇਸ ਗੱਲ ਨੂੰ, ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਔਰ ਉਹਦੇ ਵਿੱਚ ਜਦੋਂ ਇਹ ਮਲੇਰੀਆ ਵਾਲਾ ਕਰੈਕਟਰਿਸਟਿਕ ਐਡ ਹੋਣਾ ਆ ਤਾਂ ਹਰੇਕ ਬੰਦੇ ਦੇ ਵਿੱਚ ਵੱਖਰਾ ਵੱਖਰਾ ਰੰਗ ਆਏਗਾ ਨਾ, ਹਰੇਕ ਬੰਦੇ ਦੇ ਵਿੱਚ ਵੱਖਰੇ ਵੱਖਰੇ ਸਿਮਟਮ ਆਣਗੇ ਨਾ। ਜਿੱਥੋਂ ਤੱਕ ਮਲੇਰੀਆ ਦੀ ਗੱਲ ਆ, ਉਹ ਕਰੈਕਟਰਾਈਜ਼ ਹੋਏਗਾ ਉਹਦੇ ਨਾਲ ਹੀ, ਲੇਕਿਨ ਇਸ ਤੋਂ ਇਲਾਵਾ ਵੀ ਕੁਝ ਐਸੇ ਗੱਲਾਂ ਹੋਣਗੀਆਂ ਜਿਹੜੀਆਂ ਉਸ ਵੱਖਰੇ ਵੱਖਰੇ ਪੌਟ ਵਾਲੇ ਰੰਗਾਂ ਨਾਲ ਜਾਂ ਵੱਖਰੇ ਵੱਖਰੇ ਬੰਦਿਆਂ ਦੇ ਨਾਲ ਜਿਨ੍ਹਾਂ ਨੂੰ ਮਲੇਰੀਆ ਕੱਟਿਆ ਆ ਉਹ ਹੋਣਗੀਆਂ। ਅਸੀਂ ਆਮ ਤੌਰ ਤੇ ਆਮ ਟ੍ਰੀਟਮੈਂਟ ਕਰਦਿਆਂ ਹੋਇਆਂ ਇਹਨਾਂ ਗੱਲਾਂ ਵੱਲੇ ਧਿਆਨ ਨਹੀਂ ਦਿੰਦੇ। ਹੁਣ ਇਸ ਸਰੀਰ ਦੇ ਵਿੱਚ ਜਿੰਦਾ ਕੀ ਹੈ, ਇਨਵਿਜ਼ੀਬਲ, ਜੋ ਸਾਨੂੰ ਦਿਖਾਈ ਨਹੀਂ ਦਿੰਦਾ। ਜਦੋਂ ਬੰਦਾ ਮਰ ਜਾਂਦਾ ਉਹ ਸਰੀਰ ਚੋਂ ਨਿਕਲ ਜਾਂਦੀ ਹੈ ਚੀਜ਼, ਭਾਰ ਓਨਾ ਹੀ ਰਹਿੰਦਾ, ਅੱਖਾਂ ਨੱਕ ਕੰਨ ਸਾਰਾ ਕੁਝ ਓਨਾ ਹੀ ਰਹਿੰਦਾ ਆ, ਪਰ ਉਹ ਕੰਮ ਨਹੀਂ ਕਰਦੇ। ਇਹਦਾ ਮਤਲਬ ਇਨਵਿਜ਼ੀਬਲ ਪਾਵਰ ਕੋਈ ਈਸੀ ਇਹਦੇ ਵਿੱਚ ਨਿਕਲ ਗਈ। ਇਹਦਾ ਮਤਲਬ ਇਸ ਸਰੀਰ ਦੇ ਚੰਗੇ ਜਾਂ ਮਾੜੇ ਕੰਮਾਂ ਵਾਸਤੇ ਉਹ ਪਾਵਰ ਹੀ ਇਸਤੇਮਾਲ ਹੁੰਦੀ ਸੀ, ਉਹ ਪਾਵਰ ਹੀ ਜ਼ਿੰਮੇਵਾਰ ਸੀ, ਚਾਹੇ ਚੰਗੇ ਕੰਮ ਹੋਣ ਚਾਹੇ ਮਾੜੇ ਕੰਮ ਹੋਣ, ਉਹਨਾਂ ਵਾਸਤੇ ਇਹੀ ਜ਼ਿੰਮੇਵਾਰ ਸੀਗੀ। ਔਰ ਇਹਦਾ ਮਤਲਬ ਕੀ ਹੋਇਆ ਕਿ ਜੇ ਇਹਨੂੰ ਮਲੇਰੀਆ ਹੋਇਆ ਤਾਂ ਵੀ ਇਸ ਸਰੀਰ ਦੇ ਥਰੂ ਇਫੈਕਟ ਉਸ ਪਾਵਰ ਤੇ ਹੋਇਆ। ਜੇ ਅਸੀਂ ਕੋਈ ਦਵਾਈ ਦਿੱਤੀ ਹੈ ਉਹਦਾ ਵੀ ਸੰਬੰਧ, ਚਾਹੇ ਮੂੰਹ ਰਾਹੀਂ ਖਾਧੀ ਹੈ ਚਾਹੇ ਟੀਕੇ ਰਾਹੀਂ ਦਿੱਤੀ ਹੈ, ਇਹਦਾ ਵੀ ਅਲਟੀਮੇਟ ਇਫੈਕਟ ਜਿਹੜਾ ਆ ਉਹ ਉਸ ਪਾਵਰ ਤੇ ਹੋਇਆ। ਵਰਨਾ ਕੀ ਹੋਏਗਾ, ਵਰਨਾ ਇਹ ਹੋਏਗਾ ਕਿ ਉਹ ਸ਼ਕਤੀ ਵੈਸੇ ਤਾਂ ਆਪਣੇ ਤੌਰ ਤੇ ਉਸ ਬਿਮਾਰੀ ਨੂੰ ਇਰੈਡੀਕੇਟ ਕਰਨ ਵਾਸਤੇ ਠੀਕ ਕੋਸ਼ਿਸ਼ ਕਰ ਹੀ ਰਹੀ ਹੈ, ਪਰ ਅਸੀਂ ਜਿਹੜੀ ਦਵਾਈ ਦਿੱਤੀ ਜਿਹਦਾ ਇਫੈਕਟ ਹੋਇਆ, ਜਿਹਦਾ ਅਸਰ ਉਸ ਵਾਇਟਲਿਟੀ ਉਸ ਪਾਵਰ ਦੇ ਉੱਪਰ ਹੋਇਆ ਤੇ ਉਹਨੂੰ ਸਹਿਯੋਗ ਮਿਲ ਗਿਆ, ਯਾਰ ਮੇਰੇ ਨਾਲ ਇੱਕ ਬੰਦਾ ਹੋਰ ਆ ਗਿਆ ਕੰਮ ਕਰਨ ਵਾਸਤੇ, ਹਾਂਜੀ। ਸੋ ਉਹ ਇਸ ਨੂੰ ਇਰੈਡੀਕੇਟ ਕਰ ਦਿੰਦੇ ਨੇ। ਹਾਂ, ਇਸ ਦਾ ਹੋਰ ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਕਿ ਜਦੋਂ ਦਵਾਈਆਂ ਨਹੀਂ ਸੀ, ਜਦੋਂ ਡਾਕਟਰ ਨਹੀਂ ਸੀ, ਲੋਕਾਂ ਨੂੰ ਬਿਮਾਰੀਆਂ ਤਾਂ ਉਦੋਂ ਵੀ ਹੁੰਦੀਆਂ ਸੀ, ਲੋਕ ਉਦੋਂ ਵੀ ਠੀਕ ਹੁੰਦੇ ਸੀਗੇ। ਜਿਵੇਂ ਹੁਣੇ ਤੁਸੀਂ ਕੋਵਿਡ-19 ਦੀ ਗੱਲ ਕਰ ਲਓ, ਤੇ ਕੋਵਿਡ-19 ਹੋਇਆ ਸਾਰੇ ਲੋਕਾਂ ਨੇ ਵੈਕਸੀਨੇਸ਼ਨ ਤਾਂ ਨਹੀਂ ਲਵਾਏ, ਸਾਰੇ ਮਾਸਕ ਨਹੀਂ ਨਾ ਗਏ, ਕਿਉਂ? ਕਿਉਂਕਿ ਉਸ ਪਾਵਰ ਦੀ ਆਪਣੀ ਇੱਕ ਕੁਆਲਿਟੀ ਹੈ ਕਿ ਉਹ ਹਰ ਬਿਮਾਰੀ ਨੂੰ, ਹਰ ਵਬਾ ਨੂੰ ਜਿਹੜੀ ਇਸ ਸਰੀਰ ਜਾਂ ਜਿਹੜੀ ਇਸ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਉਹਨਾਂ ਨੂੰ ਠੀਕ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ। ਸੈਲਫ ਰੈਜ਼ਿਸਟੈਂਟ ਹੈ, ਆਪਣੇ ਆਪ ਉਹ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ, ਇਸੇ ਕਰਕੇ ਸਰਵਾਈਵ ਕਰ ਰਿਹਾ। ਨਹੀਂ ਤਾਂ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਜਿਹੜੇ ਨੇ ਹਵਾ ਵਿਚ ਸਾਡੇ ਫੈਲ ਰਹੇ, ਸਾਰੀਆਂ ਬਿਮਾਰੀਆਂ ਤਾਂ ਸਾਨੂੰ ਇਹਨਾਂ ਹੁੰਦੀਆਂ, ਕਿਉਂਕਿ ਅਸੀਂ ਸੈਲਫ ਰੈਜ਼ਿਸਟੈਂਟ ਪਾਵਰ ਵਾਲੇ ਹੈਗੇ ਆ, ਠੀਕ ਹੁੰਦੀਆਂ ਰਹਿੰਦੀਆਂ ਨੇ। ਔਰ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਬਿਮਾਰੀਆਂ ਆਉਂਦੀਆਂ ਨੇ, ਜੇ ਤੇ ਅਸੀਂ ਕੋਈ ਦਵਾਈ ਇਸ ਤਰ੍ਹਾਂ ਦੀ ਦੇ ਦਿੱਤੀ ਜਿਹੜੀ ਕਿ ਕੁਦਰਤ ਉਹਦੀ ਸਾਡੀ ਵਾਇਟਲਿਟੀ ਦੀ ਡਿਮਾਂਡ ਸੀ, ਤਾਂ ਉਹ ਉਸ ਨੂੰ ਹੈਲਪ ਕਰੇਗੀ। ਭਾਵ ਕੁਦਰਤ ਚਾਹੁੰਦੀ, ਜਿਵੇਂ ਪਹਿਲਾਂ ਫਿਰ ਪੁਰਾਣੀ ਗੱਲ ਤੇ ਮੈਂ ਆ ਜਾਵਾਂ ਕਿ ਕੋਈ ਚੀਜ਼ ਖਾ ਲਈ ਤੇ ਮਨ ਕਰਦਾ ਵੀ ਉਲਟੀ ਆ ਜਾਵੇ, ਭਾਵ ਸਰੀਰ ਉਹਨੂੰ ਅਕਸੈਪਟ ਨਹੀਂ ਕਰ ਰਿਹਾ, ਸਰੀਰ ਦੇ ਰਾਹੀਂ ਉਹ ਵਾਇਟਲਿਟੀ ਉਹਨੂੰ ਅਕਸੈਪਟ ਨਹੀਂ ਕਰ ਰਹੀ, ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ। ਤੇ ਜੇ ਤਾਂ ਤੁਸੀਂ ਉਹਦੇ ਮੁਤਾਬਕ ਕੋਸ਼ਿਸ਼ ਕਰਕੇ ਤੇ ਉਸ ਨੂੰ ਬਾਹਰ ਕੱਢਣ ਚ ਮਦਦ ਕੀਤੀ ਤੇ ਉਹ ਜਲਦੀ ਇਸ ਤੋਂ ਓਵਰਕਮ ਕਰ ਲੇਗੀ, ਜਲਦੀ ਉਸ ਤੇ ਕਾਬੂ ਪਾ ਲੇਗੀ ਔਰ ਬੰਦਾ ਠੀਕ ਹੋ ਜਾਏਗਾ। ਪਰ ਜੇ ਤੁਸੀਂ ਜਬਰਦਸਤੀ ਉਸ ਦਵਾਈ ਦੇ ਦੂਜੇ ਇਫੈਕਟ, ਉਸ ਤੋਂ ਉਲਟ ਵਾਲੇ ਗੁੱਸੇ ਵਾਲੇ ਇਫੈਕਟ ਜੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹ ਉਲਟੀ ਜਬਰਦਸਤੀ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਅਲਟੀਮੇਟ ਕੀ ਹੋਏਗਾ ਵੀ ਕੁਦਰਤ ਨੂੰ ਦੋ ਕੰਮ ਕਰਨੇ ਪੈ ਰਹੇ, ਇੱਕ ਤਾਂ ਉਹ ਜਿਹੜੀ ਅੰਦਰ ਚੀਜ਼ ਗਈ ਹੈ ਉਹਨੂੰ ਬਾਹਰ ਕੱਢਣ ਦੀ ਜਾਂ ਉਹਨੂੰ ਨਿਊਟਰਲਾਈਜ਼ ਕਰਨ ਦੀ ਉਹ ਕੋਸ਼ਿਸ਼ ਕਰ ਰਹੀ ਹੈ, ਦੂਜਾ ਇਹ ਜਿਹੜਾ ਜਬਰਦਸਤੀ ਤੁਸੀਂ ਉਹਦੇ ਉੱਪਰ ਠੋਸ ਦਿੱਤਾ ਹੈਗਾ ਆ ਇਸ ਨੂੰ ਉਲਟੀ ਨੂੰ ਬੰਦ ਕਰਨ ਦਾ, ਇਸ ਦਾ ਵੀ ਉਹ ਮੁਕਾਬਲਾ ਕਰ ਰਹੀ ਹੈ, ਇਹਨੂੰ ਵੀ ਉਹਨੇ ਬਾਹਰ ਕੱਢਣਾ ਹਰ ਹਾਲਤ ਕੱਢਣਾ ਹੀ, ਚਾਹੇ ਟੀਕਾ ਲਵਾ ਲੋ ਚਾਹੇ ਦਵਾਈ ਖਾ ਲੋ ਚਾਹੇ ਕੈਪਸੂਲ ਖਾ ਲੋ, ਇਹਨੂੰ ਵੀ ਉਹਨੇ ਬਾਹਰ ਕੱਢਣਾ ਹੀ ਕੱਢਣਾ ਹੈਗਾ ਆ, ਇਹਦਾ ਮਤਲਬ ਉਹਨੂੰ ਡਬਲ ਕੰਮ ਕਰਨਾ ਪੈ ਰਿਹਾ। ਔਰ ਇਸੇ ਕਰਕੇ ਦਵਾਈਆਂ ਖਾਣ ਤੋਂ ਬਾਅਦ ਸਾਨੂੰ ਬਹੁਤ ਘਬਰਾਹਟ ਤੇ ਬਹੁਤ ਐਸਾ ਕੁਛ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਦਵਾਈਆਂ ਸਾਨੂੰ ਸੈੱਟ ਨਹੀਂ ਬੈਠਦੀਆਂ, ਤਾਂ ਅਲਟੀਮੇਟ ਡਬਲ ਕੰਮ ਉਸ ਵਾਇਟਲਿਟੀ ਨੂੰ ਕਰਨਾ ਪੈ ਰਿਹਾ ਹੈ, ਪਰ ਉਹ ਆਪਣੇ ਆਪ ਸਰਵ ਸਮਰੱਥ ਹੈਗੀ। ਹਾਂ, ਕੁਝ ਚੀਜ਼ਾਂ ਬਾਹਰੀ ਤੌਰ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਗਜ਼ੋਟੌਕਸਿਨ, ਬਾਹਰ ਤੋਂ ਕੋਈ ਵੀ ਸਰੀਰ ਦੇ ਵਿੱਚ ਚੀਜ਼ ਦਿੱਤੀ ਗਈ ਜਿਹਦੇ ਕਰਕੇ ਕੋਈ ਬਿਮਾਰੀ ਪੈਦਾ ਹੋਈ ਤੇ ਉਹਨੂੰ ਕਹਿੰਦੇ ਅਸੀਂ ਐਗਜ਼ੋਟੌਕਸਿਨ ਦੇ ਕਰਕੇ ਬਿਮਾਰੀ ਪੈਦਾ ਹੋਈ। ਟੌਕਸਿਨ ਤਾਂ ਲਫ਼ਜ਼ ਮੈਂ ਇਸ ਵਾਸਤੇ ਇਸਤੇਮਾਲ ਕਰ ਰਿਹਾ, ਇਹ ਮਟੀਰੀਅਲ ਨਹੀਂ ਹੈ, ਇਹ ਵਬਾਹ ਹੈ, ਇਹ ਅਹਿਸਾਸ ਹੈ, ਇਹ ਫੀਲਿੰਗ ਹੈ, ਜਿਵੇਂ ਸਾਡੀ ਫੀਲਿੰਗ ਮਨ ਦੇ ਵਿੱਚ ਪੈਦਾ ਹੁੰਦੀ ਹੈ ਉਹਦਾ ਸਰੀਰ ਦੇ ਇਫੈਕਟ ਹੁੰਦਾ ਆ, ਉਹਦੇ ਮੁਤਾਬਕ ਸਰੀਰ ਐਕਟ ਕਰਦਾ ਹੈਗਾ ਸਾਡੀ ਫੀਲਿੰਗ ਦੇ ਮੁਤਾਬਕ, ਲੇਕਿਨ ਇਹਦੀ ਜ਼ਿੰਮੇਵਾਰ ਸਾਡੀ ਵਾਇਟਲਿਟੀ ਹੈ। ਸੋ ਉਸ ਫੀਲਿੰਗ ਦੇ ਮੁਤਾਬਕ ਕੋਈ ਵੀ ਬਿਮਾਰੀ ਇਸ ਸਰੀਰ ਦੇ ਵਿੱਚ ਬਾਹਰੀ ਤੌਰ ਤੇ ਵੀ ਪੈਦਾ ਹੁੰਦੀ ਹੈ, ਪਰ ਇਹੋ ਜਿਹੀ ਚੀਜ਼ ਹੁਣ ਉਲਟੀਆਂ ਦੀ ਗੱਲ ਜੀ ਆਪਾਂ ਕਰੀ ਹੈ ਤੇ ਮੈਂ ਇਹਨੂੰ ਕਹਿ ਦਿਆਂ ਇੰਡੋਟੌਕਸਿਨ ਦੇ ਕਰਕੇ ਵੀ ਤਾਂ ਉਲਟੀਆਂ ਪੈਦਾ ਹੋ ਸਕਦੀਆਂ ਨੇ। ਅੰਦਰ ਬਿਮਾਰੀ ਦੇ ਵਿੱਚ ਕੋਈ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ, ਆ ਰਹੀ ਕਿਡਨੀ ਫੇਲ ਹੋ ਗਈ ਹੈ ਔਰ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਹੀ ਰਹਿ ਗਿਆ, ਉਹਨਾਂ ਲੋਕਾਂ ਨੂੰ ਵੀ ਉਲਟੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੇ, ਹਾਰਟ ਜਾਂ ਲੰਗਸ ਕੰਜੈਸ਼ਨ ਆ ਗਿਆ ਹੈਗਾ, ਨਹੀਂ ਕਲੀਅਰ ਕਰ ਸਕੇ ਆਪਣਾ ਜਿੰਨਾ ਵੀ ਓਵਰਲੋਡ ਹੈਗਾ ਆ, ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ। ਸੋ ਮਤਲਬ ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਦੋ ਇੱਕ ਤਰ੍ਹਾਂ ਦੀਆਂ ਗੱਲਾਂ ਹਨ, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ, ਤਾਂ ਕਿ ਅਸੀਂ ਉਹਨੂੰ ਇੰਡੀਵਿਜੁਅਲਾਈਜ਼ ਕਰ ਸਕੀਏ, ਵੱਖਰੇ ਤੌਰ ਤੇ ਵੇਖ ਸਕੀਏ ਕਿ ਸਾਡੀ ਵਾਇਟਲਿਟੀ ਜਾਂ ਇਸ ਸਰੀਰ ਦੇ ਅੰਦਰ ਜੋ ਵੀ ਕੁਝ ਜਿੰਦਾ ਹੈਗੀ ਹੈ ਉਹਦੀ ਡਿਮਾਂਡ ਕੀ ਹੈ। ਉਹ ਡਿਮਾਂਡ ਆਪਣੀ ਸਰੀਰ ਦੇ ਰਾਹੀਂ ਪ੍ਰਗਟ ਕਰ ਰਹੀ ਹੈ, ਔਰ ਉਸ ਪ੍ਰਗਟ ਕਰਨ ਵਾਲੀ ਚੀਜ਼ ਦਾ ਨਾਂ ਹੈ ਵਾਇਟਲਿਟੀ, ਔਰ ਐਕਸਪ੍ਰੈਸ ਕਰ ਰਹੀ ਹੈ ਉਹ ਆਪਣੇ ਆਪ ਨੂੰ ਸਿੰਪਟਮ ਦੇ ਤੌਰ ਤੇ, ਜੀ ਕਿੱਥੇ ਹੋ ਰਿਹਾ ਉਲਟੀ ਆ ਰਹੀ ਹੈ। ਔਰ ਜੇ ਤੁਸੀਂ ਆਪਣੇ ਆਪ ਵੀ ਕਈ ਵਾਰ ਲੋਕ ਕੁਝ ਖਾ ਲੈਂਦੇ ਨੇ ਨਾ ਤੇ ਆਪਣੇ ਆਪ ਵੀ ਉਲਟੀ ਕਰ ਦਿੰਦੇ ਨੇ ਤੇ ਬੈਟਰ ਫੀਲ ਕਰਦੇ ਨੇ, ਚੀਜ਼ ਨਿਕਲ ਗਈ ਯਾਰ ਸਰੀਰ ਚ ਚੰਗਾ ਹੋ ਗਿਆ ਆਰਾਮ ਜਿਹਾ ਆ ਗਿਆ, ਜਾਂ ਕਿਸੇ ਨੂੰ ਇੱਕ ਦੋ ਪੇਟ ਖਰਾਬ ਹੋ ਗਿਆ ਪਾਰਟੀ ਤੇ ਗਏ ਸੀ ਵਾਹਵਾ ਕੁਛ ਖਾ ਲਿਆ ਅਗਲੇ ਦਿਨ ਇੱਕ ਦੋ ਟੱਟੀਆਂ ਆ ਗਈਆਂ ਫਿਰ ਵੀ ਉਹ ਰਿਲੈਕਸ ਫੀਲ ਕਰਦੇ ਹੈਗੇ। ਸੋ ਮਤਲਬ ਕੀ ਆ, ਕੁਦਰਤ ਆਪਣੇ ਆਪ ਪ੍ਰੋਸੈਸ ਕਰ ਰਹੀ ਹੁੰਦੀ ਹੈ ਤੇ ਜੇ ਤੁਸੀਂ ਕੁਦਰਤ ਨੂੰ ਹੈਲਪ ਕਰਨੀ ਹੈ ਤੇ ਹੈਲਪ ਉਸ ਲਫ਼ਜ਼ਾਂ ਦੇ ਵਿੱਚ ਹੋਣੀ ਚਾਹੀਦੀ ਹੈ। ਇੱਕ ਤਾਂ ਇਹ ਹੋਣਾ ਚਾਹੀਦਾ ਆ ਕਿ ਉਹ ਤਰੀਕਾਕਾਰ ਸੇਫ ਹੋਵੇ, ਦੂਜਾ ਇਹ ਹੋਣਾ ਚਾਹੀਦਾ ਆ ਕਿ ਉਹ ਅਕਾਰਡਿੰਗ ਟੂ ਡਿਮਾਂਡ ਹੋਣਾ ਚਾਹੀਦਾ। ਮੈਨੂੰ ਤਾਂ ਚਾਹੀਦੀ ਆ ਲੂਣ ਮੇਰੀ ਸਬਜ਼ੀ ਚ ਘੱਟ ਆ ਤੇ ਤੁਸੀਂ ਮੈਨੂੰ ਮਿਰਚਾਂ ਦੇਈ ਜਾਓ ਤੇ ਕੀ ਹੋਏਗਾ, ਜਬਰਦਸਤੀ ਉਹ ਚੀਜ਼ ਇੱਕ ਤਾਂ ਲੂਣ ਘੱਟ ਸੀਗਾ ਇੱਕ ਮਿਰਚਾਂ ਵੱਧ ਆ ਗਈਆਂ ਉਹ ਹੋਰ ਪ੍ਰੋਬਲਮ ਖੜੀ ਹੋ ਜਾਏਗੀ। ਸੋ ਮਤਲਬ ਡਿਮਾਂਡ ਤੇ ਡਿਮਾਂਡ ਕਿਵੇਂ ਹੁੰਦੀ ਹੈ, ਸਾਡੀ ਉਹ ਵਾਇਟਲਿਟੀ ਸਰੀਰ ਦੇ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੀ ਹੈ, ਇਸ ਕਰਕੇ ਹੀ ਸਾਨੂੰ ਆਮ ਤੌਰ ਤੇ ਉਹੋ ਜਿਹਾ ਕੁਛ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਸਰੀਰ ਦੀ ਡਿਮਾਂਡ ਹੈ। ਪਰ ਜੇ ਅਸੀਂ ਉਹਦੇ ਉਲਟ ਕਾਰਵਾਈ ਕਰਨੇ ਆ, ਨਾ ਬਈ ਉਲਟੀ ਬੰਦ ਕਰਨੀ ਅਲੱਗ ਗੋਲੀ ਹੁਣੇ ਉਲਟੀ ਬੰਦ ਹੋ ਜੂਗੀ, ਤੁਸੀਂ ਇਹੋ ਜਿਹੀ ਕਾਰਵਾਈ ਕਰਦੇ ਹੋ ਤਾਂ ਇਹਦਾ ਮਤਲਬ ਕੀ ਆ ਕਿ ਤੁਸੀਂ ਉਸ ਦੀ ਡਿਮਾਂਡ ਦੇ ਖਿਲਾਫ ਜਾ ਰਹੇ ਹੋ, ਔਰ ਜਦੋਂ ਖਿਲਾਫ ਜਾ ਰਹੇ ਹੋ ਤੇ ਇਸ ਚੀਜ਼ ਦੇ ਨਾਲ ਜਾਂ ਤਾਂ ਘਬਰਾਹਟ ਪੈਦਾ ਹੋਏਗੀ ਜਾਂ ਉਸ ਤੋਂ ਬਾਅਦ ਜਿੰਨਾ ਚਿਰ ਇਸ ਦਵਾਈ ਦਾ ਅਸਰ ਰਹੇਗਾ ਉਹ ਘਬਰਾਹਟ ਵੀ ਰਹੇਗੀ ਤੇ ਉਹ ਉਲਟੀ ਬੰਦ ਵੀ ਰਹੇਗੀ। ਪਰ ਅਲਟੀਮੇਟ ਜੇ ਤਾਂ ਉਹ ਸਿਸਟਮ ਜਿਸ ਕਰਕੇ ਉਹਨੂੰ ਜੀ ਕੱਚਾ ਹੋ ਰਿਹਾ ਸੀ, ਉਲਟੀ ਹੋ ਰਹੀ ਸੀ, ਉਹਨੇ ਦਵਾਈ ਦੇ ਇਫੈਕਟ, ਕਿਉਂਕਿ ਦਵਾਈ ਦਾ ਇੱਕ ਲਿਮਿਟਡ ਇਫੈਕਟ ਹੈਗਾ, ਇਹਨੂੰ ਉਹਨੇ ਬਾਹਰ ਕੱਢ ਹੀ ਦੇਣਾ ਹੈਗਾ। ਕੋਈ ਕਹਿੰਦੇ ਨਾ ਵੀ ਆਹ ਟੀਕਾ ਜਾਂ ਆਹ ਕੈਪਸੂਲ 6 ਘੰਟੇ ਬਾਅਦ ਖਾਣਾ, ਭਾਵ ਕੀ ਹੁੰਦਾ ਆ ਕਿ ਇਸ ਦਵਾਈ ਦਾ ਤਜਰਬਾ ਹੋ ਚੁੱਕਾ ਆ ਕਿ ਕੁਦਰਤ ਨੇ ਇਸ ਨੂੰ ਇਸ ਸਰੀਰ ਦੇ ਵਿੱਚੋਂ 6 ਘੰਟੇ ਚ ਬਾਹਰ ਕੱਢ ਦੇਣਾ। ਫਿਰ ਕੌਣ ਸੇਫਟੀ ਕਰੇਗਾ ਤੁਹਾਡੀ? ਇਸ ਵੀ ਫਿਰ ਕੈਪਸੂਲ ਖਾਓ। ਸੋ ਜਦ ਤੱਕ ਇਸ ਨੂੰ ਸਰੀਰ ਨੇ ਬਾਹਰ ਕੱਢ ਦੇਣਾ ਆ ਤੇ ਕੱਢ ਦਿੱਤਾ ਤਾਂ ਉਦੋਂ ਬਾਅਦ ਤੁਸੀਂ ਰਿਲੀਫ ਵੀ ਕਰਨਾ ਹੈ। ਔਰ ਤੁਸੀਂ ਕ੍ਰੈਡਿਟ ਕਿਹਨੂੰ ਦੇਣਾ ਆ? ਉਸ ਦਵਾਈ ਨੂੰ ਵੀ ਆਹ ਦਵਾਈ ਖਾਧੀ ਸੀ ਯਾਰ, ਉਦੋਂ ਬਾਅਦ ਆਰਾਮ ਆ ਗਿਆ ਤੇ ਬਸ ਮੈਂ ਠੀਕ ਹੋ ਗਿਆ। ਤੁਸੀਂ ਕ੍ਰੈਡਿਟ ਉਸ ਦਵਾਈ ਨੂੰ ਦਿੰਦੇ ਹੋ ਜਿਹਨੇ ਤੁਹਾਡੀ ਵਾਇਟਿਲਿਟੀ ਦੇ ਅਗੇਂਸਟ ਵੀ ਕੰਮ ਕੀਤਾ ਸੀ, ਉਹਨੂੰ ਵੀ ਕ੍ਰੈਡਿਟ ਦਿੰਦੇ ਹੋ। ਲੇਕਿਨ ਜੇ ਤੁਸੀਂ ਉਹਦੇ ਮੁਤਾਬਕ ਇਫੈਕਟ ਕੀਤਾ ਹੁੰਦਾ ਤੇ ਫਿਰ ਇਸ ਚੀਜ਼ ਨੇ ਇਕਦਮ ਜਲਦੀ ਰਿਕਵਰ ਹੋਣਾ ਸੀਗਾ। ਨਹੀਂ, ਹੁਣ ਦੂਸਰੀ ਗੱਲ ਮੰਨ ਲਿਆ ਜਾਏ ਸਰੀਰ ਦੇ ਅੰਦਰ ਕੈਂਸਰ ਹੈ, ਕਿਸੇ ਵੀ ਤਰ੍ਹਾਂ ਦੀ ਦਰਦ ਹੈਗੀ ਹੈ, ਦਰਦ ਵਾਸਤੇ ਤੁਸੀਂ ਕੋਈ ਵੀ ਦਵਾਈ ਖਾ ਰਹੇ ਹੋ ਤੇ ਹੁਣ ਉਹ ਦਰਦ ਦਾ ਉਸ ਦਵਾਈ ਦਾ ਤਾਂ ਇਫੈਕਟ ਉਹੀ ਕੈਪਸੂਲ ਦੇ ਮੁਤਾਬਕ 5-6 ਘੰਟੇ 8 ਘੰਟੇ ਦਾ ਹੈ ਨਾ। ਅਲਟੀਮੇਟ ਕੁਦਰਤ ਨੇ ਸਰੀਰ ਨੇ ਇਸ ਨੂੰ ਬਾਹਰੋਂ, ਕਿਉਂਕਿ ਅਨਵਾਂਟਡ ਆ, ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਫਿਰ ਕੀ ਹੋਊਗਾ? ਤੁਹਾਡੀ ਦਰਦ ਫਿਰ ਸ਼ੁਰੂ ਹੋ ਜਾਏਗੀ, ਤੁਸੀਂ ਫੇਰ ਉਹ ਦਵਾਈ ਖਾਓਗੇ। ਅਲਟੀਮੇਟ ਤੁਹਾਡੀ ਸਹਿਣ ਦੀ ਸਮਰੱਥਾ ਵੱਧ ਜਾਏਗੀ ਉਸ ਦਵਾਈ ਨੂੰ ਤੇ ਅਲਟੀਮੇਟ ਤੁਹਾਨੂੰ ਉਹਦੀ ਡੋਜ਼ ਵਧਾਉਣੀ ਪਏਗੀ। ਸੋ ਇਹੀ ਕਾਰਜਕ੍ਰਮ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਚੱਲ ਰਿਹਾ ਹੈਗਾ ਆ, ਔਰ ਅਸੀਂ ਇਹੋ ਜਿਹੀਆਂ ਦਵਾਈਆਂ ਦੀ ਡੋਜ਼ ਵਧਾ ਰਹੇ ਹਾਂ। ਕਾਰਨ ਕੀ ਹੈ ਕਿ ਅਸਲ ਅੰਡਰਲਾਈਨ ਜਿਹੜੇ ਕਾਰਨ ਹਨ, ਜਿਹੜੇ ਇੰਡੋਟੌਕਸਿਨ ਹਨ, ਅੰਦਰ ਕੈਂਸਰ ਹੈ, ਅੰਦਰ ਡਿਵੈਲਪਮੈਂਟ ਹੋ ਗਈ ਕਿਸੇ ਤਰ੍ਹਾਂ ਦੀ ਟਿਸ਼ੂਆਂ ਦੇ ਵਿੱਚ, ਉਹ ਲਗਾਤਾਰ ਕੈਂਸਰ ਟੌਕਸਿਨ ਪੈਦਾ ਕਰ ਰਹੇ ਹਨ, ਔਰ ਉਸ ਟੌਕਸਿਨ ਦੇ ਕਰਕੇ ਜਿਹੜੀ ਦਰਦ ਤਕਲੀਫ ਵੱਧ ਰਹੀ ਹੈਗੀ ਹੈ, ਉਹਨੂੰ ਤੁਸੀਂ ਟੈਂਪਰੇਰੀ ਦਵਾਈਆਂ ਨਾਲ ਟੈਂਪਰੇਰੀ ਹੀ ਠੀਕ ਕਰ ਸਕਦੇ ਹੋ, ਬਲਕਿ ਉਹਦਾ ਕੰਮ ਹੋਰ ਵਧਾ ਰਹੇ। ਇਸ ਕਰਕੇ ਅਗਲੀ ਤੀਸਰੀ ਗੱਲ ਜੋ ਸਾਡੇ ਸਾਹਮਣੇ ਆ ਗਈ, ਅਸੀਂ ਇਹ ਵਿਧਾਨ ਕਰਦੇ ਹਾਂ ਵੀ ਬਿਮਾਰੀ ਨੂੰ ਠੀਕ ਕਰਨ, ਬੰਦਾ ਅੱਗੇ ਚੜਕਦਾ ਪਿਆ ਜਾ, ਬਿਮਾਰੀ ਨੂੰ ਠੀਕ ਕਰਨ ਵਾਸਤੇ ਕੋਈ ਨਾ ਕੋਈ ਸਿਧਾਂਤ ਤੇ ਚਾਹੀਦਾ ਨਾ ਯਾਰ। ਸਿਧਾਂਤ ਕੀ ਆ ਕਿ ਬਿਮਾਰੀ ਦਾ ਨਿਵਾਰਨ, ਕਿਸੇ ਵੀ ਤਕਲੀਫ ਦਾ ਨਿਵਾਰਨ ਛੇਤੀ ਤੋਂ ਛੇਤੀ ਹੋਣਾ ਚਾਹੀਦਾ, ਤੁਸੀਂ ਸਾਰੇ ਸਮਝੋ। ਔਰ ਉਸੇ ਨੂੰ ਸਿਧਾਂਤ ਦੇ ਤੌਰ ਤੇ ਕਲਮਬੱਧ ਕੀਤਾ ਗਿਆ ਕਿ ਜਿਹੜਾ ਕਿਓਰ ਹੈ ਨਾ, ਕਿਓਰ ਦਾ ਮਤਲਬ ਆ ਕਿ ਤੁਸੀਂ ਤੰਦਰੁਸਤ ਸੀ, ਹੁਣ ਤੁਸੀਂ ਬਿਮਾਰ ਹੋ ਗਏ, ਹੁਣ ਤੁਹਾਡੀ ਤੰਦਰੁਸਤੀ ਨੂੰ ਫਿਰ ਵਾਪਸ ਲਿਆਉਣਾ, ਬਿਮਾਰੀ ਨੂੰ ਬਾਹਰ ਕੱਢਣਾ, ਇਹਨੂੰ ਕਿਓਰ ਕਹਿੰਦੇ ਆ। ਕਿਓਰ ਹੋਣਾ ਕਿਵੇਂ ਚਾਹੀਦਾ ਹੈ? ਜੋ ਆਮ ਸਾਡੇ ਵਿਧਾਨ ਦੇ ਵਿੱਚ ਲਿਖਿਆ ਹੋਇਆ ਆ ਉਹ ਹੈ ਰੈਪਿਡ ਜੈਂਟਲ। ਪਹਿਲੀ ਗੱਲ ਤਾਂ ਤੇਜ਼ ਛੇਤੀ ਦੀ ਛੇਤੀ ਆ, ਜਿੰਨੀ ਛੇਤੀ ਰਿਲੀਵ ਹੋ ਜਾਏ ਤੇ ਉਹਨੂੰ ਕਰ ਦੇਣਾ ਚਾਹੀਦਾ। ਹੁਣ ਛੇਤੀ ਤੋਂ ਛੇਤੀ ਦਾ ਮਤਲਬ ਇਹ ਨਹੀਂ ਜਿਵੇਂ ਮੈਂ ਉਲਟੀ ਬੰਦ ਕਰਨ ਵਾਲੀ ਗੱਲ ਤੁਹਾਨੂੰ ਸੁਣਾਈ ਹੈ, ਕਿਉਂਕਿ ਉਹ ਇੱਕ ਓਵਰਬਰਡਨ ਹੈਗਾ। ਹਾਂ, ਪਰ ਜਿਸ ਵੇਲੇ ਸਾਨੂੰ ਸਮਾਂ ਨਹੀਂ ਦੇ ਰਹੀ, ਜ਼ਿੰਦਗੀ ਸਮਾਂ ਨਹੀਂ ਦੇ ਰਹੀ, ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ, ਉਸ ਵੇਲੇ ਤੁਸੀਂ ਦੁਨੀਆਂ ਦਾ ਜਾਨਾ ਮਾਨਾ ਕੋਈ ਵੀ ਤਰੀਕਾਕਾਰ ਵਰਤ ਕੇ ਅਗਰ ਜ਼ਿੰਦਗੀ ਲਮਕਾ ਲੈਂਦੇ ਹੋ ਤਾਂ ਇਟਸ ਅ ਗੁੱਡ ਥਿੰਗ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈਗਾ। ਹੁਣ ਬੰਦਾ ਖੂਹ ਚੋਂ ਡੁੱਬ ਗਿਆ ਤੇ ਤੁਸੀਂ ਉੱਥੇ ਸੋਚੀ ਜਾਓ ਯਾਰ ਮੈਂ ਤਾਂ ਹੋਮਿਓਪੈਥਿਕ ਡਾਕਟਰ ਹਾਂ, ਯਾਰ ਮੈਂ ਆਯੁਰਵੈਦਿਕ ਡਾਕਟਰ ਹਾਂ, ਨਹੀਂ, ਪਹਿਲਾ ਕੰਮ ਸਾਹ ਚਾਲੂ ਕਰਨਾ ਹੈਗਾ। ਸੋ ਦੁਨੀਆਂ ਦੀ ਕੋਈ ਵੀ ਸਾਇੰਸ ਕਿਸੇ ਵੀ ਐਸੇ ਤਰੀਕਾਕਾਰ ਦੇ ਵਿੱਚ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਦੇ ਮੌਤ ਦੀ ਲੜਾਈ ਹੋ ਰਹੀ ਕੁਝ ਨਹੀਂ ਹੋ ਸਕਦਾ ਹੈਗਾ ਤੇ ਤੁਸੀਂ ਕੁਝ ਵੀ ਕਰਕੇ ਉਸਨੂੰ ਸਰਵਾਈਵ ਕਰਨਾ ਹੈ, ਉੱਥੇ ਕਿਸੇ ਸਿਧਾਂਤ ਪੱਧਤੀ ਦੀ ਗੱਲ ਨਹੀਂ ਰਹਿ ਜਾਂਦੀ। ਉਸ ਤੋਂ ਬਾਅਦ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਰੈਪਿਡ ਜੈਂਟਲ ਪਰਮਾਨੈਂਟ। ਹੁਣ ਰੈਪਿਡ ਦਾ ਕੀ ਆ ਵੀ ਛੇਤੀ ਤੋਂ ਛੇਤੀ ਨਿਵਾਰਨ ਜਿੰਨੀ ਤਰੱਕੀ ਹੋ ਗਈ। ਹੁਣ ਜੇ ਤੁਸੀਂ ਜ਼ਬਰਦਸਤੀ ਕਿਸੇ ਉਲਟੀ ਨੂੰ ਬੰਦ, ਮੈਂ ਉਲਟੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਐਗਜ਼ਾਮਪਲ ਲੈ ਚੁੱਕੇ ਹਾਂ, ਜਦੋਂ ਕਿਸੇ ਵੀ ਉਲਟੀ ਨੂੰ ਜ਼ਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਵਕਤੀ ਤੌਰ ਤੇ ਉਲਟੀ ਤਾਂ ਬੰਦ ਕਰ ਦਿੱਤੀ ਪਰ ਹੋਰ ਵੀ ਬਹੁਤ ਕੁਝ ਨਾਲ ਸਹੇੜ ਲਿਆ, ਘਬਰਾਹਟ ਪਰੇਸ਼ਾਨੀ ਸਹੇੜ ਲਈ ਹੈ, ਤੇ ਹੁਣ ਜੇ ਵਕਤੀ ਤੌਰ ਤੇ ਅੰਦਰ ਦਾ ਨਿਜ਼ਾਮ ਜੋ ਡਾਈਜੈਸ਼ਨ ਜਾਂ ਇਨਡਾਈਜੈਸ਼ਨ ਦੇ ਕਰਕੇ ਸੀ ਉਹ ਸੈੱਟ ਹੋ ਗਿਆ ਆ ਤੇ ਤੁਸੀਂ ਕ੍ਰੈਡਿਟ ਉਹਨੂੰ ਦੇ ਰਹੇ ਹੋ, ਲੇਕਿਨ ਅਸਲ ਕ੍ਰੈਡਿਟ ਉਹਦਾ ਹੈ ਨਹੀਂ, ਉਹਨੇ ਤਾਂ ਦਰਵਾਜ਼ੇ ਬੰਦ ਕੀਤੇ ਸੀ, ਉਹਨੇ ਤਾਂ ਨਰਵਸ ਸਿਸਟਮ ਦਾ ਟੈਲੀਫੋਨ ਲਾਈਨ ਸੀ ਜਿੱਥੇ ਤਕਲੀਫ ਸੀ ਉਹਦੀ ਟੈਲੀਫੋਨ ਲਾਈਨ ਕੱਟ ਦਿੰਦੀ ਸੀ ਵੀ ਬ੍ਰੇਨ ਨੂੰ ਪਤਾ ਹੀ ਨਾ ਲੱਗਦੇ ਕੀ ਹੋ ਰਿਹਾ, ਦੁੱਖ ਚ ਤਕਲੀਫ ਚ ਕਿਸ ਤਰ੍ਹਾਂ ਹੈਗਾ। ਸੋ ਐਸਾ ਅਸੀਂ ਕਰ ਦਿੱਤਾ ਸੀ, ਔਰ ਉਹੀ ਗੱਲ ਮੈਂ ਕੈਂਸਰ ਦੀ ਕਰੀ ਸੀਗੀ ਵੀ ਜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਿਹੜੀਆਂ ਵਕਤੀ ਤੌਰ ਤੇ ਠੀਕ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹਨਾਂ ਨੂੰ ਸਮਾਂ ਲੱਗਣਾ ਹੈਗਾ ਆ, ਔਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫਿਰ ਵਾਰ ਵਾਰ ਤੁਹਾਨੂੰ ਉਹੀ ਕੰਮ ਕਰਨਾ ਪਏਗਾ। ਔਰ ਜਦੋਂ ਤੁਸੀਂ ਵਾਰ ਵਾਰ ਕੋਈ ਵੀ ਕੰਮ ਕਰਦੇ ਹੋ ਨਾ, ਅਲਟੀਮੇਟ ਤੁਹਾਨੂੰ ਫਿਰ ਪੇ ਬੈਕ ਕਰਨਾ ਪੈਂਦਾ, ਉਹਦੇ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਤੁਹਾਨੂੰ। ਹਾਂਜੀ, ਕਿਸੇ ਦੇ $5 ਕੱਢ ਕੇ ਤੁਸੀਂ ਅੱਜ ਦੇ ਤੇ, ਕੱਲ ਨੂੰ ਫਿਰ ਕੱਢ ਕੇ, ਕੱਲ ਨੂੰ ਫਿਰ 5 ਦੇ ਤੇ, ਤੇ ਅਲਟੀਮੇਟ ਉਹਦੀ ਜੀ ਆਪਣੀ ਡਿਮਾਂਡ ਹੋਵੇਗੀ। ਕੋਈ ਐਵੇਂ ਯਾਰ ਬੈਠਿਕ ਦਵਾਈਆਂ ਦੇ ਬਾਅਦ ਇੱਕ ਦਵਾਈ ਤੋਂ ਬਾਅਦ ਦੂਸਰੀ ਦਵਾਈ, ਅੱਛਾ ਜੀ ਇਹਦੇ ਸਾਈਡ ਇਫੈਕਟ ਹੋਏ ਨੇ, ਚੰਗਾ ਹੁਣ ਆਹ ਦਵਾਈ ਲੈ ਲਓ ਨਾਲ, ਹੁਣ ਆਹ ਦਵਾਈ ਲੈ ਲਓ ਨਾਲ, ਇਹ ਕੁਝ ਹੋ ਰਿਹਾ ਕਿਉਂਕਿ ਅਸੀਂ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ। ਦੂਸਰੀ ਗੱਲ ਰੈਪਿਡ ਵਾਲੀ ਗੱਲ ਹੋ ਗਈ, ਰੈਪਿਡ ਨੂੰ ਅਸੀਂ ਉਹਨਾਂ ਤਰੀਕਿਆਂ ਦੇ ਵਿੱਚ ਹੀ ਅਜ਼ਮਾਉਣਾ ਹੈ ਜਿਹਦੇ ਰਾਹੀਂ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕਾਰਨਾਂ ਨੂੰ ਜਾਣਦੇ ਹਾਂ ਤੇ ਕਾਰਨ ਦੂਰ ਕਰਕੇ ਇਸ ਦਾ ਨਿਵਾਰਨ ਕੀਤਾ ਜਾ ਸਕਦਾ ਆ, ਪਰ ਵਕਤੀ ਤੌਰ ਤੇ ਸਾਨੂੰ ਹੈਲਪ ਚਾਹੀਦੀ ਹੈ ਤੇ ਵਕਤੀ ਤੌਰ ਤੇ ਹੈਲਪ ਲੈ ਰਹੇ ਹੋ ਗੁੱਡ ਐਂਡ ਵੈਲ, ਉਸ ਵੇਲੇ ਤੁਸੀਂ ਮਾਰਫੀਨ ਇਸਤੇਮਾਲ ਕਰੋ ਜਾਂ ਪੈਸੇ ਦੀ ਇਸਤੇਮਾਲ ਕਰੋ, ਠੀਕ ਹੈ ਜੀ ਗੱਲ, ਔਰ ਜਾਂ ਪੋਸਟ ਇਸਤੇਮਾਲ ਕਰੋ ਜਾਂ ਹੀਮ, ਕਿਸੇ ਪਹਿਲਾਂ ਟੈਟਨਸ ਵਾਸਤੇ ਹੀਮ ਹੀ ਦਿੱਤੀ ਜਾਂਦੀ ਸੀ, ਤੋ ਮੇਰੇ ਕਹਿਣ ਤੋਂ ਭਾਵ ਕਰ ਸਕਦੇ ਹੋ, ਪਰ ਜਦੋਂ ਤੁਹਾਨੂੰ ਪਤਾ ਹੋਵੇ ਵੀ ਇਹ ਚੀਜ਼ ਟਾਈਮਲੀ ਫੈਸ਼ਨ ਦੇ ਨਾਲ ਠੀਕ ਨਹੀਂ ਹੋਣ ਵਾਲੀ, ਤੇ ਉਸ ਹਾਲਾਤ ਵਿੱਚ ਸਭ ਤੋਂ ਪਹਿਲਾਂ ਨਿਸ਼ਾਨਾ ਸਾਡਾ ਇਹ ਹੋਣਾ ਚਾਹੀਦਾ ਆ ਕਿ ਉਸ ਬਿਮਾਰੀ ਨੂੰ ਰੈਪਿਡ ਜੈਂਟਲ ਤਰੀਕੇ ਨਾਲ ਤੇ ਹੋਣਾ ਵੀ ਚਾਹੀਦਾ ਪਰਮਾਨੈਂਟ। ਇਹ ਹੱਲ ਜਿਹੜਾ ਮਾਰਫੀਨ ਦੇਣ ਵਾਲਾ ਇਹ ਪਰਮਾਨੈਂਟ ਨਹੀਂ ਹੈ, ਕਿਉਂਕਿ ਅੰਦਰ ਖੜੀ ਬਿਮਾਰੀ ਜਿਹੜੀ ਵੀ ਹੈ ਚੇਂਜ ਹੋ ਚੁੱਕੀ ਹੈ ਸਰੀਰ ਦੇ ਵਿੱਚ, ਇਹ ਉਹਦਾ ਨਿਵਾਰਨ ਨਹੀਂ ਕਰੇਗੀ। ਨਿਵਾਰਨ ਨਹੀਂ ਕਰੇਗੀ ਤੇ ਅਸਲ ਤਰੀਕਾ ਕਾਰ ਕੀ ਹੋਣਾ ਚਾਹੀਦਾ ਉਹਦਾ ਨਿਵਾਰਨ ਕੀਤਾ। ਹੁਣ ਕਈ ਬੰਦੇ ਮੈਨੂੰ ਕਰਦੇ ਆ ਐਗਜ਼ਾਮਪਲ, ਕਹਿੰਦੇ ਡਾਕਟਰ ਸਾਹਿਬ ਜੇ ਭਲਾ ਕਿਸੇ ਦਾ ਸਾਹ ਔਖਾ ਹੋ ਜਾਵੇ, ਉਸ ਸਮੇਂ ਦੀ ਬਿਮਾਰੀ ਹੋਵੇ, ਤੇ ਤੁਸੀਂ ਆਖੋ ਵੀ ਇਹ ਕਰਨਾ ਨੀ, ਕਰਨ ਵਾਲੀ ਦਾ ਟੀਕਾ ਨੀ ਲਵਾਉਣਾ ਜਾਂ ਬਰੋਕੋਡਾ ਲੇਟਰ ਨੀ ਲੈਣਾ, ਹੈਂ ਤੇ ਉਹ ਤਾਂ ਮਰੀ ਜਾਊਗਾ ਸਾਰਾ। ਮੈਂ ਇਹ ਗੱਲ ਕਹਿ ਚੁੱਕਿਆ ਹਾਂ ਕਿ ਜਦੋਂ ਜੀਵਨ ਸਮਾਂ ਨਹੀਂ ਦਿੰਦਾ, ਜਦੋਂ ਇਸ ਤਰ੍ਹਾਂ ਦੀ ਕੋਈ ਤਕਲੀਫ ਹੋ ਰਹੀ ਹੈ, ਉਸ ਵੇਲੇ ਦੁਨੀਆਂ ਦੀ ਕੋਈ ਵੀ ਤਰੀਕਾਕਾਰ ਅਪਣਾ ਕੇ ਤੁਸੀਂ ਉਸ ਚੀਜ਼ ਨੂੰ ਰਿਲੀਫ ਦਿੰਦੇ ਹੋ ਤਾਂ ਇਹ ਬੈਨ ਨਹੀਂ ਹੈ, ਇਹ ਹਰੇਕ ਬੰਦਾ ਇਸਤੇਮਾਲ ਕਰ ਸਕਦਾ ਆ। ਉਸ ਤੋਂ ਬਾਅਦ ਫਿਰ ਸੋਚਣ ਵਾਲੀ ਗੱਲ ਆ ਵੀ ਇਸ ਬੰਦੇ ਨੂੰ ਰੋਜ਼ ਹੀ ਸਾਹ ਕਿਉਂ ਔਖਾ ਹੋ ਰਿਹਾ, ਇਸ ਬੰਦੇ ਨੂੰ ਰੋਜ਼ ਹੀ ਕਿਉਂ ਬਿਮਾਰੀਆਂ ਆ ਰਹੀਆਂ ਨੇ, ਰੋਜ਼ ਹੀ ਇਸੇ ਤਰ੍ਹਾਂ ਦੇ ਸਿਮਟਮ ਲੈ ਕੇ ਕਿਉਂ ਆ ਰਿਹਾ ਹੈਗਾ ਆ, ਰੋਜ਼ ਹੀ ਇੱਕ ਦਵਾਈ ਇਹਨੂੰ ਕਿਉਂ ਰਿਪੀਟ ਕਰਨੀ ਪੈ ਰਹੀ ਹੈ। ਸਾਨੂੰ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ, ਔਰ ਉਹਦੇ ਵਾਸਤੇ ਤਰੀਕਾਕਾਰ ਕੀ ਹੋਵੇ, ਦਵਾਈ ਦਾ ਤਰੀਕਾਕਾਰ ਤਾਂ ਦਵਾਈ ਹੈ ਨਾ, ਤੇ ਦਵਾਈ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਇੰਡੀਵਿਜੁਅਲ ਕਰੈਕਟਰ ਅਸੀਂ ਲੱਭਣੇ ਨੇ, ਕਿਉਂਕਿ ਬਿਮਾਰ ਅੰਦਰ ਉਹ ਚੀਜ਼ ਹੈ ਜਿਹੜੀ ਇਨਵਿਜ਼ੀਬਲ ਹੈਗੀ ਹੈ, ਔਰ ਹੋਮਿਓਪੈਥਿਕ ਤਰੀਕਾਕਾਰ ਇਹਨਾਂ ਸਿਧਾਂਤਾਂ ਦੇ ਵਿੱਚ ਸਭ ਤੋਂ ਵਧੀਆ ਆ। ਅਫੀਮ, ਮਾਰਫੀਨ, ਪੈਥੇਡੀਨ, ਵਟ ਐਵਰ ਜੋ ਵੀ ਅਸੀਂ ਗਿਣਿਆ ਹੈਗਾ, ਇਹਨਾਂ ਦੇ ਅੰਦਰ ਉਹ ਕਿਹੜੀ ਪ੍ਰਾਪਰਟੀ ਹੈ ਜਿਹੜੀ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ। ਹੁਣ ਜੇ ਗੁੜ ਦਿੱਤੇ ਕੋਈ ਮਰ ਸਕਦਾ ਹੈ ਤਾਂ ਜ਼ਹਿਰ ਜ਼ਰੂਰ ਦੇਣ ਦੀ ਲੋੜ ਹੈ, ਜੇ ਥੋੜੀ ਮਾਤਰਾ ਨਾਲ ਉਹੀ ਇਫੈਕਟ ਲੈ ਜਾ ਸਕਦੇ ਨੇ ਤੇ ਫਿਰ ਵੱਧ ਮਾਤਰਾ ਦੇਣ ਦਾ ਕੀ ਫਾਇਦਾ ਹੈਗਾ। ਜੇ ਅਸੀਂ ਅਫੀਮ ਦਿੰਦੇ ਆ ਰਹੇ ਹਾਂ ਤੇ ਹੁਣ ਅਸੀਂ ਮਾਰਫੀਨ ਤੱਕ ਪਹੁੰਚ ਗਏ ਹਾਂ, ਪਰ ਜੇ ਅਸੀਂ ਹੋਮਿਓਪੈਥਿਕ, ਕਿਉਂਕਿ ਹੁਣ ਐਕਸਪੈਰੀਮੈਂਟ ਜਦ ਤੱਕ ਅਸੀਂ ਕਿਸੇ ਚੀਜ਼ ਦਾ ਐਕਸਪੈਰੀਮੈਂਟ ਨਹੀਂ ਨਾ ਕਰਦੇ ਜੀਵਾ ਸਾਹਿਬ, ਤਦ ਤੱਕ ਅਸੀਂ ਕਿਸੇ ਚੀਜ਼ ਨੂੰ ਮੰਨਦੇ ਨੀ ਯਾਰ ਇਹ ਮਿੱਠੀਆਂ ਮਿੱਠੀਆਂ ਗੋਲੀਆਂ ਕੀ ਕਰ ਸਕਦੀਆਂ ਨੇ ਜਾਂ ਇਹ ਹੋਮਿਓਪੈਥਿਕ ਦੀਆਂ ਦਵਾਈਆਂ ਕੀ ਕਰ ਸਕਦੀਆਂ ਨੇ, ਪਰ ਸਾਡੇ ਸਰੀਰ ਅੰਦਰ ਜੋ ਲਿਵਿੰਗ ਬੀਂਗ ਜੋ ਵੀ ਕੁਛ ਹੈਗਾ ਆ ਉਹ ਤੇ ਇਨਵਿਜ਼ੀਬਲ ਆ। ਜੇ ਅਸੀਂ, ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਜੇ ਅਸੀਂ ਕਿਸੇ ਨੂੰ ਕਹੀਏ ਭਾਈ ਜੀਵਾ ਸਾਹਿਬ ਹਵਾ ਚ ਲੂਣ ਘੋਲ ਦਿਓ, ਤੁਸੀਂ ਕਹਿੰਦੇ ਪਾਗਲ ਹੋ ਗਿਆ, ਇਹਨੂੰ ਪਾਗਲਖਾਨੇ ਦਾਖਲ ਕਰਾਓ। ਹਵਾ ਚ ਲੂਣ ਕਿਤੇ ਘੋਲਿਆ ਜਾ ਸਕਦਾ ਯਾਰ, ਪਰ ਜੇ ਅਸੀਂ ਅਮੋਨੀਆ ਗੈਸ ਨੂੰ ਸੁੰਘਦੇ ਹਾਂ ਤੇ ਉਹਦੇ ਚ ਅਮੋਨੀਆ ਸਾਲਟ ਦੀ ਗੰਧ ਆਉਂਦੀ ਹੈ ਤੇ ਕੀ ਸਾਬਤ ਕਰਦੀ ਹੈ, ਉਹ ਇਹੀ ਸਾਬਤ ਕਰਦੀ ਹੈ ਵੀ ਇਹਦੇ ਵਿੱਚ ਅਮੋਨੀਆ ਸਾਲਟ ਮਿਲ ਗਿਆ ਹੈ। ਮਿਲਿਆ ਕਦੋਂ ਹੈ, ਜਦੋਂ ਉਹ ਇਸੇ ਰੂਪ ਵਿੱਚ ਆ ਗਿਆ। ਤੇ ਹੁਣ ਅਸੀਂ ਇਹ ਪਹਿਲਾਂ ਗੱਲ ਕਰ ਲਈ ਸ਼ੁਰੂਆਤੀ ਦੌਰ ਦੇ ਵਿੱਚ ਵੀ ਇਸ ਸਰੀਰ ਦਾ ਜ਼ਿੰਮੇਵਾਰ ਕੌਣ ਹੈ, ਉਹ ਲਿਵਿੰਗ ਪਾਵਰ, ਉਹ ਜਿਹੜੀ ਅਹਿਸਾਸ ਤੇ ਫੀਲਿੰਗ ਦੀ ਪਾਵਰ ਹੈਗੀ ਹੈ, ਔਰ ਇਸੇ ਤਰ੍ਹਾਂ ਹੀ ਹਰੇਕ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ। ਐਕਟਿਵ ਕੰਸਟੀਚੁਐਂਟਸ ਉਹ ਹੈ ਜਿਹੜਾ ਇਸ ਵਾਈਟਲ ਪਾਵਰ ਨੂੰ ਇਫੈਕਟ ਕਰਦਾ ਹੈਗਾ, ਔਰ ਉਹਦੇ ਰਾਹੀਂ ਸਰੀਰ ਤੇ ਸਿਮਟਮ ਪੈਦਾ ਕਰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਅਗਰ ਉਹ ਵਾਈਟਲ ਪਾਵਰ ਹੈਗੀ ਹੈ ਤਾਂ ਉਹਨੂੰ ਵੀ ਅਸੀਂ ਹੋਰ ਮਟੀਰੀਅਲ, ਜਦੋਂ ਵੀ ਅਸੀਂ ਮਟੀਰੀਅਲ ਲੈਵਲ ਤੇ ਰਹਿੰਦੇ ਹਾਂ ਨਾ, ਉਦੋਂ ਮਤਲਬ ਅਸੀਂ ਬਾਡੀ ਨਾਲ ਡੀਲ ਕਰ ਰਹੇ ਹਾਂ। ਜਦੋਂ ਅਸੀਂ ਇਹਦੇ ਹੋਰ ਮਾਈਨਿਊਟ ਇਹ ਮਟੀਰੀਅਲ ਲੈਵਲ ਤੇ ਪਹੁੰਚਦੇ ਹਾਂ ਨਾ, ਜਿਵੇਂ ਅਮੋਨੀਆ ਗੈਸ ਦੇ ਵਿੱਚ ਅਮੋਨੀਆ ਸਾਲਟ ਦਾ ਮਿਕਸਅਪ ਕਰਨਾ ਇੱਕ ਸਟੇਜ ਹੈ, ਅਸੀਂ ਜਦੋਂ ਅਸੀਂ ਇਹਨੂੰ ਮਿਕਸਅਪ ਕਰ ਦਿੱਤਾ ਕਿ ਅਮੋਨੀਆ ਦੇ ਗੈਸ ਦੇ ਵਿੱਚੋਂ ਸਾਨੂੰ ਅਮੋਨੀਆ ਦੀ ਸਮੈਲ ਆਣੀ ਸ਼ੁਰੂ ਹੋ ਗਈ। ਔਰ ਇਸੇ ਤਰ੍ਹਾਂ ਹੀ ਜੋ ਹੋਮਿਓਪੈਥਿਕ ਦਾ ਤਰੀਕਾਕਾਰ 1790 ਦੇ ਵਿੱਚ ਸਟਾਰਟ ਹੋਇਆ, ਡਾਕਟਰ ਸੈਮੁਅਲ ਹੈਨੀਮੈਨ ਨੇ ਸਟਾਰਟ ਕੀਤਾ, ਔਰ ਉਹਨੇ ਇਹ ਵੇਖਿਆ ਯਾਰ ਮੈਂ ਆ ਕੁਨੀਨ ਦੀ ਕੌੜੀ ਕੌੜੀ ਗੋਲੀ ਜੋ ਦੇ ਰਿਹਾ, ਲੋਕ ਕਈ ਖਾਂਦੇ ਨਹੀਂ, ਉਦੋਂ ਕੁਨੀਨ ਦਾ ਕਾੜਾ ਪਿਆ ਜਾਂਦਾ ਸੀਗਾ, ਕਿ ਜੇ ਇਹਦਾ ਐਕਟਿਵ ਕੰਸਟੀਚੁਐਂਟਸ ਹੀ ਦਿੱਤਾ ਜਾਵੇ ਔਰ ਉਹ ਵੀ ਘੱਟ ਤੋਂ ਘੱਟ ਡੋਜ਼ ਵਿੱਚ ਦਿੱਤਾ ਜਾਵੇ। ਉਹਨਾਂ ਨੇ ਆਪਣੀ ਜ਼ਿੰਦਗੀ ਚ ਐਕਸਪੈਰੀਮੈਂਟ ਕੀਤੇ, ਆਪਣੇ ਆਪ ਉੱਪਰ ਕੀਤੇ, ਆਪਣੇ ਹੋਰ ਫਰੈਂਡਸ ਦੇ ਉੱਪਰ ਕੀਤੇ, ਤੇ ਅਲਟੀਮੇਟ ਇਹ ਸਾਬਤ ਕੀਤਾ ਕਿ ਨਹੀਂ ਉਹ ਜਿਹੜੇ ਇਫੈਕਟ ਨੇ, ਜੇ ਤਾਂ ਤੁਸੀਂ ਮਟੀਰੀਅਲ ਬਾਡੀ ਨੂੰ ਡੀਲ ਕਰਨਾ ਆ, ਯੈਸ ਮਟੀਰੀਅਲ ਡੋਜ਼ਾਂ ਦੀ ਲੋੜ ਹੈ, ਕੈਪਸੂਲਾਂ ਦੀ ਲੋੜ ਹੈ, ਟੀਕਿਆਂ ਦੀ ਲੋੜ ਹੈ, ਸਾਰਾ ਕੁਝ ਦੀ ਲੋੜ ਹੈਗੀ, ਪਰ ਜੇ ਤੁਸੀਂ ਉਸ ਵਾਈਟਲ ਪ੍ਰਿੰਸੀਪਲ ਨੂੰ ਡੀਲ ਕਰਨਾ ਹੈ ਜਿਹੜਾ ਇਸ ਸਰੀਰ ਦੀਆਂ ਸਾਰੀਆਂ ਐਕਟੀਵਿਟੀਆਂ ਦਾ ਜ਼ਿੰਮੇਵਾਰ ਹੈਗਾ ਆ, ਤੇ ਫਿਰ ਤੁਹਾਨੂੰ ਉਸ ਰੂਪ ਵਿੱਚ ਜਾਣਾ ਪਏਗਾ, ਫਿਰ ਤੁਹਾਨੂੰ ਹਵਾ ਘੋਲਣ ਵਾਸਤੇ ਲੂਣ ਨੂੰ ਉਸ ਸ਼ੇਪ ਵਿੱਚ ਜਾਣਾ ਪਏਗਾ। ਇਹਦਾ ਮਤਲਬ ਕੀ ਆ ਕਿ ਜਿਸ ਤੱਤ ਨੂੰ ਵੀ ਤੁਸੀਂ ਦਵਾਈ ਦੇ ਰੂਪ ਵਿੱਚ ਵਰਤ ਰਹੇ ਹੋ, ਉਸ ਤੱਤ ਦੀ ਕਨਵਰਸ਼ਨ, ਉਸ ਤੱਤ ਦਾ ਰੂਪ ਉਹ ਹੋਣਾ ਚਾਹੀਦਾ ਜਿਹੜਾ ਉਸ ਵਾਇਟਲਿਟੀ ਦਾ ਰੂਪ ਹੈਗਾ ਸਬ ਡਿਵਾਈਡ ਕਰਕੇ। ਅਲਟੀਮੇਟ ਉਹਨਾਂ ਨੇ ਇਹ ਜਿਹੜੇ ਪੋਟੈਂਟਾਈਜੇਸ਼ਨ ਦਾ ਤਰੀਕਾ ਹੈ ਹੋਮਿਓਪੈਥਿਕ ਦਾ, ਇਹ ਸਭ ਤੋਂ ਪਹਿਲਾਂ ਯੂਨਾਨੀ ਦੇ ਸ਼ੁਰੂ ਹੋਇਆ ਸੀ। ਮੈਂ ਤੁਹਾਨੂੰ ਦੱਸਿਆ ਨਾ ਯੂਨਾਨੀ ਚ ਭਸਮਾਂ ਵਗੈਰਾ ਤੇ ਹੋਰ ਸਾਰਾ ਕੁਝ ਚੀਜ਼ਾਂ ਨੂੰ ਸਾੜ ਕੇ ਉਹਦੇ ਐਕਟਿਵ ਕੰਸਟੀਚੁਐਂਟ ਤਾਂ ਫਿਰ ਉਹਦੇ ਵਿੱਚ ਰਹਿ ਜਾਂਦੇ ਨਾ, ਤੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਥੋੜੀ ਮਾਤਰਾ ਦੇ ਐਕਟਿਵ ਕੰਸਟੀਚੁਐਂਟ ਦੇ। ਔਰ ਇਸੇ ਸਿਧਾਂਤ ਦੇ ਉੱਪਰ ਅੱਗੇ ਚੱਲ ਕੇ ਜਿਹੜਾ ਹੋਮਿਓਪੈਥਿਕ ਦਾ ਸਿਧਾਂਤ ਆ, ਉਹ ਵੀ ਇਹ ਕਹਿੰਦਾ ਵੀ ਭਸਮਾਂ ਚ ਸਾੜ ਕੇ ਇਧਰ ਉਧਰ ਕਰਨ ਦੀ ਕੀ ਲੋੜ ਆ, ਅਸੀਂ ਆਸਾਨੀ ਨਾਲ ਹੀ ਐਕਟਿਵ ਕੰਸਟੀਚੁਐਂਟ ਬਾਹਰ ਕੱਢ ਸਕਦੇ ਹਾਂ। ਔਰ ਉਹ ਟ੍ਰਾਈਕੁਰੇਸ਼ਨ ਦਾ ਤਰੀਕਾਕਾਰ ਜਾਂ ਉਹ ਪੋਟੈਂਟਾਈਜੇਸ਼ਨ ਦਾ ਤਰੀਕਾਕਾਰ ਜਿਹੜਾ ਵੀ ਅਪਣਾਇਆ ਗਿਆ ਹੈ, ਔਰ ਉਹ ਇੱਕ ਲੰਬੀ ਫਾਰਮੇਸੀ ਦੀ ਫਿਰ ਹੋਰ ਅੱਗੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ, ਮੈਂ ਉਸ ਨੂੰ ਨਾ ਸ਼ੁਰੂ ਕਰਾਂ। ਮੈਂ ਕੇਵਲ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੋਮਿਓਪੈਥਿਕ ਦਾ ਤਰੀਕਾਕਾਰ ਆ ਜਾਂ ਜਿਹੜਾ ਯੂਨਾਨੀ ਦਾ ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤਰੀਕਾਕਾਰ ਸੀ, ਉਹ ਇਹੀ ਸੀ ਕਿ ਐਕਟਿਵ ਕੰਸਟੀਚੁਐਂਟਸ ਜਿੰਨੇ ਵੀ ਕਿਸੇ ਵੀ ਸਬਸਟਾਂਸ ਦੇ ਹਨ, ਉਹ ਹਰ ਦਵਾਈ ਦੇ ਇੰਡੀਵਿਜੁਅਲ ਹਨ, ਔਰ ਹਰ ਮਨੁੱਖ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰਿਸਟਿਕ ਹੈ। ਜੇ ਉਸ ਇੰਡੀਵਿਜੁਅਲ ਕਰੈਕਟਰਿਸਟਿਕਸ ਦੇ ਨਾਲ ਮਿਲਦੀ ਹੋਈ ਕੋਈ ਕਿਸੇ ਦਵਾਈ ਦਾ ਐਕਟਿਵ ਕੰਸਟੀਚੁਐਂਟਸ ਤੁਹਾਨੂੰ ਮਿਲਦਾ ਆ, ਤੇ ਉਹ ਡਾਇਰੈਕਟ ਹੈਲਪ ਹੋਏਗੀ ਉਸ ਵਾਇਟਲਿਟੀ ਨੂੰ, ਤੇ ਜੋ ਵਾਇਟਲਿਟੀ ਕਰਨਾ ਚਾਹੁੰਦੀ ਹੈ ਉਹਦੇ ਮੁਤਾਬਕ ਉਹ ਕੰਮ ਛੇਤੀ ਤੋਂ ਛੇਤੀ ਹੋਏਗਾ, ਔਰ ਜਿਹਨੂੰ ਅਸੀਂ ਕਹਿ ਰੈਪਿਡ, ਛੇਤੀ ਤੋਂ ਛੇਤੀ ਟੀਕਾ ਵੀ ਇੰਨੀ ਛੇਤੀ ਅਸਰ ਨਹੀਂ ਕਰਦਾ। ਕਈ ਵਾਰ ਮੈਂ ਆਪਣੀ ਕਲੀਨਿਕ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਇਸ ਤਰ੍ਹਾਂ ਦੇ ਵੀ ਕੀਤੇ ਆ, ਔਰ ਤੁਸੀਂ ਮੈਂ ਯਾਦ ਕਰਾ ਰਿਹਾ, ਜਾਂਦੇ ਜਾਂਦੇ ਦੋ ਮਿੰਟ ਰਹਿ ਗਏ ਸਾਡੇ ਕੋਲੇ, ਇੱਕ ਬੀਬੀ ਬੱਚੇ ਨੂੰ ਲੈ ਕੇ ਆ ਗਈ, ਮੇਰੇ ਕੋਲ ਲਾਈਨ ਸੀਗੀ ਉਸ ਵੇਲੇ ਪੇਸ਼ੈਂਟ ਦੀ, ਮੈਂ ਮਾਨਵ ਕੇਂਦਰ ਦੇ ਵਿੱਚ ਸੀਗਾ ਉਸ ਵੇਲੇ, ਔਰ ਬੱਚਾ ਬਹੁਤ ਰੋ ਰਿਹਾ ਹੈ, ਬੱਚਾ ਬਹੁਤ ਰੋ ਰਿਹਾ, ਮਾਂ ਦੇ ਬਾਲ ਵੀ ਖਿੱਚ ਰਿਹਾ, ਸਭ ਕੁਝ ਕਰ ਰਿਹਾ, ਔਰ ਮੈਂ ਆਪਣੇ ਜੋ ਅਸਿਸਟੈਂਟ ਸੀ ਕਿਉਂਕਿ ਜ਼ਿਆਦਾ ਸਟੂਡੈਂਟ ਹੀ ਹੁੰਦੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਇਹ ਦਵਾਈ ਜਿਹੜੀ ਇੱਕ ਇਹਦੇ ਮੂੰਹ ਚ ਪਾ ਕੇ ਆਓ, ਉਹ ਦਵਾਈ ਉਸਨੇ ਉਹਦੇ ਮੂੰਹ ਚ ਪਾਈ, ਔਰ ਟੂ ਮਾਈ ਗ੍ਰੇਟ ਸਰਪ੍ਰਾਈਜ਼ ਤੁਸੀਂ ਦੇਖੋ, ਮੈਨੂੰ ਤੇ ਪਤਾ ਹੀ ਸੀਗਾ, ਪਰ ਸਟੂਡੈਂਟਸ ਮੇਰਿਆਂ ਨੂੰ ਵੀ ਪਤਾ ਉਦਣ ਲੱਗਿਆ ਭਈ ਉਹ ਜਦੋਂ ਇੱਕ ਬੂੰਦ ਉਹਦੇ ਬੱਚੇ ਦੇ ਮੂੰਹ ਤੇ ਰੱਖੀ ਗਈ ਇੱਕ ਗੋਲੀ, ਤੇ ਅਲਟੀਮੇਟ ਬੱਚਾ ਸ਼ਾਂਤ ਹੋ ਗਿਆ, ਠੀਕ ਠਾਕ ਹੋ ਗਿਆ। ਔਰ ਇਸੇ ਤਰ੍ਹਾਂ ਦੀ ਇੱਥੇ ਹੁਣ ਮੇਰੇ ਥਰਡ ਸੋਰੀ ਡਬਲਨ ਦੇ ਵਿੱਚ ਮੇਰੇ ਇੱਕ ਸੱਜਣ ਸ਼ਾਇਦ ਸੁਣਦੇ ਹੁਣ ਪੰਜਾਬ ਰੇਡੀਓ ਵਾਲੇ ਸ਼ਾਇਦ ਸੁਣ ਰਹੇ ਹੋਣ, ਇਸ ਵੇਲੇ ਮੇਰੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ, ਕਹਿੰਦੇ ਜੀ ਆਹ ਪੇਸ਼ੈਂਟ ਆ ਤੇ ਮੈਂ ਤੇ ਇਸ ਨੂੰ ਐਮਰਜੈਂਸੀ ਚ ਲੈ ਕੇ ਜਾ ਰਿਹਾ ਸੀਗਾ, ਔਰ ਆਹ ਹਾਲਾਤ ਹੈ ਤੇ ਮੈਂ ਸੋਚਿਆ ਚਲੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ, ਔਰ ਮੇਰੇ ਕੋਲ ਲੈ ਕੇ ਆ ਉਹ ਬੇਟੀ, ਇਹਨੂੰ ਕੁਛ ਉਹਦੀ ਅੰਦਰੂਨੀ ਪ੍ਰੋਬਲਮ ਸੀ ਔਰ ਬਹੁਤ ਤੜਫੜੀ ਸੀ, ਬੜੀ ਤਕਲੀਫ ਦੇ ਵਿੱਚ ਸੀ, ਮੈਂ ਇਸੇ ਤਰ੍ਹਾਂ ਹੀ ਜੋ ਮੈਂ ਸਮਝ ਰਿਹਾ ਸੀ ਉਸ ਵੇਲੇ ਉਹਦੀ ਪਰੇਸ਼ਾਨੀ ਨੂੰ, ਮਾਨਸਿਕ ਉਹ ਜਿਹੜੀ ਉਹਦੀ ਵਾਇਟਲਿਟੀ ਸੀ ਉਹ ਮੈਨੂੰ ਕੀ ਦੱਸ ਰਹੀ ਸੀ, ਉਹਦੇ ਮੁਤਾਬਕ ਜਿਹੜੀ ਮੈਡੀਸਿਨ ਮੈਚ ਕਰਦੀ ਮੈਨੂੰ ਲੱਗ ਰਹੀ ਸੀ, ਮੈਂ ਉਹਦੇ ਡ੍ਰੌਪ ਉਹਦੇ ਮੂੰਹ ਚ ਪਾਇਆ, ਔਰ ਵਿਦ ਇਨ ਟੂ ਮਿੰਟਸ ਉਹ ਸ਼ਾਂਤ ਸੀ ਬਿਲਕੁਲ। ਇਹ ਦੋਵੇਂ ਜਿੰਦਾ ਜਾਗਦੇ ਸਬੂਤ ਇਹ ਇਸ ਵੇਲੇ ਮੇਰੇ ਸਾਹਮਣੇ ਹੈਗੇ ਨੇ, ਪੰਜਾਬ ਰੇਡੀਓ ਵਾਲੇ ਸਾਡੇ ਕੋਲ ਹੈਗੇ ਨੇ, ਔਰ ਉਹਨਾਂ ਦਾ ਪੇਸ਼ੈਂਟ ਵੀ ਅਜੇ ਠੀਕ ਠਾਕ ਉਸੇ ਤਰ੍ਹਾਂ ਹੈਗਾ, ਔਰ ਉਸ ਤੋਂ ਬਾਅਦ ਉਹ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਹੈਗੀ। ਮੇਰੇ ਕਹਿਣ ਤੋਂ ਭਾਵ ਇਹ ਕਿ ਬਹੁਤ ਸਾਰੇ ਮੈਜਿਕ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਤੁਸੀਂ ਵਾਇਟਲਿਟੀ ਨੂੰ ਵਾਇਟਲਿਟੀ ਦੇ ਨਾਲ ਮੈਚ ਕਰਕੇ ਹੈਲਪ ਕਰਦੇ ਹੋ, ਸਾਨੂੰ ਲੱਗਦਾ ਯਾਰ ਇਹ ਕਿਵੇਂ ਹੋ ਸਕਦਾ, ਏਡੀ ਏਡੀ ਵੱਡੀ ਬਿਮਾਰੀ ਹੈ, ਲੋਕ ਇੰਨੇ ਇੰਨੇ ਡਾਕਟਰਾਂ ਕੋਲ ਜਾਂਦੇ ਨੇ, ਏਡੇ ਅਡੰਬਰ ਰਚੇ ਗਏ ਨੇ, ਸਭ ਕੁਝ ਕੀਤਾ ਗਿਆ, ਪਰ ਉਹ ਸਾਰੇ ਅਡੰਬਰ ਇਲਾਜ ਨਹੀਂ ਹਨ, ਉਹ ਸਾਰੇ ਅਡੰਬਰ ਬਿਮਾਰੀ ਤੱਕ ਪਹੁੰਚਣ ਦਾ ਤਰੀਕਾਕਾਰ ਹਨ। ਔਰ ਸਾਨੂੰ ਲੱਗਦਾ ਉਹ ਬੜੇ ਉਹ ਡਾਕਟਰ ਦੇ ਬੜੇ ਟੈਸਟ ਕਰਵਾਏ ਆ, ਡਾਕਟਰ ਦੇ ਬੜੇ ਐਕਸਰੇ ਕੀਤੇ ਨੇ ਜੀ, ਡਾਕਟਰ ਨੇ ਸਲਾਹਣਾ ਕੀਤਾ, ਪਰ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਆਏ ਆ, ਜਿਹੜੀ ਸਾਇੰਸ ਸਾਨੂੰ ਇਹ ਦੱਸਦੀ ਸੀ ਕਿ ਅੰਦਰ ਕੋਈ ਵੀ ਵਿਕਾਰ ਪੈਦਾ ਹੁੰਦਾ ਹੈ ਤੇ ਉਹ ਵਿਕਾਰ ਜਿਹੜਾ ਆ ਬਾਹਰੀ ਨਿਸ਼ਾਨੀਆਂ ਦੇ ਤੌਰ ਤੇ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ ਪਤਾ ਲੱਗਦਾ ਆ, ਉਹ ਮਾਂ ਉਹਦੀ ਜਾਣਦੀ ਕਿ ਇਹ ਕਿਉਂ ਰੋ ਰਿਹਾ, ਇਹਨੇ ਪੋਟੀ ਕਰਨੀ ਆ, ਕਿ ਇਹਨੇ ਦੁੱਧ ਪੀਣਾ ਹੈ, ਜਾਂ ਇਹਨੇ ਹੁਣ ਸੌਣਾ ਹੈ, ਉਹ ਮਾਂ ਉਹਦੀ ਰੋਣ ਤੋਂ ਸਮਝਦੀ ਹੈ, ਤਾਂ ਰੋਣ ਹੀ ਹੈ ਨਾ, ਸਿਆਣੀ ਮਾਂ ਜੇ ਸਮਝ ਆਉਂਦੀ ਤੇ ਕਲੀਆਂ ਮਾਵਾਂ ਦੇ ਦੱਬੇ ਬੱਚੇ ਵਿੱਚ ਹੀ ਪੋਟੀ ਕਰੀ ਜਾਂਦੇ ਨੇ, ਪੋਤਰੇ ਲਿਬੜੀ ਜਾਂਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਅਹਿਸਾਸ ਸਾਨੂੰ ਜਾਣਨ ਦੀ ਲੋੜ ਹੈ ਜਿਹਨੂੰ ਅਸੀਂ ਪਿੱਛੇ ਛੱਡ ਆਏ। ਇਹ ਨੀ ਵੀ ਨਹੀਂ, ਸਾਡੇ ਪਹਿਲੇ ਵਿਧਾਨ ਦੇ ਵਿੱਚ ਵੀ ਇਹ ਸੀ ਲੋਕ, ਮੈਂ ਉਹ ਹਕੀਮ ਅਜਮਲ ਖਾਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਕਈ ਵਾਰ ਦੇ ਚੁੱਕਿਆ ਹਾਂ ਕਿ ਅਸੀਂ ਉਹ ਤਰੀਕਾਕਾਰ ਜਿਹੜਾ ਵਾਇਟਲਿਟੀ ਤੱਕ ਪਹੁੰਚਣ ਦਾ ਸਾਡਾ ਪਹਿਲਾ ਤਰੀਕਾਕਾਰ ਸੀ ਉਸ ਨੂੰ ਛੱਡ ਆਏ। ਕਿ ਵਾਇਟਲਿਟੀ ਕੀ ਕਹਿ ਰਹੀ ਹੈ, ਉਹ ਸਾਡੇ ਅਹਿਸਾਸ ਫੀਲਿੰਗ ਦੇ ਰਾਹੀਂ, ਉਹ ਸਾਡੀਆਂ ਸਰੀਰ ਦੀਆਂ ਐਕਟੀਵਿਟੀਆਂ ਦੇ ਰਾਹੀਂ ਸਾਨੂੰ ਐਕਸਪ੍ਰੈਸ ਕਰ ਰਹੀ ਹੈ ਕਿ ਮੇਰੇ ਵਿੱਚ ਕੀ ਹੋ ਰਿਹਾ ਹੈ, ਮੈਨੂੰ ਕੀ ਚਾਹੀਦਾ ਹੈਗਾ, ਉਹ ਦੱਸ ਰਹੀ ਹੈ। ਜੇ ਅਸੀਂ ਨਹੀਂ ਸਮਝੇ, ਅਸੀਂ ਚੰਗੀ ਮਾਂ ਨਹੀਂ ਬਣ ਸਕੇ ਤੇ ਫਿਰ ਸਾਡੀ ਕਮੀ ਹੈ ਨਾ। ਇਸ ਕਰਕੇ ਸਾਨੂੰ ਜਾਣਨ ਦੀ ਇਹ ਜ਼ਰੂਰਤ ਹੈ, ਬਹੁਤੀਆਂ ਵੱਡੀਆਂ ਵੱਡੀਆਂ ਦਵਾਈਆਂ ਨਾਲੋਂ ਸਾਡੀਆਂ ਮਾਈਨਿਊਟ ਡੋਜ਼ਿਸ ਜਿਹੜੀਆਂ ਉਸ ਵਾਇਟਲਿਟੀ ਨੂੰ ਇਫੈਕਟ ਕਰਨੀਆਂ। ਜੇ ਵਾਇਟਲਿਟੀ ਇਫੈਕਟ ਠੀਕ ਹੋਊਗੀ ਤੇ ਆਪਣਾ ਵਿਧਾਨ ਆਪਣੇ ਆਪ ਠੀਕ ਕਰ ਲੇਗੀ। ਇਹ ਕੋਈ ਕੰਧ ਤੇ ਸਰੀਰ ਸਾਡਾ, ਜੀਵਨ ਸਾਡਾ, ਇਹ ਕੰਧ ਥੋੜੀ ਹੈ ਵੀ ਬਾਹਰੋਂ ਤੁਸੀਂ ਛੋਪਾ ਲਾਓਗੇ ਤਾਂ ਠੀਕ ਹੋ ਜਾਏਗੀ। ਇਹਦੀ ਜਿੰਨੀ ਵੀ ਰੀਜਨਰੇਸ਼ਨ ਹੋਣੀ ਹੈ ਉਹ ਇੰਟਰਨਲ ਹੋਣੀ ਹੈ। ਤੁਸੀਂ ਕਹਿੰਦੇ ਜੀ ਜ਼ਖਮ ਹੋ ਗਿਆ ਤੇ ਫਿਰ ਬਾਹਰੋਂ ਪੱਟੀਆਂ ਕਿਉਂ ਕਰਦੇ ਆ? ਨਹੀਂ, ਪੱਟੀ ਇਸ ਕਰਕੇ ਕਰਦੇ ਆ, ਦਵਾਈਆਂ ਇਸ ਕਰਕੇ ਲਾਉਂਦੇ ਆ ਕਿ ਬਾਹਰ ਆਬੋ ਹਵਾ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਕਰਦੇ ਨੇ, ਇਹ ਬਾਹਰੋਂ ਹੋਰ ਉਸ ਨੂੰ ਕੰਪਲੀਕੇਟ ਨਾ ਕਰਨ। ਰੀਜਨਰੇਸ਼ਨ ਸਾਡੀ ਬਾਡੀ, ਅਸੀਂ ਪਹਾੜ ਵੀ ਨਹੀਂ ਹਾਂ। ਰੀਜਨਰੇਸ਼ਨ ਸਾਡੀ ਬਾਡੀ ਦੀ ਜਿਹੜੀ ਆ ਉਹ ਇੰਟਰਨਲ ਹੈਗੀ ਆ, ਔਰ ਇੰਟਰਨਲ ਤੌਰ ਤੇ ਹੀ ਰਿਪੇਅਰ ਹੋਣੀ, ਉਹਦਾ ਇੱਕ ਆਪਣਾ ਪ੍ਰੋਸੈਸ ਹੈ। ਉਹ ਅਸੀਂ ਪੜਾਉਣੇ ਆ ਫਿਜ਼ੀਓਲੋਜੀ ਦੇ ਵਿੱਚ, ਪੈਥੋਲੋਜੀ ਦੇ ਵਿੱਚ, ਕਿ ਕਿਵੇਂ ਇਸ ਬਾਡੀ ਦੀ ਰਿਪੇਅਰ ਹੁੰਦੀ ਹੈ। ਬਾਹਰੀ ਪ੍ਰੋਟੈਕਸ਼ਨ ਤੇ ਹੋ ਸਕਦੀ ਹੈ, ਰਿਪੇਅਰ ਇੰਟਰਨਲੀ ਹੋਣੀ ਹੈ। ਤੇ ਬਿਮਾਰੀ ਕੋਈ ਵੀ ਹੋਵੇ ਉਹਦੇ ਵਿੱਚ ਅਗਰ ਅਸੀਂ ਉਸ ਵਾਇਟਲਿਟੀ ਦੀ ਬੋਲੀ ਨੂੰ ਸਮਝ ਗਏ, ਉਹਦੇ ਮੁਤਾਬਕ ਅਸੀਂ ਉਹਨੂੰ ਜੋ ਚਾਹੀਦਾ ਹੈ ਉਹ ਦੇ ਦਿੱਤਾ ਤੇ ਉਹਨੇ ਸ਼ਾਂਤ ਹੋ ਜਾਣਾ, ਉਸੇ ਦੇ ਲਈ ਠੀਕ ਹੋ ਜਾਣਾ। ਜਾਂ ਇੰਜ ਕਹਿ ਲੋ ਜੇ ਲੌਂਗ ਟਰਮ ਪ੍ਰੋਸੈਸ ਹੈ ਤੇ ਉਹਨੇ ਉਦੋਂ ਹੀ ਆਪਣੇ ਰਸਤੇ ਤੇ ਵਾਪਸੀ ਵਾਲੇ ਤੇ ਚੱਲਣਾ ਸ਼ੁਰੂ ਹੋ ਜਾਣਾ। ਰੈਪਿਡ ਜੈਂਟਲ ਪਰਮਾਨੈਂਟ ਹੋਏਗਾ, ਉਹ ਜੋ ਵੀ ਕੁਛ ਹੋਏਗਾ ਪਰਮਾਨੈਂਟ। ਇਨਹੇਲੇਸ਼ਨ ਆਫ ਦੀ ਡਿਜ਼ੀਜ਼ ਇਨ ਇਸ ਹੋਲ ਐਕਸਟੈਂਟ, ਐਜ਼ ਏ ਹੋਲ ਠੀਕ ਹੋਏਗੀ, ਫਿਰ ਪਾਰਸ਼ਲੀ ਨਹੀਂ ਹੋਗੀ। ਕਹਿੰਦਾ ਜੀ ਆਹ ਤਾਂ ਮੈਂ ਕਰਦਾ, ਮੈਂ ਕਿਤੇ ਗਾਲ ਬਲੈਡਰ ਦਾ ਤੇਰਾ ਕੱਢ ਦਿੱਤਾ, ਇੱਥੇ ਤੇ ਪੱਥਰੀ ਸੀਗੀ। ਉਹ ਭਲਿਆ ਗਾਲ ਬਲੈਡਰ ਉੱਥੇ ਜਿਹੜੇ ਪੱਥਰੀ ਬਣੀ ਸੀ, ਉਹ ਜਿਹੜੀਆਂ ਚੀਜ਼ਾਂ ਕੰਸਨਟ੍ਰੇਟਡ ਉੱਥੇ ਹੋ ਕੇ ਆਈਆਂ ਸੀ ਉਹ ਹੁਣ ਬਲੱਡ ਚ ਸ਼ਾਮਲ ਹੋਣਗੀਆਂ, ਬੰਦ ਹੋ ਰਹੀਆਂ ਸੀ। ਤੁਸੀਂ ਇਹਦਾ ਰਸਤਾ ਬੰਦ ਕਰ ਦਿੱਤਾ ਹੈਗਾ। ਕਿਡਨੀ ਦੀ ਪੱਥਰੀ ਤਾਂ ਤੁਸੀਂ ਕੱਢ ਦਿੱਤੀ ਹੈਗੀ ਆ, ਪਰ ਕਿਡਨੀ ਚ ਪੱਥਰੀ ਬਣ ਕਿਉਂ ਰਹੀ ਹੈ? ਫਿਰ ਵਾਰ ਵਾਰ ਡਾਕਟਰਾਂ ਕੋਲ ਜਾਂਦੇ ਨੇ ਲੋਕ ਵੀ ਪੱਥਰੀ ਸੀ ਪਹਿਲਾਂ, ਪਹਿਲਾਂ ਡਾਕਟਰ ਨੇ ਇਸ ਤਰ੍ਹਾਂ ਸਰਜਰੀ ਕੀਤੀ ਸੀ, ਜਾਂ ਅੱਜ ਕੱਲ੍ਹ ਲੀਥੋਟ੍ਰਿਪਸੀ ਆ ਗਈ, ਲੀਥੋਟ੍ਰਿਪਸੀ ਨਾਲ ਉਹ ਰੇਤ ਪਾ ਪਾ ਕੇ ਉਸਨੂੰ ਗਾਲਦੇ ਨੇ ਤੇ ਰੇਤ ਤਾਂ ਕਿਡਨੀ ਤੇ ਇਫੈਕਟ ਨਹੀਂ ਹੁੰਦਾ, ਹੋਏਗਾ ਨਾ? ਪਰ ਇਹ ਤਰੀਕਾ ਤਾਂ ਨਹੀਂ, ਇਹ ਰਾਜ ਤਾਂ ਨਹੀਂ ਹੈ ਨਾ, ਇੱਥੇ ਪ੍ਰਬੰਧ ਨੇ। ਅਸਲ ਚੀਜ਼ ਇਹ ਆ ਕਿ ਅਸੀਂ ਉਸ ਸਿਸਟਮ ਦੇ ਵਿੱਚ ਆ ਗਈ ਖਰਾਬੀ ਜਿਹੜੀ ਸਾਡੇ ਬਲੱਡ ਦੇ ਵਿੱਚ ਇਸ ਤਰ੍ਹਾਂ ਦੇ ਕਲੌਟ ਕਰ ਰਹੀ ਹੈ, ਜਿਹੜੀ ਸਾਡੀ ਸੈੱਲਾਂ ਚ ਇਸ ਤਰ੍ਹਾਂ ਦੀ ਚੀਜ਼ ਪੈਦਾ ਕਰ ਰਹੀ ਹੈ ਜਿਹਦੇ ਕਰਕੇ ਪੱਥਰੀ ਬਣ ਰਹੀ ਹੈ, ਅਸੀਂ ਉਸ ਨੂੰ ਠੀਕ ਕਰਨਾ ਹੈ। ਔਰ ਉਹ ਬੋਲੀ ਬੋਲ ਕੇ ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਿਰਫ ਅਸੀਂ ਹੀ ਕਮਲੀ ਮਾਂ ਹਾਂ, ਸਾਨੂੰ ਸਮਝ ਨਹੀਂ ਰਹੇ ਔਰ ਉਹਦੇ ਮੁਤਾਬਕ ਉਹਦਾ ਨਿਵਾਰਨ ਨਹੀਂ ਕਰ ਰਹੇ। ਜੇ ਉਹਨੂੰ ਪੋਟੀ ਕਰਨੀ ਤੇ ਤੁਸੀਂ ਉਹਦੀ ਦੁੱਧ ਦੀ ਬੋਤਲ ਮੂੰਹ ਚ ਦੇਈ ਜਾਓਗੇ ਤੇ ਜੋ ਇਫੈਕਟ ਹੋਣਗੇ ਉਹ ਹੀ ਹੋਣ। ਤੋ ਇਹੀ ਕੁਛ ਐਸਾ ਅੱਜ ਕੱਲ ਚੱਲ ਰਿਹਾ। ਮੈਂ ਸਮਝਦਾ ਉਹ ਸੱਜਣ ਜਿਨ੍ਹਾਂ ਦੇ ਲਈ ਨਾਂ ਲਏ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ, ਉਹ ਸੁਣ ਰਹੇ ਹੋਣਗੇ ਔਰ ਉਹਨਾਂ ਨੇ ਵੀ ਇਸ ਗੱਲ ਦੀ ਸਿੱਖਿਆ ਦੀ ਜ਼ਰੂਰ ਭਰਨਗੇ ਇਸ ਗੱਲ ਦੀ ਕਿ ਇਹੋ ਜਿਹੀ ਐਗਜ਼ਾਮਪਲਾਂ, ਇਹੋ ਜਿਹੇ ਜਾਦੂ, ਇਹੋ ਜਿਹੇ ਕ੍ਰਿਸ਼ਮੇ ਵੀ ਹੋਮਿਓਪੈਥਿਕ ਮੈਡੀਸਨ ਦੇ ਨਾਲ ਹੁੰਦੇ ਨੇ। ਅਗਰ ਕਿਸੇ ਨੂੰ ਸੱਜਣ ਨੂੰ ਕਿਸੇ ਤਰ੍ਹਾਂ ਮੇਰੀ ਰਾਏ ਦੀ ਜ਼ਰੂਰਤ ਹੈ ਕਿਸੇ ਵੀ ਬਿਮਾਰੀ ਦੇ ਸਬੰਧ ਵਿੱਚ, ਤੇ ਉਹ ਮੈਨੂੰ ਕਾਲ ਕਰ ਸਕਦਾ 4086871899। ਇਲਾਜ ਕਰਾਉਂਦੇ ਕਰਾਉਂਦੇ ਅਗਰ ਥੱਕ ਗਏ ਹੋ ਤੇ ਤੁਸੀਂ ਸੈਕਿੰਡ ਓਪੀਨੀਅਨ ਲੈਣ ਵਾਸਤੇ ਵੀ, ਉਹਦੇ ਵਾਸਤੇ ਕੋਈ ਫੀਸ ਨਹੀਂ, ਕੋਈ ਕੁਛ ਨਹੀਂ, ਸੈਕਿੰਡ ਓਪੀਨੀਅਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਕੱਲ ਨੂੰ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਤੇ ਕੱਲ ਦਾ ਪ੍ਰੋਗਰਾਮ ਤੋਂ ਇਹ ਹੀ ਪ੍ਰੋਗਰਾਮ ਅੰਗਰੇਜ਼ੀ ਚ ਹੋ ਚੁੱਕਿਆ, ਪੰਜਾਬੀ ਚ ਅੱਜ ਹੋ ਗਿਆ, ਕੱਲ ਨੂੰ ਵਾਰੀ ਹਿੰਦੀ ਦੀ ਹੈ। ਹਿੰਦੀ ਵਾਲੇ ਵੀ ਨਾਰਾਜ਼ ਨਾ ਹੋ ਜਾਣ ਕਿਉਂਕਿ ਪਿੱਛੇ ਵੀ ਹਿੰਦੀ ਦਾ ਪ੍ਰੋਗਰਾਮ ਮਿਸ ਹੋ ਗਿਆ, ਸੋ ਹਿੰਦੀ ਦੇ ਵਿੱਚ ਪ੍ਰੋਗਰਾਮ ਹੋਏਗਾ। ਔਰ ਉਸ ਤੋਂ ਬਾਅਦ ਫਿਰ ਆਪਾਂ ਸਿਲਸਿਲੇਵਾਰ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਤੇ ਇਸ ਸਰੀਰ ਦੀ ਰਚਨਾ ਬਣ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚਣ ਤੋਂ ਬਾਅਦ ਹੁਣ ਅਸੀਂ ਵੱਡੇ ਰੂਪ ਚ, ਕਿਉਂਕਿ ਛੋਟੇ ਤਾਂ ਨਹੀਂ ਪਤਾ ਲੱਗਿਆ ਨਾ, ਹੁਣ ਵੱਡਾ ਸਰੀਰ ਹੋ ਗਿਆ ਤੇ ਇਸ ਸਰੀਰ ਨੂੰ ਅਸੀਂ ਸਿਰ ਤੋਂ ਪੈਰਾਂ ਤੱਕ ਵਾਚ ਕਰਨਾ ਆ ਕਿ ਕੀ ਬਣਿਆ ਹੋਇਆ, ਕਿੱਥੇ ਕਿੱਥੇ ਬਣਿਆ ਹੋਇਆ ਤੇ ਕਿਵੇਂ ਕਿਵੇਂ ਬਣਿਆ ਹੋਇਆ, ਤੇ ਜੇ ਇਹ ਬਿਮਾਰ ਹੁੰਦਾ ਆ ਤੇ ਕੀ ਤਬਦੀਲੀਆਂ ਆਉਣਗੀਆਂ ਤੇ ਕਿਉਂ ਆਉਣਗੀਆਂ, ਔਰ ਉਹਨਾਂ ਨੂੰ ਦਰੁਸਤ ਕਰਨ ਦਾ ਰਸਤਾ ਕੀ ਹੋ ਸਕਦਾ ਆ? ਮੈਂ ਸਿਧਾਂਤਿਕ ਤੌਰ ਜਿੰਨੀਆਂ ਵੀ ਗੱਲਾਂ ਮੈਂ ਕਰਨੀਆਂ ਸਾਰੇ ਡਾਕਟਰ ਕਾਬਲ ਨੇ, ਸਾਰੀਆਂ ਸਾਇੰਸਾਂ ਆਪਣੀ ਆਪਣੀ ਥਾਂ ਤੇ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇ, ਬੜੀਆਂ ਐਮਰਜੈਂਸੀਆਂ ਨੂੰ ਕਵਰ ਕਰਨ ਵਾਸਤੇ ਬੜੇ ਵੱਡੇ ਵੱਡੇ ਹਸਪਤਾਲ ਬਹੁਤ ਯੋਗਦਾਨ ਪਾ ਰਹੇ ਨੇ, ਪਰ ਅਸੀਂ ਇੰਜ ਲੱਗਦਾ ਜਿਵੇਂ ਰਸਤੇ ਤੋਂ ਖੁੰਝੇ ਹੋਏ ਆ ਤੇ ਹੁਣ ਇਧਰ ਉਧਰ ਗਲੀਆਂ ਲੱਭਦੇ ਫਿਰਦੇ ਆ, ਕਿਉਂਕਿ ਸਹੀ ਰਸਤਾ ਅਸੀਂ ਭੁੱਲ ਚੁੱਕੇ ਹਾਂ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਤਰ੍ਹਾਂ ਦਾ ਸਿਧਾਂਤਿਕ ਤਰੀਕਾਕਾਰ ਆਪਣੀ ਬਿਮਾਰੀ ਨੂੰ ਠੀਕ ਕਰਨ ਦਾ ਅਪਣਾਉਣ, ਉਹ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਵੀ ਇਹ ਵਾਇਟਲਿਟੀ ਸਰੀਰ ਦੇ ਰਾਹੀਂ ਸਾਨੂੰ ਬੋਲ ਕੇ ਕੀ ਦੱਸ ਰਹੀ ਹੈ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
3: ਜੀ ਡਾਕਟਰ ਸਾਹਿਬ, ਥੈਂਕ ਯੂ।
4: ਥੈਂਕ ਯੂ ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਦਿਲ ਦੀ ਆਵਾਜ਼ ਲੈ ਕੇ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਤੱਕ ਸੇਮ ਕੁਝ ਗਾਣੇ, ਕੁਝ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ, ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੁੰਦੇ ਹਾਂ। ਤਾਂ ਲੋ ਬਹੁਤ ਪਿਆਰੇ ਪਿਆਰੇ ਗੀਤ ਸੁਣਦੇ, ਗੁਰਦਾਸ ਮਾਨ ਦਾ ਗੀਤ ਸੁਣਦੇ ਹਾਂ ਤੇ ਲੋ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਬੱਚਿਆਂ ਦਾ ਵੀ ਬਜੁਰਗਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਹੈ ਤੇ ਇਹਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਖਬਰਾਂ ਵੱਲ ਚੱਲਦੇ ਆ ਜੀ ਤੇ ਲਾਲ ਸਿੰਘ ਚੀਮਾ ਸਾਹਿਬ ਫਰਿਜਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕੋਲ ਪੁੱਛਦੇ ਆ ਕਿ ਕੀ ਸਿਚੁਏਸ਼ਨ ਹੈ ਦੁਨੀਆਂ ਦੀ ਆਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਤੇ ਖਬਰਾਂ ਸਾਰਿਆਂ ਖਾਤ ਸਾਹਿਬ ਜੀ ਅੱਜ ਕੱਲ ਬੜੀਆਂ ਗਰਮ ਆ ਤੁਹਾਨੂੰ ਪਤਾ ਵੀ ਸਾਰੀ ਦੁਨੀਆਂ ਚ ਜਿਹੜਾ ਤਾਪਮਾਨ ਆ ਉਹ ਵਧੀਆ ਵਧਿਆ ਹੋਇਆ ਭਾਵੇਂ ਮਹੀਨੇ ਤਾਂ ਇਹ ਠੰਡ ਦੇ ਆ ਪਰ ਜਿਹੜਾ ਕੱਲੇ ਕੱਲੇ ਬੰਦੇ ਦਾ ਤਾਪਮਾਨ ਆ ਉਹ ਤੁਹਾਨੂੰ ਪਤਾ ਹੀ ਆ ਭਾਈ ਸਾਰੀ ਦੁਨੀਆਂ ਦੇ ਵਿੱਚ ਥੋੜਾ ਗਰਮ ਆ ਤੇ ਉਹਨਾਂ ਦੇ ਵਿੱਚੋਂ ਆਪਾਂ ਖਬਰਾਂ ਸਾਰਾ ਸਾਹਿਬ ਸਾਹਿਬ ਵੀ ਇਕੱਠੀਆਂ ਕਰਦੇ ਆ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰਨਾ ਆ ਆਪਣੇ ਸਰੋਤਿਆਂ ਦੇ ਨਾਲ ਤੇ ਇਹ ਸੁਨੇਹਾ ਸਾਹਿਬ ਸਾਹਿਬ ਜੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਭਾਣਾ ਜਿਹਨੂੰ ਆਪਾਂ ਕਹਿ ਦਿੰਦੇ ਭਾਣਾ ਮੰਨਿਆ ਮੰਨ ਲਓ ਤੇ ਉਹ ਕਹਿੰਦੇ ਆ ਕਿ ਭਾਣਾ ਸਿਆਣਾ ਆਦਿ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਤਸੱਲੀ ਲਈ ਹੁੰਦੇ ਹਨ
0: ਬਿਲਕੁਲ ਹੁੰਦਾ ਇਹੀ ਸਹੀ ਕਹਿ ਰਹੇ
1: ਹਾਂਜੀ ਹਾਲ ਵਾਸਤੇ ਨੀ ਜਦੋਂ ਬੰਦਾ ਡਿਗਿਆ ਹੁੰਦਾ ਤੇ ਉਹਨੂੰ ਯਾਰ ਉਹਦੇ ਨਾਲ ਵੀ ਏਦਾਂ ਹੋਇਆ ਸੀ ਉਹਦੇ ਨਾਲ ਵੀ ਏਦਾਂ ਸੀ ਰੱਬ ਦਾ ਭਾਣਾ ਮੰਨ ਲਓ ਉਹ ਸਾਡੇ ਮਨ ਨੂੰ ਸਿਰਫ ਪਰਿਭਾਸ਼ਾ ਦੇਣ ਵਾਸਤੇ ਉਹ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਫਾਇਦਾ ਵੀ ਕਰਦੀਆਂ ਐਸੀ ਗੱਲ ਨੀ ਜਦੋਂ ਡਿਗੇ ਹੋਏ ਮਨ ਨੂੰ ਕਹਿੰਦੇ ਹੁੰਦੇ ਤਿਣਕੇ ਦਾ ਸਹਾਰਾ ਮਿਲ ਜਾਂਦਾ ਤੇ ਉਹ ਫਿਰ ਮੁੜ ਕੇ ਫਿਰ ਜੀਵ ਜਿਹੜਾ ਵੀ ਹੋ ਜਾਂਦਾ ਐਸੀ ਗੱਲ ਨੀ ਹੈਗੀ ਪਰ ਇਹ ਇੱਕ ਕਿਸਮ ਦੇ ਜਿਹਨੂੰ ਫਾਲਸ ਹੋਪਸ ਕਹਿੰਦੇ ਆ ਉਹ ਵੀ ਹੁੰਦੀਆਂ ਆ ਤੇ ਇਹਦੇ ਨਾਲ ਸਤਿ ਸ੍ਰੀ ਅਕਾਲ ਜੀ ਹੱਲ ਹੁੱਲ ਨਹੀਂ ਹੁੰਦਾ ਥੋੜਾ ਜਿਹਾ ਮਨ ਨੂੰ ਜਿਹੜਾ ਧਰਵਾਸਾ ਹੋ ਜਾਂਦਾ ਜਿਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ
0: ਬਿਲਕੁਲ
1: ਦੇਖੋ ਗੱਲ ਕਿੱਧਰੋਂ ਕਿੱਧਰ ਨੂੰ ਜਿਹੜੇ ਲਿਖਣ ਵਾਲੇ ਸੱਜਣੇ ਆ ਉਹ ਕਿਹਦੇ ਨਾਲ ਕਿੱਧਰੋਂ ਤੁਰਦੇ ਆ ਤੇ ਕਿੱਧਰ ਨੂੰ ਫਿਰ ਗੱਲ ਉਹ ਜੋੜ ਲੈਂਦੇ ਕਿਹਦੇ ਨਾਲ ਅੰਗਰੇਜ਼ੀ ਦਵਾਈਆਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਸਤਿ ਸ੍ਰੀ ਅਕਾਲ ਜੀ ਦੇਖਿਆ ਤੇ ਨੀ ਕੋਈ ਬੰਦਾ ਭਾਈ ਉਹਨੂੰ ਠੀਕ ਆ ਮਾੜਾ ਮੋਟਾ ਮਲੇਰੀਆ ਮਲੂਰੀਆ ਆਈ ਤੇ ਉਧਰੋਂ ਹੋ ਗਿਆ ਉਹ ਤਾਂ ਉੱਤਰ ਜਾਂਦਾ ਕਲਿਆਣ ਕਾਨੂੰਨ ਦੇ ਨਾਲ ਪਰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਤਿ ਸ੍ਰੀ ਅਕਾਲ ਜੀ ਉਹ ਮੈਂ ਕਦੇ ਕਿਸੇ ਦੀ ਚੀਕ ਤਾਂ ਹੁੰਦੀ ਦੇਖੀ ਨੀ ਉਹ ਗੋਲੀਆਂ ਇੱਕ ਡਾਕਟਰ ਦੇ ਦਿੰਦਾ ਦੂਜੇ ਕੋਲ ਜੋ ਉਹ ਦੇ ਦਿੰਦਾ ਤੀਜੇ ਕੋ ਉਹ ਫਿਰ 70-75 ਸਾਲ ਦੀ ਉਮਰ ਤੇ ਘਰ ਏਦਾਂ ਹੀ ਲੜਕਦਾ ਲੁਟਕਦਾ ਲੈ ਜਾਂਦੇ ਆ ਤੇ ਦਵਾਈਆਂ ਤੁਹਾਨੂੰ ਵੇਚੀ ਜਾਂਦੇ ਆ ਤੇ ਪੈਸੇ ਤੁਹਾਡੇ ਜਿਹੜੇ ਆ ਉਹ ਖਿੱਚ ਹੋਈ ਜਾਂਦੇ ਆ ਤੇ ਬਹੁਤ ਬਿਮਾਰੀਆਂ ਨੂੰ ਮੁਕਾਉਂਦੀਆਂ ਨਹੀਂ ਸਿਰਫ ਬਿਮਾਰੀ ਰੋਕਦੀਆਂ ਹਨ ਬਿਮਾਰੀ ਨੂੰ ਰੋਕਣਾ ਜਾਂ ਕਾਬੂ ਕਰਨਾ ਹੱਲ ਨਹੀਂ ਹੁੰਦਾ ਸਗੋਂ ਦੂਜੀ ਲਈ ਰਾਸਤਾ ਬਣਾਉਣਾ ਹੁੰਦਾ ਜਿਸ ਨੂੰ ਸਾਈਡ ਇਫੈਕਟ ਕਿਹਾ ਜਾਂਦਾ ਦਾ ਨਾਮਕਰਨ ਕੀਤਾ ਜਾਂਦਾ ਫਾਰਮਾਸੂਟੀਕਲ ਅਦਾਰੇ ਆ ਜਿਹੜੇ ਫਾਰਮਾਸੂਟੀਕਲ ਇੰਡਸਟਰੀ ਇਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਬਹੁਤ ਤੇਜ਼ ਤਰਾਰ ਹਨ ਜੋ ਸਧਾਰਨ ਜਨਤਾ ਦੀ ਲੁੱਟ ਕਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਮਨੁੱਖ ਦੀ ਸਿਹਤ ਸੁਰੱਖਿਆ ਦੀ ਮੰਗ ਨੂੰ ਬੇਧਿਆਨ ਜਾਂ ਬੇਅਸਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਵਿਚ ਮਿਲਾਵਟ ਕਰ ਰਹੇ ਹਨ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ ਪਰ ਅਸਲੀ ਸੁੱਖ ਤਸੱਲੀ ਸੰਘਰਸ਼ ਕਰਨ ਨਾਲ ਹੀ ਪ੍ਰਾਪਤ ਹੋਣਾ ਹੈ ਸੋ ਮਿਹਨਤ ਕਰੋਗੇ ਲੜੋਗੇ ਰੋਗੀ ਕਮਾਓਗੇ ਉਹਦੇ ਨਾਲ ਹੀ ਹੱਲ ਹੋਣਾ ਆ ਅਰਦਾਸਾਂ ਕਰਨ ਦੇ ਨਾਲ ਖਾਕ ਸਾਹਿਬ ਜੀ ਜਿੱਥੇ ਮਰਜ਼ੀ ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਪੰਡਿਤ ਲੋਕਾਂ ਨੂੰ ਲੁੱਟਦੇ ਰਹੇ ਫਿਰ ਬੁੱਧ ਧਰਮ ਆ ਗਿਆ ਉਹਦੇ ਵਿਚ ਖੈਰ ਲੁੱਟ ਥੋੜੀ ਜਿਹੀ ਘੱਟ ਸੀਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਭਾਈ ਆਪਣੇ ਸਿੱਖ ਧਰਮ ਆ ਗਿਆ ਉਹਦੇ ਵਿਚ ਵੀ ਪਹਿਲਾਂ ਬੜਾ ਸੱਚਾ ਸੁੱਚਾ ਧਰਮ ਸੀਗਾ ਬਹੁਤ ਲੋਕਾਂ ਦਾ ਇਹ ਅੱਜ ਤੱਕ ਵੀ ਵਿਸ਼ਵਾਸ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿਚ ਸਭ ਕੁਝ ਸੱਚ ਲਿਖਿਆ ਆ ਪਰ ਖਾਕ ਸਾਹਿਬ ਜੀ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿਚ ਵੀ ਜਿਹੜੀ ਆ ਮੈਨੂੰ ਇਹ ਲੱਗ ਰਿਹਾ ਕਿ ਮਿਲਾਵਟ ਆ ਜਿਹੜੀ ਸ਼ਬਦਾਂ ਦਾ ਇਹ ਫਿਰ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਹੋ ਚੁੱਕਿਆ ਆ ਜਿਹੜਾ ਪਰਜਾ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਪਾਈਆਂ ਜਾਂਦੀਆਂ ਖਾਕ ਸਾਹਿਬ ਜੀ ਜਦੋਂ ਵੀ ਮੈਂ ਕਿਸੇ ਸ਼ਬਦ ਨੂੰ ਪੜ੍ਹਦਾ ਆ ਕਿਉਂਕਿ ਬਹੁਤ ਸੱਜਣ ਜਿਹੜੇ ਆਪਾਂ ਨੂੰ ਜੁੜਦੇ ਆ ਉਹ ਰੋਜ਼ਾਨਾ ਆਪਾਂ ਨੂੰ ਸਵੇਰੇ ਜਿਹੜੇ ਆ ਉਹ ਦੋ ਚਾਰ ਪੰਕਤੀਆਂ ਕੋਈ ਸ਼ਬਦ ਇੱਥੋਂ ਆ ਜਾਂਦਾ ਕੋਈ ਹੋਰ ਭੇਜ ਦਿੰਦਾ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ ਆ ਪਰ ਉਹਨਾਂ ਦੇ ਜਿਹੜੇ ਸਹੀ ਅਰਥ ਆ ਉਹ ਨਹੀਂ ਕੀਤੇ ਜਾਂਦੇ ਹਰ ਇੱਕ ਪੰਕਤੀ ਦੇ ਵਿਚ ਤਕਰੀਬਨ ਹਰ ਗੱਲ ਆ ਜਿਹੜੀ ਹਾਲਾਂਕਿ ਉਸ ਪੰਕਤੀ ਦੇ ਵਿਚ ਖਾਕ ਸਾਹਿਬ ਜੀ ਰੱਬ ਨੀ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਨਾ ਹੀ ਕੋਈ ਐਸਾ ਸ਼ਬਦ ਹੁੰਦਾ ਜਿਹਦੇ ਅਰਥ ਰੱਬ ਹੋਣ, ਪਰ ਹਰ ਪੰਕਤੀ ਦੇ ਅਰਥ ਆ ਜਿਹੜੇ ਉਹਦੇ ਵਿਚ ਇੱਕ ਰੱਬ ਸ਼ਬਦ ਆ ਜਿਹੜਾ ਉਹ ਕੋਲੋਂ ਹੀ ਜੋੜ ਦਿੱਤਾ ਜਾਂਦਾ ਤੇ ਸਮਝ ਨੀ ਆਉਂਦੀ ਪਈ ਇਹ ਕੌਣ ਇੱਦਾਂ ਕਰ ਰਿਹਾ। ਰੋਜ਼ਾਨਾ ਨਵੀਆਂ ਨਵੀਆਂ ਗੱਲਾਂ ਅਸੀਂ ਉਹਦੇ ਵਿਚ ਐਡ ਕਰਦੇ ਸੁਣਦੇ ਆ ਤੇ ਇਸ ਤਰ੍ਹਾਂ ਜਿਹੜਾ ਮਿਲਾਵਟ ਆ ਜਿਹੜੀ ਹੁੰਦੀ ਰਹਿੰਦੀ ਤੇ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਵਿਚ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ, ਪਰ ਅਸਲੀ ਸੁੱਖ ਜਿਹੜਾ ਉਹ ਤਸੱਲੀ ਸੰਘਰਸ਼ ਨਾਲ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਲਈ ਇੱਕ ਜੁੱਟਤਾ ਅਖਾਕ ਸਾਹਿਬ ਜੀ ਜਿੰਨਾ ਚਿਰ ਪਰਜਾ ਇੱਕ ਜੁੱਟ ਨਹੀਂ ਹੁੰਦੀ ਉਹਨਾਂ ਚਿਰ ਜਿਹੜੀ ਆ ਇਹਨਾਂ ਦੇ ਵਿਚ ਕੋਈ ਸੁਧਾਰ ਨਹੀਂ ਹੋਣਾ ਕਿਉਂਕਿ ਵੰਡ ਕੇ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਲੀਰਾਂ ਲੀਰਾਂ ਕਰਕੇ ਹੀ ਸਮਾਜ ਨੂੰ ਜਿਹੜਾ ਆ ਉਹ ਲੁੱਟਣ ਦਾ ਜਿਹੜਾ ਉਹ ਸਕੀਮਾਂ ਗਾਹਾਂ ਦੀ ਗਾਹਾਂ ਬਣਾਈ ਜਾਂਦੀਆਂ। ਦੇਖੋ ਆਪਾਂ ਦੇ ਅੱਖਾਂ ਦੇ ਸਾਹਮਣੇ ਕਿੰਨੇ ਦੇਸ਼ ਕੱਖ ਸਾਹਿਬ ਜੀ ਨਵੇਂ ਆ ਗਏ ਆ, ਉਹ ਯੂਗੋਸਲਾਵੀਆ ਇੱਕ ਦੇਸ਼ ਦਾ ਸੀ ਉਹਦੇ ਚੋਂ ਮੇਰਾ ਖਿਆਲ 5-6 ਬਣ ਗਏ ਉਹ। ਭਾਰਤ ਦੇਖੋ ਇੱਕ ਦੇਸ਼ ਸੀ ਬਹੁਤ ਵੱਡਾ, ਉਹਦੇ ਚੋਂ ਦੇਖੋ ਉਧਰ ਬੰਗਲਾਦੇਸ਼ ਬਣ ਗਿਆ, ਉਧਰ ਪਾਕਿਸਤਾਨ ਬਣ ਗਿਆ, ਨਾਲ ਤਿੱਬਤ ਵਗੈਰਾ ਹੋਰ ਪਤਾ ਨੀ ਕਿੰਨੇ ਕਿੰਨੇ ਉਹਦੇ ਚੋਂ ਨਿਕਲ ਚੁੱਕੇ ਦੇਸ਼ ਹੈਗੇ ਆ। ਕੋਈ ਐਸਾ ਸਮਾਂ ਸੀ ਜਦੋਂ ਸਾਰਾ ਇੱਕੋ ਹੀ ਸੀ, ਬਰਮਾ ਤਿੱਕਰ ਲਾ ਕੇ ਅੱਗੇ ਉਹ ਸਾਰਾ ਇੱਕੋ ਹੀ ਸੀ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ। ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਕੋਸ਼ਾਂ ਆ ਇਹਨਾਂ ਦੇ ਨਾਲ ਆ ਜਿਹੜਾ ਤੁਹਾਨੂੰ ਬਹੁਤਾ ਕੁਛ ਥੋੜੇ ਵਾਸਤੇ ਮਨ ਨੂੰ ਜਿਹੜੀ ਤਸੱਲੀ ਜ਼ਰੂਰ ਮਿਲ ਜਾਂਦੀ ਆ, ਪਰ ਹੋਣਾ ਜਿਹੜਾ ਅਸਲ ਦੇ ਵਿਚ ਉਹ ਕਿਹੜੀ ਚੀਜ਼ ਦੇ ਨਾਲ ਹੋਣਾ। ਮੇਰੇ ਸੱਜਣ ਨੇ ਜਿਸ ਨੇ ਲਿਖਿਆ ਦੇਖੋ ਉਹਨਾਂ ਨੇ ਸ਼ਬਦ ਖਾਕ ਸਾਹਿਬ ਜੀ 3 ਹੀ ਵਰਤੇ ਆ ਪਰ ਸਭ ਕੁਛ ਕਹਿ ਗਏ ਆ। ਉਹਨਾਂ ਨੇ ਅਖੀਰ ਵਿਚ ਲਿਖਿਆ ਕਹਿੰਦੇ ਹੀਲੇ ਨਾਲ ਵਸੀਲਾ ਹੋਣਾ, ਤੁਹਾਨੂੰ ਕੁਛ ਨਾ ਕੁਛ ਆ ਜਿਹੜਾ ਉਹ ਕਰਨਾ ਪੈਣਾ ਆ ਤੇ ਅਗਲਾ ਨਿੱਕਾ ਜਿਹਾ ਸੁਨੇਹਾ ਉਹ ਆਪਾਂ ਇਹਦੇ ਨਾਲ ਜੋੜ ਦੇਣਾ। ਤੁਹਾਨੂੰ ਪਰਿਵਾਰ ਅਤੇ ਤੁਹਾਡੇ ਦੋਸਤਾਂ ਸਮੇਤ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ। ਜਿਹੜੇ ਲੋਕ ਭਾਰਤ ਵਿਚ ਆ ਹੁਣ ਜਾਗੇ ਹੋਣੇ ਆ ਤੇ ਉਹਨਾਂ ਵਾਸਤੇ ਹੈਗਾ ਤੇ ਆਪਾਂ ਕੱਲ ਨੂੰ ਸਵੇਰੇ ਜਾਗਣੇ ਆ ਤੇ ਆਪਣੇ ਵਾਸਤੇ ਇਹ ਹੋਣਾ ਜਾਂ ਅੱਜ ਸਵੇਰੇ ਜਦੋਂ ਜਾਗੇ ਸੀ ਉਹ ਸੀਗਾ ਚੜ੍ਹਦੀ ਕਲਾ ਹੋਵੇ ਦੀ ਕਾਮਨਾ ਕਰਦੇ ਹਾਂ। ਮਨਮੋਹਨ ਪੁਨੀ ਨੂੰ ਯਾਦ ਸਾਡੇ ਬਹੁਤ ਸਿਆਣੇ ਸੂੜੇ ਹੋਏ ਜਿਹੜੇ ਸੱਜਣ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖਦੇ ਰਹਿੰਦੇ ਆ ਤੇ ਗਾਹਾਂ ਉਹਨੇ ਜਾ ਕੇ ਅੰਗਰੇਜ਼ੀ ਵਿਚ ਵੀ ਲਿਖਿਆ ਕਹਿੰਦੇ ਵਿਸ਼ਿੰਗ ਗੁੱਡ ਮਾਰਨਿੰਗ ਐਂਡ ਗੁੱਡ ਡੇ ਟੂ ਯੂ ਆਲ ਮਨਮੋਹਨ ਪੁਨੀ ਨਿਊਯਾਰਕ ਤੋਂ ਉਹਨਾਂ ਨੇ ਸੁਨੇਹਾ ਭੇਜਿਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਸੁਨੇਹਾ ਆ
0: ਜੀ ਜੀ ਬਿਲਕੁਲ।
1: ਤੇ ਅੱਗੇ ਆਪਾਂ ਖਾਕ ਸਾਹਿਬ ਜੀ ਖਬਰਾਂ ਵੱਲ ਨੂੰ ਤੁਰਦੇ ਆ
0: ਜੀ।
1: ਖਬਰਾਂ ਖਾਕ ਸਾਹਿਬ ਜੀ ਜਿਹੜੀ ਵੀ ਦੇਖੋ ਫੋਨਾਂ ਦੇ ਉੱਤੇ ਉਹ ਬਹੁਤ ਵੱਖਰੇ ਵੱਖਰੇ ਜਿਹੜੇ ਆਧਾਰੇ ਉਹ ਆਪਣੀਆਂ ਆਪਣੀਆਂ ਨਿਊਜ਼ਾਂ ਉਹ ਵਾਸ਼ਿੰਗਟਨ ਕੀ ਤੇ ਏਪੀ ਕੀ ਤੇ ਉਹ ਜਿੰਨੇ ਵੀ ਹੈਗੇ ਉਹ ਸਾਰੇ ਐਪਲ ਨਿਊਜ਼ ਕੀ ਸਾਰੇ ਭੇਜਦੇ ਰਹਿੰਦੇ ਆ ਤੇ ਆਪਾਂ ਫਿਰ ਉਹਨਾਂ ਦੇ ਵਿਚੋਂ ਚੁਣ ਲਈਦੇ ਆ। ਤੇ ਪਰ ਜਿਹੜਾ ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿਚ ਬਣਿਆ ਹੋਇਆ ਖਾਕ ਸਾਹਿਬ ਜੀ ਤੇ ਦੂਸਰਾ ਇਰਾਨ ਦਾ ਉਧਰ ਮਸਲਾ ਆ ਇਹਨਾਂ ਦੇ ਜਿਹੜਾ ਰੋਜ਼ਾਨਾ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ ਤੇ ਜਿਹੜਾ ਹੈਗਾ ਮਿਨੀਸੋਟਾ ਸੂਬਾ ਖਾਕ ਸਾਹਿਬ ਜੀ ਉੱਥੋਂ ਦੇ ਗਵਰਨਰ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਖਾਕ ਸਾਹਿਬ ਜੀ ਅਦਾਲਤ ਵਿਚ ਟਰੰਪ ਦੀ ਫੌਜ ਵੱਲੋਂ ਪਰਜਾ ਜਿਹੜੀ ਪਰਜਾ ਨਾਲ ਕੀਤੀਆਂ ਜਾਂਦੀਆਂ ਜਿਹੜੀਆਂ ਵਧੀਕੀਆਂ ਉਸ ਸੂਬੇ ਦੇ ਵਿਚ ਉਹਦੇ ਰੋਕ ਲਾਉਣ ਦੀ ਜਿਹੜੀ ਆ ਉਹ ਇਮੀਗ੍ਰੇਸ਼ਨ ਦੀਆਂ ਕਾਰਵਾਈਆਂ ਰੋਕਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੱਜ ਦੇ ਸਾਹਮਣੇ ਕਿ ਇਹਨਾਂ ਦੇ ਉੱਪਰ ਜਿਹੜੀ ਆ ਉਹ ਥੋੜਾ ਜਿਹਾ ਦਬਾਅ ਪਾ ਕੇ ਜੋ ਕੁਛ ਉੱਥੇ ਹੋ ਰਿਹਾ ਉਹਨੂੰ ਕੰਟਰੋਲ ਥੱਲੇ ਲਿਆਂਦਾ ਜਾਵੇ। ਪਰਜਾ ਦੀ ਕਿਸੇ ਨੂੰ ਪਰਵਾਹ ਨਹੀਂ ਤੇ ਜਿੰਨੇ ਵੀ ਉੱਥੇ ਦੇ ਅਫਸਰ ਵਰਗਿਆ ਜਿਹੜਾ ਖਾਕ ਸਾਹਿਬ ਜੀ ਕਿਹਾ ਜਾਂਦਾ ਸੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਸੂਬੇ ਦੀ ਪਰਜਾ ਨੂੰ ਸੁਰੱਖਿਅਤ ਨੂੰ ਖਤਰਾ ਹੈ ਇਹ ਜੱਜ ਸਾਹਿਬ ਨੇ ਕਿਹਾ। ਇਸ ਗੱਲ ਦੇ ਨਾਲ ਜੱਜ ਸਾਹਿਬ ਨੇ ਸਹਿਮਤੀ ਆ ਜਿਹੜੀ ਉਹ ਪ੍ਰਗਟ ਕੀਤੀ ਆ ਤੇ ਪਰ ਜੱਜ ਸਾਹਿਬ ਟਰੰਪ ਦਾ ਪੱਖ ਉਹਨਾਂ ਨੇ ਫੇਰ ਵੀ ਪੂਰਿਆ। ਉਹ ਕਹਿੰਦੇ ਗਵਰਨਮੈਂਟ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਸੂਬੇ ਦੀ ਜਿਹੜੀ ਪ੍ਰਭਤਾ ਜਿਹਨੂੰ ਆਪਾਂ ਖਾਕ ਸਾਹਿਬ ਜੀ ਸੋਵਰਨਟੀ ਕਹਿੰਦੇ ਅੰਗਰੇਜ਼ੀ ਦੇ ਵਿਚ ਉਹਨੂੰ ਠੇਸ ਤਾਂ ਜ਼ਰੂਰ ਪਹੁੰਚ ਰਹੀ ਆ ਜੱਜ ਸਾਹਿਬ ਦੇ ਕਹਿਣ ਦੇ ਸ਼ਬਦ ਆ ਇਹ। ਭਾਵੇਂ ਜੱਜ ਸਾਹਿਬ ਨੇ ਇਸ ਗੱਲ ਨਾਲ ਸਹਿਮਤੀ ਤਾਂ ਪ੍ਰਗਟ ਕੀਤੀ ਆ ਕਿ ਇਮੀਗ੍ਰੇਸ਼ਨ ਏਜੰਟ ਆ ਜਿਹੜੇ ਪਰਜਾ ਦੇ ਵਿਚ ਜਿਹੜੇ ਰੰਗਦਾਰ ਲੋਕ ਆ ਕਹਿਣ ਦਾ ਮਤਲਬ ਜਿਹੜੇ ਆਪਣੇ ਵਰਗੇ ਖਾਕੀ ਰੰਗ ਦੇ ਆ ਬਰਾਊਨ ਰੰਗ ਦੇ ਆ ਜਾਂ ਥੋੜੇ ਕਾਲੇ ਰੰਗ ਦੇ ਆ ਇਹਨਾਂ ਲੋਕਾਂ ਦੇ ਨਾਲ ਬਿਤਕਰਾ ਤਾਂ ਜੱਜ ਨੇ ਕਹਿ ਤਾ ਵੀ ਉਹ ਤਾਂ ਹੁੰਦਾ ਆ ਮੈਨੂੰ ਨਜ਼ਰ ਆ ਰਿਹਾ ਤੇ ਢੁਕਵੀਂ ਲੋਕ ਤੋਂ ਜਿੰਨਾ ਕਹਿੰਦੇ ਆ ਪੀ ਉਹਨਾਂ ਦੇ ਨਾਲ ਜਿਹੜਾ ਵਰਤੀਰਾ ਹੋ ਰਿਹਾ ਉਹ ਹੈ ਗਲਤ ਆ ਕਿ ਜਿਹੜਾ ਆ ਹਰ ਪੱਖ ਤੋਂ ਗਲਤ ਆ, ਚਾਹੇ ਉਹ ਰੰਗ ਦੇ ਪੱਖ ਤੋਂ, ਚਾਹੇ ਉਹ ਜਿਹੜਾ ਹੈਗਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਪੱਖ ਤੋਂ ਸਾਰਾ ਕੁਛ ਤਾਂ ਕਹਿੰਦੇ ਮੈਨੂੰ ਸਮਝ ਆਉਂਦੀ ਜੱਜ ਸਾਹਿਬ, ਪਰ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਸਾਰਾ ਕੁਝ ਜੋ ਕੁਛ ਹੋ ਰਿਹਾ ਇਹ ਪਰਜਾ ਵੱਲੋਂ ਟਰੰਪ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਦਿਆਲਤਾ ਦੀ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਹੈਗਾ ਭਾਈ ਤੁਸੀਂ ਉਹ ਤੋਂ ਭਾਈ ਮੰਗੋ, ਉਹਦੇ ਅੱਗੇ ਤੁਸੀਂ ਮੰਗਤੇ ਵਾਂ ਕੇ ਟਰੰਪ ਨੂੰ ਕਹੋ ਕਿ ਸਾਨੂੰ ਯਾਰ ਬਖਸ਼ ਦੇ ਕੁਛ, ਪਰ ਉਹ ਹੋਰ ਉਹਨਾਂ ਨੇ ਕੋਈ ਐਸਾ ਬਹੁਤਾ ਵੱਡਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਸੋ ਕੋਸ਼ਿਸ਼ਾਂ ਹੋ ਰਹੀਆਂ ਆ, ਪਰ ਤੁਹਾਨੂੰ ਪਤਾ ਵੀ ਤਕੜੇ ਦਾ ਕਹਿੰਦੇ ਹੁੰਦੇ ਸੱਤੀ ਵੀ ਸੌ ਹੁੰਦਾ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ ਮਿਨੀਸੋਟਾ ਸੂਬੇ ਵਿਚ ਦੇਖੋ 5 ਸਾਲ ਦਾ ਬੱਚਾ ਜਿਹਦਾ ਨਾਂ ਲਿਆਮ ਕੋਨੇਖੋ ਰਾਮੋਸ ਅਤੇ ਉਹਦਾ ਪਿਤਾ ਜਿਹੜਾ ਸੀਗਾ, ਇਹਨਾਂ ਦੋਨਾਂ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਉਥੋਂ ਟੈਕਸਾਸ ਸੂਬੇ ਦੀ ਜਿਹੜੀ ਆਈਸ ਡਿਟੈਂਸ਼ਨ ਸੈਂਟਰ ਆ ਉਥੇ ਬੰਦ ਕਰ ਦਿੱਤਾ ਲਿਜਾ ਕੇ। ਦੇਖੋ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹਨੂੰ ਵੀ ਉਹ ਫੜਦੇ ਮਿਨੀਸੋਟਾ ਚੋਂ ਉਹ ਲਿਜਾਂਦੇ ਟੈਕਸਾਸ ਦੇ ਆ, ਉਥੇ ਜਾ ਕੇ ਉਹ ਡਿਟੈਂਸ਼ਨ ਸੈਂਟਰ ਚੋਂ ਦੇ ਦਿੰਦੇ ਆ। ਹਾਂਜੀ, ਪਹਿਲਾਂ ਵੀ ਇਹ ਇੱਕ ਕੇਸ ਹੋਇਆ ਸੀਗਾ, ਉਦੋਂ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਪੇਰੀ ਛੱਡ ਕੇ ਮੁੜ ਕੇ ਵਾਪਸ ਲਿਆਓ ਉਹਨੂੰ, ਤੇ ਇਸ ਵਾਰੀ ਜਿਹੜਾ ਆ ਹੈਗਾ ਇਹ ਜੱਜ ਸਾਹਿਬ ਨੇ ਇਮੀਗ੍ਰੇਸ਼ਨ ਨੂੰ ਹੁਕਮ ਦੇ ਦਿੱਤਾ ਕਿ ਉਹ ਇਸ ਪਿਓ ਪੁੱਤਰ ਨੂੰ ਮੰਗਲਵਾਰ ਤੱਕ ਆਜ਼ਾਦ ਕਰ ਦੇਣ। ਤੇ ਇਹ ਜਿਹੜੀ ਹੈਗੀ ਆ ਫੈਡਰਲ ਜੱਜ ਸਾਹਿਬ ਨੇ ਅੱਜ ਸ਼ਨੀਚਰਵਾਰ ਨੂੰ ਜਿਹੜਾ ਇਹ ਟਰੰਪ ਉੱਪਰ ਗੰਭੀਰ ਟਿੱਪਣੀ ਕੀਤੀ ਤੇ ਲਿਆਮ ਕੋਨੇਖੋ ਰਾਮੋਸ ਜਿਹੜਾ 5 ਸਾਲ ਦਾ ਬੱਚਾ ਆ ਉਹਨੇ ਖਾਕ ਸਾਹਿਬ ਜੀ ਉਹ ਜਿਹੜਾ ਬਨੀ ਨੀ ਹੁੰਦਾ ਬਨੀ ਹੈਟ ਉਹਦੇ ਪਹਿਨਿਆ ਹੋਇਆ ਸੀਗਾ ਤੇ ਸਪਾਈਡਰਮੈਨ ਦੀ ਤਸਵੀਰ ਵਾਲਾ ਬੈਕ ਪੈਕ ਜਿਹੜਾ ਉਹਦਾ ਚੁੱਕਿਆ ਹੋਇਆ ਸੀ ਤੇ ਇਮੀਗ੍ਰੇਸ਼ਨ ਦੇ ਅਫਸਰਾਂ ਦੁਆਰਾ ਪਾਏ ਘੇਰੇ ਵਿਚ ਸੀਗਾ। ਦੇਖੋ ਪੰਜਾਂ ਚੋਂ ਨੇ ਉਹਨਾਂ ਦੋਨਾਂ ਨੂੰ ਘੇਰ ਲਿਆ, ਜਿਸ ਕਾਰਨ ਪਰਜਾ ਵਿਚ ਰੋਸ ਹੈ ਜਿਹੜਾ ਉਹ ਹੋਰ ਵੀ ਵੱਧ ਗਿਆ। ਤੇ ਇਹਦੇ ਨਾਲ US ਡਿਸਟ੍ਰਿਕਟ ਜੱਜ ਫਰੈਡ ਬੀਅਰੀ ਜਿਹੜੇ ਸੀਗੇ ਟੈਕਸਾਸ ਦੇ ਸਨ ਐਂਟੋਨੀਓ, ਜਿਹੜਾ ਟੈਕਸਾਸ ਦਾ ਤੁਹਾਨੂੰ ਪਤਾ ਜਾਣਿਆ ਪਛਾਣਿਆ ਸ਼ਹਿਰ ਆ ਉਥੋਂ ਦਾ ਸਨ ਐਂਟੋਨੀਓ, ਵਿਚ ਸਾਬਕਾ ਪ੍ਰੈਜੀਡੈਂਟ ਬਿਲ ਕਲਿੰਟਨ ਵੱਲੋਂ ਨਿਯੁਕਤ ਕੀਤੇ ਗਏ ਹੈਗੇ ਆ ਇਹ ਜੱਜ ਸਾਹਿਬ ਜਿਹੜੇ ਹੈਗੇ ਖਾਕ ਸਾਹਿਬ ਜੀ। ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਟਰੰਪ ਦੀ ਨੀਤੀ ਆ ਜਿਸ ਵਿਚ ਕਿਹਾ ਗਿਆ ਸੀ ਕਿ ਆਈਸ ਅਤੇ ਬਾਰਡਰ ਪੈਟਰੋਲ ਦੇ ਨਾਲ ਨਾਲ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਨਾਂ ਨੂੰ 3000 ਵਿਅਕਤੀ ਰੋਜ਼ਾਨਾ ਹਿਰਾਸ ਵਿਚ ਲੈਣ ਦੇ ਚੱਕਰ ਵਿਚਲਾ ਟੀਚਾ ਪੂਰਾ ਕਰਨ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜਾ ਅੱਗੇ ਤੁਹਾਡੀ ਨਜ਼ਰ ਚ ਆ ਗਿਆ ਪਿਆ ਕਾਲਾ ਜਿਹਾ ਬਰਾਊਨ ਜਿਹਾ ਖਾਕੀ ਜਿਹਾ ਹੈਗਾ ਇਹਨੂੰ ਫੜ ਲਓ, ਉਹਦਾ ਮਤਲਬ ਜੱਜ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹੁਣ 3000 ਦਾ ਕੋਟਾ ਪੂਰਾ ਕਰਨਾ ਤੇ ਤੁਸੀਂ ਜਿਹੜਾ ਵੀ ਆ ਗਿਆ ਮੂਹਰੇ ਚਾਹੇ ਹੋ ਸਿਟੀ ਜਾਣੇ ਉਹਦੇ ਕੋਲ ਡਾਕੂਮੈਂਟ ਵੀ ਹੈ ਹਰੇਕ ਨੂੰ ਜਿਹੜਾ ਆਉਂਦਾ ਤੁਸੀਂ ਚੱਕ ਕੇ ਅੰਦਰ ਦੇ ਦਿਓ। ਉਹ ਕਹਿੰਦੇ ਇਸ ਗੱਲ ਦੇ ਨਾਲ ਮੈਂ ਸਹਿਮਤ ਹੈਗਾ ਆ ਜਿਸ ਵਿਚ ਛੋਟੇ ਬੱਚਿਆਂ ਦੀ ਸੋਚ ਉਪਰ ਬੱਜੀ ਸਾਟਿਆ। ਦੇਖੋ ਖਾਕ ਸਾਹਿਬ ਜਿਹੜਾ ਛੋਟਾ ਬੱਚਾ ਹੁੰਦਾ ਨਾ 5 ਸਾਲ ਤੱਕ ਖਾਕ ਸਾਹਿਬ
0: ਜਿਹੜੀ ਚੀਜ਼ ਲੱਗ ਗਈ ਨਾ ਉਹ ਸਾਰੀ ਉਮਰ ਰਹਿਣੀ ਆ ਜੀ,
1: ਸਾਰੀ ਉਮਰ ਰਹਿਣੀ ਆ। ਬਸ ਉਹਨੂੰ ਜਿਹੜਾ ਸਦਮਾ ਜਿਹਨੂੰ ਕਹਿੰਦੇ ਦਿਮਾਗੀ ਪਰੇਸ਼ਾਨੀ ਆ ਜਿਹੜੀ ਉਹਦੇ ਅੰਦਰ ਪੈਦਾ ਹੋ ਜਾਣੀ ਆ ਖਾਕ ਸਾਹਿਬ ਜੀ, ਜਿਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਆ ਬੱਚੇ ਨੂੰ ਜ਼ੋਰ ਨਾਲ ਝਟਕਾ ਨੀ ਮਾਰਨਾ ਚਾਹੀਦਾ, ਉਹ ਸਹਿਮ ਜਾਂਦਾ ਹੁੰਦਾ। ਸੋ ਉਹ ਜਿਹੜਾ ਸਹਿਮਣਾ ਸ਼ਬਦ ਆ ਉਹੀ ਇਹ ਸ਼ਬਦ ਹੈਗਾ ਆ। ਪਰ ਉਹ ਜਿਹੜੀ ਇਮੀਗ੍ਰੇਸ਼ਨ ਆ ਦੇ ਡੋਂਟ ਕੇਅਰ, ਉਹਨਾਂ ਨੂੰ ਇਹੀ ਆ ਪੀ ਅਸੀਂ ਤਾਂ ਆਪਣਾ 3000 ਦਾ ਕੋਟਾ ਪੂਰਾ ਕਰਨਾ, ਚਾਹੇ ਕੋਈ ਬੱਚਾ ਹੋਵੇ ਚਾਹੇ ਉਹ ਜੋ ਮਰਜ਼ੀ ਹੋਵੇ।
0: ਸਰਕਾਰ ਫੇਰ ਸ਼ਟਡਾਊਨ ਹੋ ਗਈ ਆ ਜੀ ਇਹਨਾਂ ਦੀ ਜਿਹੜੀ।
1: ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਆ ਅੱਗੇ ਜਾ ਕੇ ਜੀ। ਤੇ ਉਹ ਫਿਰ ਸਾਰੀ ਉਮਰ ਦਾ ਜਿਹੜਾ ਉਹਨਾਂ ਨੂੰ ਪਛਤਾਵਾ ਜਿਹੜਾ ਉਹ ਲੱਗਿਆ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈਗੀ ਆ ਕੱਖ ਸਾਹਿਬ ਜੀ, ਇਟਲੀ ਦੇ ਵਿਚ ਮਿਲਾਨ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ, ਉੱਥੇ ਆਪਣੀਆਂ ਜਿਹਨੂੰ ਵਿੰਟਰ ਓਲੰਪਿਕ ਕਹਿੰਦੇ ਆ ਉਹ ਹੋਣ ਜਾ ਰਹੀਆਂ। ਤੇ ਉਥੋਂ ਦੇ ਖਾਕ ਸਾਹਿਬ ਸ਼ਹਿਰ ਵਿਚ ਜਿਹੜੀਆਂ ਇਹ ਓਲੰਪਿਕ ਹੋਣ ਜਾ ਰਹੀਆਂ ਇਹਦੇ ਵਿਚ ਖਾਕ ਸਾਹਿਬ ਜੀ ਦੇਖੋ ਹੁਣ ਇਹ ਕੀ ਹੋ ਕੀ ਰਿਹਾ ਦੁਨੀਆ ਦੇ ਵਿਚ। ਉਥੇ ਖਾਕ ਸਾਹਿਬ ਜੀ ਜਿਹੜੀ ਅਮਰੀਕਨ ਏਜੰਸੀ ਹੈਗੀ ਆਈਸ ਜਿਹਨੂੰ ਕਹਿੰਦੇ ਆ, ਇਹਦੇ ਏਜੰਟ ਉਥੇ ਵੀ ਪਹੁੰਚ ਗਏ।
0: ਅੱਛਾ ਜੀ,
1: ਅਮਰੀਕਨ ਟੀਮ ਆ ਜਿਹੜੀ ਉਹਦੇ ਕਹਿੰਦੇ ਅਸੀਂ ਰੱਖਿਆ ਕਰਨੀ ਆ ਉਹਨੂੰ ਬਚਾਉਣ ਵਾਸਤੇ। ਤੇ ਇਹ ਭਾਵੇਂ ਖਾਕ ਸਾਹਿਬ ਜੀ ਇਹ ਜਿਹੜੇ ਏਜੰਟ ਉੱਥੇ ਤੈਨਾਤ ਕੀਤੇ ਗਏ ਆ, ਇਹਨਾਂ ਨੇ ਕਹਿੰਦੇ ਆ ਭਾਈ ਸੜਕਾਂ ਉੱਪਰ ਤਾਂ ਇਹ ਨਹੀਂ ਦਿਸਣਗੇ ਤੁਹਾਨੂੰ, ਪਰ ਇਹਨਾਂ ਨੇ ਉੱਥੇ ਕੋਈ ਆਪਣਾ ਬਣਾ ਲਿਆ ਹੋਣਾ ਕੋਈ ਦਫ਼ਤਰ ਛੋਟਾ ਮੋਟਾ ਕਿਤੇ ਨਾ ਕਿਤੇ ਕਿਰਾਏ ਕਰੂਏ ਤੇ ਲੈ ਕੇ, ਤੇ ਜਿਹਨੂੰ ਉਹ ਕਹਿੰਦੇ ਆ ਇਹਨੂੰ ਕੰਟਰੋਲ ਰੂਮ ਉਹਦਾ ਨਾਂ ਰੱਖ ਲਿਆ ਉਹਨਾਂ ਨੇ।
0: ਅੱਛਾ ਜੀ,
1: ਉਹ ਕੰਟਰੋਲ ਰੂਮ ਚੋਂ ਪਤਾ ਨੀ ਡਰੋਨਾ ਰਾਹੀ ਜਾਂ ਜੋ ਵੀ ਪਤਾ ਨੀ ਉਹਨਾਂ ਨੇ ਹੁਣ ਕੀ ਕਰਨਾ, ਇਹ ਤਾਂ ਆਪਾਂ ਨੂੰ ਬਾਅਦ ਪਤਾ ਲੱਗੂਗਾ ਜਦੋਂ ਸਾਰਾ ਕੁਛ ਹੋਊਗਾ, ਪਰ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਦੇ ਵਿੱਚ ਰਹਿਣਗੇ, ਪਰ ਉਥੋਂ ਦੀ ਪਰਜਾ ਹੈ ਜਿਹੜੀ ਖਾਕ ਸਾਹਿਬ ਦੀ, ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਕਹਿੰਦੇ ਸਾਨੂੰ ਕੋਈ ਪਰਵਾਹ ਨੀ ਪਈ, ਇਹ ਚਾਹੇ ਉੱਥੇ ਭੋਰਾ ਪੱਟ ਕੇ ਪਏ ਰਹਿਣ, ਪਰ ਇੱਥੇ ਆਏ ਕਿਉਂ ਆਏ? ਤੇ ਉੱਥੇ ਖਾਕ ਸਾਹਿਬ ਜੀ ਇੱਕ ਜਿਹਨੂੰ ਨਾ ਆਪਾਂ ਕਹਿੰਦੇ ਹੁੰਦੇ ਆ ਉਹ ਸਕੁਏਅਰ ਕਹਿ ਲਓ ਜਾਂ ਚੌਂਕ ਕਹਿ ਲਓ ਆਪਾਂ ਕਹਿ ਲੈਂਦੇ ਪੰਜਾਬੀ ਦੇ ਵਿੱਚ, ਤੇ ਉਸ ਤਰ੍ਹਾਂ ਦਾ ਇੱਕ ਉੱਥੇ ਸਕੁਏਅਰ ਹੈਗਾ, ਉਹਦਾ ਨਾਂ ਹੈਗਾ ਪਿਆਜ਼ਾ 25 ਆਬਰੀਲੇ ਸਕੁਏਅਰ ਉਹਦਾ ਨਾਂ ਹੈਗਾ। ਇਹਦਾ ਮਤਲਬ ਜਿਹੜਾ ਪਿਆਜ਼ਾ ਹੈਗਾ ਖਾਕ ਸਾਹਿਬ ਜੀ, ਇਹ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪਲਾਜ਼ਾ, ਪਲਾਜ਼ਾ ਵੀ ਹੁੰਦਾ ਸ਼ਬਦ ਜਿੱਥੇ ਆਪਣੇ ਪਾਰਕ ਸਹੀ ਨੂੰ ਆਪਾਂ ਕਹਿ ਦਿੰਦੇ ਪਲਾਜ਼ਾ। ਤੇ 25-25 ਤੇ ਏਬਰੀਲੇ ਜਿਹਨੂੰ ਅਪ੍ਰੈਲ ਕਹਿੰਦੇ ਆ, ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜੀ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿੱਚ, ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ, ਕਹਿਣ ਦਾ ਮਤਲਬ ਉਹ ਜਿਹੜਾ ਆ ਇਹ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀਗੀ। ਤੇ ਇਹਦੇ ਵਿੱਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TGIL ਤੇ ਟਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ। ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ, ਉਹਨਾਂ ਨੇ ਇਹਦੇ ਖਿਲਾਫ ਜਿਹੜੀ ਅਮਰੀਕਾ ਦੀ ਆਈਸ ਹੈਗੀ ਆ ਅਦਾਰਾ, ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
0: ਸਰਕਾਰ ਨੇ ਜੇ ਇਟਲੀ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੋਵੇਗੀ ਤਾਂ ਹੀ ਪਹੁੰਚੇ ਨਾ ਉੱਥੇ, ਕੋਈ ਦਿੱਤੀ ਕਿਉਂ ਇਹਦਾ ਵੀ ਕੋਈ ਹਿਸਾਬ ਕਿਤਾਬ ਹੋਏਗਾ ਨਾ?
1: ਪਤਾ ਨੀ ਜੀ, ਕੁਛ ਨਾ ਕੁਛ ਤਾਂ ਹੋਣਾ ਹੀ ਆ, ਐਨੀ ਸਰ ਜਾ ਕੇ ਬੈਠ ਨਹੀਂ ਸਕਦੇ, ਪਰ ਫੇਰ ਵੀ ਕੱਖ ਸਕਦੀ ਕਹਿੰਦੇ 70-100 ਤਕੜੇ ਲੱਗਦਾ, ਇੱਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ। ਤੇ ਪਰ ਕੋਈ ਨੀ, ਉਹ ਹੌਲੀ ਹੌਲੀ ਸਾਹਮਣੇ ਆ ਜਾਣੀਆਂ ਖਬਰਾਂ, ਇੱਦਾਂ ਦੀਆਂ ਖਾਕ ਸਾਹਿਬ ਜੀ ਉਹ ਥੋੜੀ ਦੇਰ ਬਾਅਦ ਫਿਰ ਪਤਾ ਲੱਗ ਜਾਂਦਾ ਵੀ ਕੌਣ ਕਰ ਰਿਹਾ।
0: ਇਹਨਾਂ ਨੂੰ ਹੋਵੇ ਇਟਲੀ ਚ ਜਾ ਕੇ ਉੱਥੇ ਦੇ ਜਿਹੜੇ ਵਾਧੂ ਤੁਰੇ ਫਿਰਦੇ ਉਹਨਾਂ ਨੂੰ ਚੱਕੀ ਜਾਣ, ਚਲੋ ਵਾਪਸ
1: ਕੋਈ ਪਤਾ ਨੀ ਜੀ, ਕੋਈ ਪਤਾ ਨੀ। ਦੇਖੋ ਵੈਨਜੁਏਲਾ ਦੇ ਵਿੱਚ ਕੀ ਹੋਇਆ, ਹੁਣ ਕਿਊਬਾ ਦੇ ਵਿੱਚ ਕੀ ਹੋ ਰਿਹਾ, ਇਹ ਖਾਕ ਸਾਹਿਬ ਜੀ ਕਿਊਬਾ ਦੇ ਵਿੱਚ ਵੀ ਮੈਨੂੰ ਲੱਗ ਰਿਹਾ ਜੋ ਕੁਛ ਉੱਥੇ ਸ਼ੁਰੂ ਹੋ ਗਿਆ ਚੀਜ਼ਾਂ ਦੇ ਵਿੱਚ ਵੀ ਇਹਨਾਂ ਨੇ ਉਹਦੇ ਵਾਲਾ ਕਰਨਾ ਹੈ ਜਿਹੜਾ ਆਪਣੇ ਸੀਗਾ।
0: ਬਹੁਤ ਜ਼ਿਆਦਾ ਨਹੀਂ ਹੋ ਰਿਹਾ ਚੀਮਾ ਸਾਹਿਬ? ਟੂ ਮਚ,
1: ਬਹੁਤ ਜ਼ਿਆਦਾ ਹੋ ਗਿਆ ਜੀ, ਬਹੁਤ ਜ਼ਿਆਦਾ ਹੋ ਗਿਆ। ਇਹ ਤਾਂ ਉਹ ਹੋ ਗਿਆ ਕਈ ਦੋ ਹੀ ਦੇਸ਼ ਬਚਣਗੇ ਦੁਨੀਆਂ ਤੇ ਰਾਜ ਕਰਨਗੇ, ਇੱਕ ਰੂਸ ਤੇ ਦੂਜਾ ਅਮਰੀਕਾ। ਤੇ ਚੀਨ ਆ ਜਿਹੜਾ ਉਹ ਫਿਰ ਪਾਵਰਫੁਲ ਤਾਂ ਚੀਨ ਵੀ ਕਹਿੰਦੇ ਬਹੁਤ ਆ, ਪਰ ਉਹ ਲੱਗਦਾ ਨੀ ਭਾਈ ਬਾਅਦ ਦੇ ਦੇਸ਼ਾਂ ਦੇ ਨਾਲ ਲੜੂਗਾ ਉਹ। ਫਿਰ ਜਿਹੜਾ ਆ ਖਾਕਸਾ ਵੀ ਚੀਨ ਇੱਦਾਂ ਕਰਿਆ ਕਰੂਗਾ ਵੀ ਜੇ ਉਹਨੂੰ ਅਮਰੀਕਾ ਵੱਲੋਂ ਫਾਇਦਾ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਜੇ ਰੂਸ ਵੱਲੋਂ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਤੇ ਬਾਕੀ ਦੇ ਆ ਜਿਹੜੇ ਇੰਡੀਆ ਵਰਗੇ ਜਾਂ ਦੂਜੇ ਉਹ ਫੇਰ ਇੱਧਰ ਉੱਧਰ ਇੱਦਾਂ ਭੜਕਦੇ ਫਿਰਦੇ ਰਹਿਣਗੇ। ਸੋ ਲੱਗ ਇੱਦਾਂ ਰਿਹਾ ਵੀ ਦੁਨੀਆਂ ਚ ਦੋ ਹੀ ਪਾਵਰਾਂ ਫਿਰ ਵੱਡੀਆਂ ਹੋ ਜਾਣਗੀਆਂ। ਆਪਾਂ ਅੱਗੇ ਗੱਲ ਬਹੁਤ ਵਾਰੀ ਕਰ ਹਟੇ ਆ ਖਾਕ ਸਾਹਿਬ ਜੀ, ਭਾਈ ਜਦੋਂ ਤੋਂ ਦੁਨੀਆਂ ਬਣੀਆਂ ਤਕਰੀਬਨ ਦੋ ਵੱਡੀਆਂ ਪਾਵਰਾਂ ਦਾ ਮੁਕਾਬਲਾ ਰਿਹਾ, ਪਹਿਲਾਂ ਅਰਬ ਸੀਗੇ ਤੇ ਉਹ ਯਹੂਦੀ ਸੀਗੇ, ਫਿਰ ਉਹ ਪਰਸ਼ੀਅਨ ਆ ਗਏ ਉਹਨਾਂ ਦੇ ਖਿਲਾਫ ਉਹ ਅਰਬੀ ਆ ਗਏ, ਫਿਰ ਉਹ ਰੋਮਨ ਅੰਪਾਇਰ ਆ ਗਈ ਉਹਦੇ ਖਿਲਾਫ ਅਰਬੀ ਆ ਗਏ, ਫਿਰ ਉਹ ਪਰਸ਼ੀਅਨ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ ਬਾਕੀ ਦਾ ਸਾਰਾ ਯੂਰਪ ਆ ਗਿਆ, ਫਿਰ ਚੰਗੇਜ਼ ਖਾਨ ਆ ਗਿਆ ਉਹ ਸਾਰੀ ਦੁਨੀਆ ਨੂੰ ਦੱਬੀ ਬੈਠਾ ਸੀਗਾ, ਤੇ ਫੇਰ ਇਹ ਜਿਹੜੇ ਸੀਗੇ ਲੇਟਲੀ ਥੋੜੇ ਸਾਲ ਪਹਿਲਾਂ ਫੇਰ ਇੱਕ ਪਾਸੇ ਫਰਾਂਸ ਹੋ ਗਿਆ ਤੇ ਦੂਸਰੇ ਪਾਸੇ
0: ਲੋਕਾਂ ਨੂੰ ਆਰਾਮ ਨਾਲ ਜੀਣਾ ਕਿਉਂ ਨੀ ਦੇ ਰਹੇ ਜੀ? ਆਰਾਮ ਦੇ ਨਾਲ ਲੋਕ ਆਪਣਾ ਗੁਜ਼ਾਰਾ ਪੱਤੀ ਕਰਦੇ ਆ, ਜਦੋਂ ਲੜਾਈਆਂ ਲੱਗਦੀਆਂ ਚੀਮਾ ਸਾਹਿਬ ਉਦੋਂ ਆਮ ਲੋਕ ਬਹੁਤ ਮਾਰੇ ਜਾਂਦੇ ਆ, ਉਹਨਾਂ ਵਿਚਾਰਿਆਂ ਦਾ ਕੀ ਲੈਣ ਦੇਣ ਹੁੰਦਾ ਕਿਸੇ ਦੇ ਨਾਲ ਲੈਣਾ ਜਾਂ ਉਹ ਕੰਟਰੀ ਨਾਲ ਕੀ ਲੈਣਾ ਹੁੰਦਾ? ਇਹ ਲੜਾਈਆਂ ਜਿਹੜੀਆਂ ਹੈਗੀਆਂ ਇਹਨੂੰ ਕੋਈ ਚਲੋ ਕੋਈ ਮਫਾਦ ਹੋਵੇ ਜਾਂ ਕੋਈ ਉਹਨਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਅਟੈਕ ਬਣਦਾ, ਪਰ ਕੀਤਾ ਹੀ ਨਹੀਂ ਜਾ ਕੇ ਫਿਰ ਇੱਦਾਂ ਕਰਨਾ ਤੇ ਉਹ ਤਾਂ ਮਾੜੀ ਗੱਲ ਆ ਨਾ।
1: ਇਹ ਤਾਂ ਲੜਾਈ ਦੇਖੋ ਖਾਕ ਸਾਹਿਬ ਜੀ, ਹੁਣ ਇਜ਼ਰਾਇਲ ਨੇ ਇਜ਼ਰਾਇਲ ਕੀ ਕਰ ਲਿਆ, ਉੱਥੇ ਹਜੇ ਤੀਕਰ ਨਹੀਂ ਹਟ ਰਿਹਾ, ਉਹ ਜਾ ਕੇ ਉਹ ਜਿੱਥੇ ਮਰਜ਼ੀ ਜਾ ਕੇ ਉਹ ਜਿਨ੍ਹਾਂ ਨੂੰ ਉਹ ਸੈਟਲਰ ਕਹਿੰਦੇ ਆ ਉਹਨਾਂ ਕੋਲ ਗੰਨਾ ਆ ਰਫਲਾ ਆ, ਉਹ ਜਿੱਥੇ ਮਰਜ਼ੀ ਜਾ ਕੇ 25-30 ਏਕੜ ਦਾ ਏਰੀਆ ਜਿੱਥੇ ਹੈਗਾ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਆ, ਤੇ ਉਹ ਵਿਚਾਰੇ ਕੁਛ ਨੀ ਕਰ ਸਕਦੇ, ਨਾ ਉਹਨਾਂ ਦੇ ਕੋਲ ਕੋਈ ਹਥਿਆਰ ਆ, ਨਾ ਲੈਣੇ ਆ ਨਾ ਦੇਣੇ ਆ, ਤੇ ਉਹਨਾਂ ਦੇ ਘਰ ਸਾਂਭ ਕੇ ਢਾਹ ਕੇ ਤੇ ਮਗਰੋਂ ਉੱਥੇ ਵੱਡੀ ਸਾਰੀ ਇਮਾਰਤ ਦੁਆ ਕਰਕੇ ਆਪਣੇ ਯਹੂਦੀਆਂ ਨੂੰ ਵਸਾਈ ਜਾਂਦੇ ਆ। ਦੇਖੋ ਪਹਿਲਾਂ ਖਾਕ ਸਾਹਿਬ ਜੀ ਜਦੋਂ ਇਹ ਯਹੂਦੀ ਉੱਥੇ ਗਏ ਆ 1927 ਦੇ ਵਿੱਚ ਜਦੋਂ ਇਹ ਕੰਟਰੀ ਬਣਾਇਆ, ਉਦੋਂ ਤਾਂ ਉਹ ਪਾਲਸਤੀਨ ਦਾ ਦੇਸ਼ ਸੀਗਾ, ਉਹ ਪਾਲਸਤੀਨੀਆਂ ਦਾ ਸੀਗਾ ਨਾ,
0: ਇਹਨਾਂ ਨੇ ਉਹਨਾਂ ਦੀ ਗਲਤੀ ਬਹੁਤ ਵੱਡੀ ਕੀਤੀ ਹੈ ਵੇਚ ਕੇ।
1: ਉਹ ਹੀ ਯੂਰੋਪੀਅਨ ਜਿਹੜੇ ਸੀਗੇ ਲੋਕ ਇਹਨਾਂ ਨੇ ਉਹਨਾਂ ਨੂੰ ਪਤਾ ਲਿਆ ਯਾਰ ਤੁਹਾਡੇ ਕੋਲ ਵੀ ਹੈਗੀ ਆ, ਇਹ ਚੱਲ ਇੱਥੇ ਹੀ ਪਹਿਲਾਂ ਇਹ ਵੀ ਇੱਥੇ ਸੀਗੇ, ਤੁਸੀਂ ਇਕੱਠੇ ਰਹਿੰਦੇ, ਇਹਨੂੰ ਆ ਥੋੜੀ ਜਿਹੀ ਜਗ੍ਹਾ ਦੇ ਦਿਓ, ਉਹ ਥੋੜੀ ਜਿਹਾ ਦੇ ਕੇ ਉੱਥੇ ਆਪਣਾ ਅੱਡਾ ਬਣਾ ਕੇ ਤੇ ਹੌਲੀ ਹੌਲੀ ਜਿਹੜਾ ਆ ਅਸਲ ਦੇ ਵਿੱਚ ਕਰ ਸਕਦੀ ਨੀਤੀ ਉਹੀ ਆ ਜਿਹੜੀ ਆਪਾਂ ਉਹ ਪ੍ਰੋਫੈਸਰ ਕਰੋਟੀ ਸਾਹਿਬ ਦੀ ਕਿਤਾਬ ਦੇ ਵਿੱਚ ਪੜ੍ਹੀ ਸੀਗੀ ਕਿ ਇਹ ਜਿਹੜੀ ਆ ਨੀਤੀ ਆ ਉੱਥੇ ਨੂੰ ਜਾ ਰਹੀ ਆ ਜਿੱਥੇ ਇਹਨਾਂ ਦੇ ਦੁਨੀਆਂ ਦੇ ਵਿੱਚ ਇੱਕੋ ਰੰਗ ਦੇ ਲੋਕ ਹੋਣਗੇ, ਇੱਕੋ ਬੋਲੀ ਬੋਲਦੇ ਹੋਣਗੇ ਤੇ ਇੱਕੋ ਹੀ ਸੰਵਿਧਾਨ ਹੋਊਗਾ, ਸਾਰੇ ਇੱਕੋ ਹੀ ਹੋਣਗੇ।
0: ਇਹ ਜਿਹੜੇ ਹੈਗੇ ਨੇ ਜਿਹਨਾਂ ਦਾ ਡਾਲਰ ਆ,
1: ਹਾਂਜੀ
0: ਉਹੀ ਕਰਵਾ ਰਹੇ, ਸਾਰਾ ਕੁਝ
1: ਉਹੀ ਕਰਵਾ ਰਹੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹੀ ਕਰਵਾ ਰਹੇ ਆ, ਉੱਥੇ ਇਜ਼ਰਾਇਲ ਚ ਵੀ ਉਹੀ ਕਰਵਾ ਰਹੇ ਆ, ਕਰ ਯੂਕਰੇਨ ਚ ਵੀ ਉਹੀ ਰਹੇ ਆ,
0: ਬਿਲਕੁਲ।
1: ਤੇ ਸਾਰੀ ਦੁਨੀਆਂ ਦਾ ਹੌਲੀ ਹੌਲੀ ਉਹ ਲੱਗ ਰਿਹਾ ਪੇ ਉਧਰ ਨੂੰ, ਹੁਣ ਜਿਹੜਾ ਭੱਖ ਗਿਆ ਜਾਣੀ ਕਿ ਜਿਆਦਾ ਗਰਮੋ ਗਰਮੀ ਹੋ ਗਈ ਆ,
0: ਬਿਲਕੁਲ।
1: ਤੇ ਇਹਦੇ ਨਾਲ ਖੱਖ ਸਾਹਿਬ ਜੀ ਅਗਲੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ ਉਹ ਵੀ ਖਬਰ ਖੱਖ ਸਾਹਿਬ ਜੀ ਰੋਜ਼ਾਨਾ ਇਹ ਸੁਰਖੀਆਂ ਦੇ ਵਿੱਚ ਰਹਿੰਦੀ ਆ ਤੇ ਨਵੇਂ ਜਿਹੜੇ ਕਾਗਜ਼ਾਤ ਬਾਹਰ ਆ ਰਹੇ ਆ, ਥੋੜਾ ਜਿਹਾ ਰੋਜ਼ ਆ ਜਾਂਦਾ ਇਹਨਾਂ ਕਾਗਜ਼ਾਤਾਂ ਅਨੁਸਾਰ ਖੱਖ ਸਾਹਿਬ ਜੀ ਜੈਫਰੀ ਐਪਸਟਾਈਨ ਜਿਹੜਾ ਹੈਗਾ ਆ ਉਹਦੀ ਜਿਹੜੀ ਉਹ ਜਿੱਦਾਂ ਉਹ ਲਕਸ਼ਮਣ ਨੇ ਉਹ ਪੀੜੀ ਨਹੀਂ ਸੀ ਬਾਹ ਗਿਆ ਸੀਤਾ ਦੇ ਦੁਆਲੇ ਪਈ, ਪੀੜੀ ਤੋਂ ਬਾਹਰ ਨਾ ਨਿਕਲੀ, ਜੇ ਤੂੰ ਬਾਹਰ ਨਿਕਲੀ ਤਾਂ ਫੇਰ ਅਸੀਂ ਜ਼ਿੰਮੇਵਾਰ ਨਹੀਂ, ਲਕਸ਼ਮਣ ਰੇਖਾ ਕਹਿੰਦੇ ਆ, ਹਾਂਜੀ। ਤੇ ਇਹ ਜਿਹੜੀ ਜੈਫਰੀ ਐਪਸਟੀਨ ਦੀ ਜਿਹੜੀ ਲਕਸ਼ਮਣ ਰੇਖਾ ਹੈ ਖੱਖ ਸਾਹਿਬ ਜੀ, ਇਹਦੇ ਵਿੱਚ ਵੀ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਲਪੇਟੇ ਗਏ ਆ ਖੱਖ ਸਾਹਿਬ ਜੀ,
0: ਮੋਦੀ ਸਾਹਿਬ ਵੀ ਇਹਦੇ ਚ ਆ ਗਏ ਆ ਜੀ,
1: ਹਾਂਜੀ ਇਹਦੇ ਵਿੱਚ ਜਿਹੜੇ ਆ ਉਹ ਨਾਂ ਤਾਂ ਅਣਗਿਣਤ ਆ, ਹੁਣ ਆਪਾਂ ਨੂੰ ਯਾਦ ਨਹੀਂ ਰਹਿੰਦੇ ਉਹ, ਪਰ ਇਹਦੇ ਵਿੱਚ ਆਹ ਨਾਂ ਆ ਜਿਹੜਾ ਇੱਕ, ਇਹ ਮੈਂ ਪਹਿਲੀ ਵਾਰੀ ਸੁਣਿਆ, ਪਹਿਲਾਂ ਸ਼ਾਇਦ ਖਬਰਾਂ ਦੇ ਵਿੱਚੋਂ ਮੈਂ ਮਿਸ ਕਰ ਗਿਆ ਹੋਵਾਂ, ਇਹ ਨਾਂ ਆ ਜਿਹੜਾ ਖੱਖ ਸਾਹਿਬ ਜੀ, ਇਹਦੇ ਵਿੱਚ ਰੋਜ਼ਾਨਾ ਦਾਇਰਾ ਇਹ ਵੱਡਾ ਹੁੰਦੀ ਬੜੀ ਹੁੰਦੀ ਜਾਂਦੀ ਆ ਜਿਹੜੀ ਲਕਸ਼ਮਣ ਰੇਖਾ ਆ। ਤੇ ਕੱਲ ਜਿਹੜਾ ਦਿਨ ਲੰਘ ਕੇ ਗਿਆ ਸ਼ੁੱਕਰਵਾਰ, ਅਮਰੀਕਾ ਦੀ ਜਸਟਿਸ ਡਿਪਾਰਟਮੈਂਟ ਵੱਲੋਂ ਖੱਖ ਸਾਹਿਬ ਜੀ ਨਵੇਂ ਕਾਗਜ਼ਾਤ ਜਿਹੜੇ ਆ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਸ਼ਕਤੀਸ਼ਾਲੀ ਲੋਕ ਆ ਜਿਹੜੇ ਇਸ ਲਪੇਟ ਦੇ ਵਿੱਚ ਆ ਜਿਹੜੇ ਉਹ ਲਿਪਟੇ ਹੋਏ ਸਨ। ਇਹਦੇ ਵਿੱਚ ਖੱਖ ਸਾਹਿਬ ਜੀ ਰਾਜਨੀਤਿਕ ਆਗੂਆਂ ਦਾ ਤਾਂ ਪਤਾ ਹੀ ਨਹੀਂ ਅਜੇ ਤੇ, ਕਰੋ ਪੂਰੇ ਨਾਂ ਤਾਂ ਬਾਹਰ ਨਹੀਂ ਆਏ ਕਿੰਨੇ ਉਹਦੇ ਵਿੱਚ ਸੀਗੇ। ਤੇ ਇਹਦੇ ਵਿੱਚ ਜਿਹੜੇ ਟੈਕ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਵੱਡੇ ਵੱਡੇ ਲੋਕ, ਜਿੱਦਾਂ ਆਪਣੇ ਕਹਿ ਲਓ ਆਹ ਇਲਨ ਮਸਕ ਦਾ ਵੀ ਨਾਂ ਆ ਗਿਆ ਸਾਹਮਣੇ, ਹਾਂਜੀ। ਤੇ ਗਲੋਬਲ ਜਿਹੜੇ ਫੇਰ ਮਤਲਬ ਵੱਡੇ ਵੱਡੀਆਂ ਫਰਮਾਂ ਦੇ CEO ਆ ਜਾਂ ਹੋਰ ਆ ਜਾਂ ਗਵਰਨਮੈਂਟਾਂ ਦੇ ਨਾਲ ਜੁੜੇ ਹੋਏ ਲੋਕ ਆ, ਉਹ ਬਹੁਤ ਲੋਕਾਂ ਦਾ ਜਿਹੜਾ ਆ ਇੱਥੇ ਇਹਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਂ ਆ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ। ਔਰ ਮੈਨੂੰ ਖੱਖ ਸਾਹਿਬ ਜੀ ਇਸ ਗੱਲ ਤੇ ਵੀ ਜਿਹੜੀ ਆ ਉਹ ਸ਼ੱਕ ਜਿਹੀ ਪੈਦਾ ਹੁੰਦੀ ਜਾਂਦੀ ਆ ਕਿ ਉਹਨੂੰ ਮਰਵਾ ਵੀ ਤਾਂ ਹੀ ਦਿੱਤਾ ਜੇਲ੍ਹ ਦੇ ਵਿੱਚ, ਉਹਨੇ ਸੁਸਾਈਡ ਨਹੀਂ
0: ਕੀਤਾ,
1: ਹਾਂਜੀ। ਤੇ ਪਰ ਉਹ ਕਾਗਜ਼ ਆ ਜਿਹੜੇ ਉਹ ਹੁਣ ਖੱਖ ਸਾਹਿਬ ਜੀ ਉਹ ਮਰਵਾ ਤਾਂ ਦਿੱਤਾ, ਪਰ ਕਾਗਜ਼ ਤਾਂ ਹੈਗੇ ਆ ਨਾ, ਉਹ ਗਵਰਨਮੈਂਟ ਦੇ ਚਾਹੇ ਦੱਬੇ ਹੋਏ ਉਹ ਤਾਂ ਹੌਲੀ ਹੌਲੀ ਇੱਕ ਦਿਨ ਨੂੰ ਆਉਣੇ ਹੀ ਆ ਬਾਹਰ।
0: ਕਾਫੀ ਆ ਰਿਹਾ ਸੁਣਿਆ ਕੋਰਟ ਉਹਨਾਂ ਤੋਂ ਕੱਢ ਰਿਹਾ ਹੌਲੀ ਹੌਲੀ
1: ਹਾਂਜੀ ਹਾਂਜੀ ਉਹ ਹੌਲੀ ਹੌਲੀ ਬਾਹਰ ਆ ਰਹੇ ਆ ਤੇ ਪਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੀ, ਅੱਜ ਤਾਂ ਹੁਣ ਟਰੰਪ ਦਾ ਵੀ ਨਾਮ ਵਿੱਚ ਆ ਗਿਆ ਪਰ ਉਹ ਟਰੰਪ ਦਾ ਜਿੰਨਾ ਚਿਰ ਰਾਜ ਆ ਉਹਨੇ ਹੁੱਕ ਐਂਡ ਕਰੋਕ ਟਰਾਈ ਤਾਂ ਕਰਨੀ, ਉਹਨੇ ਕੋਸ਼ਿਸ਼ ਕਰਨੀ ਆ ਵੀ ਨਾ ਬਾਹਰ ਨਿਕਲਣ,
0: ਬਿਲਕੁਲ
1: ਜਿੰਨਾ ਚਿਰ ਮਗਰੋਂ ਉਹਦੇ ਮਰੇ ਤੋਂ ਨਿਕਲਿਆ ਹੁਣ ਤੇ ਤੁਹਾਨੂੰ ਪਤਾ ਭਾਈ ਆਪ ਮਰੇ ਜੱਗ ਪੜ ਲੋ, ਬਾਕੀਆਂ ਨੂੰ ਫਿਰ ਜੋ ਮਰਜ਼ੀ ਹੋਈ ਜਾਵੇ। ਤੇ ਇਹਨਾਂ ਦੇ ਵਿੱਚ ਖੱਖ ਸਾਹਿਬ ਜੀ ਜਿਹੜੇ ਅਫੈਂਡਰ ਆ ਉਹ ਹੋਰ ਜਾਣੇ ਪਛਾਣੇ ਲੋਕ ਆ ਜਿਹੜੇ ਇਹਦੇ ਵਿੱਚ, ਹੁਣ ਸਟੀਵ ਬੈਨਨ ਦਾ ਨਾਮ ਮੈਂ ਨੀ ਅੱਗੇ ਸੁਣਿਆ ਸੀਗਾ, ਸਟੀਵ ਬੈਨਨ ਦਾ ਤੁਹਾਨੂੰ ਪਤਾ ਹੀ ਹੋਣਾ ਉਹ ਜਿਹੜਾ ਉੱਥੇ 6 ਜਨਵਰੀ 2020 ਦੇ ਵਿੱਚ ਤੁਹਾਨੂੰ ਪਤਾ ਵੀ ਉਹ ਲੈਕਚਰ ਦਿੰਦਾ ਸੀਗਾ ਆਪਣੀ TV ਦੇ ਉੱਤੇ, ਕਹਿੰਦਾ ਸੀਗਾ ਕਹਿੰਦਾ ਸੀ ਕੱਲ ਨੂੰ ਉਹਨੇ ਇਹ ਕਿਹਾ ਸੀਗਾ ਨਾ, ਕਹਿੰਦਾ ਸੀ ਟੁਮੋਰੋ ਦਾ ਹੋਲ ਹੈਲ ਇਜ਼ ਗੋਇੰਗ ਟੂ ਬ੍ਰੇਕ ਲੂਸ,
0: ਬਿਲਕੁਲ
1: ਉਹਦਾ ਕਹਿਣ ਦਾ ਮਤਲਬ ਇਹੀ ਹੁੰਦਾ ਫਿਰ ਪਰਲੋ ਆ ਜਾਣੀ ਕੱਲ ਨੂੰ, ਉਹਨੇ ਪਹਿਲਾਂ ਹੀ ਲੋਕਾਂ ਨੂੰ ਭੜਕਾ ਤਾ ਸੀਗਾ ਇੱਕ ਦਿਨ ਪਹਿਲਾਂ ਤੇ ਕੱਲ ਨੂੰ ਆ ਹੋਣਾ, ਉੱਥੇ ਚਲੇ ਜਾਓ ਉੱਥੇ ਇਕੱਠੇ ਹੋਵੋ ਜਾ ਕੇ, ਹਾਂ ਤੁਸੀਂ ਤਿਆਰੀ ਪੂਰੀ ਕਰ ਲਓ, ਉਹਦਾ ਮਕਸਦ ਇਹੀ ਸੀ ਕਹਿਣ ਦਾ। ਤੇ ਉਹ ਜਿਹੜੇ ਲੋਕ ਉਹਨੂੰ ਸਮਝਦੇ ਸੀਗੇ ਉਹ ਫਿਰ ਉੱਥੇ ਚਲੇ ਗਏ ਵੀ ਇਹ ਕਹਿੰਦਾ ਕੀ ਆ, ਸਾਡੇ ਵਰਗੇ ਕਹਿੰਦੇ ਸੀ ਇਹ ਐਵੇਂ ਮਰੀ ਜਾਂਦਾ। ਤੇ ਇਹਦੇ ਵਿੱਚ ਸਟੀਵ ਬੈਨਨ ਦਾ ਨਾਂ ਤੇ ਐਲਨ ਮਸਕ ਤੇ ਹੋਰ ਅਨੇਕਾਂ ਲੋਕ ਆ ਖੱਖ ਸਾਹਿਬ ਜੀ ਜਿਹੜੇ ਆ ਉਹਨਾਂ ਦੇ ਨਾਂ ਆ ਜਿਹੜੇ ਉਹ ਰੋਜ਼ਾਨਾ ਸਾਹਮਣੇ ਆਈ ਜਾਂਦੇ ਆ। ਤੇ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਜੈਫਰੀ ਐਪਸਟੀਨ ਦਾ ਦਾਇਰਾ ਖੱਖ ਸਾਹਿਬ ਜੀ ਕਿੰਨਾ ਤਾਕਤਵਰ ਸੀ,
0: ਬਹੁਤ ਵੱਡਾ ਸੀ। ਦੇਖੋ ਹੈਰਾਨਗੀ ਦੀ ਗੱਲ ਆ, ਇੱਕ ਨਿਕਾ ਜਿਹਾ ਬੰਦਾ ਛੋਟੀ ਜੀ ਜਗ੍ਹਾ ਦੇ ਉੱਪਰ ਬਣਾ ਕੇ ਅੱਡਾ, ਉੱਥੇ ਲੋਕੀ ਉਹਦੇ ਮੱਥਾ ਟੇਕਣ ਤੁਰੇ ਜਾਂਦੇ ਜਿੱਦਾਂ ਬਾਬਾ ਹੁੰਦਾ,
1: ਬਿਲਕੁਲ ਬਿਲਕੁਲ ਇੱਦਾਂ ਹੀ ਜਾਂਦੇ ਸੀ ਖੱਖ ਸਾਹਿਬ ਜੀ। ਤੇ ਉਹ ਕਰਦੀ ਕੀ ਸੀ ਉੱਥੇ ਛੋਟੀਆਂ ਛੋਟੀਆਂ ਬੱਚੀਆਂ 13 ਸਾਲ ਦੀਆਂ 14 ਸਾਲ ਦੀਆਂ 18 ਸਾਲ ਤੋਂ ਥੱਲੇ ਥੱਲੇ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਲੋਕ ਸਰਮਾਏਦਾਰ ਸੀਗੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ।
0: ਉੱਥੇ ਸਿਆਸਤ ਵੀ ਹੁੰਦੀ ਸੀ ਨਾ, ਉੱਥੇ ਦੂਜੇ ਮੁਲਕ।
1: ਹਾਂਜੀ ਬਿਲਕੁਲ, ਉੱਥੇ ਸਾਰੀ ਪਲੈਨਿੰਗ ਉੱਥੇ ਹੁੰਦੀ ਸੀ। ਹਾਂਜੀ ਬਿਲਕੁਲ ਬਿਲਕੁਲ, ਉਹ ਤਾਂ ਫਿਰ ਸ਼ਰਾਬ ਤੇ ਕਬਾਬ ਉੱਥੇ ਜਾਂਦਾ ਸੀ ਨਾ।
0: ਬਿਲਕੁਲ
1: ਹਾਂਜੀ, ਸ਼ਰਾਬ ਤੇ ਸ਼ਵਾਬ ਤੇ ਸ਼ਰਾਬ, ਸੋਰੀ ਸ਼ਰਾਬ ਸ਼ਵਾਬ ਤੇ ਕਬਾਬ, ਤਿੰਨੇ ਚੀਜ਼ਾਂ ਉੱਥੇ ਫਿਰ ਜਿਹੜੀਆਂ ਉਹ ਮਿਲਦੀਆਂ ਸੀਗੀਆਂ। ਤੇ ਇਹਨਾਂ ਨੂੰ ਫਿਰ ਖੱਖ ਸਾਹਿਬ ਜੀ, ਉਹ ਜਿਹੜੀਆਂ ਲੜਕੀਆਂ ਸੀ ਯੰਗ, ਉਹਨਾਂ ਨੂੰ ਤੁਹਾਨੂੰ ਪਤਾ ਵੀ 13-14 ਸਾਲ ਦੇ ਨਿਆਣੇ ਨੂੰ ਕੀ ਪਤਾ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ। ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨੂੰ ਉਹ ਜਿਹੜੇ ਉਹਨਾਂ ਦੀ ਭੇਟ ਚਲਾਇਆ ਜਾਂਦਾ ਸੀਗਾ, ਤੇ ਉਹਨੂੰ ਵੱਡੇ ਵੱਡੇ ਝਾਂਸੇ ਦਿੱਤੇ ਜਾਂਦੇ ਸੀਗੇ ਕਿ ਅਸੀਂ ਤੈਨੂੰ ਏਦਾਂ ਦੀ ਵੱਡੀ ਨੌਕਰੀ ਤੇ ਲਾ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਸਾਰਾ ਕੁਛ ਆ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਸੀਗਾ। ਤੇ ਫਿਰ ਇੱਕ ਦੋ ਰਾਤਾਂ ਵਰਤ ਕੇ ਉਹਨਾਂ ਨੂੰ ਫਿਰ ਕੌਣ ਪੁੱਛਦਾ ਸੀ
0: ਕਿ ਨਹੀਂ ਸੀ ਜੀ, ਉੱਥੇ ਕਿਸੇ ਨੂੰ ਕੋਈ ਹੈ ਹੀ ਨਹੀਂ ਸੀ ਕਿ ਪਰਵਾਹ ਹੀ ਕੋਈ ਨੀ। ਨਿੱਕੀ ਨਿੱਕੀਆਂ ਕੁੜੀਆਂ ਸਕੂਲਾਂ ਦੀਆਂ ਬੱਚਿਆਂ ਨੂੰ ਉੱਥੇ ਲਾ ਕੇ ਤੇ ਲੈ ਜਾਂਦੇ ਸੀ, ਤੇ ਉਹਨਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਜਿੱਦਾਂ ਪੋਰਨ ਮੂਵੀਆਂ ਦੇ ਵਿੱਚ ਬੱਚਿਆਂ ਨੂੰ ਲੈ ਜਾਂਦੇ। ਚਲੋ ਇੱਥੇ ਤਾਂ ਫਿਰ ਵੀ 18 ਸਾਲ ਤੋਂ ਉੱਪਰ ਦੀ ਹੈ, ਪਰ ਕੁਛ ਹੀ ਹੁੰਦਾ ਰਿਹਾ ਨਾ ਉੱਥੇ।
1: ਇਹੀ ਕੁਛ ਬਿਲਕੁਲ ਇਹੀ ਕੁਛ ਹੁੰਦਾ ਰਿਹਾ ਖੱਖ ਸਾਹਿਬ ਜੀ। ਔਰ ਇਹ ਜਿਹੜਾ ਆ ਜਦੋਂ ਤੋਂ ਦੁਨੀਆਂ ਬਣੀ ਆ ਖੱਖ ਸਾਹਿਬ ਜੀ, ਦੇਖੋ ਆਪਣੇ ਭਾਰਤ ਵਿੱਚ ਵੀ ਇਹ ਜਿਹੜਾ ਆ ਸਾਰਾ ਕੁਛ ਹੁੰਦਾ ਰਿਹਾ। ਚਲੋ ਆਪਾਂ ਆਪ ਖਬਰ ਪਹਿਲਾਂ ਖਤਮ ਕਰ ਲੈਂਦੇ ਹਾਂ। ਤੇ ਇਹਦੇ ਵਿੱਚ ਖੱਖ ਸਾਹਿਬ ਜੀ, ਬਿਲ ਕਲਿੰਟਨ ਯੂਕੇ ਦੇ, ਤੁਹਾਨੂੰ ਪਤਾ ਵੀ ਉਹ ਜਿਹੜੇ ਰਾਜੇ ਦੇ ਛੋਟੇ ਭਰਾ ਸੀਗੇ, ਉਹ ਵੀ ਇੱਥੇ ਖੇ ਖਾ ਕੇ ਗਏ ਸੀਗੇ। ਤੇ ਉਹਨਾਂ ਤੋਂ ਖੱਖ ਸਾਹਿਬ ਜੀ, ਤੁਹਾਨੂੰ ਪਤਾ ਵੀ ਉਹਨਾਂ ਦੇ ਹਾਲਾਤ ਕੀ ਹੋਏ ਆ। ਜਿਹੜੇ ਯੂਕੇ ਦੀ ਗਵਰਨਮੈਂਟ ਆ, ਬਾਦਸ਼ਾਹ ਆ ਜਿਹੜਾ ਉੱਥੇ ਦਾ ਇਸ ਵੇਲੇ, ਉਹਨੇ ਉਦੋਂ ਤੋਂ ਸਾਰੀਆਂ ਅਥਾਰਟੀਆਂ ਜਿਹੜੀਆਂ ਖੋਲ ਲਈਆਂ। ਤੇ ਉਹ ਇਸ ਵੇਲੇ ਪਹਿਲਾਂ ਉਹਨੂੰ ਉਹ ਰਾਜਕੁਮਾਰ ਦਾ ਅਸਪਤਾਲ ਸੀਗਾ ਨਾ, ਉਹਦੇ ਕੋਲ ਤੇ ਹੋਰ ਕਈ ਉਹਦੇ ਉਹਦੀ ਮਤਲਬ ਛਤਰ ਛਾਇਲ ਥੱਲੇ ਕਈ ਹੋਰ ਛੋਟੇ ਛੋਟੇ ਅਦਾਰੇ ਚੱਲਦੇ ਸੀਗੇ। ਤੇ ਪਰ ਹੁਣ ਉਹਨਾਂ ਨੇ ਉਹਦੇ ਤੋਂ ਹਰ ਚੀਜ਼ ਖੋਲੇ ਕਿ ਉਹ ਇੱਕ ਨਾਰਮਲ ਸਿਟੀਜਨ ਜਿੱਦਾਂ ਹੁੰਦਾ ਉਸ ਤਰ੍ਹਾਂ ਦਾ ਜਿਹੜਾ ਉਹ ਬਣ ਕੇ।
0: ਟਾਈਮ 4 ਮਿੰਟ ਰਹਿ ਗਿਆ, ਜਿਹੜੀ ਮੈਂ ਖਬਰ ਦੀ ਗੱਲ ਕੀਤੀ ਸੀ ਉਹਨੂੰ ਕਰ ਦੇ ਛੱਡ ਆਉਣ ਵਾਲੀ।
1: ਸ਼ਟ ਡਾਊਨ ਵਾਲੀ ਖਬਰ ਜਿਹੜੀ ਸੀਗੀ ਖੱਖ ਸਾਹਿਬ ਜੀ, ਉਹ ਇਹ ਆ, ਉਹ ਪਾਰਸ਼ਲ ਸ਼ਟ ਡਾਊਨ ਆ।
0: ਅੱਛਾ
1: ਹਾਂ, ਉਹ ਸਾਰੀ ਗਵਰਨਮੈਂਟ ਸ਼ਟ ਡਾਊਨ ਨੀ ਹੈਗੀ ਉਹ, ਹਾਂ ਉਹਦਾ ਇੱਕ ਹਿੱਸਾ ਆ ਜਿਹੜਾ ਉਹ ਸ਼ਟ ਡਾਊਨ ਆ, ਜਿਹੜਾ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਤੁਹਾਡਾ ਇਹ ਚੱਲਣ ਨੀ ਦੇਣਾ, ਇਹ ਜਿਹੜਾ ਪੋਰਸ਼ਨ ਆ ਉਹਦਾ, ਜਿਹੜੀ ਖਾਸ ਕਰਕੇ ਆਹ ਜਿਹੜੀਆਂ ਏਜੰਸੀਆਂ ਨਾ ਦੋ ਤਿੰਨ ਹੋਮਲੈਂਡ ਸਿਕਿਉਰਿਟੀ ਦੇ ਡੀਜੀ, ਇਹਨਾਂ ਦੇ ਫੰਡ ਆ ਜਿਹੜੇ
0: ਉਹਨਾਂ ਨੂੰ ਰੋਕਣ,
1: ਹਾਂ ਉਹਨਾਂ ਨੇ ਉਹ ਰੋਕ ਦੇਣੇ ਆ। ਇਸੇ ਹੀ ਕਰਕੇ ਉਹਨੂੰ ਨਾ ਆ ਜਿਹੜਾ ਪਾਰਸ਼ੀਅਲ ਸ਼ਟ ਡਾਊਨ, ਤਾਂ ਹੀ ਕਿਹਾ ਗਿਆ ਕਿ ਉਹ ਪੂਰੀ ਸ਼ਟ ਡਾਊਨ ਨਹੀਂ ਹੈਗੀ, ਪਰ ਉਹ ਆ ਜਿਹੜਾ ਇਹ ਗਵਰਨਮੈਂਟ ਦੀ ਇੱਕ ਬ੍ਰਾਂਚ ਆ ਜਿਹੜੀ ਉਹਨੂੰ ਸ਼ਟ ਡਾਊਨ ਕਰ ਦੇਣਾ ਉਹਨਾਂ ਨੇ। ਉਹ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਦੇਣੇ ਨੀ, ਇਹਦੇ ਵਾਸਤੇ ਅਸੀਂ ਜਿਹੜੇ ਫੰਡ ਆ ਉਹ ਅਸੀਂ ਐਲੋਕੇਟ ਨਹੀਂ ਕਰਨੇ, ਕਹਿਣ ਦਾ ਮਤਲਬ ਫੰਡ ਕ੍ਰੀਏਟ ਨਹੀਂ ਕਰਨੇ, ਅਸੀਂ ਨਹੀਂ ਦੇਣੇ। ਤੇ ਉਹਦੇ ਵਿੱਚ ਹੁਣ ਦੇਖੋ ਬਣਦਾ ਕੀ ਆ ਕਿ ਟਰੰਪ ਦੱਬਦਾ ਆ ਕਿ ਉਹ ਦੱਬਦੇ ਆ, ਪਰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਹੁਣ ਪੇਸ਼ ਨੀ ਜਾਣ ਦੇਣੀ ਟਰੰਪ ਦੀ, ਕਿਉਂਕਿ ਜਿਹੜੇ ਮੇਰਾ ਖਿਆਲ ਆ ਵੀ ਕਈ ਡੈਮੋ ਜਿਹੜੇ ਸੋਰੀ ਰਿਪਬਲਿਕਨ ਪਾਰਟੀ ਹੈਗੀ ਆ ਉਹਦੇ ਵੀ ਕਈ ਮੈਂਬਰ ਆ ਜਿਹੜੇ ਉਹ ਵੀ ਟਰੰਪ ਤੋਂ
0: ਜੀ। ਉਹ 8-10 ਮਹੀਨੇ ਨੌ ਰਹਿ ਗਏ ਆ, ਕੱਲ ਨੂੰ ਉਹਨਾਂ ਨੇ ਵੀ ਇਲੈਕਸ਼ਨਾਂ ਲੜਨੀ ਆ, ਉਹ ਕਿੱਥੇ ਜਾਣਗੇ ਮੁੜ ਕੇ? ਉਹਨਾਂ ਨੂੰ ਕਹਿੰਦੇ ਪੁੱਛਣਾ ਵੰਡ ਕੇ ਨੇ ਦੇਣਾ, ਜਿੱਥੇ ਲਾਲ ਲਾਲ ਆਉਂਦਾ ਉੱਥੇ ਸਾਰਾ ਹਰਾ ਹਰਾ ਹੋ ਜਾਣਾ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਨੀਲਾ ਜਿਹੜਾ ਉਹ ਹੋ ਜਾਣਾ, ਡੈਮੋਕਰੇਟਾਂ ਦੀ ਜਿਹੜੀ ਮੈਜੋਰਿਟੀ ਵੱਧ ਜਾਣੀ ਆ, ਤੇ ਉਹਦੇ ਨਾਲ ਫਿਰ ਜਿਹੜਾ ਟਰੰਪ ਸਾਹਿਬ ਨੂੰ ਮੇਰਾ ਖਿਆਲ ਹੈ ਵੀ ਧੋਖਾ ਜਿਹੜਾ ਉਹ ਖਾਣਾ ਪਊਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖੱਖ ਸਾਹਿਬ ਜੀ ਆਪਣੇ ਕੋਲ, ਉਹ ਆਪਾਂ ਏਦਾਂ ਕਰ ਲੈਂਦੇ ਆ ਕਿ ਜਿਹੜੇ ਕ੍ਰਿਮੀਅਨ ਹੈਗਾ ਜਿਹੜਾ ਰੂਸ ਦੀ ਆ, ਉਹ ਹੈਗੀ ਆ ਇਮਾਰਤ ਜਿੱਦਾਂ ਆਪਣੇ ਵਾਈਟ ਹਾਊਸ ਆ, ਉਹਨਾਂ ਦੇ ਜਿਹੜੀ ਉਹ ਇਮਾਰਤ ਆ ਉਹਨੂੰ ਕ੍ਰਿਮੀਨਲ ਕਹਿ ਦਿੰਦੇ ਆ। ਤੇ ਉਹਦੇ ਵਿੱਚੋਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਜਿਹੜੀ ਟੈਰੀਟੋਰੀ ਆ ਉਹਨਾਂ ਦੀ ਜਿਹੜਾ ਯੂਕਰੇਨ ਦਾ ਹਿੱਸਾ ਆ, ਉਹ ਕਈ ਵਾਰੀ ਖੱਖ ਸਾਹਿਬ ਜੀ ਉਹ ਥੋੜੀ ਜਿਹੀ ਲਕੀਰ ਇੱਧਰ ਨੂੰ ਕਰ ਲੈਂਦੇ, ਕਈ ਵਾਰੀ ਉਧਰ ਨੂੰ ਕਰ ਲੈਂਦੇ ਆ। ਤੇ ਉਹ ਬੇਸਿਕਲੀ ਇਹ ਆ ਕਿ ਜਿਹੜਾ ਰੂਸ ਆ ਉਹ ਡਨੀਪਰੋ ਰਿਵਰ ਦਾ ਜਿਹੜਾ ਚੜ੍ਹਦੇ ਵਲਦੇ ਦਾ ਪਾਸਾ ਉਹ ਸਾਰਾ ਉਹ ਕਹਿੰਦੇ ਆ ਵੀ ਅਸੀਂ ਲੈਣਾ, ਇਹ ਸਾਡਾ ਹੀ ਹੈਗਾ ਆ। ਤੇ ਤੁਹਾਨੂੰ ਪਤਾ ਵੀ 4 ਸਾਲ ਤਾਂ ਹੋ ਗਏ ਹੁਣ ਲੜਾਈ ਲੱਗੀ ਨੂੰ, ਤੇ 4 ਸਾਲ ਤੋਂ ਬਾਅਦ ਵੀ ਆ ਜਿਹੜਾ ਉਹ ਮਸਲਾ ਅਜੇ ਉੱਥੇ ਦਾ ਉੱਥੇ ਹੀ ਆ।
0: ਉੱਥੇ ਹੀ ਆ, ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ, ਫਿਰ ਕਰਦੇ ਆ ਜੀ ਇਹਨੂੰ ਨਿਬੇੜਦੇ ਆ। ਲਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਤੁਹਾਡਾ, ਸਤਿ ਸ੍ਰੀ ਅਕਾਲ ਅਗੇਨ। ਤੇ ਡਾਕਟਰ ਸਾਹਿਬ ਪਹੁੰਚ ਗਏ ਜੀ। ਦੋਸਤੋ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਪ੍ਰੋਗਰਾਮ ਨੂੰ ਬਹੁਤ ਨੇੜੇ ਹੋ ਕੇ ਸੁਣਿਆ ਕਰੋ, ਡਾਕਟਰ ਸਾਹਿਬ ਦਾ ਪ੍ਰੋਗਰਾਮ ਬਹੁਤ ਲਾਹੇਵੰਦ ਆ ਔਰ ਇਹ ਬੜਾ ਜ਼ਰੂਰੀ। ਫੇਸਬੁੱਕ ਤੇ ਵੀ ਲਾਈਵ ਹੁੰਦੇ ਆ, ਤੁਸੀਂ ਪਲੀਜ਼ ਕਮੈਂਟ ਲਾਈਕ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਿੰਨੇ ਕੁ ਲੋਕ ਜਿਹੜੇ ਆ ਉਹਨਾਂ ਨੂੰ ਸੁਣਦੇ ਆ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਆਓ ਜੀ। ਸਤਿ ਸ੍ਰੀ ਅਕਾਲ, ਚੀਮਾ ਸਾਹਿਬ ਵੀ ਨਾਲ ਨੇ ਜੀ।
2: ਹਾਂਜੀ
1: ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਖੱਖ ਸਾਹਿਬ, ਸਤਿ ਸ੍ਰੀ ਅਕਾਲ ਚੀਮਾ ਸਾਹਿਬ
1: ਜੀ, ਸੁਣਨ
2: ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਪਰ ਅੱਜ ਦਾ ਪ੍ਰੋਗਰਾਮ ਮੇਰਾ ਹਿੰਦੀ ਦੇ ਵਿੱਚ ਹੈ, ਮੈਂ ਕੱਲ ਪ੍ਰੋਗਰਾਮ ਹਿੰਦੀ ਚ ਕਰਨਾ ਸੀ, ਨਹੀਂ ਕਰ ਸਕਿਆ।
0: ਕੋਈ ਗੱਲ ਨੀ,
2: ਸੋ ਹਿੰਦੀ ਸੁਣਨੇ ਵਾਲੇ ਤਮਾਮ ਸ਼ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ। ਐਸਾ ਕਿ ਆਪ ਜਾਣਤੇ ਹੈ ਕਿ ਇਸ ਸੀਰੀਜ਼ ਮੇ ਹਮ ਲੋਗ ਜੀਵਨ ਸੇ ਜੀਵਨ ਕੀ ਉਤਪਤੀ ਕੈਸੇ ਹੋਈ, ਕੈਸੇ ਕੈਸੇ ਯੇ ਜੀਵਨ ਚਲਾ, ਕੌਣ ਕੌਣ ਸੀ ਮੁਸੀਬਤੇ, ਕੌਣ ਕੌਣ ਸੀ ਬਿਮਾਰੀਆਂ, ਕੌਣ ਕੌਣ ਸੇ ਹਰਡਲ ਇਸ ਜੀਵਨ ਕੇ ਰਸਤੇ ਮੇ ਆਏ, ਕੈਸੇ ਯੇ ਬਣਾ ਥਾ, ਕੈਸੇ ਮਾਂ ਕੇ ਪੇਟ ਮੇ ਰਹਾ ਥਾ, ਕਿਤਨੀ ਦੇਰ ਰਹਾ ਥਾ, ਉਸਮੇ ਕਿਆ ਕਿਆ ਡਿਵੈਲਪਮੈਂਟ ਹੋਈ ਥੀ, ਕਿਆ ਕਿਆ ਪ੍ਰੋਬਲਮਸ ਆਈ ਥੀ, ਫਿਰ ਕੈਸੇ ਯੇ ਮਾਂ ਕੇ ਪੇਟ ਸੇ ਬਾਹਰ ਆਇਆ, ਜਿਸਕੋ ਹਮਨੇ ਲੇਬਰ ਕਹਾ ਥਾ, ਉਸਕੇ ਬਾਰੇ ਮੇ ਪੂਰੀ ਜਾਣਕਾਰੀ ਮੈਨੇ ਆਪਕੋ ਦੀ। ਉਸਕੇ ਬਾਅਦ ਨਵਜੀਵਨ ਕੀ ਯਾਤਰਾ ਸ਼ੁਰੂ ਹੋਈ ਔਰ ਨਵਜੀਵਨ ਕੀ ਯਾਤਰਾ ਹਮਨੇ ਇੱਕ ਸਾਲ ਤੱਕ ਚਾਲੂ ਰੱਖੀ, ਔਰ ਉਸਕੇ ਬਾਅਦ ਇਸ ਏਕ ਸਾਲ ਮੇ ਕਿਆ ਕਿਆ ਡਿਵੈਲਪਮੈਂਟ ਹੋਈ ਜੀਵਨ ਮੇ ਵੋ ਪੂਰੀ ਮੈਨੇ ਆਪ ਸਭ ਲੋਗੋਂ ਕੋ ਬਤਾਈ ਥੀ, ਔਰ ਕਿਆ ਹਮੇ ਕਰਨਾ ਹੈ, ਕੈਸੇ ਇਸਕਾ ਬਚਾਓ ਕਰਨਾ ਹੈ, ਕਿਆ ਕਿਆ ਵੈਕਸੀਨੇਸ਼ਨ ਕਾ ਪ੍ਰੋਸੈਸ ਕੈਸੇ ਕੈਸੇ ਚਲਾ, ਯੇ ਸਭ ਚੀਜ਼ੇ ਇਨ ਪ੍ਰੋਗਰਾਮੋ ਮੇ ਹਮ ਆਪਕੇ ਸਾਹਮਣੇ ਰੱਖਤੇ ਆਏ ਹੈ। ਔਰ ਉਸਕੇ ਬਾਅਦ ਹਮਨੇ ਯੇ ਕਹਾ ਕਿ ਏਕ ਸਾਲ ਕੇ ਬਾਅਦ ਇੱਕ ਟਾਈਟਲ ਬਦਲ ਗਿਆ, ਔਰ ਉਸ ਟਾਈਟਲ ਕੋ ਹਮਨੇ ਨਾਮ ਦਿਆ ਥਾ ਟੋਡਲਰਸ। ਟੋਡਲਰਸ ਏਜ ਕੋ ਹਮਨੇ ਏਕ ਸੇ ਬਾਅਦ ਪਾਂਚ ਸਾਲ ਤੱਕ ਚਾਲੂ ਰੱਖਾ, ਔਰ ਉਸਕੇ ਬਾਅਦ ਇਸ ਟੋਡਲਰ ਏਜ ਮੇ ਵੀ ਬਹੁਤ ਸਾਰੀ ਵਹੀ ਮੁਸੀਬਤੇ, ਵਹੀ ਬਿਮਾਰੀਆਂ ਕੰਟੀਨਿਊ ਰਹੀ ਜੋ ਨਵਜੀਵਨ ਕੇ ਸਮੇਂ ਮੇ ਇਸ ਜੀਵਨ ਕੇ ਸਾਥ ਘਟੀ ਥੀ, ਔਰ ਉਨਕਾ ਕਿਆ ਕਿਆ ਉਪਚਾਰ ਉਪਰਾਲਾ ਹਮ ਲੋਗ ਕਰ ਰਹੇ ਥੇ ਵੋ ਅਭੀ ਚਾਲੂ ਥਾ। ਔਰ ਉਸਕੇ ਬਾਅਦ ਔਰ ਬਹੁਤ ਸੀ ਨਈ ਪ੍ਰੋਬਲਮ ਇਸਮੇ ਸ਼ਾਮਲ ਹੋ ਜਾਤੀ ਹੈ, ਉਨਕੇ ਬਾਰੇ ਮੇ ਪੂਰਾ ਵੇਰਵਾ ਮੈਨੇ ਆਪ ਸਭ ਲੋਗੋਂ ਕੋ ਬਤਾਇਆ ਥਾ, ਔਰ ਮੈਨੇ ਯੇ ਕਹਾ ਥਾ ਕਿ ਯੇ ਜੋ ਪ੍ਰੋਟੈਕਸ਼ਨ ਵਾਲਾ ਪ੍ਰੋਗਰਾਮ ਥਾ ਹਮਾਰਾ, ਜਿਸਕੋ ਹਮਨੇ ਵੈਕਸੀਨੇਸ਼ਨ ਕਹਾ, ਉਸ ਪ੍ਰੋਟੈਕਸ਼ਨ ਵਾਲੇ ਪ੍ਰੋਗਰਾਮ ਕੋ ਹਮਨੇ 14 ਸਾਲ ਤੱਕ ਕੰਟੀਨਿਊ ਕੀਆ, ਜਿਸਕੋ ਹਮ ਲੋਗ ਬੋਲਤੇ ਹੈ ਬੂਸਟਰ ਡੋਜ਼। ਤੋ ਬੂਸਟਰ ਡੋਜ਼ ਦੇਣੇ ਕੇ ਬਾਅਦ ਹਮ ਲੋਗ ਥੋੜਾ ਸੰਤੁਸ਼ਟ ਹੋ ਜਾਤੇ ਹੈ, ਯਾ ਯੂੰ ਕਹੇ ਕਿ ਹਮ ਲੋਗ ਯੇ ਸਮਝਤੇ ਹੈ ਕਿ ਯੇ ਬਿਮਾਰੀਆਂ ਕੋਈ ਬਹੁਤ ਸੀ ਬਿਮਾਰੀਆਂ ਐਸੀ ਹੈ ਨਾ ਜੋ ਉਮਰ ਕੇ ਹਿਸਾਬ ਸੇ ਆਤੀ। ਅਬ ਛੋਟੇ ਬੱਚੋਂ ਕੋ ਪ੍ਰੋਸਟੇਟ ਕੀ ਬਿਮਾਰੀ ਤੋ ਨਹੀਂ ਹੋਗੀ ਨਾ, ਬੜੋਂ ਕੋ ਹੀ ਹੋਗੀ ਨਾ। ਇਸੀ ਤਰ੍ਹਾਂ ਹੀ ਬਹੁਤ ਸੀ ਬਿਮਾਰੀਆਂ ਐਸੀ ਹੈ ਜੋ ਉਮਰ ਕੇ ਹਿਸਾਬ ਸੇ ਹੈ, ਔਰ ਉਸਕਾ ਵੀ ਵੇਰਵਾ ਮੈਨੇ ਇੱਕ ਪ੍ਰੋਗਰਾਮ ਮੇ ਆਪ ਸਭ ਲੋਗੋਂ ਕੋ ਦਿਆ ਥਾ ਕਿ ਕੁਛ ਕੇ ਬਿਮਾਰੀਆਂ ਏਜ ਕੇ ਸਾਥ ਬਦੀ ਹੋਈ ਹੈ ਵਹੀ ਪਰ ਰਹਿਤੀ ਹੈ। 14 ਸਾਲ ਕਹਿਣੇ ਕਾ ਮੇਰਾ ਮਤਲਬ ਯੇ ਥਾ ਕਿ ਇੱਕ ਤੋਂ ਹਮ ਯੇ ਸਮਝਤੇ ਹੈ ਕਿ ਕੁਛ ਇੱਕ ਬਿਮਾਰੀਆਂ ਜੋ ਜੀਵਨ ਸੇ ਬਚਪਨ ਸੇ ਰਿਲੇਟਡ ਹੈ, ਉਨਕਾ ਵੋ ਦੌਰ ਖਤਮ ਹੋ ਗਿਆ, ਉਨਕਾ ਵੋ ਸਮਾਂ ਖਤਮ ਹੋ ਗਿਆ, ਇਸ ਲਈ ਹਮ ਸੋਚਤੇ ਹੈ ਕਿ ਅਬ ਇਨ ਵੈਕਸੀਨੇਸ਼ਨ ਕੀ ਜ਼ਰੂਰਤ ਨਹੀਂ ਹੈ। ਦੂਸਰੀ ਬਾਤ ਯੇ ਕਿ ਯਹਾਂ ਤੱਕ ਪਹੁੰਚਤੇ ਪਹੁੰਚਤੇ ਵੋ ਹਮਾਰਾ ਉਮਰ ਕਾ ਫੇਜ਼ ਨਿਕਲ ਗਿਆ, ਔਰ ਇਸਕੇ ਬਾਅਦ ਯੇ ਜੋ ਬੂਸਟਰ ਡੋਜ਼ ਹਮ ਲਗਾਤੇ ਹੈ, ਹਮ ਯੇ ਸਮਝਤੇ ਹੈ ਕਿ ਇਸਕੀ ਕੰਸਨਟ੍ਰੇਸ਼ਨ ਯਾ ਇਸਕੀ ਪ੍ਰੋਟੈਕਸ਼ਨ ਇਸ ਜੀਵਨ ਕੇ ਲਈ ਅਬ ਆਗੇ ਜਾਣੇ ਵਾਲੇ ਕਾਫੀ ਸਮੇਂ ਲੰਬੇ ਤੱਕ ਰਹੇਗੀ। ਹਾਂ, ਉਸਮੇ ਮੈਨੇ ਯੇ ਵੀ ਬਤਾਇਆ ਥਾ ਕਿ ਕੁਛ ਕਿਸ ਤਰ੍ਹਾਂ ਕੀ ਬਿਮਾਰੀਆਂ ਵੀ ਹੈ ਜੋ ਜੀਵਨ ਮੇ ਦੁਬਾਰਾ ਵੀ ਆ ਜਾਤੀ ਹੈ, ਲੇਕਿਨ ਹਮ ਲੋਗ ਯੇ ਸਮਝਤੇ ਹੈ ਦੁਬਾਰਾ ਆ ਜਾਣੇ ਕਹਿਣੇ ਸੇ ਮਤਲਬ ਯੇ ਹੈ ਕਿ ਜੋ ਕਾਜ਼ੇਟਿਵ ਫੈਕਟਰ ਹਮ ਸਮਝਤੇ ਹੈ ਮਟੀਰੀਅਲਿਸਟਿਕ ਹੋਤੇ ਹੋਏ, ਮਟੀਰੀਅਲਿਸਟਿਕ ਕਹਿਣੇ ਸੇ ਮਤਲਬ ਕਿ ਮਾਡਰਨ ਮੈਡੀਕਲ ਸਾਇੰਸ ਯੇ ਸਮਝਤੀ ਹੈ ਕਿ ਬਿਮਾਰੀਓ ਕੇ ਕਾਰਨ ਮਟੀਰੀਅਲ ਹੈ ਜੋ ਹਮ ਨਹੀਂ ਸਮਝਤੇ, ਹੋਮਿਓਪੈਥਿਕ ਕੇ ਤੌਰ ਪਰ ਹਮ ਨਹੀਂ ਸਮਝਤੇ ਇਸ ਚੀਜ਼ ਕੋ, ਲੇਕਿਨ ਹਮ ਜੋ ਮਾਡਰਨ ਮੈਡੀਕਲ ਸਾਇੰਸ ਕੇ ਆਧਾਰ ਪੇ ਹਮ ਸਮਝਤੇ ਹੈ ਕਿ ਬਿਮਾਰੀਆਂ ਪੈਦਾ ਕਰਨੇ ਵਾਲੇ ਜੋ ਕਾਰਨ ਹੈ ਨਾ ਵੋ ਮਟੀਰੀਅਲ ਹੈ, ਤੋ ਵੋ ਮਟੀਰੀਅਲ ਕਾਰਨ ਜੋ ਹੈ ਹਮ ਯੇ ਸਮਝਤੇ ਹੈ ਕਿ ਕਈ ਵਾਰ ਏਕ ਵਾਰ ਜੀਵਨ ਮੇ ਆਨੇ ਕੇ ਬਾਅਦ ਸ਼ਰੀਰ ਮੇ ਲੇਟੈਂਟ ਸਟੇਜ ਮੇ ਪੜੇ ਰਹਤੇ ਹੈ, ਔਰ ਫਿਰ ਕਭੀ ਜ਼ਿੰਦਗੀ ਮੇ ਦੁਬਾਰਾ ਉਸੀ ਤਰ੍ਹਾਂ ਕਾ ਐਕਸਪੋਜ਼ਰ ਹੋ ਗਿਆ ਤੋ ਫਿਰ ਦੁਬਾਰਾ ਕਈ ਵਾਰ ਉਸੀ ਤਰ੍ਹਾਂ ਕੀ ਪ੍ਰੋਬਲਮ ਜੋ ਹੈ ਉਸਮੇ ਆ ਸਕਤੀ ਹੈ, ਔਰ ਯੇ ਹਮਨੇ ਆਪ ਸੇ ਕਹਾ ਥਾ, ਔਰ ਉਸਕਾ ਹਮਨੇ ਕਹਾ ਕਿ ਜਬ ਐਸਾ ਹੋਤਾ ਹੈ ਤੋ ਫਿਰ ਹਮ ਉਸਕਾ ਨਾਮ ਬਦਲ ਦੇਤੇ ਹੈ, ਹਮ ਕਹਤੇ ਹੈ ਕਿ ਭਾਈ ਨਹੀਂ ਇਸਕਾ ਨਾਮ ਅਬ ਮੀਜ਼ਲਸ ਨਹੀਂ ਰਹਾ, ਇਸਕਾ ਨਾਮ ਪੌਕਸ ਨਹੀਂ ਰਹਾ, ਇਸਕਾ ਨਾਮ ਵੈਰੀਸੇਲਾ ਨਹੀਂ ਰਹਾ, ਹਮ ਕਹਤੇ ਹੈ ਕਿ ਯੇ ਸ਼ਿੰਗਲਸ ਹੋ ਗਈ ਹੈ। ਤੋ ਇਸ ਤਰ੍ਹਾਂ ਬਹੁਤ ਸੀ ਬਿਮਾਰੀਆਂ ਐਸੀ ਵੀ ਹੈ ਜੋ ਆਪਣਾ ਨਾਮ ਉਸਕਾ ਹਮ ਚੇਂਜ ਕਰ ਦੇਤੇ ਹੈ, ਲੇਕਿਨ ਉਸਕੇ ਜੋ ਕਾਜ਼ੇਟਿਵ ਮਟੀਰੀਅਲ ਫੈਕਟਰ ਹੈ ਨਾ ਉਹ ਵਹੀ ਰਹਤੇ ਹੈ। ਸੋ ਇਸ ਤਰ੍ਹਾਂ ਕੀ ਬਾਤੇਂ ਵੀ ਮੈਨੇ ਆਪ ਸਭ ਕੇ ਸਾਹਮਣੇ ਕੀ ਥੀ, ਔਰ ਟੋਟਲਰ ਏਜ ਕੇ ਬਾਅਦ ਇੱਕ ਐਸੀ ਏਜ ਆਈ ਥੀ ਜਿਸਕੋ ਨਾ ਹਮ ਬੱਚਾ ਕਹਿ ਸਕਤੇ ਹੈ ਨਾ ਹਮ ਜਵਾਨ ਕਹਿ ਸਕਤੇ ਹੈ, ਔਰ ਉਸਕੋ ਹਮਨੇ ਕਹਾ ਥਾ ਅਡਲਸੈਂਸ ਏਜ, ਔਰ ਉਸ ਅਡਲਸੈਂਸ ਏਜ ਕੋ ਹਮਨੇ ਕਹਾ ਥਾ ਕਿ ਭਾਈ ये एज 7 साल के बाद कहो 6 साल के बाद कहो और ये फिर आगे 18 साल तक 14 से 18 कुछ लोग इसको 14 साल तक मानते थे कुछ लोग बोलते थे कि नहीं 18 साल तक इसको कंटिन्यू करना चाहिए तब तक ये जो डेवलपमेंट होने वाली है बॉडी में वो पूरी हो चुकी होती है तो उसको हम अडल्ट मानने शुरू कर देते हैं कानूनी तौर पर भी अडल्ट मानते हैं वैसे शारीरिक तौर पर भी इसकी जो डेवलपमेंट हो जाती है वो वहां तक हो जाती है तो हम कहते हैं कि भाई अब ये अडल्ट हो गया है तो इससे पहले क्या था ना वो बच्चा था ना वो अडल्ट था तो उस फेज की जितनी भी प्रॉब्लम थी उस फेज के हालात के जितने अचंभे थे क्योंकि कुछ अचंभे भी तो मैंने आपको बताया ना कि लड़की से लड़का होगा लड़के से लड़की होगी इस तरह की बहुत सी चीजें जो हमारे नॉलेज में पहले नहीं थी अब मेडिकल साइंस उसके बारे में जानती है जेनेटिक्स ने इतनी स्टडी कर ली कि भाई ऐसा होता क्यों है अब हमारे लिए वो अचंभा नहीं रहा पहले वो अचंभा था अब अचंभा नहीं रहा कि ऐसा हो सकता है और क्यों हो सकता है इसकी डिटेल मैंने इन प्रोग्रामों में आपके सामने रखी थी और उसके बाद एडल्ट एज तक पहुंचते पहुंचते इस शरीर में क्या क्या तब्दीलियां आई और ये एक ऐसा दौर था ये एक ऐसा समय था जिसमें फिजियोलॉजिकली फिजिकली शारीरिक तौर पे भी उस कार्यक्रम के तौर पे भी स्पष्ट हो जाता था कि जो लड़का है वो लड़की है लड़का है वो जो लड़की है वो लड़की है तो मतलब बाहरी तौर पे भी स्पष्ट होता है कि ये लड़की ही है अंदरूनी तौर पे भी स्पष्ट होता है कि जैसे मासिक धर्म आना शुरू हो गया जैसे स्पर्म बनने शुरू हो गए सीमन आना शुरू हो गया जैसे आवाज की चेंजेस मैंने आज सब लोगों को बताई थी इसको हम लोग बोल ये जो सभी निशानियां पैदा होती है ना इसको हम बोलते हैं सेकेंडरी सेक्स करेक्टर्स तो वो जो सेकेंडरी सेक्स करेक्टर्स हैं वो पूरे आने शुरू हो जाते हैं उस वक्त फिर हमने एक स्टॉप लगा दिया था और उस स्टॉप को लगाने का मतलब ये था कि अब हम इस जीवन को अडल्ट एज में ले आए हैं लेकिन एक सवाल पैदा हो गया था कि अब ये पूरे का पूरा शरीर जो बना हुआ है इसकी बनतर के बारे में थोड़ी जानकारी कर लें ताकि हमें पता हो कि इस शरीर में अगर कोई बीमारी आती है अगर कोई घटना घटित होती है तो उसके पीछे कहां पर क्या हमें खोजना होगा क्या हमें ठीक करना होगा और तभी ये जो बीमारियां हैं वो रूट आउट हो सकती कौन चीज है जो इस शरीर को चला रही है फिजियोलॉजिकली क्योंकि हमारा काम मैंने ये कहा था कि होम्योपैथिक का जो सिद्धांत है वो एलोपैथिक सिद्धांत से या मटीरियलिस्टिक व्यू से थोड़ा सा और अलग है और उसको हमने कहा था कि ये हम बाद में आपके डिस्क्राइब करेंगे लेकिन अभी हम ये कह रहे थे कि जो हमारी लिमिट है फिजिकल की पदार्थ तक की जो पदार्थ में हमें दिखाई दे सकता है उस तक की लिमिट रखते हुए मैंने आपको ये सब कहा था कि भाई ये बनतर जो शरीर की बनी है अल्टीमेट इसका अंदरून इसका माइन्यूट कहां पर है जिसमें कोई ना कोई नुक्स पड़ता है तो फिर इस शरीर में बीमारियां बड़े पैमाने पे दिखाई देती मैंने इसमें आपको एग्जांपल भी दे दी थी जो वो प्रोजेक्टर में फिल्म रखी हुई है और उसमें जो कोई स्पॉट आ जाता है तो वो पर्दे पर होता है हम लोग पर्दे से डील कर रहे हैं ये जो शरीर है वो हमारा पर्दा है हमारी जीवन शक्ति का और वो जो इसको जीवन शक्ति को अगर हम थोड़ा सा पदार्थिक रूप में लें तो सेल पे तो असली बात मैंने आप सब लोगों को ये बताई थी फिजिकल रूप में कि ये शरीर की बनतर सेलों से बनी हुई है ट्रिलियंस सेल हैं लेकिन उन सब सेलों में एक समानता है समानता क्या है कि उसकी बनतर उसका स्ट्रक्चर उसका फंक्शनिंग कार्यक्रम करने का तरीकाकार एक दूसरे को चीज बांटने का तरीकाकार एक दूसरे से चीज इकट्ठी करके बाहर भेजने का तरीकाकार ये सब एक था और अलग अलग अंगों को बनाने के लिए इसकी शेप चेंज हो जाती थी लेकिन उसका जो स्ट्रक्चर था या फंक्शनिंग थी वो वही रहती थी तो ये सब बातें मैंने आप सब लोगों के सामने रखी थी और उसके बाद फिर मैंने सेल के बारे में आप सब लोगों को बताना शुरू किया था कि भी सेल जो जिसको सिंगल यूनिट या मिनिमम यूनिट हम बोल रहे हैं वो है क्या उसकी डिटेल मैंने आप सबके सामने रखी थी उसकी बनकर क्या है वो सब हम आप सामने रखी थी सेल मेम्ब्रेन क्या है साइटोप्लाज्म क्या है न्यूक्लियस क्या है प्रोटोप्लाज्म क्या है या और इसके अंदर जितने भी ऑर्गेनल्स हैं जितने भी चीजें काम करने वाली हैं जिसकी अलग अलग ड्यूटी है तो वो शरीर में क्या क्या काम करते हैं जो बड़े पैमाने पे शरीर पे हमें बीमारी के तौर पे दिखाई देते हैं या अगर ये तंदुरुस्त है अपनी कार्रवाई कर रहे हैं तो शरीर की फंक्शनिंग पे इसका क्या इफेक्ट होता है, कैसे शरीर नॉर्मल तौर पे काम करता है, और अगर इसमें कोई नुक्स आता है तो अल्टीमेट वो नुक्स कहां पर आ रहा है। ये सब बातें मैंने आप सब लोगों को इन प्रोग्रामों में पहले बताई थी, और उसके बाद फिर एक ऐसा क्वेश्चन आ गया था जिसको हमने कहा था कि इंडिविजुअलाइजेशन, हर आदमी एक दूसरे आदमी से अलग है, चाहे ट्विन्स हों तो भी उनकी मानसिकता एक दूसरे से डिफर हो जाती है, चाहे वो शारीरिक तौर पे एक जैसे ही लगेंगे लेकिन उनकी मानसिकता डिफरेंस हो जाती है। तो फिर ऐसा कैसे हम कहें कि सभी लोग जो एक ही बीमारी का डायग्नोसिस लेकर आते हैं, उसको जो निचली सतह है हमारी, वो जो सेल की सतह है, उससे ऊपर की सतह पर हम पहुंचते हैं, तो फिर पता चलता है कि भाई नहीं, हर इंडिविजुअल एक इंडिविजुअल है, हर इंडिविजुअल एहसास में, फीलिंग में एक दूसरे से अलग है। और इसी तरह ही अगर हम माइन्यूट चेंजेस जो आती हैं, अगर उनको रिकॉग्नाइज करते हैं, जैसे किसी चीज में पैथोलॉजिकल चेंजेस आ जाते हैं तो फिर सभी में वही बोलते हैं ना हम लोग, लेकिन इससे और बारीकी में जाएंगे तो फिर पता चलेगा कि नहीं, एहसास, फीलिंग्स, डिजायर्स जो हैं वो सब में अलग अलग आ जाएंगी। और उसकी एग्जांपल भी मैंने आप सब लोगों को दी थी कि भाई अगर चार पांच पॉट कलर के होंगे, अलग अलग कलर हैं हर एक पॉट में, उन सभी में से हम लोग एक अलग पॉट में अलग रंग सभी में एक एक चमचा मिलाना शुरू कर देंगे तो आप देखेंगे कि सभी पॉट्स में डिफरेंट कलर आता है, एक जैसा कलर नहीं आता है, क्योंकि उसका अपना भी रंग था ना, उस पॉट का अपना भी तो रंग था ना, इसमें जो एक मिक्स किया गया, जो सभी में एक ही मिक्स किया गया। तो बताना मैं ये चाहता था आप सब लोगों को कि मान लिया जाए किसी को मलेरिया मच्छर काट लिया, और अब मच्छर काट लिया तो हमने कहा कि इसको मलेरिया हो गया। मलेरिया क्यों कहा हमने, क्योंकि कुछ ऐसी आइडेंटिफिकेशन थी कि शिवरिंग, ठंड लगकर बुखार हुआ, पसीना आकर बुखार उतरा, ये सब उसकी जो हमारे पास आइडेंटिफिकेशन है जिसके बेस पे हम लोग इसको डायग्नोस करते हैं, या ब्लड के तौर पे उसकी रिंग जो है मलेरिया रिंग चेक करते हैं हीमोग्लोबिन में, या ऐसे कहें कि हमने पैथोलॉजिकली भी और सिम्टोमेटोलॉजिकली भी इसके ग्रुप ऑफ सिम्टम्स को लेकर कह दिया कि इसको मलेरिया है, या किसी को कह दिया कि भाई इसको हैजा है, या किसी को कह दिया कि इसको ट्यूबरक्लोसिस है, उसके आधार पे हमने कह दिया था, लेकिन ये सभी फिजिकल सिम्टम थे। ये मैंने कहा था कि इस जीवन को चलाने वाली कोई चीज आदिक है, पावर है, इंडिविजुअल है, सभी की अलग अलग है, और जिस तरह वो पॉट्स में कलर अलग अलग हो गए थे ना, इसी तरह ही जब कोई बीमारी या ऐसे कहें कि कोई जरासीम किसी बॉडी पे इफेक्ट करता है तो उसके सामने जो विजिबल सिम्टम्स हैं, फिजिकल सिम्टम्स हैं, वो तो एक तरह के हो सकते हैं, लेकिन इससे ऊपर जो उसका लाइफ फोर्स है, जो इस जीवन की एक्चुअली रिस्पॉन्सिबल पार्टी है, अगर उसके लेवल पे जाकर उसको हम शनाख्त करना शुरू करेंगे तो वो हमें अलग दिखाई दे। कोई जो है आपने देखा होगा कि मलेरिया के लोग होते हैं कि उनको ठंड लग रही है, ले तो कपड़ा नहीं लेना चाहते, पसीना आ रहा है, गर्मी आ रही है, कुछ लोग बोलते हैं कि नहीं पानी नहीं पीना है, कुछ लोग बोलते हैं पानी पीना है, और इस तरह ही अलग अलग तरह की क्रेविंग्स हमारी होती हैं, और खाने में भी, पीने में भी, रहने में भी, बात करने में भी अलग अलग तरह की हमारी फीलिंग्स होती हैं, वो सभी पेशेंट में अलग अलग होगी। और ऐसा भी है कि एक आदमी की जो नेचर पहले थी बीमार होने से पहले, अब वो बीमार हो गया किसी भी बीमारी से, तो उसकी नेचर में, उसकी फीलिंग में, उसकी डिजायर में, उसके एवर्शन में चेंज आ जाती है, लेकिन हम लोग इन चीजों को रिकॉग्नाइज नहीं कर रहे हम, क्योंकि हम लोग मटेरियल तौर पे इस्तेमाल कर रहे हैं ना बात को। मटेरियल का मतलब है कि आजकल की मॉडर्न मेडिकल साइंस हर चीज को फिजिकली देखना चाहती है, कि बंदा तो कह रहा है कि मैं बीमार हूं, और बंदा उसी वक्त डॉक्टर के पास जाए और डॉक्टर उसी वक्त उसको भेजे लैब में, तो लैब के टेस्ट जो भी आएंगे वो कहेंगे भाई तुम तो बीमार नहीं हो, क्योंकि तुम्हारे तो टेस्ट नॉर्मल हैं, क्योंकि हम लोगों ने मेडिकल स्टैंडर्ड ऑफ हेल्थ जो निर्धारित किया है उसका स्टैंडर्ड हमने निर्धारित किया है, और वो स्टैंडर्ड एक एज एन एवरेज स्टैंडर्ड है, ऐसा नहीं है, इंडिविजुअल स्टैंडर्ड नहीं है, किसी आदमी को टेम्परेचर अगर होता है 98.4 हमारा, किसी का सब नॉर्मल ही रहता है, उसी में ठीक रहता है। अगर किसी का 98.4 हो जाता है या 99 हो जाता है तो वो बहुत फीवरिश महसूस करता है। और इसी तरह ब्लड प्रेशर की एग्जांपल मैंने आप सब लोगों को दी थी कि कुछ लोगों को ब्लड प्रेशर 120 हम नॉर्मल मानते हैं, डायस्टोलिक 80 हो गया या सिस्टोलिक जो है 120 हो गया, ये हम नॉर्मल मानते हैं। लेकिन कुछ ऐसे लोग भी हैं अगर उनको 120-80 हो जाता है तो वो बोलते हैं कि चक्कर आ रहे हैं, क्या हुआ है ये, इसने क्या साबित किया? इसने ये साबित किया कि मेडिकल स्टैंडर्ड ऑफ हेल्थ जो हमने एज एन एवरेज लिया था वो सभी पे फिट नहीं बैठता, वो सभी के लिए इंडिविजुअल है और हर आदमी का वो इंडिविजुअलिटी है। तो क्या हुआ कि लैब से टेस्ट आया तो टेस्ट ने कहा कि तुम्हारे तो टेस्ट सब नॉर्मल है। मतलब क्या हुआ कि हमने जो स्टैंडर्ड ऑफ हेल्थ फिक्स किया था वो एज एन एवरेज लिया था और सभी के लिए नहीं था। तो ये बात कहकर मैं आपको साबित ये करना चाहता हूं कि हर आदमी एक दूसरे से इंडिविजुअल है और उसकी फीलिंग्स, डिजायर्स, अवर्शंस दूसरों से इंडिविजुअल हैं। बेशक सेल तक उसकी बनतर सेम है, उसी तरह का कार्यक्रम है सेल का, उसी तरह की स्ट्रक्चर है सेल का, उसी तरह सारी कार्रवाई वो सेल करते हैं, लेकिन जहां तक उससे ऊपर के लेवल की बात आ जाती है तो वो एक दूसरे से भिन्न है, एक दूसरे से अलग है। तो फिर ये कहकर बात मैंने आप सब लोगों को ये पहचानने की कोशिश की थी कि अगर हर आदमी इंडिविजुअल है और अगर हर आदमी में जो इस शरीर को चलाने वाली पावर है वो इनविजिबल है, पावर है, तो मतलब फिर ट्रीटमेंट तो उसका करना चाहिए ना। असल में ट्रीटमेंट तो उस चीज का होना चाहिए जो इस शरीर के नॉर्मल और एबनॉर्मल हर तरह के कार्यक्रम के लिए जिम्मेवार है। भाई बादशाह अगर किसी देश पे कब्जा कर लेता है तो क्या होता है, उसके थाने, उसकी कचहरी, उसके सब जितने भी कार्यक्रम कानूनी कर चलने वाले हैं वो सब तो सेम ही रहते हैं, लेकिन कानून बदल जाता है, कार्रवाई बदल जाती है क्योंकि अब नए बादशाह की चलती है। तो मतलब क्या हुआ कि हमारी जीवन शक्ति जो शरीर में है वो इनविजुअल पावर है, इनविजिबल पावर है, और अगर हमने उसको कुछ हेल्प करनी है, क्योंकि कोई इसी तरह की वबा ही है जो इस आदमी के ऊपर इफेक्ट की, उसकी वाइटलिटी के ऊपर इफेक्ट की, वाइटलिटी मजबूर हो गई कि इस शरीर का चलन बदला जाए, इसमें पसीना लाया जाए, इसको ठंड लगाई जाए, इसको प्यास लगाई जाए, इसको अनकवर किया जाए, कवर किया जाए, ये सब जितनी भी हरकतें हम करते हैं, प्यास लगे ना लगे ये सब हरकतें हैं, ये उस चीज की हरकतें हैं, ये उस चीज की फीलिंग एंड सेंसेशन हैं जो इस शरीर की जिम्मेवार है, जो इस शरीर की नॉर्मल और एबनॉर्मल कार्रवाई की जिम्मेवार है। अगर वो नॉर्मल और एबनॉर्मल कार्रवाई की जिम्मेवार है तो फिर मतलब क्या, जैसे मैं फिर दोबारा रिपीट कर रहा हूं कि अगर किसी को मलेरिया मच्छर ने काट लिया तो उसका एक इन्फ्लुएंस है, उसका एक इन्फ्लुएंस है जिसको वैसे आम बोली में एशंस कह लेते कि ये इस दवाई का एशंस है, ये इस चीज का एशंस है जी। इसी तरह उसका जो इन्फ्लुएंस उसने बॉडी पे इफेक्ट किया, बॉडी में जो रेफरेंस भेजा ब्रेन को, ब्रेन तक तो हमने पढ़ लिया ना पूरा कुछ कि ब्रेन के नर्व के साथ ये बॉडी हमारी जुड़ी हुई है, ब्रेन से ये जो लैंग्वेज थी वो डीकोड हुई, उस पावर तक पहुंची, उसने क्या फील किया, उसको इरेडिकेट करने के लिए जो सिम्टम उसने पैदा किए उसमें शिवृत थी, जो सिम्टम उसने पैदा किए उसमें पसीना था, जो सिम्टम उसने पैदा किए वो उसमें थर्सलेसनेस थी, या उसमें सिम्टम पैदा किए कि उसमें जो बहुत ज्यादा प्यास लग रही थी, ये सब चीजें उसकी वजह से थी। तो मेरा ये कहने से मतलब ये था कि अगर हम फिजिकल बॉडी को, क्योंकि ये एक्सपेरिमेंट की चीज है, ऐसे विश्वास नहीं हो सकता किसी को, विश्वास इस पर बात पर तभी होगा जब आप इसका खुद एक्सपेरिमेंट करेंगे, और अगर उस चीज को जो असल जिम्मेवार है किसी चीज की, उस चीज को आप पकड़ेंगे, उस चीज को हेल्प की जरूरत है उसी रूप में हेल्प करेंगे, तो ਕੋਈ ਵੀ ਬਿਮਾਰੀ ਜਲਦੀ ਠੀਕ ਹੋ ਜਾਏਗੀ ਤੋ ਕੋਈ ਵੀ ਬਿਮਾਰੀ ਆਸਾਨੀ ਸੇ ਠੀਕ ਹੋ ਜਾਏਗੀ ਲੇਕਿਨ ਹਮ ਲੋਗ ਕਿਆ ਕਰ ਰਹੇ ਹੈ ਹਮ ਲੋਗ ਕਰ ਰਹੇ ਹੈ ਕਿ ਇਸ ਫਿਜ਼ੀਕਲ ਸਰੀਰ ਕੋ ਜੈਸੇ ਕਿਸੀ ਕੀ ਟਾਂਗੇ ਪਕੜੋ ਸਿਰ ਤੱਕ ਪਹੁੰਚਣਾ ਹੈ ਤੋ ਪਾਓ ਪਕੜ ਲੋ ਪਾਓ ਸੇ ਆਗੇ ਉੱਪਰ ਚਲਦੇ ਰਹੋ ਯੇ ਤਰੀਕਾਕਾਰ ਹਮ ਲੋਗੋ ਨੇ ਅਪਣਾਇਆ ਹੁਆ ਹੈ ਔਰ ਯਹੀ ਡਿਫਰੈਂਸ ਹੈ ਐਲੋਪੈਥਿਕ ਸਟਾਈਲ ਮੇ ਔਰ ਹੋਮਿਓਪੈਥਿਕ ਸਟਾਈਲ ਮੇ ਕਿਉਂਕਿ ਹਮ ਇੰਡੀਵਿਜੁਅਲ ਕਰੈਕਟਰ ਨਹੀਂ ਦੇ ਰਹੇ ਕਿਸੀ ਵੀ ਬਿਮਾਰੀ ਕੇ ਇੰਡੀਵਿਜੁਅਲ ਕਰੈਕਟਰ ਨਹੀਂ ਲੈ ਰਹੇ ਕਿਉਂਕਿ ਵੋ ਇੰਡੀਵਿਜੁਅਲ ਕਰੈਕਟਰ ਜੋ ਹੈ ਵੋ ਹਮਾਰੀ ਪਹੁੰਚ ਸੇ ਉੱਪਰ ਕੀ ਬਾਤ ਹੈ ਕਿਉਂਕਿ ਹਮ ਫਿਜ਼ੀਕਲ ਰੋਗ ਹੈ ਹਮ ਪਦਾਰਥ ਤੱਕ ਹੀ ਲਿਮਿਟ ਰੱਖਤੇ ਹੈ ਹਮ ਸੈੱਲ ਤੱਕ ਹੀ ਆਪਣੀ ਖੋਜ ਰੱਖਤੇ ਹੈ ਅਗਰ ਸੈੱਲ ਸੇ ਉੱਪਰ ਜਾਏਂਗੇ ਤੋ ਅਲਟੀਮੇਟਲੀ ਹਮ ਵਹਾਂ ਪਰ ਪਹੁੰਚੇਂਗੇ ਕਿ ਇਸ ਸਰੀਰ ਕਾ ਰਿਸਪੋਂਸੀਬਲ ਪਾਰਟੀ ਕੌਣ ਹੈ ਮੈਨੇ ਯਹਾਂ ਪਰ ਪਹੁੰਚਦੇ ਹੋਏ ਮੈਨੇ ਆਪ ਕੋ ਇੱਕ ਐਗਜ਼ਾਮਪਲ ਔਰ ਦੀ ਥੀ ਕਿ ਅਗਰ ਕੋਈ ਯੇ ਕਹੇ ਕਿ ਹਵਾ ਮੇਂ ਲੂਣ ਬੋਲ ਦੋ ਨਮਕ ਬੋਲ ਦੋ ਤੋ ਨਹੀਂ ਬੋਲਾ ਜਾਏਗਾ ਨਾ ਲਗਤਾ ਯੇ ਆਦਮੀ ਮੂਰਖ ਹੈ ਹਵਾ ਮੇਂ ਨਮਕ ਬੋਲਨੇ ਕੀ ਹਮਾਰੇ ਹਮੇ ਕਹਿ ਰਹਾ ਹੈ ਲੇਕਿਨ ਅਗਰ ਆਪ ਅਮੋਨੀਆ ਗੈਸ ਕੋ ਗੰਧ ਕੋ ਸਮੈਲ ਕਰਦੇ ਹੋ ਤੋ ਆਪਕੋ ਪਤਾ ਚਲਤਾ ਹੈ ਕਿ ਯੇ ਤੋ ਅਮੋਨੀਆ ਕੀ ਗੰਧ ਹੈ ਇਸਕਾ ਮਤਲਬ ਅਮੋਨੀਆ ਕਾ ਸਾਲਟ ਇਸ ਗੰਧ ਮੇਂ ਇਸ ਹਵਾ ਮੇਂ ਮਿਕਸ ਹੁਆ ਕਬ ਹੁਆ ਜਬ ਯੇ ਉਸਕੀ ਸ਼ੇਪ ਮੇਂ ਆ ਗਿਆ ਇਸੀ ਤਰ੍ਹਾਂ ਹੀ ਕਿਸੀ ਵੀ ਬਿਮਾਰੀ ਕੇ ਜਰਾਸੀਮ ਯਾ ਕਿਸੀ ਵੀ ਦਵਾਈ ਕਾ ਇਫੈਕਟ ਮਟੀਰੀਅਲ ਹੋਤੇ ਹੋਏ ਵੀ ਉਸਕਾ ਜੋ ਏਸ਼ੰਸ ਹੈ ਉਸਕੇ ਜੋ ਇਫੈਕਟ ਹੈ ਵੋ ਹਰ ਲੈਵਲ ਪੇ ਉਸ ਵਾਇਟਲਿਟੀ ਪਰ ਇਫੈਕਟ ਕਰਤੇ ਹੈ ਔਰ ਵੋ ਵਾਇਟਲਿਟੀ ਮਜਬੂਰ ਹੋ ਜਾਤੀ ਹੈ ਉਸ ਇਫੈਕਟ ਕੇ ਅੰਦਰ ਕੁਛ ਇਸ ਤਰ੍ਹਾਂ ਕੇ ਸਿਮਟਮ ਪੈਦਾ ਕਰਨੇ ਕੇ ਲੀਏ ਜਿਸ ਕਾ ਹਮ ਅਲੱਗ ਅਲੱਗ ਬਿਮਾਰੀ ਕੇ ਤੌਰ ਪੇ ਡਾਇਗਨੋਸ ਕਰਕੇ ਨਾਮ ਰੱਖ ਦੇਤੇ ਹੈ ਔਰ ਜੋ ਮਲੇਰੀਆ ਕਾਟਾ ਹੈ ਮੱਛਰ ਕਾਟਾ ਹੈ ਤੋ ਮਲੇਰੀਆ ਹੁਆ ਹੈ ਤੋ ਮਲੇਰੀਆ ਕੀ ਜਿਤਨੇ ਵੀ ਕੈਟੇਗਰੀ ਹੈ ਜਿਨ ਚਾਹ ਹਮਨੇ ਬਣਾ ਦੀ ਹੈ ਤੋ ਉਸਕੇ ਮੁਤਾਬਕ ਉਸਕੇ ਸਿਮਟਮ ਪੈਦਾ ਹੋਗੇ ਹੈਜ਼ਾ ਹੋਗਾ ਤੋ ਉਸਕੇ ਅਲੱਗ ਅਲੱਗ ਸਿਮਟਮਸ ਹੈ ਵੋ ਅਲੱਗ ਅਲੱਗ ਫਿਜ਼ੀਕਲ ਰੂਪ ਮੇਂ ਪੈਦਾ ਯੇ ਕਬ ਪੈਦਾ ਹੋਏ ਇਹ ਤਬ ਪੈਦਾ ਹੋਏ ਜਬ ਬਿਮਾਰੀ ਪੈਦਾ ਕਰਨੇ ਵਾਲੀ ਚੀਜ਼ ਕਾ ਐਸ਼ੰਸ ਨੇ ਬ੍ਰੇਨ ਤੱਕ ਬ੍ਰੇਨ ਵਿਜ਼ੀਬਲ ਹੈ ਬ੍ਰੇਨ ਹਮ ਦੇਖ ਸਕਦੇ ਹੈ ਫਿਜ਼ੀਕਲ ਬਾਡੀ ਹੈ ਬ੍ਰੇਨ ਨੇ ਡੀਕੋਡ ਕਰਕੇ ਇਸ ਸਰੀਰ ਕੀ ਜੀਵਨ ਸ਼ਕਤੀ ਜੋ ਇਸਕੀ ਰਿਸਪੋਂਸੀਬਲ ਪਾਰਟੀ ਹੈ ਉਸ ਤੱਕ ਪਹੁੰਚਾਏ ਉਸਨੇ ਜੋ ਫੀਲ ਕੀਆ ਮੈਨੇ ਉਸਕੀ ਯੇ ਵੀ ਐਗਜ਼ਾਮਪਲ ਦੀ ਥੀ ਕਿ ਮਾਨ ਲਿਆ ਜਾਏ ਆਪਕਾ ਉਂਗਲੀ ਕਿਸੀ ਗਰਮ ਚੀਜ਼ ਸੇ ਟਕਰਾ ਜਾਤੀ ਹੈ ਤੋ ਇਮੀਡੀਏਟ ਏਕ ਸੈਕਿੰਡ ਕੇ ਹਜ਼ਾਰਵੇਂ ਹਿੱਸੇ ਮੇਂ ਆਪਕੋ ਵੋ ਆਰਡਰ ਬ੍ਰੇਨ ਪਰ ਪਹੁੰਚਤਾ ਹੈ ਡੀਕੋਡ ਹੋਤਾ ਹੈ ਵਹਾਂ ਸੇ ਹੋਕਰ ਵਾਪਸ ਆਰਡਰ ਹੋਤਾ ਹੈ ਏਕਦਮ ਉਂਗਲੀ ਖੀਚ ਲੋ ਕਿਤਨਾ ਸਮਾਂ ਲਗਤਾ ਹੈ ਆਪਕੋ ਕੋਈ ਗਰਮ ਚੀਜ਼ ਕੋ ਹੱਥ ਛੂਨੇ ਕੇ ਬਾਅਦ ਇਕਦਮ ਖਿੱਚਨੇ ਮੇਂ ਇਤਨੇ ਸਮੇਂ ਮੇਂ ਹੁਆ ਕਿਆ ਹੈ ਆਪਕੋ ਨਹੀਂ ਹਮਨੇ ਨਹੀਂ ਸਮਝਤੇ ਲੇਕਿਨ ਹੁਆ ਕਿਆ ਹੈ ਕਿ ਯੇ ਸੈਂਸੇਸ਼ਨ ਨਰਵ ਕੇ ਜ਼ਰੀਏ ਬ੍ਰੇਨ ਤੱਕ ਗਿਆ ਬ੍ਰੇਨ ਨੇ ਡੀ ਕੋਡ ਕਰਕੇ ਮਨ ਜੋ ਹਮਾਰਾ ਮਸਤਕ ਹੈ ਜਾਂ ਐਸੇ ਕਹਿੰਦੇ ਜੋ ਹਮਾਰੀ ਜੋ ਵਾਇਟਲਿਟੀ ਹੈ ਜੋ ਰਿਸਪੋਂਸੀਬਲ ਪਾਰਟੀ ਹੈ ਸਰੀਰ ਕੇ ਲੀਏ ਉਸ ਤੱਕ ਪਹੁੰਚਾਇਆ ਉਸਨੇ ਉਸੀ ਵਕਤ ਉਸਕੋ ਆਰਡਰ ਦੀਆ ਕਿ ਉਂਗਲੀ ਕੋ ਪੀਛੇ ਖਿੱਚ ਲੋ तो ये सब बातें करने से मेरा मतलब ये है कि मैं आपको ये समझा पाऊं कि इस शरीर को चलाने वाली बीमारी में या तंदुरुस्ती में चलाने वाली रिस्पॉन्सिबल पार्टी इस फिजिकल बॉडी से ऊपर है और वही है जो फिजिकल शरीर से ऊपर किसी की इंडिविजुअलिटी इंडिविजुअल करेक्टर को निर्धारित करती है ਇਸੀ ਸ਼ੁਰੂਆਤ ਮੈਂ ਯੇ ਕਹਾ ਕਿ ਈਵਨ ਟਵਿਨਸ ਹੋਤੇ ਹੈ ਨਾ ਉੱਥੇ ਬਾਡੀ ਸਟਰਕਚਰ ਇੱਕ ਹੀ ਜੈਸੇ ਦਿਖਾਈ ਦੇਤੇ ਲੇਕਿਨ ਜਬ ਉਸਕੀ ਫੀਲਿੰਗਸ ਡਿਜ਼ਾਇਰ ਵਰਸ਼ਨਸ ਕੀ ਆਪ ਬਾਤ ਕਰੋਗੇ ਤੋ ਡਿਫਰੈਂਟ ਹੋ ਜਾਏ ਇਤਨੇ ਸਮੇਂ ਮੇਂ ਹੁਆ ਕਿਆ ਹੈ ਆਪਕੋ ਨਹੀਂ ਹਮਨੇ ਨਹੀਂ ਸਮਝਤੇ ਲੇਕਿਨ ਹੁਆ ਕਿਆ ਹੈ ਕਿ ਯੇ ਸੈਂਸੇਸ਼ਨ ਨਰਵ ਕੇ ਜ਼ਰੀਏ ਬ੍ਰੇਨ ਤੱਕ ਗਿਆ ਬ੍ਰੇਨ ਨੇ ਡੀ ਕੋਡ ਕਰਕੇ ਮਨ ਜੋ ਹਮਾਰਾ ਮਸਤਕ ਹੈ ਜਾਂ ਐਸੇ ਕਹਿੰਦੇ ਜੋ ਹਮਾਰੀ ਜੋ ਵਾਇਟਲਿਟੀ ਹੈ ਜੋ ਰਿਸਪੋਂਸੀਬਲ ਪਾਰਟੀ ਹੈ ਸਰੀਰ ਕੇ ਲੀਏ ਉਸ ਤੱਕ ਪਹੁੰਚਾਇਆ ਉਸਨੇ ਉਸੀ ਵਕਤ ਉਸਕੋ ਆਰਡਰ ਦੀਆ ਕਿ ਉਂਗਲੀ ਕੋ ਪੀਛੇ ਖਿੱਚ ਲੋ ਤੋ ਯੇ ਸਬ ਬਾਤੇਂ ਕਰਨੇ ਸੇ ਮੇਰਾ ਮਤਲਬ ਯੇ ਹੈ ਕਿ ਮੈਂ ਆਪਕੋ ਯੇ ਸਮਝਾ ਪਾਊ ਕਿ ਇਸ ਸਰੀਰ ਕੋ ਚਲਾਨੇ ਵਾਲੀ ਬਿਮਾਰੀ ਮੇਂ ਯਾ ਤੰਦਰੁਸਤੀ ਮੇਂ ਚਲਾਨੇ ਵਾਲੀ ਰਿਸਪੋਂਸੀਬਲ ਪਾਰਟੀ ਇਸ ਫਿਜ਼ੀਕਲ ਬਾਡੀ ਸੇ ਉਪਰ ਹੈ ਔਰ ਵਹੀ ਹੈ ਜੋ ਫਿਜ਼ੀਕਲ ਸਰੀਰ ਸੇ ਉਪਰ ਕਿਸੀ ਕੀ ਇੰਡੀਵਿਜੁਅਲਿਟੀ ਇੰਡੀਵਿਜੁਅਲ ਕਰੈਕਟਰ ਕੋ ਨਿਰਧਾਰਿਤ ਕਰਤੀ ਹੈ ਇਸੀ ਲਈ ਸ਼ੁਰੂਆਤ ਮੈਂ ਯੇ ਕਹਾ ਕਿ ਈਵਨ ਟਵਿਨਸ ਹੋਤੇ ਹੈ ਨਾ ਉੱਥੇ ਬਾਡੀ ਸਟਰਕਚਰ ਇੱਕ ਹੀ ਜੈਸੇ ਦਿਖਾਈ ਦੇਤੇ ਲੇਕਿਨ ਜਬ ਉਸਕੀ ਫੀਲਿੰਗਸ ਡਿਜ਼ਾਇਰ ਵਰਸ਼ਨਸ ਕੀ ਆਪ ਬਾਤ ਕਰੋਗੇ ਤੋ ਡਿਫਰੈਂਟ ਹੋ ਜਾਏਗੀ और यही बात होती है कि किसी बीमारी का चलन

करें, आओ सेने चमन में रक्स करें, साज लेकर घटाएं आती हैं।

0: ਕਦੀ ਕਦੀ ਏਦਾਂ ਵੀ ਹੁੰਦਾ ਕਿ ਗਜ਼ਲਾਂ ਵੱਲ ਵੀ ਜਾਣਾ ਚਾਹੀਦਾ, ਗਜ਼ਲਾਂ ਜਿਹੜੀਆਂ ਹੈਗੀਆਂ, ਜਾਂ ਕਦੀ ਕਦੀ ਹਿੰਦੀ ਗੀਤ, ਪੰਜਾਬੀ ਵਧੀਆ, ਗੁਰਬਾਣੀ, ਹਰ ਚੀਜ਼ ਆਪਾਂ ਮਿਕਸ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੇ ਮੈਂ ਇੱਕ ਚੀਮਾ ਸਾਹਿਬ, ਲੱਗਦਾ ਕਿ ਜੰਗ ਜਿਹੜੀ ਹੈ ਉਹ ਫੇਰ ਚਾਲੂ ਹੋ ਗਈ ਹੈ ਜੀ, ਤੇ ਹਾਲਾਤ ਫੇਰ ਖਰਾਬ ਹੋਣ ਵਾਲੇ ਲੱਗਦੇ ਆ।
1: ਤੇ ਬਿਲਕੁਲ ਏਦਾਂ ਲੱਗ ਰਿਹਾ ਜੀ।
0: ਹਾਂ ਜੀ, ਫੇਰ ਬਹੁਤ ਕੁਛ ਹੋਣ ਦੇ ਚਾਂਸ ਲੱਗ ਰਿਹਾ ਕਿ ਇਹਦੇ ਨਾਲ ਨੁਕਸਾਨ। ਤੇ ਦੇਖੋ ਇਹ ਚੀਮਾ ਸਾਹਿਬ ਜਿਹੜਾ ਇਰਾਨ ਹੈ ਨਾ, ਉਹ ਡਰਦਾ ਨਹੀਂ ਹੈ, ਅੜ ਗਿਆ।
1: ਬਿਲਕੁਲ, ਇਰਾਨ ਦੀ ਖਦਸ਼ਾ ਦੀ ਜਿਹੜੀ ਵੱਡੀ ਗੱਲ ਆ, ਉਹ ਕੱਲੇ ਜਿਹੜੇ ਆ ਉਹ ਆਗੂ ਆ ਉਹੀ ਨੀ ਹੈਗੇ, ਪਰਦਾ ਜਿਹੜੀ ਆ ਉਹ ਬੜੀ ਉਤਸ਼ਾਹ ਭਰੀ ਜਿਹੜੀ ਆ ਹੋ ਗਈ ਆ। ਜਦੋਂ ਪਰਦਾ ਇਸ ਤਰ੍ਹਾਂ ਕਿਸੇ ਵੀ ਰਾਜ ਦੇ ਹੱਕ ਦੇ ਵਿੱਚ ਖੜਦੀ ਆ, ਫੇਰ ਉਹ ਖਦਸ਼ਾ ਦੀ ਲੜਾਈ ਖੇਤੀ ਕਿਤੇ ਬੰਦ ਨਹੀਂ ਹੁੰਦੀ ਹੁੰਦੀ, ਕਿਉਂਕਿ ਜਿਹੜੇ ਉਹ ਪਰਦਾ, ਤੁਹਾਨੂੰ ਪਤਾ ਫਿਰ ਪਰਦਾ ਹੀ ਹੁੰਦੀ ਆ ਨਾ ਪਰਦਾ ਦੇ ਵਿੱਚ।
0: ਚੱਕਰ ਇਹ ਆ ਕਿ ਦੇਖੋ ਜਦੋਂ ਸਾਰੇ ਲੋਕ ਪਹਿਲਾਂ ਰੌਲਾ ਪੈਂਦਾ ਸੀ ਜੀ ਕਿ ਉਹ ਲੋਕ ਬੜੇ ਮੁਜ਼ਾਹਰੇ ਕਰ ਰਹੇ ਆ, ਕਹਿੰਦੇ ਸਰਕਾਰ ਨੂੰ ਲਾਓ, ਅਸੀਂ ਨਵੀਂ ਸਰਕਾਰ ਬਣਾਉਣੀ ਆ, ਕੁੜੀਆਂ ਦਾ ਬੜਾ ਰੋਲ ਵਿੱਚ ਸੀ।
1: ਬਿਲਕੁਲ,
0: ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਿ ਉਹ ਸਾਰੇ ਹੀ ਯੰਗ ਜਨਰੇਸ਼ਨ ਜਿੰਨੀ ਆ ਉਹ ਤਾਂ ਕਹਿੰਦੇ ਫੈਸਲਾ ਕਰਨਾ ਹੀ ਨਹੀਂ ਗਾ
1: ਅਸੀਂ। ਬਿਲਕੁਲ ਬਿਲਕੁਲ,
0: ਕਰਾਂਗੇ ਜਦੋਂ ਜੋਸ਼ ਆ ਜਾਏ ਨਾ ਕੌਮਾਂ ਦੇ ਵਿੱਚ, ਫੇਰ ਉਹ ਖੜੀਆਂ ਹੋ ਜਾਂਦੀਆਂ ਜੀ।
1: ਬਿਲਕੁਲ, ਇਹੀ ਗੱਲਬਾਤ ਹੈਗੀ ਆ ਕਕਸ਼ਾ ਜੀ। ਤੇ ਆਪਣੇ ਕੋਲ ਖਬਰਾਂ ਖਤਸਾ ਜੀ, ਇਸ ਤਰ੍ਹਾਂ ਖਬਰਾਂ ਕਾਫੀ ਛੋਟੀਆਂ ਛੋਟੀਆਂ ਆਪਾਂ ਨੇ ਤਿਆਰ ਕੀਤੀਆਂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ। ਤੇ ਸਭ ਤੋਂ ਪਹਿਲੀ ਖਬਰ ਇਹ ਆ ਖਤਸਾ ਜੀ ਕਿ ਲਿਬਨਾਨ ਦੀ ਜਿਹੜੀ ਧਰਤੀ ਆ ਜਿੱਥੇ ਇਜ਼ਰਾਇਲ ਨੇ ਜਾ ਕੇ ਉਹ ਉਹਨਾਂ ਦਾ ਹਿੱਸਾ ਖੋਹਿਆ ਹੋਇਆ ਨਾ, ਉਸ ਹਿੱਸੇ ਦੇ ਵਿੱਚ ਖਤਸਾ ਜੀ ਇੱਕ ਖੰਭੇ ਦੇ ਨਾਲ ਜੀਜਸ ਕ੍ਰਾਈਸਟ ਦਾ ਉਹ ਲਾ ਨਹੀਂ ਦਿੰਦੇ ਖੰਭੇ ਦੇ ਉੱਤੇ, ਉਹ ਟੰਗ ਦਿੰਦੇ ਆ ਜਿੱਦਾਂ ਉਹਨੂੰ ਫਾਂਸੀ ਦਿੱਤੀ ਸੀਗੀ ਕ੍ਰੋਸ ਬਣਾ ਕੇ, ਤੇ ਉਹ ਥੱਲੇ ਡਿੱਗਿਆ ਪਿਆ ਤੇ ਉਹ ਲੱਗਦਾ ਪਈ ਉਹ ਢਾਇਆ ਵੀ ਉਹ ਇਜ਼ਰਾਈਲੀ ਫੌਜੀਆਂ ਨੇ। ਤੇ ਉਹਦੇ ਉੱਪਰ ਖਕਸਾ ਜੀ ਉਹ 8 ਜਣੇ ਹੈਗੇ ਆ ਟੋਟਲ ਫੌਜੀ, ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲ ਉਹ ਖੁਆੜਾ ਆ, ਖੁਆੜਾ ਜਿਹਨੂੰ ਆਪਾਂ ਕਹਿੰਦੇ ਆ ਕੁਹਾੜਾ, ਉਹਦਾ ਜਿਹੜਾ ਉਹ ਜਿਹਦੇ ਪਾਸੇ ਉਹ ਲੋਹਾ ਹੁੰਦਾ ਉਧਰਲੇ ਪਾਸਿਓਂ ਫੜ ਕੇ ਤੇ ਉਹ ਜਿਹੜਾ ਡੰਡਾ ਆ ਉਹ ਉਹਦੇ ਪੈਰ ਦੇ ਉਹ ਮੂੰਹ ਦੇ ਉੱਤੇ ਉਹਦੇ ਮਾਰਦਾ ਨਜ਼ਰ ਆ ਰਿਹਾ, ਤੇ ਦੂਜਾ ਜਿਹੜਾ ਉਹ ਵੀਡੀਓ ਬਣਾ ਰਿਹਾ ਉਹਦੀ। ਹਾਂਜੀ, ਇਜ਼ਰਾਇਲ ਦੀ ਆਰਮੀ। ਉਹੀ ਗੱਲ ਆਪਾਂ ਕਰਨੀ ਆ ਖਾਕ ਸਾਹਿਬ ਜੀ, ਤੇ ਉਹ ਜਿਹੜੇ 6 ਪਿੱਛੇ ਖੜੇ ਆ ਉਹ ਦੇਖ ਰਹੇ ਆ, ਤੇ ਜਿਹੜੀ ਇਜ਼ਰਾਇਲੀ ਫੌਜ ਸੀ ਜਦੋਂ ਉਹਨੂੰ ਪਤਾ ਲੱਗਿਆ ਇਸ ਗੱਲ ਦਾ, ਤੇ ਇਜ਼ਰਾਇਲੀਆਂ ਨੇ ਵੀ ਅਮਰੀਕਾ ਦੇ ਵਿੱਚ ਵੀ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਉਸੇ ਵੇਲੇ ਰੌਲਾ ਪੈ ਗਿਆ, ਤੇ ਉਹ ਜਿਹੜੇ 2 ਫੌਜੀ ਸੀਗੇ ਇੱਕ ਵੀਡੀਓ ਬਣਾ ਰਿਹਾ ਸੀ ਤੇ ਦੂਜਾ ਉਹਦੇ ਮਾਰ ਰਿਹਾ ਸੀਗਾ, ਉਹਨਾਂ ਦੋਨਾਂ ਨੂੰ ਉਹਨੀ ਫੌਜ ਚੋਂ ਕੱਢ ਕੇ 30 ਦਿਨ ਵਾਸਤੇ ਤਾਂ ਜੇਲ੍ਹ ਚ ਦੇ ਦਿੱਤੇ ਆ, ਤੇ ਬਾਕੀ ਅੱਗੇ ਜਾ ਕੇ ਕੀ ਹੋਣਾ ਆ ਉਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਤੇ ਕੇਸ ਚੱਲਣੇ ਆ ਕਿ ਉਹਨਾਂ ਤੋਂ ਉਹਨਾਂ ਨੂੰ ਮਿਲਟਰੀ ਚੋਂ ਸਸਪੈਂਡ ਕੱਢਣਾ ਜਾਂ ਉਹਨਾਂ ਦੀਆਂ ਪੈਨਸ਼ਨਾਂ ਖਤਮ ਕਰਨੀਆਂ।
0: ਦਿਖਾਵਾ ਹੁੰਦਾ ਜੀ ਲੋਕਾਂ ਨੂੰ ਠੰਡੇ ਕਰਨ ਦਾ, ਹੁੰਦਾ ਕੁਛ
1: ਨਹੀਂ। ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਆ, ਤੇ ਪਰ ਉਹਨਾਂ ਨੂੰ 30 ਦਿਨ ਲਈ ਤਾਂ ਗਿਆ। ਜਿਹੜਾ ਮੇਰਾ ਪੁਆਇੰਟ ਆ ਉਹ ਇਹ ਆ ਕਿ ਦੇਖੋ ਇੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਬੇਦੋਸ਼ ਜਿਨ੍ਹਾਂ ਨੇ ਅਜੇ ਇਸ ਦੁਨੀਆਂ 'ਚ ਕੁਛ ਵੀ ਨਹੀਂ ਦੇਖਿਆ ਉਹਨਾਂ ਨੂੰ ਮਾਰੀ ਜਾਂਦੇ, ਉਹਨਾਂ ਤੇ ਕੋਈ ਰੋਲਾ ਨਹੀਂ ਪਾ ਰਿਹਾ, ਨਾ ਕੋਈ ਕ੍ਰਿਸਚੀਅਨ, ਨਾ ਕੋਈ ਹੋਰ, ਨਾ ਕੋਈ ਲੈਣ, ਨਾ ਇਜ਼ਰਾਈਲੀ। ਪਰ ਇੱਕ ਜਿਹੜੀ ਉਹ ਤਸਵੀਰ ਆ ਉਹਨੂੰ ਜਿਹੜਾ ਆ ਉਹ ਇੱਕ ਜਿੰਦੀ ਜਾਨ ਨੂੰ ਭੁੱਖਾ ਮਾਰਨ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ। ਇਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਆਪਾਂ ਖਕ ਸਾਹਿਬ ਜੀ ਅੱਜ ਕੱਲ ਰਹਿ ਰਹੇ ਹਾਂ, ਜਿੱਥੇ ਸੱਚ ਜਿਹੜਾ ਆ ਉਹਦੀ ਕੋਈ ਵੈਲਿਊ ਨਹੀਂ, ਝੂਠ, ਤੂਫਾਨ, ਹੇਰਾ ਫੇਰੀ, ਠੱਗੀ ਤੇ ਧੋਖੇ ਨਾਲ ਜਿਹੜੇ ਪੈਸੇ ਜਿਹਨਾਂ ਲੋਕਾਂ ਦੇ ਕੋਲ ਹੈਗੇ ਆ।
0: ਬਿਲਕੁਲ
1: ਬਿਲਕੁਲ ਬਿਲਕੁਲ, ਉੱਥੇ ਬੋਲਣਾ ਚਾਹੀਦਾ ਬਿਲਕੁਲ। ਤੇ ਅਗਲੀ ਖਬਰ ਖਾਕਸਾ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਸਾਡੇ ਸ਼ਹਿਰ ਦੇ ਆਸੇ ਪਾਸੇ ਜਿਹਨੂੰ ਸੈਂਟਰਲ ਵੈਲੀ ਅਸੀਂ ਕਹਿੰਦੇ ਆ, ਇਹ ਕਾਫੀ ਲੰਬਾ ਚੌੜਾ ਏਰੀਆ ਆ, ਤੇ ਇੱਥੇ ਖਾਕਸਾ ਜੀ ਅੱਜ ਸਵੇਰ ਦਾ ਮੌਸਮ, ਕੱਲ ਰਾਤ ਦਾ ਵੀ ਮੀਂਹ ਪਈ ਜਾਂਦਾ ਸੀਗਾ ਤੇ ਸਵੇਰੇ ਵੀ ਕਦੇ ਹਟ ਜਾਂਦਾ ਕਦੇ ਲੱਗ ਪੈਂਦਾ, ਆ ਹੁਣ ਵੀ ਇੱਕ ਝੁੱਟੀ ਲਾ ਕੇ ਹਟਿਆ, ਜਿੱਦਾਂ ਆਪਣੇ ਉਹ ਇੰਡੀਆ ਦੇ ਵਿੱਚ ਬਰਸਾਤ ਨੂੰ ਨੀ ਪੈਂਦਾ ਹੁੰਦਾ, ਇੱਕਦਮ ਵੱਡੇ ਵੱਡੇ ਚਣੇ ਥੱਲੇ ਡਿੱਗਦੇ, ਤੇ ਇੱਦਾਂ ਦਾ ਮੀਂਹ ਪੈ ਕੇ ਹਟਿਆ, ਹੁਣੇ ਹਜੇ ਹਟਿਆ ਹੀ ਆ।
0: ਤੇ
1: ਹਾਂਜੀ, ਅਸੀਂ ਸ਼ੁਕਰ ਵੀ ਮਨਾ ਰਹੇ ਹਾਂ, ਪਰ ਇੱਥੇ ਟੋਰਨੇਡੋ ਵੀ ਆਇਆ, ਟੋਰਨੇਡੋ ਵਾਰਨਿੰਗ 3:00 ਵਜੇ ਤੀਕਰ ਉਹ ਜਿਹੜੀ ਆ, 2:15 ਵਜੇ ਤੋਂ ਲੈ ਕੇ 3:00 ਵਜੇ ਤੀਕਰ ਉਹ ਜਿਹੜੀ ਇਨ ਇਫੈਕਟ ਸੀਗੀ ਜਿਹਨੂੰ ਕਹਿੰਦੇ ਆ, ਤੇ ਉਹ ਆਸੇ ਪਾਸੇ ਦੇ ਫਰੈਜਨੋ ਦੇ ਏਰੀਏ ਤਾਂ ਨਹੀਂ ਅਜੇ ਖਬਰਾਂ ਮੈਂ ਦੇਖੀਆਂ ਵੀ ਨਹੀਂ, ਉਦੋਂ ਬਾਅਦ ਜੋ ਕੁਛ ਹੋਇਆ ਹੋਣਾ, ਪਰ ਉਹ ਇੱਥੇ ਬਾਇਓਲਾ ਸਾਡੇ ਨਾਲੇ ਸ਼ਹਿਰ ਆ, ਉੱਥੇ ਦੇ ਵਿੱਚ ਦੀ ਲੰਘਿਆ ਤੇ ਉਹ ਫਰੈਜਨੋ ਤੋਂ ਮੇਰਾ ਖਿਆਲ ਬਾਹਰ ਦੀ ਕਿਸੇ ਪਾਸੇ ਦੀ ਲੰਘਿਆ ਟੋਰਨੇਡੋ ਤੇ ਉਹਨੇ ਨੁਕਸਾਨ ਦੱਸਿਆ ਸੀ। ਫੋਨਾਂ ਦੇ ਉੱਤੇ ਵੀ ਵਾਰਨਿੰਗ ਆ ਰਹੀ ਸੀ ਭਈ ਤੁਸੀਂ ਕਿਤੇ ਨਾ ਕਿਤੇ ਆਪਣੀ ਸੇਫ ਜਗ੍ਹਾ ਤੇ ਜਾ ਕੇ, ਜਿੱਦਾਂ ਘਰ ਦੇ ਵਿੱਚ ਛੋਟੇ ਕਮਰੇ ਨਾ ਜਿੱਦਾਂ ਬਾਥਰੂਮ ਹੁੰਦਾ ਉਹ ਛੋਟਾ ਹੁੰਦਾ, ਉਹਦੀਆਂ ਕੰਧਾਂ ਨੇੜੇ ਨੇੜੇ ਨੀ, ਉਦਾਂ ਦੀਆਂ ਜਗ੍ਹਾ ਦੇ ਉੱਤੇ ਉਹਦੀ ਵਾਰਨਿੰਗ ਦਿੱਤੀ ਹੋਈ ਸੀਗੀ ਕਿ ਤੁਸੀਂ ਉੱਥੇ ਜਾ ਕੇ ਲੁਕ ਜਾਓ ਆਪਣੇ, ਕਿ ਇਹ ਜਿਹੜਾ ਨੁਕਸਾਨ ਕਰ ਸਕਦਾ ਤੁਹਾਡੀ ਛੱਤ ਵੀ ਉੱਡ ਸਕਦੀ ਹੈ, ਜਾਣੀ ਕਿ ਉਹ ਸਾਰੇ ਇੱਥੇ ਵਾਰਨਿੰਗ ਜਿਹੜੀ ਆ ਦੇਖਤੀ ਸੀਗੀ। ਤੇ ਮੀਂਹ ਹੁਣ ਹਟ ਗਿਆ ਤੇ ਬੱਦਲ ਜਿਹੜੇ ਆ ਉਹ ਜਿੱਦਾਂ ਕਹਿੰਦੇ ਹੁੰਦੇ ਬੱਦਲ ਉੱਤੇ ਚੱਲ ਜਾਂਦੇ ਨੇ, ਹੁਣ ਔੜ ਦੇ ਬੱਦਲ ਕਹਿਣ ਲੱਗ ਪਏ, ਇਸ ਤਰ੍ਹਾਂ ਦੇ ਹੋ ਗਏ ਆ, ਹਵਾ ਨੇ ਬੱਦਲ ਚੱਕ ਦਿੱਤਾ ਤੇ ਪਰ ਮੀਂਹ ਹੁਣੇ ਪੈ ਕੇ ਹਜੇ ਹਟਿਆ। ਸੋ ਇਸ ਤਰ੍ਹਾਂ ਦਾ ਮੌਸਮ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਆਸੇ ਪਾਸੇ ਦੇ ਛੋਟੇ ਛੋਟੇ ਸ਼ਹਿਰ ਆ ਜਿਹੜੇ ਉਹਨਾਂ ਦੇ ਵਿੱਚ ਇਹੀ ਸੀਗਾ। ਤੇ ਪਹਾੜਾਂ ਦੇ ਵਿੱਚ ਆ ਜਿਹੜੀ ਬਰਫ਼ ਵੀ ਉਹ ਪੈ ਰਹੀ ਆ, ਤੇ ਅਗਲੇ ਚਾਰ ਪੰਜ ਦਿਨ ਵਾਸਤੇ ਜਿਹੜੀ ਆ ਉਹ ਠੰਡ ਮੁੜ ਕੇ ਫੇਰ ਜਿਹੜੀ ਆ ਉਹ 65 ਡਿਗਰੀ ਜਿਹੜੀ ਆ ਹਾਈਐਸਟ ਜਿਹਨੂੰ ਆਪਾਂ ਕਹਿੰਦੇ ਹਾਂ ਉੱਥੇ ਤੱਕ ਚੱਲ ਜਾਣੀ ਆ। ਸੋ ਮੌਸਮ ਦਾ ਆਪਣੇ ਇਸ ਏਰੀਏ ਦਾ। ਤੇ ਅਗਲੀ ਖਬਰ ਅਖਖ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆਪਣੇ ਕੋਲ ਜਿਹੜੀ ਅਮਰੀਕਾ ਦੀ ਫਲੋਰੀਡਾ ਸੂਬਾ ਹੈ ਉੱਥੇ ਖਖ ਸਾਹਿਬ ਜੀ ਜਿਹੜੇ ਰੈਪ੍ਰੈਜੈਂਟੇਟਿਵ ਹੈਗੇ ਆ ਉਹਨੇ ਹੈਗੀ ਸੀ ਹੈਗੇ ਨੀ ਹੈਗੀ ਸੀ ਜਿਹੜੀ ਉਹਨੇ ਖਖ ਸਾਹਿਬ ਜੀ ਅਸਤੀਫਾ ਦੇ ਦਿੱਤਾ ਆ, ਤੇ ਉਹਨੇ ਅਸਤੀਫਾ ਇਸ ਕਰਕੇ ਦਿੱਤਾ ਕਿ ਉਹਨੇ ਖਖ ਸਾਹਿਬ ਜੀ ਜਿਹੜੀ ਆ ਉਹਦੇ ਤੇ ਕੇਸ ਬਣ ਗਿਆ ਸੀ ਧੋਖਾਧੜੀ ਦਾ, ਪੈਸਾ ਜਿਹੜਾ ਸੀਗਾ ਉਹਨੇ ਉਹ ਉਹਦੀ ਗਲਤ ਵਰਤੋਂ ਕੀਤੀ ਹੋਈ ਸੀ, ਤੇ ਉਹਨੇ ਫੇਰ ਕਾਂਗਰਸ ਵਿਚੋਂ ਜਿਹੜਾ ਉਹਨੂੰ ਕੱਢਣ ਬਾਰੇ ਜਿਹੜੀ ਆ ਵੋਟ
0: ਰਿਪਬਲਿਕਨ ਸੀ
1: ਡੈਮੋਕ੍ਰੈਟ ਸੀਗੀ ਉਹ, ਹਾਂਜੀ, ਤੇ ਉਹਦੇ ਤੇ ਉਹ ਵੋਟ ਪੈਣੀ ਸੀ ਕਾਂਗਰਸ ਦੇ ਵਿਚ ਉਹਨੂੰ ਕੱਢਣ ਵਾਸਤੇ, ਤੇ ਉਹਨੇ ਉਹ ਵੋਟ ਪੈਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਸੀ ਉਹਨੇ ਅਸਤੀਫਾ ਦੇ ਦਿੱਤਾ, ਕਹਿੰਦੀ ਮੈਂ ਅਸਤੀਫਾ ਦਿੰਨੀ ਆ ਇਹਦੇ ਉੱਤੋਂ। ਤੇ ਮੇਰਾ ਖਿਆਲ ਆ ਵੀ ਇਹਨਾਂ ਦਾ ਉਹ ਕੋਈ ਨਾ ਕੋਈ ਕਾਨੂੰਨ ਏਦਾਂ ਦਾ ਆਉਣਾ ਵੀ ਜੇ ਤੁਸੀਂ ਅਸਤੀਫਾ ਦੇ ਦਿਓ ਫਿਰ ਉਹ ਸ਼ਾਇਦ ਤੁਹਾਡੇ ਤੇ ਕੇਸ ਜਿਹੜਾ ਹੁੰਦਾ ਉਹਨੂੰ ਪਤਾ ਨੀ ਖਾਰਜ ਕਰ ਦਿੰਦੇ, ਮਤਲਬ ਇੱਦਾਂ ਮੈਂ ਅੱਗੇ
0: ਥੋੜੀ ਜਿਹੀ ਰਾਇਤਾਂ ਮਿਲ ਜਾਂਦੀਆਂ ਜੇ ਤੁਸੀਂ,
1: ਹਾਂ ਬਸ ਉਹ ਅਸਤੀਫਾ ਦੇ ਦਿੰਦੇ ਆ ਜਿਹੜੇ
0: ਜੇ ਤੁਹਾਨੂੰ ਉਹ ਕੱਢਦੇ ਤੇ ਫਿਰ ਤੁਹਾਡੇ ਲਈ ਸਾਰਾ ਕੁਛ ਹੀ,
1: ਹਾਂ ਉਹ ਤੁਹਾਡੇ ਸਾਰੀਆਂ ਜਿਹੜੀਆਂ ਤੁਹਾਡੇ ਪ੍ਰਿਵਿਲੇਜ ਹੁੰਦੇ ਉਹ ਵਾਪਸ ਲੈ ਲੈਂਦੇ, ਖੋਹ ਲੈਂਦੇ ਆ ਸਾਰਾ ਕੁਛ ਤੁਹਾਡੇ ਕੋਲ। ਇਸੇ ਕਰਕੇ ਉਹਨੇ ਵੀ ਦਿੱਤਾ, ਤੇ ਇਹ ਫਲੋਰੀਡਾ ਸੂਬੇ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਵਿਚੋਂ ਚੁਣੀ ਗਈ ਕਾਂਗਰਸ ਦੀ ਜਿਹੜੀ ਆ ਇਹ ਵੁਮਨ ਸੀਗੀ, ਤੇ ਇਹਦੇ ਉੱਤੇ ਖਖ ਸਾਹਿਬ ਜੀ 25 ਜਿਹੜੇ ਆ ਉਹ ਮੁਕਦਮੇ ਚੱਲਦੇ ਸੀਗੇ ਠੱਗੀ ਧੋਖਿਆਂ ਦੇ ਜਿਹੜੇ ਸੀਗੇ, ਤੇ ਫੇਰ ਐਥਿਕ ਕਮੇਟੀ ਆ ਜਿਹੜੀ ਉਹਨੇ ਫੇਰ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ, ਤੇ ਇਹਦਾ ਨਾਂ ਜਿਹੜਾ ਹੈਗਾ ਖਖ ਸਾਹਿਬ ਜੀ ਉਹ ਹੈਗਾ ਚੈਰੀ ਫਲਸ ਮਕੌਰਮਿਕ ਨਾਂ ਦੀ ਇਹ ਕਾਂਗਰਸ ਦੀ ਔਰਤ ਆ। ਇਹ ਕਾਂਗਰਸ ਜਦੋਂ ਆਪਾਂ ਕਹਿੰਦੇ ਹਾਂ ਖਖ ਸਾਹਿਬ ਜੀ ਕਾਂਗਰਸ ਦੇ ਵਿਚ ਦੋਨੇ ਜਿਹੜੀ ਸੈਨੇਟ ਆ ਉਹ ਵੀ ਆ ਜਾਂਦੀ ਆ ਤੇ ਹਾਊਸ ਆਫ ਰੈਪ੍ਰੈਜੈਂਟੇਟਿਵ ਵੀ ਆ ਜਾਂਦਾ, ਸੋ ਉਹ ਸਾਰੇ ਨੂੰ ਮਿਲਾ ਕੇ ਕਾਂਗਰਸ ਕਹਿੰਦੇ ਆ, ਪਰ ਬਹੁਤੀ ਵਾਰੀ ਜਿਹੜੀ ਖਬਰਾਂ ਦੇ ਵਿਚ ਆ ਉਹਨੂੰ ਕਾਂਗਰਸ ਵੁਮਨ ਹੀ ਕਹਿ ਦਿੰਦੇ ਆ ਕਿਉਂਕਿ ਉਹ ਦੋਨੇ ਹਾਊਸ ਜਿਹੜੇ ਹੁੰਦੇ, ਪਰ ਇਹ ਜਿਹੜੀ ਸੀਗੀ ਇਹ ਹਾਊਸ ਆਫ ਰੈਪ੍ਰੈਜੈਂਟੇਟਿਵ ਦੇ ਵਿਚ ਜਿਹੜੀ ਇਹ ਸੀਗੀ। ਤੇ ਇਹਨੇ ਖਖ ਸਾਹਿਬ ਜੀ ਜਿਹੜੇ ਫੈਡਰਲ ਡਿਜ਼ਾਸਟਰ ਫੰਡ ਰਿਲੀਫ ਫੰਡ ਜਿਹੜੇ ਹੁੰਦੇ ਆ ਨਾ ਉਹਦੇ ਵਿਚੋਂ ਪੈਸੇ ਜਿਹੜੇ ਸੀਗੇ ਉਹ ਧੋਖਾਧੜੀ ਕਰਕੇ ਇਹਨੇ ਆਪਣੇ ਪਰਸਨਲ ਲੋੜਾਂ ਵਾਸਤੇ ਜਿਹੜੇ ਉਹ ਵਰਤੇ ਸੀਗੇ, ਤੇ ਇਹ ਕੱਲੀ ਨੀ ਸੀਗੀ, ਇਹਦੇ ਨਾਲ ਜਿਹੜੇ ਇਹਦੇ ਹੋਰ ਵੀ ਸਾਥੀ ਸੀ ਜਿਨ੍ਹਾਂ ਦਾ ਨੰਬਰ ਆਪਣੇ ਕੋਲ ਹੈ ਨੀ ਪਏ ਕਿੰਨੇ ਸੀਗੇ, ਤੇ ਇਹਦਾ ਨਾਂ ਆ ਜਿਹੜਾ ਉਹ ਹੈਗਾ ਖਖ ਸਾਹਿਬ ਜੀ ਸ਼ੀਲਾ ਸ਼ੈਰਪਲਿਸ ਮਕੌਰਮਿਕ ਜਿਹੜੀ ਇਹ ਲੇਡੀ ਦਾ ਨਾਂ ਸੀਗਾ। ਸੋ ਖਖ ਸਾਹਿਬ ਜੀ ਹੀਰਾ ਫੇਰੀ ਠੱਗੀਆਂ ਧੋਖੇ ਪਤਾ ਨੀ ਰਹਿ ਨੀ ਹੁੰਦਾ
0: ਜਦੋਂ
1: ਨੀ ਹੁੰਦਾ, ਪਰ ਕੋਈ ਨਾ ਕੋਈ ਆਇਆ ਹੀ ਰਹਿੰਦਾ, ਦੂਏ ਤੀਏ ਮਹੀਨੇ ਬਾਅਦ ਕਿਸੇ ਨਾ ਕਿਸੇ ਆ ਹੀ ਜਾਂਦਾ ਅੱਗੇ, ਤੇ ਪਰ ਇਹ ਸਮਝ ਨੀ ਲੱਗਦੀ ਭੀ ਇਹਨਾਂ ਨੂੰ ਕਿੰਨਾ ਕੁ ਪੈਸਾ ਖਖ ਸਾਹਿਬ ਜੀ ਚਾਹੀਦਾ ਹੁੰਦਾ, ਜਿਹੜੇ ਇਹ ਇੰਨੀ ਤਨਖਾਹ ਇਹਨਾਂ ਦੀ ਹੁੰਦੀ ਸਾਰਾ ਕੁਛ ਹੁੰਦਾ, ਇਹ ਫੇਰ ਵੀ ਉੱਤੇ ਜੀ ਸਮਝ ਨੀ ਆਉਂਦੀ ਕੋਈ, ਇਹ ਕਾਰੂ ਬਾਦਸ਼ਾਹ ਵੀ ਇੱਦਾਂ ਦਾ ਹੀ ਸੀਗਾ ਮੇਰਾ ਖਿਆਲ।
0: ਬੜੇ ਬੜੇ ਬੰਦੇ ਜਿਹੜੇ ਆ ਉਹਦੇ ਝੜੇ ਪਏ ਆ, ਤੇ ਹਜੇ ਗਾਂ ਨੂੰ ਕੀ ਹੋਣਾ, ਸਾਰਾ ਕੁਛ ਨਿਕਲਣਾ ਹੌਲੀ ਹੌਲੀ।
1: ਹਾਂਜੀ ਹਾਂਜੀ
0: ਬਿਲਕੁਲ ਜੀ।
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਖਖ ਸਾਹਿਬ ਜੀ ਆਪਣਾ ਗੁਆਂਢੀ ਦੇਸ਼ ਹੈ ਜਿਹੜਾ ਮੈਕਸੀਕੋ,
0: ਹਾਂਜੀ
1: ਇਹਦੇ ਵਿਚ ਉਹ ਤੁਹਾਨੂੰ ਪਤਾ ਪਈ ਡਰੱਗ ਡਰੁੱਗਾਂ ਦਾ ਆਮ ਕਰਕੇ ਰੌਲਾ ਰਹਿੰਦਾ ਹੀ ਆ ਭਾਈ, ਮੈਕਸੀਕੋ ਇਧਰ ਨੂੰ ਡਰੱਗ ਲੰਘਣ ਤੋਂ ਬੰਦ ਕਰੇ, ਜੇ ਕਰੇ ਵੋ ਕਰੇ ਉਹ, ਇਹਦਾ ਤੁਹਾਨੂੰ ਪਤਾ ਪਈ। ਮੈਨੂੰ ਤਾਂ ਮੇਰਾ ਖਿਆਲ ਹੈ ਵੀ ਜਦੇ ਇੱਥੇ ਆਏ ਉਦੋਂ ਦਾ ਇਹ ਰੌਲਾ ਨਾ ਮੁੱਕਦਾ, ਇਹ ਮੁੱਕਣਾ ਵੀ
0: ਮਾਫੀਆ ਤਕੜਾ ਹੈਗਾ,
1: ਹਾਂਜੀ ਉਹ ਮੁੱਕਣਾ ਵੀ ਨੀ ਹੈਗਾ ਕਿਉਂਕਿ ਦੂਸਰੇ ਕੰਟਰੀਆਂ ਤੋਂ ਆ ਕੇ ਉਸ ਕੰਟਰੀ ਦੇ ਉਹ ਵੀ ਵਿਚਾਰੇ ਹੁਣ ਕੀ ਕਰਨ, ਉਹ ਅਗਲੇ ਉਹ ਪ੍ਰੈਜੀਡੈਂਟ ਨੂੰ ਮਾਰਨ ਤੇ ਪੈ ਜਾਂਦੇ, ਉਹ ਕਹਿੰਦਾ ਵੀ ਚੰਗਾ ਕਰੀ ਜਾਓ ਮੈਂ ਕੀ ਕਰਾਂ, ਹਨਾ ਇਸ ਤਰ੍ਹਾਂ ਦੀ ਵੀ
0: ਸਿਚੁਏਸ਼ਨ ਹੁਣ ਪਿੱਛੇ ਜੇ ਹੋਇਆ ਨਹੀਂ ਸੀ ਜਦੋਂ ਉਹਨੂੰ ਕਿੱਦਾਂ ਉੱਥੇ
1: ਬਿਲਕੁਲ ਬਿਲਕੁਲ ਉਹਨੇ ਤਬਾਹੀ ਮਚਾਤੀ
0: ਜਾ ਕੇ ਰੋਕ ਲਏ ਸੀ ਸਾੜ ਦਿੱਤੇ
1: ਤਬਾਹੀ ਮਚਾਤੀ ਸੀ ਬੱਸਾਂ ਬਿਲਕੁਲ ਹਾਂਜੀ। ਤੇ ਇਹਦੇ ਵਿਚ ਹੁਣ ਕੀ ਹੋਇਆ ਖਾਕ ਸਾਹਿਬ ਜੀ, ਦੋ ਅਮਰੀਕਨ ਤੇ ਦੋ ਮੈਕਸੀਕਨ ਅਫਸਰ ਜਿਹੜੇ ਸੀਗੇ ਉਹ ਇੱਕ ਗੱਡੀ ਦੇ ਐਕਸੀਡੈਂਟ ਵਿਚ ਮਾਰੇ ਗਏ ਆ ਉੱਥੇ ਮੈਕਸੀਕੋ ਦੇ ਵਿਚ। ਹਾਂਜੀ ਇਹ ਵੀ ਸ਼ਾਇਦ ਉਹਨਾਂ ਦੇ ਮੈਂਬਰ ਹੋਣਗੇ, ਚਲੋ ਉਹ ਆਪਾਂ ਬਾਅਦ ਚ ਗੱਲ ਕਰਦੇ ਆ। ਆਹ ਜਿਹੜੇ ਦੋ ਅਫਸਰ ਸੀਗੇ ਇਹ ਖਾਕ ਸਾਹਿਬ ਦੀ ਸੀ ਆਈ ਏ ਦੇ ਅਫਸਰ ਸੀ।
0: ਅੱਛਾ ਜੀ।
1: ਤੇ ਇਹ ਦੋ ਇਹਨਾਂ ਦੇ ਨਾਲ ਮੈਕਸੀਕਨ ਉਥੋਂ ਦੇ ਸੀਗੇ ਰਾਤ ਕੇ, ਤੇ ਇਹ ਇੱਕ ਜੰਗਲ ਦੇ ਵਿਚ ਨਾ 10 ਕੁ ਉਹ ਭੱਠੀਆਂ ਜਿਹੜੀਆਂ ਉਹ ਆਹ ਤਿਆਰ ਕਰਦੀਆਂ ਆਹ ਡਰੱਗ ਡਰੁਗ ਜਿਹੜੇ ਆ ਉਹ ਉਹਨਾਂ ਨੇ ਤਾਂ ਏਦਾਂ ਬਣਾਇਆ ਸੀ ਕਿ ਜਿੱਦਾਂ ਕਿਤੇ ਉਹ ਕਾਰਖਾਨਾ ਹੁੰਦਾ ਕਸਕੇ ਦਾ ਹਿਸਾਬ ਦਾ, 8-10 ਏਦਾਂ ਲਾਈਨਾਂ ਚ ਵੱਜੀਆਂ ਆ ਉਹਨੇ ਪੂਰਾ ਇਕੁਪਮੈਂਟ ਨਾਲ ਉਹਨਾਂ ਦੇ ਉਹਦੀ ਉਹ ਧੂਆਂ ਨਿਕਲਣ ਵਾਲੇ ਉਹ ਸਲਾਂਸਰ ਜਿਹੜੇ ਨੀ ਹੁੰਦੇ ਉਹ ਵੀ ਲਾਏ ਹੋਏ ਐਨ ਮਤਲਬ ਏਦਾਂ ਬਣਾਇਆ ਆ। ਤੇ ਇਹ ਉਥੋਂ ਛਾਪਾ ਮਾਰ ਕੇ ਆ ਰਹੇ ਸੀਗੇ ਚਾਰ ਜਣੇ, ਦੋ ਮੈਕਸੀਕਨ ਸੀਗੇ ਏਜੰਟ ਤੇ ਦੋ ਸੀ ਆਈ ਏ ਦੇ ਏਜੰਟ ਸੀਗੇ, ਚਾਰੇ ਜਣੇ ਆ ਰਹੇ ਸੀਗੇ ਤੇ ਰਾਹ ਚ ਆਉਂਦਿਆਂ ਦਾ ਇਹਨਾਂ ਦਾ ਐਕਸੀਡੈਂਟ ਹੋ ਕੇ ਉਹਦੇ ਨਾਲ ਇਹ ਮਰੇ ਆ। ਹਾਂਜੀ ਬਿਲਕੁਲ ਯੈਸ, ਇਹੀ ਹੋ ਸਕਦਾ ਹੈ ਉਹਨਾਂ ਨੇ ਮਾਰਤੇ ਹੋਣੇ ਆ ਜਿਹਨਾਂ ਦੀਆਂ ਭੱਠੀਆਂ ਢਾਹ ਕੇ ਆਏ ਸੀਗੀ, ਉਹ ਆਸੇ ਪਾਸੇ ਉਹ ਲੁਕੇ ਹੁੰਦੇ ਉਹ ਉੱਥੇ ਹੁੰਦੇ ਉਹ ਜਾਂਦੇ ਨੀ ਕਿਤੇ ਵੀ,
0: ਬੰਦੇ ਬੜੇ ਥੋੜੇ ਗਏ ਏਡਾ ਹੌਸਲਾ ਕਿੱਥੇ ਕਰ ਲਿਆ, ਚਾਰ ਬੰਦੇ ਜਾਣਾ ਵੀ ਆ ਤੇ ਫਿਰ ਪੂਰਾ ਪੂਰੀ ਤਸੱਲੀ ਨਾਲ ਜਾਓ। ਜੇ ਹੁੰਦਾ ਸੀ ਆਈ ਏ ਜਾਂ ਇਹ ਏਜੰਸੀਆਂ ਹੁੰਦੀਆਂ ਜੇ ਚੈੱਕ ਕਰਦੇ ਆ ਦੂਰੋਂ ਕਿਸੇ ਕੋ ਕਰਾਉਂਦੇ ਹੁੰਦੇ ਆਪ ਮੂਹਰੇ ਥੋੜੇ ਹੁੰਦੇ ਆ,
1: ਪਰ ਹਾਂਜੀ ਹਾਂਜੀ
0: ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਚਾਰ ਜਣੇ ਤੁਰ ਪਏ ਉਧਰ ਨੂੰ ਜਾ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਗਲਤ ਉਹਨਾਂ ਦਾ ਆਪਣੀ ਮੈਨੂੰ ਮੈਂ ਕੋਈ ਸਿਸਟਮ ਦੇ ਵਿਚ ਖਰਾਬੀ ਲੱਗਦੀ ਹੈ।
1: ਇਹ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਈ ਹੋਣੀ ਆ ਨਾ, ਆਪਾਂ ਤਾਂ ਹੁਣ ਅੰਦਾਜ਼ਾ ਹੀ ਲਾ ਸਕਦੇ ਆ, ਹੋਣਗੇ ਜਿਆਦਾ ਜਣੇ ਪਰ ਇੱਕ ਗੱਡੀ ਦੇ ਵਿਚ ਇਹ ਚਾਰੇ ਜਣੇ ਹੋਣਗੇ, ਬਾਕੀ ਦੇ ਜਿਹੜੇ ਆ ਹੋਰ ਆਸੇ ਪਾਸੇ ਹੋਣਗੇ। ਉਹ ਉਥੋਂ ਇਹ ਮਤਲਬ ਵਾਪਸ ਆ ਰਹੇ ਸੀ, ਰਾਹ ਦੇ ਵਿਚ ਇਹ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਬਾਰੇ ਚ ਇਹ ਸ਼ੱਕੀ ਆ ਭਾਈ ਇਹ ਐਕਸੀਡੈਂਟ ਹੋਇਆ ਤੇ ਇਹ ਕੀਤਾ ਗਿਆ। ਸੋ ਇਹ ਗੱਲਬਾਤ ਹੈਗੀ ਆ। ਤੇ ਇਹਦੇ ਨਾਲ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਗੱਲਬਾਤ ਅਸਲੀ ਆ ਕਿ ਇੱਥੇ ਮੈਥ ਜਿਹੜੀ ਬਣਾਉਂਦੇ ਆ ਨਾ ਉਹ ਮੈਥ ਆਹ ਜਿਹੜਾ ਡਰੱਗ ਬਣਦਾ ਉਹਦੀਆਂ ਭੱਠੀਆਂ ਸੀਗੀਆਂ ਤੇ ਉਥੋਂ ਇਹ ਵਾਪਸ ਆ ਰਹੇ ਸੀਗੇ। ਤੇ ਹੁਣ ਇੱਥੇ ਜਿਹੜਾ ਮਸਲਾ ਇਸ ਗੱਲ ਦਾ ਸਾਹਮਣੇ ਆ ਗਿਆ ਕਿ CIA ਦੇ ਏਜੰਟ ਆ ਜਿਹੜੇ ਮੈਕਸੀਕੋ ਦੀ ਗਵਰਨਮੈਂਟ ਨੂੰ ਦੱਸਣ ਪੁੱਛਣ ਤੋਂ ਬਗੈਰ ਉੱਥੇ ਗਏ ਹੋਏ ਸੀ। ਮੇਰਾ ਖਿਆਲ ਹੈ ਇਹ ਜਿਹੜਾ ਏਦਾਂ
0: ਹੋ ਨਹੀਂ ਸਕਦਾ ਚੀਮਾ ਸਾਹਿਬ, ਉੱਥੇ ਜਾਣਾ ਤੇ ਫਿਰ ਉਹ ਅਰੈਸਟ ਵੀ ਹੋ ਸਕਦੇ ਸੀ, ਫੜੇ ਵੀ ਜਾ ਸਕਦੇ, ਦੱਸਿਆ ਤਾਂ ਹੋਏਗਾ ਕਿਤੇ ਏਜੰਸੀ ਨੂੰ
1: ਬਿਲਕੁਲ ਬਿਲਕੁਲ
0: ਗੱਲ ਪਹੁੰਚੀ ਹੋਵੇ ਇਦਾਂ ਹੋ ਸਕਦਾ।
1: ਹਾਂਜੀ ਬਿਲਕੁਲ ਗਵਰਨਮੈਂਟ ਤਿਕਰ ਤੇ ਉੱਥੋਂ ਦੀ ਜਿਹੜੀ ਪ੍ਰੈਜੀਡੈਂਟ ਆ ਉਹਨੂੰ ਇਸ ਗੱਲ ਬਾਰੇ ਕੋਈ ਕਨਸੋਰ ਨਹੀਂ ਸੀਗੀ, ਉਹਨੂੰ ਕਿਸੇ ਨੇ ਨੀ ਦੱਸਿਆ, ਨਾ ਮੈਕਸੀਕਨ ਜਿਹੜੇ ਉਹ ਏਜੰਟ ਸੀਗੇ ਨਾ ਹੀ ਅਮਰੀਕਾ ਨੇ ਉਹਨਾਂ ਨੂੰ ਉਹ ਕੀਤਾ ਸੀਗਾ ਕਿ ਹਾਂ ਸਾਡੇ ਬੰਦੇ ਇੱਥੇ ਆ ਰਹੇ ਆ। ਉਸ ਗੱਲ ਦਾ ਜਿਹੜਾ ਹੁਣ ਰੌਲਾ ਆ ਉਥੋਂ ਦੀ ਜਿਹੜੀ ਉਹ ਪ੍ਰੈਜੀਡੈਂਟ ਹੈਗੀ ਆ ਮੈਕਸੀਕੋ ਦੀ ਕਲਾਉਡੀਆ ਸ਼ਾਈਨਬਾਮ ਉਹਦਾ ਨਾਂ ਹੈਗਾ, ਤੇ ਉਹਨੇ ਕਿਹਾ ਵੀ ਮੈਂ ਇਹਦਾ ਪੂਰਾ ਥੋਰੋਲੀ ਇਨਵੈਸਟੀਗੇਸ਼ਨ ਕਰਾਵਾਂਗੇ ਅਸੀਂ ਤੇ ਇਹ ਹੋਇਆ ਕਿੱਦਾਂ ਆ, ਸਾਡੀ ਗੌਰਮੈਂਟ ਨੂੰ ਬਿਨਾਂ ਦੱਸਣ ਤੋਂ ਬਗੈਰ ਇਹ ਏਜੰਟ ਉੱਥੇ ਕੀ ਕਰਨ ਗਏ ਸੀਗੇ। ਤੇ ਇਹਦੇ ਬਾਰੇ ਹੁਣ ਜਿਹੜਾ ਰੌਲਾ ਉਹ ਪਏਗਾ ਅੱਗੇ ਜਾ ਕੇ ਇਨਵੈਸਟੀਗੇਸ਼ਨ ਹੋਣਾ ਜਾਂ ਕੀ ਹੋਣਾ, ਪਰ ਟਰੰਪ ਤੁਹਾਨੂੰ ਪਤਾ ਵੀ ਆਪਣੀ ਸਰਦਾਰੀ ਆ ਜਿਹੜੀ ਉਹਨੂੰ ਬਰਕਰਾਰ ਰੱਖਦੇ ਤੇ ਹੋਰ ਕਿਸੇ ਦੀ ਸਰਦਾਰੀ ਦੀ ਉਹ ਨਹੀਂ ਕੇਅਰ ਕਰਦੇ, ਤੇ ਉਥੋਂ ਦੀ ਪ੍ਰੈਜੀਡੈਂਟ ਨੇ ਇਹ ਗੱਲ ਕਹਿ ਦਿੱਤੀ ਆ ਕਿ ਤੁਹਾਨੂੰ ਸਾਡੀ ਸਰਦਾਰੀ ਜਿਹਨੂੰ ਸੋਵਰਾਇਟੀ ਕਹਿੰਦੇ ਆ ਉਹਦੇ ਬਾਰੇ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀਗਾ, ਸਾਨੂੰ ਸਾਡੀ ਐਡਮਿਸ਼ਨ ਲੈਣੀ ਚਾਹੀਦੀ, ਸਾਨੂੰ ਦੱਸਣਾ ਚਾਹੀਦਾ ਸੀ ਕਿ ਹਾਂ ਅਸੀਂ ਕਿਹੜੇ ਮੁਲਕ ਦੇ ਵਿਚ ਆ ਕੇ ਆਹ ਕੁਛ ਕਰਨਾ ਆ। ਸੋ ਉਹਨਾਂ ਦੇ ਵਿਚ ਜਿਹੜੀ ਮਾੜੀ ਮੋਟੀ ਖਟਾਪਟੀ ਆ ਜਿਹੜੀ ਉਹ ਕਿਹਾ ਟੁੱਟ ਜਾਣੀ ਆ, ਉਹ ਏਡੀ ਕੋਈ ਗਲਤ ਨਹੀਂ, ਉਹ ਤਾਂ ਆਪਣਾ ਫਰਜ਼ ਆ ਭਾਈ ਹੋ ਕੀ ਰਿਹਾ ਇਸ ਦੁਨੀਆਂ ਦੇ ਵਿਚ, ਉਸ ਕਰਕੇ ਆਪਾਂ ਤਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸਿਰਫ ਦੱਸਣਾ ਹੀ ਆ। ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਸਾਹਿਬ ਤੇ ਇਰਾਨ ਵਿਚ ਜਿਹੜਾ ਚੱਲ ਰਿਹਾ ਹੈਗਾ ਨਾ ਇਹ ਯੁੱਧ, ਇਹਨੂੰ ਬੰਦ ਕਰਨ ਦੇ ਜਿਹੜੇ ਮਾਮਲੇ ਆ ਉਹਦੇ ਵਿਚ ਖਾਕ ਸਾਹਿਬ ਜੀ ਹਰ ਤਕਰੀਬਨ ਜਿੰਨੀ ਵਾਰੀ ਟੀਵੀ ਤੇ ਦੇਖੀ ਦਾ ਓਨੀ ਵਾਰੀ ਉਹ ਆਪਣੇ ਪ੍ਰੈਜੀਡੈਂਟ ਆ ਜਿਹੜੇ ਉਹ ਗੱਲ ਆ ਜਿਹੜੀ ਉਹ ਬਦਲੀ ਹੁੰਦੀ ਆ, ਜਦੋਂ ਮਰਜ਼ੀ ਦੇਖ ਲਓ, ਹੁਣ ਇੱਕ ਹੋਰ ਗੱਲ ਹੁੰਦੀ ਆ ਤੇ ਉਦੋਂ 10 ਮਿੰਟ ਬਾਅਦ 20 ਮਿੰਟ ਬਾਅਦ ਦੁਬਾਰਾ ਆਉਂਦੇ ਆ ਤੇ ਉਦੋਂ ਜਿਹੜਾ ਉਹਦੇ ਉਲਟ ਹੁੰਦਾ। ਤੇ ਇਹ ਲੜਾਈ ਬੰਦ ਹੋਣ ਦੀਆਂ ਜਿਹੜੀਆਂ ਸਮਾਂ ਆ ਖਾਕ ਸਾਹਿਬ ਜੀ ਉਹ ਦੇਖੋ ਤੈਅ ਹੋ ਚੱਲਿਆ, ਮੇਰਾ ਖਿਆਲ ਅੱਜ ਲਾਸਟ ਦਿਨ ਸੀਗਾ ਇਹਦਾ,
0: ਲਾਸਟ ਦਿਨ ਸੀ ਚੀਮਾ ਸਾਹਿਬ, ਪਰ ਜਿੱਥੇ ਤੱਕ ਮੈਂ ਅੱਜ ਦੇਖ ਰਿਹਾ ਸੀ ਖਬਰਾਂ ਇਹਨਾਂ ਨੇ ਅਟੈਕ ਕਰ ਦਿੱਤਾ ਆਲਰੇਡੀ।
1: ਅਮਰੀਕਾ ਨੇ ਅੱਛਾ ਓਹਦੀ ਖਬਰ ਤਾਂ ਨੀ ਮੈਂ ਦੇਖੀ ਆ, ਹੋ ਗਿਆ ਹੋਣਾ, ਕਰਤਾ ਹੋਣਾ, ਕਰ ਦਿੱਤਾ ਹੋਣਾ। ਤੇ ਓਹਦੇ ਵਿਚ ਹੁਣ ਅੱਜ ਅਖੀਰਲਾ ਦਿਨ ਸੀਗਾ ਤੇ ਉਹ ਇਰਾਨ ਜਿਹੜਾ ਸੀਗਾ ਉਹ ਜੋ ਕੁਛ ਟਰੰਪ ਸਾਹਿਬ ਓਹਨੂੰ ਮਨਾਉਣਾ ਚਾਹੁੰਦੇ ਸੀਗੇ ਉਹ ਕਹਿੰਦੇ ਇਹ ਗੱਲਾਂ ਨੀ ਮੈਂ ਮੰਨਣੀਆਂ। ਤੇ ਇਸ ਕਰਕੇ ਅੱਜ ਜਿਹੜਾ ਆ ਉਹ ਜਿਹੜਾ ਪਹਿਲਾਂ ਸਕੇਡੂਲ ਬਣਿਆ ਸੀ ਉਹਦੇ ਹਿਸਾਬ ਦੇ ਨਾਲ ਵਾਈਸ ਪ੍ਰੈਜੀਡੈਂਟ ਤੇ ਜੈਰਡ ਕੁਸ਼ਨਰ ਤੇ ਵਿਟਕੋਫ ਨੇ ਜਾਣਾ ਸੀਗਾ ਉੱਥੇ, ਪਰ ਉਹ ਗਏ ਨਹੀਂ ਸੀਗੇ। ਤੇ ਫੇਰ ਉਹ ਉਹਨੇ ਟਰੰਪ ਨੇ ਅੱਜ ਦੀ ਖ਼ਬਰ ਜਿੱਥੋਂ ਤੱਕ ਮੈਂ ਦੇਖੀ ਆ ਖ਼ਬਰ ਆਪਾਂ ਰੇਡੀਓ ਦੇ ਉੱਤੇ ਹੁਣ ਕਰਨ ਤੋਂ ਪਹਿਲਾਂ, ਉਦੋਂ ਇਹ ਸੀਗਾ ਕਿ ਹਾਂ ਉਹ ਜਾ ਰਹੇ ਆ ਤੇ ਇਰਾਨ ਆ ਜਿਹੜਾ ਉਹ ਮੰਨ ਗਿਆ ਆ ਆਉਣ ਨੂੰ ਉੱਥੇ। ਪਹਿਲਾਂ ਤਾਂ ਉਹਨਾਂ ਨੇ ਨਾ ਕਰਤੀ ਅਸੀਂ ਆਉਣਾ ਹੀ ਨੀਗਾ, ਤੇ ਉੱਥੇ ਜਾਣ ਵਾਸਤੇ ਫਿਰ ਉਹ ਇਰਾਨ ਮੰਨ ਗਿਆ ਸੀਗਾ। ਤੇ ਇਹਦੇ ਨਾਲ ਫਿਰ ਖੱਕ ਸਾਹਿਬ ਜੀ ਹੁਣ ਅਗਲੀ ਗੱਲ ਹੈ ਜਿਹੜੀ ਹੁਣ ਤੁਸੀਂ ਦੱਸੀ ਆ ਇਹ ਹਮਲਾ ਕਰ ਵੀ ਦਿੱਤਾ ਆ ਉਹਦੇ ਬਾਰੇ ਚ ਨਹੀਂ ਦੇਖਿਆ, ਪਰ ਇਰਾਨ ਜਿਹੜਾ ਆ ਉਹ ਜਦੋਂ ਅਮਰੀਕਾ ਦੀ ਫੌਜ ਨੇ ਖੱਕ ਸਾਹਿਬ ਜੀ ਉਹ ਇੱਕ ਜਹਾਜ਼ ਸੀਗਾ ਉਹਨਾਂ ਦਾ ਉਹ ਆਪਣੇ ਉਧਰ ਪਰੇ ਗਿਆ ਸੀਗਾ ਦੂਰ ਲੰਕਾ ਤੋਂ ਥੱਲੇ ਦੇ ਪਾਸੇ ਸਮੁੰਦਰ ਦੇ ਵਿਚ ਜਿਹੜਾ ਇੰਟਰਨੈਸ਼ਨਲ ਵਾਟਰ ਆ ਉੱਥੇ ਸੀਗਾ, ਤੇ ਉੱਥੋਂ ਜਾ ਕੇ ਅਮਰੀਕਨ ਫੌਜ ਨੇ ਉਹਨੂੰ ਉਹ ਉੱਤੋਂ ਉਤਰ ਕੇ ਉਹਦੇ ਤੇ ਉਹਨੂੰ ਗੁਮਰਾਹ ਕਰ ਲਿਆ ਸੀਗਾ, ਜਿਹਨੂੰ ਆਪਾਂ ਕਹਿੰਦੇ ਹੜੱਪ ਲੈਣੀ ਕਿਸੇ ਦੀ ਪ੍ਰੋਪਰਟੀ ਉਹਦੇ ਉਹਦਾ ਵੀ ਰੌਲਾ ਜਿਹੜਾ ਉਹ ਪੈਂਦਾ ਸੀਗਾ। ਤੇ ਲੜਾਈ ਬੰਦ ਹੋਣ ਦੀ ਜਿੱਦਾਂ ਤੁਸੀਂ ਹੁਣ ਕਹਿ ਕੇ ਹਟੇ ਆ ਇਹ ਲੱਗ ਨਹੀਂ ਰਿਹਾ ਵੀ ਇਹ ਬੰਦ ਹੋਣੀ, ਸੋ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ। ਪਰ ਇਹਦੇ ਨਾਲ ਗੱਲ ਇਹ ਵੀ ਆ ਕਿ ਟਰੰਪ ਨੇ ਉਹ ਸਮਾਂ ਵੀ ਵਧਾ ਦਿੱਤਾ ਆ ਕਿ ਕੋਈ ਨੀ ਇੱਕ ਦੋ ਦਿਨ ਹੋਰ ਲੈ ਲਓ, ਜਾਣੀ ਕਿ ਉਹ ਜਿੱਦਾਂ ਪਹਿਲਾਂ ਕਦੇ 10 ਦਿਨ ਦਾ ਫਿਰ 15 ਦਿਨ ਦਾ ਫਿਰ ਮਹੀਨੇ ਦਾ, ਉਸੇ ਤਰ੍ਹਾਂ ਇਹ ਵੀ ਹੁਣ ਜਿਹੜਾ ਆ ਪਹਿਲਾਂ ਇਹ ਨੇ ਕਿ ਅਸੀਂ 24 ਘੰਟੇ ਹੋਰ ਦੇ ਦਿਓ, ਫਿਰ ਕਹਿਤਾ 2 ਦਿਨ ਦੇ ਦਿਓ, ਤੇ ਇਹਦੇ ਵਿੱਚ ਹੁਣ ਪਤਾ ਨੀ ਅੱਗੇ ਜਾ ਕੇ ਕੀ ਗੱਲਬਾਤ ਆ ਜਿਹੜੀ ਉਹ ਕਿੱਧਰ ਨੂੰ ਜਾਣੀ ਆ। ਤੇ ਜੇ ਬੰਬਾਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਤਾਂ ਉਹ ਖਾਤਾ ਵੀ ਮਸਲਾ ਵਿਗੜਨਾ ਹੀ ਆ। ਤੇ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਹਟੇ ਆ ਕਿ ਇਰਾਨ ਦੀ ਪਰਜਾ ਆ ਜਿਹੜੀ ਉਹ ਪੂਰੇ ਉਤਸ਼ਾਹ ਵਿਚ ਆ, ਤੇ ਇੱਥੋਂ ਤੀਕਰ ਵੀ ਖ਼ਬਰ ਬਾਹਰ ਆਈ ਸੀ ਖਾਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਜਿਹੜੀ ਇਜ਼ਰਾਈਲ ਦੀ ਪਰਜਾ ਸੀ ਸੋਰੀ ਇਰਾਨ ਦੀ ਪਰਜਾ ਸੀਗੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਸਟੇਟ ਆਫ ਹਰਮੂਜ਼ ਖੋਲੀ ਆ ਇਰਾਨ ਦੀ ਗੌਰਮੈਂਟ ਨੂੰ ਜਾਣੀ ਪਰਜਾ ਕਹਿਣ ਲੱਗ ਪਏ ਸੀ ਕਿ ਤੁਸੀਂ ਤੁਹਾਨੂੰ ਇਹ ਖੋਲਣੀ ਚਾਹੀਦੀ ਨਹੀਂ ਸੀ, ਅਸੀਂ ਤੁਹਾਡੇ ਨਾਲ ਆ ਅਸੀਂ ਲੜਾਂਗੇ। ਸੋ ਇੱਥੋਂ ਤੀਕਰ ਵੀ ਜਿਹੜਾ ਉਹ ਮਾਮਲਾ ਆ ਉਹ ਇਜ਼ਰਾਈਲ ਦੀ ਪਰਜਾ ਦੇ ਵਿਚ ਜਿਹੜਾ ਉਤਸ਼ਾਹ ਹੈਗਾ ਆ ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਕੋਲ ਅਮਰੀਕਾ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਖਾਕ ਸਾਹਿਬ ਜੀ ਹਥਿਆਰ ਆ ਜਿਹੜੇ ਉਹ ਬੜੇ ਬੜੇ ਡੇਂਜਰਸ ਆ ਤੇ ਬਹੁਤ ਕੁਛ ਜਿਹੜਾ ਉਹ ਹੈਗਾ ਆ ਜਿਹੜਾ ਇਰਾਨ ਦੀ ਫੌਜ ਆ ਉਹਦੇ ਨਾਲੋਂ ਕਾਫੀ ਜ਼ਿਆਦਾ ਹੋਣਾ। ਤੇ ਪਰ ਹੁਣ ਏਡੀ ਦੂਰ ਜਾ ਕੇ ਲੜਨਾ ਵੀ ਖਾਕ ਸਾਹਿਬ ਜੀ ਏਡਾ ਸੌਖਾ ਨਹੀਂ ਹੈਗਾ, ਕਿਉਂਕਿ ਦੂਸਰੀ ਗੱਲ ਉਹ ਵੀ ਆ ਕਿ ਉਧਰ ਰੂਸ ਵੀ ਆ ਤੇ ਉਧਰ ਚੀਨ ਵੀ ਆ ਤੇ ਉਧਰ ਨਾਰਥ ਕੋਰੀਆ ਵੀ ਆ। ਤੇ ਇਹ ਖਾਕ ਸਾਹਿਬ ਜੀ ਤੁਹਾਨੂੰ ਯਾਦ ਹੋਣਾ ਜਦੋਂ ਇਰਾਕ ਤੇ ਅਟੈਕ ਕੀਤਾ ਸੀਗਾ ਅਮਰੀਕਾ ਨੇ ਉਦੋਂ ਤੁਹਾਨੂੰ ਪਤਾ ਵੀ ਉਹ ਐਕਸਿਸ ਇਵਲ ਉਦੋਂ ਆਪਣੇ ਬੁਸ਼ ਸੀਗੇ ਪ੍ਰੈਜੀਡੈਂਟ ਜਿਹੜੇ ਛੋਟੇ, ਤੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਇਹ ਤਿੰਨ ਦੇਸ਼ ਸੀਗੇ ਇੱਕ ਨਾਰਥ ਕੋਰੀਆ ਇੱਕ ਇਰਾਨ ਤੇ ਇੱਕ ਇਰਾਕ ਇਹਨਾਂ ਤਿੰਨਾਂ ਨੂੰ ਐਕਸਿਸ ਆਫ ਈਵਲ ਕਿਹਾ ਸੀਗਾ, ਜਾਣੀ ਕਿ ਜਿਹੜਾ ਈਵਲ ਹੁਣ ਆਪਾਂ ਕੀ ਕਹਾਂਗੇ ਜਮ ਜਿਹਨੂੰ ਕਹਿ ਦਿੰਦੇ ਆ ਭਾਈ ਇਹ ਇੱਕ ਜਮਾਂ ਦੀ ਜਿਹੜੀ ਆ ਉਹ ਸੰਸਥਾ ਬਣੀ ਹੋਈ ਆ ਧੁਰ ਆਇਆ ਇਹ ਕਹਿਣ ਦਾ ਮਤਲਬ ਦੁਨੀਆਂ ਦੇ ਰਾਕਸ਼ਾਂ ਦਾ ਇਹ ਉਦੋਂ ਉਹ ਚੱਲਿਆ ਸੀਗਾ। ਤੇ ਫੇਰ ਅਕਸ਼ਾ ਜੀ ਜਿਹੜਾ ਨਾਰਥ ਕੋਰੀਆ ਫਿਰ ਉਦੋਂ ਦਾ ਹੀ ਤੁਹਾਨੂੰ ਪਤਾ ਵੀ ਉਹ ਤਾਂ ਟਰੰਪ ਦੇ ਮੂੰਹ ਚੋਂ ਗੱਲ ਹੀ ਨਿਕਲ ਦਿੰਦਾ ਜਦੋਂ ਕਹਿੰਦਾ ਕੋਈ ਨਾ ਮੇਰੇ ਕੋਲ ਹੈਗੀਆਂ ਮਿਸਲਾਂ। ਤੇ ਪਰ ਪਾਕਿਸਤਾਨ ਨੇ ਵੀ ਫਿਰ ਉਦੋਂ ਬੰਬ ਬਣਾ ਲਿਆ ਤੇ ਇਰਾਕ ਨੂੰ ਫਿਰ ਉਦੋਂ ਢਾ ਦਿੱਤਾ ਗਿਆ ਸੀਗਾ। ਤੇ ਇਰਾਨ ਨੇ ਫਿਰ ਯੂਰੇਨੀਅਮ ਜਿਹੜਾ ਇਹ ਮਸਲਾ ਤਾਂ ਅਸਲ ਚ ਉਹ 1979 ਤੋਂ ਹੀ ਚੱਲ ਰਿਹਾ ਆ, ਸਭ ਤੋਂ ਉਦੋਂ ਪਹਿਲਾਂ 1953 ਤੋਂ ਇਹ ਚੱਲ ਰਿਹਾ ਆ। ਹੁਣ ਜਿਹੜਾ ਇਰਾਨ ਦੇ ਵਿਚ ਰੌਲਾ ਆ ਉਹ ਇਸ ਗੱਲ ਦਾ ਆ ਕਿਉਂਕਿ ਉੱਥੇ ਹੈਗੀ ਹੁਣ ਡੈਮੋਕ੍ਰੇਸੀ, ਭਾਵੇਂ ਉਹ ਇਸਲਾਮਿਕ ਰਿਪਬਲਿਕ ਆ ਪਰ ਹੈਗੀ ਤਾਂ ਡੈਮੋਕ੍ਰੇਸੀ ਆ ਨਾ, ਉਹ ਵੋਟਾਂ ਤਾਂ ਪੈਣੀਆਂ ਨਾ। ਸੋ ਉੱਥੇ ਹੁਣ ਮਸਲਾ ਜਿਹੜਾ ਸਾਡਾ ਆ ਅਮਰੀਕਾ ਦਾ ਸਾਡਾ ਮਸਲਾ ਆ ਉਹ ਇਹ ਆ ਕਿ ਉੱਥੇ ਕੋਈ ਲਿਜਾ ਕੇ ਡਿਕਟੇਟਰ ਜਾਣੀ ਬਾਦਸ਼ਾਹ ਉੱਥੇ ਬਿਠਾਈਏ। ਤੇ ਬਾਦਸ਼ਾਹ ਉਹ ਤੁਹਾਨੂੰ ਪਤਾ ਵੀ ਉਹ ਰਜ਼ਾ ਪਹਿਲਵੀ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੁੰਦੇ ਉਹਦਾ ਲੜਕਾ ਜਿਹੜਾ ਉਹ ਇੱਥੇ ਆ, ਤੇ ਉਹਨੂੰ ਵੀ ਇਹ ਖ਼ਬਰਾਂ ਦੇ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ ਵੀ ਹਾਂ ਇਹ ਉੱਥੇ ਜਾਊਗਾ। ਸੋ ਰਾਜ ਆ ਖਾਕ ਸਾਹਿਬ ਜੀ ਅਮਰੀਕਾ ਆ ਜਿਹੜਾ ਜਾਂ ਇਹ ਇੰਗਲੈਂਡ ਵਗੈਰਾ ਵੀ ਰਹੇ ਆ ਇਹ ਕਿਸੇ ਮੁਲਕ ਦੇ ਵਿਚ ਡੈਮੋਕ੍ਰੇਸੀ ਰਹਿਣ ਨਹੀਂ ਦਿੰਦੇ, ਇਹ ਢੋਲ ਤਾਂ ਵਜਾਉਂਦੇ ਹੈਗੇ ਆ ਵੀ ਅਸੀਂ ਉੱਥੇ ਡੈਮੋਕ੍ਰੇਸੀ ਲਿਆਉਣੀ ਆ। ਅਸਲ ਦੇ ਵਿਚ ਕੀ ਹੁੰਦਾ ਕਿ ਇਹ ਉੱਥੇ ਜਾਂ ਰਾਜੇ ਦਾ ਰਾਜ ਲਿਆਉਣ ਚ ਖੁਸ਼ ਹੁੰਦੇ ਆ ਕਿਉਂਕਿ ਰਾਜਾ ਜਿਹੜਾ ਆ ਉਹਨੂੰ ਖਾਕ ਸਾਹਿਬ ਜੀ ਦਬਾਉਣਾ ਬੜਾ ਸੌਖਾ ਹੁੰਦਾ ਕਿਉਂਕਿ ਉਹ ਇੱਕ ਰਾਜਾ ਹੁੰਦਾ ਤੇ ਬਾਕੀ ਓਹਦੇ ਥੋੜੇ ਬਹੁਤ ਮੰਤਰੀ ਹੁੰਦੇ ਆ ਤੇ ਬਾਕੀ ਓਹਦਾ ਪਰਿਵਾਰ ਹੁੰਦਾ ਓਹਨਾ ਨੂੰ ਡਰਾਵਾ ਧਮਕਾਵਾ ਦੇ ਕੇ ਤੇ ਫੇਰ ਓਹਨਾ ਨੂੰ ਉਥੋਂ ਜਦੋਂ ਚਿੱਤ ਕਰਦਾ ਲਾ ਲੈਂਦੇ ਆ, ਜਦੋਂ ਚਿੱਤ ਕਰਦਾ ਬਿਠਾ ਦਿੰਦੇ ਆ, ਤੇ ਨਹੀਂ ਤਾਂ ਫਿਰ ਜੇ ਓਹਨੂੰ ਰੱਖਣਾ ਆ ਉੱਥੇ ਤੇ ਫਿਰ ਓਹਨੂੰ ਕਹੀ ਜਾਂਦੇ ਆ ਵੀ ਭਰਾਵਾ ਆਹ ਜੋ ਕੁਛ ਅਸੀਂ ਕਹਿੰਦੇ ਆ ਏਦਾਂ ਕਰੀ ਚੱਲ, ਓਨਾ ਚਿਰ ਤੂੰ ਹੈਗਾ ਆ, ਜਿੱਦਣ ਤੂੰ ਨਾ ਕਰ ਦਿੱਤੀ ਤੇ ਫਿਰ ਅਸੀਂ ਤੇਰੇ ਤੇ ਕੋਈ ਨਾ ਕੋਈ ਲਾ ਕੇ, ਤੂੰ ਤੇਰੇ ਕੋਲ ਐਟਮ ਬੰਬ ਆ, ਤੇਰੇ ਕੋਲ ਆਇਆ, ਤੂੰ ਆ ਸਾਨੂੰ ਡਰੱਗ ਭੇਜਦਾ ਲਾ ਕੇ ਤੇ ਫਿਰ ਤੈਨੂੰ ਅਸੀਂ ਜੇਲ੍ਹ ਚ ਦੇ ਦੇਗੇ। ਸੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ। ਇਜ਼ਰਾਇਲ ਵਿਚ ਵੀ ਇਹੀ ਪੈਸੀ ਜਿਹੜਾ ਉਹ ਰਿਜ਼ਾ ਪਹਿਲਵੀ, ਇੱਥੇ ਰਿਜ਼ਾ ਪਹਿਲਵੀ ਦਾ ਲੜਕਾ ਆ, ਉਹਨੂੰ ਲਿਜਾ ਕੇ ਉੱਥੇ ਦਾ ਰਾਜਾ ਬਣਾਉਣ ਦੇ ਵਿਚ ਬਣਾਉਣ ਦੀ ਜਿਹੜੀ ਪਲੈਨਿੰਗ ਉਹ ਹੈਗੀ ਆ। ਤੇ ਇਹ ਮਸਲਾ ਜਿਹੜਾ ਉਹ ਚੱਲ ਰਿਹਾ ਆ, ਪਰ ਇਸ ਵੇਲੇ ਜਿਹੜਾ ਉਹ ਇਰਾਨ ਦੇ ਵਿਚ ਆ ਜਿਹੜਾ ਉਹ ਪਰਜਾ ਜਿਹੜੀ ਉੱਥੇ ਦੀ ਉਹ ਬਿਲਕੁਲ ਖਿਲਾਫ ਆ। ਤੇ ਜਿਹੜਾ ਇਰਾਨ ਆ ਉਹਨੇ ਆਪਣੀਆਂ ਜਿਹੜੀਆਂ ਉਹ 10 ਮੰਗਾਂ ਆ ਨਾ ਉਹਨਾਂ ਦੀਆਂ, ਉਹ ਕਹਿੰਦੇ ਪਏ ਕਰਦੇ ਤਾਂ ਅਸੀਂ ਉਹ ਕਰ ਲੈਂਦੇ ਆ ਤੇਰੇ ਨਾਲ ਸਮਝੌਤਾ, ਨਹੀਂ ਤਾਂ ਨਹੀਂ। ਪਰ ਹੁਣ ਜਦੋਂ ਤੁਸੀਂ ਦੱਸ ਕੇ ਹਟੇ ਆ ਵੀ ਲੇਟੈਸਟ ਖ਼ਬਰ ਆ ਜਿਹੜੀ ਉਹਦੇ ਵਿਚ ਜੇ ਅਮਰੀਕਾ ਨੇ ਅਟੈਕ ਕਰ ਦਿੱਤਾ ਤਾਂ ਫੇਰ ਤਾਂ ਉਹ ਸਮਝ ਲਓ ਮਸਲਾ ਜਿਹੜਾ ਉਹ ਨਹੀਂ ਕਿਸੇ ਤੇਰੇ ਨਹੀਂ ਚੜਨਾ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਉਹਦੇ ਵਿਚ ਇਰਾਨ ਨੇ ਪਾਕਿਸਤਾਨ ਵਿਚ ਹੋਣ ਜਾ ਰਹੀ ਜਿਹੜੀ ਮੀਟਿੰਗ ਸੀਗੀ ਉਹਦੇ ਤੋਂ ਬਿਲਕੁਲ ਇਨਕਾਰ ਕਰ ਦਿੱਤਾ, ਕਹਿੰਦੇ ਹੋਏ ਕਿ ਟਰੰਪ ਵੱਲੋਂ ਦਿੱਤੇ ਡਰਾਵਿਆਂ ਤੋਂ ਅਸੀਂ ਡਰਦੇ ਡੁਰਦੇ ਕੋਈ ਨਹੀਂ ਹੈਗੇ, ਤੇ ਇਰਾਨ ਆਪਣੇ ਆਪ ਨੂੰ ਜਿਹੜਾ ਸਰੰਡਰ ਨਹੀਂ ਕਰੇਗਾ, ਭਾਵ ਆਪਣੇ ਆਪ ਨੂੰ ਟਰੰਪ ਹਵਾਲੇ ਨਹੀਂ ਕਰਨਾ। ਸਰੰਡਰ ਕਰਨ ਦਾ ਮਤਲਬ ਹੁੰਦਾ ਵੀ ਤੁਸੀਂ ਯਾਰ ਆ ਚੱਕੋ, ਅਸੀਂ ਕੁਛ ਨਹੀਂ ਹੈਗੇ, ਤੁਸੀਂ ਜਿੱਦਾਂ ਕਹੋਗੇ ਅਸੀਂ ਕਰੀ ਜਾਵਾਂਗੇ, ਪਰ ਇਰਾਨ ਆ ਜਿਹੜਾ ਉਹ ਕਹਿੰਦਾ ਨਹੀਂ ਅਸੀਂ ਇੱਦਾਂ ਨਹੀਂ ਕਰਨੀ। ਤੇ ਉਹ ਸਮੁੰਦਰੀ ਜਹਾਜ਼ ਦੀ ਆਪਾਂ ਗੱਲ ਕਰ ਦਿੱਤੀ ਆ, ਪਿਓ ਨੇ ਗਵਾਹ ਕਰ ਲਿਆ ਸੀਗਾ ਤੇ ਸਟੇਟ ਆਫ ਹੋਰਮੁਸ ਆ, ਉਹ ਕਹਿੰਦੇ ਪਹਿਲਾਂ ਖੋਲ ਦਿਓ ਤੇ ਸਾਡਾ ਉਹ ਜਹਾਜ਼ ਵੀ ਛੱਡ ਦਿਓ ਤੇ ਫੇਰ ਅਸੀਂ ਗੱਲ ਆ ਜਿਹੜੀ ਕਰਾਂਗੇ। ਤੇ ਪਰ ਅਜੇ ਤੀਕਰ ਕੋਈ ਵੀ ਟੀਵੀ ਦੇ ਵਿਚੋਂ ਕਲੀਅਰ ਖ਼ਬਰ ਆ ਜਿਹੜੀ ਉਹ ਤਕਰੀਬਨ ਸਾਹਮਣੇ ਨਹੀਂ ਆ ਰਹੀ, ਉਹ ਕਦੇ ਇੱਥੇ ਆ ਹੋ ਜਾਂਦਾ ਤੇ ਕਦੇ ਉੱਥੇ ਆ ਹੋ ਜਾਂਦਾ, ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ। ਤੇ ਦੇਖੋ ਕਿਹੜਾ ਜ਼ੋਰ ਜ਼ਿਆਦਾ ਪੈਂਦਾ, ਉਧਰ ਰੂਸ ਚਾਈਨਾ ਤੇ ਨੌਰਥ ਕੋਰੀਆ ਦਾ ਜ਼ਿਆਦਾ ਪੈਂਦਾ ਕਿ ਇਧਰੋਂ ਅਮਰੀਕਾ, ਤਾਂ ਹੁਣ ਵਿਚਾਰਾ ਕੱਲਾ ਹੀ ਰਹਿ ਗਿਆ ਸਖ਼ਤ ਸਾਹਿਬ ਜੀ, ਆਪਾਂ ਤਾਂ ਉਹ ਇੱਕ ਇਜ਼ਰਾਇਲ ਰਹਿ ਗਿਆ, ਤੇ ਨੇਟੋ ਯੂਰੋਪੀਅਨ ਆ ਜਿਹੜੇ ਉਹ ਸਮਝ ਲਓ ਵੀ ਤੁਸੀਂ ਵੱਖਰੇ ਹੋ ਗਿਆ।
0: ਕੱਲੀ ਲੜਾਈ ਵੀ ਲੜਨੀ ਹੋਵੇ ਨਾ, ਅਮਰੀਕਾ ਬਹੁਤ ਹੈਵੀ ਆ, ਬਹੁਤ ਕੁਛ ਹੈਗਾ ਆਪਣੇ ਕੋਲ, ਬਹੁਤ
1: ਬਿਲਕੁਲ ਹਥਿਆਰ ਹੈਗੇ ਜੀ, ਬਿਲਕੁਲ
0: ਹੈਗੀਆਂ, ਪਰ ਇਹ ਹੁੰਦਾ ਕਿ ਜੰਗ ਦੇ ਨਾਲ ਚਾਰ ਸਾਥੀ ਇਕੱਠੇ ਹੋਣ ਨਾ ਤੇ ਇਕੱਲਾ ਲੜਨ ਗਿਆ, ਚਾਰ ਪਿੱਛੋਂ ਹੱਲਾ ਮਾਰਨ ਵਾਲੇ ਹੀ ਹੋਣ ਨਾ, ਚੱਕਦੇ ਵੀ ਚੱਕਦੇ ਉਹਦੇ ਨਾਲ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਬਿਲਕੁਲ
0: ਇਹਦੇ ਵਿਚ ਇਹੀ ਹੈ ਕਿ ਚੀਮਾ ਸਾਹਿਬ ਕੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਨਿਪਟਾਇਆ ਜਾਵੇ, ਕੰਮ ਖਤਮ ਕੀਤਾ ਜਾਵੇ,
1: ਬਿਲਕੁਲ
0: ਲੋਕਾਂ ਦੀਆਂ ਆਮ ਲੋਕਾਂ ਦੀਆਂ ਜਾਨਾਂ ਬਚ ਸਕਣ। ਇਹ ਜਿਹੜੇ ਬਰੂਦ ਅੱਜ ਕੱਲ ਚੱਲਦੇ ਆ, ਮਿਜ਼ਾਇਲਾਂ ਚੱਲਦੀਆਂ, ਏਡੇ ਏਡੇ ਵੱਡੇ ਸਿਸਟਮ ਆ, ਉਹਦੇ ਤੋਂ ਚਾਹੇ ਉਹ ਇਸਰਾਇਲ ਦੇ ਲੋਕ ਆ, ਚਾਹੇ ਉਹ ਇਰਾਨ ਦੇ ਆ, ਚਾਹੇ ਕਿਸੇ ਕੰਟਰੀ ਦੇ, ਉਹ ਨਾ ਮਾਰੇ,
1: ਬਿਲਕੁਲ ਬਿਲਕੁਲ ਕਿਸੇ ਦਾ ਵੀ, ਬਿਲਕੁਲ
0: ਆਪਣੇ ਫੌਜੀ ਜਿਹੜੇ ਆ, ਜਵਾਨ ਜਿਹੜੇ ਅਮਰੀਕਾ ਦੇ ਆ, ਉਹ ਵੀ ਬੇਚਾਰੇ। ਦੇਖੋ ਜਹਾਜ ਦੇ ਉੱਪਰ ਬੈਠਾ ਬੰਦਾ, ਥੱਲਿਓ ਮਿਜ਼ਾਇਲ ਵੱਜਦੀ ਆ, ਬੰਦੇ ਦੇ ਪੱਖ
1: ਜਾਂਦੇ ਆ, ਬਿਲਕੁਲ ਬਿਲਕੁਲ
0: ਉਹਦੇ ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਆਪ ਤੇ ਵੱਡੇ ਲੀਡਰ ਕੋਠੀਆਂ ਚ ਥੱਲੇ ਬੰਕਰਾਂ ਚ ਵੜ ਕੇ ਬਹਿ ਜਾਂਦੇ ਆ,
1: ਬਿਲਕੁਲ
0: ਆਮ ਜਨਤਾ ਜਿਹੜੀ ਆਮ ਮੁੰਡੇ ਘਰਾਂ ਦੇ ਹੁੰਦੇ ਆ, ਜਵਾਨ ਹੁੰਦੇ ਆ, ਉਹਨਾਂ ਦੀਆਂ ਮੌਤਾਂ ਹੁੰਦੀਆਂ, ਉਹਦਾ ਬਚਾਅ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਚੀਮਾ ਸਾਹਿਬ।
1: ਬਿਲਕੁਲ ਬਿਲਕੁਲ, ਤੇ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਖਖ ਸਾਹਿਬ ਜੀ, ਹੁਣ ਇਹ
0: ਨਹੀਂ ਆਪਾਂ ਲੱਗਦਾ,
1: ਹਾਂਜੀ
0: ਅਗਲੀ ਗੱਲਬਾਤ ਤੱਕ ਜਾ ਹੀ ਨਹੀਂ ਹੋਣਾ,
1: ਜਾ ਰਹੀ ਹੋਣਾ, ਇੱਕੋ ਮਿੰਟ ਰਹਿ ਗਿਆ। ਮੈਂ ਤਾਂ ਆਪਣੀ ਤੁਕਾ ਵੀ ਬਹੁਤ ਕੀਤੀ ਸੀ, ਚਲੋ ਕੋਈ ਨੀ, ਆਪਾਂ ਇੱਕ ਅੱਧਾ ਮਿੰਟ ਉਹਨਾਂ ਦਾ ਲੈ ਲਵਾਂਗੇ। ਤੇ ਇਹਦੇ ਵਿੱਚ ਖਖ ਸਾਹਿਬ ਜੀ, ਹੁਣ ਜਿਹੜਾ ਤਾਇਵਾਨ ਆ, ਤੁਹਾਨੂੰ ਪਤਾ ਤਾਂ ਤਾਇਵਾਨ ਦਾ ਵੀ ਕਹਿਣਾ ਦੇ ਰੌਲਾ ਨਾ ਰੌਲਾ ਹੈਗਾ।
0: ਜੀ ਜੀ ਜੀ, ਇੱਕ ਮਿੰਟ ਜੀ ਮਾ ਸਾਹਿਬ,
1: ਹੋਰ ਪੈਸੇ ਆ ਜਿਹੜੇ ਉਹ ਖਰਚ ਖਰਚ ਕਰੋ ਆਪਣੀ ਡਿਫੈਂਸ ਦੇ ਉੱਤੇ। ਉਹਨਾਂ ਨੇ ਪਹਿਲਾਂ ਹੀ ਜਿਹੜਾ $40 billion ਆ ਜਿਹੜਾ ਆਪਣੀ ਡਿਫੈਂਸ ਫੰਡ ਤੇ ਖਰਚਣ ਦਾ ਜਿਹੜਾ ਉਹ ਬਿੱਲ ਪਾਸ ਕਰ ਦਿੱਤਾ, ਪਰ ਅਮਰੀਕਾ ਦੇ ਐਡਮਿਰਲ ਸੈਮੂਅਲ ਪਾਪਾਰੋ, ਉਹਨਾਂ ਦਾ ਨਾਂ ਹੈਗਾ, ਉਹਨਾਂ ਨੇ ਕਿਹਾ ਕਿ ਜਿਹੜੀ ਸੈਨੇਟ ਕਮੇਟੀ ਆ ਇਹਨੂੰ ਜਿਹੜੀ ਆ ਉਹ ਕਿਹਾ ਕਿ ਇੱਥੇ ਭਾਈ ਦੇਖੋ, ਹੁਣ ਟਰੰਪ ਸਾਹਿਬ ਉਹਦੇ ਤੇ ਜ਼ੋਰ ਪਾ ਰਹੇ ਆ ਕਿ ਤੂੰ ਹੋਰ ਪੈਸੇ ਖਰਚ, ਉਹਨਾਂ ਕੋਲ ਵਿਚਾਰਿਆਂ ਕੋਲ $40 billion ਉਨਾ ਕੇ ਹੋਣਾ, ਉਹ ਕਹਿੰਦੇ ਅਸੀਂ ਇੰਨਾ ਕੁ ਲਾ ਦਿੰਨੇ ਆ। ਪਰ ਹੁਣ ਇਹ ਜਿਹੜੇ ਐਡਮਿਰਲ ਸੈਮੂਅਲ ਸਪੈਰੋ ਆ, ਇਹਨਾਂ ਨੇ ਇੱਥੇ ਸੈਨੇਟ ਕਮੇਟੀ ਨੂੰ ਜਿਹੜੀ ਆ ਆਰਮਡ ਫੋਰਸ ਦੀ ਹੁੰਦੀ ਆ, ਉਹਨੂੰ ਕਿਹਾ ਆ ਕਿ ਭਾਈ ਤੁਸੀਂ ਇਹ ਇੱਥੇ ਆਂਡੇ ਦਾ ਤੇ ਮੁਰਗੀ ਦਾ ਸਵਾਲ ਨਹੀਂ ਹੈ, ਇਹ ਤੁਸੀਂ ਏਦਾਂ ਕਰੋ ਵੀ ਜੇ ਮੁਰਗੀ ਨੂੰ ਜੇ ਤੁਸੀਂ ਖਾਣਾ ਪਾਉਣਾ ਦਿੱਤਾ ਤੇ ਨਾ ਤੁਹਾਡੇ ਕੋਲ ਆਂਡਾ ਆਉਣਾ ਤੇ ਨਾ ਤੁਹਾਡੇ ਕੋਲ ਮੁਰਗੀ ਰਹਿਣੀ ਹੈ, ਕੁਛ ਵੀ ਨੀ ਰਹਿਣਾ ਤੇ ਨਾ ਜਿਹੜੀ ਮੁਰਗੀ ਨੂੰ ਤੁਸੀਂ ਖਾਣਾ ਦਿੰਦੇ ਹੋ ਤਿੰਨੇ ਹੀ ਨੀ ਰਹਿਣੇ। ਸੋ ਇਸ ਕਰਕੇ ਉਹ ਕਹਿੰਦਾ ਭਾਈ ਤੁਸੀਂ ਤਾਇਵਾਨ ਦੇ ਉੱਤੇ ਇੰਨਾ ਜਿਹੜਾ ਉਹ ਬੋਝ ਨਾ ਪਾਓ, ਨਹੀਂ ਤਾਂ ਉਹ ਜਿਹੜੇ ਆ ਉਹ ਮਾਰੇ ਜਾਣਗੇ। ਤੇ ਫੇਰ ਹੁਣ ਅਸਲ ਦੇ ਵਿੱਚ ਜਿਹੜਾ ਆ ਉਹ ਮੈਨੂੰ ਲੱਗਦਾ ਭਾਈ ਦੁਨੀਆਂ ਦੇ ਵਿੱਚ ਪੈਸਾ ਕਕਸ਼ਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਲੋੜ ਆ, ਕਿਉਂਕਿ ਮਹਿੰਗਾਈ ਬਹੁਤ ਹੋ ਗਈ ਤੇ ਇਕੋਨਮੀ ਦੀ ਹਾਲਤ ਬੁਰੀ ਆ। ਕਕਸ਼ਾ ਜੀ ਇੱਕ ਛੋਟਾ ਜਿਹਾ ਆਪਾਂ ਇੱਕ ਸਕਿੰਟ ਹੋਰ ਲੈਣਾ, ਜਿਹੜਾ ਲੰਡਨ ਸ਼ਹਿਰ ਆ ਨਾ ਇੰਗਲੈਂਡ ਦੇ ਵਿੱਚ, ਕਕਸ਼ਾ ਜੀ ਉੱਥੇ ਦੇ ਜਿਹੜੇ ਹਾਲਾਤ ਆ ਇਕੋਨਮੀ ਦੇ ਉਹ ਇੰਨੇ ਬੁਰੇ ਆ ਕਿ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ, ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਉੱਥੇ 88,000 ਘਰ ਪ੍ਰਤੀ ਸਾਲ ਬਣਨਾ ਚਾਹੀਦਾ ਲੰਡਨ ਦੇ ਵਿਚ, ਤੇ ਉੱਥੇ ਬਣਿਆ ਕਿੰਨਾ ਪਿਛਲੇ ਸਾਲ ਦੇ ਵਿਚ? ਸਿਰਫ 6,000, ਜਿਹਦੇ ਕਾਰਨ ਉੱਥੇ ਮਹਿੰਗਾਈ ਆ ਜਿਹੜੀ ਉਹਨੂੰ ਅੱਗ ਲੱਗੀ ਪਈ ਆ ਲੋਕਾਂ ਦਾ।
0: ਮਹਿੰਗਾਈ ਨੂੰ ਮਾਰੋ ਗੋਲੀ, ਤੁਸੀਂ ਆਪਣੀ ਦੇਖ ਲੋ ਨਾ ਚੀਮਾ ਸਾਹਿਬ, ਜਦੋਂ ਤੁਸੀਂ 7-Eleven ਤੇ ਕੰਮ ਕਰਦੇ ਸੀ, ਪੈਪਸੀ ਦੀ ਇਹ ਵੱਡਾ ਜਿਹੜਾ ਬੋਤਲ ਹੁੰਦੀ ਆ ਉਹ 99 ਸੈਂਟ 1.29 ਦੀ ਹੁੰਦੀ ਸੀ, $3.5 ਦੀ ਆ, $4 ਦੀ ਆ,
1: ਬਿਲਕੁਲ
0: ਗੁਣਾ ਵੱਧ ਗਈ ਆ। ਇੱਥੇ ਮਹਿੰਗਾਈ ਬਹੁਤ ਜ਼ਿਆਦਾ ਵਾ ਅਮਰੀਕਾ ਦੇ ਵਿਚ, ਪਤਾ ਨੀ ਲੱਗਦਾ। ਅਸੀਂ ਉਹ ਗਰੋਸਰੀ ਲੈਣ ਜਾਓ ਨਾ ਤੁਸੀਂ ਤੇ ਉਹ
1: ਬਿਲਕੁਲ
0: $200 ਦਾ ਆਉਂਦਾ ਹੀ ਕੁਛ ਨੀ ਗਾ, ਛੋਟੀ ਜੀ
1: ਕਰੇਗੀ। ਮੈਂ ਇੱਥੇ
0: ਉਹਨਾਂ ਨੂੰ ਮਿਲਾ ਲਈਏ ਨਾਲ,
1: ਮੈਂ ਜਦੋਂ ਆਇਆ ਫ੍ਰਿਜਨੋ ਦੇ ਵਿਚ ਕਾਕ ਸਾਹਿਬ ਜੀ
2: ਮਹਿੰਗਾਈ ਦਾ ਹੱਲ ਕੀ ਹੈਗਾ?
1: ਡਾਕਟਰ ਸਾਹਿਬ ਗੱਲ ਏਦਾਂ, ਮੈਂ ਜਦੋਂ ਆਇਆ ਸੀ ਇੱਥੇ 59 ਸੈਂਟ ਨੂੰ ਗੈਲਨ ਗੈਸ ਦੀ ਮੈਂ ਪਾਉਂਦਾ ਰਿਹਾ ਤੇ ਹੁਣ $6 ਦੀ ਹੋਈ ਆ ਇੱਥੇ ਫ੍ਰਿਜਨੋ ਦੇ ਵਿਚ, 10 ਗੁਣਾ ਵੱਧ ਗਈ ਆ।
0: ਚੀਮਾ ਸਾਹਿਬ ਮੇਰੇ ਕੋਲ ਗੈਸ ਸਟੇਸ਼ਨ ਹੁੰਦਾ ਸੀ, 99 ਸੈਂਟ ਨੂੰ ਅਸੀਂ ਵੇਚਦੇ ਰਹੇ ਆ। ਟਾਈਮ ਟਾਈਮ ਦੀਆਂ ਗੱਲਾਂ ਨਾ, ਹੁਣ $5 ਨੂੰ $7 ਨੂੰ, ਜੋ ਕਿ ਜਿੱਦਾਂ ਜਿੱਦਾਂ ਟਾਈਮ ਵੱਧਦਾ ਜਾਂਦਾ ਓਨੀ ਤਨਖਾਹ ਵੀ ਵੱਧਦੀ ਆ। ਉਦੋਂ ਤੁਹਾਡਾ ਵੇਜ ਜਿਹੜੀ ਹੁੰਦੀ ਸੀ ਹੁਣ $5-6 ਹੁੰਦੀ ਸੀ, ਹੁਣ $15-20, ਇਹ ਵੀ ਫਰਕ ਪੈਂਦਾ ਨਾ ਹਰ ਚੀਜ਼ ਦੇ ਨਾਲ, ਮਹਿੰਗਾਈ ਤੇ ਵਧਣੀ ਹੈ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਮੈਂ ਸੁਣ ਰਿਹਾ ਸਾਰੀ ਗੱਲ, ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੀ ਹੋ ਰਹੀ ਹੈ, ਪਰ ਕੀ ਅਸੀਂ ਸੋਚਦੇ ਹਾਂ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ? ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ?
1: ਨਹੀਂ ਰਹਿੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ ਨੀ। ਪਰ ਹੁਣ ਜਿਹੜਾ ਇਹ ਡਾਕਟਰ ਸਾਹਿਬ ਜੀ ਜਿਹੜਾ ਇਹ ਨਾ ਵਾਲ ਸਟਰੀਟ ਤੇ ਆਹ ਡੌਨ ਜੋ ਜੇ ਵੋ ਰਬਰਾ ਸਾਰੀ ਮਹਿੰਗਾਈ ਆ ਜਿਹੜੀ ਇਹ ਲੋਕ ਕਰ ਰਹੇ ਆ, ਮਹਿੰਗਾਈ ਕਦੇ ਹੋ ਹੀ ਨਹੀਂ ਸਕਦੀ ਜੇ ਤੁਸੀਂ ਆਪਣੀਆਂ ਲੋੜਾਂ ਨੂੰ ਸੀਮਿਤ ਰੱਖੋ ਤਾਂ। ਬਿਲਕੁਲ
2: ਸੀਮਿਤ ਕਰ ਲੋ ਤੇ ਕੁਝ ਵੀ ਐਸਾ ਨਹੀਂ ਹੋਣਾ ਜਿਹਨੂੰ ਤੁਸੀਂ ਮਹਿੰਗਾਈ ਕਹਿੰਦੇ ਹੋ ਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ,
1: ਕੋਈ ਗੱਲ ਨਹੀਂ ਹੋਣੀ, ਬਿਲਕੁਲ ਗੱਲ ਸਹੀ ਹੈ।
2: ਉਹ ਇੰਨੇ ਵੱਧ ਗਏ ਨੇ ਜਿਹਦੇ ਕਰਕੇ ਸਾਰੀ ਮਹਿੰਗਾਈ ਹੈ, ਕਿਉਂਕਿ ਤੁਹਾਡੀ ਉਹ ਡਿਮਾਂਡ ਹੋ ਗਈ ਨਾ ਕਿਸੇ ਚੀਜ਼ ਦੀ।
1: ਬਿਲਕੁਲ
2: ਡਿਮਾਂਡ ਦੀ ਗੱਲ ਆਉਂਦੀ ਹੈ ਉਦੋਂ ਕੀਮਤ ਵੱਧ ਜਾਂਦੀ ਹੈ,
1: ਕੀਮਤ ਵੱਧ ਜਾਂਦੀ ਬਿਲਕੁਲ
2: ਕਰਦਾ ਸਪਲਾਈ ਦੇ।
1: ਬਿਲਕੁਲ
2: ਜੇ ਸਪਲਾਈ ਵੱਧ ਹੋ ਜੂਗੀ ਤੇ ਲਿਪਸਟਿਕ ਦੇ ਰੇਟ ਵੀ ਘੱਟ ਜਾਣੇ ਆ ਜੀ।
1: ਹਾਂਜੀ ਬਿਲਕੁਲ,
2: ਪਰ ਨਹੀਂ ਘੱਟ ਰਿਹਾ ਕਿਉਂਕਿ ਨਵੇਂ ਤੋਂ ਨਵੀਂ ਸਾਡੀ ਡਿਮਾਂਡ ਹੀ ਵੱਖਰੀ ਹੋ ਰਹੀ ਹੈ।
1: ਬਿਲਕੁਲ
2: ਹਰ ਫੀਲਡ ਦੇ ਵਿੱਚ ਹੈਗੀ, ਕੱਪੜੇ ਦੀ ਤਾਂ ਜੇ ਕਾਰਾਂ ਦੀ ਤਾਂ ਗੱਡੀ, ਅਸੀਂ ਸਾਈਕਲਾਂ ਤੇ ਵੀ ਕੰਮ ਕਰਦੇ ਸੀ, ਸਾਰਾ ਕੁਝ ਹੁੰਦਾ ਸੀ ਨਾ,
1: ਸਾਰਾ ਕੁਝ ਹੁੰਦਾ ਸੀ ਬਿਲਕੁਲ, ਔਰ ਸਿਹਤ ਵੀ ਵਧੀਆ ਰਹਿੰਦੀ,
2: ਸਾਡੀਆਂ ਲੋੜਾਂ ਤੇ ਸਾਡੇ ਖਰਚੇ ਜਿਹੜੇ ਸੀ ਉਹ ਲਿਮਿਟਡ ਸੀ
0: ਆਪਣੀ ਵੈਲਿਊਮ ਤੋਂ।
2: ਹਾਂਜੀ
0: ਬਹੁਤ ਜ਼ਿਆਦਾ ਕੰਨ ਪੜਦੀ ਹੈ
1: ਕਿਹਦੀ, ਮੇਰੀ ਆਵਾਜ਼ ਕਿ ਡਾਕਟਰ ਸਾਹਿਬ ਦੀ?
0: ਤੁਹਾਡੀ, ਤੁਹਾਨੂੰ ਹਮੇਸ਼ਾ ਮੈਂ ਕਹਿੰਦਾ ਹੁੰਦਾ ਵਾ
1: ਇਹਦੀ ਆਵਾਜ਼ ਨੂੰ ਕੀ ਗੱਲ ਹੈ,
0: ਇਹਨੇ ਕੋਈ ਜਾਂ ਫਿਰ ਤੁਸੀਂ ਉੱਚੀ ਬੋਲਦੇ ਹੋ ਜਾਂ ਫਿਰ ਉਹ ਤੁਹਾਡਾ ਵੈਲਿਊ ਜ਼ਿਆਦਾ ਹੈਗਾ।
1: ਹੁਣ ਠੀਕ ਆ,
0: ਡਾਕਟਰ ਸਾਹਿਬ ਸਹੀ ਕਹਿ ਰਿਹਾ?
2: ਇਹ ਇਹ ਮੈਨੂੰ ਲੱਗਦਾ ਹੈ ਕਿ ਇਹ ਬਦਾਮਾਂ ਦੇ ਅੰਗੂਰਾਂ ਦੇ ਸ਼ਹਿਰ ਚ ਰਹਿੰਦੇ ਨੇ, ਇਹ ਬਦਾਮ ਅੰਗੂਰ ਜ਼ਿਆਦਾ ਖਾਂਦੇ ਆ।
0: ਇੱਕ ਤੇ ਤੁਹਾਡੇ ਤੇ ਨਹੀਂ ਤੋੜ ਲਿਆਉਂਦੇ,
2: ਮੈਨੂੰ ਐਵੇਂ ਹੀ ਲੱਗਦਾ ਹੈਗਾ, ਉਹ ਵੀ ਨੇੜੇ ਹੀ ਹੈ ਇਹਨਾਂ ਦੇ, ਮੇਰੇ ਖੇਤ ਵੀ ਇਹਨਾਂ ਦੇ ਨੇੜੇ ਹੀ ਹੈ, ਮੈਨੂੰ ਐ ਹੀ ਲੱਗਦਾ। ਮੈਂ ਤੇ ਜਾ ਕੇ ਨਹੀਂ ਇਹਦਾ ਨਾ ਤੇ ਕਰਦੇ ਕੰਮ,
0: ਡਾਕਟਰ ਸਾਹਿਬ ਅੱਜ ਸ਼ੋ ਕਰਨ ਦੇ ਯਾਰ, ਚਲੋ ਇੱਥੇ ਕੋਈ ਨੀ ਹੋਣਾ, ਮੈਂ ਤੋੜ ਲਿਆਉਣਾ, ਬੋਰਾ ਭਰ ਲਿਆਉਂਦੇ ਆ।
2: ਚਲੋ ਗੱਲ ਤੋਂ ਇਹ ਆ ਵੀ ਸਾਰੀਆਂ ਗੱਲਾਂ ਦੇ ਨਾਲੋਂ ਸਿਹਤ ਜ਼ਰੂਰੀ ਹੈ
1: ਜੀ, ਬਿਲਕੁਲ ਸਭ ਤੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਜੀ,
2: ਸਿਹਤ ਜ਼ਰੂਰੀ ਹੈ। ਜੇ ਸਿਹਤ ਤੁਹਾਡੀ ਠੀਕ ਆ ਤੇ ਥੋੜੇ ਬਹੁਤੇ ਲਾਲ ਪਲਾਲ ਵੀ ਤੁਸੀਂ ਕਰ ਸਕਦੇ ਹੋ, ਮਿਹਨਤ ਨਾਲ ਉਸੀ ਉਪਜ ਪੈਦਾ ਕਰ ਸਕਦੇ ਹੋ ਵੀ ਤੁਹਾਡੇ ਉਹ ਲਾਲ ਪਲਾਲ ਪੂਰੇ ਹੋ ਜਾਣ, ਤੇ ਨਹੀਂ ਕੁੱਲੀ ਗੁੱਲੀ ਜੁੱਲੀ,
1: ਬਿਲਕੁਲ
2: ਚੀਜ਼ਾਂ ਦੀ ਰਿਕੁਆਇਰਮੈਂਟ ਹੈ ਬੰਦੇ ਦੀ, ਤੇ ਜੇ ਇਹਨਾਂ ਤਿੰਨ ਚੀਜ਼ਾਂ ਨੂੰ ਲਿਮਿਟਡ ਕਰ ਲੈਣ ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ।
1: ਬਿਲਕੁਲ
2: ਸੋ ਓਹਦੇ ਮੁਤਾਬਕ ਸਾਰਾ ਕੁਛ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਿਲ ਹੈ। ਜਿਸ ਸਾਲ ਅੱਜ ਅਸੀਂ ਚੱਲ ਰਹੇ ਹਾਂ, ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ, ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ। ਹਾਂਜੀ, ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ, ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ, ਅਸੀਂ ਤੇ ਮੂਨ ਤੇ ਜਾਣਾ ਹੈ ਜਾਂ ਅਸੀਂ ਹੋਰ ਸਾਰੇ ਪਲੈਨਟ ਜਿਹੜੇ ਉਹ ਵੇਖ ਕੇ ਆਉਣੇ ਨੇ ਜਾਂ ਇਸ ਤਰ੍ਹਾਂ ਨਿਕਲਣਾ। ਖੈਰ, ਡਿਵੈਲਪਮੈਂਟ ਐਵੇਂ ਹੁੰਦੀ ਆਈ ਏ, ਸਾਨੂੰ ਨਹੀਂ ਸੀ ਪਤਾ। ਲੋਕ ਉਦੋਂ ਵੀ ਜਿਉਂਦੇ ਸੀਗੇ ਜਦੋਂ ਸਿਰਫ ਚੰਦਾ ਮਾਮਾ ਹੀ ਸੀਗਾ।
1: ਬਿਲਕੁਲ,
2: ਜਦੋਂ ਚੰਦਾ ਮਾਮਾ ਹੀ ਸੀਗਾ ਉਦੋਂ ਵੀ ਜਿਉਂਦੇ ਸੀ, ਤੇ ਹੁਣ ਇੱਕ ਖਾਹਿਸ਼ ਵੱਧ ਗਈ ਹੈ ਉਹਨੂੰ ਵੇਖ ਕੇ ਆ ਕੇ, ਖਾਹਿਸ਼ ਵੱਧ ਗਈ ਵੀ ਲੋਕ ਉੱਥੇ ਸ਼ਾਇਦ ਕਿਸੇ ਦਿਨ ਬਸਤੀਆਂ ਬਣਾਉਣਗੇ, ਉਹ ਜਾਇਜ਼ ਕਰਨਗੇ। ਸੋ ਖੈਰ, ਇਹ ਚੀਜ਼ਾਂ ਮਹਿੰਗਾਈ ਪੈਦਾ ਕਰਦੀਆਂ ਨੇ। ਆਓ ਆਪਾਂ ਕਮ ਸੇ ਕਮ ਸਰੀਰ ਨੂੰ ਤਾਂ ਸਿਹਤਮੰਦ ਰੱਖ ਲਈਏ ਨਾ।
1: ਜੀ ਡਾਕਟਰ ਸਾਹਿਬ, ਤੁਹਾਨੂੰ ਸਬਜੈਕਟ ਵਿਸ਼ਾ ਯਾਦ ਹੋਣਾ ਜਿਹਦੇ ਤੇ ਆਪਾਂ ਅੱਜ ਗੱਲ ਕਰਨੀ ਸੀਗੀ?
2: ਨਹੀਂ, ਮੈਨੂੰ ਯਾਦ ਨਹੀਂ ਆ ਗਿਆ, ਦੱਸ ਦਿਓ ਤੁਸੀਂ, ਕਿਉਂਕਿ ਮੈਂ ਕਰ ਗਿਆ ਪ੍ਰੋਗਰਾਮ।
1: ਹਾਂਜੀ, ਲਿੰਫੋਮਾ, ਲਿੰਫੋਮਾ।
0: ਚੀਮਾ ਸਾਹਿਬ ਸਪੀਕਰ ਪਾੜਦੇ ਆ, ਤੁਸੀਂ ਸਾਡੀ ਆਵਾਜ਼ ਦਾ ਦੇਖ ਲੋ, ਆਪਣੀ ਦਾ ਦੇਖ ਲੋ, ਡਾਕਟਰ ਸਾਹਿਬ ਦੀ ਦੇਖ ਲੋ, ਬਹੁਤ ਉੱਚੀ ਜਾਂ ਤੇ ਪਿੱਛੇ ਹੋ ਜਾਓ ਮਾਈਕ ਤੋਂ।
1: ਤੁਹਾਡੀ ਆਵਾਜ਼ ਤਾਂ ਮੈਨੂੰ ਮਸੀ ਸੁਣਦੀ ਆ, ਹੁਣ ਪਤਾ ਨਹੀਂ ਇਧਰੋਂ ਕਿੰਨੂੰ।
0: ਮੈਂ ਦੇਖੋ ਨਾ ਜਿਆਦਾ ਵੱਧ, ਮੈਂ ਹੁਣ ਜੇ ਤੁਹਾਡੀ ਕੰਟਰੋਲ ਕਰਾਂ ਤੇ ਡਾਕਟਰ ਸਾਹਿਬ ਦੀ ਵੀ ਨਾਲ ਕੰਟਰੋਲ ਹੋ ਜਾਣੀ ਆ, ਇਹ ਗੱਲ।
1: ਉਹ ਫੇਰ ਰੌਲਾ ਇਧਰੋਂ ਆ, ਡਾਕਟਰ ਸਾਹਿਬ ਇਧਰੋਂ ਨਹੀਂ ਹੈਗਾ,
0: ਰੌਲਾ ਹੈਗਾ। ਤੁਸੀਂ ਹੌਲੀ ਬੋਲੋ, ਪਿੱਛੇ ਥੋੜਾ ਮਾਈਕ ਤੋਂ ਪਿੱਛੇ
2: ਬੋਲੋ। ਚਲੋ ਚਲੋ, ਤੁਸੀਂ ਤੁਸੀਂ ਲੜੋ ਨਾ, ਮੈਂ ਇਹ ਸਮਝਦਾ ਹਾਂ ਜਿੰਨੇ ਵੀ ਲਾਈਪੋਮਾ ਜਾਂ ਲਿੰਫੋਸਾਈਟ ਸਾਰਕੋਮਾ ਜਾਂ ਇਸ ਡਿਵੈਲਪਮੈਂਟ ਦੇ ਅਲੱਗ ਅਲੱਗ ਨਾਂ ਨੇ। ਸਾਰਕੋਮਾ ਵਗੈਰਾ ਕੈਂਸਰ ਦੇ ਆ ਜਾਂਦਾ ਜਾਂ ਹੋਰ ਕੈਂਸਰ ਦੀ ਅਲੱਗ ਅਲੱਗ ਤਰ੍ਹਾਂ ਦੀ ਐਕਸਪੀ ਸੈਂਸਿਸ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ। ਬੜੀਆਂ ਸਾਰੀਆਂ ਉਹਦੀਆਂ ਡਿਵੀਜ਼ਨ ਹਨ ਚੀਮਾ ਸਾਹਿਬ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਸੈੱਲਾਂ ਦੀ ਡਿਵੀਜ਼ਨ ਹੁੰਦੀ, ਪਰ ਅਸਲ ਵਿੱਚ ਮੁੱਖ ਕਾਰਨ ਉਹਦਾ ਇਹ ਹੁੰਦਾ ਹੈ ਕਿ ਜਦੋਂ ਹਰੇਕ ਸੈੱਲ ਦੇ ਵਿੱਚੋਂ ਇੱਕ ਮੂਵਮੈਂਟ ਹੋ ਰਹੀ ਹੈ, ਸੈੱਲ ਦੇ ਵਿੱਚ ਬਲੱਡ ਜਾ ਰਿਹਾ ਹੈ ਔਰ ਉਹਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਬਾਹਰ ਵਾਪਸ ਆ ਰਿਹਾ ਹੈਗਾ। ਪਰ ਜਦੋਂ ਕੋਈ ਚੀਜ਼ ਕਿਸੇ ਵੀ ਥਾਂ ਤੇ ਰੁਕ ਜਾਂਦੀ ਹੈ, ਉਸ ਵੇਲੇ ਕੁਦਰਤ ਦਾ ਇੱਕ ਨਿਯਮ ਹੈਗਾ ਆ ਕਿ ਇਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਵੇ। ਕਿ ਬਹੁਤੀ ਬਦਮਾਸ਼ੀ ਕਿਸੇ ਥਾਂ ਤੇ ਸ਼ੁਰੂ ਹੋ ਜਾਵੇ ਨਾ, ਉਸ ਵੇਲੇ ਪੁਲਿਸ ਕੀ ਕਰਦੀ ਆ ਵੀ ਘੇਰਾ ਪਾ ਲੈਂਦੀ ਹੈ। ਜੇ ਫਿਰ ਵੀ ਨਹੀਂ ਕੰਟਰੋਲ ਹੁੰਦੀ ਤੇ ਫਿਰ ਉਹ ਕਹਿੰਦੇ ਨੇ ਜੀ ਜੇਲ੍ਹਾਂ ਚ ਭੇਜ ਦੋ, ਇਹ ਬੰਦੇ ਕੰਟਰੋਲ ਨਹੀਂ ਪਾਉਣ ਵਾਲੇ। ਸੋ ਜਿੰਨੇ ਵੀ ਲਾਈਪੋਮਾ ਹਨ ਜਾਂ ਜਿੰਨੀਆਂ ਵੀ ਡਿਵੈਲਪਮੈਂਟ ਹਨ ਜਾਂ ਜਿੰਨੇ ਵੀ ਟਿਊਮਰ ਹਨ, ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰਦੇ ਆ ਭਾਈ ਕੋਈ ਨਾ ਕੋਈ ਸ਼ਰਾਬ, ਕੋਈ ਨਾ ਕੋਈ ਚੀਜ਼ ਚਲਦੀ ਚਲਦੀ ਕਿਸੇ ਥਾਂ ਤੇ ਰੁਕ ਗਈ ਹੈ ਔਰ ਉਸ ਰੁਕਣ ਵਾਲੀ ਚੀਜ਼ ਨੂੰ, ਕਿਉਂਕਿ ਪਾਣੀ ਜਿੱਥੇ ਵੀ ਖੜਾ ਹੋਏਗਾ ਉਹ ਗੰਦਲਾ ਹੋਏਗਾ, ਬਦਬੂ ਹੋਏਗੀ, ਉਹਦੇ ਚ ਸੈਪਟਿਕ ਫੈਲੇਗੀ, ਹੋਰ ਵੀ ਬਹੁਤ ਕੁਛ ਹੋਣਾ ਸ਼ੁਰੂ ਹੋ ਜਾਏਗਾ। ਇਸ ਚੀਜ਼ ਨੂੰ ਬਚਾਉਣ ਵਾਸਤੇ ਕੁਦਰਤ ਦਾ ਇੱਕ ਨਿਯਮ ਹੈ ਕਿ ਉਹਦੇ ਉੱਪਰ ਕੈਲਸੀਫਿਕੇਸ਼ਨ ਕਰ ਦੇਣਾ ਜਾਂ ਇੰਜ ਕਹਿ ਦੋ ਜੇਲ੍ਹ ਬਣਾ ਦੇਣਾ, ਭਾਈ ਇੱਥੇ ਜੇਲ੍ਹ ਬਣਾ ਦਿੱਤੀ, ਇੱਥੇ ਇਹਨਾਂ ਨੂੰ ਰੱਖ ਦੋ, ਇਹ ਹੋਰ ਗਾਹ ਨਾ ਤੁਰੇ ਤੇ ਬਾਕੀ ਦਾ ਸਿਸਟਮ ਤੁਰਦਾ ਰਹੇ। ਸਿਸਟ ਹੁੰਦੇ ਆ ਜਦੋਂ ਹਜੇ ਤੱਕ ਚਲਦੀ ਚਲਦੀ ਕੋਈ ਚੀਜ਼ ਲਿਕੁਇਡ ਫਾਰਮ ਦੇ ਵਿੱਚ ਰੁਕੀ ਹੈ ਤੇ ਉਸ ਵੇਲੇ ਅਸੀਂ ਇਹਨੂੰ ਸਿਸਟ ਕਹਿੰਦੇ ਹਾਂ, ਤੇ ਇਹਦੇ ਉੱਪਰ ਜਿਹੜਾ ਚਾਰਜ ਫਿਰ ਇੱਕ ਮੈਂਬਰੇਨ ਕੁਦਰਤ ਬਣਾ ਦਿੰਦੀ ਹੈ, ਇਹਨੂੰ ਕੈਪਸੂਲ ਕਹਿੰਦੇ ਨੇ। ਕਹਿੰਦੇ ਇਨਕੈਪਸੂਲੇਟਡ ਟਿਊਮਰ ਜਾਂ ਇਨਕੈਪਸੂਲੇਟਡ ਸਿਸਟ, ਉਹ ਇਹ ਹੁੰਦੀ ਹੈ ਕਿ ਇਹਦੇ ਅੰਦਰ ਕੋਈ ਚੀਜ਼ ਐਸੀ ਹੈ ਜਿਹੜੀ ਸਰੀਰ ਵਾਸਤੇ ਨਾ ਮੁਆਫਕ ਹੈਗੀ ਹੈ ਤੇ ਉਹਦੇ ਤੋਂ ਅਸੀਂ ਸਰੀਰ ਨੂੰ ਬਚਾਉਣਾ ਹੈ, ਵੀ ਜੇ ਇਹ ਸਰੀਰ ਦੇ ਵਿੱਚ ਚਲੇ ਗਈ ਤੇ ਇਹਦਾ ਨੁਕਸਾਨ ਹੋ ਗਿਆ। ਕਈ ਵਾਰ ਤੁਸੀਂ ਦੇਖਿਆ ਹੋਣਾ ਨਾ, ਦਰਵਾਜ਼ੇ ਦੇ ਵਿੱਚ ਉਂਗਲੀ ਆ ਜਾਵੇ ਨਾ ਤਾਂ ਨੀਲੀ ਕਾਲੀ ਹੋ ਜਾਂਦੀ, ਉੱਥੇ ਖੂਨ ਇਕੱਠਾ ਹੋ ਜਾਂਦਾ। ਹੁਣ ਉਹੀ ਖੂਨ ਅਗਰ ਸਰੀਰ ਦੇ ਵਿੱਚ ਦਾਖਲ ਹੋਏਗਾ ਤੇ ਅਲਟੀਮੇਟ ਉਹ ਨੁਕਸਾਨ ਕਰੇਗਾ, ਕਿਉਂਕਿ ਉੱਥੇ ਇਕੱਠਾ ਹੋ ਗਿਆ, ਉਹਦੇ ਚ ਹੋਰ ਬਹੁਤ ਕੁਝ ਇਕੱਠਾ ਹੋ ਗਿਆ, ਹੋਰ ਬਹੁਤ ਕੁਝ ਉੱਥੋਂ ਦੀ ਸੈਪਟਿਕ ਰਲ ਗਈ ਹੈ ਤੇ ਉਹਨੂੰ ਕੁਦਰਤ ਬਚਾਉਣਾ ਚਾਹੁੰਦੀ ਹੈ ਤੇ ਫਿਰ ਬਾਹਰ ਦੀ ਚਮੜੀ ਉਧੜ ਉਧੜ ਕੇ ਹੌਲੀ ਹੌਲੀ ਉਹ ਸੁੱਕਿਆ ਹੋਇਆ ਖੂਨ ਉੱਥੋਂ ਬਾਹਰ ਨਿਕਲਦਾ। ਇਸੇ ਤਰ੍ਹਾਂ ਹੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਅੰਗਾਂ ਦੇ ਵਿੱਚ ਜਿਸੇ ਹਾਂਜੀ ਹੈਲੋ
1: ਜੀ ਜੀ
2: ਹਾਂ ਜਿਸ ਤਰ੍ਹਾਂ ਦਾ ਵੀ ਸਰਕੂਲੇਸ਼ਨ ਹੈ, ਉਹ ਅਗਰ ਚੱਲਦਾ ਚੱਲਦਾ ਸਰਕੂਲੇਸ਼ਨ ਰੁਕ ਗਿਆ ਤੇ ਪਲੈਟਰ ਸਰਕੂਲੇਸ਼ਨ ਦੀ ਤਾਂ ਮੈਂ ਤੁਹਾਨੂੰ ਗੱਲ ਅੱਗੇ ਦੱਸੀ ਹੋਈ ਹੈ ਵੀ ਇੱਕ ਪਾਸੇ ਕਿਸੇ ਪਾਸੇ ਰੁਕ ਜਾਵੇ ਤੇ ਬਾਕੀ ਅਗਲੇ ਅੰਗਾਂ ਨੂੰ ਸਪਲਾਈ ਕਰਨ ਵਾਸਤੇ ਨਾਲ ਦੀਆਂ ਲੰਘਦੀਆਂ ਹੋਈਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸਪਲਾਈ ਕਰ ਦਿੰਦੀਆਂ
1: ਨੇ।
2: ਇਹਦੇ ਘਰੇ ਮਰਗ ਹੋ ਜਾਏ ਨਾ ਤੇ ਫਿਰ ਆਂਢ ਗੁਆਂਢ ਵਾਲੇ ਕਹਿੰਦੇ ਨੇ ਭਾਈ ਇਹਨਾਂ ਦੇ ਮਰਗ ਹੋ ਗਈ, ਅੱਜ ਇਹਨਾਂ ਦੇ ਤਾਂ ਚੁੱਲ੍ਹਾ ਨਹੀਂ ਬਲਣਾ ਤੇ ਤੁਸੀਂ ਭਾਈ ਰੋਟੀ ਦਾਲ ਬਣਾ ਕੇ ਲੈ ਆਓ ਤੇ ਜਿਹੜੇ ਇਹਨਾਂ ਦੇ ਘਰੇ ਕੁਆਉਣ ਵਾਸਤੇ ਆਉਣ ਉਹਨਾਂ ਨੂੰ ਰੋਟੀ ਦਾਲ ਪਾਣੀ ਦੇ ਦਿਓ।
1: ਬਿਲਕੁਲ
2: ਇਹਨੂੰ ਕਹਿੰਦੇ ਆ ਕੋਲੈਟਰਲ ਸਰਕੂਲੇਸ਼ਨ। ਸੋ ਇਸੇ ਤਰ੍ਹਾਂ ਦਾ ਕੋਲੈਟਰਲ ਸਰਕੂਲੇਸ਼ਨ ਕੁਦਰਤ ਉਸੇ ਵੇਲੇ ਖੜਾ ਕਰ ਦਿੰਦੀ ਹੈ, ਪਰ ਇਸ ਚੀਜ਼ ਨੂੰ ਇਹ ਹੋਰ ਦੂਜਿਆਂ ਨੂੰ ਖਰਾਬ ਨਾ ਕਰੇ ਉਹਦੇ ਉੱਪਰ ਇੱਕ ਕੋਟ ਕਰ ਦਿੰਦੀ ਹੈ ਜਿਹਨੂੰ ਅਸੀਂ ਕੈਲਸੀਫਿਕੇਸ਼ਨ ਕਹਿੰਦੇ ਹਾਂ
1: ਜੀ।
2: ਇੱਕ ਮੈਂਬਰੇਨ ਚ ਕਨਵਰਟ ਹੋ ਜਾਂਦਾ ਤੇ ਅਲਟੀਮੇਟ ਇਹਦੇ ਜਿਹੜਾ ਅੰਦਰ ਵਾਲਾ ਪਾਣੀ ਜਾਂ ਮਵਾਦ ਕੋਈ ਵੀ ਚੀਜ਼, ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਸ਼ੁਰੂ ਹੁੰਦੀ ਨਾ ਜਿਹਨੂੰ ਲਾਈਕੋਮਾ ਤੁਸੀਂ ਕਹਿੰਦੇ ਪਏ ਹੋ, ਔਰ ਇਹ ਸਾਰੇ ਚੀਜ਼ਾਂ ਪਹਿਲਾਂ ਲਿਕੁਇਡ ਚ ਹੁੰਦੀਆਂ ਹਨ, ਅਲਟੀਮੇਟ ਉਹਦੇ ਵਿੱਚੋਂ ਜਿਹੜਾ ਲਿਕੁਇਡ ਤੱਤ ਹੈ ਉਹ ਹੌਲੀ ਹੌਲੀ ਉੱਥੇ ਚੂਸਿਆ ਜਾਂਦਾ, ਇੰਜ ਕਹਿ ਲੋ ਜਾਂ ਬਾਹਰ ਜਿਵੇਂ ਹੁੰਦਾ ਇਵੈਪੋਰੇਟ ਹੋ ਜਾਂਦਾ ਹੈਗਾ, ਔਰ ਜਦੋਂ ਜਿਵੇਂ ਪਾਣੀ ਨਿਤਰਿਆ ਹੋਇਆ ਉਹ ਬਾਹਰ ਪਾਸੇ ਕੱਢ ਲੋ ਗੰਦਾ ਹੇਠਾਂ ਲੈ ਜਾਵੇ ਉਹ ਫਿਰ ਸਿਸਟ ਹੋ ਜਾਂਦਾ ਤੇ ਫਿਰ ਅਸੀਂ ਉਹਨੂੰ ਟਿਊਮਰ ਕਹਿੰਦੇ ਹਾਂ। ਸਿਸਟ ਦੀ ਪਰਿਭਾਸ਼ਾ ਇਹ ਹੈਗੀ ਆ ਕਿ ਜਦੋਂ ਕੋਈ ਵੀ ਰੁਕਿਆ ਹੋਇਆ ਸਲਾਬ ਕਿਸੇ ਇੱਕ ਥਾਂ ਤੇ ਗੰਢ ਬਣ ਕੇ ਇਕੱਠਾ ਹੋ ਗਿਆ ਆ ਔਰ ਉਹ ਲਿਕੁਇਡ ਫਾਰਮ ਦੇ ਵਿੱਚ ਹੈਗਾ ਆ ਤੇ ਉਹਨੂੰ ਅਸੀਂ ਕਹਿੰਦੇ ਹਾਂ ਸਿਸਟ, ਠੀਕ ਆ। ਤੇ ਜਦੋਂ ਉਹਦੇ ਵਿੱਚੋਂ ਜਿਹੜਾ ਲਿਕੁਇਡ ਪੋਜੀਸ਼ਨ ਹੈਗੀ ਆ ਉਹਨੂੰ ਬਾਹਰ ਚੂਸ ਲਿਆ ਗਿਆ ਤੇ ਉਹਦੇ ਚ ਸਖ਼ਤ ਚੀਜ਼ ਜਿਹੜੀ ਬਾਕੀ ਸੋਲਿਡ ਸਬਸਟਾਂਸ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਆ ਉਹ ਸੋਲਿਡ ਸਬਸਟਾਂਸ ਅਗਰ ਉੱਥੇ ਉਹ ਰਹਿ ਗਿਆ ਤੇ ਉਹ ਹਾਰਡ ਟਿਊਮਰ ਬਣ ਜਾਂਦਾ। ਉਸ ਤੋਂ ਬਾਅਦ ਇਸ ਹਾਰਡ ਟਿਊਮਰ ਦੇ ਵਿੱਚ ਇਟਸੈਲਫ ਹੀ ਜਿਹੜੀ ਸੈਪਟਿਕ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਬਾਹਰ ਦੇ ਜਿਹੜੇ ਸੈੱਲ ਹਨ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਖਾ ਕੇ ਅਲਟੀਮੇਟ ਇਹ ਵੱਡਾ ਕੁਦਰਤ ਵੀ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਹ ਸੈੱਲ ਆਪਣੇ ਆਪ ਇਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਅਲਟੀਮੇਟ ਟਿਊਮਰ ਜਿਹੜੇ ਨੇ ਬਹੁਤ ਵੱਡੇ ਵੱਡੇ ਹੁੰਦੇ ਜਾਂਦੇ ਨੇ। ਜਿਵੇਂ ਆਮ ਤੌਰ ਤੇ ਜਿਹੜੇ ਸਿਸਟ ਹੁੰਦੇ ਨੇ ਖਾਸ ਤੌਰ ਤੇ ਜਿਵੇਂ ਓਵਰੀ ਹੈ ਜਾਂ ਇਸ ਤਰ੍ਹਾਂ ਦੇ ਗਲੈਂਡਸ ਹਨ ਉਹਨਾਂ ਚ ਬਹੁਤ ਵੱਡੇ ਵੱਡੇ ਸਿਸਟ ਹੋ ਜਾਂਦੇ ਨੇ, ਜਿਵੇਂ ਮਾਸਪੇਸ਼ੀਆਂ ਹੁੰਦੀਆਂ ਨੇ ਇਹਨਾਂ ਚ ਜਿਹੜੇ ਹੋ ਜਾਂਦੇ ਨੇ ਉਹਨਾਂ ਅਸੀਂ ਲਾਈਪੋਮਾ ਕਹਿ ਦਿੰਦੇ ਹੈਗੇ ਆ। ਜਿਵੇਂ ਅੰਤਾਂ ਦੀਆਂ ਅੰਤੜੀਆਂ ਦੇ ਵਿੱਚ ਹੋ ਗਿਆ ਤੇ ਉਹਨੂੰ ਸਾਰਕੋਮਾ ਵਗੈਰਾ ਤੇ ਲਿੰਫੋਮਾ ਵਗੈਰਾ ਕਹਿ ਦਿੰਦੇ, ਜਿਹੜਾ ਤੁਸੀਂ ਤੁਹਾਡਾ ਸਵਾਲ ਸੀਗਾ ਵੀ ਲਿੰਫੋਮਾ ਜਿੱਥੇ ਵੀ ਲਿੰਫ ਜ਼ਿਆਦਾ ਹੈਗਾ ਆ ਅਗਰ ਲਿੰਫ ਇਕੱਠਾ ਹੋ ਗਿਆ ਉਸ ਥਾਂ ਤੇ ਉਹਨੂੰ ਅਸੀਂ ਲਿੰਫੋਮਾ ਕਹਿੰਦੇ ਹਾਂ, ਠੀਕ ਆ। ਔਰ ਉਸ ਨੂੰ ਕਵਰ ਕਰਨ ਵਾਸਤੇ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਆ ਵੀ ਇਹਦੇ ਉੱਪਰ ਇੱਕ ਮੈਂਬਰੇਨ ਉਹਨੂੰ ਅਸੀਂ ਕੈਪਸੂਲੇਟਡ ਕਹਿੰਦੇ ਹਾਂ, ਇਹ ਕੈਪਸੂਲੇਟਡ ਹੈਗਾ, ਕੁਦਰਤ ਨੇ ਇਸ ਨੂੰ ਇੱਥੇ ਕਵਰ ਕਰ ਦਿੱਤਾ ਕਿ ਦੂਜੀਆਂ ਥਾਵਾਂ ਤੇ ਨਾ ਰਹੇ। ਪਰ ਕੋਈ ਵੀ ਥਾਂ ਤੇ ਐਸਾ ਹੋ ਜਾਵੇ, ਮੰਨ ਲੈ ਜਾ ਕਿਸੇ ਛੱਪੜ ਦਾ ਗੰਦਾ ਪਾਣੀ ਪਿੰਡ ਚ ਨਾ ਪਵੇ, ਤੁਸੀਂ ਚਾਰਜ ਫਿਰ ਉਹਦੇ ਬਾਉਂਡਰੀ ਕਰ ਦਿੱਤੀ ਆ, ਪਰ ਅਲਟੀਮੇਟ ਤਾਂ ਉਹਨੇ ਸੁੱਕਣਾ ਹੈ ਨਾ
1: ਜੀ,
2: ਸਖ਼ਤ ਹੋਣਾ ਹੈ ਨਾ। ਸੋ ਇਸੇ ਤਰ੍ਹਾਂ ਕਰਕੇ ਜਿਹੜੇ ਟਿਊਮਰ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਇੱਕ ਤਰ੍ਹਾਂ ਦੀ ਸੈਕਿੰਡ ਗ੍ਰੇਡ ਦੀ ਗੱਲ ਹੈਗੀ ਹੈ। ਪਰ ਇਹ ਸਾਰੇ ਜਿਵੇਂ ਪਹਾੜ ਵੱਧਦੇ ਆ ਨਾ, ਪਹਾੜ ਵੱਧਦੇ ਆ ਨਾ ਆਟੋਮੈਟਿਕ ਵੱਧਦੇ ਆ ਨਾ, ਜਿਵੇਂ ਗੁਰਬਾਣੀ ਦੇ ਵਿੱਚ ਵੀ ਹੈ ਨਾ ਅੰਡੇ ਜੇਰ ਸੇਬ ਤੇ ਜੂਤ ਪੋਜੇ, ਚਾਰ ਕਿਸਮਾਂ ਹਨ ਜੀਵਨ ਦੀਆਂ। ਇਹ ਟਿਊਮਰ ਵੀ ਇਸੇ ਤਰ੍ਹਾਂ ਇਹਨਾਂ ਦੀ ਉੱਪਰ ਹੋਰ ਡਿਪੋਜੀਸ਼ਨ ਹੁੰਦੀ ਰਹਿੰਦੀ ਹੈ, ਬਾਹਰ ਤੋਂ ਵੀ ਇਸ ਨੂੰ ਕਵਰ ਕਰਨ ਵਾਸਤੇ ਕੁਦਰਤ ਵੀ ਨਿਯਮ ਕਰਦੀ ਰਹਿੰਦੀ ਹੈ, ਅੰਦਰ ਦਾ ਜਿਹੜਾ ਇਹਨਾਂ ਦਾ ਮਟੀਰੀਅਲ ਹੁੰਦਾ ਹੈ ਉਹਦਾ ਵੀ ਫੈਲਾਓ ਹੁੰਦਾ ਹੈ ਕਿ ਅੰਦਰੋਂ ਅੰਦਰੋਂ ਉਹਨੂੰ ਖੋਰਦਾ ਰਹਿੰਦਾ ਹੈਗਾ। ਸੋ ਇਸੇ ਤਰ੍ਹਾਂ ਜਿਹੜੇ ਟਿਊਮਰ ਜਾਂ ਸਿਸਟ ਨੇ ਉਹ ਵੱਡੇ ਹੁੰਦੇ ਜਾਂਦੇ ਨੇ। ਔਰ ਮੈਂ ਜਿਸ ਵੇਲੇ ਮੈਡੀਕਲ ਕਾਲਜ ਦੇ ਸਟੂਡੈਂਟ ਸੀ ਮੈਨੂੰ ਉਦੋਂ ਦੀ ਇੱਕ ਘਟਨਾ ਯਾਦ ਹੈਗੀ ਹੈ ਕਿ ਕਿਸੇ ਬੀਬੀ ਦੇ 9.5 ਕਿਲੋ ਦਾ ਓਵੇਰੀਅਨ ਸਿਸਟ ਕੱਢਿਆ ਗਿਆ।
1: ਓ ਮਾਈ ਗੋਡ,
2: ਮੇਰੇ ਤਾਂ ਪ੍ਰੈਗਨੈਂਸੀ ਹੈਗੀ, ਵੈਸੇ ਅੱਜ ਤੱਕ ਇੱਥੇ ਮੈਂ ਇਸ ਤਰ੍ਹਾਂ ਦਾ ਕੁਛ ਨਹੀਂ ਦੇਖਿਆ। ਔਰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ ਸਟੂਡੈਂਟ ਸੀਗਾ, ਹਾਂਜੀ। ਔਰ ਉਹ ਓਵੇਰੀਅਨ ਸਿਸਟ ਸੀ, ਉਹ ਸਮਝ ਲਈ ਪ੍ਰੈਗਨੈਂਟ ਆ, ਕਿਉਂਕਿ ਬਹੁਤ ਸਾਰੀਆਂ ਨਿਸ਼ਾਨੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਪ੍ਰੈਗਨੈਂਸੀ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ, ਤੇ ਡਾਊਟਫੁਲ ਇਹੀ ਰਿਹਾ ਹੈਗਾ ਵੀ ਸ਼ਾਇਦ ਇਹ ਪ੍ਰੈਗਨੈਂਸੀ ਹੋਵੇ। ਔਰ ਚਲਦੇ ਚਲਦੇ ਕਈ ਪ੍ਰੈਗਨੈਂਸੀਆਂ ਵੀ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ 7-8-9 ਮਹੀਨੇ ਬਲੀਡਿੰਗ ਹੁੰਦੀ ਰਹਿੰਦੀ ਹੈ ਤੇ ਔਰਤ ਨੂੰ ਡਾਊਟ ਹੁੰਦਾ ਵੀ ਨਹੀਂ ਸ਼ਾਇਦ ਪ੍ਰੈਗਨੈਂਸੀ ਨਹੀਂ ਹੋਈ, ਫੇਰ ਕੁਛ ਸ਼ੱਕ ਪੈਂਦਾ ਤੇ ਡਾਕਟਰਾਂ ਕੋਲੇ ਜਾਂਦੇ ਨੇ। ਪਰ ਕੁਝ ਐਸੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਚ ਬਲੀਡਿੰਗ ਬਿਲਕੁਲ ਹੀ ਨਹੀਂ ਹੁੰਦੀ ਤੇ ਚੀਜ਼ ਪੇਟ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਇਹ ਡਿਪੈਂਡ ਕਰਦਾ ਹੈਗਾ ਆ, ਮੈਂ ਉਹਦੀ ਵਿਆਖਿਆ ਉਸ ਵੇਲੇ ਵੀ ਸੀਮਾ ਸਾਹਿਬ ਪਹਿਲਾਂ ਵੀ ਕੀਤੀ ਸੀ, ਹੁਣ ਫਿਰ ਮੈਂ ਦੁਬਾਰਾ ਦੱਸ ਦਿਆਂ ਖਾਕ ਸਾਹਿਬ ਕਿ ਜਿਹੜਾ ਇੰਡੋਮੈਟਰੀ ਆ ਜੇ ਤਾਂ ਉਹਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਕੋਈ ਪ੍ਰੈਸ਼ਰ ਪੈ ਰਿਹਾ, ਜੇ ਤਾਂ ਇੰਟਰਨਲ ਪ੍ਰੈਗਨੈਂਸੀ ਤੇ ਗੱਲ ਵੱਖਰੀ ਹੈ, ਤੇ ਜੇ ਓਵੇਰੀਅਨ ਸਿਸਟ ਹੈ ਤੇ ਉਹ ਯੂਟਰਸ ਦੇ ਬਾਹਰ ਆ, ਪਰ ਉਹ ਤਾਂ ਜੇ ਪ੍ਰੈਸ਼ਰ ਲੋਅਰ ਸੈਗਮੈਂਟ ਜਿਹੜਾ ਯੂਟਰਸ ਦੇ ਉੱਪਰ ਪੈ ਰਿਹਾ ਹੈਗਾ ਆ, ਤੇ ਇਹਦਾ ਮਤਲਬ ਕੀ ਹੈ ਕਿ ਉੱਤੋਂ ਬਲੀਡਿੰਗ ਹੋਣ ਵਾਲਾ ਜਿਹੜਾ ਸਰਾਵ ਹੈ, ਨਿਕਲਣ ਵਾਲਾ ਬਲੱਡ ਆ, ਉਹ ਬਾਹਰ ਨਹੀਂ ਜਾ ਸਕੇਗਾ। ਪਰ ਜੇ ਕਿਸੇ ਸਾਈਡ ਵਾਲੇ ਪੋਰਸ਼ਨ ਤੇ ਹੈਗੇ ਆ ਤੇ ਉਸ ਹਾਲਾਤ ਦੇ ਵਿੱਚ ਇਹ ਜਿਹੜੀ ਬਲੀਡਿੰਗ ਆ ਉਹ ਬੀਬੀਆਂ ਨੂੰ ਆਮ ਤੌਰ ਤੇ ਰਹਿ ਰਹਿ ਕੇ ਜਿਹਨੂੰ ਸਪੋਟਿੰਗ ਕਹਿੰਦੇ ਨੇ ਉਹ ਸਪੋਟਿੰਗ ਐਸੀ ਹੁੰਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਇਹ ਕਾਰਨ ਹੁੰਦੇ ਨੇ ਔਰ ਅਲਟੀਮੇਟਲੀ ਇਹ ਜਿਹੜੇ ਸਿਸਟ ਨੇ ਟਿਊਮਰ ਵੀ ਬਣ ਜਾਂਦੇ ਨੇ, ਬਹੁਤ ਵੱਡੇ ਵੱਡੇ ਟਿਊਮਰ ਦੀ ਸ਼ਕਲ ਵੀ, ਕਿਉਂਕਿ ਉਹ ਡਰਾਈ ਹੋ ਗਿਆ, ਸਖ਼ਤ ਹੋ ਗਿਆ, ਵੱਡਾ ਹੋ ਗਿਆ, ਤਾਂ ਇਸ ਨੂੰ ਅਸੀਂ ਟਿਊਮਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਠੀਕ ਹੈ। ਸੋ ਅੱਜ ਕੱਲ ਵੈਸੇ ਇਹ ਸੋਚਿਆ ਜਾਵੇ ਤੇ ਇਹਦਾ ਵੱਡਾ ਸਰਜੀਕਲ ਜਿਹੜੀ ਹੈ ਬਹੁਤ ਜ਼ਿਆਦਾ ਇਫੈਕਟਿਵ ਇਹਦੇ ਵਿੱਚ ਇਸ ਕਰਕੇ ਹੈਗੀ ਆ ਕਿ ਅਸੀਂ ਉਹਨੂੰ ਲੋਕਲਾਈਜ਼ਡ ਏਰੀਏ ਦੇ ਵਿੱਚੋਂ ਕੱਢ ਦਿੰਦੇ ਹਾਂ। ਪਰ ਪਿੱਛੇ ਮਕਸਦ ਇਹ ਹੁੰਦਾ ਆ ਕਿ ਕਿਸੇ ਦੇ ਵੀ ਸਰੀਰ ਵਿੱਚ ਅਗਰ ਇਸ ਤਰ੍ਹਾਂ ਦੀ ਡਿਪੋਜ਼ੀਸ਼ਨ ਹੋਣੀ ਸ਼ੁਰੂ ਹੋਈ ਹੈ ਤੇ ਉਹ ਕੱਲੀ ਇੱਕ ਥਾਂ ਤੇ ਨਹੀਂ ਹੈ, ਕਿਸੇ ਹੋਰ ਥਾਂ ਤੇ ਵੀ ਹੋ ਸਕਦੀ ਹੈ। ਇਸ ਕਰਕੇ ਉਹਨਾਂ ਹਾਲਾਤਾਂ ਨੂੰ ਟ੍ਰੀਟ ਕਰਨਾ ਬੜਾ ਜ਼ਰੂਰੀ ਹੈ। ਤੁਸੀਂ ਵੇਖਿਆ ਹੋਣਾ ਕਿ ਕਈ ਵਾਰਾਂ ਕਿਸੇ ਨੂੰ ਇੱਕ ਪਾਸੇ ਟਿਊਮਰ ਹੋਇਆ, ਕਿਸੇ ਨੂੰ ਦੂਸਰੀ ਪਾਸੇ ਟਿਊਮਰ ਵੀ ਹੋ ਗਿਆ, ਕਿਸੇ ਦਾ ਇੱਕ ਥਾਇਰਾਇਡ ਗਲੈਂਡ ਦਾ ਇੱਕ ਪਾਸੇ ਹੋ ਗਿਆ, ਗੋਇਟਰ ਹੋ ਗਿਆ, ਫਿਰ ਉਹਦਾ ਦੂਸਰੇ ਪਾਸੇ ਵੀ ਹੋ ਗਿਆ, ਕਿਸੇ ਦਾ ਲਾਈਪੋਮਾ ਵਗੈਰਾ ਕਿਸੇ ਮਾਸਪੇਸ਼ੀ ਦੇ ਉੱਤੇ, ਕਿਸੇ ਸ਼ੋਲਡਰ ਦੇ ਉੱਤੇ, ਕਿਸੇ ਛਾਤੀ ਦੇ ਉੱਪਰ ਜਾਂ ਕਿਸੇ ਬੈਕ ਦੇ ਉੱਪਰ ਇੱਕ ਥਾਂ ਤੇ ਲਾਈਪੋਮਾ ਹੋਇਆ, ਉਹ ਕੱਢ ਦਿੱਤਾ, ਉਸ ਤੋਂ ਬਾਅਦ ਫਿਰ ਦੂਸਰੀ ਜਗ੍ਹਾ ਵੀ ਹੋ ਗਿਆ। ਉਹਦਾ ਕਾਰਨ ਇਹ ਆ ਕਿ ਜਿਹੜੇ ਸੀਰਮ ਸਾਰੀ ਬਾਡੀ ਦੇ ਵਿੱਚ ਸਰਕੂਲੇਟ ਕਰ ਰਹੇ ਹਨ ਉਹਨਾਂ ਦੀ ਆਪਣੀ ਇੱਕ ਕੰਸੈਂਟ੍ਰੇਸ਼ਨ ਹੈ। ਜਿਸ ਬੰਦੇ ਵਿੱਚ ਇਹ ਟੈਂਡੈਂਸੀ ਬਣ ਗਈ ਵੀ ਇਹਦੇ ਵਿੱਚ ਗਿਲਤੀਆਂ ਬਣਦੀਆਂ, ਪੰਜਾਬੀ ਚ ਕੱਲ ਗਿਲਤੀਆਂ ਬਣਦੀਆਂ, ਇਹ ਗਿਲਤੀਆਂ ਬਣਨ ਦੀ ਜਿਨ੍ਹਾਂ ਨੂੰ ਟੈਂਡੈਂਸੀ ਹੋ ਗਈ ਹੈ, ਇਹ ਓਨੀ ਦੇਰ ਤੱਕ ਪਰਮਾਨੈਂਟ ਹੱਲ ਨਹੀਂ ਹੋ ਸਕਦਾ ਜਦ ਤੱਕ ਅਸੀਂ ਉਹਦੀ ਸਾਰੇ ਹਾਲਾਤ ਨੂੰ ਸਮਝ ਕੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਦਿੰਦੇ ਕਿ ਉਹ ਜਿਹੜੇ ਸੀਰਮ ਸੰਘਣੇ ਹੋ ਗਏ ਨੇ ਉਹ ਨਾਰਮਲ ਕੰਸਿਸਟੈਂਸੀ ਦੇ ਵਿੱਚ ਆ ਜਾਣ। ਬਾਇਲ ਹੈਗਾ ਉਹਦੀ ਨਾਰਮਲ ਕੰਸਿਸਟੈਂਸੀ ਹੈ, ਸਾਡੇ ਗੈਸਟ੍ਰਿਕ ਜੂਸਿਸ ਹੈਗੇ ਨੇ ਉਹਨਾਂ ਦੀ ਇੱਕ ਨਾਰਮਲ ਕੰਸਿਸਟੈਂਸੀ ਹੈ, ਸਾਡਾ ਇੱਕ CSF ਸੈਰੇਬਰਲ ਸਪਾਈਨਲ ਫਲੂਇਡ ਹੈਗਾ ਜਾਂ ਰੀੜ ਦੀ ਹੱਡੀ ਚੱਲਦਾ ਹੈਗਾ ਜਾਂ ਬ੍ਰੇਨ ਜਾਂਦਾ, ਉਹਦੀ ਇੱਕ ਨਾਰਮਲ ਕੰਸਿਸਟੈਂਸੀ ਹੈਗੀ ਹੈ। ਬਲੱਡ ਦੀ ਸਾਡੀ ਆਪਣੀ ਇੱਕ ਕੰਸਿਸਟੈਂਸੀ ਹੈਗੀ ਹੈ। ਜਿੰਨੀਆਂ ਵੀ ਚੀਜ਼ਾਂ ਇਹ ਚੱਲ ਰਹੀਆਂ ਹਨ, ਜਿਵੇਂ ਬਲੂਰ ਫਲੂਇਡ ਹੈਗਾ ਉਹਦੀ ਆਪਣੀ ਇੱਕ ਕੰਸਿਸਟੈਂਸੀ ਹੈ, ਪੈਰੀਕਾਰਡੀਅਲ ਫਲੂਇਡ ਹੈਗਾ ਉਹਦੀ ਇੱਕ ਆਪਣੀ ਕੰਸਿਸਟੈਂਸੀ ਹੈ। ਸੋ ਇਹ ਸਾਰੀਆਂ ਕੰਸਿਸਟੈਂਸੀਆਂ ਜਿੰਨੀਆਂ ਵੀ ਹਨ ਇਹਨਾਂ ਦੇ ਲਿਕੁਇਡ ਦੀ ਆਪਣੀ ਰੇਸ਼ੋ, ਜਦੋਂ ਇਹਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਆ ਤੇ ਉਦੋਂ ਇਹ ਫਰਕ ਪਿਆ ਹੋਇਆ ਚੀਜ਼ ਹੀ ਸਾਰੇ ਸਰੀਰ ਚ ਸਰਕੂਲੇਟ ਕਰਦਾ ਤੇ ਕਿਤੇ ਰੁਕ ਜਾਂਦਾ ਹੈ, ਕਿਤੇ ਰੁਕ ਜਾਂਦਾ ਆ। ਕਈ ਵਾਰ ਉਹਦੇ ਕਾਰਨ ਐਕਸੀਡੈਂਟਲ ਹੁੰਦੇ ਨੇ, ਸੱਟ ਲੱਗੀ ਸੀ ਉਸ ਤੋਂ ਬਾਅਦ ਉਹ ਚੀਜ਼ ਉੱਥੇ ਰੁਕ ਗਈ, ਗਿਲਤੀ ਬਣ ਗਈ। ਕਈ ਵਾਰਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਪਰਮਾਨੈਂਟ ਹੱਲ ਨਹੀਂ ਹੋ ਸਕਦਾ ਜਦ ਤੱਕ ਅਸੀਂ ਉਹਦੀ ਸਾਰੇ ਹਾਲਾਤ ਨੂੰ ਸਮਝ ਕੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਦਿੰਦੇ ਕਿ ਉਹ ਜਿਹੜੇ ਸੀਰਮ ਸੰਘਣੇ ਹੋ ਗਏ ਨੇ ਉਹ ਨਾਰਮਲ ਕੰਸਿਸਟੈਂਸੀ ਦੇ ਵਿੱਚ ਆ ਜਾਣ। ਬਾਇਲ ਹੈਗਾ ਉਹਦੀ ਨਾਰਮਲ ਕੰਸਿਸਟੈਂਸੀ ਹੈ, ਸਾਡੇ ਗੈਸਟ੍ਰਿਕ ਜੂਸਿਸ ਹੈਗੇ ਨੇ ਉਹਨਾਂ ਦੀ ਇੱਕ ਨਾਰਮਲ ਕੰਸਿਸਟੈਂਸੀ ਹੈ, ਸਾਡਾ ਇੱਕ CSF ਸੈਰੇਬਰਲ ਸਪਾਈਨਲ ਫਲੂਇਡ ਹੈਗਾ ਜਾਂ ਰੀੜ ਦੀ ਹੱਡੀ ਚੱਲਦਾ ਹੈਗਾ ਜਾਂ ਬ੍ਰੇਨ ਜਾਂਦਾ, ਉਹਦੀ ਇੱਕ ਨਾਰਮਲ ਕੰਸਿਸਟੈਂਸੀ ਹੈਗੀ ਹੈ। ਬਲੱਡ ਦੀ ਸਾਡੀ ਆਪਣੀ ਇੱਕ ਕੰਸਿਸਟੈਂਸੀ ਹੈਗੀ ਹੈ। ਜਿੰਨੀਆਂ ਵੀ ਚੀਜ਼ਾਂ ਇਹ ਚੱਲ ਰਹੀਆਂ ਹਨ, ਜਿਵੇਂ ਬਲੂਰ ਫਲੂਇਡ ਹੈਗਾ ਉਹਦੀ ਆਪਣੀ ਇੱਕ ਕੰਸਿਸਟੈਂਸੀ ਹੈ, ਪੈਰੀਕਾਰਡੀਅਲ ਫਲੂਇਡ ਹੈਗਾ ਉਹਦੀ ਇੱਕ ਆਪਣੀ ਕੰਸਿਸਟੈਂਸੀ ਹੈ। ਸੋ ਇਹ ਸਾਰੀਆਂ ਕੰਸਿਸਟੈਂਸੀਆਂ ਜਿੰਨੀਆਂ ਵੀ ਹਨ ਇਹਨਾਂ ਦੇ ਲਿਕੁਇਡ ਦੀ ਆਪਣੀ ਰੇਸ਼ੋ, ਜਦੋਂ ਇਹਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਆ ਤੇ ਉਦੋਂ ਇਹ ਫਰਕ ਪਿਆ ਹੋਇਆ ਚੀਜ਼ ਹੀ ਸਾਰੇ ਸਰੀਰ ਚ ਸਰਕੂਲੇਟ ਕਰਦਾ ਤੇ ਕਿਤੇ ਰੁਕ ਜਾਂਦਾ ਹੈ, ਕਿਤੇ ਰੁਕ ਜਾਂਦਾ ਆ। ਕਈ ਵਾਰ ਉਹਦੇ ਕਾਰਨ ਐਕਸੀਡੈਂਟਲ ਹੁੰਦੇ ਨੇ, ਸੱਟ ਲੱਗੀ ਸੀ ਉਸ ਤੋਂ ਬਾਅਦ ਉਹ ਚੀਜ਼ ਉੱਥੇ ਰੁਕ ਗਈ, ਗਿਲਤੀ ਬਣ ਗਈ। ਕਈ ਵਾਰਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਫੇਰ ਕਿਸੇ ਥਾਂ ਤੇ ਐਸਾ ਹੋ ਗਿਆ, ਟਿਊਮਰ ਬਣ ਗਿਆ ਪੇਟ ਵਿੱਚ।

0: ਦੇ ਲਿਕੁਇਡ ਦੀ ਆਪਣੀ ਰੇਸ਼ੋ ਜਦੋਂ ਇਹਦੇ ਵਿਚ ਫਰਕ ਪੈਣਾ ਸ਼ੁਰੂ ਹੁੰਦਾ ਆ ਤੇ ਓਦੋ ਇਹ ਫਰਕ ਪਿਆ ਹੋਇਆ ਚੀਜ਼ ਹੀ ਸਾਰੇ ਸਰੀਰ ਚ ਸਰਕੂਲੇਟ ਕਰਦਾ ਤੇ ਕਿਤੇ ਰੁਕ ਜਾਂਦਾ ਰੁਕ ਜਾਂਦਾ ਆ। ਕਈ ਵਾਰ ਓਹਦੇ ਕਾਰਨ ਐਕਸੀਡੈਂਟਲ ਹੁੰਦੇ ਨੇ, ਸੱਟ ਲੱਗੀ ਸੀ ਉਸ ਤੋਂ ਬਾਅਦ ਉਹ ਚੀਜ਼ ਉੱਥੇ ਰੁਕ ਗਈ, ਗਿਲਟੀ ਬਣ ਗਈ। ਕਈ ਵਾਰਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਫੇਰ ਕਿਸੇ ਥਾਂ ਤੇ ਐਸਾ ਹੋ ਗਿਆ ਟਿਊਮਰ ਬਣ ਗਿਆ ਪੇਟ ਵਿਚ, ਕਈਆਂ ਦੇ ਟਿਊਮਰ ਹੋ ਜਾਂਦੇ ਨੇ ਬਾਹਰ ਦੇ ਸਕਿਨ ਦੇ ਵਿਚ ਹੋ ਜਾਂਦੇ ਨੇ, ਕਈਆਂ ਦੇ ਮੋਢਿਆਂ ਤੇ ਛਾਤੀ ਦੇ ਅੱਗੇ ਪਿੱਛੇ ਹੋ ਜਾਂਦੇ ਨੇ। ਉਹਨਾਂ ਦਾ ਕਾਰਨ ਇਹੀ ਹੁੰਦਾ ਹੈ ਕਿ ਉਹ ਜਿਹੜੇ ਐਕਚੁਅਲੀ ਸੀਰਮ ਹਨ ਉਹ ਸੰਘਣੇ ਹੋ ਗਏ ਨੇ, ਸਰਕੂਲੇਟ ਕਰਦੇ ਪਏ ਸੀਗੇ ਜਾਂ ਕਿਸੇ ਥਾਂ ਤੇ ਰੁਕ ਗਏ ਆ। ਰੁਕ ਜਾਂਦੇ ਆ ਤੇ ਫਿਰ ਉਹਦੀਆਂ ਆਹੀ ਕੰਡੀਸ਼ਨਾਂ ਹੁੰਦੀਆਂ ਨੇ, ਸਟੇਜਸ ਜਿਹੜੀਆਂ ਹੁੰਦੀਆਂ ਨੇ, ਪਹਿਲੀ ਸਿਸਟ ਦੀ ਹੈ, ਦੂਸਰੀ ਉਹਦੀ ਟਿਊਮਰ ਦੀ ਹੈਗੀ ਹੈ, ਔਰ ਜਿਹੜਾ ਉਹਦਾ ਰੈਜ਼ੋਲੂਸ਼ਨ ਆ ਕੁਦਰਤ ਵੱਲੋਂ ਰੈਜ਼ੋਲੂਸ਼ਨ ਜਿਹੜਾ ਹੈਗਾ। ਕਈ ਦਿਨ ਐਸਾ ਹੁੰਦਾ ਕਿ ਉਹ ਕੈਲਸੀਫਿਕੇਸ਼ਨ ਦਾ ਜਿਹੜਾ ਕੋਟ ਬਣਿਆ ਹੋਇਆ ਆ ਉਹ ਟੁੱਟਦਾ ਹੈਗਾ ਆ। ਜਦੋਂ ਉਹ ਟੁੱਟਦਾ ਹੈਗਾ ਆ ਤੇ ਉਸ ਵੇਲੇ ਉਹ ਸਾਰੇ ਸਰੀਰ ਦੇ ਵਿਚ ਵੀ ਫੈਲ ਸਕਦਾ, ਜਿਵੇਂ ਕਿ ਉਹਦੀ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਲਿਫ ਨੋਡਸ ਦੀ, ਹਾਂਜੀ, ਉਹਨਾਂ ਦੇ ਬਹੁਤ ਜ਼ਿਆਦਾ ਸੀਰੀਅਸ ਵੀ ਉਹ ਹੋ ਜਾਂਦਾ ਹੈਗਾ ਆ। ਪਰ ਬਹੁਤੇ ਸਾਰੇ ਸਿਸਟ ਜਿਹੜੇ ਹੁੰਦੇ ਨੇ ਉਹਨਾਂ ਦਾ ਅਜੇ ਲਿੰਕ ਬਾਹਰ ਵਾਲੇ ਪਾਸਿਓ ਟੁੱਟਿਆ ਨਹੀਂ ਹੁੰਦਾ, ਔਰ ਜੇ ਅਸੀਂ ਉਹ ਸਾਰੇ ਦਾ ਸਾਰਾ ਉਹਦਾ ਕੈਪਸੂਲ ਹੈਗਾ ਆ ਉਹ ਉਸ ਨੂੰ ਬਾਹਰ ਨਹੀਂ ਕੱਢਦੇ ਤੇ ਇਹ ਫਿਰ ਦੁਬਾਰਾ ਉੱਥੇ ਰੀਅਪੀਅਰ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਛੱਪੜ ਚੋਂ ਪਾਣੀ ਤੇ ਗੰਦਾ ਕੱਢ ਦਿੱਤਾ ਤੇ ਛੱਪੜ ਭਰਿਆ ਹੀ ਨਹੀਂਗਾ ਤੇ ਪਾਣੀ ਤੇ ਫਿਰ ਇਕੱਠਾ ਹੋ ਜਾਊਗਾ। ਸੋ ਉਹ ਜਿਹੜਾ ਕਵਰਿੰਗ ਬਣਿਆ ਹੋਇਆ ਆ ਉਹਨੂੰ ਸਿਸਟਿਕ ਕੈਪਸੂਲੇਸ਼ਨ ਕਹਿੰਦੇ ਨੇ। ਉਹ ਜਿਹੜਾ ਸਿਸਟ ਬਣਿਆ ਹੋਇਆ ਉਹਦੇ ਚਾਰਚ ਫਿਰ ਇੱਕ ਕੈਪਸੂਲ ਬਣਿਆ ਹੋਏਗਾ ਮੈਂਬਰੇਨ ਦਾ, ਜਦ ਤੱਕ ਕਿਉਂਕਿ ਕੁਦਰਤ ਨੇ ਉਹਨੂੰ ਕਵਰ ਕੀਤਾ ਹੋਇਆ ਇਹ ਬਾਹਰ ਨਾ ਜਾਵੇ, ਜਦ ਤੱਕ ਉਹਨੂੰ ਰਿਮੂਵ ਨਹੀਂ ਕਰਦੇ ਉਹਦੇ ਵਿਚ ਫਿਰ ਵਾਰ ਵਾਰ ਦੁਬਾਰਾ ਦੁਬਾਰਾ ਉਹ ਇਸੇ ਤਰ੍ਹਾਂ ਦਾ ਟਿਊਮਰ ਗਿਲਟੀ ਬਣਦੀ ਰਹਿੰਦੀ। ਕਈ ਲੋਕ ਡਿਸਚਾਰਜ ਕਰ ਦਿੰਦੇ ਨੂੰ, ਆ ਜੀ ਫੋੜਾ ਤਾਂ ਅਸੀਂ ਵਗਾ ਦਿੱਤਾ ਹੈ, ਤੇ ਕਈ ਕਹਿੰਦੇ ਨੇ ਇਹਦਾ ਤੇ ਭਰਨ ਫਿਸਰ ਹੋ ਗਿਆ ਜੀ, ਫੋੜਾ ਇਕਰਾ ਬਣਦਾ ਆ ਫਿਰ ਵਗ ਜਾਂਦਾ ਆ ਫਿਰ ਦੁਬਾਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਸੁਣਦੇ ਹੋਣਗੇ ਆਪਣੀ ਆਮ ਪੰਜਾਬੀ ਕਹਾਵਤ ਆਮ ਘਰਾਂ ਦੇ ਵਿਚ ਵਾਪਰਦੀ ਹੈ ਬਈ ਫੋੜਾ ਅਦਰ ਦੀ ਭਰਨ ਫਿਸਰ ਹੋ ਗਿਆ ਆ,
1: ਕਦੀ ਬਿਲਕੁਲ ਸੁਣਦੇ ਰਹੇ ਹਾਂ
0: ਜਾਂਦਾ ਫਿਰ ਦੁਬਾਰਾ ਹੋ ਜਾਂਦਾ। ਕਾਰਨ ਹੁੰਦਾ ਆ ਕਿ ਜਿਹੜਾ ਕੁਦਰਤ ਨੇ ਬਾਕੀ ਸਰੀਰ ਨੂੰ ਬਚਾਉਣ ਵਾਸਤੇ ਇਹਦੇ ਉੱਪਰ ਇੱਕ ਕਵਰਿੰਗ ਬਣਾਇਆ ਹੋਇਆ ਸੀਗਾ, ਮੈਂਬਰੇਨ ਦਾ ਛੱਪੜ ਬਣਾਇਆ ਸੀਗਾ, ਉਹਦੇ ਚ ਫਿਰ ਦੁਬਾਰਾ ਪਾਣੀ ਭਰ ਗਿਆ, ਉਹਦੇ ਚ ਫਿਰ ਦੁਬਾਰਾ ਉਹ ਕੁਛ ਹੋ ਗਿਆ। ਇਸ ਕਰਕੇ ਇਹਨਾਂ ਚੀਜ਼ਾਂ ਦਾ ਹੱਲ ਇਹੀ ਆ ਕਿ ਜਦੋਂ ਸਰਜਰੀ ਵੀ ਕਰਦੇ ਆ ਨਾ, ਮੈਂ ਵੈਸੇ ਲਾਈਪੋਮਾ ਬਹੁਤ ਸਰਜਰੀਆਂ ਕੀਤੀਆਂ, ਮੇਰੇ ਆਪਣਾ ਹਾਸਪਿਟਲ ਸੀਗਾ, ਮੇਰਾ ਆਪਣਾ ਇੰਡੋਰ ਸੀਗਾ ਕੋਟੀ ਸੇਗਾ ਦੇ, ਜਿਹੜੇ ਲੋਕ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ। ਔਰ ਮੈਂ ਤਕਰੀਬਨ ਰੋਜ਼ਾਨਾ ਹੀ ਇਸ ਤਰ੍ਹਾਂ ਦੇ, ਖਾਸ ਤੌਰ ਤੇ ਤੁਸੀਂ ਸਮਝਦੇ ਬਈ ਗਾਇਨੀ ਦਾ ਵੈਗੁਰੂ ਨੇ ਬੜੀ ਕਿਰਪਾ ਮੇਰੇ ਤੇ ਕੀਤੀ ਹੋਈ ਹੈ ਉਸ ਤਰ੍ਹਾਂ ਦੇ, ਮੈਂ ਮੇਰੇ ਹਾਸਪਿਟਲ ਦੇ ਵਿਚ ਰੋਜ਼ਾਨਾ ਹੀ ਇੱਕ ਦੋ ਸਰਜਰੀਆਂ ਮੈਂ ਕਰਦਾ ਹੀ ਸੀਗਾ। ਉਹਨੂੰ ਤਰੀਕੇ ਨਾਲ ਮੈਡੀਸਨ ਦੇ ਕੇ ਵੀ ਮੈਂ ਸਰਦੀਆਂ ਉੱਥੇ ਕਰਦਾ ਰਿਹਾ ਹਾਂ, ਕੋਟ ਹੀ ਸੇਗਾ ਦੇ ਵਿੱਚ ਮੇਰਾ ਆਪਣਾ ਜਿਹੜਾ ਓਪਰੇਸ਼ਨ ਥੀਏਟਰ ਵੀ ਮੈਂ ਸੈਪਰੇਟ ਬਣਾਇਆ ਸੀਗਾ। ਸੋ ਇਹ ਚੀਜ਼ ਹੁੰਦੀ ਕਿ ਜਦ ਤੱਕ ਜਿਹੜੇ ਵੀ ਭਰਨ ਫਿਸਣ ਵਾਲੇ ਟਿਊਮਰ ਤੁਸੀਂ ਕਹਿੰਦੇ ਹੋ ਜਾਂ ਇਸ ਤਰ੍ਹਾਂ ਦਾ ਕੋਈ ਟਿਊਮਰ ਹੁੰਦਾ ਆ ਜਿਹਨੂੰ ਲਾਈਪੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਬੇਸਿਕਲੀ ਅਸੀਂ ਇੰਟੇਸਟਾਈਨ ਦੇ ਨਾਲ ਜ਼ਿਆਦਾਤਰ ਜੋੜ ਕੇ ਵੇਖਦੇ, ਉੱਥੇ ਲਿੰਫ ਬਹੁਤ ਜ਼ਿਆਦਾ ਹੁੰਦਾ ਔਰ ਲਿੰਫ ਰੁਕ ਗਿਆ ਔਰ ਉਹਦੇ ਵਿਚ ਗਾਹ ਜਾ ਕੇ ਕੈਂਸਰ ਡਿਵੈਲਪਮੈਂਟ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਵੈਸੇ ਕੈਂਸਰ ਸੰਭਾਵਨਾ ਦੀ ਗੱਲ ਮੈਂ ਤੁਹਾਨੂੰ ਇਹ ਦੱਸੀ ਸੀਗੀ ਬਈ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਫਿੰਸੀ, ਕੋਈ ਗਿਲਤੀ, ਚਾਹੇ 10 ਸਾਲ ਤੁਰੀ ਜਾਵੇ ਤੁਹਾਡੇ ਸਰੀਰ ਦੇ ਦਸ, ਕੋਈ ਐਸੀ ਪ੍ਰੋਬਲਮ ਨਹੀਂ, ਕੁਛ ਨਹੀਂ। ਪਰ ਜਦੋਂ ਉਹ ਦੁਬਾਰਾ ਦਰਦ ਕਰਨੀ ਸ਼ੁਰੂ ਕਰ ਦੇਵੇ ਜਾਂ ਉਹਦੇ ਵਿਚ ਬਲੱਡ ਦਾ ਲੀਕੇਜ ਹੋਣਾ ਸ਼ੁਰੂ ਹੋ ਜਾਵੇ, ਭਾਵ ਕੀ ਆ ਉਹਦੇ ਅੰਦਰ ਸਰਕੂਲੇਸ਼ਨ ਜਾਣਾ ਸ਼ੁਰੂ ਹੋ ਗਿਆ, ਉਹਨੂੰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਉਸ ਵੇਲੇ ਉਹ ਸਮਝੋ ਖਤਰਨਾਕ ਹੈਗਾ। ਉਸ ਵੇਲੇ ਉਸਦਾ ਉਸ ਤੋਂ ਪਹਿਲਾਂ ਚੰਗੀ ਗੱਲ ਆ। ਇਸੇ ਕਰਕੇ ਅਸੀਂ ਆਮ ਗਿਲਤੀਆਂ ਦੇ ਵਾਸਤੇ ਡਾਕਟਰ ਲੋਕ ਰਿਕਮੈਂਡ ਕਰਦੇ ਨੇ ਕਿ ਭਾਈ ਕਢਵਾ ਦਿਓ, ਅੱਗੇ ਆਉਣ ਵਾਲੇ ਸਮੇਂ ਦੇ ਵਿਚ ਗਲਤੀ ਕੋਈ ਖਤਰਾ ਨਾ ਬਣ ਜਾਵੇ, ਕਹੀਂ ਪਹਿਲਾਂ ਹੀ ਖਤਰੇ ਨੂੰ ਇਸ ਤਰ੍ਹਾਂ ਖਤਮ ਕਰ ਲਈਏ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਭਾਵਨਾ ਹਨ। ਔਰ ਰਿਪੀਟ ਕਿਉਂ ਨਹੀਂ ਹੁੰਦਾ, ਕਈ ਲੋਕ ਕਹਿੰਦੇ ਵੀ ਡਾਕਟਰ ਜੀ ਜੇ ਤੁਸੀਂ ਜਿਹੜੀ ਗੱਲ ਕਰਦੇ ਪਏ ਜੇ ਵੀ ਸਾਰੇ ਸਰੀਰ ਦੇ ਵਿਚ ਇਸ ਤਰ੍ਹਾਂ ਦੇ ਸੀਰਮ ਹੋ ਗਏ ਤੇ ਫਿਰ ਉਹ ਰਿਪੀਟ ਕਿਉਂ ਨਹੀਂ ਹੁੰਦਾ, ਕਈਆਂ ਜਦੋਂ ਘਰੇ ਗਿਲਟੀਆਂ ਕੱਢ ਵੀ ਦਿੰਦੇ ਨੇ ਡਾਕਟਰ ਫਿਰ ਵੀ ਰਿਪੀਟ ਨਹੀਂ ਹੁੰਦਾ, ਉਹਦਾ ਮਤਲਬ ਇਹ ਆ ਕਿ ਜਿਸ ਸਮੇਂ ਤੱਕ ਉਸ ਨੇ ਰੈਪੀਟੀਸ਼ਨ ਹੋਣਾ ਹੈ ਨਾ, ਸਾਨੂੰ ਉਮਰ ਉਹਨਾਂ ਇਜਾਜ਼ਤ ਨਹੀਂ ਦੇ ਰਹੀ। ਜਾਂ ਕਿਸੇ ਹਾਲਾਤ ਦੇ ਵਿਚ ਐਸਾ ਹੁੰਦਾ ਹੈ ਕਿ ਉਹ ਟਿਊਮਰ ਤੁਸੀਂ ਇੱਕ ਥਾਂ ਤੋਂ ਗਿਲਟੀ ਜਿਹੜੀ ਉਹ ਰਿਮੂਵ ਕਰ ਦਿੱਤੀ ਹੈਗੀ ਹੈ, ਉਸ ਤੋਂ ਬਾਅਦ ਜੇ ਡਾਕਟਰ ਨੇ ਪਰਹੇਜ਼ ਪ੍ਰੀਕੋਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਹਾਲਾਤ ਦੱਸਿਆ ਆ ਤੇ ਉਸ ਤੋਂ ਬਾਅਦ ਇਹ ਦੁਬਾਰਾ ਕਿਸੇ ਹੋਰ ਥਾਂ ਤੇ ਨਹੀਂ ਹੋਇਆ। ਤੋ ਇਸ ਤਰ੍ਹਾਂ ਦੀਆਂ ਸਾਰੀਆਂ ਕੰਡੀਸ਼ਨਾਂ ਹੁੰਦੀਆਂ ਨੇ, ਇਸੇ ਕਰਕੇ ਪਰਹੇਜ਼ ਪ੍ਰੀਕੋਸ਼ਨ ਜਿਹੜਾ ਇਲਾਜ ਨਾਲੋਂ ਵੀ ਜ਼ਿਆਦਾ ਬੈਟਰ ਹੁੰਦਾ ਕਿ ਕਿਸੇ ਵੀ ਕੰਡੀਸ਼ਨ ਦੇ ਵਿਚ ਪਰਹੇਜ਼ ਪ੍ਰੀਕੋਸ਼ਨ ਕੀਤਾ ਜਾਵੇ। ਕੁਝ ਸਰੀਰ

0: ਤੇ ਅੰਗ ਇਸ ਤਰ੍ਹਾਂ ਹੈਗੇ ਨੇ ਜਿਨ੍ਹਾਂ ਦੇ ਵਿਚ ਇਸ ਤਰ੍ਹਾਂ ਦੇ ਲਾਈਪੋਮਾ ਜਾਂ ਇਸ ਤਰ੍ਹਾਂ ਦੀਆਂ ਗਿਲਟੀਆਂ ਜਿਹੜੀਆਂ ਬਣਨੀਆਂ ਨੇ ਉਹ ਆਮ ਸੰਭਾਵਨਾ ਹੁੰਦੀ। ਪਹਿਲੀ ਤਾਂ ਮੈਂ ਓਵਰੀ ਦੀ ਤੁਹਾਨੂੰ ਗੱਲ ਦੱਸ ਦਿੱਤੀ ਹੈ ਜਾਂ ਯੂਟਰਸ ਦੇ ਵਿਚ ਫਾਈਬਰਾਇਡ ਵਗੈਰਾ ਹੋਣ ਦੀ ਤੁਹਾਨੂੰ ਮੈਂ ਗੱਲ ਦੱਸ ਦਿੱਤੀ ਹੈਗੀ ਹੈ। ਇਸੇ ਤਰ੍ਹਾਂ ਹੀ ਬ੍ਰੈਸਟ ਦੇ ਵਿਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹ ਆਮ ਬਣ ਜਾਂਦੀਆਂ ਨੇ, ਖਾਸ ਤੌਰ ਤੇ ਬੱਚੀਆਂ ਨੂੰ ਬੱਚਾ ਹੋਣ ਤੋਂ ਬਾਅਦ ਜਦੋਂ ਦੁੱਧ ਪਿਉਂਦੀਆਂ ਨੇ ਉਸ ਵੇਲੇ ਐਸਾ ਹੋ ਜਾਂਦਾ ਹੈਗਾ ਕਿ ਕਿਸੇ ਥਾਂ ਤੇ ਮਿਲਕ ਡਕਟ ਦੇ ਵਿੱਚ ਦੁੱਧ ਰੁਕ ਜਾਂਦਾ ਤੇ ਉੱਥੇ ਰੁਕਿਆ ਹੋਇਆ ਉਹ ਛੱਪੜ ਬਣ ਗਿਆ, ਉਹ ਗੰਦਾ ਹੋ ਗਿਆ, ਉਹਦੇ ਟਿਊਮਰ ਬਣਨਾ ਸ਼ੁਰੂ ਹੋ ਗਿਆ। ਕਈ ਬੀਬੀਆਂ ਐਸੀਆਂ ਨੇ ਕਿ ਉਹ ਬੱਚਿਆਂ ਨੂੰ ਦੁੱਧ ਪਿਉਣਾ ਹੀ ਨਹੀਂ ਚਾਹੁੰਦੀਆਂ, ਹਾਂਜੀ, ਤੇ ਸ਼ੁਰੂ ਤੋਂ ਲੈ ਕੇ ਉਸਨੂੰ ਦਬਾ ਦਿੰਦੀਆਂ ਤੇ ਉਹ ਪ੍ਰੈਸ਼ਰ ਜਿਹੜਾ ਉਹ ਕਿਸੇ ਥਾਂ ਤੇ ਗਿਲਟੀ ਬਣ ਜਾਂਦਾ ਹੈਗਾ। ਹੁੰਦਾ ਦੁੱਧ ਹੀ ਹੈ ਲੇਕਿਨ ਭਾਵੇਂ ਨਾ ਸਾਫ਼ ਪਾਣੀ ਨੀ ਹੋਵੇ, ਜਦੋਂ ਖੜਾ ਰਹੂ ਉਹ ਗੰਦਾ ਹੋਜੂਗਾ, ਉਹਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਪੈਦਾ ਹੋ ਜਾਣਗੀਆਂ ਜਿਹੜੀਆਂ ਤੁਹਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀਆਂ ਤੇ ਅਲਟੀਮੇਟ ਉੱਥੇ ਆਮ ਤੌਰ ਤੇ ਬ੍ਰੈਸਟ ਟਿਊਮਰ, ਬ੍ਰੈਸਟ ਕੈਂਸਰ ਜਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਆਮ ਤੌਰ ਤੇ ਇਸ ਕਰਕੇ ਵੱਧਦੀਆਂ ਹਨ। ਔਰ ਇਸੇ ਤਰ੍ਹਾਂ ਹੀ ਯੂਟਰਸ ਦੇ ਵਿੱਚ ਜਿਹੜੇ ਫਾਈਬਰਾਇਡਸ ਵਗੈਰਾ ਬਣਦੇ ਨੇ ਜਾਂ ਕੋਈ ਅੰਦਰ ਸਿਸਟ ਬਣਦੇ ਨੇ ਜਾਂ ਕਹਿੰਦੇ ਨੇ ਕਈ ਤਰ੍ਹਾਂ ਦੇ ਮੋਲਰ ਪ੍ਰੈਗਨੈਂਸੀ, ਮੈਂ ਇਹਨੂੰ ਮੋਲਰ ਕਹਿ ਸਕਦਾ। ਕਈ ਵਾਰ ਆਮ ਤੌਰ ਤੁਸੀਂ ਬੀਬੀਆਂ ਤੋਂ ਸੁਣਿਆ ਹੋਣਾ ਪੱਤ ਲੱਗ ਗਿਆ ਜੀ ਉਸਨੂੰ, ਹਾਂਜੀ, ਪ੍ਰੈਗਨੈਂਸੀ ਡਿਵੈਲਪ ਨਹੀਂ ਹੋਈ, ਸ਼ੱਕ ਸੀ ਪ੍ਰੈਗਨੈਂਸੀ ਹੈਗੀ ਹੈ, ਟੈਸਟ ਵੀ ਪੌਦੇ ਤੇ ਆਣੇ ਸ਼ੁਰੂ ਹੋ ਗਏ ਲੇਕਿਨ ਉਹ ਬੱਚਾ ਅੰਦਰ ਡਿਵੈਲਪ ਨਹੀਂ ਹੋਇਆ ਤੇ ਉਹ ਇੱਕ ਸੁੰਗੜ ਗਿਆ ਚਿੱਚੜ ਤਰ੍ਹਾਂ ਲੱਗ ਕੇ ਤੇ ਤੁਹਾਡੇ ਬੱਚੇਦਾਨੀ ਦੇ ਕਿਸੇ ਸਾਈਡ ਤੇ ਲੱਗਿਆ ਰਹਿ ਜਾਂਦਾ, ਅਲਟੀਮੇਟ ਵਧਣਾ ਸ਼ੁਰੂ ਹੋ ਜਾਂਦਾ। ਔਰ ਕਈ ਵਾਰ ਐਸਾ ਹੁੰਦਾ ਆ ਕਿ ਬੱਚੇਦਾਨੀ ਦੀ ਅੰਦਰ ਵਾਲੀ ਤਹਿ ਦੇ ਵਿੱਚ ਇਸ ਤਰ੍ਹਾਂ ਦੀਆਂ ਗਿਲਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਜੀ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਡਾਕਟਰ ਕਈ ਵਾਰ ਕਹਿੰਦੇ ਭਾਈ ਤੇਰੇ ਤੋਂ ਬੱਚਾ ਨਹੀਂ ਹੋ ਸਕਦਾ, ਜਾਂ ਅੱਜ ਕੱਲ ਉਸ ਨੂੰ ਕੋਟਰਾਈਜ਼ ਕਰਕੇ ਵੀ ਕੱਢਦੇ ਹੈਗੇ ਨੇ। ਕਈ ਵਾਰ ਐਸੀਆਂ ਵੀ ਕੰਡੀਸ਼ਨਾਂ ਮੈਂ ਜੋ ਜਾਣਦਾ ਹਾਂ ਉਹ ਐਸੀਆਂ ਵੀ ਕੰਡੀਸ਼ਨਾਂ ਹੋਈਆਂ ਨੇ ਕਿ ਇੱਕ ਪਾਸੇ ਤੇ ਇੱਕ ਵਾਰ ਬੀਬੀ ਨੇ ਕਹਿ ਦਿੱਤਾ ਪੱਤ ਲੱਗ ਗਿਆ, ਜਾਂ ਡਾਕਟਰਾਂ ਨੇ ਡਾਇਗਨੋਸ ਕਰਕੇ ਕਹਿ ਦਿੱਤਾ ਵੀ ਤੇਰਾ ਉਹ ਅੰਦਰ ਮੋਲ ਜਾਂ ਅਸੀਂ ਰੁਕ ਗਿਆ ਹੈ, ਹੁਣ ਬਲੀਡਿੰਗ ਆ ਗਈ ਹੈ, ਰੁਕ ਗਿਆ, ਬਾਹਰ ਨਿਕਲ ਗਿਆ ਹੈ, ਅਲਟੀਮੇਟ ਉਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਹੋ ਜਾਂਦੀ ਹੈ, ਪ੍ਰੈਗਨੈਂਸੀ ਨਾਰਮਲ ਡਿਵੈਲਪ ਕਰਦੀ ਹੈ। ਪਰ ਕਈ ਵੇਰਾ ਇਸ ਤਰ੍ਹਾਂ ਦੀ ਲੱਗੀ ਹੋਈ ਪੱਤ ਵਾਲਾ ਉਹ ਬਣਿਆ ਹੋਇਆ ਚਿੱਚੜ ਜਿਹਨੂੰ ਅਸੀਂ ਮੋਲ ਕਹਿੰਦੇ ਹਾਂ ਜਾਂ ਮੋਲਰ ਪ੍ਰੈਗਨੈਂਸੀ ਕਹਿੰਦੇ ਹਾਂ, ਉਹ ਕਾਫੀ ਸਾਲਾਂ ਤੱਕ ਅੰਦਰ ਰਹਿੰਦੀ ਹੈ, ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਅਲਟੀਮੇਟ ਇੱਕ ਸਟੇਜ ਆਉਂਦੀ ਹੈ ਕਿ ਉਹਦੇ ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਹਾਰਮੋਨਲ ਚੇਂਜ ਹੁੰਦੀ ਹੈ, ਪੈਸੇ ਤੇ ਔਰਤ ਵਿਚਾਰੀ ਹਰ ਮਹੀਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਹੈ, ਹਾਂਜੀ, ਪਰ ਜਦੋਂ ਹੀ ਮੈਨੋਪੋਜ਼ ਦੀ ਕੰਡੀਸ਼ਨ ਆਉਂਦੀ ਹੈ ਉਸ ਵੇਲੇ ਮੈਨੋਪੋਜ਼ ਤੋਂ ਪਹਿਲਾਂ ਇੱਕ ਕੰਡੀਸ਼ਨ ਹੈ ਚੀਮਾ ਸਾਹਿਬ ਜਿਹਨੂੰ ਅਸੀਂ ਕਲਾਈਮੈਕਟੇਰਿਕ ਪੀਰੀਅਡ, ਕਲਾਈਮੈਕਟੇਰਿਕ ਪੀਰੀਅਡ ਦੇ ਵਿੱਚ ਬੇਸਿਕਲੀ ਹਾਰਮੋਨਸ ਘਟਣੇ ਸ਼ੁਰੂ ਹੋ ਜਾਂਦੇ ਨੇ ਪਰ ਮਾਸਿਕ ਧਰਮ ਰਹਿ ਰਹਿ ਕੇ ਆਉਣਾ ਸ਼ੁਰੂ ਹੋ ਜਾਂਦਾ, ਕਿਸੇ ਨੂੰ 2 ਮਹੀਨੇ ਬਾਅਦ, ਕਿਸੇ ਨੂੰ 1 ਮਹੀਨੇ ਬਾਅਦ, ਕਿਸੇ ਨੂੰ 3 ਮਹੀਨੇ ਬਾਅਦ, ਰੁਕ ਰੁਕ ਕੇ ਆਉਣਾ ਸ਼ੁਰੂ ਹੋ ਜਾਂਦਾ। ਉਸ ਹਾਲਾਤ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਖਤਰਾ ਬਣਿਆ ਰਹਿੰਦਾ ਬਈ ਕਿਤੇ ਕੋਈ ਮੋਲ ਰੁਕਿਆ ਹੋਵੇ, ਕਿਤੇ ਕੋਈ ਇਹੋ ਜਿਹੀ ਕੰਡੀਸ਼ਨ ਬਣੀ ਹੋਵੇ ਤੇ ਉਹ ਕੈਂਸਰਸ ਵਿੱਚ ਡਿਵੈਲਪਮੈਂਟ ਨਾ ਹੋਵੇ, ਤੇ ਜਦੋਂ ਬਲੀਡਿੰਗ ਨਹੀਂ ਰੁਕਦੀ ਤੇ ਡਾਕਟਰ ਨੇ ਕਿਹਾ ਜੀ ਹੁਣ ਬੱਚੇਦਾਨੀ ਦੀ ਲੋੜ ਨਹੀਂ, ਬੱਚੇਦਾਨੀ ਕੱਢ ਦਿਓ। ਪਰ ਜਿਹੜੀ ਹੁਣ ਤੱਕ ਦੀ ਨਵੀਂ ਰਿਸਰਚ ਆ ਉਹ ਇਹ ਕਹਿੰਦੀ ਆ ਕਿ ਬੱਚੇਦਾਨੀ ਦਾ ਇੱਕ ਆਪਣਾ ਯੋਗਦਾਨ ਹੈ, ਭਾਵੇਂ ਕਿ ਬੱਚੇ ਪੈਦਾ ਕਰਨਾ ਤੇ ਉਸ ਤੋਂ ਬਾਅਦ ਕਹਿੰਦੇ ਇਹਦੀ ਬੇਸਤ ਨਹੀਂ, ਇਹਦਾ ਕੋਈ ਕੰਮ ਨਹੀਂ ਹੈਗਾ, ਨਹੀਂ ਇਹਦਾ ਫਿਰ ਵੀ ਕੰਮ ਹੈਗਾ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਤੁਸੀਂ ਬੜੀ ਡੂੰਘੀ ਗੱਲ ਕੀਤੀ ਆ। ਬਹੁਤੇ ਡਾਕਟਰ ਇਸੇ ਤਰ੍ਹਾਂ ਸੋਚਦੇ ਆ ਤੇ ਜਿਹੜੇ ਅੰਗ ਦੀ ਲੋੜ ਨਹੀਂ, ਪਰ ਕੁਦਰਤ ਨੇ ਜੋ ਇੱਕ ਬਾਲ ਬਾਲ ਵੀ ਜਿਹੜੇ ਸਿਆਣੇ ਬਜ਼ੁਰਗ ਆ ਉਹ ਕਹਿੰਦੇ ਹੁੰਦੇ ਸੀ ਇਸ ਸਰੀਰ ਦੇ ਉੱਤੇ ਇੱਕ ਇੱਕ ਬਾਲ ਕੱਲਾ ਕੱਲਾ ਕਾਣਿਆ ਜਿਹੜਾ ਉਹਦਾ ਵੀ ਇਹਨੂੰ ਸਰੀਰ
0: ਦਾ ਮਕਸਦ ਹੈ,
1: ਕੋਈ ਬਿਲਕੁਲ
0: ਉਹਦਾ ਕੋਈ ਮਕਸਦ ਆ। ਅਸੀਂ ਹੁਣ ਤੱਕ ਮੈਂ ਦੂਜੀ ਐਗਜ਼ਾਮਪਲ ਦੇ ਸਕਦਾ ਜੀ, ਹੁਣ ਤੱਕ ਅਸੀਂ ਇਹ ਸਮਝਦੇ ਰਹੇ ਹਾਂ ਵੀ ਅਪੈਂਡਿਕਸ ਤੇ ਯਾਰ ਐਵੇਂ ਵਾਧੂ ਫਾਲਤੂ ਨਾਲੀ ਬਣੀ ਹੋਈ ਹੈ,
1: ਬਿਲਕੁਲ ਬਿਲਕੁਲ।
0: ਔਰ ਇੱਕ ਵੇਰਾ ਐਸੀ ਕੰਡੀਸ਼ਨ ਚੱਲੀ ਸੀ ਜਿਹੜੀ ਡਾਕਟਰਾਂ ਨੇ ਪ੍ਰੂਵ ਕੀਤੀ ਸੀ ਵੀ ਜੇ ਬੱਚਾ ਜੰਮਦਾ ਮਾਂ ਬਾਪ ਚਾਹੁੰਦੇ ਨੇ ਨਾ, ਜਿਵੇਂ ਸੁਨਤ ਵਾਲੀ ਗੱਲ ਹੈਗੀ ਹੈ, ਬੱਚਿਆਂ ਦੀ ਮਾਂ ਬਾਪ ਚਾਹੁੰਦੇ ਨੇ ਤੇ ਉਸ ਵੇਲੇ ਦੇ ਮੌਕੇ ਤੇ ਸੁਨਤ ਕਰ ਦਿੰਦੇ ਨੇ ਕਿ ਫਾਈਮੋਸਿਸ ਵਰਗੀ ਕੰਡੀਸ਼ਨ ਨਾ ਆਵੇ। ਮੁਸਲਮਾਨ ਧਰਮ ਨੇ ਉਹਨੂੰ ਆਪਣਾ ਸਿੰਬਲ ਬਣਾ ਲਿਆ, ਇਸ ਕਰਕੇ ਲੋਕ ਨਹੀਂ ਚਾਹੁੰਦੇ। ਕਈ ਵਾਰ ਇਹ ਫਾਇਦੇ ਵੀ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਹੋਣ ਵਾਲੀਆਂ ਨੇ ਉਹ ਬਚ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਇਹ ਜਿਹੜੀ ਚੀਜ਼ ਹੈਗੀ ਆ ਜਿਹੜੀ ਅਸੀਂ ਕਹਿ ਰਹੇ ਹਾਂ ਅਪੈਂਡਿਕਸ ਦੇ ਸੰਬੰਧ ਦੇ ਵਿੱਚ, ਅਸੀਂ ਹੁਣ ਤੱਕ ਇਹ ਸਮਝਦੇ ਰਹੇ ਹਾਂ ਵੀ ਇਹਦਾ ਤਾਂ ਕੋਈ ਮਕਸਦ ਹੀ ਨਹੀਂ ਹੈਗਾ। ਹੁਣ ਮੈਂ ਸਮਝਦਾ ਵੀ 10-15 ਸਾਲ ਪਹਿਲਾਂ ਦੀ ਗੱਲ ਆ, ਜਦੋਂ ਇਹ ਨਵੀਂ ਰਿਸਰਚ ਦੀ ਸਟੱਡੀ ਅਸੀਂ ਕਰਦੇ ਆ ਤਾਂ ਉਹਦੇ ਸਾਨੂੰ ਪਤਾ ਲੱਗਦਾ ਵੀ ਨਹੀਂ ਭਾਈ ਇਹਦਾ ਤਾਂ ਬਹੁਤ ਵੱਡਾ ਯੋਗਦਾਨ ਹੈ, ਇਹ ਤਾਂ ਲਿੰਫ ਗਲੈਂਡ ਇਨਫੈਕਸ਼ਨ ਹੋ ਸਕਦਾ ਹੈ, ਉਸ ਚੀਜ਼ ਨੂੰ ਬਚਾਉਣ ਵਾਸਤੇ ਇਹ ਲਿੰਫ ਗਲੈਂਡ ਹੈਗਾ ਆ ਜਿਹੜਾ ਕਿ ਉਹਦੀ ਸਫਾਈ ਕਰਦਾ ਹੈ। ਔਰ ਇਹਦੇ ਵਿੱਚ

0: ਵੇਰਾਂ ਜਿਹੜਾ ਮਾਰਿਆ ਰੁਕ ਜਾਂਦਾ ਆ ਕੇ ਹਾਂਜੀ ਲੀਥੋ ਕੇ ਅਸੀਂ ਨੂੰ ਕਹਿੰਦੇ ਹਾਂ ਮਾਲ ਆ ਕੇ ਰੁਕ ਗਿਆ ਤੇ ਉਹਦੇ ਕਰਕੇ ਕਈ ਵਾਰ ਇਨਫੈਕਸ਼ਨ ਵੀ ਹੋ ਜਾਂਦਾ ਬੇਚਾਰਾ ਆਪਣਾ ਆਪ ਹੀ ਬਚਾਅ ਨਹੀਂ ਕਰ ਸਕਦਾ ਹੈਗਾ ਬਹੁਤ ਸਾਰੀਆਂ ਕੰਡੀਸ਼ਨਾਂ ਹਨ ਜਿਹੜੀਆਂ ਸਰੀਰ ਦੇ ਵਿੱਚ ਟਿਊਮਰ ਬਣਾਉਂਦੀਆਂ ਨੇ ਗਿਰਦੀਆਂ ਬਣਾਉਂਦੀਆਂ ਨੇ ਸਿਸਟ ਬਣਾਉਂਦੀਆਂ ਨੇ ਮੋਟੇ ਤੌਰ ਤੇ ਕੰਮ ਇਹੀ ਹੈ ਕਿ ਚਲਦੀ ਹੋਈ ਟ੍ਰੇਨ ਚਲਦੀ ਹੋਈ ਟ੍ਰੈਫਿਕ ਜਿਹੜੀ ਹੈ ਕਿਸੇ ਥਾਂ ਤੇ ਰੁਕ ਜਾਵੇ ਔਰ ਉਹ ਆਮ ਰੂਟੀਨ ਦੀ ਟ੍ਰੈਫਿਕ ਵਾਸਤੇ ਪ੍ਰੋਬਲਮ ਬਣ ਜਾਵੇ ਕੁਦਰਤ ਉਸ ਨੂੰ ਉਸ ਪਾਸੇ ਇਕੱਠਾ ਕਰਕੇ ਰੋਕ ਲੈਂਦੀ ਉੱਥੇ ਵੀ ਇਹ ਤਾਂ ਜਿਵੇਂ ਟ੍ਰੈਫਿਕ ਦੇ ਐਕਸੀਡੈਂਟ ਹੋ ਗਿਆ ਕਿਸੇ ਥਾਂ ਤੇ ਭਾਈ ਪੁਲਿਸ ਵਾਲੇ ਆਏ ਉਹਨਾਂ ਨੇ ਗੱਡੀ ਨੂੰ ਪਾਸੇ ਕਰ ਦਿੱਤਾ ਤਾਂ ਕਿ ਟ੍ਰੈਫਿਕ ਤੇ ਚਾਲੂ ਰਹੇ ਨਾ ਉਹ ਜਿਹੜੀ ਗੱਡੀ ਨੂੰ ਪਾਸੇ ਕਰ ਦਿੱਤਾ ਗਿਆ ਉੱਥੇ ਉਹ ਫਿਰ ਕਾਰਵਾਈ ਬਾਅਦ ਚ ਕਰਦੇ ਕਰਾਉਂਦੇ ਰਹਿੰਦੇ ਹੈਗੇ ਨੇ ਔਰ ਇਹਨਾਂ ਨੂੰ ਅਸੀਂ ਲਾਈਪੋਮਸ ਕਹਿੰਦੇ ਹਾਂ ਇਹਨਾਂ ਨੂੰ ਅਸੀਂ ਸਿਸਟ ਪੈਰਾ ਕਹਿੰਦੇ ਹਾਂ ਜੀਮਾ ਸਾਹਿਬ ਤੁਹਾਡਾ ਕੋਈ ਹੋਰ ਬਾਕੀ ਰਹਿ ਗਿਆ ਇਸ ਗੱਲ ਵਿਚ ਕੁਸ਼ਚਨ
1: ਨਹੀਂ ਉਹ ਕੋਈ ਨਾ ਆਪਾਂ ਫਿਰ ਜਦੋਂ ਫੇਰ ਆਊਗਾ ਫਿਰ ਪੁੱਛ ਲਵਾਂਗੇ ਤੁਸੀਂ ਕਿਹੜਾ ਕਿਤੇ ਜਾਣਾ ਇੱਥੇ ਰਹਿਣਾ
0: ਕੋਈ ਪਤਾ ਨੀ ਜਾਣਦਾ ਤਾਂ ਕਿਸੇ ਦਾ ਵੀ ਮਤਲਬ ਕੱਲ ਪਰਸੋਂ ਤੋਂ ਤੁਹਾਡਾ ਸਵਾਲ ਸੀ ਉਹ ਹੱਲ ਹੋ ਗਿਆ
1: ਹਾਂਜੀ ਹਾਂਜੀ ਬਿਲਕੁਲ
0: ਚਲੋ ਮੈਂ ਹੁਣ ਇਸ ਪਾਸੇ ਆ ਰਿਹਾ ਕਿ ਅਸੀਂ ਕਾਫੀ ਦਿਨਾਂ ਤੋਂ ਇਹ ਵਿਚਾਰ ਕਰ ਰਹੇ ਹਾਂ ਕਿਉਂਕਿ ਸਾਡੀ ਟ੍ਰੇਨ ਸਿਰ ਤੋਂ ਸ਼ੁਰੂ ਹੋਈ ਸੀ ਤੇ ਸਿਰ ਦੇ ਅੰਗਾਂ ਦੇ ਵਿੱਚ ਅਗਰ ਕੋਈ ਨੁਕਸ ਪੈਂਦਾ ਹੈ ਤੇ ਬਾਹਰ ਸਾਨੂੰ ਕਿਹੜੀਆਂ ਨਿਸ਼ਾਨੀਆਂ ਅਸੀਂ ਹੁਣ ਬਾਹਰ ਦੀਆਂ ਨਿਸ਼ਾਨੀਆਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ ਸਾਰੇ ਸਰੀਰ ਦੇ ਅੰਗਾਂ ਦੀ ਸ਼ਨਾਖਤ ਮੈਂ ਤੁਹਾਨੂੰ ਦੱਸਣੀ ਹੈ ਕਿ ਕਿਹੜੇ ਕਿਹੜੇ ਅੰਗ ਦੇ ਵਿੱਚ ਅੰਦਰ ਸਾਨੂੰ ਅੰਗਾਂ ਦਾ ਪਤਾ ਹੈਗਾ ਆ ਪਰ ਕਿੱਥੇ ਕਿੱਥੇ ਹੈਗਾ ਉਹਦੇ ਚ ਕੀ ਨੁਕਸ ਪਿਆ ਤੇ ਬਾਹਰ ਕੀ ਹੋਏਗਾ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸਿਰ ਦੀਆਂ ਗੱਲਾਂ ਕੀਤੀਆਂ ਸੀ ਉਸ ਤੋਂ ਬਾਅਦ ਅਸੀਂ ਨੈਕ ਦੀਆਂ ਗੱਲਾਂ ਕੀਤੀਆਂ ਜਿਹੜੀ ਗਰਦਨ ਹੈ ਇਹਦੀਆਂ ਗੱਲਾਂ ਕੀਤੀਆਂ ਸੀ ਅਸੀਂ ਛਾਤੀ ਚ ਪਹੁੰਚੇ ਸਾਂ ਔਰ ਜਿਸ ਜਿਸ ਏਰੀਏ ਦੇ ਵਿੱਚ ਵੀ ਮੈਂ ਪਹੁੰਚ ਰਿਹਾ ਹਾਂ ਉੱਥੇ ਉਹਦੀ ਬਣਤਰ ਕਿਵੇਂ ਹੈਗੀ ਹੈ ਕੀ ਕੁਛ ਉਹਦੇ ਅੰਦਰ ਹੈਗਾ ਆ ਕਿਹਦੇ ਕਿਹਦੇ ਵਿੱਚ ਨੁਕਸ ਪੈ ਸਕਦਾ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਕਰਦੇ ਹਾਂ ਵੀ ਇਹਦੇ ਵਿੱਚ ਜੇ ਨੁਕਸ ਪੈ ਜਾਵੇ ਤੇ ਫਿਰ ਭਾਈ ਬਾਹਰੋਂ ਸਾਨੂੰ ਕਿਵੇਂ ਪਤਾ ਲੱਗੂਗਾ ਅਸੀਂ ਛਾਤੀ ਦੇ ਵਿੱਚ ਪਹੁੰਚੇ ਹਾਂ ਤੇ ਇਹ ਸਾਰੀਆਂ ਗੱਲਾਂ ਉਹਦੀ ਬਣਤਰ ਦੀ ਗੱਲ ਹੋ ਚੁੱਕੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਅੰਗ ਹੈਗੇ ਨੇ ਉਹ ਮੈਂ ਦੱਸ ਚੁੱਕਿਆ ਹਾਂ ਔਰ ਅਸੀਂ ਫਿਰ ਮੇਨ ਤੌਰ ਤੇ ਹਾਰਟ ਦੀ ਗੱਲ ਲੈ ਕੇ ਚੱਲੇ ਹੋਏ ਹਾਂ ਕਿਉਂਕਿ ਹਾਰਟ ਬਹੁਤ ਵੱਡਾ ਇੰਪੋਰਟੈਂਟ ਅੰਗ ਆ ਵੀ ਜੇ ਖੁਰਾਕ ਦੀ ਸਪਲਾਈ ਨਹੀਂ ਹੋਈ ਤੇ ਸਾਡੀ ਫੌਜ ਲੜੂਗੀ ਕਿਥੋਂ ਇਸ ਕਰਕੇ ਇਹ ਪਹਿਲਾਂ ਜਿਹੜੀ ਚੀਜ਼ ਆ ਉਹ ਕੁਦਰਤ ਨੇ ਪੈਦਾ ਕੀਤੀ ਜਿਹੜੀ ਪ੍ਰੈਗਨੈਂਸੀ ਦੇ ਪੰਜਵੇਂ ਹਫ਼ਤੇ ਦੇ ਵਿੱਚ ਪੈਦਾ ਹੋ ਗਈ ਸੀ ਉਦੋਂ ਤੋਂ ਲੈ ਕੇ ਸੈਲ ਪੱਤਰ ਮੈਂ ਜਨ ਤੋਂ ਪਾਏ ਤਾਂ ਕਰੇ ਜੇ ਕਾਗੇ ਕਰ ਭਰਿਆ ਹਾਂਜੀ ਪਹਿਲਾਂ ਹੀ ਕੁਦਰਤ ਐਸਾ ਨਿਯਮ ਬਣਾ ਦਿੰਦੀ ਹੈ ਵੀ ਇੱਥੇ ਇਸ ਤਰ੍ਹਾਂ ਦੇ ਜੀਵ ਪੈਦਾ ਹੋਣੇ ਨੇ ਉਹਦੇ ਚ ਇਸ ਤਰ੍ਹਾਂ ਦੀ ਖੁਰਾਕ ਇਹਨਾਂ ਨੂੰ ਚਾਹੀਦੀ ਹੈ ਔਰ ਉਸੇ ਤਰ੍ਹਾਂ ਦਾ ਬੰਦੋਬਸਤ ਆ ਨਵਾਂ ਪੈਦਾ ਹੋਣ ਵਾਲੇ ਜੀਵ ਵਾਸਤੇ ਵੀ ਕੁਦਰਤ ਨੇ ਕੀਤਾ ਹੋਇਆ ਸੋ ਉਸ ਦੀ ਇੰਪੋਰਟੈਂਸ ਦੀ ਗੱਲ ਆਪਾਂ ਕਰ ਰਹੇ ਹਾਂ ਔਰ ਮੈਂ ਇਹ ਦੱਸਿਆ ਸੀ ਵੀ ਹਾਰਟ ਦੀ ਬਣਤਰ ਦੱਸ ਦਿੱਤੀ ਸੀਗੀ ਚਾਰ ਚੈਂਬਰ ਨੇ ਔਰ ਰਾਈਟ ਤੇ ਲੈਫਟ ਚੈਂਬਰ ਦੇ ਵਿਚਕਾਰ ਇੱਕ ਬਾਉਂਡਰੀ ਹੈਗੀ ਇੱਕ ਵਾਲ ਹੈ ਕੰਪਲੀਟ ਸਾਡੇ ਸਰੀਰਾਂ ਵਿੱਚ ਕੰਪਲੀਟ ਵਾਲ ਹੈ ਜੋ ਜਦ ਬੱਚਾ ਹੁੰਦਾ ਹੈ ਉਦੋਂ ਉਹ ਵਾਲ ਕੰਪਲੀਟ ਨਹੀਂ ਹੁੰਦੀ ਉੱਪਰ ਵਾਲੇ ਖਾਨਿਆਂ ਦੇ ਵਿੱਚ ਇੱਕ ਸਾਂਝ ਬਣੀ ਹੋਈ ਹੈ ਔਰ ਇੱਕ ਸੁਰਾਖ ਰੱਖਿਆ ਹੋਇਆ ਉਹਨੂੰ ਅਸੀਂ ਫੋਰਾਮਿਨ ਓਵਲ ਕਿਹਾ ਹੋਇਆ ਸੀਗਾ ਔਰ ਇਹਦੇ ਵਿੱਚ ਜਦੋਂ ਤੱਕ ਅੰਦਰੋਂ ਸਾਡੀ ਬੰਦ ਗਲੀ ਸੀਗੀ ਇਹ ਸਾਡੀ ਬੰਦ ਗਲੀ ਸੀ ਰਾਈਟ ਵੈਂਟ੍ਰੀਕਲ ਚੋਂ ਲੈ ਕੇ ਜਿਹੜੀ ਨਾਲੀ ਖੂਨ ਲੈ ਕੇ ਜਾਂਦੀ ਫੇਫੜਿਆਂ ਨੂੰ ਸਾਫ਼ ਕਰਨ ਵਾਸਤੇ ਵੀ ਇਹਦੇ ਜੋ ਕਾਰਬਨ ਡਾਈਆਕਸਾਈਡ ਕੱਢੋ ਆਕਸੀਜਨ ਪਾ ਰਹੇ ਹੋ ਔਰ ਉਹ ਰਸਤਾ ਹੀ ਬੰਦ ਸੀਗਾ ਕਿਉਂਕਿ ਹੁਣ ਮਾਂ ਦੇ ਪੇਟ ਵਿਚ ਸਾਰਾ ਕੰਮ ਮਾਂ ਕਰਕੇ ਭੇਜ ਰਹੀ ਸੀਗੀ ਇਸ ਕਰਕੇ ਇਹਦੀ ਬਹੁਤੀ ਲੋੜ ਵੀ ਨਹੀਂ ਹੈਗੀ ਸੀ ਔਰ ਇਹ ਸਾਰਾ ਵਿਧਾਨ ਜਿਹੜਾ ਸੀ ਉਹ ਚੱਲਦਾ ਹੋਇਆ ਚੱਲ ਰਿਹਾ ਸੀ ਭਾਈ ਸੱਜਾ ਪਾਸਾ ਅਲੱਗ ਹੈਗਾ ਆ ਖੱਬਾ ਪਾਸਾ ਅਲੱਗ ਹੈਗਾ ਆ ਰਾਈਟ ਸਾਈਡ ਕੰਟਰੈਕਸ਼ਨ ਸਰੀਰ ਦਾ ਤੇ ਲੈਫਟ ਸਾਈਡ ਕੰਟਰੈਕਸ਼ਨ ਸਰੀਰ ਦਾ ਇਹ ਇੱਕ ਇੱਕ ਸਕਿੰਟ ਦੇ ਪਿਛ ਹਿੱਸੇ ਦੇ ਵਿਚ ਫਰਕ ਪਾ ਕੇ ਇਹ ਚੱਲਦੇ ਰਹਿੰਦੇ ਨੇ ਔਰ ਉਹਦੀ ਜਿਹੜੀ ਸਾਊਂਡ ਆਵਾਜ਼ ਉਹ ਡਾਕਟਰ ਲੋਕ ਸਾਰੇ ਸੁਣਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਫਰੈਕਸ਼ਨ ਆਫ ਅ ਮਿੰਟ ਹਾਂ ਉਹਦੇ ਵਿਚ ਜਿਹੜੀ ਡਿਵੀਜ਼ਨ ਹੁੰਦੀ ਰਹਿੰਦੀ ਜੇ ਕਿਉਂਕਿ ਇਹਨਾਂ ਚ ਵਾਲਵ ਲੱਗੇ ਨੇ ਸੱਜੇ ਖਾਨੇ ਦੇ ਵਿਚੋਂ ਜਿਹੜਾ ਸੱਜੇ ਹੇਠਾਂ ਵਾਲੇ ਖਾਨੇ ਚ ਜਾਂਦਾ ਹੈ ਟ੍ਰਾਈਕਸਪਲ ਵਾਲਵ ਉਹਦੇ ਵਿਚੋਂ ਫਿਰ ਅੱਗੇ ਫੇਫੜਿਆਂ ਨੂੰ ਜਾਂਦਾ ਹੈ ਉਹ ਇੱਕ ਸੈਮੀ ਲੂਨਰ ਵਾਲਵ ਫੇਫੜਿਆਂ ਤੋਂ ਵਾਪਸ ਜਿਹੜਾ ਆਉਂਦਾ ਹੈਗਾ ਆ ਉਹਨਾਂ ਨੂੰ ਫਿਰ ਅਸੀਂ ਵੈਂਟ ਕਹਿੰਦੇ ਆ ਉਸ ਉਥੋਂ ਵਾਪਸ ਆ ਰਹੀਆਂ ਨੇ ਵੇਨਸ ਔਰ ਉਹ ਰਾਈਟ ਜਿਹੜਾ ਹੈ ਖੱਬੇ ਪਾਸੇ ਦੀ ਉੱਪਰ ਵਾਲਾ ਐਟਰੀਅਮ ਚ ਖੂਨ ਪਾਉਂਦੀਆਂ ਨੇ ਖੱਬੇ ਪਾਸੇ ਦੇ ਐਟਰੀਅਮ ਚ ਜਦੋਂ ਭਾਰ ਵੱਧ ਜਾਂਦਾ ਆ ਹੇਠਾਂ ਵਾਲਾ ਬਾਈਕ ਐਸਪਰ ਵਾਲੇ ਖੁੱਲ ਗਿਆ ਤੇ ਲੈਫਟ ਵੈਂਟ੍ਰੀਕਲ ਚ ਚਲਾ ਗਿਆ ਖੂਨ ਉਹਦੇ ਉੱਪਰ ਫਿਰ ਅੱਗੇ ਬਾਈ ਸੈਮੀ ਲੂਨਰ ਵਾਲਵ ਹੈ ਸੈਮੀ ਲੂਨਰ ਲੂਨਰ ਅਸੀਂ ਚੰਦ ਨੂੰ ਕਹਿੰਦੇ ਆ ਤੇ ਚੰਦ ਜਿਵੇਂ ਏਦਾਂ ਹੁੰਦਾ ਉਹਦੇ ਮੁਤਾਬਕ ਅੱਧਾ ਇਸ ਤਰ੍ਹਾਂ ਦਰਵਾਜ਼ਾ ਇੱਕ ਪਾਸੇ ਬੰਦ ਹੋਣ ਵਾਲਾ ਤੇ ਖੁੱਲਣ ਵਾਲਾ ਇਸ ਤਰ੍ਹਾਂ ਦਾ ਹੁੰਦਾ ਹੈ। ਜਦੋਂ ਹਾਰਟ ਕੰਟਰੈਕਟ ਕਰਦਾ ਹੈ ਖੂਨ ਬਾਹਰ ਨਿਕਲਦਾ ਹੈ ਤੇ ਜਦੋਂ ਹਾਰਟ ਰਿਲੈਕਸ ਕਰਦਾ ਹੈ ਉਹ ਖੂਨ ਵਾਪਸ ਨਹੀਂ ਆਉਂਦਾ। ਨਾਲੀ ਦੇ ਵਿੱਚ ਤੇ ਵਾਪਸ ਆਉਂਦਾ ਆ ਪਰ ਉਸ ਚੈਂਬਰ ਦੇ ਵਿੱਚ ਲੈਫਟ ਵੈਂਟ੍ਰੀਕਲ ਚ ਵਾਪਸ ਨਹੀਂ ਆ ਸਕਦਾ ਕਿਉਂਕਿ ਉਹ ਸੈਮੀ ਲੂਨਰ ਵਾਲਵ ਨੂੰ ਬੰਦ ਕਰ ਦਿੰਦਾ। ਇਹੀ ਕੰਮ ਜਿਹੜਾ ਸੀ ਰਾਈਟ ਵੈਂਟ੍ਰੀਕਲ ਚ ਵੀ ਹੁੰਦਾ ਸੀਗਾ ਇੱਥੇ ਵੀ ਸੈਮੀ ਲੂਨਰ ਵਾਲਵ ਸੀਗਾ ਵੀ ਇਹ ਖੂਨ ਪੰਚ ਕਰਕੇ ਤੇ ਫੇਫੜੇ ਨੂੰ ਸੁੱਟ ਦਿੰਦਾ ਹੈ ਲੇਕਿਨ ਜਦੋਂ ਰਿਲੈਕਸ ਹੁੰਦਾ ਆ ਨਾੜੀ ਵਿੱਚ ਬਚਿਆ ਹੋਇਆ ਖੂਨ ਵਾਪਸ ਨਾ ਆ ਜਾਵੇ ਇਹ ਬੰਦ ਹੋ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਚਲਨ ਸੀਗਾ। ਫਿਰ ਮੈਂ ਇਹਨੂੰ ਤੁਹਾਨੂੰ ਆਸਾਨੀ ਨਾਲ ਸਮਝਾਉਣ ਵਾਸਤੇ ਇਹ ਗੱਲ ਕਿਹਾ ਸੀਗਾ ਵੀ ਹਾਰਟ ਜਿਹੜੀਆਂ ਬਹੁਤੀਆਂ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ, ਲੈਫਟ ਸਾਈਡਡ ਹਾਰਟ ਫੇਲੀਅਰ, ਕੰਜੈਨੀਟਲ ਹਾਰਟ ਫੇਲੀਅਰ ਜਾਂ ਕੰਜੈਸਟਿਵ ਹਾਰਟ ਫੇਲੀਅਰ, ਇਹ ਅਸੀਂ ਅਲੱਗ ਅਲੱਗ ਨਾਂ ਰੱਖੇ ਨੇ। ਅਸਲ ਕੰਮ ਕੀ ਹੈ ਕਿ ਹਾਰਟ ਦਾ ਕੰਮ ਚੱਲਣੋਂ ਘੱਟ ਗਿਆ ਜਾਂ ਉਹਦੇ ਚ ਕੋਈ ਪ੍ਰੋਬਲਮ ਆ ਗਈ। ਸੋ ਪਿਛਲੇ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿੱਤਾ ਸੀਗਾ ਵੀ ਜਿਹੜਾ ਕੰਜੈਨੀਟਲ ਹੈਗਾ ਆ ਉਹ ਸਾਡੇ ਫੋਰਮ ਨੋਬਲ ਦੇ ਨਾਲ ਰਿਹਾ ਹੋਇਆ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਸਾਨੂੰ ਫੇਫੜਿਆਂ ਦੀ ਲੋੜ ਹੀ ਨਹੀਂ। ਆਕਸੀਜਨ ਵੀ ਮਾਂ ਦੇ ਕੇ ਭੇਜ ਰਹੀ, ਖੁਰਾਕ ਵੀ ਮਾਂ ਦੇ ਕੇ ਭੇਜ ਰਹੀ ਤੇ ਸਾਰਾ ਕੁਝ ਅਨਲਿਮਿਟਡ ਹਿੱਸੇ ਦੇ ਵਿੱਚੋਂ ਭੇਜ ਰਹੀ ਹੈ ਸੋ ਫਿਰ ਇਹਨਾਂ ਦੀ ਲੋੜ ਹੀ ਨਹੀਂ ਹੈਗੀ। ਸੋ ਇਸ ਕਰਕੇ ਇਹ ਜਿਹੜਾ ਹੈਗਾ ਫੋਰਮ ਨੋਬਲ ਉਸ ਵੇਲੇ ਕੁਦਰਤ ਨੇ ਖਿੜਕੀ ਰੱਖੀ ਹੋਈ ਹੈ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾਣ ਵਾਸਤੇ ਔਰ ਉਹ ਜਾਂਦਾ ਰਹਿੰਦਾ। ਮਤਲਬ ਕੀ ਹੋਇਆ ਰਾਈਟ ਵੈਂਟ੍ਰੀਕਲ ਜਿਹੜਾ ਆ ਉਹ ਉਸ ਵੇਲੇ ਕਾਰ ਆਮਦ ਨਹੀਂ ਹੈ। ਪਲਮੋਨਰੀ ਆਰਟਰੀ ਇਸ ਤੋਂ ਲੈ ਕੇ ਜਿਹੜੀ ਫੇਫੜਿਆਂ ਦਾ ਖੂਨ ਲੈ ਕੇ ਜਾ ਰਹੀ ਹੈ ਉਹ ਕਾਰ ਆਮਦ ਨਹੀਂ ਹੈ, ਉਹ ਕੰਮ ਨਹੀਂ ਕਰਦੀ ਕਿਉਂਕਿ ਉਹਦੇ ਵਿਚ ਖੂਨ ਆ ਹੀ ਨਹੀਂ ਰਿਹਾ। ਅੱਗੇ ਸਪਲਾਈ ਹੋ ਨਹੀਂ ਰਹੀ ਕਿਉਂਕਿ ਦਰਵਾਜ਼ਾ ਬੰਦ ਆ, ਜਿਹਨੂੰ ਬੰਦ ਕਰੀ ਕਹਿ ਸਕਦੇ ਸੀ। ਸੋ ਇਸ ਹਾਲਾਤ ਦੇ ਵਿੱਚ ਕੰਜੈਨੀਟਲ ਡਿਫੈਕਟ ਜਿਹੜੇ ਨੇ ਉਹ ਰਹਿ ਜਾਂਦੇ ਨੇ। ਅਸੀਂ ਸਮਝਦੇ ਹਾਂ ਕਿ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਤੇ ਮੈਂ ਇਸ ਇਨਵਾਇਰਮੈਂਟ ਦੀ ਗੱਲ ਵੀ ਤੁਹਾਡੇ ਨਾਲ, ਮੈਨੂੰ ਨਹੀਂ ਪਤਾ ਵੀ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਹੋਇਆ ਕਿ ਨਹੀਂ ਹੋਇਆ, ਕਿਉਂਕਿ ਹਿੰਦੀ ਅੰਗਰੇਜ਼ੀ ਦੇ ਵਿਚ ਅਲੱਗ ਅਲੱਗ ਪ੍ਰੋਗਰਾਮਾਂ ਚ ਮੈਂ ਦੱਸ ਚੁੱਕਿਆ ਹਾਂ ਕਿ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਇਹ ਸਾਡੇ ਜਿਹੜੇ ਸਾਡਾ ਜੀਵਨ ਹੈ ਸਾਡਾ ਚੱਲਦਾ ਹੀ ਇਸੇ ਤਰ੍ਹਾਂ ਹੈਗਾ ਜਿਵੇਂ ਮੱਛੀ ਦਾ ਪਾਣੀ ਚ ਚੱਲਦਾ ਹੈਗਾ। ਸਾਡਾ ਜਿਹੜਾ ਸਾਹ ਕਿਰਿਆ ਜਾਂ ਜੀਵਨ ਦਾ ਚੱਲਣ ਹੈ ਉਹ ਇਸ ਪ੍ਰੈਸ਼ਰ ਦੇ ਵਿਚ ਚੱਲਦਾ ਹੈਗਾ ਪਰ ਬੱਚੇ ਦਾ ਇਸ ਪ੍ਰੈਸ਼ਰ ਚ ਨਹੀਂ ਚੱਲਦਾ, ਬੱਚਾ ਇਸ ਤੋਂ ਸੇਫ ਹੈਗਾ ਆ। ਔਰ ਬਹੁਤ ਸਾਰੇ ਜਿਹੜੇ ਮੈਂਬਰੇਨ ਸੀ ਜਿਹੜੇ ਪੇਟ ਦੇ ਤਿੰਨ ਮਸਲ ਮੈਂ ਤੁਹਾਨੂੰ ਦੱਸੇ ਸੀਗੇ, ਇੰਟਰਨਲ ਐਕਸਟਰਨਲ ਓਬਲਿਕ ਹੈ, ਟ੍ਰਾਂਸਵਰਸ ਹੈ, ਲੌਂਗੀਟੂਡੀਨਲ ਹੈ, ਇਹ ਮਸਲ ਸੀਗੇ ਇੰਟਰਨਲ ਐਕਸਟਰਨਲ ਸਾਰੀਆਂ ਡਿਫਾਰਮਾਂ ਸੀਗੀਆਂ। ਇਹਦੇ ਕਰਕੇ ਉਸ ਤੋਂ ਬਾਅਦ ਯੂਟਰਸ ਦੇ ਮਸਲ ਸੀਗੇ ਜਿਹੜਾ ਪਹਿਲਾ ਬਰਾਡ ਲਿਗਾਮੈਂਟ ਸੀ, ਦੂਸਰਾ ਮਾਇਓਮੈਟ੍ਰੀਅਮ ਸੀਗਾ, ਤੀਸਰਾ ਇੰਡੋਮੈਟ੍ਰੀਅਮ ਸੀਗਾ। ਇਹਦੇ ਵਿਚ ਵੀ ਬੱਚਾ ਹੈਗਾ ਆ ਤੇ ਆਪਣੇ ਗਲਾਫ ਦੇ ਵਿਚ ਅਲੱਗ ਲਪੇਟਿਆ ਸੀ, ਜਿਹਨੂੰ ਅਸੀਂ ਐਮਨੀਓਨ ਕਹਿੰਦੇ ਹਾਂ ਜੀ। ਸੋ ਇੰਨਾ ਕੁਛ ਸੀ ਕਿ ਪ੍ਰੈਸ਼ਰ ਬੱਚੇ ਤੱਕ ਨਹੀਂ ਸੀ ਪਹੁੰਚਦਾ, ਉਸ ਵੇਲੇ ਮਾਂ ਹੀ ਜੋ ਕਿਰਿਆ ਕਰ ਰਹੀ ਸੀ ਉਹਦੇ ਮੁਤਾਬਕ ਹੀ ਚੱਲ ਰਿਹਾ ਸੀਗਾ। ਔਰ ਹੁਣ ਜਦੋਂ ਕਿ ਬੱਚਾ ਬਾਹਰ ਆ ਗਿਆ, ਜਦੋਂ ਹੀ ਉਹਦਾ ਨੱਕ ਮੂੰਹ ਸਿਰ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਤੇ ਪ੍ਰੈਸ਼ਰ ਇਹਦੇ ਉੱਪਰ ਪੈਂਦਾ, ਉਸੇ ਵੇਲੇ ਹੀ ਪ੍ਰੈਸ਼ਰ ਦੇ ਨਾਲ ਆ ਜਿਹੜਾ ਸਾਡਾ ਟ੍ਰਾਈਕਸਪਿਡ ਵਾਲ ਜਿਹੜਾ ਐਟਰੀਓ ਵੈਂਟ੍ਰੀਕਲ, ਉਹਨੂੰ ਤੁਸੀਂ ਕਹਿ ਸਕਦੇ ਹੋ ਐਟਰੀਓ ਵੈਂਟ੍ਰੀਕਲ, ਰਾਈਟ ਸਾਈਡ ਦਾ ਐਟਰੀਓ ਵੈਂਟ੍ਰੀਕਲ ਵਾਰਮ ਖੁੱਲ ਜਾਂਦਾ ਆ ਔਰ ਸੈਮੀ ਲੂਨਰ ਵਾਲਵ ਨੂੰ ਇਕਦਮ ਪ੍ਰੈਸ ਕਰਦਾ ਆ, ਉਹ ਖੁੱਲਦਾ ਤੇ ਪੁਲਮੋਨਰੀ ਆਰਟਰੀ ਦੇ ਜਿਹੜਾ ਖੂਨ ਜਾ ਕੇ ਫੇਫੜਿਆਂ ਚ ਜਾਣਾ ਸ਼ੁਰੂ ਹੋ ਜਾਂਦਾ, ਫੇਫੜੇ ਪ੍ਰੈਸ਼ਰ ਦੇ ਨਾਲ ਖੁੱਲ ਜਾਂਦੇ। ਸੋ ਇਸ ਕੰਡੀਸ਼ਨ ਦੇ ਮੁਤਾਬਕ ਜੇ ਇਹ ਕੰਡੀਸ਼ਨ ਬਾਅਦ ਵਿਚ ਵੀ ਚਾਲੂ ਰਹਿੰਦੀ ਹੈ, ਆਮ ਤੌਰ ਤੇ ਇਸ ਕੰਡੀਸ਼ਨ ਨੂੰ ਜਦੋਂ ਬੱਚਾ ਪੈਦਾ ਹੋ ਗਿਆ ਉਸ ਸੁਰਾਖ ਦੀ ਲੋੜ ਨਹੀਂ ਰਹਿ ਗਈ ਔਰ ਉਹ ਸੁਰਾਖ ਕੁਦਰਤੀ ਤੌਰ ਤੇ ਆਪਣੇ ਆਪ ਬੰਦ ਹੋਣਾ ਸ਼ੁਰੂ ਹੋ ਜਾਂਦਾ। ਮੈਂ ਇਹਦੀ ਮਿਸਾਲ ਦਿੱਤੀ ਸੀਗੀ ਕਿ ਮੈਨੂੰ ਕਈ ਵਾਰ ਇਹ ਭੁਲੇਖਾ ਰਹਿ ਜਾਂਦਾ ਵੀ ਤੁਹਾਡੇ ਰੇਡੀਓ ਦੇ ਪ੍ਰੋਗਰਾਮ ਤੇ ਗੱਲ ਹੋਈ ਹੈ ਕਿ ਨਹੀਂ ਹੋਈ ਜਾਂ ਕਿਹੜੇ ਪ੍ਰੋਗਰਾਮ ਚ ਹੋਈ ਕਿ ਨਹੀਂ। ਮੈਂ ਇਸ ਕਰਕੇ ਕਈ ਵਾਰ ਰਿਪੀਟ ਵੀ ਕਰ ਰਿਹਾ ਹੁੰਦਾ ਇਹਨਾਂ ਗੱਲਾਂ ਨੂੰ ਭਾਈ ਜੇ ਬਾਲਟੀ ਦਾ ਹੇਠੋਂ ਥੱਲਾ ਪੂਰਾ ਹੋਵੇ, ਉਹਦੇ ਵਿਚ ਉੱਪਰ ਕੋਈ ਚੀਜ਼ ਪੈ ਰਹੀ ਹੈ, ਉਛਲਣ ਲੱਗ ਗਈ ਹੈ ਤੇ ਜਿੱਥੇ ਵੀ ਸੁਰਾਖ ਉਹਨੂੰ ਮਿਲਿਆ ਉਹਦੇ ਵਿਚ ਨਿਕਲੂਗੀ ਨਾ। ਜਿਹੜਾ ਸਾਈਨੋ ਆਰਟਰੀ ਜੰਕਸ਼ਨ ਹੈ ਜਿੱਥੇ ਬਾਹਰੋਂ ਖੂਨ ਹਾਰਟ ਦੇ ਵਿਚ ਆ ਹੀ ਰਿਹਾ ਹੈਗਾ ਆ, ਉਹਦੇ ਵਿਚ ਤਾਂ ਉਹਨੇ ਪਾ ਦਿੱਤਾ, ਹੁਣ ਜਾਏਗਾ ਕਿੱਥੇ? ਅਗਲੇ ਪਾਸੇ ਸੁਰਾਖ ਕੁਦਰਤ ਨੇ ਬਣਾ ਦਿੱਤਾ, ਚੰਗਾ ਬਈ ਸੱਜੇ ਪਾਸਿਓਂ ਖੱਬੇ ਪਾਸੇ ਚਲਾ ਜਾਵੇ ਤੇ ਉਦੋਂ ਜਾਂਦਾ ਰਿਹਾ। ਹੁਣ ਜਦੋਂ ਕਿ ਆਰਟਰੀਓ ਵੈਂਟ੍ਰੀਕਲ ਸੈਕਟਮ ਜਿਹੜਾ ਸੀ ਜਿਹੜਾ ਉਸ ਸਾਹ ਦੇ ਦਰਵਾਜ਼ਾ ਕੁਦਰਤ ਨੇ ਲਾਇਆ ਆ ਉਹ ਪ੍ਰੈਸ਼ਰ ਦੇ ਨਾਲ ਖੁੱਲ ਗਿਆ, ਉਹ ਖੁੱਲ ਗਿਆ ਤੇ ਜੇ ਬਾਲਟੀ ਦੇ ਥੱਲੇ ਦੇ ਹੇਠਾਂ ਸੁਰਾਖ ਕਰ ਦਿੱਤਾ ਜਾਵੇ ਤੇ ਫਿਰ ਪਾਰਟੀ ਦੇ ਬਾਹਰੋਂ ਤੈਨੂੰ ਨਾ ਉਛਲੇਗਾ, ਫਿਰ ਤਾਂ ਅਲਟੀਮੇਟਲੀ ਇੱਕ ਰਸਤਾ ਖੁੱਲ ਕੇ ਉਹ ਤੈਨੂੰ ਜਾਏਗਾ, ਤੇ ਹੌਲੀ ਹੌਲੀ ਜਿਹੜਾ ਰਸਤਾ ਕਾਰ ਆਮਦ ਨਹੀਂ ਹੈ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਅਸੀਂ ਲਿਮਿਟ ਰੱਖ ਲਈ ਹੈ ਕਿ ਵਿਦ ਇਨ 6 ਮੰਥ ਇਹ ਬੰਦ ਹੋਣਾ ਚਾਹੀਦਾ, ਮੈਕਸੀਮਮ 18 ਮਹੀਨਿਆਂ ਦੇ ਵਿੱਚ ਅਸੀਂ ਸਮਝਦੇ ਹਾਂ। ਜਿਵੇਂ ਫੌਂਟਾ ਨਲ ਦੀ ਗੱਲ ਮੈਂ ਕੀਤੀ ਸੀ ਵੀ ਫੌਂਟਾ ਨਲ ਵੀ ਸਾਡਾ ਵਿਦ ਇਨ 80 ਮੰਥ ਜਾਂ ਸਿਰ ਦੇ ਵਿੱਚ ਤਾਲੂ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਪਹਿਲਾਂ ਸਾਫਟ ਹੁੰਦਾ ਆ ਬੱਚੇ ਦਾ, 18 ਮਹੀਨਿਆਂ ਦੇ ਵਿੱਚ ਵਿੱਚ ਇਸ ਨੂੰ ਹੱਡੀ ਚ ਕਨਵਰਟ ਹੋਣਾ ਚਾਹੀਦਾ। ਠੀਕ ਉਸੇ ਤਰ੍ਹਾਂ ਹੀ ਇਹ ਜਿਹੜਾ ਹੈ ਉਹ ਫੋਰਾਮਿਨ ਓਵਲ ਇਸ ਨੂੰ ਬੰਦ ਹੋ ਜਾਣਾ ਚਾਹੀਦਾ ਹੈਗਾ, ਕਿਉਂਕਿ ਹੁਣ ਇਹਦੀ ਲੋੜ ਨਹੀਂ ਰਹੀ ਤੇ ਸਰੀਰ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਤਾਂ ਹੋ ਹੀ ਰਹੀ ਹੈ, ਡਿਵੈਲਪਮੈਂਟ ਹੋ ਹੀ ਰਹੀ ਹੈ ਤੇ ਉਸ ਡਿਵੈਲਪਮੈਂਟ ਦੇ ਮੁਤਾਬਕ ਅੱਗੇ ਪਿੱਛੇ ਇਹ ਵੀ ਸਵੈਟਰ ਬੁਣਿਆ ਜਾਊਗਾ, ਤੇ ਸਵੈਟਰ ਬੁਣਿਆ ਜਾਊਗਾ ਤੇ ਸੁਰਾਖ ਜਿਹੜਾ ਕਿਸੇ ਥਾਂ ਤੇ ਹੈਗਾ ਉਹ ਬੰਦ ਹੋ ਜਾਊਗਾ। ਪਰ ਕਈ ਵੇਰਾਂ ਕਈ ਕੰਡੀਸ਼ਨਾਂ ਦੇ ਕਰਕੇ ਇਹ ਬੰਦ ਨਹੀਂ ਹੁੰਦਾ। ਤੁਸੀਂ ਮੈਂ ਇੱਕ ਇਸ ਨੂੰ ਫਾਰਮੇਸ ਨਾਲ ਵੀ ਜੋੜਦਾ ਹਾਂ ਕਿ ਸਾਡੇ ਸਰੀਰ ਦੇ ਵਿੱਚ ਕਨੈਕਟਿਵ ਟਿਸ਼ੂ ਹੁੰਦੇ ਨੇ ਜਿਨ੍ਹਾਂ ਦਾ ਜੁੜਨਾ ਵੀ ਮੁਸ਼ਕਲ ਹੁੰਦਾ ਆ, ਜਿਨ੍ਹਾਂ ਦਾ ਅੱਗੇ ਜੋੜ ਬਣਾਉਣਾ ਵੀ ਮੁਸ਼ਕਲ ਹੁੰਦਾ ਆ, ਉਹਨਾਂ ਦੀ ਆਪਣੀ ਸਕੀਮ ਹੈ ਜਿਵੇਂ ਉਹ ਚੱਲਦੇ ਨੇ। ਤੁਸੀਂ ਵੇਖਿਆ ਹੋਣਾ ਵੀ ਗੋਡੇ ਦੇ ਲੱਤ ਤੇ ਕਿਤੇ ਸਾਡੀ ਪੁਰਾਣੀ ਸੱਟ ਲੱਗੀ ਹੋਵੇ ਨਾ, ਤੁਸੀਂ ਸਕਾਰ ਫਾਰਮੇਸ਼ਨ ਹੁੰਦੀ ਸਾਡੀ ਚਮੜੀ ਨਾਲ ਵੱਖਰੀ ਚਮੜੀ ਬਣੀ ਹੁੰਦੀ। ਇਸ ਤਰ੍ਹਾਂ ਦਾ ਜੇ ਹਾਲਾਤ ਅੰਦਰ ਉਸ ਫੋਰਾਮਿਨ ਓਵਲ ਦੇ ਵਿੱਚ ਡਿਵੈਲਪ ਹੋ ਗਿਆ ਹੋਵੇ ਤੇ ਫਿਰ ਸੁਰਾਖ ਬੰਦ ਨਹੀਂ ਹੁੰਦਾ, ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਥੋੜਾ ਬਹੁਤ ਰਹਿ ਜਾਂਦਾ ਹੈ। ਔਰ ਉਹਦਾ ਡਿਫੈਕਟ ਜਿਹੜਾ ਆਪਾਂ ਇਹ ਕਰ ਰਹੇ ਹਾਂ ਕੰਜੈਨੀਟਲ ਹਾਰਟ ਡਿਫੈਕਟ, ਉਹ ਹੈ ਕੀ ਆ, ਉਹ ਇਹ ਹੈਗਾ ਕਿ ਇਹਦੇ ਰਾਹੀਂ ਵੀ ਕੁਛ ਨਾ ਕੁਛ ਬਾਹਰੋਂ ਬਲੱਡ ਆਇਆ, ਇਕਦਮ ਹੇਠਾਂ ਜਾਣ ਦੀ ਥਾਂ ਸੱਜੇ ਪਾਸੇ ਖੱਬੇ ਪਾਸੇ ਵੀ ਨਿਕਲ ਗਿਆ ਥੋੜਾ ਬਹੁਤ। ਜਦੋਂ ਇਹ ਖੱਬੇ ਪਾਸੇ ਖੂਨ ਨਿਕਲ ਗਿਆ, ਖੱਬੇ ਆਰਟਰੀਅਮ ਦੇ ਵਿੱਚ ਪੈ ਗਿਆ, ਤਾਂ ਭਾਵ ਕੀ ਹੈ ਇਹ ਤਾਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੁਣ, ਔਰ ਇਹਦੇ ਵਿੱਚ ਉਸ ਵੇਲੇ ਆਕਸੀਜਨ ਵੀ ਘੱਟ ਆ, ਇਹਦੇ ਵਿੱਚ ਸਰੀਰ ਚੋਂ ਇਕੱਠਾ ਹੋਇਆ ਗਾਰਬੇਜ ਵੀ ਹੈਗਾ ਆ, ਤੇ ਭਾਈ ਉਸ ਤੋਂ ਬਾਅਦ ਕੁਝ ਹਿੱਸਾ ਜਿਹੜਾ ਉਹ ਬੰਦ ਕਰੀ ਪਲਮੋਨਰੀ ਆਰਟਰੀ ਵਾਲਾ ਸੀਗਾ ਉਹ ਚਾਲੂ ਹੋ ਗਿਆ, ਨਾਰਮਲ ਸਿਸਟਮ ਵੀ ਚਾਲੂ ਹੋ ਗਿਆ, ਪਰ ਇਹ ਸੁਰਾਖ ਵੀ ਹੈਗਾ ਜਿਹਦੇ ਵਿੱਚ ਲੀਕ ਹੁੰਦਾ ਰਿਹਾ। ਤੋਂ ਭਾਵ ਕੀ ਹੋਇਆ ਕਿ ਆਕਸੀਜਨੇਟਡ ਬਲੱਡ ਦੇ ਵਿੱਚ ਡੀ ਆਕਸੀਜਨੇਟਡ ਬਲੱਡ ਵੀ ਮਿਕਸ ਅਪ ਹੁੰਦਾ ਰਿਹਾ, ਲੈਫਟ ਐਟਰੀਅਮ ਦੇ ਵਿੱਚ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਿਹਾ। ਤੇ ਜਦੋਂ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਹੂਗਾ ਇਹਦਾ ਮਤਲਬ ਕੀ ਹੋਇਆ ਕਿ ਟੋਟਲ ਬਲੱਡ ਦੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਏਗੀ, ਟੋਟਲ ਬਲੱਡ ਦੇ ਵਿੱਚ ਖੁਰਾਕ ਦੀ ਮਾਤਰਾ ਜਿਹੜੀ ਅੱਗੇ ਸੈੱਲਾਂ ਨੂੰ ਚਾਹੀਦੀ ਹੈ ਉਹ ਘੱਟ ਜਾਏਗੀ, ਪਰ ਉਹੀ ਬਲੱਡ ਹੇਠਾਂ ਲੈਫਟ ਵੈਂਟਰੀਕਲ ਚ ਜਾਏਗਾ ਤੇ ਉਹ ਲੈਫਟ ਵੈਂਟਰੀਕਲ ਨੇ ਸਾਰੇ ਸਰੀਰ ਨੂੰ ਸਪਲਾਈ ਕਰਨਾ ਹੈਗਾ। ਹੁਣ ਭਾਵ ਕੀ ਹੋਇਆ ਵੀ ਜਿਹੜੀ ਸਪਲਾਈ ਆਈ ਹੈ ਉਹ ਸਾਰੀ ਉਸੇ ਤਰ੍ਹਾਂ ਹੀ ਗਈ ਹੈ ਜਿਹਦੇ ਵਿੱਚ ਟੋਟਲ ਕੰਸਨਟ੍ਰੇਸ਼ਨ ਆਕਸੀਜਨ ਦੀ ਘੱਟ ਹੈ, ਟੋਟਲ ਉਹਦੇ ਚ ਫੂਡ ਮਟੀਰੀਅਲ ਜਿੰਨੇ ਵੀ ਸਾਰੇ ਸੀ ਜਾਣੇ ਚਾਹੀਦੇ ਸੀਗੇ ਉਹ ਘੱਟ ਹੈਗੇ ਨੇ, ਤੇ ਫਿਰ ਕੀ ਹੋਏਗਾ ਬੱਚੇ ਦੀ ਡਿਵੈਲਪਮੈਂਟ ਰੁਕ ਜਾਏਗੀ ਔਰ ਬੱਚੇ ਨੂੰ ਤੁਰਨ ਫਿਰਨ ਵੇਲੇ ਸਾਹ ਚੜੇਗਾ, ਕਿਉਂਕਿ ਆਕਸੀਜਨ ਪਹਿਲੀ ਚੀਜ਼ ਹੈ, ਪਹਿਲੀ ਲੋੜ ਹੈ, ਥਕਾਵਟ ਨਾ ਹੋਵੇ, ਬੱਚੇ ਦੂਜੇ ਖੇਡਦੇ ਹੋਣਗੇ ਉਹ ਬੈਠਾ ਹੋਏਗਾ ਚੱਲ ਨਹੀਂ ਸਕੇਗਾ, ਬਹੁਤਾ ਦੌੜੇਗਾ ਤੇ ਇਕਦਮ ਬਹੁਤ ਜ਼ਿਆਦਾ ਦਿਲ ਧੜਕਣਾ ਸ਼ੁਰੂ ਹੋ ਜਾਏਗਾ। ਔਰ ਕਈ ਵਾਰ ਇਸ ਤਰ੍ਹਾਂ ਦੇ ਬੱਚਿਆਂ ਦਾ ਅਗਰ ਤੁਸੀਂ ਕਮੀਜ਼ ਤੋਂ ਉੱਪਰ ਕਰਕੇ ਦੇਖੋ ਨਾ ਤੇ ਉਹ ਉੱਥੇ ਤੁਹਾਨੂੰ ਦਿਖਾਈ ਦੇਵੇਗਾ ਵੀ ਜਿਵੇਂ ਬਹੁਤ ਫਟ ਫਟ ਕੋਈ ਚੀਜ਼ ਵੱਜ ਰਹੀ ਹੈ, ਪਰ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਖਤਰੇ ਵੀ ਹੋ ਜਾਂਦੇ ਨੇ। ਸੋ ਇਹ ਕੰਜੈਨੀਟਲ ਪ੍ਰੋਬਲਮ ਪਹਿਲਾਂ ਤਾਂ ਇਹਦਾ ਸਾਡੇ ਕੋਈ ਹੱਲ ਨਹੀਂ ਸੀ ਹੁੰਦਾ, ਲੇਕਿਨ ਅੱਜ ਕੱਲ ਤੇ ਸਰਜਰੀ ਨੇ ਬਹੁਤ ਮਾਰ ਕੇ ਮਾਰੇ ਨੇ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਕੁਦਰਤ ਦੇ ਨਿਯਮ ਵਿੱਚ ਰਹਿ ਗਈਆਂ ਰੁਕਾਵਟਾਂ ਹਨ ਉਹਨਾਂ ਨੂੰ ਦੂਰ ਕਰਨ ਵਾਸਤੇ ਸਰਜਰੀ ਨੇ ਬਹੁਤ ਵੱਡੇ ਕੰਮ ਕੀਤੇ ਨੇ, ਔਰ ਅੱਜ ਕੱਲ ਇਹਦੀ ਸਰਜਰੀ ਤੇ ਆਮ ਹੀ ਹੋਣ ਲੱਗ ਗਈ ਹੈ, ਔਰ ਉਸ ਫੋਰਾਮਿਨ ਓਵਲ ਨੂੰ ਸਟਿਚ ਕਰ ਦਿੱਤਾ ਜਾਂਦਾ ਹੈਗਾ ਤਾਂ ਕਿ ਇਧਰ ਵਾਲੇ ਪਾਸੇ ਜਿਹੜਾ ਮਿਕਸ ਹੋ ਰਿਹਾ ਸੀਗਾ ਉਹ ਮਿਕਸ ਨਾ ਹੋਵੇ, ਤੇ ਰੂਟੀਨ ਦੇ ਵਿੱਚ ਪੂਰੀ ਆਕਸੀਜਨ ਫੇਫੜਿਆਂ ਵਿੱਚੋਂ ਲੈ ਕੇ ਤੇ ਫੇਰ ਹੀ ਇਹ ਜਿਹੜੇ ਸਾਰੇ ਸਰੀਰ ਵਿੱਚ ਜਾਵੇ, ਤੇ ਉਦੋਂ ਹੀ ਬੱਚਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ, ਨਿਸ਼ਾਨੀਆਂ ਫਿਰ ਉਹੀ ਨੀਲੇ ਬੁੱਲ ਹੋ ਗਏ, ਨੀਲੇ ਹੋਠ ਹੋ ਗਏ, ਅੱਖਾਂ ਅੱਗੇ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ, ਨੌ ਜਿਹੜੇ ਨੇ ਕਲਬਿੰਗ ਨੇਲਸ ਹੋ ਗਏ ਜਿਵੇਂ ਤੁਹਾਨੂੰ ਦੱਸਿਆ ਸੀ ਤੁਹਾਡੀ ਮੂਧੀ ਮਾਰੀ ਹੋਈ, ਉਹ ਨਿਸ਼ਾਨੀਆਂ ਤਾਂ ਪਤਾ ਜਿਹੜੀ ਦੱਸੀਆਂ ਨਾ ਮੈਂ ਤੁਹਾਨੂੰ ਚੈਸਟ ਦੀਆਂ ਨਿਸ਼ਾਨੀਆਂ, ਉਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਹੀ ਇੱਥੇ ਅਸੀਂ ਸ਼ਾਮਲ ਕਰ ਸਕਦੇ ਹਾਂ। ਔਰ ਇਸ ਹਾਲਾਤ ਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਫੈਕਟ, ਠੀਕ ਹੈ। ਔਰ ਇਹ ਕੰਜੈਨੀਟਲ ਮਤਲਬ ਪਹਿਲਾਂ ਤੋਂ ਲੈ ਕੇ ਆ ਰਹੇ ਹੋ, ਪਹਿਲਾਂ ਤੁਸੀਂ ਲੈ ਕੇ ਆ ਰਹੇ ਹੋ, ਜਦੋਂ ਸਰੀਰ ਚ ਬਾਹਰ ਆਇਆ ਤੁਹਾਡਾ ਉਦੋਂ ਇਹ ਗੱਲ ਤੁਸੀਂ ਲੈ ਕੇ ਆ ਰਹੇ ਹੋ, ਪਰ ਹੁਣ ਵੀ ਤੁਹਾਡੇ ਤੋਂ ਅਜੇ ਦਰੁਸਤ ਨਹੀਂ ਹੋਈ, ਨਹੀਂ ਹੋਈ ਇਹ ਸਰੀਰ ਕਵਰ ਨਹੀਂ ਕਰ ਸਕਿਆ, ਔਰ ਜਿਹੜੇ ਮਟੀਰੀਅਲ ਗਾਰੇ ਨਾਲ ਇਹਨੇ ਕਵਰ ਕਰਨਾ ਸੀ ਉਹੀ ਪੂਰਾ ਨਹੀਂ ਹੋ ਰਿਹਾ। ਇਸ ਕਰਕੇ ਇਹਦੇ ਵਾਸਤੇ ਸਰਦੀ ਦਾ ਅੱਜ ਕੱਲ ਬਹੁਤ ਆਮ ਚੀਜ਼ ਹੈ, ਜਿਹੜੀਆਂ ਆਮ ਸਧਾਰਨ ਸਿਮਟਮ ਮੈਂ ਤੁਹਾਨੂੰ ਦੱਸ ਦਿੱਤੇ ਨੇ, ਜਿੰਨੇ ਵੀ ਹਾਰਟ ਦੇ ਸਿਮਟਮ ਮੈਂ ਤੁਹਾਨੂੰ ਦੱਸੇ ਨੇ ਉਹ ਸਾਰੇ ਉਹੀ ਹੋਣਗੇ। ਕੰਜੈਸ਼ਨ ਹੋਏਗਾ ਵਾਰ ਵਾਰ, ਬੱਚੇ ਆਮ ਤੌਰ ਤੇ ਛੋਟੇ ਬੱਚੇ ਨੂੰ ਆਮ ਤੌਰ ਤੇ ਡਾਕਟਰਾਂ ਕੋਲ ਵਾਰ ਵਾਰ ਲੈ ਕੇ ਜਾਣਾ ਪੈਂਦਾ, ਇਹਨੂੰ ਤਾਂ ਜੀ ਬੁਖਾਰ ਹੋ ਗਿਆ ਜੀ, ਮਾੜੀ ਜੀ ਠੰਡ ਲੱਗੀ ਜੀ ਬੁਖਾਰ ਹੋ ਗਿਆ ਜੀ, ਇਹਨੂੰ ਤੇ ਖੰਘ ਆਉਣੀ ਸ਼ੁਰੂ ਹੋ ਗਈ ਜੀ, ਇਹੋ ਜਿਹੀਆਂ ਆਮ ਨਿਸ਼ਾਨੀਆਂ ਹੁੰਦੀਆਂ ਨੇ। ਇਹ ਜਿਆਦਾ ਤੁਰ ਫਿਰ ਨਹੀਂ ਸਕਦਾ, ਜਿੱਥੇ ਪਾਇਆ ਉੱਥੇ ਪਿਆਇਆ ਰਹਿ ਜਾਂਦਾ, ਹਿਲਦਾ ਜੁਲਦਾ ਹੀ ਨਹੀਂ ਹੈਗਾ, ਇਹਦੀ ਐਕਟੀਵਿਟੀ ਘੱਟ ਹੈਗੀ ਹੈ। ਇਹ ਸਾਰੀਆਂ ਗੱਲਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਔਰ ਕਈ ਵਾਰਾਂ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਜੇ ਇਹ ਸਿਸਟਮ ਬੈਕਲੌਗ ਲਾ ਦੇਵੇ, ਭਾਰ ਨਹਿਰ ਦੇ ਵਿਚ ਡਾਫ ਲੱਗ ਜਾਵੇ, ਤੇ ਫਿਰ ਕੀ ਹੋਏਗਾ, ਇਹੋ ਜਿਹੇ ਬੱਚਿਆਂ ਦੇ ਪੈਰਾਂ ਤੇ ਗਿੱਟਿਆਂ ਤੇ ਇਹਨਾਂ ਥਾਵਾਂ ਤੇ ਸੋਜ ਹੋਣੀ ਸ਼ੁਰੂ ਹੋ ਜਾਏਗੀ। ਮੂੰਹ ਵੀ ਐ ਲੱਗੇਗਾ ਜੀ ਫੁੱਲਿਆ ਹੋਇਆ ਹੈਗਾ, ਕਿਉਂਕਿ ਖੂਨ ਉਪਰੋਂ ਵੀ ਹੇਠਾਂ ਨੂੰ ਵਾਪਸ ਆ ਰਿਹਾ ਨਾ, ਔਰ ਉਹ ਸਾਰੇ ਦਾ ਸਾਰਾ ਟ੍ਰਾਂਸਮਿਟ ਨਹੀਂ ਹੋ ਰਿਹਾ, ਕਿਉਂਕਿ ਫੋਰਾਮਿਨ ਓਵਲ ਵੀ ਛੋਟਾ ਹੋ ਗਿਆ। ਪਹਿਲੇ ਜਿੰਨਾ ਨਹੀਂ ਰਿਹਾ, ਉਸ ਹਾਲਾਤ ਦੇ ਵਿਚ ਡਿਵੈਲਪਮੈਂਟ ਸਾਰੀ ਰੁਕੀ ਹੋਈ ਹੈ, ਜਿਹਦੇ ਕਰਕੇ ਆਮ ਤੌਰ ਤੇ ਇਹਨਾਂ ਬੱਚਿਆਂ ਦਾ ਵੀਕਨੈਸ ਤੇ ਹੋਏਗੀ, ਲੇਕਿਨ ਮੂੰਹ ਵੀ ਫੁੱਲਿਆ ਹੋਇਆ, ਪੈਰ ਗਿੱਟੇ, ਇਹਨਾਂ ਤੇ ਵੀ ਸੋਜ ਜੀ ਲੱਗਦੀ ਹੋਈ ਹੋਈ ਹੈ। ਇਹ ਸਾਰੀਆਂ ਕੰਜੈਨੀਟਲ ਹਾਰਟ ਡਿਫੈਕਟ ਦੀਆਂ ਨਿਸ਼ਾਨੀਆਂ ਹਨ, ਔਰ ਇਹਨਾਂ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ। ਖਾਸ ਤੌਰ ਤੇ ਇਹ ਗੱਲ, ਵੈਸੇ ਤਾਂ ਰਿਊਮੈਟਿਕ ਹਾਰਟ ਡਿਸੀਜ਼ ਜਿਹੜੀ ਹੈ ਉਹ ਵੀ ਕੰਜੈਨੀਟਲ ਹੋ ਸਕਦੀ ਹੈ, ਵੈਸੇ ਤੇ ਹੋਰ ਬਹੁਤ ਸਾਰੇ ਕਾਰਨ ਐਸੇ ਹੈਗੇ ਨੇ ਜਿਹੜੇ ਲੈ ਕੇ ਆ ਰਹੇ ਹਾਂ, ਅਸੀਂ ਮਾਂ ਬਾਪ ਵੱਲੋਂ ਵੀ ਲੈ ਕੇ ਆ ਸਕਦੇ ਹਾਂ, ਪਰ ਮੋਟੇ ਤੌਰ ਤੇ ਜਿਹੜਾ ਅੱਜ ਕੱਲ ਦਾ ਪ੍ਰੀਵਲੈਂਟ ਜਿਹੜੀ ਗੱਲ ਹੈਗੀ ਹੈ ਵੀ ਇਹ ਸਭ ਤੋਂ ਜ਼ਿਆਦਾ ਹੁੰਦਾ ਆ, ਉਹ ਇਹ ਹੁੰਦਾ ਬੱਚਿਆਂ ਦੇ ਫੋਰਾਮਿਨ ਓਵਲ ਦਾ ਡਿਫੈਕਟ, ਇਹ ਪੂਰੀ ਤਰ੍ਹਾਂ ਕਲੋਜ਼ ਨਹੀਂ ਹੋਇਆ, ਜਿਹਦੇ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਕਿ ਭਾਈ ਇਹ ਕੰਜੈਨੀਟਲ ਡਿਫੈਕਟ ਹੈ। ਇਹ ਬਾਹਰ ਆ ਕੇ ਅਕਵਾਇਰਡ ਨਹੀਂ ਹੋਇਆ, ਇੱਕ ਅਕਵਾਇਰਡ ਹੁੰਦਾ ਇੱਕ ਜਿਹੜਾ ਕੰਜੈਨੀਟਲ ਜਿਹੜਾ ਮਾਂ ਬਾਪ ਲੋਕੋ ਅਸੀਂ ਲੈ ਕੇ ਆ ਰਹੇ ਹਾਂ, ਅਕਵਾਇਰਡ ਹੁੰਦਾ ਜਿਹੜਾ ਹੁੰਦੀਆਂ ਸਾਡੀਆਂ ਗਲਤੀਆਂ ਦੇ ਕਰਕੇ ਪੀ ਪੀ ਸ਼ਰਾਬ ਤੇ ਅਸੀਂ ਲਿਵਰ ਖਰਾਬ ਕਰ ਲਿਆ, ਇਹ ਅਕਵਾਇਰਡ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਕੰਮਾਂ ਕਰਕੇ ਹੋਈਆਂ ਨੇ ਉਹਨਾਂ ਨੂੰ ਅਸੀਂ ਅਕਵਾਇਰਡ ਕਹਿੰਦੇ ਹਾਂ, ਔਰ ਦੂਸਰਿਆਂ ਨੂੰ ਅਸੀਂ ਅਲੱਗ ਵੰਡ ਵਿਚ ਰੱਖ ਰੱਖਦੇ ਹਾਂ, ਜਿਵੇਂ ਇਹਨੂੰ ਅਸੀਂ ਕੰਜੈਨੀਟਲ ਕਹਿ ਦਿੰਦੇ। ਉਸ ਤੋਂ ਬਾਅਦ ਅਗਲੀ ਗੱਲ ਹੋ ਗਈ ਕਿ ਰਾਈਟ ਸਾਈਡਡ ਹਾਰਟ ਫੇਲੀਅਰ। ਹੁਣ ਭਾਈ ਰਾਈਟ ਸਾਈਡਡ ਹਾਰਟ ਫੇਲੀਅਰ ਨੂੰ ਅਸੀਂ ਵੱਖਰੇ ਤੌਰ ਤੇ ਕਿਉਂ ਲੈ ਰਹੇ ਹਾਂ? ਕਿਉਂ? ਕਿਉਂਕਿ ਲੈਫਟ ਸਾਈਡ ਦਾ ਸਪੀਜ਼ ਹੋਣਾ, ਕੰਟਰੈਕਟ ਹੋਣਾ ਤੇ ਰਿਲੈਕਸ ਹੋਣਾ ਖੱਬੇ ਪਾਸੇ ਨਾਲੋਂ ਵੱਖਰਾ ਹੈਗਾ ਆ। ਇਹਨੂੰ ਜਿਹੜੇ ਕੰਟਰੋਲ ਕਰਨ ਵਾਲਾ ਸਿਸਟਮ ਹੈ, ਮੈਂ ਉਹਦਾ ਤੁਹਾਨੂੰ ਦੱਸਿਆ ਸੀ, ਏ ਵੀ ਨੋਡ, ਐਸ ਏ ਨੋਡ, ਬੰਡਲ ਆਫ ਹੇਜ, ਇਹ ਉਹ ਬ੍ਰਾਂਚ ਜਾਂ ਇਹ ਟ੍ਰਾਂਸਫਾਰਮਰ ਹੈਗੇ ਨੇ ਕਰੰਟ ਜਿਹੜੇ ਸਪਲਾਈ ਕਰਦੇ ਨੇ ਇਸ ਚੀਜ਼ ਨੂੰ, ਉਹਨਾਂ ਦੇ ਕਰਕੇ ਕਈ ਵਾਰਾਂ ਕੋਈ ਇਸ ਤਰ੍ਹਾਂ ਦੇ ਡਿਫੈਕਟ ਪੈ ਸਕਦੇ ਨੇ, ਕਈ ਵਾਰਾਂ ਕਿਸੇ ਅਲੱਗ ਹਿੱਸੇ ਦੇ ਵਿਚ ਕੋਈ ਸੋਜ ਹੋ ਗਈ, ਰੂਮੈਟਿਕ ਟਾਈਪ ਦੀ ਕੋਈ ਗੱਲ ਆ ਗਈ, ਇਹ ਇਹਨਾਂ ਕੰਡੀਸ਼ਨਾਂ ਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ। ਤੇ ਹੁਣ ਅੰਦਾਜ਼ਾ ਇਹ ਲਾਓ ਭਾਈ ਰਾਈਟ ਸਾਈਡ ਫੇਲੀਅਰ ਅਸੀਂ ਕਹਿ ਰਹੇ ਹਾਂ, ਇਹਦਾ ਮਤਲਬ ਕੀ ਹੋਇਆ ਭਾਈ? ਰਾਈਟ ਸਾਈਡ ਜਿਹੜਾ ਆ ਉਹ ਖੱਬੇ ਪਾਸੇ ਨੂੰ ਪੂਰਾ ਖੂਨ ਸਪਲਾਈ ਕਰ ਰਹੇ, ਜਿਹੜਾ ਦਾ ਕੰਮ ਹੈ ਉਹ ਕਰ ਨਹੀਂ ਰਿਹਾ। ਉਹਦਾ ਕੰਮ ਆ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਖੂਨ ਭੇਜਣਾ, ਵਾਇਆ ਫੇਫੜਿਆਂ ਨੂੰ, ਵਾਇਆ ਫੇਫੜਿਆਂ ਦੇ ਇਹਨੇ ਭੇਜਣਾ ਹੈਗਾ ਆ, ਪਰ ਇਹ ਸੱਜਾ ਪਾਸਾ ਕੰਮ ਨਹੀਂ ਕਰ ਰਿਹਾ। ਡਿਫੈਕਟ ਕਿਤੇ ਜੀ, ਇਹ ਬਾਅਦ ਦੀ ਗੱਲ, ਡਿਸਕ੍ਰਿਪਸ਼ਨ ਹੈਗੀ ਹੈ ਕਿ ਕਿਹੜੇ ਵਾਲਵ ਦੇ ਵਿਚ ਫਰਕ ਪੈ ਗਿਆ, ਕਿਹਦੇ ਕਰਕੇ ਐਸਾ ਹੋ ਗਿਆ, ਇਹ ਅੱਗੇ ਸ਼ਨਾਖਤ ਦੀ ਗੱਲ ਹੈ। ਪਰ ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ ਕਿ ਜੇ ਰਾਈਟ ਸਾਈਡ ਫੇਲੀਅਰ ਹੋਇਆ ਤੇ ਫਿਰ ਕੀ ਹੋਏਗਾ, ਉਹਦੇ ਵਿਚ ਰਾਈਟ ਐਟਰੀਅਮ ਜਾਂ ਰਾਈਟ ਵੈਂਟ੍ਰੀਕਲ ਐਨਲਾਰਜ ਹੋ ਜਾਏਗਾ, ਭਾਰ ਵੱਧ ਗਿਆ, ਅੱਗਾ ਜਾ ਨਹੀਂ ਰਿਹਾ, ਕੋਈ ਡਿਫੈਕਟ ਹੋ ਗਿਆ ਉਹਦੇ ਵਿਚ, ਇਹ ਆਪਣਾ ਜਿਹੜਾ ਰਾਈਟ ਵੈਂਟ੍ਰੀਕਲ ਹੈ ਕੰਟਰੈਕਟ ਹੀ ਨਹੀਂ ਕਰ ਰਿਹਾ, ਕੰਟਰੈਕਟ ਕਰੂਗਾ ਤੇ ਬਾਹਰ ਭੇਜੂਗਾ ਨਾ। ਸੋ ਉਸ ਹਾਲਾਤ ਦੇ ਵਿਚ ਕੀ ਹੋਏਗਾ ਕਿ ਬੈਕਲੌਗ ਲੱਗੇਗਾ, ਬੈਕਲੌਗ ਲੱਗੇਗਾ ਤੇ ਪਿਛਲੇ ਪਾਸੇ ਸਾਰੇ ਅੰਗਾਂ ਦੇ ਵਿਚ ਇੱਕ ਕੰਜੈਸ਼ਨ ਦੇ ਸਾਈਨ ਸਾਨੂੰ ਦਿਖਾਈ ਦਿੰਦੇ ਨੇ, ਜਿਹਦੇ ਵਿਚ ਸਵੈਲਿੰਗ ਜਿਹੜੀ ਹੋਣੀ ਉਹ ਨਾਰਮਲ ਗੱਲ ਆ। ਬਾਕੀ ਅੱਗੇ ਆਮ ਤਾਂ ਅਸੀਂ ਕਹਿੰਦੇ ਨਾ ਕਿਤੇ ਗੁੱਟੇ ਤੇ ਕੱਲੀ ਸੋਜ ਹੁੰਦੀ ਹੈ ਬੈਕਵਰਡ, ਪਰ ਜ਼ਿਆਦਾਤਰ ਇਸ ਹਾਲਾਤ ਦੇ ਵਿਚ ਪੇਟ ਦੇ ਵਿਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ, ਬਾਹਾਂ ਦੇ ਵਿਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹਦਾ ਭਾਵ ਇਹੀ ਆ ਕਿ ਬਾਹਰਲੇ ਪਾਸੋਂ ਖੂਨ ਤੇ ਇਕੱਠਾ ਹੋ ਕੇ ਆ ਰਿਹਾ, ਔਰ ਖਾਸ ਤੌਰ ਤੇ ਸਾਡੇ ਬ੍ਰੇਨ ਦੇ ਵਿਚ, ਜੇ ਬ੍ਰੇਨ, ਕਿਉਂਕਿ ਬ੍ਰੇਨ ਬਹੁਤ ਜ਼ਿਆਦਾ ਖੂਨ ਸਪਲਾਈ ਹੁੰਦਾ, ਤੁਹਾਨੂੰ ਦੱਸਿਆ ਨਾ ਦੋ ਕੈਰੋਟਿਡ ਆਰਟਰੀਆਂ ਸਪਲਾਈ ਕਰ ਰਹੀਆਂ ਨੇ, ਔਰ ਉਹ ਖੂਨ ਸਪਲਾਈ ਕਰ ਰਹੀਆਂ ਨੇ, ਹੁਣ ਉਹਦਾ ਖੂਨ ਵਾਪਸ ਹੀ ਨਹੀਂ ਆ ਰਿਹਾ ਤੇ ਸਿਰ ਨੂੰ ਕੀ ਹੋਊਗਾ, ਬੋਝਲ ਹੋ ਜਾਊਗਾ, ਸੋਚ ਹੀ ਨਹੀਂ ਸਕੂਗਾ, ਦਿਮਾਗੀ ਤੌਰ ਤੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਏਗੀ। ਬਾਕੀ ਜਿੰਨੇ ਵੀ ਅੰਗ ਨੇ ਉਹਨਾਂ ਵਿਚ ਕਿਹਾ ਵੀ ਜਿਹੜਾ ਆਉਣ ਵਾਲੀ ਚੀਜ਼ ਤੇ ਪ੍ਰੈਸ਼ਰ ਨਾਲ ਆ ਗਈ, ਪਰ ਜਾਣ ਵਾਲੀ ਚੀਜ਼ ਹੈ ਨੀ ਕੋਈ, ਜਾ ਨਹੀਂ ਰਹੀ, ਪ੍ਰੈਸ਼ਰ ਬੈਕਲੌਗ ਲੱਗਿਆ ਹੋਇਆ, ਤਾਂ ਤੁਸੀਂ ਅੰਦਾਜ਼ਾ ਲਾਓ ਵੀ ਉਸ ਹਾਲਾਤ ਵਿੱਚ ਕੀ ਹੋ ਸਕਦਾ, ਸਾਰੇ ਅੰਗ ਬੋਝਲ ਹੋ ਜਾਣਗੇ, ਸਾਰੇ ਅੰਗਾਂ ਦਾ ਕੰਮ ਹੀ ਜਿਹੜਾ ਉਹ ਘੱਟ ਜਾਏਗਾ। ਰਾਈਟ ਸਾਈਡ ਦੇ ਸਿਸਟਮ ਫੇਲ ਹੋਣ ਨਾਲ, ਹਾਰਟ ਦੇ ਫੇਲ ਹੋਣ ਨਾਲ ਜਾਂ ਇਹਦੇ ਵਿੱਚ ਡਿਫੈਕਟ ਪੈਣ ਦੇ ਨਾਲ, ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਬਾਕੀ ਸਾਰੇ ਸਰੀਰ ਦੇ ਵਿੱਚ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਣਗੀਆਂ। ਔਰ ਹਾਰਟ ਦੀਆਂ ਨਿਸ਼ਾਨੀਆਂ ਤੁਸੀਂ ਸਾਰੀਆਂ ਜੋੜ ਲਓ, ਮੈਂ ਵਾਰ ਵਾਰ ਉਹਨੂੰ ਰਿਪੀਟ ਨਾ ਕਰਾਂ। ਜਿਹੜੀ ਵੀ ਟਾਈਟਨੈਸ ਹੋਣੀ ਹੈ, ਜਿਹੜੀ ਕੰਜੈਸ਼ਨ ਹੋਣਾ ਹੈ, ਜਿਹੜੇ ਸਾਹ ਤੇਜ ਤੇ ਚੱਲਣੇ ਨੇ, ਇਹ ਸਾਰੀਆਂ ਗੱਲਾਂ। ਪਰ ਜਦੋਂ ਵੀ ਰਾਈਟ ਸਾਈਡ ਹਾਰਟ ਫੇਲਿਅਰ ਹੁੰਦਾ ਆ, ਆਮ ਤੌਰ ਤੇ ਇਹਦੇ ਵਿੱਚ ਨਾਲ ਬੁਖਾਰ ਹੋਣਾ ਇੱਕ ਲਾਜ਼ਮੀ ਕੰਡੀਸ਼ਨ ਬਣੀ ਹੋਈ ਹੈ। ਔਰ ਕੁਝ ਸੈਪਟਿਕ ਹੋ ਗਈ ਹੈ, ਕੁਝ ਬਹੁਤ ਚੀਜ਼ਾਂ ਬਹੁਤ ਰੁਕ ਗਈਆਂ ਹੈਗੀਆਂ ਨੇ। ਔਰ ਇਸ ਹਾਲਾਤ ਵਿੱਚ ਇਹ ਸਾਰੀ ਕੰਡੀਸ਼ਨ ਸਾਡੇ ਸਾਹਮਣੇ, ਸ਼ਾਰਟਨੈਸ ਆਫ ਬ੍ਰੈਥ ਹੈਗਾ ਆ, ਭਾਰ ਆਟੋਮੈਟਿਕਲੀ ਵਧਣਾ, ਜਿਹੜੀ ਜਾਣ ਵਾਲੀ ਚੀਜ਼ ਰੁਕ ਹੀ ਨਹੀਂ ਰਹੀ, ਸੈੱਲਾਂ ਦੇ ਵਿੱਚ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ, ਜੀ ਕੱਚਾ ਹੋਣ ਵਾਲੀਆਂ ਗੱਲਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਾਰ ਵਾਰ ਕਹਿ ਚੁੱਕੇ ਹਾਂ, ਕਿ ਹਾਰਟ ਦੇ ਕਿਸੇ ਵੀ ਨੁਕਸ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਨੂੰ ਨਾਲ ਜੋੜ ਹੀ ਸਕਦੇ, ਵੀ ਇਹ ਤਾਂ ਹੈਗਾ ਹੀ ਹੈਗਾ ਆ। ਤੇ ਬਾਕੀ ਸਾਰੇ ਅੰਗਾਂ ਦੇ ਵਿੱਚ ਜਦੋਂ ਕੰਜੈਸ਼ਨ ਹੋ ਜਾਏਗਾ, ਹੁਣ ਸਾਡੇ ਕੋਲੇ ਲਿਵਰ ਨੂੰ ਚੈੱਕ ਕਰਨ ਵਾਸਤੇ ਜਾਂ ਹੋਰ ਜਿਹੜੇ ਬਾਕੀ ਪੇਟ ਦੇ ਅੰਗ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ, ਜਾਂ ਈਵਨ ਪੈਲਵਿਕ ਆਰਗਨ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ, ਸਾਡੇ ਕੋਲ ਅਲੱਗ ਅਲੱਗ ਐਸਟੀਮੇਸ਼ਨ ਬਣਿਆ ਹੋਇਆ ਕਿ ਅਸੀਂ ਇਹਨਾਂ ਦੇ ਵਿੱਚ ਜੇ ਕੋਈ ਪ੍ਰੈਸ਼ਰ ਹੋਵੇ, ਜੇ ਕੋਈ ਕੰਜੈਸ਼ਨ ਹੋਵੇ, ਤੇ ਕੀ ਸਿਮਟਮਸ ਹੋਣਗੇ। ਜਿਵੇਂ ਭਾਰ ਪੈਣਾ, ਬੀਬੀਆਂ ਆਮ ਤੌਰ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ, ਜਾਂ ਜਿਹੜੇ ਆਦਮੀ ਹੁੰਦੇ ਨੇ ਉਹਨਾਂ ਨੂੰ ਵਾਰ ਵਾਰ ਪਿਸ਼ਾਬ, ਪ੍ਰੋਸਟੇਟ ਰੋਕ ਹੀ ਨਹੀਂ ਰਿਹਾ ਬੇਚਾਰਾ, ਕੰਜੈਸ਼ਨ ਹੋ ਗਿਆ ਉਹਦੇ ਵਿੱਚ, ਆਹ ਉੱਪਰੋਂ ਪ੍ਰੈਸ਼ਰ ਆ ਰਿਹਾ ਹੈ, ਅਲਟੀਮੇਟ ਕੀ ਹੋਏਗਾ, ਇਸ ਥਾਂ ਤੇ ਹੈਵੀਨੈਸ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ। ਸੋ ਇਸ ਤਰ੍ਹਾਂ ਦੇ ਸਿਮਟਮ ਆਮ ਤੌਰ ਤੇ ਰਾਈਟ ਸਾਈਡਡ ਹਾਰਟ ਫੇਲਿਅਰ ਦੇ ਕਰਕੇ ਹੁੰਦੇ ਨੇ। ਔਰ ਦੋ ਗੱਲਾਂ ਜਦ ਮੈਂ ਕਰਦੀ, ਮੈਂ ਸਮਝਦਾ ਵੀ ਜੇ ਮੈਂ ਜ਼ਿਆਦਾ ਇਹਨੂੰ ਡਿਟੇਲ ਕਰਾਂ ਤਾਂ ਤੁਸੀਂ ਆਪਸ ਚ ਮਿਕਸ ਅਪ ਨਾ ਕਰ ਰਹੇ ਹੋ। ਕੰਜੈਨੀਟਲ ਹਾਰਟ ਡਿਫੈਕਟ ਜਿਹੜਾ ਕਿ ਫੋਰਾ ਮਨੋਗੋਲ ਦੇ ਨਾਲ ਸੰਬੰਧਿਤ ਹੈ, ਰਾਈਟ ਸਾਈਡਡ ਹਾਰਟ ਫੇਲਿਅਰ ਜਿਹੜਾ ਕਿ ਆਮ ਤੌਰ ਤੇ ਇਹ ਸਾਬਤ ਕਰਦਾ ਆ ਕਿ ਜਿਹੜਾ ਖੂਨ ਬਾਹਰੋਂ ਆਉਣਾ ਹੈ ਹਾਰਟ ਨੂੰ ਵਾਪਸੀ, ਉਹ ਆ ਕੇ ਇਸ ਥਾਂ ਤੇ ਭਰ ਗਿਆ ਆ, ਪਰ ਇਹ ਸੱਜਾ ਪਾਸਾ ਅੱਗੇ ਸਪਲਾਈ ਨਹੀਂ ਕਰ ਰਿਹਾ। ਅੱਗੇ ਜੋ ਇਹਨੂੰ ਕਰਨਾ ਚਾਹੀਦਾ, ਜਿਹੜੀ ਵਰਕਸ਼ਾਪ ਚ ਇਹਨੂੰ ਭੇਜਣਾ ਚਾਹੀਦਾ ਸੀ ਖੂਨ ਨੂੰ, ਉਸ ਨੂੰ ਇਹ ਨਹੀਂ ਭੇਜ ਰਿਹਾ। ਇਸ ਕਰਕੇ ਇਹਦੀਆਂ ਜਿਹੜੀਆਂ ਨੇ ਇਹ ਸਾਰੀਆਂ ਇਹ ਨਿਸ਼ਾਨੀਆਂ, ਸਾਇਨੋਸਿਸ ਦੀਆਂ ਨਿਸ਼ਾਨੀਆਂ ਹੋਣਗੀਆਂ ਹੀ ਹੋਣਗੀਆਂ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ, ਸਵੈਲਿੰਗ ਹੋਏਗੀ ਹੋਏਗੀ, ਸਾਰੇ ਅੰਗਾਂ ਵਿੱਚ ਭਾਰ ਵਧੇਗਾ ਹੀ ਵਧੇਗਾ, ਇਹੋ ਜਿਹੀਆਂ ਕੰਡੀਸ਼ਨਾਂ ਹੋਣਗੀਆਂ। ਸੋ ਇਹ ਸਾਰੀਆਂ ਅਸੀਂ ਅੱਜ ਦੀਆਂ ਗੱਲਾਂ ਰੱਖਦੇ ਹਾਂ। ਦੋ ਗੱਲਾਂ ਰਹਿ ਗਈਆਂ ਹਾਰਟ ਦੇ ਸੰਬੰਧ ਵਿੱਚ ਮੋਟੀਆਂ ਮੋਟੀਆਂ, ਹਾਲਾਂਕਿ ਹਾਰਟ ਦੇ ਨੁਕਸ ਤੇ ਬਹੁਤ ਜ਼ਿਆਦਾ ਨੇ, ਵਾਲਵ ਦੀਆਂ ਗੱਲਾਂ ਵੀ ਕਰਾਂਗੇ ਤੇ ਬਹੁਤ ਲੰਬਾ ਚੌੜਾ ਹੋ ਜਾਏਗਾ। ਦੋ ਗੱਲਾਂ, ਲੈਫਟ ਸਾਈਡ ਦਾ ਹਾਰਟ ਫੇਲਿਅਰ ਤੇ ਕੰਜੈਸਟਿਵ ਹਾਰਟ ਫੇਲਿਅਰ, CHF ਬੜਾ ਨਾਂ ਲੈਂਦੇ ਡਾਕਟਰ ਆਮ ਲੋਕ, CHF ਕੰਜੈਸਟਿਵ ਹਾਰਟ ਫੇਲਿਅਰ। ਸੋ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਇੰਨਾ ਕਿ ਯਾਦ ਰਹਿ ਜੇ ਰਲ ਕੱਢਣਾ ਹੋ ਜੇ ਵੀ ਰਾਈਟ ਸਾਈਡ ਕੀ ਕਿਹਾ ਸੀ ਤੇ ਲੈਫਟ ਸਾਈਡ ਕੀ ਕਿਹਾ ਸੀ। ਮੈਂ ਰਾਈਟ ਸਾਈਡ ਦੀਆਂ ਗੱਲਾਂ ਕੀਤੀਆਂ ਨੇ, ਔਰ ਫੋਰਾਮੈਨੋਵਲ ਵੀ ਰਾਈਟ ਸਾਈਡ ਨਾਲ ਹੀ ਸੰਬੰਧਿਤ ਹੈਗਾ। ਰਾਈਟ ਸਾਈਡ ਦਾ ਸੁਰਾਖ ਬੰਦ ਨਹੀਂ ਹੋਇਆ, ਇਹ ਖੱਬੇ ਪਾਸੇ ਵਾਧੂ ਪਾਣੀ ਭੇਜੀ ਜਾ ਰਿਹਾ ਹੈਗਾ, ਬੇਲੋੜਾ ਪਾਣੀ ਭੇਜੀ ਜਾ ਰਿਹਾ ਹੈਗਾ ਜੀ। ਸੋ ਗਲੀਆਂ ਚ ਲੜਾਈਆਂ ਵੀ ਹੋ ਜਾਂਦੀਆਂ, ਯਾਰ ਤੂੰ ਪਾਣੀ ਗਲੀ ਚ ਛੱਡ ਦਿੱਤਾ ਹੈਗਾ ਤੇ ਗਲੀ ਤਾਂ ਸਾਰਿਆਂ ਨੂੰ ਲੰਘਣਾ ਹੈਗੀ, ਹਾਂਜੀ। ਸੋ ਇਸ ਤਰ੍ਹਾਂ ਦੇ ਨੁਕਸ ਜਿਹੜੇ ਨੇ ਇਹ ਸਾਡੇ ਇਹਦੇ ਵਿੱਚ ਪੈਦਾ ਹੋ ਜਾਂਦੇ ਨੇ, ਪਰ ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿੱਚ ਯਾਦ ਰੱਖਣ ਦੀ ਲੋੜ ਆ ਵੀ ਦਰਦ ਹਮੇਸ਼ਾ ਹੀ ਸ਼ਾਮਲ ਹੈ, ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿਣਾ ਹੈ। ਔਰ ਜੇ ਅਸੀਂ ਅਗਲੇ ਲੈਫਟ ਸਾਈਡ ਦੀ ਗੱਲ ਕਰਾਂਗੇ ਤੇ ਪ੍ਰੈਸ਼ਰ ਸਾਨੂੰ ਛਾਤੀ ਚ ਕੱਲਾ ਮਹਿਸੂਸ ਹੁੰਦਾ ਆ, ਪਰ ਜਦੋਂ ਅਸੀਂ ਰਾਈਟ ਸਾਈਡ ਦੀ ਗੱਲ ਕਰਾਂਗੇ ਤੇ ਇਹ ਪ੍ਰੈਸ਼ਰ ਤੇ ਹੈਵੀਨੈਸ ਸਾਰੇ ਸਰੀਰ ਚ ਹੈਗਾ ਆ, ਕਿਉਂਕਿ ਸਾਰੇ ਸਰੀਰ ਨੂੰ ਸਾਰੀ ਟ੍ਰੈਫਿਕ ਪਿੱਛੇ ਰੁਕੀ ਹੈ ਨਾ, ਸਾਰੀ ਟ੍ਰੈਫਿਕ ਪਿੱਛੇ ਰੁਕੀ, ਅੱਗੇ ਜਾ ਨਹੀਂ ਰਹੀ, ਕੰਮ ਨਹੀਂ ਹੋ ਰਿਹਾ, ਤੇ ਇਸ ਕਰਕੇ ਸਾਰੇ ਸਰੀਰ ਦੇ ਵਿੱਚ ਹੈਵੀਨੈਸ ਹੋਏਗੀ। ਲੈਫਟ ਤੇ ਰਾਈਟ ਦੇ ਵਿੱਚ ਬਹੁਤ ਵੱਡਾ ਇਸ ਗੱਲ ਦਾ ਅੰਤਰ ਹੈਗਾ ਆ। ਔਰ ਰੰਗ ਸਾਇਨੋਸਿਸ ਹੋਣਾ ਸਾਰਿਆਂ ਦੇ ਵਿੱਚ ਹੀ ਹੋਏਗਾ, ਪਰ ਰੰਗ ਪੀੜਾ ਹੋਣਾ ਇਹ ਆਮ ਤੌਰ ਤੇ ਦੂਸਰੇ ਪਾਸੇ ਜਦੋਂ ਖੂਨ ਜਾ ਹੀ ਨਹੀਂ ਰਿਹਾ, ਆਕਸੀਜਨ ਜਾ ਹੀ ਨਹੀਂ ਰਹੀ, ਰੰਗ ਪੀਲਾ ਹੋਏਗਾ ਤੇ ਅਨੀਮਿਕ ਹੋਏਗਾ ਹੀ ਹੋਏਗਾ। ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਯਾਦ ਰੱਖਣ ਦੀ ਲੋੜ ਆ। ਤੁਰਨ ਫਿਰ ਨਹੀਂ ਸਕਦਾ, ਵਾਕਿੰਗ ਨਹੀਂ ਕਰ ਸਕਦਾ, ਐਕਸਰਸਾਈਜ਼ ਨਹੀਂ ਕਰ ਸਕਦਾ, ਚੈੱਕ ਕਰਦਾ ਤੇ ਸਾਹ ਚੜਦਾ ਆ, ਔਰ ਦਿਲ ਬਹੁਤ ਜ਼ਿਆਦਾ ਧੜਕਦਾ ਜਿਹੜਾ ਬਾਹਰੋਂ ਵਿਜ਼ੀਬਲ ਹੁੰਦਾ ਆ, ਸਾਨੂੰ ਬਾਹਰੋਂ ਵਿਜ਼ੀਬਲ ਹੋਣਾ ਸ਼ੁਰੂ ਹੋ ਜਾਂਦਾ ਵੀ ਬਾਹਰ ਧੜਕਦਾ ਕਿਤੇ ਐਨ ਪਸਲੀਆਂ ਤੋੜ ਕੇ ਬਾਹਰ ਆ ਜਾਵੇ, ਹਾਂਜੀ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਜਿੰਨੇ ਵੀ ਫਿਜ਼ੀਕਲ ਸਾਇੰਸ ਦੱਸੇ ਸੀ ਨਾ, ਉਂਗਲਾਂ ਵਾਲੇ ਤੁਹਾਡੇ ਸੀ ਸ਼ਾਰਟਨੈਸ ਆਫ ਬ੍ਰੈਥ ਵਾਲੇ ਸੀਗੇ, ਜਿਹੜੀ ਡਰਾਈ ਕਫ ਵਾਲੀ ਗਾਇ ਸੀਗੇ, ਰੈਪਿਡ ਇਰੈਗੂਲਰ ਜਿਹੜੀ ਪਲਸ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਸਾਰੀ ਨਿਸ਼ਾਨੀਆਂ ਹਰੇਕ ਦੇ ਨਾਲ ਤੁਸੀਂ ਲਾ ਸਕਦੇ ਹੋ। ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿੱਚ ਇਹ ਗੱਲਾਂ ਹੋਣਗੀਆਂ ਹੀ ਹੋਣਗੀਆਂ ਜੀ। ਔਰ ਇਹ ਰਾਈਟ ਸਾਈਡ ਹਾਰਟ ਫੇਲੀਅਰ ਦੇ ਵਿੱਚ ਇੱਕ ਖਾਸ ਕੰਡੀਸ਼ਨ ਹੈਗੀ ਹੈ, ਉਲਟੀ ਖੂਨ ਦੀ ਆਉਣਾ, ਉਹ ਕੰਡੀਸ਼ਨ ਹੋ ਗਿਆ ਨਾ, ਬੈਕ ਸਾਈਡ ਹੋ ਗਿਆ ਨਾ, ਅਲਟੀਮੇਟ ਫੇਫੜਿਆਂ ਦੇ ਵਿੱਚ ਵੀ ਬੈਕ ਸਾਈਡ ਹੋ ਗਿਆ ਨਾ, ਸੋ ਉਹਦੇ ਨਾਲ ਖੂਨ ਦੀ ਉਲਟੀ ਆਣਾ ਵੀ ਇੱਕ ਸਿਮਟਮ ਜੁੜ ਜਾਂਦਾ ਆ, ਜਿਹਨੂੰ ਅਸੀਂ ਬਹੁਤ ਸੀਰੀਅਸ ਸਮਝਦੇ ਹਾਂ, ਸੀਰੀਅਸ ਇੰਡੀਕੇਸ਼ਨ ਹੈਗੀ। ਵੈਸੇ ਤਾਂ ਹਾਰਟ ਦੀ ਕੋਈ ਵੀ ਗੱਲ ਹੋ ਜਾਵੇ ਨਾ ਤੇ ਉਹਨੂੰ ਸੀਰੀਅਸ ਸਮਝਦੇ ਹਾਂ, ਕਿਉਂਕਿ ਮੇਨ ਆਰਗਨ ਹੈ ਨਾ ਬਾਡੀ ਦਾ, ਇਸ ਪਰ ਜਦੋਂ ਖੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣ ਨਾ, ਉਦੋਂ ਜੀ ਮਸਾਲੇ ਬਹੁਤ ਖਤਰਨਾਕ ਜੀ ਗੱਲ ਹੋ ਜਾਂਦੀ ਹੈ, ਤੇ ਇਮੀਡੀਏਟ ਸਾਨੂੰ ਸਰਜੀਕਲ ਇੰਟਰਫੇਰੈਂਸ ਉਹਦੀ ਕਰਨੀ ਪੈਂਦੀ ਹੈ। ਹੁਣ ਤਾਂ ਹੈ ਸਾਡੇ ਕੋਲ ਪ੍ਰਬੰਧ, ਕਿਸੇ ਜ਼ਮਾਨੇ ਵਿੱਚ ਨਹੀਂ ਹੁੰਦੇ ਸੀਗੇ, ਤੇ ਜਦੋਂ ਨਹੀਂ ਹੁੰਦੇ ਸੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਜਾਂਦੀਆਂ ਸੀ। ਔਰ ਇਸ ਤਰ੍ਹਾਂ
1: ਡਾਕਟਰ ਸਾਹਿਬ, ਫਿਰ ਜਦੋਂ ਖੂਨ ਦੀ ਉਲਟੀ ਹੁੰਦੀ ਹੈ ਤਾਂ ਮਤਲਬ ਫੇਫੜਿਆਂ ਦੇ ਵਿੱਚੋਂ ਜਿਹੜਾ ਹਾਰਟ ਨੂੰ ਜਾਣਾ ਸੀ ਖੂਨ, ਉਹ ਮੂਹਰਿਓ ਪਲੱਗ ਹੋ ਗਿਆ ਤੇ ਉਹ ਫੇਫੜਿਆਂ ਦੇ ਵਿੱਚੋਂ ਬਾਹਰ ਨੂੰ ਆ ਰਿਹਾ, ਇਹੀ ਮਤਲਬ ਹੋਇਆ ਨਾ?
0: ਫੇਫੜਿਆਂ ਦੇ ਵਿੱਚੋਂ ਵੀ ਤਾਂ ਉਸ ਤਰ੍ਹਾਂ ਵਾਪਸ ਜਾਂਦਾ ਹੈ ਨਾ, ਪਰ ਉਹ ਨਹੀਂ ਜਾ ਰਿਹਾ ਨਾ, ਬੈਕਲੌਗ ਤਾਂ ਹਰੇਕ ਅੰਗ ਚ ਲੱਗ ਗਿਆ ਨਾ।
1: ਠੀਕ ਹੈ, ਉਹ ਫੇਫੜਿਆਂ ਦੇ ਵਿੱਚੋਂ ਮਤਲਬ ਖੂਨ ਦੀ ਉਲਟੀ ਫੇਫੜਿਆਂ। ਮੇਰਾ ਸਵਾਲ ਇਹ ਹੈ ਜੀ,
0: ਗੱਲ ਕਰ ਰਹੇ ਹੋ, ਉਹ ਚਾਰ ਵੇਨ ਜਿਹੜੀਆਂ ਚਾਰ ਅਸੀਂ ਗੱਲ ਕਰ ਰਹੇ ਹਾਂ ਵੇਨਸ ਦੀ, ਜਿਹੜੀਆਂ ਫੇਫੜਿਆਂ ਦੇ ਵਿੱਚੋਂ ਖੂਨ ਆਕਸੀਜਨੇਟਡ ਖੱਬੇ ਪਾਸੇ ਲੈ ਕੇ ਆ ਰਹੀਆਂ। ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਸਾਰੇ ਅੰਗਾਂ ਦੇ ਵਿੱਚੋਂ, ਉਹ ਇੱਕ ਵੱਖਰਾ ਸਿਸਟਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ, ਹਾਰਟ ਦਾ ਮਤਲਬ ਇਹ ਨਹੀਂ ਹੈਗਾ ਵੀ ਹਾਰਟ ਦੇ ਕੋਲ ਤਾਂ ਸਾਰਾ ਹੀ ਖੂਨ ਹੈ, ਜਿੰਨਾ ਮਰਜ਼ੀ ਖਾ ਲਵੇ।
1: ਹਾਂਜੀ ਹਾਂਜੀ,
0: ਐ ਨੀ ਆਂਤੜੀਆਂ ਚ ਸਾਰੀ ਖੁਰਾਕ ਗਈ ਤੇ ਆਂਤੜੀਆਂ ਜਿੰਨਾ ਮਰਜ਼ੀ ਖੂਨ ਰੱਖ ਲੈਣਾ, ਐ ਨਹੀਂ ਹੁੰਦਾ। ਉਹਨਾਂ ਨੂੰ ਸਪਲਾਈ ਜਿਹੜੀ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਹੋਣੀ, ਲੰਗਰ ਚ ਬੈਠ ਕੇ ਸਾਰਿਆਂ ਦੇ ਬਰਾਬਰ ਹੀ ਹੋਣੀ, ਤੇ ਫੇਫੜਿਆਂ ਨੂੰ ਵੀ ਤਾਂ ਸਪਲਾਈ ਹੋ ਰਹੀ ਹੈ ਨਾ।
1: ਹਾਂਜੀ,
0: ਫੇਫੜਿਆਂ ਨੂੰ ਵੀ ਜਿਹੜੀ ਸਪਲਾਈ ਹੋ ਰਹੀ ਹੈ ਉਹ ਵੀ ਤਾਂ ਰੁਕ ਗਈ ਹੈ ਨਾ ਫੇਫੜਿਆਂ ਦੇ ਵਿੱਚ, ਉਹ ਫੇਫੜੇ ਚ ਰੁਕ ਗਈ ਹੈ, ਜਿਸ ਕਰਕੇ ਜਦੋਂ ਓਵਰ ਹੋ ਗਏ ਤੇ ਇਹਨਾਂ ਦੇ ਕੋਲ ਇੱਕ ਰਸਤਾ ਹੈਗਾ ਨਾ ਬਾਹਰ ਕੱਢਣ ਦਾ, ਫੇਫੜਿਆਂ ਕੋਲ ਇੱਕ ਰਸਤਾ ਹੈਗਾ ਬਾਹਰ ਕੱਢਣ ਦਾ, ਔਰ ਇਹ ਖੂਨ ਦੀ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ,
1: ਬਾਹਰ ਕੱਢਦਾ, ਇਹੀ ਮੇਰਾ ਸਵਾਲ ਸੀ। ਬਿਲਕੁਲ ਜੀ,
0: ਸੋ ਇਹ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ ਨੇ, ਇਹ ਇੱਕ ਬਹੁਤ ਸੀਰੀਅਸ ਕੰਡੀਸ਼ਨ ਹੈ ਜਿਹੜੀ ਕਿ ਸਾਡੇ ਰਾਈਟ ਸਾਈਡ ਹਾਰਟ ਫੇਲੀਅਰ ਦੇ ਨਾਲ ਸੰਬੰਧਿਤ ਹੋਏਗੀ। ਠੀਕ ਹੈ, ਸੋ ਉਮੀਦ ਕਰਦੇ ਹਾਂ ਵੀ ਆਪਾਂ ਅੱਜ ਬਾਕੀ ਗੱਲਾਂ ਵੀ ਕਰੀਆਂ ਤੇ ਉਹਦੇ ਨਾਲ ਅਸੀਂ ਇਹ ਕੰਜੈਸਟਿਵ ਹਾਰਟ ਫੇਲੀਅਰ ਦੇ ਜਾਂ ਸਾਡਾ ਜਿਹੜਾ ਹੈਗਾ ਆ ਕੰਜੈਨੀਟਲ ਹਾਰਟ ਫੇਲੀਅਰ, ਇਹਦੀ ਅਸੀਂ ਗੱਲ ਕੀਤੀ ਰਾਈਟ ਸਾਈਡ ਹਾਰਟ ਫੇਲੀਅਰ ਦੀ। ਸੋ ਇਹ ਸਾਰੇ ਸਰੋਤੇ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਅਗਰ ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅੱਜ ਅਵੇਸਲੇ ਹੋਣ ਦੀ ਲੋੜ ਨਹੀਂ ਹੈਗੀ, ਅੱਜ ਇਸ ਵਾਸਤੇ ਸਰਜੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੈਗੀ ਤੇ ਬਹੁਤ ਹੀ ਇੰਪੋਰਟੈਂਟ ਹੈਗੀ ਹੈ, ਜਿਹੜੀ ਕਿ ਜਾਨ ਲੇਵਾ ਜਾਨ ਬਚਾ ਸਕਦੀ। ਸਾਡੀ ਹਾਲਾਤ ਇਸ ਤਰ੍ਹਾਂ ਦੇ ਨੇ, ਜਾਨ ਲੇਵਾ ਨੇ, ਲੇਕਿਨ ਜੇ ਸਰਜੀਕਲ ਇੰਟਰਫੇਰੈਂਸ ਮੌਕੇ ਤੇ ਮਿਲ ਗਈ ਹੈ ਤੇ ਸੇਵ ਕਰ ਸਕਦੀ ਸਾਡੀ ਜਾਨ। ਸੋ ਅੱਜ ਦਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਹਾਂ ਇੱਥੇ। ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਦੋ ਗੱਲਾਂ ਮੇਰੀਆਂ ਰਹਿ ਗਈ, ਕੰਜੈਸਟਿਵ ਹਾਰਟ ਫੇਲੀਅਰ ਕੀ ਹੈਗਾ ਤੇ ਲੈਫਟ ਸਾਈਡ ਹਾਰਟ ਫੇਲੀਅਰ ਕੀ ਹੈਗਾ, ਇਹਦੀਆਂ ਨਿਸ਼ਾਨੀਆਂ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਸਿਸਟਮ ਦੇ ਉੱਪਰ ਕਰਾਂਗੇ, ਚਾਹੇ ਫੇਫੜੇ ਨੇ ਜਾਂ ਸਾਡਾ ਮੀਡੀਆਸਟਾਈਨਮ ਹੈ, ਉਹਦੇ ਵਿੱਚ ਜਿਹੜੇ ਅੰਗ ਨੇ ਉਹਦੀਆਂ ਬਾਹਰ ਨਿਸ਼ਾਨੀਆਂ ਸਾਨੂੰ ਕੀ ਦਿਖਾਈ ਦੇਣਗੀਆਂ, ਕਿਉਂਕਿ ਬਹੁਤ ਇੰਪੋਰਟੈਂਟ ਹੈਗੀਆਂ ਨੇ। ਸੋ ਇਹ ਗੱਲ ਅਸੀਂ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ ਜਿਸ ਤਰ੍ਹਾਂ ਵੀ ਚੱਲੇਗਾ। ਸੋ ਅੱਜ ਦਾ ਸਮਾਂ ਸਮਾਪਤ ਕਰਦੇ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਲੱਗਦਾ ਕਿ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਤੇ ਲੱਭਣਾ ਚਾਹੁੰਦੇ ਹੋ ਵੀ ਕਿਸ ਕਰਕੇ ਇੰਪਰੂਵਮੈਂਟ ਨਹੀਂ ਹੋਣੀ ਹੋ ਰਹੀ, ਤਾਂ ਉਸ ਦਾ ਸੈਕਿੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣ ਦੀ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਥੈਂਕ ਯੂ ਬਹੁਤ। ਤੁਸੀਂ ਅੱਜ ਉਹ ਜਿਹੜਾ ਸੀ ਮਸਲਾ ਹੱਲ ਕੀਤਾ, ਜਿਹੜਾ ਸਵਾਲ ਤੁਹਾਨੂੰ ਕੱਲ ਪੁੱਛਿਆ ਸੀ, ਪਰਸੋਂ ਪੁੱਛਿਆ ਸੀ, ਤੇ ਵੈਰੀ ਨਾਈਸ ਤੁਹਾਡਾ ਜਿਹੜਾ ਉਹ ਸਮਝਾਉਣ ਦਾ ਤਰੀਕਾ, ਉਹ ਬਹੁਤ ਸੁਪੀਰੀਅਰ ਹੈ
2: ਮਧਮ ਆਉਂਦੀ ਹੈ ਫਿਰ ਕੰਨਾਂ ਨੂੰ ਪੈਂਦੀ ਹੈ ਬੜੀ ਮਿਹਰਬਾਨੀ ਚੀਮਾ ਸਾਹਿਬ ਇਹਨੂੰ ਕੰਟਰੋਲ ਕਰਾਵਾਂਗਾ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ ਕਿੱਦਾਂ ਕਰਨਾ ਕੋਈ ਮਸਲਾ ਨੀ ਗਾ ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਧੰਨਵਾਦ ਡਾਕਟਰ ਸਾਹਿਬ ਦੀਆਂ ਗੱਲਾਂ ਵੱਲ ਥੋੜਾ ਜਿਹਾ ਧਿਆਨ ਦਿਆ ਕਰੋ ਬੜੀਆਂ ਜ਼ਰੂਰੀ ਹੈ ਇਹ ਦੇਖੋ ਮੁਖ ਦੇ ਵਿਚ ਤੁਹਾਨੂੰ ਮਿਲ ਰਿਹਾ ਤੁਸੀਂ ਕਿਤੇ ਡਾਕਟਰ ਕੋ ਪੁੱਛਣ ਜਾਓ ਉਹਨੂੰ ਤੇ ਪਹਿਲਾਂ ਅਗਲੇ ਕਹਿੰਦੇ ਇੱਥੇ ਫੀਸ ਕੱਢ ਇੰਨੀ
1: ਫੀਸ
2: ਕੱਢ ਫੇਰ ਦੱਸੂਗਾ ਕੀ ਹੁੰਦਾ ਉਹ ਤੇ ਤੁਸੀਂ ਪੂਰਾ ਨੌਲੇਜ ਲੈ ਰਹੇ ਹੋ ਤੇ ਲਿਆ ਕਰੋ ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਗਾਂ ਵੀ ਦੱਸਿਆ ਕਰੋ
1: ਉਹਦਾ ਕਾਕਾ ਵੀ ਭੋਲਾ ਤੁਸੀਂ ਪੰਡਿਤ ਕੋ ਚਲੇ ਜਾਓ ਉਹ ਵੀ ਇਹੀ ਕਹਿੰਦਾ ਪਹਿਲਾਂ ਦੱਸਣਾ ਰਾਖੇ ਤੇ ਫੇਰ ਦੱਸੂ ਇਹ ਡਾਕਟਰ ਹੀ ਆ ਕੱਲੇ ਜਿਹੜੇ ਮੁਫ਼ਤ ਵਿਚ ਬਣ ਰਹੇ
2: ਰੱਬ ਨੇ ਸੇਵਾ ਪਰਮਾਤਮਾ ਨੇ ਲਾਈ ਹੈ ਤੇ ਸੇਵਾ ਮਿਹਰਬਾਨੀ ਤੁਹਾਡੀ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ
1: ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ

चारे जुग हमेरा ज्योति जगा जावे बाणी देखा भजन करी।

ਆ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਤੇ ਭੱਠੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

with your own watching eyes, and we are all in for salary. Bilkul dosto, assi tade ton sirf phone call away hi haan. Te aaj pehle hour vich dosto, main Vaisakhi te gal baat karanga. Te dusre hour vich saade Subha Singh ji Khaira saab ni geetan de betaj badshah Nandlal Noorpuri ji hunan te gal baat karange. Wonderful shayar, bade harman pyare apne vele de Tari Ram Chatrik jis tarah oh vi inna varge hi san aam jattan de aam kamyan de dukh bayan karan wale ਕੁਦਰਤ ਦੇ ਬਹੁਤ ਨੇੜੇ, ਮਨੁੱਖਤਾ ਦੇ ਬਹੁਤ ਨੇੜੇ, ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ। ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ, ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ। ਪਤਾ ਨਹੀਂ ਕਿੰਨੇ ਕੁ ਗਾਣੇ, ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ, ਕਿੰਨੇ ਇਨਾਮ ਮਿਲੇ ਇਹਨਾਂ ਨੂੰ। ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ। ਉਸ ਵਕਤ ਬਾਦਲ ਸਾਹਿਬ ਹੁਣਾਂ ਦਾ ਰਾਜ ਭਾਗ ਸੀ। ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ, ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ। ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਹੁਣਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ। ਤੇ ਉਹਨਾਂ ਦੀ ਵਾਈਫ ਨੇ ਕਿਹਾ, ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ। ਦੋਸਤੋ, ਆ ਜੇ ਸੁਹਿਰਦ ਲੋਕਾਂ ਦਾ ਸਮਾਜ ਦੇ, ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ, ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ, ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ। ਐਨੀ ਹਾਓ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www pravazradio.com। ਹਾਂਜੀ, ਵੀ ਆਰ ਓਨਲੀ ਫੋਨ ਕਾਲ, ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ। ਦੋਸਤੋ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸੱਜਣੋ ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ। ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ। ਆਓ, ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ। ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ, ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਮੋਸਟ ਵੈਲਕਮ ਨੂੰ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ, ਜਿੱਥੇ ਤੁਹਾਡਾ ਦਿਲ ਕਰਦਾ, ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ, ਕਾਲ ਕਰੋ। ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ। ਪਰ ਤੁਹਾਡੀ ਗੱਲਬਾਤ ਨਿਰਪੱਖ, ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ। ਸੋ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਉਹ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ
ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਰ ਸਾਡੇ ਵੱਲੋਂ ਢੇਰ ਮੁਬਾਰਕ, ਬਹੁਤ ਬਹੁਤ ਬਹੁਤ ਮੁਬਾਰਕ, ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆ ਦੇ ਭਲੇ ਦੀ ਅਰਦਾਸ। ਤੇ ਸੱਜਣੋ, ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪ੍ਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ, ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ, ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਏ ਤੇ ਇਹਨਾਂ ਨੂੰ ਕਾਰ ਦੇ ਜਾਓ, ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye, 6th Fifth ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਇੱਥੇ ਚਲਾ ਗਿਆ, ਹਾਂਜੀ ਆ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ, ਹਾਂਜੀ ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ, ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ, ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਂ ਕਰਾਂਗਾ, ਤੇ ਆ ਲਓ ਜੀ ਢਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਇਕਬਾਲ,
ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤਾਂ ਨੇ, ਕਿਆ ਬਾਤਾਂ ਨੇ।

ਪੁੱਤਰਾਂ ਦੇ ਦਾਨੀ ਸਾਹਿਬ ਕਮਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤਾਂ ਨੇ, ਕਿਆ ਬਾਤਾਂ ਨੇ।

شهادة.

ਦੋਸਤੋ, ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਹੋਣੀ। ਕਿਆ ਬਾਟਾਂ ਨੇ, ਕਿਆ ਆਵਾਜ਼ ਖੂਬਸੂਰਤ, ਕਿਆ ਉਹਨਾਂ ਦੀ ਪਾਰਟੀ, ਕਿਆ ਡਾਇਲੌਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ, ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ। ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਓਏ, ਅਸੀਂ USA ਤੋਂ PB-18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਹੀ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ, ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4 ਵੀਹਾਂ ਕਰਕੇ, 5 ਵੀਹਾਂ ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਸੀ ਹੋਰ ਕੀ ਕਰਨਾ ਹੁੰਦਾ ਹੈ। ਛਾ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਡੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਕੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯਾਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾ ਲੱਗੇ ਧਰਤੀ ਤੇ ਪੈਰ ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾ ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਲ ਜਾਂ ਅੱਠਵੀਂ ਦੇ ਵਿੱਚ ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰੀਆਂ ਨੇ ਸਾਲ ਚ ਦੋ ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ ਇੱਕ ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਉਹ ਲੁੱਟ ਲੈਣ ਇੱਕ ਵੱਡੀ ਹੋਈ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਹੋ ਜਾਂਦਾ ਉਹ ਦਿਨ ਉਹ ਦਿਨ ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆਂ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਦੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ। ਕਦੀ ਪੰਜਾਬੀ ਬੜੇ ਥਰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ ਦੋ ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ 'ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿੱਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਾਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧ ਨੁਕਦੀ ਐ ਨੂੰ ਸ਼ਰਾਬ ਨਾਲ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੱਧਾ ਤੇ ਬੜੀ ਨਾਲ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਨਹੀਂ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜ ਧੜਕਣ ਰਿਹਾ ਜੇ। ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਆਉਂਦੀਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ, ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਹੈ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ 2 ਘੜੇ ਆਪਣੀ ਵਹਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ। ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਨਾਲਾਂ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਲੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਵਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ। ਨਲਕੇ ਲੱਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈਂ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਗਣ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਉਹ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ ਉਹ ਰਿਵਾਜ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਭਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲਿਆਂ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈਂ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸਹੁੰ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ, ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ ਚ, ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਦੇ, ਜਦੋਂ ਘੁੰਗਰੂਆਂ ਵਿੱਚ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈਂ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ ਜਿੱਥੇ ਗੁਰਦੁਆਰਾ, ਉੱਥੇ ਵੀ ਬੜੀ ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਸਨ। ਢੋਲ ਦੇ ਡਗੇ ਤੇ ਢੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈਂ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਵਾਂਗੂ ਲੋਕਾਂ ਕੋਲ ਦਨਾਲੀਆਂ ਤੇ ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂਨ ਹੁੰਦਾ ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਦੌਲੇ, ਹੱਥ 'ਚ ਖੂਨ ਫੜ ਕੇ ਨਾ ਤੇ ਹੇਕ ਤਾਰ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ, ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ, ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ ਪਿੱਤਲ ਦਾ, ਮੈਂ ਫੇਰ ਤਾਂ ਹੁੰਦਾ ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ, ਹਾਂਜੀ ਹੁੰਦਾ ਪਿੱਤਲ ਦਾ ਹੀ, ਤੇ ਹੱਥ ਚ ਖੁੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ, ਹਾਂਜੀ। ਜਿਹੜੇ ਕਹਿੰਦੇ ਘਵਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ, ਹਾਂਜੀ। ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ,
ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ, ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ, ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਹੋਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ਾਇ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ। ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ ਵਿੱਚ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ, ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀ ਫੁਲਕਾਰੀ, ਆਡ ਸੰਮਾਂ ਵਾਲੀ ਡਾਂਗ ਜੱਟ ਦੀ ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਨੇ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਖ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਖ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਸ ਤਰ੍ਹਾਂ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹ ਸੋਹਣ ਸਿੰਘ ਸੀਤਲ, ਅੱਜ ਇਹਨਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ। ਜਸਵੰਤ ਸਿੰਘ ਚਾੜਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦਵਾਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ।
ਸਿੱਖ ਬੀਬੀਆਂ ਕੌੜ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਮੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫੇਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਦੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3-3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ, ਛੈਣੀਆਂ ਸੰਨੀਆਂ ਥੌੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਉਸਾਰਨ ਵਾਲੇ ਬਲਡੋਜ਼ਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲੇ ਕੰਮ ਕਰਨ ਵਾਲੇ ਕੰਮੀ ਨਹੀਂ, ਇਹ ਦੇਸ਼ ਉਸਾਰਨ ਵਾਲੇ ਬਲਡੋਜ਼ਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫੇਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ,
ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੋਈ ਜਣੇ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਸ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੁੜਵਾਏ, ਦੁਨੀਆਂ ਨੇ ਅੱਖੀਂ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਤਿਹਾਰ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨੀ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ, ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਰਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਵਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਇੱਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

0: ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿੱਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆਂ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਹੈ? ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨਹੀਂ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮੱਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ, ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ ਹੈ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਣਾ ਹੈ। ਸਾਰੀ ਦੁਨੀਆ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ ਪਾਏ। ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਤੁਹਾਡਾ ਸ਼ੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਪ੍ਰੋਗਰਾਮ ਪੇਸ਼ ਕਰਦਾ, ਉਹ ਤੁਸੀਂ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਵੀ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੋਂ, ਤੁਸੀਂ ਵੀ ਇਹ ਕੀਤਾ ਵਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਵੀ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਆ ਸਾਡੀ ਨੋਟ,
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ ਅਮਲਾਂ ਵਾਲੇ ਪਾਸੋਂ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਸੀ, ਤੁਹਾਡੇ ਵਿੱਚ ਤੇ ਅਜੇ ਵੀ ਓਦਾਂ ਹੀ ਹੈ।
1: ਬਿਲਕੁਲ,
0: ਉੱਥੇ ਪਾਉਣ ਦਾ ਕੋਈ ਪਤਾ ਨੀ ਕੀ ਹੈ, ਕੋਈ ਮਜ਼ਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਆ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਭਿਆਚਾਰ ਪਹਿਚਾਣ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ, ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਜਵਾ ਸਾਹਿਬ, ਗੱਲ ਏਦਾਂ ਹੋਈ ਸੀਗੀ ਵੀ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਮੀਂਹ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਾਈ,
0: ਤੇ
1: ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ ਤੁਸੀਂ ਇਹਨਾਂ ਨੂੰ ਭੇਜ ਦੋ, ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ, ਇਹ ਤੁਸੀਂ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੁਣ ਬਰਾਦਰੀ ਦਾ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਇਹ ਬਿਲਕੁਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਤੇ ਇੱਥੋਂ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾ ਦਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨੀ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸਤੋ ਲੋ ਗਰੀਬ ਕਰੋਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਜੀ ਮੁਸੀਬਤ ਦੇ ਵਿਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲਾਂ ਦਿਨ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ, ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਆ, ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੀ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਜੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਯਾਰ ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਨੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚਿਆ ਮੈਂ ਪਾਲਿਆ ਮੈਂ ਤੀਰ ਮਾਰਤਾ ਮੈਂ ਕਰਤਾ ਮੈਂ ਇਹ ਕਰਤਾ ਵੇ ਹੈਨਾ। ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੇ ਦਾ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਨੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਦੇਖਦੇ ਹੋਣਗੇ।
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਵੀ ਹੈਨਾ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੇ ਦਾ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਨੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਦੇਖਦੇ ਹੋਣਗੇ।
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਵੀ ਹੈਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ

0: ਚੇਅਰ ਹੈ ਗੁਰੂ ਸਾਹਿਬ ਦੇ ਨਾਲ।
1: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਦੇਖਦੇ ਹੋਣਗੇ।
0: ਹਾਂ, ਸਾਹਿਬ ਛੱਡਣ ਵਾਸਤੇ ਬੜਾ ਇੱਕ ਇਕਾਂਤ, ਬੜਾ ਸ਼ਾਂਤਮਈ, ਇੱਕ ਬੜਾ ਕੋਮਲ ਭਾਵੀ ਜਿਹਾ, ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ। ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ, ਮੁਸ਼ਕਲਾਂ, ਦੁੱਖਾਂ ਦੇ ਹੁੰਦਿਆਂ ਹਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ, ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ, ਕਵੀ, ਲੇਖਕ, ਸੂਰਮੇ, ਦਾਰਸ਼ਨਿਕ ਸੀ ਹਨਾ।
1: ਵੇਖੋ ਜੀ, ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦੇ ਆ ਤੇ ਅਗਲੇ ਦਿਨ ਸੁਨਾ ਵੀ ਆ ਜਾਣਾ ਵੀ ਜਿਹੜੇ ਛੋਟੇ ਹਨ ਉਹ ਵੀ ਨਹੀਂ ਰਹੇ ਹੈਗੇ। ਹਾਂਜੀ, ਕਿੱਡੀ ਵੱਡੀ ਗੱਲ ਹੈ। ਦੋ ਪੁੱਤਰਾਂ ਨੂੰ ਤੇ ਅੱਖੀ ਵੇਖਿਆ, ਮਿਊਟ ਕੀ ਗੱਲ ਹੈ ਤੁਹਾਨੂੰ ਮਿਊਟ, ਮੇਰਾ ਖਿਆਲ ਹੈ ਇਹਨਾਂ ਦਾ ਤੁਹਾਡਾ ਹੱਥ ਲੱਗ ਗਿਆ ਕਿਤੇ ਤੇ ਤੁਹਾਡਾ ਮਿਊਟ ਹੋ ਗਿਆ, ਜਾਂ ਉਹਨਾਂ ਨੂੰ ਪਤਾ ਨਹੀਂ ਉਹ ਗੱਲਾਂ ਕਰੀ ਜਾਣ ਰਹੇ ਹੋਣੇ ਨੇ ਉਹਨਾਂ ਦਾ ਮਿਊਟ ਤੇ ਤੁਸੀਂ ਮਿਊਟ
0: ਕਰਿਆ।
1: ਮੈਂ ਵੀ ਅੰਦਾਜ਼ਾ ਲਾਇਆ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਗੱਲਾਂ ਕਰੀ ਜਾ ਰਹੇ ਹੋ ਗਏ ਤੇ ਮਿਊਟ ਹੋ ਗਏ।
0: ਜੀ ਜੀ, ਅੱਛਾ ਬਾਦਸ਼ਾਹ ਇੱਕ ਹੋਰ ਬੇਨਤੀ ਮੈਂ ਕਰਦਾ।
1: ਜੀ ਜੀ, ਹੁਕਮ।
0: ਮੈਂ ਆਪਣਾ ਤੇ ਚਲੋ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਬਾਰੇ ਜੋ ਵੀ ਕਰਾਂਗਾ ਮਤਲਬ ਚਲੋ ਗੱਲ, ਲੇਕਿਨ ਉਦੋਂ ਪਹਿਲਾਂ ਮੈਂ ਨਾ ਇੱਕ ਧਾਦੀ ਜੋ ਕੁਛ ਤੁਸੀਂ ਗੁਰੂ ਸਾਹਿਬ ਦੇ ਬਾਰੇ ਪੇਸ਼ ਕੀਤਾ, ਮੈਂ ਵੀ ਇੱਕ ਦੋ ਕੁ ਮਿੰਟ ਜੇ ਪੰਜ
1: ਮਿੰਟ
0: ਮੈਂ ਨਵੀਂ ਗੱਲ ਕਰਾਂਗਾ, ਪਹਿਲੀਆਂ ਨੀ ਕਰਦਾ। ਇਹ ਗੱਲ ਏਦਾਂ ਹੋਈ ਆ ਵੀ ਸਾਡਾ ਇੱਕ ਮਿੱਤਰ ਆ, ਉਹ ਕਾਲਜਾਂ ਦੇ ਵਿੱਚ ਜਿਹੜੇ ਨਾ ਇੱਕ ਕਾਲਜ ਜਿਹੜੇ ਆ, ਜਿੱਦਾਂ ਮੰਨ ਲਓ ਇੱਕ ਤੇ ਕਾਲਜ ਹੁੰਦੇ ਆ ਨਾ ਜਿਹੜੇ ਕਾਲਜ ਪੜ੍ਹਾਉਂਦੇ ਆ, ਜਾਂ ਪ੍ਰੋਫੈਸਰ ਹੋ ਗਏ, ਡੀਨ ਹੋ ਗਏ, ਜਿਹੜੇ ਕਾਲਜ ਯੂਨੀਵਰਸਿਟੀ ਚ ਪੜ੍ਹਾਉਂਦੇ ਆ, ਇੱਕ ਇਹਨਾਂ ਦੇ ਡਾਇਰੈਕਟੋਰੇਟ ਹੁੰਦੇ ਆ, ਜਿੱਦਾਂ ਮਤਲਬ ਪ੍ਰਾਇਮਰੀ ਸਕੂਲ ਦਾ ਵੱਖਰਾ ਹੈਗਾ, ਮਿਡਲ ਦਾ ਵੱਖਰਾ, ਸੈਕੰਡਰੀ ਦਾ ਵੱਖਰਾ, ਜਿਹੜੇ ਅਧਿਆਪਕ ਅਪੁਆਇੰਟ ਕਰਦੇ ਆ ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੀ ਮਤਲਬ ਕੰਮ ਕਾਰ ਨੂੰ ਵਾਚ ਕਰਦੇ ਵੇਖਦੇ ਆ ਹਨਾ। ਤੇ ਉਸੇ ਤਰ੍ਹਾਂ ਉਹ, ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰ ਲੱਗਾ ਵੀ ਕਾਲਜ ਦੇ ਡਾਇਰੈਕਟਰ ਸੀਗਾ, ਕਾਲਜ ਦੇ ਵਿੱਚ ਜਿਹੜਾ ਕਾਲਜ ਡਾਇਰੈਕਟੋਰੇਟ ਚੰਡੀਗੜ੍ਹ ਉਹਦੇ ਵਿੱਚ ਡਾਇਰੈਕਟਰ ਸੀਗਾ, ਮਤਲਬ ਵੱਡੇ ਅਹੁਦੇ ਦਾ ਸੀ ਤੇ ਵੱਡਾ ਵਿਦਵਾਨ, ਭਾਜੀ ਲਖਵਿੰਦਰ ਸਿੰਘ ਉਹਨਾਂ ਦਾ ਨਾਂ ਆਇਆ। ਉਹਨਾਂ ਨੇ ਕਰੀ ਵਿਚਾਰ ਵੀ ਜਿਹੜੀਆਂ ਇਹ ਗੱਲਾਂ ਮੈਂ ਪ੍ਰਭਾਵ ਵੀਰ ਜੀ ਕਹਿਣ ਲੱਗਾ, ਕਿਉਂਕਿ ਤੁਸੀਂ ਬੜੇ ਤਰਕਪੂਰਨ ਜਿਹੜੀ ਹਰ ਗੱਲ ਜਿਹੜਾ ਕਰਦੇ ਹੋ, ਉਹਦੇ ਤੇ ਆਪਾਂ ਖਲੋਨੇ ਵੀ ਆ, ਔਰ ਜੇ ਕੋਈ ਉਹਦਾ ਜਵਾਬ ਵੀ ਦੇ ਸਕਦੇ ਹਾਂ। ਗੱਲ ਮੈਂ ਕਰ ਲੱਗਾ ਮਾਜਾ ਸਾਹਿਬ, ਗੁਰੂ ਸਾਹਿਬ ਦੇ ਪੰਜ ਪਿਆਰੇ ਸਾਜਣ ਜਿਹੜੀ ਰਸਮ ਜਿਹੜੀ ਤੁਸੀਂ ਕਿਹਾ ਨਾ ਵੀ ਉਹ ਗੁਰੂ ਸਾਹਿਬਾਂ ਦਾ ਨੋਹ ਹੈ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉਹਨਾਂ ਦੀ ਜਿਹੜੀ ਫਿਲੋਸਫੀ ਸੀ, ਉਹਨਾਂ ਨੂੰ ਆਪਾਂ ਸਮਝ ਨੀ ਸਕਦੇ, ਉਹਨਾਂ ਦੀਆਂ ਰਮਜਾਂ ਨੂੰ ਨੀ ਆਪਾਂ ਸਮਝਿਆ ਜੀ ਤੱਕ। ਉਹ ਏਦਾਂ ਵਾ ਗੱਲ ਬਾਜਾ ਸਾਹਿਬ, ਗੁਰੂ ਸਾਹਿਬ ਨੇ ਨਾ ਪੰਜ ਪਿਆਰੇ ਸਾਜੇ, ਇਹ ਮੈਂ ਭਾਈ ਲਖਵਿੰਦਰ ਸਿੰਘ ਦਾ ਜ਼ਿਕਰ ਤਾਂ ਕੀਤਾ ਵੀ ਉਹ ਉਹਨਾਂ ਦੇ ਨਾਲ ਬੈਠੇ ਆ, ਸਾਰੀ ਗੱਲਬਾਤ ਵਿਚਾਰ ਚਰਚਾ।
1: ਅੱਛਾ,
0: ਉਹ ਪੰਜ ਪਿਆਰੇ ਸਾਜੇ ਤੇ ਇੱਕ ਬੜਾ ਸ਼ਾਨਦਾਰ ਸੰਕਲਪ ਉਹਨਾਂ ਨੇ ਦਿੱਤਾ ਗੁਰੂ ਸਾਹਿਬ ਨੇ, ਤੇ ਪੰਜ ਸਿੰਘ ਜਿਹੜੇ ਆ ਸਾਫ ਸੁਥਰੇ ਅੱਖ ਵਾਲੇ, ਇਮਾਨਦਾਰ ਤੇ ਜਿਹੜੇ ਮਤਲਬ ਡੈਡੀਕੇਸ਼ਨ ਵਾਲੇ ਕਹਿ ਲੋ, ਤਿਆਗ ਵਾਲੇ, ਉਹ ਜਿੱਥੇ ਇਕੱਠੇ ਹੋ ਕੇ ਜਦੋਂ ਕੋਈ ਫੈਸਲਾ ਕਰ ਦਿੰਦੇ, ਬਹਿ ਜਾਂਦੇ ਨੇ ਨਾ, ਉਹ ਰੱਬ ਦਾ ਰੂਪ ਬਣ ਜਾਂਦੇ। ਉਹਦੇ ਵਿੱਚ ਏਦਾਂ ਗੱਲ ਹੋਈ ਵੀ ਇਹ ਮਿਸਾਲ ਵੀ ਚਮਕੌਰ ਦੇ ਯੁੱਧ ਦੀ, ਤੁਹਾਨੂੰ ਪਤਾ ਜਦੋਂ ਤੁਸੀਂ ਜਿਹੜੀ ਗੱਲ ਕਰ ਰਹੇ ਕਿ ਗੁਰੂ ਸਾਹਿਬ ਨੇ ਆਪਣੇ ਅੱਖੀਂ ਸਾਹਿਬਜ਼ਾਦੇ ਵੱਡੇ ਪੁੱਤਰ ਸ਼ਹੀਦ ਹੁੰਦੇ ਦੇਖੇ, ਤੇ ਉਹ ਉੱਥੋਂ ਬੜੇ ਰੋਹ ਚ ਆ ਗਏ ਸੀ, ਪੁੱਤਰ ਨੂੰ ਆਪਣੇ ਸਾਹਮਣੇ ਕੋਈ ਮਤਲਬ ਰੋਹ, ਇਸ ਕਰਕੇ ਆਏ ਸੀ ਵੀ ਉਹ 15-16 ਸਾਲ ਦੇ ਲੜਕੇ ਸੀ, ਤੇ ਉਹਨਾਂ ਨੇ ਚਾਰ ਤੁਰੇ ਝੂਮਰ ਬਣਾ ਕੇ ਲੜਾਈ ਦੇ ਇੱਕ ਅਸੂਲ ਹੁੰਦੇ ਸੀ ਨਾ ਵੀ ਯੋਧਾ ਕੱਲੇ ਨੂੰ ਕੱਲਾ ਲੜੇ ਵੇਖ, ਉਹਨਾਂ ਨੇ ਚਾਰ ਸਵੇਰੇ ਘੇਰ ਕੇ ਲੱਖਾਂ ਫੌਜਾਂ ਨੇ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਨੂੰ ਇਸ ਗੱਲ ਦਾ ਰੋਹ ਸੀਗਾ ਵੀ ਇਹ ਗਲਤ, ਮਤਲਬ ਤੁਸੀਂ ਕਿਉਂ ਕਰਦੇ, ਗਲਤ ਕਿਉਂ ਕਰਦੇ ਤੁਸੀਂ, ਮਤਲਬ ਲੜੋ ਸਾਹਮਣੇ ਹਨਾ, ਕੱਲੇ ਨੇ ਯੋਧੇ ਨੇ ਯੋਧਾ ਲੜੇ ਤੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੇ ਰੋਹ ਤੇ ਆਉਂਦਾ ਹੀ ਆ, ਇੱਕ ਪਿਤਾ
1: ਜੀ ਆਉਂਦਾ
0: ਜੀ ਜੀ ਜੀ, ਉਹ ਰੋਹ ਜਾ ਕੇ ਉਹਨਾਂ ਨੇ ਉੱਥੇ ਜਦੋਂ ਤੁਸੀਂ ਜਿਹੜਾ ਤੁਸੀਂ ਬੇਨਤੀ ਕੀਤੀ ਆ ਵੀ ਜਦੋਂ ਅਗਲੇ ਦਿਨ ਪਤਾ ਲੱਗਾ ਵੀ ਛੋਟੇ ਪੁੱਤਰ ਵੀ ਸ਼ਹੀਦ ਹੋ ਗਏ, ਤੇ ਉਹ ਇੱਕ ਪੱਥਰ ਤੇ ਬੈਠੇ ਸੀਗੇ ਢੋਲ ਆ ਗਏ ਉਹਦੇ ਨਾਲ, ਉਹਨਾਂ ਦੇ ਹੱਥ ਚ ਇੱਕ ਲੋਹੇ ਦਾ ਤੀਰ ਸੀਗਾ, ਥੱਲੇ ਕਾਈ ਦਾ ਨਿਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਿਹਾ ਉੱਗਿਆ ਹੁੰਦਾ, ਉਹ ਕਹੀ ਗਿਆ ਉਹਨਾਂ ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ ਗਿਆ,

0: ਕਰਦਿਆਂ ਕਰ
1: ਤੇ ਉਹ ਐਵੇਂ ਉਹ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਉਹ ਕਰ ਰਹੇ ਸੀ, ਜਵਾਬ ਨਹੀਂ ਦੇ ਰਹੇ। ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੀਆਂ ਗਈਆਂ। ਆ ਜਿਹੜੇ ਮੈਂ ਮਾਫ਼ੀ ਮੰਗਦਾ ਜਿਹੜੇ ਰਾਬੀ ਢਾਕੀ ਸਾਡੇ ਕਹਿੰਦਾ ਨਾ ਗੁਰੂ ਜੀ ਮੁਸਕਰਾਏ ਸੁਣ ਕੇ ਉਹ ਗੱਲ ਚਾਰ ਪੁੱਤਰਾਂ ਦੀ ਸ਼ਹੀਦੀ ਨੂੰ ਸੁਣ ਕੇ ਜਦੋਂ ਕੋਈ ਉਹ ਵੀ ਬਿਨਾਂ ਵਜ੍ਹਾ ਬਿਨਾਂ ਕਸੂਰ ਮਾਰ ਦੇਵੇ ਤੇ ਕੋਈ ਨੀ ਕੋਈ ਨੀ ਹੈ ਮੁਸਕਰਾਉਂਦਾ, ਇਹ ਮੁਸਕਰਾਹਟ ਨੀ ਉਹਨਾਂ ਦੇ
0: ਮੁਸਕਰਾਉਣਾ।
1: ਹਾਂਜੀ ਹਾਂਜੀ ਪਹਿਲੇ ਟਾਈਮ ਬਸ ਤੁਸੀਂ ਸੁਣੋਗੇ ਉਹਨਾਂ ਦੇ ਸੁਣੋਗੇ ਉਹਨਾਂ ਕੋਲ। ਮੈਂ ਕਈ ਵਾਰੀ ਮੈਂ ਕਈਆਂ ਦੇ ਮੂੰਹ ਸੁਣਿਆ ਹੋਇਆ
0: ਜਰੂਰ ਕਿਹਾ
1: ਹੋਣਾ। ਇਹੋ ਜਿਹੇ ਵੀ ਅਨਪੜ ਬੇਵਕੂਫ ਹੈਗੇ ਜਿਹੜੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਉੱਤੋਂ ਛਾਲ ਮਾਰ ਕੇ ਆਤਮ ਹੱਤਿਆ ਵੀ ਕਰਵਾਉਂਦੇ ਵੀ
0: ਮਾਤਾ ਨੇ ਆਤਮ ਹੱਤਿਆ ਕੀਤੀ ਸੀ ਉਹਨਾਂ
1: ਨੇ। ਇੱਥੋਂ ਤੱਕ ਉਹਨਾਂ ਦੇ ਸ਼ਬਦਾਂ ਚ ਮਾਤਾ ਜੀ ਨੂੰ ਤੇ ਜਦੋਂ ਚਾਰ ਦਿਨ ਉਹ ਤਿੰਨ ਦਿਨ ਲਲਕਾਰਦੇ ਰਹੇ ਤੇ ਸਾਰੇ ਸ਼ਹਿਰ ਦੇ ਸਾਹਮਣੇ ਸ਼ਰਮਿੰਦਾ ਹੋਏ ਸੀਗੇ। ਤੇ ਫਿਰ ਜਦੋਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਮਾਤਾ ਜੀ ਨੂੰ ਬੁੱਝ ਦੇ ਉੱਤੇ ਸੁੱਟੋ, ਉਹਨੇ ਇਹਨਾਂ ਨੂੰ ਏਡਾ
0: ਮਤਲਬ ਇਤਿਹਾਸਕਾਰ ਦੇ ਕਿਸੇ ਦਾ ਹੁਣ ਮੈਨੂੰ ਚੇਤਾ ਨਹੀਂ, ਖਹਿਰਾ ਸਾਹਿਬ ਉਹਨੇ ਕਿਹਾ ਕਿ ਮਾਤਾ ਜੀ ਉਹਨਾਂ ਨੂੰ ਧੱਕਾ ਦਿੱਤਾ ਗਿਆ ਸੀ ਬੁਰਜ ਤੋਂ,
1: ਸ਼ਹੀਦ ਕੀਤਾ ਗਿਆ, ਸੁੱਟ ਕੇ ਸ਼ਹੀਦ ਕੀਤਾ ਗਿਆ ਬਾਬਾ। ਜਿਹੜੀ ਸੱਤ ਨੌ ਸਾਲ ਦੇ ਬੱਚਿਆਂ ਨੂੰ ਤਿੰਨ ਦਿਨ ਇਹ ਪ੍ਰੇਰਦੀ ਰਹੀ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਆਪਣੇ ਉੱਤੇ ਨਹੀਂ ਲੱਗਣ ਦੇਣਾ, ਪਿਓ ਨੂੰ ਦਾਦੇ ਨੂੰ ਪੜਦਾਦੇ ਨੂੰ। ਤੇ ਉਹ ਕਿਵੇਂ ਕਿੱਦਾਂ ਮਤਲਬ ਇਹ ਆਪ
0: ਕਿੱਦਾਂ
1: ਜੀ ਜੀ ਜੀ ਅੱਛਾ ਵੈਸੇ ਤਾਂ ਜਿਹੜੀ ਮੈਂ ਗੱਲ ਇਹ ਕਰਨ ਲੱਗਾ ਵੀ ਉਹ ਡਾਕਟਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਨਾ ਜਿੰਦਗੀ ਦੇ ਵਿੱਚ ਵੈਸੇ ਬੜੇ ਸਮੇਂ ਹੁੰਦੇ ਵਕਤ ਹੁੰਦੇ ਤੁਹਾਡੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਆਏ ਹੋਣਗੇ ਜਦੋਂ ਬੰਦਾ ਥੋੜੇ ਕਨਫਿਊਜ਼ਨ ਚ ਪੈ ਜਾਂਦਾ ਇੱਕ ਮੋੜ ਤੇ ਖੜਿਆ ਸਾਨੂੰ ਇਹ ਨੀ ਪਤਾ ਲੱਗਦਾ ਵੀ ਇੱਧਰ ਜਾਈਏ ਇੱਧਰ ਜਾਈਏ। ਮੰਨ ਲਓ ਜਿੱਦਾਂ ਆਪਾਂ ਮਿਸਾਲ ਦੇ ਤੌਰ ਤੇ ਆਮ ਜ਼ਿੰਦਗੀ ਦੀ ਮਿਸਾਲ ਦਿੰਦੇ ਆ ਵੀ ਜੇ ਕਿਸੇ ਦਾ ਬੱਚਾ ਹੀ ਉਹ ਕਹਿੰਦਾ ਯਾਰ ਇਹਨੂੰ ਹੁਣ ਸਾਇੰਸ ਪੜ੍ਹਾਈਏ ਕਿ ਇਉਂ ਪੜ੍ਹਾਈਏ ਕਿ ਕਾਲਜ ਪਾਈਏ ਕਿ ਕੀ ਕਰਾਈਏ, ਹਨਾ ਇੱਕ ਬੜੇ ਰਸਤੇ ਚਾਰ ਸਪੇਰ ਨੂੰ ਖੋਲਦੇ
0: ਜਾਣਾ।
1: ਫਿਰ ਧੀਆਂ ਪੁੱਤਰਾਂ ਦੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਡਿਸੀਜਨ ਕਿਸੇ ਵੇਲੇ ਲੈਣ ਲੱਗੇ ਥੋੜਾ ਕਨਫਿਊਜ਼ਨ ਹੋ ਜਾਂਦੇ ਆ ਰਿਸ਼ਤਾ ਕਰਨ ਲੱਗੇ, ਹਨਾ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਮਤਲਬ ਪ੍ਰਤੀਕਾਤਮ ਰੂਪ ਵਿੱਚ ਦੱਸਿਆ ਵੀ ਜਦੋਂ ਤੁਹਾਡੀ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਕੰਮ ਹੋਵੇ ਪੰਜ ਸਿੰਘ ਜਿਹੜੇ ਤੁਹਾਡੇ ਆਲੇ ਆਸ ਪਾਸ ਤੁਹਾਡੇ ਸਰਕਲ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਵੀ ਇਹ ਸਿਆਣੇ ਆ ਇਹ ਮਤਲਬ ਤਿਆਗ ਵਾਲੇ ਇਮਾਨਦਾਰ ਨੇ ਉਹਨਾਂ ਦੀ ਤੁਸੀਂ ਰਾਏ ਲਓ ਉਹ ਸਾਰੀ ਸਾਂਝੀ ਮਿਲਣੀ ਰਾਏ ਉਹਨਾਂ ਦੀ ਰੱਬ ਦੀ ਰਾਏ
0: ਹੋਏਗੀ।
1: ਇਹ ਪੰਜ ਪਿਆਰਿਆਂ ਦਾ ਮਤਲਬ ਸੰਕਲਪ ਗੁਰੂ ਸਾਹਿਬ ਨੇ ਪੰਜ ਜਣੇ ਜਿੱਥੇ ਬਹਿ
0: ਜਾਣਗੇ ਤੇ ਜੇ ਉਹ ਰਾਏ ਵੰਡੀ ਵੀ ਜਾਏਗੀ ਤੇ ਫਿਰ ਵੀ ਉਹ ਬਰਾਬਰ ਬਰਾਬਰ ਨੀ ਰਹਿਣ ਲੱਗੇ, ਇੱਕ ਪਾਸੇ ਤਿੰਨ ਹੋ ਜਾਣਗੇ ਇੱਕ ਪਾਸੇ ਦੋ ਹੋ
1: ਜਾਣਗੇ। ਨਹੀਂ ਨਹੀਂ ਨਹੀਂ ਪੰਜਾਂ ਦੀ ਸਾਂਝੀ ਮਿਲਵੀ ਰਾਏ ਜਿਹੜੀ ਉੱਥੇ ਉਹ ਰੱਬ ਦੀ ਰਾਏ
0: ਹੋਏਗੀ।
1: ਇਹ ਤੁਹਾਨੂੰ ਪਤਾ ਚਮਕੌਰ ਸਾਹਿਬ ਦੇ ਗੁਰੂ ਸਾਹਿਬ ਕਹੇ ਜਦੋਂ
0: ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ
1: ਸ਼ਹੀਦ ਜਦੋਂ ਹੋਏ ਤੇ ਫਿਰ ਉਹਨਾਂ ਨੂੰ ਵੀ ਰੂਹ ਆ ਗਿਆ ਤੇ ਕਹਿੰਦੇ ਸਤਕਾਰ ਹੀ ਲਈ ਤੇ ਸਿੰਘਾਂ ਨੇ ਫਿਰ ਉਹਨਾਂ ਨੂੰ ਮਤਲਬ ਨਾ ਉਹ ਵਿਜੇਤ ਹੋ ਗਏ ਸੀਗੇ।
0: ਪਰ ਸਿੰਘਾਂ ਦੀ ਹੈ ਵੀ ਸਿਆਣਪ ਸੀ ਜੇ ਪੁੱਤਰਾਂ ਦੇ ਦਾਨੀ ਫਰਜ਼ ਕਰੋ ਕਿ ਸ਼ਹੀਦ ਹੋ ਜਾਣ
1: ਉੱਥੇ ਖਤਮ ਲੜਾਈ ਖਤਮ
0: ਉੱਥੇ ਸਾਰਾ ਕੁਛ ਹੀ ਖਤਮ ਹੋ ਜਾਂਦਾ ਸੀ
1: ਯੁੱਧ ਖਤਮ ਯੁੱਧ ਉੱਥੇ ਜਿਹੜੀ ਜ਼ੁਲਮ ਦੇ ਲੜਾਈ ਹਾਂ ਬਿਲਕੁਲ
0: ਬਿਲਕੁਲ ਖਤਮ ਸੀ
1: ਹਾਂ। ਔਰ ਉਹ ਜਿਹੜਾ ਫੈਸਲਾ ਸੀ ਤੁਹਾਨੂੰ ਪਤਾ ਪੰਜ ਸਿੰਘਾਂ ਨੇ ਜਦੋਂ ਇਕੱਠੇ ਹੋ ਕੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਜਾਣ ਦਾ ਤੇ ਫੇਰ ਉਹਨਾਂ ਨੇ ਉਹਨਾਂ ਦਾ ਹੁਕਮ ਮੰਨਿਆ ਕਿਉਂਕਿ ਉਹਨਾਂ ਨੇ ਇਹ ਮਤਲਬ ਦੱਸਿਆ ਸੀ। ਔਰ ਉਹ ਵੇਖੋ ਹੁਕਮ ਕਿੱਡਾ ਵਧੀਆ ਸੀ ਗੁਰੂ ਸਾਹਿਬ ਉੱਥੋਂ ਚਲੇ ਗਏ ਤੇ ਮਹਾਰਾਜ ਉਹਨਾਂ ਨੇ ਫਿਰ ਉੱਥੋਂ ਸਾਊਥ ਵਾਲੇ ਪਾਸੇ ਗਏ ਆਨੰਦਪੁਰ ਸਾਹਿਬ ਚਮਕੌਰ ਦੇ ਵਿੱਚ ਜਿਹੜੀ ਸੀ ਮੁਕਤਸਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਸਿੰਘ ਇੱਥੋਂ ਉਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਇਤਿਹਾਸਕ ਜਿਹੜਾ ਕਾਰਜ ਹੋਇਆ ਭਈ ਇੱਥੇ ਦੀਨਾ ਕਾਂਗੜ ਬਠਿੰਡੇ ਦੇ ਆਸ ਪਾਸ ਜਿਹੜਾ ਉਹਦੇ ਵਿੱਚ ਬੈਠ ਕੇ ਇੱਕ ਜਫ਼ਰਨਾਮਾ ਲਿਖਿਆ ਫਾਰਸੀ ਦੇ ਵਿੱਚ ਔਰੰਗਜ਼ੇਬ ਜਿਹਨੂੰ ਪੜ੍ਹ ਕੇ ਉਹ ਨਾ ਮਤਲਬ ਪਛਤਾਉਂਦਾ 17-18 ਦਿਨ ਮਿਲਦਾ ਤਰਲੇ ਲੈਂਦਾ ਲਿਲਕੜੀਆਂ ਲੈਂਦਾ ਇੱਕ ਵਾਰੀ ਗੁਰੂ ਸਾਹਿਬ ਨਾਲ ਮਿਲਾ ਦਿਓ ਉਹ ਮਰ ਗਿਆ। ਔਰ ਉਹ ਇੱਕ ਮਤਲਬ ਸੰਸਾਰ ਭਰ ਦੇ ਸਾਹਿਤ ਵਿੱਚ ਮਤਲਬ ਇੱਕ ਅੱਜ ਵੀ ਇੱਕ ਇਤਿਹਾਸਕ ਦਸਤਾਵੇਜ਼ ਗੁਰੂ ਸਾਹਿਬਾਂ ਦੇ ਹੱਥਾਂ ਦਾ ਲਿਖਿਆ
0: ਹੋਇਆ
1: ਇੱਕ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਆਪਾਂ ਕਹਿ ਸਕਦੇ ਹਾਂ ਆਪਾਂ ਜਿਵੇਂ ਆਪਾਂ ਰਾਮ ਜੀ ਸਾਨੂੰ ਕਹਿੰਦੇ ਸਰ 5000 ਸਾਲ ਪੁਰਾਣੀ
0: ਫਾਰਸੀ
1: ਫੇਰ ਉਹ ਤੁਹਾਨੂੰ ਪਤਾ
0: ਭਾਸ਼ਾ ਹੀ ਇਹੋ ਹੀ ਹੁੰਦੀ ਰਾਮ ਮਹਾਰਾਜ
1: ਜੀ ਜੀ ਜੀ ਜੀ ਜੀ ਜੀ ਜੀ ਸ਼ੇਰ ਬਾਜਵਾ ਸਾਹਿਬ ਉੱਥੋਂ ਸਾਊਥ ਵਾਲੇ ਪਾਸੇ ਗਏ, ਉਹ ਵੀ ਆਪਾਂ ਪ੍ਰੋਗਰਾਮ ਚ ਕਈ ਵਾਰੀ ਪੇਸ਼ ਕਰ ਸਕੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਮਤਲਬ ਤੋਰਿਆ, ਥਾਪੀ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ ਹਨਾ। ਤੇ ਬਾਜਵਾ ਸਾਹਿਬ ਉਹੋ ਹੀ ਸਰਹੰਦ 4 ਸਾਲ 1704 ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋਇਆ ਤੇ 1708 ਦੇ ਵਿੱਚ ਗੁਰੂ ਸਾਹਿਬ ਦਾ ਕਾਫਲਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਲੈਟ ਵਜਾਈ। ਉਸੇ ਵਜੀਦ ਖਾਨ ਨੂੰ ਸੂਬੇ ਨੂੰ ਸੁੱਟ ਕੇ ਘੋੜੇ ਤੇ ਥੱਲੇ ਪਿਛੇ ਲੱਤ ਬੰਨ ਕੇ ਉਹਦੀ ਸਾਰੇ ਸ਼ਹਿਰ ਸੇਕਿਆ 4 ਸਾਲ ਬਾਅਦ। ਤੇ ਇੱਕ ਮਤਲਬ ਮਿਸਾਲ ਕਾਇਮ ਕੀਤੀ, ਔਰ ਮਤਲਬ ਜਿਹੜੇ ਸੀ ਨਾ ਕੰਨ ਹੋ ਗਏ ਸਾਰੇ ਜਾਲਮਾਂ ਨੂੰ ਵੀ ਇਹ ਹਨਾ। ਤੇ ਜੇ ਮੰਨ ਲਓ ਉਦਣ ਗੁਰੂ ਸਾਹਿਬ ਲੱਖਾਂ ਫੌਜਾਂ ਚ ਲੜਨ ਬੜੀ ਵਾਰੀ ਖੁਦ ਨਾ ਆਪਣੇ ਚੁੱਪ ਕਰਕੇ ਆਪਾਂ ਗੱਲ ਇਸ ਕਰਕੇ ਨੀ ਕਰਦੇ ਵੀ ਐਵੇਂ ਕੋਈ ਉਹੋ ਜਿਹਾ ਕੋਈ ਜਿਹੜਾ ਵਿਦਵਾਨ ਉੱਠ ਕੇ ਤੇ ਬਹਿਸ ਨਾ ਕਰਨ ਲੱਗ ਪਏ ਜਾਂ ਆ ਕੇ
0: ਕਰਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਡੇ ਨਾ ਇੱਕ ਛੋਟੀ ਜਿਹੀ ਗੱਲ ਲੱਗਾ ਕੱਟਣ ਨਿੱਕੀ ਜੀ। ਮੈਂ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਕੋਈ ਛੋਟਾ ਜਿਹਾ ਨਾ ਆਰਟੀਕਲ ਲਿਖਿਆ, ਪੁਰਾਣੀ ਗੱਲ ਤੇ ਇੱਕ ਭਾਈ ਸਾਹਿਬ ਨੇ ਥੱਲੇ ਲਿਖਿਆ ਵੀ ਬੰਦਾ ਬਹਾਦਰ ਜਿਹੜਾ ਸੀ ਉਹ ਸਿੱਖ ਪੰਥ ਦਾ ਗਦਾਰ ਸੀ। ਤੇ ਮੈਂ ਕਿਹਾ ਕਿ ਮੈਂ ਤੇਰੇ ਨਾਲ ਫੇਸਬੁੱਕ ਦੇ ਉੱਤੇ ਬਹਿਸ ਨਹੀਂ ਕਰਨੀ, ਆਪਣਾ ਟੈਲੀਫੋਨ ਨੰਬਰ ਭੇਜ ਜਾ, ਆਹ ਮੇਰਾ ਹੀ ਤੇ ਮੈਨੂੰ ਕਾਲ ਕਰ। ਕਾਲ ਕੀਤੀ ਮੈਂ ਉਹਨੂੰ ਹਵਾਲੇ, ਮੇਰੇ ਕੋਲ 2 ਕਿਤਾਬਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਈਆਂ। ਬੰਦਾ ਟਸ ਤੋਂ ਮਸ ਨਹੀਂ ਹੋਇਆ, ਸਾਰੀ ਗੱਲ ਵੀ ਸੁਣ ਲੈ ਤੇ ਕਹੇ ਮੈਂ ਤੇ ਉਹਨੂੰ ਗਦਾਰ ਹੀ ਕਹਾਂਗਾ। ਉਹਨੇ ਗੁਰੂ ਗੋਬਿੰਦ
1: ਸਿੰਘ
0: ਮੈਂ ਚੁੱਪ ਹੀ ਕਰ।
1: ਬਿਲਕੁਲ ਇਹੋ ਜਿਹਾ ਨਾ ਇਹੋ ਜਿਹੇ ਦੇ ਨਾਲ ਬਹਿਸ ਜਿਹੜੀ ਨਾ ਮੂਰਖ ਦੇ ਨਾਲ ਜਿਹੜੀ ਆ ਨਾ ਉਹ ਬਹਿਸ ਨਹੀਂ ਕਰਦੀ, ਜਿਹੜਾ ਮਤਲਬ ਇਹ ਹੁੰਦਾ ਨਾ ਅਕਲ ਦਾ
0: ਤਖਤ ਖਾਲਸਾ ਦੀਆਂ ਤੇ ਫਲਾਣੇ ਖਾਲਸਾ ਦੀਆਂ ਗੱਲ ਕੋਈ ਵੀ ਨੀ, ਸਾਬਤ ਵੀ ਕੁਛ ਨਾ ਕਰ ਸਕੇ ਤੇ ਇਹੋ ਹੀ ਕਹਿ ਕੇ ਮੈਂ ਉਹਨੂੰ ਗਦਾਰ
1: ਕਰਾਂਗਾ।
0: ਗੁਰੂ ਜੀ ਉਹਨਾਂ ਨੇ ਕਿਹਾ ਸੀ ਕਿ ਤੂੰ ਵਿਆਹ ਨੀ ਕਰਾਉਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਵਿਆਹ ਕਿਉਂ ਵਿਆਹ ਕਰਾਇਆ? ਮੈਂ ਤੁਸੀਂ ਵਿਆਹੇ ਕਹਿੰਦਾ ਆਹੋ, ਮੈਂ ਤੁਸੀਂ ਵਿਆਹ ਕਿਉਂ ਕਰਾਇਆ?
1: ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਤੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸੀ ਉਹ ਬਦਲਾ ਲਿਆ। ਮਤਲਬ ਇੱਕ ਸਭ ਤੋਂ ਪਹਿਲਾ ਕੰਮ ਨੇ ਪਤਾ ਕੀ ਕੀਤਾ ਜੀ, ਜਿਹੜੀ ਜ਼ਮੀਨ ਸੀ ਉਸ ਵੇਲੇ ਜ਼ਮੀਨ ਦੇ ਮਾਲਕ ਨਹੀਂ ਸੀ
0: ਪੰਜਾਬੀ ਸਿੱਖ,
1: ਹਾਂ ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਾਲਕ ਬਾਬਾ ਬੰਦਾ ਸਿੰਘ ਨੇ ਬਣਾ ਜ਼ਮੀਨਾਂ ਦੇ।
0: ਮਤਲਬ
1: ਜੀ ਜੀ ਜੀ ਜੀ ਇਹ ਭੂਮੀ ਜਿਹੜਾ ਸੁਧਾਰ ਖੇਤੀ ਦਾ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ।
0: ਬਿਲਕੁਲ ਬਿਲਕੁਲ ਤੇ ਰੈੱਡ ਕ੍ਰਾਸ ਭਾਈ ਘਨੱਈਆ
1: ਔਰ ਸਿੱਖ ਰਾਜ ਦੀ ਜਿਹੜੀ ਨੀਂਹ ਆ ਜਿਹੜੀ ਮੋਢ ਆ ਜਿਹੜਾ 40 ਸਾਲ ਮਹਾਰਾਜਾ ਸਿੰਘ ਦਾ ਰਾਜ ਆ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਹੈ। ਜਦੋਂ ਸਿੱਖ ਜਿਹੜੇ ਸੀਗੇ ਉਹਦੇ ਚੋਂ ਨਿਕਲ ਕੇ ਜੰਗਲਾਂ ਦੇ ਲੜੇ ਸੀ, ਉਹਨਾਂ ਦੀ ਹੀ ਪ੍ਰੇਰਨਾ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਜਿਹੜੇ ਸੂਰਮਿਆਂ ਦੀਆਂ ਸ਼ਹੀਦਾਂ ਦੀਆਂ ਜਸੀ ਬਾਜਵਾ ਸਾਹਿਬ ਮਾਣ ਸਨਮਾਨ ਦੇ ਵਿੱਚ ਉਹਨਾਂ ਦੇ ਮਤਲਬ ਸ਼ਰਧਾ ਨਹੀਂ ਨਾ ਰੱਖ ਸਕਦੇ ਤੇ ਸਾਨੂੰ ਉਹਨਾਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਘਟਾ ਲਿਖਣ ਦਾ ਵਿਰੁੱਧ ਕੋਈ ਇਸ ਤਰ੍ਹਾਂ ਦਾ ਹਾਂ ਕੋਈ ਅਸੀਂ ਮੂਰਖਾਂ ਨਾਲ ਟਿੱਪਣੀ ਕਰਦੇ
0: ਕਿਉਂ ਕੀਤਾ ਸੀ?
1: ਬਿਲਕੁਲ ਜੀ ਬਿਲਕੁਲ ਉਹ ਕੋਈ ਉਹਨਾਂ ਨੂੰ ਹੱਕ ਨਹੀਂ ਹੈਗਾ ਮਤਲਬ ਇਸ ਤਰ੍ਹਾਂ ਦਾ ਵੀ ਆਪਾਂ ਉਹਨਾਂ ਦੀ ਛਟਿਆਈ ਉਹਨਾਂ ਦੀ ਕੁਰਬਾਨੀ ਨੂੰ ਜੇ ਆਪਾਂ ਉਹਨੂੰ ਮਟਿਆ ਨਹੀਂ ਸਕਦੇ ਤੇ ਸਾਨੂੰ ਛਡਿਆਉਣਾ ਚਾਹੀਦਾ। ਚਲੋ ਖੈਰ ਇਹ ਮੇਰੀ ਬੇਨਤੀ ਸੀ ਕਿ ਮੈਂ ਜਿਹੜੀ ਗੱਲ ਦੀ ਆਪਣੀ ਵੀ ਮੈਂ ਗੱਲ ਖਤਮ ਕਰਾਂ। ਮੈਂ ਕਹਿਣਾ ਕੀ ਚਾਹੁੰਦਾ ਬਾਜਵਾ ਸਾਹਿਬ ਕਿ ਹਰ ਬੰਦੇ ਨੂੰ ਨਾ ਸਿੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰਕਲ ਚੋਂ ਆਸ ਪਾਸ ਚੋਂ ਚਾਹੇ ਉਹਦਾ ਕੋਈ ਰਿਸ਼ਤੇਦਾਰ ਆ, ਭੈਣ ਭਰਾ ਆ, ਦੋਸਤ ਮਿੱਤਰ ਆ, 5 ਇਹੋ ਜਿਹੇ ਸਿੰਘ ਦੀ ਡਾਇਰੀ ਆਪਣੀ ਜਿਹੜੀ ਨਾ ਮੈਂ ਬਣਾਈ ਹੋਈ ਆ। ਮੈਂ ਆਪਣੇ 5 ਸਿੰਘਾਂ ਦੀ ਨਾ 5 ਬੰਦਿਆਂ ਦੀ ਜਿਹੜੀ 5 ਪਿਆਰਿਆਂ ਦੀ ਮੇਰੀ ਜ਼ਿੰਦਗੀ ਦੇ 5 ਪਿਆਰੇ ਜਿਹੜੇ ਆ ਉਹ ਮੈਂ ਆਪਣੀ ਇੱਕ ਡਾਇਰੀ ਚ ਲਿਖੇ ਹੋਏ ਆ। ਮੈਨੂੰ ਕੋਈ ਕਦੇ ਕਿਸੇ ਮੋੜ ਤੇ ਜਦੋਂ ਕਨਫਿਊਜ਼ਨ
0: ਹੋਊਗਾ,
1: ਅੱਜ ਕੱਲ ਦੇ ਆਧੁਨਿਕ ਸਮੇਂ ਦੇ ਹਿਸਾਬ ਨਾਲ ਮੈਂ ਫੋਨ ਤੇ ਉਹਨਾਂ ਦੀ ਰਾਏ ਲੈਣਾ, ਜਿੱਥੇ ਸਾਰਿਆਂ ਦੀ ਮਿਲ ਜੇ ਉੱਥੇ ਮੈਂ ਓਕੇ ਕੀਤਾ। ਔਰ ਅੱਜ ਤੱਕ ਕਦੀ ਨਹੀਂ ਹੋਇਆ ਵੀ ਆਪਾਂ ਕਿਸੇ ਗੱਲੋਂ ਮਤਲਬ ਉਹਨਾਂ ਨੂੰ ਮਾਰ ਖਾਧੀ ਹੋਵੇ। ਉਹ ਵਾਕਿਆ ਰੱਬੀ ਫਰਮਾਨ ਵਰਗੀ ਗੱਲ ਹੁੰਦੀ ਆ, ਉਹ ਸਹੀ ਹੁੰਦਾ, ਕਦੀ ਗਲਤ ਨਹੀਂ ਹੋਇਆ। ਇਹਨੂੰ ਆਪਾਂ ਇੱਕ ਰਸਮ ਜੀ ਤੱਕ ਕਰਤਾ ਸੀਮਤ ਕਿ 5 ਪਿਆਰੇ ਨਗਰ ਕੀਰਤਨ ਕੱਢਣਾ, ਮੋਲੇ ਬਰਸੇ ਫੜਾ ਕੇ 5 ਪਿਆਰੇ ਜਿਹੜੇ ਸੀ ਉਹ ਬਣਾ ਦਿਓ ਤੇ ਬਸ ਠੀਕ ਹੈ ਏਦਾਂ। ਹਾਲਾਂਕਿ ਗੁਰੂ ਸਾਹਿਬ ਦੀ ਰਮਜ ਇਹ ਸੀ ਕਿ ਤੁਸੀਂ ਪੰਜ ਸਿੰਘ ਇਕੱਠੇ ਹੋ ਕੇ ਕੋਈ ਵੀ ਰਾਏ ਦੇ ਨਾਲ ਜੋ ਫੈਸਲਾ ਕਰੋ ਉਹ ਰੱਬੀ ਫਰਮਾਨ ਹੋਊਗਾ। ਪੰਜਾਂ ਦੇ ਵਿੱਚ ਪਰਮੇਸ਼ਰ ਆਪ ਆਉਂਦਾ ਹੈ, ਰੱਬ ਹੁੰਦਾ ਮਤਲਬ ਗੁਰੂ ਤੋਂ ਵੀ ਉੱਪਰ, ਉਹ ਤੁਹਾਡੇ ਗੁਰੂ ਤੋਂ ਵੀ ਉੱਪਰ, ਬਿਲਕੁਲ ਗੁਰੂ ਤੋਂ। ਗੁਰੂ ਸਾਹਿਬ ਨੇ ਹੁਕਮ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਮਿਸਾਲ ਕਾਇਮ ਕੀਤੀ, ਉਹਨਾਂ ਨੇ ਹੁਕਮ ਮੰਨਿਆ ਹੁੰਦਾ ਨੀ ਕਿ ਨਹੀਂ ਮੈਂ ਨੀ ਜਾਣਾ। ਉਹ ਗਏ ਨੇ ਔਰ ਜਾਣ ਲੱਗਿਆ ਮਤਲਬ ਉਹ ਫਿਰ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਆ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹੈ ਨਾ ਉਹ। ਹਾਂਜੀ ਹਾਂਜੀ ਜੀ ਜੀ, ਇਹ ਮੈਂ ਬੇਨਤੀ ਕਰਨੀ ਕਿ ਇਹ ਹੋਰ ਕਿਸੇ ਦੇ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਇਹ ਗੁਰੂ ਸਾਹਿਬ ਦਾ ਬੜਾ ਜ਼ਬਰਦਸਤ
0: ਸਾਰੇ ਅੱਧੀ ਦੁਨੀਆਂ ਨਾਲ ਆਪਣੀ ਗੱਲ ਸਾਂਝੀ
1: ਜੀ ਜੀ। ਬਾਕੀ ਆਪਾਂ ਵਿਦਵਾਨ ਕੋਈ ਨੀ, ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ ਪਰੰਤੂ ਤੇ ਅਸੀਂ ਉਹਨੂੰ ਵੀ ਕਹਾਂਗੇ ਠੀਕ ਹੈ ਭਰਾ ਵੈਲਕਮ ਤੇਰਾ, ਸਾਡੇ ਮੇਰੇ ਮਨ ਦਾ ਵਿਚਾਰ ਹੈ, ਅਸੀਂ ਕੋਈ ਸਿਆਣੇ ਵੀ ਨਹੀਂ ਹੈਗੇ
0: ਨੈਚੁਰਲ ਹੈ, ਕੋਈ ਤੁਹਾਡੇ ਹੱਥ ਜੋਏਗਾ, ਤੁਸੀਂ ਆਪਣਾ ਫਰਜ਼ ਨਿਭਾਓ, ਆਪਣੀ ਡਿਊਟੀ ਦਿੰਦੇ ਰਹੋ
1: ਗੱਲ। ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਹੈ। ਅੱਛਾ ਬਾਈ ਸਾਹਿਬ ਹੁਣ ਆਈਏ ਆਪਾਂ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਵੱਲ।
0: ਵਾਹ,
1: ਇਹ ਮੈਨੂੰ ਬੜੀ ਚੰਗੀ ਗੱਲ ਲੱਗੀ ਪਰਵਾਜ ਰੇਡੀਓ ਦੇ ਪ੍ਰੋਗਰਾਮ ਦੀ, ਵੀ ਰਾਜਨੀਤੀ ਦੇ ਮਾਰਾ ਮਰਾਈ ਦੇ ਚੱਲਦੇ ਰਹਿਣੇ, ਇਹ ਤੇ ਚੱਲਦੇ ਹੀ ਰਹਿਣੇ,
0: ਸੁਣ ਸੁਣ ਕੇ ਥੱਕ ਜਾਈਦਾ। ਵੇਖੋ ਜੀ ਮੈਂ ਖਬਰਾਂ ਸੁਣਨਾ ਨਾ ਸਵੇਰੇ ਜਤਿੰਦਰ ਪੰਨੂ ਜੀ
1: ਹੁਣੇ
0: ਅਕਾਲੀ ਸ਼੍ਰੋਮਣੀ ਕਮੇਟੀ ਉਹਦੇ ਫਲਾਣੇ, ਬਿਲਕੁਲ
1: ਤੇ ਇਹ ਜਿਹੜੇ ਸਾਡੇ ਨਾ ਜਿਹੜੇ ਮਤਲਬ ਇੱਕ ਸਹਿਜ ਦੇ ਸਭਿਆਚਾਰ ਦੇ ਪੰਜਾਬ ਦੇ ਹੀਰੇ ਯੋਧੇ, ਸਹਿਜ ਦੇ ਯੋਧੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਇਹ ਹੀਰੇ ਜਿਹੜੇ ਆ ਆਪਾਂ ਇਹਨਾਂ ਨੂੰ ਸਾਡੇ ਜੇ ਅੱਜ ਮਤਲਬ ਯਾਦ ਕਰੀਏ ਜਿਹੜੇ ਕਦੀ 40-20-30 ਸਾਲ ਤੱਕ ਜਿਹੜੇ ਇਸ ਮੀਡੀਆ ਦੇ ਛਾਏ ਰਹੇ ਆ,
0: 40
1: ਤੋਂ ਲੈ ਕੇ 60 ਤੱਕ ਨਾ, 40 ਤੋਂ ਲੈ ਕੇ 60 ਤੱਕ ਨੰਦ ਲਾਲ ਨੂਰਪੁਰੀ ਜੀ ਜਿਹੜਾ ਉਸ ਵੇਲੇ ਦਾ ਮੀਡੀਆ ਸੀ, ਰੇਡੀਓ ਰੇਡੀਓ ਸੀਗਾ, ਟੀਵੀ ਤੇ ਬਾਅਦ ਚ ਆਇਆ
0: ਸੀ,
1: ਰੇਡੀਓ ਦੇ ਬਾਦਸ਼ਾਹ ਸੀ ਯਾਰ, ਬੜੀ ਫਿਲਮਾਂ ਤੇ ਰੇਡੀਓ ਦੇ ਮਤਲਬ ਬੜੇ ਵੱਡੇ ਪ੍ਰਵਾਨਿਤ ਤੇ ਬਹੁਤ ਵੱਡੇ ਸ਼ਾਇਰ, ਮੈਂ ਤੇ ਇਹਨਾਂ ਨੂੰ ਮਹਾਂ ਕਵੀ ਕਹੂੰਗਾ
0: ਜੀ, ਨੋ ਡਾਊਟ। ਮੈਂ ਇਹਨਾਂ ਨੂੰ ਕਾਲਜ ਚ ਜਾ ਕੇ ਜਾਣਨ ਲੱਗੇ ਹਾਂ ਜਦੋਂ ਇਹ ਨਹੀਂ ਰਹੇ
1: ਜੀ ਜੀ ਜੀ ਜੀ,
0: 5-7
1: ਸਾਲ ਦੇ ਜੇ ਹੋਵਾਂਗੇ ਨਾ ਸੁਣਿਆ ਤੇ ਉਦੋਂ ਤੁਸੀਂ ਗੀਤ ਸੁਣਿਆ ਜੁੱਤੀ ਕਸੂਰੀ ਪੈਰੀ ਮੈਂ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀਂ ਮੈਨੂੰ ਤੁਰਨਾ ਪਿਆ।
0: ਗੱਲ ਏਦਾਂ ਵੀ ਲਿਖਣ ਵਾਲਾ ਏਡਾ ਖੂਬਸੂਰਤ, ਗਾਉਣ ਵਾਲੀ ਨੇ ਵੀ ਕਮਾਲ ਕਰ,
1: ਬਿਲਕੁਲ ਜੀ ਬਿਲਕੁਲ ਬਿਲਕੁਲ, ਉਹ ਜਿੰਨੇ ਖੂਬਸੂਰਤ ਸ਼ਬਦ ਸੀ ਉਹਨਾਂ ਨੂੰ ਆਵਾਜ਼ ਵੀ ਉਨੀ ਖੂਬਸੂਰਤ ਮਿਲੀ, ਅੰਦਾਜ਼ ਵੀ ਉਹਨਾਂ ਖੂਬਸੂਰਤ ਮਿਲਿਆ, ਔਰ ਲੋਕਾਂ ਦੇ ਮਨਾਂ ਦੇ ਦਿਲਾਂ ਦੇ ਵਿੱਚ ਮਤਲਬ ਇਹ ਜਿਹੜਾ ਇੱਕ ਲੋਕ ਗੀਤ, ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਵੀ ਇਹ ਲੋਕ ਗੀਤ ਆ ਕੇ ਕਿਸੇ ਦਾ ਲਿਖਿਆ ਹੋਇਆ ਹੈ, ਨੰਦ ਲਾਲ ਨੂਰਪੁਰੀ ਦਾ ਲਿਖਿਆ ਜਿਹੜਾ ਲੋਕ ਗੀਤ ਦਾ ਰੂਪ ਧਾਰਨ ਕਰ ਗਿਆ। ਅੱਛਾ ਬਾਦਸ਼ਾਹ ਇੱਕ ਹੋਰ ਮੈਂ ਸੁਣਿਆ, ਜਿਹੜੇ ਸਾਡੇ ਪਿਤਾ ਜੀ ਭਾਵੇਂ ਉਹ ਪੜ੍ਹੇ ਲਿਖੇ ਨਹੀਂ ਸੀਗੇ ਲੇਕਿਨ ਉਹ ਇਹਦੇ ਚ ਬੜਾ ਹੁੰਦੇ ਸੀਗੇ, ਇਹਨਾਂ ਦੀ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਉਹ ਕਹਿੰਦੇ ਵੀ ਜਦੋਂ ਦੇਸ਼ ਜਦੋਂ ਹੋਇਆ ਨਾ ਜਦੋਂ 1947 ਦੀ ਵੰਡ ਹੋਈ ਆ, ਤੇ ਲੋਕ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਆ, ਇੱਥੋਂ ਉੱਡ ਜਾ ਭੋਲਿਆ ਪੰਛੀਆ ਵਿੱਚ ਤੂੰ ਆਪਣੀ ਜਾਨ ਬਚਾ, ਇਹ ਸੁਣ ਕੇ ਰੋਂਦੇ ਹੁੰਦੇ ਸੀ ਲੋਕ, ਉਹਨਾਂ ਨੇ ਇਹਦੇ ਦਰਦ ਭਰੇ ਕਰੁਣਾਮਈ ਅੰਦਾਜ਼ ਦੇ ਵਿੱਚ ਗੀਤ ਲਿਖਿਆ ਵੰਡ ਚ ਉਜਾੜੇ ਦੇ ਲੋਕਾਂ, ਹਾਂਜੀ ਵੰਡ ਦੇ ਉਜਾੜੇ ਦੇ, ਮੈਂ ਥੋੜੀ ਉਹਦੀਆਂ ਲਾਈਨਾਂ ਜੇ ਹੁਕਮ ਹੋਏ
0: ਮੈਨੂੰ ਯਾਦ ਆ ਰਿਹਾ ਮਾੜਾ ਮਾੜਾ, ਇਹ ਗਾਣਾ ਬੜਾ ਮਸ਼ਹੂਰ
1: ਜੀ ਜੀ ਜੀ, ਵੇ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ, ਇੱਥੇ ਡਾਕੇ ਪੈਣ ਦੁਪਹਿਰ ਤੇਰਾ ਦੇਣਗੇ ਤੇਰਾ ਦੇਣਗੇ ਆਲਣਾ ਘਾ, ਇੱਥੇ ਜ਼ਹਿਰ ਭਰੀ ਵਿੱਚ ਦਾਣਿਆ ਤੇਰੀ ਜਿੱਤੀ ਚੋਗ ਖਿੰਡਾ, ਇੱਥੇ ਚੂੜੇ ਵਾਲੀਆਂ ਰੋਂਦੀਆਂ ਗਾਲ ਵਿੱਚ ਜੁਲਫਾਂ ਪਾ, ਇੱਥੇ ਡੁੱਬ ਡੁੱਬ ਮੋਈਆਂ ਸੋਹਣੀਆਂ, ਇੱਥੇ ਲਹੂ ਭਰੇ ਦਰਿਆ
0: ਜਿਉਂਦੇ ਰਹੋ,
1: ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ, ਜਿਹੜਾ ਸੂਰਮਾ ਜਿਹੜਾ ਜਿਹੜਾ ਪੁੱਤਰ ਜਵਾਨ ਮਾਰਿਆ ਗਾ ਉਹਦੀ ਮਾਂ ਦੀ ਝੜਪ ਨੂੰ ਉਹਦੇ ਮਾਨਸਿਕਤਾ ਨੂੰ
0: ਇੱਕ ਵਾਰੀ ਇਹ ਸੋਹਣੀਆਂ ਲਾਈਨਾਂ ਫਿਰ ਦੁਹਰਾਇਆ ਸ਼ੁਰੂ ਤੋਂ ਫਿਰ ਬੋਲਿਆ
1: ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਫਾਹੀਆਂ ਗੱਡੀਆਂ ਤੂੰ ਛੁਰੀਆਂ ਹੇਠਾਂ ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲਣਾ ਢਾ ਇੱਥੇ ਜ਼ਹਿਰ ਭਰੀ ਵਿੱਚ ਦਾਣਿਆਂ ਤੇਰੀ ਦਿੱਤੀ ਚੋਗ ਖੰਡਾ ਇੱਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜ਼ੁਲਫਾਂ ਪਾ ਇੱਥੇ ਡੁੱਬ ਡੁੱਬ ਹੋਈਆਂ ਸੋਹਣੀਆਂ ਇੱਥੇ ਲਹੂ ਭਰੇ ਦਰਿਆ ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ ਇੱਥੇ ਬੰਦੇ ਖਾਣੇ ਆਦਮੀ ਭੈਣਾ ਮਾਰ ਭਰਾ ਇੱਥੇ ਜੀਵ ਕਟਾ ਕੇ ਜਾਏਗਾ ਇੱਥੇ ਗੀਤ ਨਾ ਮਿੱਠੜੇਗਾ ਉਹ ਤੂੰ ਨੂਰਪੁਰੀ ਪਛਤਾਏਗਾ ਇੱਥੋਂ ਮੁੜ ਵਤਨਾ ਇਹ ਵੰਡ ਦਾ ਦਰਦ ਜਿਹੜੀ ਵੰਡ ਦੇ ਉੱਤੇ ਮੈਂ ਬਾਜਵਾ ਸਾਹਿਬ ਇਹਨੂੰ ਇੱਕ ਨੰਬਰ ਦਿੱਤੀ ਜੀ ਵੈਸੇ ਤੇ ਅੰਮ੍ਰਿਤਾ ਪ੍ਰੀਤਮ ਦੇ ਕਹਿ ਜਾਂਦਾ ਨਾ ਮਤਲਬ ਵਾਰਸ਼ਾਹ ਨੂੰ ਅੱਜ ਆਖਾਂ ਵਾਰਸ਼ਾਹ ਨੂੰ ਕਬਰਾਂ ਵਿੱਚੋਂ ਬੋਲ ਕੇ ਅੱਜ ਕਿਤਾਬ ਬੇਸ਼ਕ ਦਾ ਗੁਆਗਰਾ ਵਰਕਾ ਫੋਲ ਇੱਕ ਰੋਈ ਸੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ਾਹ ਨੂੰ ਕਹਿਣ ਉਹ ਵੀ ਕਮਾਲ ਵੰਡ ਦੇ ਉੱਤੇ ਮਤਲਬ ਅੰਮ੍ਰਿਤਾ ਪ੍ਰੀਤਮ ਜੀ ਆਪਾਂ ਮੰਨਦੇ ਲੇਕਿਨ ਮੈਂ ਮੈਨੂੰ ਇੰਜ ਲੱਗ ਲਿਆ ਵੀ ਸ਼ਾਇਦ ਜੇ ਉਹਦੇ ਤੋਂ ਵੱਧ ਨੀ ਗਾ ਤਾਂ ਉਹਦੇ ਬਰਾਬਰ ਦੀ ਵੀ ਇੱਕ ਵੰਡ ਦੇ ਦਰਦ ਦੀ ਮਤਲਬ ਕਹਾਣੀ ਹੈ ਜਿਹੜੀ ਨੂਰਪੁਰੀ ਸਾਹਿਬ ਨੇ ਇਹਨਾਂ ਬੜੀਆਂ ਸਾਫ਼ ਸੁਥਰੀਆਂ ਸਰਲ ਲਾਈਨਾਂ ਵਿੱਚ ਪੇਸ਼ ਕੀਤੀ ਆ ਤੇ ਇਹ ਬਾਜਵਾ ਸਾਹਿਬ 5 May 1906 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਨੂਰਪੁਰੀ ਜੀ ਦਾ ਲਾਇਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਲਾਇਲਪੁਰ ਦੇ ਇਲਾਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਤੇ ਉਸ ਸਮੇਂ ਬਾਜਵਾ ਸਾਹਿਬ ਵੇਖੋ 1906 ਦੀ ਗੱਲ ਕਰਦੇ ਇਹਨਾਂ ਨੇ ਪਿੰਡ ਤੋਂ ਉੱਥੋਂ ਪ੍ਰਾਇਮਰੀ ਪਾਸ ਕੀਤੀ ਫਿਰ ਲਾਇਲਪੁਰ ਦੇ ਉੱਤੋਂ ਜਿਹੜੀ ਸੀਗੀ ਇਹਨਾਂ ਨੇ 10ਵੀਂ ਪਾਸ ਕੀਤੀ ਲਾਇਲਪੁਰ ਖਾਲਸਾ ਸਕੂਲ ਤੋਂ ਤੇ ਫਿਰ ਬਾਜਵਾ ਸਾਹਿਬ ਇਹਨਾਂ ਨੇ ਉਹਨਾਂ ਦਿਨਾਂ ਵਿੱਚ MA ਪਾਸ ਕੀਤੀ ਮਤਲਬ ਇੰਨੀ ਪੜ੍ਹਾਈ ਇਹਨਾਂ ਨੇ ਕੀਤੀ ਸੀ ਨੂਰਪੁਰੀ ਜੀ ਨੇ ਲਾਇਲਪੁਰ ਖਾਲਸਾ ਕਾਲਜ ਜਿਹੜਾ ਜਲੰਧਰ ਦੇ ਵਿੱਚ ਬਣਿਆ ਨਾ ਕਾਲਜ ਉਹ ਉਸ ਇਲਾਕੇ ਦੇ ਲੋਕਾਂ ਨੇ ਫਿਰ ਉਸ ਯਾਦ ਦੇ ਵਿੱਚ ਬਣਾਇਆ ਸੀਗਾ ਲਾਇਲਪੁਰ ਦੇ ਹਾਂ ਲਾਇਲਪੁਰ ਖਾਲਸਾ ਕਾਲਜ ਨਹੀਂ ਨਹੀਂ ਨਹੀਂ MA ਤੱਕ ਦੀ ਪੜ੍ਹਾਈ ਨੂਰਪੁਰੀ ਜੀ ਨੇ ਜਿਹੜੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਨਾ ਕੀਤੀ ਸੀ ਪੜ੍ਹੇ ਹੋਏ ਮਤਲਬ ਪੜ੍ਹਿਆ ਲਿਖਿਆ ਗੀਤਕਾਰ ਸੀਗੇ ਤੇ ਮੁੜ ਕੇ ਬਾਜਵਾ ਸਾਹਿਬ ਇਹ ਜਿਹੜੀ ਆ ਆਪਣੇ ਨੌਕਰੀਆਂ ਫਿਰ ਇੱਕ ਜਿਹੜਾ ਸ਼ਾਇਰ ਹੁੰਦਾ ਨਾ ਬਾਜਵਾ ਸਾਹਿਬ ਉਹ ਇੱਕ ਬੜਾ ਸੈਲਫ ਰਿਸਪੈਕਟ ਕਹਿ ਲੋ ਖੁਦਦਾਰ ਕਹਿ ਲੋ ਹੈ ਨਾ ਕੋਮਲ ਭਾਵੀ ਕਹਿ ਲੋ ਉਹ
0: ਤੁਸੀਂ ਫੇਰ ਮਿਊਟ ਕਰਕੇ ਬਹਿ ਗਏ ਹੋ ਹੱਥ ਲਾ ਲਿਆ ਤੁਸੀਂ ਕਿਤੇ ਅੱਛਾ
1: ਹਾਂਜੀ ਹਾਂਜੀ ਆ ਗਈ ਆਵਾਜ਼ ਆ ਗਈ ਉਹ ਵਾਕਿਆ ਹੀ ਤੁਸੀਂ ਹੋ ਜਾਂਦਾ ਮੇਰੇ ਨਾਲ
0: ਕੋਈ ਗੱਲ ਨੀ
1: ਅੱਛਾ ਬਾਜਵਾ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਮਤਲਬ ਨਾ ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸੀ ਨਾ 2% ਲੋਕ ਪੜ੍ਹੇ ਲਿਖੇ ਸੀ ਜਦੋਂ ਦੇਸ਼
0: ਨੇ MA ਕੀਤੀ ਹੈ ਪੜ੍ਹਾਈ ਹੁੰਦੀ ਨਹੀਂ ਸੀ
1: ਠਾਣੇਦਾਰੀ ਕੀਤੀ 1940 ਵਿਚ ਤੇ ਲੇਕਿਨ ਉਹ ਇਹਨਾਂ ਦੇ ਜਿਹੜੀ ਸੁਭਾਅ ਸੀਗਾ ਆਜ਼ਾਦਾਨਾ ਸੁਭਾਅ ਜਿਹੜਾ ਸੀ ਇਹਨਾਂ ਦਾ ਜਿਹੜਾ ਅਣਖ ਵਾਲਾ ਉਹਨੂੰ ਸੂਟ ਨੀ ਆਈ ਉਹ ਇਹਨਾਂ ਨੌਕਰੀ ਛੱਡ ਦਿੱਤੀ ਤੇ ਉਹ ਨੌਕਰੀ ਛੱਡਣ ਤੋਂ ਬਾਅਦ ਫਿਰ ਬਾਬਾ ਜੀ ਨੇ ਫਿਰ ਇਹਨਾਂ ਨੇ ਫਰੀਦਕੋਟ ਦੇ ਵਿਚ ਕਾਲਜ ਦੇ ਵਿਚ ਪੜ੍ਹਾਇਆ ਅਧਿਆਪਨ ਪੜ੍ਹਾਈ ਕੀਤੀ ਮਤਲਬ ਤੇ ਉੱਥੇ ਵੀ ਫਿਰ ਉਹ ਕਹਿੰਦੇ ਵੀ ਉਹਨਾਂ ਦੇ ਉਹਨਾਂ ਨਹੀਂ ਉਹਨਾਂ ਨੂੰ ਰਾਸ ਆਈ ਪੜ੍ਹਾਈ ਉਹਨਾਂ ਦੇ ਸੁਭਾਅ ਦੇ ਨਾਲ ਮੇਚ ਨੀ ਕੀਤੀ ਇਹ ਵੀ ਨੌਕਰੀ ਇਹ ਵੀ ਇਹਨਾਂ ਨੇ ਛੱਡ ਦਿੱਤੀ ਤੇ ਉਹ ਇਸ ਤਰ੍ਹਾਂ ਜਿਹੜਾ ਸ਼ਾਇਰ ਆ ਇਹ ਤੁਹਾਨੂੰ ਪਤਾ ਬੜਾ ਕੋਮਲ ਭਾਵੀ ਹੁੰਦਾ ਇਹ ਇੱਕ ਪਲ ਦੇ ਵਿੱਚ ਹੀ ਖੁਸ਼ ਹੋ ਜਾਂਦਾ ਤੇ ਇੱਕ ਪਲ ਦੇ ਵਿੱਚ ਹੀ ਮਤਲਬ ਨਾਰਾਜ਼ ਵੀ ਹੋ ਜਾਂਦਾ ਉਦਾਸ ਵੀ ਹੋ ਜਾਂਦਾ ਇਹਨਾਂ ਇਸੇ ਕੋਮਲ ਭਾਵ ਕਰਕੇ ਜਿਹੜੀ ਆਪਣਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਆ ਉਹ ਵੀ ਨੌਕਰੀ ਪਹਿਲਾਂ ਬੈਂਕ ਦੀ ਕੀਤੀ ਫਿਰ ਪਟਵਾਰੀ ਵੀ ਲੱਗੇ ਪਰ ਉਹਨਾਂ ਦੇ ਮਤਲਬ ਜਿਹੜੀ ਸ਼ਾਇਰਾਂ ਦਾ ਜਿਹੜੀ ਉਹਨਾਂ ਦੀ ਤਬੀਅਤ ਸੀ ਉਹਨੂੰ ਕੋਈ ਵੀ ਰਾਸ ਨੀ ਆਇਆ ਤੇ ਇੱਕ ਦੱਸਦੇ ਵੀ ਜਿਹੜਾ ਜਿਹੜਾ ਕੋਮਲ ਭਾਵੀ ਤੇ ਬੜਾ ਜਿਹੜਾ ਸੈਂਸਿਟਿਵ ਜਿਹੜੀ ਹੁੰਦਾ ਨਾ ਸੁਭਾਅ ਜਿਹੜਾ ਮਤਲਬ ਸੰਵੇਦਨਸ਼ੀਲ, ਇਹਦੇ ਕਾਰਨ ਹੀ ਜਿਹੜਾ ਸ਼ਰਾਬ ਪੀਣ ਨੂੰ ਜਿਹੜਾ ਉਹਨਾਂ ਦੀ ਜਦੋਂ ਇੱਕ ਵਾਰੀ ਜਵਾਨੀ ਦੇ ਵਿੱਚ ਬੰਦਾ ਲੱਗ ਜਾਂਦਾ ਤੇ ਫਿਰ ਕੁਝ ਸਮੇਂ ਬਾਅਦ ਉਹ ਮਜਬੂਰੀ ਵੀ ਹੋ ਜਾਂਦੀ ਹੈ। ਨੂਰਪੁਰੀ ਸਾਹਿਬ
0: ਨੂੰ ਸੈਂਸਿਟਿਵ ਲੋਕਾਂ ਨੂੰ ਉਹਨਾਂ ਦਾ ਹਾਣ ਨਹੀਂ ਮਿਲਦਾ, ਉਹਨਾਂ ਦੀ ਕੰਪਨੀ ਨਹੀਂ ਮਿਲਦੀ, ਫਿਰ ਉਹ ਸ਼ਾਇਦ ਭੰਗ ਦੇ ਨਾਲ ਆਪਣਾ ਸਾਂਝ ਦੋਸਤੀ ਪਾਉਣੀ ਸ਼ੁਰੂ ਕਰ ਦਿੰਦੇ।
1: ਹਾਂ, ਦੋਸਤੀ ਪਾਉਣੀ ਸ਼ੁਰੂ ਕਰਦੇ ਔਰ ਉਹ ਇਸ ਸਰੂਰ ਦੇ ਵਿੱਚ
0: ਜਦੋਂ ਕਿਹਾ ਨਾ ਉਹਨਾਂ ਨੇ ਐਮਏ ਕੀਤੀ ਸੀ ਤੇ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ ਕਿ ਉਹਨਾਂ ਨੇ ਨੌਕਰੀ ਕਿਉਂ ਨਹੀਂ ਕੀਤੀ, ਇਹ ਵਿਚਾਰੇ ਸੁਸਾਈਡ ਇਹਨਾਂ ਨੂੰ ਕਿਉਂ ਕਰਨਾ ਪੈ ਗਿਆ ਸੀ।
1: ਉਹਨੇ ਨੌਕਰੀਆਂ ਕੀਤੀਆਂ ਲੇਕਿਨ ਉਹਨਾਂ ਦੇ
0: ਪਹਿਲੀ ਵਾਰੀ ਪਤਾ ਲੱਗਾ ਕਿ
1: ਅੱਛਾ ਇਹਦੇ ਵਿੱਚੋਂ ਬਾਅਦ ਵਿੱਚ ਉਹਨਾਂ ਨੇ ਫਿਰ ਭਾਸ਼ਾ ਵਿਭਾਗ ਵਿੱਚ ਵੀ ਨੌਕਰੀ ਕੀਤੀ ਹੈ। ਹਾਂ ਹਾਂ, ਫਿਰ ਇਹ ਉਹ ਅਧਿਆਪਨ ਦਾ ਚਾਰਜ ਛੱਡ ਕੇ ਨਾ ਪੜਾਉਣ ਦਾ, ਤੇ ਫਿਰ ਇਹਨਾਂ ਨੂੰ ਮਤਲਬ ਇਹਦੇ ਵਿੱਚ ਭਾਸ਼ਾ ਵਿਭਾਗ ਚ ਲੰਬਾ ਸਮਾਂ ਨੌਕਰੀ ਕਰਦੇ ਰਹੇ। ਉਹ ਵੀ ਨੌਕਰੀ ਜਿਹੜੀ ਸੀਗੀ ਉਹ ਇੱਕ ਜਿਹੜੀ ਗੁਲਾਮ ਮਾਨਸਿਕਤਾ, ਜਿੱਦਾਂ ਬੰਦਾ ਜਿਹੜਾ ਨੌਕਰੀ ਕੀ ਤੇ ਕਹਿ ਦਿੰਦੇ ਆ ਨਾ ਜਿਹੜਾ ਗੁਰੂ ਸਾਹਿਬ ਨੇ ਫਰਮਾਇਆ ਯਾ ਵੀ ਨਖਿੱਧ ਚੱਕਰੀ ਹੈ ਨਾ, ਉੱਤਮ ਖੇਤੀ ਮਧਮ ਵਪਾਰ ਨਖਿੱਧ ਚੱਕਰੀ। ਹੁਣ ਨੌਕਰੀ ਜਿਹੜੀ ਹੈ ਨਖੇਤੀ ਆ ਨਾ,
0: ਬਿਲਕੁਲ ਨੌਕਰੀ
1: ਗੁਲਾਮੀ ਆ।
0: ਤੁਸੀਂ ਆਰਟਿਸਟ ਹੋ, ਕੋਈ ਸਿਆਣੇ ਹੋ, ਬੁੱਧੀਮਾਨ ਹੋ, ਸੈਂਸੀਬਲ ਹੋ, ਬੇਵਕੂਫ ਹੋ, ਮੈਨੂੰ ਨਹੀਂ, ਮੈਨੂੰ ਮੇਰਾ ਕੰਮ ਚਾਹੀਦਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ। ਉਹ ਵੀ ਫਿਰ ਇਹਨਾਂ ਨੇ ਨੌਕਰੀ ਜਿਹੜੀ ਸੀ ਨਾ ਛੱਡੀ ਜੀ, ਤੇ ਮੁੜ ਕੇ ਫਿਰ ਏਦਾਂ ਹੋਇਆ ਸੀ ਇਹਨਾਂ ਨੇ ਗੀਤ ਜਿਹੜੇ ਸੀਗੇ, ਜਿਹੜਾ ਇਹਨਾਂ ਦਾ ਸ਼ੌਕ ਸੀ ਗੀਤ ਲਿਖੇ, ਇਹਨਾਂ ਨੇ ਗੀਤ ਬੜੇ ਮਸ਼ਹੂਰ ਹੋਏ ਜਿਹੜੇ ਉਸ ਸਮੇਂ ਦੇ ਬੜੇ ਵੱਡੇ। ਤੇ ਫਿਰ ਇਹਨਾਂ ਨੂੰ ਨਾ ਮਤਲਬ ਇਹਨਾਂ ਨੇ ਇੱਕ ਫਿਲਮ ਕੰਪਨੀ ਸੀਗੀ ਕੋਲੰਬੀਆ, ਉਹਨਾਂ ਨੇ ਫਿਰ ਇਹਨਾਂ ਕੋਲ ਫਿਲਮਾਂ ਵਾਸਤੇ, ਦੋ ਫਿਲਮਾਂ ਵਾਸਤੇ ਗੀਤ ਲਿਖਾਏ। ਇੱਕ ਫਿਲਮ ਦਾ ਨਾਂ ਹੈ ਮੰਗਤੀ ਤੇ ਇੱਕ ਦਾ ਹੈ ਵਲਾਇਤ ਪਾਸ। ਇਹ ਗੀਤ ਇੰਨੇ ਪਾਪੂਲਰ ਹੋਏ ਲੋਕਾਂ ਦੀ ਜ਼ਬਾਨ ਤੇ, ਜਿਹੜੇ ਜਿਹੜੀ ਸੀਗੀ ਆਪਣਾ ਜਿਹੜਾ ਨੰਦ ਲਾਲ ਨੂਰਪੁਰੀ ਸੀ ਉਸ ਵੇਲੇ ਦਾ ਮਤਲਬ ਸਭ ਤੋਂ ਜਿਹੜਾ ਮਸ਼ਹੂਰ ਪਾਪੂਲਰ ਗੀਤਕਾਰ ਜਿਹੜਾ ਸੀ, ਪ੍ਰਸਿੱਧ ਹੋਏ ਗੀਤਕਾਰ ਕਵੀ ਦੇ ਤੌਰ ਤੇ। ਹਾਂਜੀ ਹਾਂਜੀ, ਤੇ ਇਹ ਫਿਲਮਾਂ ਗੀਤ ਫਿਲਮਾਂ ਚ ਗੀਤ ਲਿਖਣ ਦੀ ਪ੍ਰੇਰਨਾ ਜਿਹੜੀ ਸੀ ਇਹਨਾਂ ਦੀ, ਇਹਨਾਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ਼ ਤੋਂ ਮਿਲੀ ਸੀ। ਬਾਬੂ ਫਿਰੋਜ਼ਦੀਨ ਸ਼ਰਫ਼ ਵੀ ਜਿਹੜਾ ਆ ਉਹ ਪੰਜਾਬੀ ਭਾਸ਼ਾ ਨੂੰ, ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਸਭ ਤੋਂ ਵੱਧ ਕਿਤੇ ਮਿਸਾਲੀ ਕਵਿਤਾਵਾਂ ਲਿਖੀਆਂ ਨਾ, ਉਹਦੀ ਇੱਕ ਕਵਿਤਾ ਹੈ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਗੱਲ ਆਖਣੋ ਰਤਾ ਨਾ ਸੰਗਦਾ, ਟੁਕੜਾ ਕਿਸੇ ਆਪਣੇ ਮੋਤੀ ਕਿਸੇ ਸੁਹਾਗਣ ਦੀ ਨੱਥਦਾ, ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਡਦਾ ਹਾਂ, ਬੁੱਲੇ ਸ਼ਾਹ ਦੇ ਵਾਰ ਸ਼ਾਹ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਹੈ ਨਾ ਤੇ ਹਾਂਜੀ, ਮੈਂ ਪੰਜਾਬੀ ਪੰਜਾਬ ਦਾ ਸ਼ਰਫ਼ ਸੇਵਕ ਸਦਾ, ਖੈਰ ਪੰਜਾਬੀ ਤੇਰੀ ਜੈ ਪੰਜਾਬੀ ਮਾਤਾ, ਤੇਰੇ ਪੂਜੇ ਚਰਨ ਵਰਾਤਾ, ਤੂੰ ਹੈ ਸਾਡੀ ਮਿੱਠੀ ਬੋਲੀ, ਬੋਲ ਬੋਲ ਵਿੱਚ ਮਿਸ਼ਰੀ ਬੋਲੀ, ਹੈ ਨਾ ਤੇ ਇਹ ਇਹ ਏਦਾਂ ਦੇ ਪਿਆਰੇ ਸ਼ਬਦ ਆਪਣੀ ਮਾਂ ਬੋਲੀ ਵਾਸਤੇ ਅੱਜ ਤੱਕ ਕੋਈ ਸ਼ਾਇਰ ਹੋਰ ਨਹੀਂ ਲਿਖੇਗਾ। ਬਾਬੂ ਫਿਰੋਜ਼ਦੀਨ ਸ਼ਰਫ਼ ਜਿਹੜਾ ਸਾਡੇ ਸਾਂਝੇ ਸਾਂਝੇ ਪੰਜਾਬ ਦਾ ਸ਼ਾਇਰ ਸੀਗਾ, ਉਹਨੇ ਇਹ ਲਿਖਿਆ ਤੇ ਇਹੋ ਹੀ ਇਹਨਾਂ ਦੇ ਪ੍ਰੇਰਨਾ ਸਰੋਤ ਜਿਹੜਾ। ਹਾਂਜੀ ਹਾਂਜੀ, ਤੇ ਆਪਣੇ ਬਾਜਵਾ ਸਾਹਿਬ ਇਹਨਾਂ ਨੇ ਪੁਸਤਕਾਂ ਵੀ ਲਿਖੀਆਂ, ਉਹ ਅੱਗੇ ਜਾ ਕੇ ਗੱਲ ਕਰਾਂਗੇ, ਚਾਰ ਪੰਜ ਪੁਸਤਕਾਂ ਲਿਖੀਆਂ। ਤੇ ਹੀਰਾ ਸਿੰਘ ਦਰਦ ਦੇ ਜਿਹੜਾ ਮਾਸਕ ਪੱਤਰ ਸੀ ਫੁਲਵਾੜੀ, ਉਹਦੇ ਵਿੱਚ ਹੀਰਾ ਸਿੰਘ ਦਰਦ ਇੱਕ ਬੜਾ ਪੰਜਾਬੀ ਦਾ ਬਹੁਤ ਵੱਡੇ ਸ਼ਾਇਰ ਹੋਏ ਆ, ਤੇ ਆਜ਼ਾਦੀ ਦੇ ਬਹੁਤ ਵੱਡੇ ਆਜ਼ਾਦੀ ਦੇ ਘੁਲਾਟੀਏ ਵੀ ਹੋਏ, ਜੇਲ੍ਹ ਦੇ ਵਿੱਚ ਵੀ ਰਹੇ, ਜੇਲ੍ਹਾਂ ਦੇ ਵਿੱਚ ਹੀ ਉਹਨਾਂ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਲਿਖੀਆਂ। ਤੇ ਉਹਨਾਂ ਨੇ ਮੁੜ ਕੇ ਬਾਹਰ ਆ ਕੇ ਇੱਕ ਪੱਤਰ ਜਿਹੜਾ ਸੀਗਾ ਸਲਾਨਾ ਪੱਤਰ ਫੁਲਵਾੜੀ, ਉਹਦੇ ਵਿੱਚ ਇਹਨਾਂ ਦਾ ਜਿਹੜੇ ਜਦੋਂ ਕੋਈ ਰਚਨਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪੱਤਰਾਂ ਚ ਛਪ ਜਾਂਦੀ ਸੀ ਤੇ ਉਹ ਸਾਰਾ ਉਹਨੂੰ ਪ੍ਰਵਾਨਿਤ ਲੇਖਕ ਮੰਨਿਆ ਜਾਂਦਾ ਸੀ, ਕਿਉਂਕਿ ਉਹ ਕੱਚੀਆਂ ਪਿੱਲੀਆਂ ਮਾੜੀ ਮੋਟੀਆਂ ਰਚਨਾਵਾਂ ਕਦੀ ਛਾਪਦੇ ਨਹੀਂ ਸੀ ਹੁੰਦੇ, ਬੜੀਆਂ ਮਿਆਰੀ ਰਚਨਾਵਾਂ ਦੇ ਛਪ ਜਾਂਦੇ ਸੀ। ਤੇ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਭਾਸ਼ਾ ਵਿਭਾਗ ਜਿਹੜੀ ਨੌਕਰੀ ਕੀਤੀ ਤੇ 1960 ਵਿੱਚ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਉੱਤਮ ਕਵੀ ਦਾ ਸਨਮਾਨ ਵੀ ਦਿੱਤਾ ਗਿਆ ਸੀਗਾ, ਤੇ ਘੱਟ ਤਨਖਾਹ ਤੇ ਹੋਰ ਕਈ ਇੱਥੇ ਵੀ ਕਾਰਨ ਉਹ ਸੀਗਾ ਤਨਖਾਹ ਦਾ ਦੱਸਦੇ ਬਹਾਨਾ ਵਾ ਇਹਨਾਂ ਦੇ ਸੁਭਾਅ ਨਾਲ ਇਹ ਨੌਕਰੀ ਨੀ ਸੀ ਮੇਚ ਕੀਤੀ ਤੇ ਉਹਨਾਂ ਨੇ ਇਹ ਵੀ ਨੌਕਰੀ ਜਿਹੜੀ ਸੀ ਨਾ ਛੱਡ ਦਿੱਤੀ ਤੇ 13 ਮਈ 1966 ਨੂੰ ਜਲੰਧਰ ਦੇ ਮਾਡਲ ਹਾਊਸ ਜਦੋਂ ਜਲੰਧਰ ਨੂੰ ਨਕੋਦਰ ਰੋਡ ਜਿੱਥੇ ਸ਼ੁਰੂ ਹੁੰਦਾ ਨਾ ਬਾਜਾ ਸਾਹਿਬ ਮੈਂ ਉਹ ਕੁੜੀ ਵੇਖੀ ਹੋਈ
0: ਜਲੰਧਰ
1: ਜੀ ਜੀ ਹਾਂ ਮੈਂ ਜਲੰਧਰ ਚ ਇੱਕ ਸਾਲ ਰਿਹਾ ਉੱਥੇ ਮੈਂ ਪੜਿਆ ਹੋਇਆ ਤੇ ਉਸ ਉਧਰ ਮੇਰਾ ਇੱਕ ਦੋਸਤ ਸੀਗਾ ਉਹਦੇ ਘਰ ਗਏ ਤੇ ਉਹਨੇ ਮੈਨੂੰ ਉਦੋਂ ਖੂਬ ਵਿਖਾਇਆ ਸੀਗਾ ਵੀ ਆਹ ਮਾਡਲ ਹਾਊਸ ਉਸ ਇਲਾਕੇ ਦਾ ਨਾਂ ਆ ਹਾਂ ਜਲੰਧਰ ਤੋਂ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਪਿੱਛੇ ਸੱਜੇ ਹੱਥ ਸੜਕ ਮੋੜਦੀ ਨਕੋਦਰ ਨਕੋਦਰ ਰੋਡ ਕਹਿੰਦੇ ਆ ਤੇ ਨਕੋਦਰ ਰੋਡ ਦੇ ਉੱਤੇ ਕੋਈ 50-100 ਗਜ ਜਾਈਏ 200 ਗਜ ਤੇ ਮੀਟਰ ਤੇ ਉਹ ਮਾਡਲ ਹਾਊਸ ਇਲਾਕਾ ਆ ਜਿੱਥੇ ਆਤਮ ਹੱਤਿਆ ਔਰ ਸਾਡੇ ਪੰਜਾਬੀਆਂ ਦੇ ਪੰਜਾਬੀ ਭਾਸ਼ਾ ਦੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਮੱਥੇ ਚ ਦੇਖ ਧੱਬਾ ਆਇਆ ਮਤਲਬ ਵੀ ਏਡਾ ਵੱਡਾ ਸ਼ਾਇਰ ਜਿਹੜਾ ਸੀਗਾ ਉਹ ਇੰਨੀ ਆਰਥਿਕ ਮੰਦਹਾਲੀ ਦੇ ਵਿੱਚ ਜਿਹੜਾ ਹੈ ਵਿਚਾਰਾ ਗੁਜ਼ਰਿਆ ਕਿ 60 ਸਾਲ ਦੀ ਉਮਰ ਚ ਅਜੇ ਕੋਈ ਨੌਜਵਾਨ ਬੰਦਾ ਕਰ ਜਾਵੇ ਨਾ ਉੱਥੇ ਮੰਨਿਆ ਜਾਂਦਾ ਵੀ ਚੱਲ ਇਹਦਾ ਸੁਭਾਅ ਸੰਵੇਦਨਸ਼ੀਲ ਹੋ ਸਕਦਾ ਹੋਰ ਤਰ੍ਹਾਂ ਦਾ ਰੋਗ ਹੋ ਸਕਦਾ ਉਹ 60 ਸਾਲ ਉਸ ਵੇਲੇ ਉਹਨਾਂ ਦੀ ਉਮਰ ਸੀਗੀ 66 ਦੇ ਵਿੱਚ 13 ਮਈ 5 ਮਈ 1906 ਇਹਨਾਂ ਦਾ ਜਨਮ ਦਿਨ ਆ ਤੇ 13 ਮਈ 1966 ਨੂੰ ਪੂਰੇ 60 ਸਾਲਾਂ ਦੇ ਵਿੱਚ ਇਹਨਾਂ ਦੇ 60ਵੇਂ ਸਾਲ ਪੂਰੇ ਹੋਇਆ ਉਹਨਾਂ ਨੇ
0: ਉਹ ਸਾਰ ਉਹ ਗੱਲ ਵੀ ਸੁਣਾਇਆ ਜਦੋਂ ਅਕਾਲੀਆਂ ਦੀ ਹਕੂਮਤ ਸੀ ਜਦੋਂ ਇਹਨਾਂ ਸੁਸਾਈਡ ਕੀਤਾ ਸੀ
1: ਜੀ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਜੀ ਉਸ ਇਹ ਸਾਨੂੰ ਸਾਡੇ ਅਧਿਆਪਕ ਨੇ ਦੱਸੀ ਸੀ ਗੱਲ ਕਲਾਸ ਦੇ ਵਿੱਚ ਔਰ ਮੇਰਾ ਉਹ ਸਭ ਤੋਂ ਵਧੀਆ ਪੰਜਾਬੀ ਦਾ ਅਧਿਆਪਕ ਜਿਹੜਾ ਸੀਗਾ ਉਹ ਮੇਰਾ ਸਭ ਤੋਂ ਪਸੰਦੀਦਾ ਮੈਨੂੰ ਆਪਣੇ ਆਖਰੀ ਸਾਹ ਤੱਕ ਪਿਆਰ ਕਰਦੇ ਰਹੇ ਮੈਂ ਵੀ ਇਹਨਾਂ ਦੇ ਨਾਲ ਮਤਲਬ ਰਿਹਾ 2010 ਦੇ ਵਿੱਚ ਉਹਨਾਂ ਦੀ ਹੁਣ ਡੈਥ ਹੋਈ ਸੀਗੀ ਸ਼ਾਇਰ ਵੀ ਸੀਗੇ ਸਰ ਤੇ ਉਹ ਜਦੋਂ ਪੜ੍ਹਾਉਂਦੇ ਸੀਗੇ ਤੇ ਬੜੇ ਉਹਨਾਂ ਨੇ ਨਾ ਸਾਨੂੰ ਪੜ੍ਹਾਉਂਦੇ ਘੱਟ ਕੇ ਗੱਲਾਂ ਜ਼ਿਆਦਾ ਦੱਸ ਦਿੰਦੇ ਉਹ ਗੱਲਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਨੂੰ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਤੇ ਜਦੋਂ ਇਹ ਬਿਮਾਰ ਵੀ ਸੀ ਨਾ ਇੱਕ ਤੇ ਆਰਥਿਕ ਮੰਦਹਾਲੀ ਤੇ ਉੱਤੋਂ ਬਿਮਾਰੀ ਪੈ ਜਾਵੇ ਹਨਾ ਤੇ ਉਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੀ ਪਤਨੀ ਨੇ ਇਹਨਾਂ ਨੇ ਵੀ ਲਿਖੀਆਂ ਵੀ ਇਹ ਪੰਜਾਬ ਦੇ ਹੀਰੇ ਨੇ ਇਹਨਾਂ ਨੂੰ ਇੰਨੇ ਇਨਾਮ ਮਿਲੇ ਆ ਬੜੇ ਵੱਡੇ ਸ਼ਾਇਰ ਨੇ ਤੇ ਇਹਨਾਂ ਦੀ ਸਾਡੀ ਕੋਈ ਮਦਦ ਕੀਤੀ ਜਾਵੇ ਤੇ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਉਹ ਵਿਚਾਰਾ ਆਪਣੀ ਖੂੰਡੀ ਨੂੰ ਰੱਖ ਕੇ ਨਾ ਅੱਕ ਕੇ ਉਹਨਾਂ ਨੇ ਆਪਣੀ ਜਿਹੜੀ ਖੂੰਡੀ ਸੀਗੀ ਉਹਨੂੰ ਉਹਦੇ ਕੰਡੇ ਤੇ ਰੱਖ ਕੇ ਖੂਹ ਦੇ ਤੇ ਵਿੱਚ ਉਹਨਾਂ ਨੇ ਜਿਹੜਾ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਜਦੋਂ ਫਿਰ ਉਹਨੂੰ ਬਾਹਰ ਕੱਢੇ ਗਿਆ ਸੰਸਕਾਰ ਵੇਲੇ ਮੁੱਖ ਮੰਤਰੀ ਸਾਹਿਬ ਉੱਥੇ ਪਧਾਰ ਗਏ ਕਿਉਂਕਿ ਉਹ ਏਡਾ ਵੱਡਾ ਸ਼ਾਇਰ ਸੀਗਾ ਮੌਤ ਦੇ ਉੱਤੇ ਦੇ ਜਦੋਂ ਦਵਾਈ ਪਈ ਸਾਰੇ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੇ ਚ ਰੇਡੀਓ ਚ ਤੇ ਉਹ ਭੱਜੇ ਭੱਜੇ ਆਏ ਤੇ ਉੱਥੇ ਉਹਨਾਂ ਦੀ ਪਤਨੀ ਨੇ ਉਦੋਂ ਦੱਸਦੇ ਵੀ ਉਹਨਾਂ ਦੇ ਨਾਲ 300 ਰੁਪਇਆ ਜਿਹੜਾ ਸੀ ਉਹਨਾਂ ਨੂੰ ਦਿੱਤਾ ਮੁੱਖ ਮੰਤਰੀ ਨੇ ਤੇ ਉਹਦੀ ਪਤਨੀ ਨੇ ਕਿਹਾ ਵੀ ਇਹੋ ਹੀ 300 ਰੁਪਇਆ ਦੇ ਮੰਗਦੇ ਆ ਇਹਨਾਂ ਨੂੰ 20 ਵਾਰੀ ਬੇਨਤੀ ਹੈ ਤੇ ਜੇ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ
0: ਰਾਜਨੀਤਿਕ ਲੋਕਾਂ ਨੂੰ ਖਹਿਰਾ ਸਾਹਿਬ ਆਪਣੇ ਹੀ ਕੰਮਾਂ ਤੋਂ ਵੇਖਦੀ ਇਹਨਾਂ ਨੂੰ ਸਾਹਿਤਕਾਰ ਲੋਕਾਂ ਨਾਲ ਕੀ ਮਤਲਬ
1: ਨਾ ਜੀ ਨਾ ਇਹ ਜਿਹੜੇ ਰਾਜਨੀਤਿਕ ਲੋਕ ਨੇ ਤੇ ਸਾਹਿਤਕਾਰਾਂ ਨੂੰ ਤੇ ਇਹਨੇ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਅਜੇ ਬਾਦਲ ਸਾਹਿਬ ਦੇ ਤੇ ਉਹ ਲੇਖਕਾਂ ਦੀ ਕੋਈ ਬਠਿੰਡੇ ਚ ਕੋਈ ਬਣਾਉਣਾ ਸੀਗਾ ਤਾਂ ਲੇਖਕਾਂ ਵਾਸਤੇ ਮਤਲਬ ਕੋਈ ਸਾਹਿਤ ਸਦਨ ਬਣਨਾ ਸੀ ਤੇ ਉਹਨਾਂ ਨੇ ਉੱਥੇ ਸੱਦਿਆ ਤੇ ਉੱਥੇ ਗਿਆ ਏ ਤੇ ਉੱਥੇ ਜਾ ਕੇ ਕਹਿੰਦਾ ਉਹ ਇੱਕ ਸਤੀਤ ਜਿਹੜੇ ਹੁਣ ਸ਼ਹਿਰ ਹੁੰਦੇ ਸਹਿਰਦ ਬੰਦੇ ਹੁੰਦੇ ਉਹ ਸਿਆਣੇ ਹੁੰਦੇ ਆ ਕਹਿੰਦੇ ਬਾਦਲ ਸਾਹਿਬ ਅਸੀਂ ਤੁਹਾਨੂੰ ਬੇਨਤੀ ਕੀ ਕਰਨੀ ਆ ਤੁਹਾਡਾ ਮਤਲਬ ਰਾਜਨੀਤਿਕ ਲੋਕਾਂ ਦਾ ਵੋਟਾਂ ਨਾਲ ਕੰਮ ਹੁੰਦਾ ਤੇ ਸਾਡੀਆਂ ਵੋਟਾਂ ਘੱਟ ਹੋਇਆ ਤੁਸੀਂ ਤਾਂ ਕਰਕੇ ਨੀ ਸਾਡੀ ਗੱਲ ਮੰਨਦੇ ਤੇ ਇਹ ਜਦੋਂ ਬੋਲਿਆ ਤੇ ਉੱਠ ਕੇ ਕਹਿੰਦਾ ਵੀ ਵੋਟਾਂ ਮੈਂ ਤੁਹਾਡੀ ਪੂਰੀ ਹਰ ਗੱਲ ਮੰਨੂਗਾ ਏਦਾਂ ਕਰੋ ਵੀ ਵੋਟਾਂ ਤੁਸੀਂ ਜਿਹਨੂੰ ਮਰਜ਼ੀ ਪਾ ਦਿਓ ਲਿਖਿਆ ਮੇਰੇ ਹੱਥ ਚ ਮੇਰੇ ਕਹਿਣ ਮਤਲਬ ਏਡਾ ਸ਼ੈਤਾਨ ਸੀ ਵੀ ਉਹ ਚਾਹੁੰਦਾ ਸੀ ਇਹ ਮਤਲਬ ਜਿੱਦਾਂ
0: ਸ਼ਾਇਦ ਹੋ ਹੀ ਨਹੀਂ ਸਕਦਾ ਜਿਹੜੇ ਰਾਈਟਰ ਇੱਥੇ ਪੰਜਾਬ ਦੇ ਵਿੱਚ ਇਹੋ ਜਿਹੇ ਰਾਈਟਰ ਵੀ ਹੈਗੇ ਨੇ ਜਿਹਨਾਂ ਨੇ ਨਾ ਸਾਹਿਤਕ ਪੁਰਸਕਾਰ ਲਏ ਨੇ ਇਹਨਾਂ ਦੀ ਚਾਪਲੂਸੀ ਕਰਕੇ
1: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਸੀ ਰਾਈਟਰ ਹੈਗੇ ਜੀ ਇੱਦਾਂ ਦੇ ਹੈਗੇ ਜੀ ਔਰ ਜਿਹਦੇ ਬਾਰੇ ਆਪਣਾ ਹੈ ਨਾ ਜਿਹੜਾ ਸ਼ਹਾਦਤ ਹਸਨ ਮੰਚੋ ਉਹਨਾਂ ਨੇ ਇੱਕ ਥਾਂ ਤੇ ਕਿਹਾ ਹੋਇਆ ਜੀ ਭਾਈ ਵਿਕਿਆ ਹੋਇਆ ਪੱਤਰਕਾਰ ਤੇ ਵੇਸਵਾ ਜਿਹੜੀ ਆ ਇਹਦਾ ਕੰਮ ਇੱਕੋ ਜਿਹਾ ਹੀ ਆ ਤੇ ਇਹਦੇ ਵਿੱਚ ਵੇਸਵਾ ਦੀ ਜਿੱਤ ਜ਼ਿਆਦਾ ਆ ਜਿਹੜਾ ਜਿਹੜਾ ਕਲਮ ਵਾਲਾ ਵਿਕਿਆ ਹੋਇਆ ਜਿਹੜਾ ਬੰਦਾ ਉਹ ਮਤਲਬ ਵੇਸਵਾ ਗਮਨੀ ਤੋਂ ਵੀ ਗਿਆ ਵਿਕਰਿਆ ਹੁੰਦਾ ਔਰ ਇਹੋ ਜਿਹੇ ਹੈਗੇ ਆ ਲੋਕ ਜਿਹੜੇ ਆ ਇਹਨਾਂ ਦੇ ਕਰਦੇ ਨੇ ਚਾਪਲੂਸੀ
0: ਹੁਣ ਵੇਖੋ ਮੰਟੋ ਨੂੰ ਕਿੰਨਾ ਯਾਦ ਕੀਤਾ ਜਾਂਦਾ ਕਿੰਨਾ ਸਲਾਹਿਆ ਜਾਂਦਾ ਮੈਂ ਉਹਨਾਂ ਦੀ ਜੀਵਨੀ ਪੜ੍ਹੀ ਆ ਸਾਰੀ ਉਮਰ ਉਹ ਤਰੀਕਾ ਹੀ ਭੁਗਤ ਭੁਗਤ ਕੇ
1: ਤਰੀਕਾ ਮੈਂ ਵੀ ਇਹੀ ਗੱਲ ਕਰਨ ਲੱਗਿਆ ਜਿਉਂਦੇ ਜੀ ਵਿਚਾਰਾ
0: ਮੇਰੇ
1: ਕਹਿਣਾ ਮਤਲਬ ਝੂਠ ਵੀ ਕੋਈ ਨੀ ਬੋਲਿਆ
0: ਜੋ ਹੋਈ ਸੋਸਾਇਟੀ ਉਹਨੂੰ ਸ਼ਾਬਾਸ਼ ਦਿੰਦੀ ਕਿ ਵੇਖੋ ਕਿੱਦਾਂ ਕਮਾਲ ਕੀਤਾ
1: ਬਿਲਕੁਲ
0: ਜਿਉਂਦਾ ਸੀ ਤੇ ਉਹਨੂੰ ਤਰੀਕਾਂ ਤੇ ਤਰੀਕਾਂ ਮੁਕਦਮੇ ਤੇ ਮੁਕਦਮੇ ਉਹਦੇ ਉੱਤੇ
1: ਬਾਜਵਾ ਸਾਹਿਬ ਜਿਹੜਾ ਸਾਹਿਤਿਆ ਨਾ ਸਾਹਿਤਕਾਰ ਆ ਇਹ 50 ਸਾਲ ਜਿਹੜੇ ਅੱਜ ਦੇ ਸਮੇਂ ਤੋਂ 50 ਸਾਲ ਅੱਗੇ ਤੱਕ ਸੋਚਦਾ ਤੇ ਉਹ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ ਹਾਂਜੀ ਹਾਂਜੀ ਹਾਂਜੀ ਅੱਛਾ ਬਾਜਵਾ ਸਾਹਿਬ ਹੁਣ ਥੋੜੇ ਜਿਹੇ ਆਨੰਦਪੁਰੀ ਨੂਰਪੁਰੀ ਸਾਹਿਬ ਦੇ ਗੀਤਾਂ ਦੇ ਮਾੜੀ ਜੀ ਨਜ਼ਰ ਮਾਰ ਲਈਏ ਤੇ ਇਹ ਇਹੋ ਜਿਹਾ ਹੀਰਾ ਸੀਗਾ ਜਿਹਨੇ ਪੰਜਾਬੀ ਭਾਸ਼ਾ ਦੇ ਜਿੱਦਾਂ ਇੱਕ ਉਹਨੂੰ ਸੱਜੀ ਸਜਾਈ ਦੁਲਹਨ ਮੰਨ ਲਈਏ ਤੇ ਉਹਦੇ ਮੱਥੇ ਤੇ ਟਿੱਕੇ ਵਾਂਗੂ ਮਤਲਬ ਲਿਸ਼ਕਦਾ ਸੀ ਲਿਸ਼ਕਾਰੇ ਮਾਰਦਾ ਡਲਕਾ ਮਾਰਦਾ ਤੇ ਸਦਾ ਹੀ ਮਾਰਦਾ ਰਹੂਗਾ ਨੂਰਪੁਰੀ ਸਾਹਿਬ ਦੇ ਗੀਤਾਂ ਚ ਪੰਜਾਬ ਵੱਸਦਾ ਆ ਹੱਸਦਾ ਆ ਨੱਚਦਾ ਤੇ ਰੋਂਦਾ ਉਹਦਾ ਇੱਕ ਗੀਤ ਤੁਸੀਂ ਸੁਣਿਆ ਹੋਣਾ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ ਹੈਨਾ ਹਾਂਜੀ ਹਾਂਜੀ ਹਾਂਜੀ ਇਹ ਬੜਾ ਪਿਆਰਾ ਗੀਤ ਹੈ ਤੇ ਬੜਾ ਮਸ਼ਹੂਰ ਗੀਤ ਹੈ ਜਿਹੜਾ ਅਸੀਂ ਸੁਣ ਸੁਣ ਵੱਡੇ ਹੋਏ ਆ ਸੁਣਦੇ ਰਹੇ ਆ ਤੇ ਕੰਨਾਂ ਚ ਰਸ ਘੋਲਦਾ ਹੁੰਦਾ ਸੀ ਸੁਰਿੰਦਰ ਕੌਰ ਦੀ ਮਿੱਠੀ
0: ਆਵਾਜ਼ ਪ੍ਰੋਗਰਾਮ ਚ ਦੀ ਫਰਮਾਇਸ਼
1: ਜੀ ਜੀ ਜੀ ਹਾਂਜੀ ਹਾਂਜੀ
0: ਪ੍ਰਕਾਸ਼ ਕੌਰ ਤੇ
1: ਸੁਰਿੰਦਰ ਕੌਰ ਹਾਂਜੀ ਮੈਨੂੰ ਦਿਓਰ ਤੇ ਵਿਆਹ ਵਿੱਚ ਅੱਛਾ ਵਿਆਹ ਸ਼ਾਦੀਆਂ ਚ ਢੋਲਕੀ ਤੇ ਘੜੇ ਦੀ ਘਮ ਘਮ ਮੇਲ ਖਾਂਦੀ ਝਾਂਜੜਾ ਦੀ ਸੰਗੀਤਕ ਛਣਕਾਰ ਨਾਲ ਮੇਲ ਖਾਂਦੇ ਗੀਤ ਦੇ ਬੋਲ ਆਪ ਮਾਰੇ ਦਿਲੋਂ ਨਿਕਲਦੇ ਆ ਦਿਲ ਦਿਮਾਗ ਤੇ ਸਰੀਰ ਵਿਚ ਅਜਿਹੀ ਸੰਗੀਤਮਈ ਛਿੜਕਣ ਪੈਦਾ ਕਰ ਦਿੰਦੇ ਆ ਕਿ ਸੁਣਨ ਵਾਲੀਆਂ ਕੁੜੀਆਂ ਕੁਆਰੀਆਂ ਨੱਡੀਆਂ ਵੀ ਉਹਦੇ ਮਨ ਚ ਕਿਸੇ ਦੀ ਭਾਬੀ ਬਣਦਾ ਚਾਅ ਹੁੰਦਾ ਇੱਕ ਨਾ ਕਵਿਤਾ ਸੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਜਵਾ ਸਾਹਿਬ ਦਾ
0: ਅਰਮਾਨ ਜਾਗਦੇ
1: ਜੀ ਜੀ ਇਹ ਬਾਜਵਾ ਸਾਹਿਬ ਇੱਕ ਨਾ ਪੁਰਾਣੇ ਜਮਾਨੇ ਚ ਰਿਵਾਜ ਸੀਗਾ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਤੇ ਸਹੁਰੇ ਆਪਣਾ ਨਾਂ ਰੱਖਦੇ ਪਿਛਲਾ
0: ਆਪਣਾ ਨਾਂ ਰੱਖਦੇ ਹੁੰਦੇ ਸੀ
1: ਆਪਣਾ ਤੇ ਉਹਨੂੰ ਕੋਈ ਉਸੇ ਨਾਂ ਨਾਲ ਸਾਰੇ ਸੱਦਦੇ ਤੇ ਇਹਦੇ ਚ ਨਾ ਨੰਦਪਾਲ ਨੂਰਪੁਰੀ ਦੀ ਇੱਕ ਕਵਿਤਾ ਇੱਕ ਕੁੜੀ ਕਹਿੰਦੀ ਮੇਰਾ ਜਿੱਦ ਜਿੱਦ ਸਹੁਰਿਆਂ ਨੇ ਨਾਂ ਰੱਖਿਆ ਕਿਸੇ ਰਾਵੀ ਰੱਖਿਆ ਕਿਸੇ ਚਨਾਰ ਰੱਖਿਆ ਬੜੀ ਲੰਬੀ ਮਤਲਬ ਕਵਿਤਾ ਆ ਉਹ ਬੜੀ ਚਾਅ ਨਾਲ ਕੁੜੀ ਨਾ ਮਤਲਬ ਦੱਸਦੀ ਆ ਮੇਰਾ ਕੋਈ ਕਹਿੰਦਾ ਸੀ ਮੈਂ ਇਹਦਾ ਨਾਂ ਆਹ ਰੱਖਣਾ ਕਹਿੰਦਾ ਆਹ ਰੱਖਣਾ ਨਵੇਂ ਸਿਰੇ ਨਾਂ ਰੱਖਿਆ ਜਾਂਦਾ ਸੀ ਬੜਾ ਇੱਕ ਪਿਆਰਾ ਮਤਲਬ ਰਿਵਾਜ ਸੀ ਅੱਛਾ ਨਾ ਵਿਆਹੀ ਦੇ ਸਹੁਰੇ ਘਰ ਆਉਣ ਤੇ ਸਹੁਰੇ ਘਰ ਦਾ ਹਰ ਚੀਜ਼ ਦੇ ਮਨ ਚ ਉੱਠਿਆ ਚਾਹ ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ ਨਾ ਤੇ ਪੰਜਾਬ ਦੀ ਸਿਫਤ ਹੈ ਪੰਜਾਬ ਕਰਾਂ ਕੀ ਸਿਫਤ ਤੇਰੀ ਆਪਣੇ ਇਹਦਾ ਗੀਤ ਆ ਤੇ ਇਹਦੇ ਗੀਤ ਜਿਹੜੇ ਪੰਜਾਬੀ ਪੰਜਾਬੀ ਸਭਿਆਚਾਰ ਦੇ ਇਤਿਹਾਸ ਦਾ ਇੱਕ ਪੰਨਾ ਆ ਤੇ ਹਾਂਜੀ ਹਾਂਜੀ ਸਦੀਆਂ ਪੁਰਾਣੀ ਜਿਹੜੀ ਸਭਿਆਚਾਰਕ ਰਵਾਇਤ ਆ ਸਾਡੀ ਪੰਜਾਬ ਦੀ ਉਹਨੂੰ ਇਹਨੇ ਆਪਣੇ ਗੀਤਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਹੈ ਤੇ ਨੰਦ ਲਾਲ ਨੂਰਪੁਰੀ ਜੀ ਇੱਕ ਇਹੋ ਜਿਹਾ ਸਾਹਿਬ ਹੋਇਆ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਅਲੰਕਾਰ ਜੋੜੀਏ ਉਹਦੀ ਸਿਫਤ ਦੇ ਵਿੱਚ ਉਹ ਥੋੜਾ ਆ ਉਹਦਾ ਆਪਣਾ ਨਾਂ ਹੀ ਇੱਕ ਇਹੋ ਜਿਹਾ ਅਲੰਕਾਰ ਬਣ ਗਿਆ ਵਾ ਜਿਹੜਾ ਵੀ ਉਹਦਾ ਨਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਨੂਰਪੁਰੀ ਦਾ ਉਹਨੂੰ ਕੋਈ ਗੀਤਾਂ ਦਾ ਬਾਦਸ਼ਾਹ ਕਹਿ ਦਿੰਦਾ ਆ ਕੋਈ ਉਹਨੂੰ ਕਵੀ ਕਹਿ ਦਿੰਦਾ ਹੈ ਹਨਾ ਤੇ ਇਹਨੂੰ ਪੰਜਾਬੀ ਗੀਤਾਂ ਦਾ ਮੋਢੀ ਵੀ ਕਹਿ ਦਿੰਦਾ ਸਭ ਤੋਂ ਪਹਿਲੇ ਗੀਤ ਜਿਹੜੇ ਨਾ ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੇ ਗੀਤ ਜਿਹੜੇ ਆ ਨੰਦ ਲਾਲ ਨੂਰਪੁਰੀ ਜੀ ਨੇ ਲਿਖੇ ਪੰਜਾਬੀ ਭਾਸ਼ਾ ਦੇ ਵਿੱਚ ਹਾਂ ਇਹਦੇ ਤੋਂ ਪਹਿਲਾਂ ਕਿਸੇ ਕਵੀ ਨੇ ਇੰਨੇ ਸ਼ਾਨਦਾਰ ਮਸ਼ਹੂਰ ਗੀਤ ਨੇ ਲਿਖੇ ਬਿਜਲੀ ਜਦੋਂ ਆਈ ਆ ਨਾ, ਬਿਜਲੀ ਘਰ ਘਰ ਆਈ ਤੇ ਭਾਖੜੇ ਤੋਂ ਆਉਂਦੀ ਮਟਿਆਰ ਨਾਲ ਚੰਦ ਨਾਲ ਸੋਹਣੀ ਉੱਤੇ ਚੁੰਨੀ ਸੁੱਚੇ ਕੱਚ ਦੀ, ਉਹਨੇ ਮਟਿਆਰ ਦੇ ਨਾਲ ਉਹਦੀ ਤੁਲਨਾ ਕੀਤੀ ਆ ਵੀ ਘਰ ਘਰ ਜਾਂਦੀ ਰੋਸ਼ਨੀਆਂ ਕਰਦੀ ਆ, ਖੁਸ਼ੀਆਂ ਵੰਡਦੀ, ਖੇੜੇ ਵੰਡਦੀ ਆ, ਗਿੱਧੇ ਪੈਂਦੇ ਆ, ਹਨਾ, ਖੁਸ਼ ਹੁੰਦੇ ਨੇ ਲੋਕ ਖੇਤਾਂ ਤੇ ਜਾਂਦੀ ਤੇ ਰਹਿੰਦੀ
0: ਜੀ. ਇਸ ਤਰ੍ਹਾਂ ਦੇ ਗਾਣੇ ਹੁੰਦੇ ਸੀ, ਜੱਟੀ ਬਿਜਲੀ ਜਗਾ ਕੇ ਦੁੱਧ ਰਿੜਕੇ.
1: ਹਾਂਜੀ
0: ਹਾਂਜੀ ਹਾਂਜੀ, ਇਹਨਾਂ ਦਾ ਲਿਖਿਆ ਜਾਂ ਕਿਸੇ ਹੋਰ ਦਾ ਲਿਖਿਆ.
1: ਤੇ ਫੇਰ ਬਾਰੇ ਸਾਹਿਬ ਇਹਦਾ ਗੀਤ ਹੈਗੇ ਆ, ਤੁਸੀਂ ਸੁਣਿਆ ਹੋਣਾ ਗੋਰੀ ਦੀਆਂ ਝਾਂਜਰਾਂ ਬਣਾਉਂਦੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀ, ਕਿੰਨਾ ਪਿਆਰਾ ਗੀਤ ਸੀ ਹਨਾ, ਪਿਆਰ ਵੀ ਹੈਗਾ ਵਾ ਸਦਾ ਰਹੇਗਾ. ਤੇ ਜੇ ਕਦੇ ਤੁਸੀਂ ਪਿਆਰ ਨਾਲ ਕਦੇ ਆਪਣੇ, ਮੈਂ ਤਾਂ ਤੁਹਾਨੂੰ ਇੱਕ ਸਿਫਾਰਿਸ਼ ਕਰੂੰਗਾ, ਕਦੇ ਆਪਣੇ ਰੇਡੀ ਤੋਂ ਸੜਕੇ ਸੜਕੇ ਜਾਂਦੀ ਹੈ ਮੁਟਿਆਰੀ, ਕੰਡਾ ਚੁਬਾ ਤੇਰੇ ਪੈਰ ਬਣ
0: ਜੀ ਤੁਹਾਡੇ ਨਾਂ ਕਰਾਂਗਾ.
1: ਜੀ ਜੀ, ਇੱਕ ਗੀਤ ਸੁਰਿੰਦਰ ਕੌਰ ਦਾ, ਚੰਨ ਵੇਖ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ ਸ਼ੌਂਕਣ
0: ਮੇਲੇ.
1: ਇਹ ਹਨੂਰਪੁਰੀ ਜੀ ਦਾ ਗੀਤ
0: ਹੈ.
1: ਇੱਕ ਹੈਗਾ ਕੈਂਠੇ ਵਾਲਾ ਆ ਗਿਆ
0: ਪ੍ਰਾਹੁਣਾ,
1: ਇੱਕ ਵਾਜ ਸਾਹਿਬ ਇੱਕ ਹੈ ਗੀਤ ਹੈਗਾ ਵਾ, ਜਿਹੜਾ ਆਪਾਂ ਅੱਗੇ ਪੁਰਾਣੇ ਦਾਜ ਦੇ ਵਿੱਚ ਸੰਦੂਕ ਦਿੰਦੇ ਹੁੰਦੇ ਸੀ ਨਾ, ਤੇ ਉਹ ਗੱਡਿਆਂ ਦੇ ਉੱਤੇ, ਬੱਸਾਂ ਕਾਰਾਂ ਦੇ ਹੈ, ਗੱਡਿਆਂ ਦੇ ਉੱਤੇ
0: ਲੱਗ ਜਾਂਦੇ ਹੁੰਦੇ ਸਾਰਾ ਕੁਛ ਰੇਡੀ.
1: ਤੇ ਇਹ ਬੜਾ ਮਸ਼ਹੂਰ ਗੀਤ ਹੈ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਸ਼ੀਸ਼ਿਆਂ ਚ ਦਿਸੇ ਮੇਰਾ ਵੀਰਾ ਮੱਝਾਂ ਚਾਰਦਾ. ਹਾਂ, ਜਿਹੜੇ ਸੰਦੂਕ ਤੁਸੀਂ ਦੇਖੇ ਪੁਰਾਣੇ ਜਿਹੜੇ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ, ਬੜੇ ਮਤਲਬ ਲੱਕੜ ਦੇ ਬਣਾਏ ਹੁੰਦੇ ਸੀ, ਬੜੀ ਰੀਝ ਦੇ ਨਾਲ ਤਰਖਾਣ ਦਾ.
0: ਇੱਕ ਪੇਟੀ ਹੁੰਦੀ ਸੀ ਵੱਡੀ ਸਾਰੀ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ.
1: ਅੱਛਾ, ਇਹਦੇ ਵਿੱਚ ਬਸ ਫਿਰ ਇੰਨੇ ਜਿਹੜੇ ਕਰੁਣਾਮਈ ਗੀਤ ਜਿਹੜੇ ਨੇ, ਜਿੱਦਾਂ ਆਜ਼ਾਦੀ ਦਾ ਪੰਛੀ ਗਾਲੀ ਸ਼ੁਰੂ ਕੀਤੀ ਸੀ ਉਸ ਵੇਲੇ, ਜਿਹੜੇ ਆਪਣੇ ਸੋਡ ਜਾਂ ਭੋਲਿਆ ਪੰਛੀ ਆ, ਇਹ ਤੇ ਹੋਰ ਵੀ ਇਹਨੇ ਲਿਖਿਆ, ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ, ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਾਰੀਆਂ ਜਾਂਦਾ. ਸਰੂਆਂ ਵਰਗੇ, ਛੇਰਾਂ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਹ ਜਿਨ੍ਹਾਂ ਨੂੰ ਮਿਲਣ ਦੀ ਖਾਤਰ ਰੋਂਦੇ ਭੈਣ
0: ਭਰਾਵਾਂ
1: ਦੇ, ਤੇ ਚੁੰਮ ਚੁੰਮ ਰੱਖੋ ਦੀਆਂ ਕਲਗੀ ਜਹਾਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਦੀ ਜਿਹੜੇ ਯਾਦ, ਕਿੱਥੇ ਮਾਤਾ ਤੋਰਿਆ ਸੀ ਤੇਜਾ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਛੰਨਾਂ ਦੀਆਂ ਗਾਵੇ, ਵਸਦੇ ਆਨੰਦ ਛੱਡ ਚੱਲਿਆ ਕਲਗੀਆਂ ਵਾਲਾ, ਏਦਾਂ ਦੇ ਬੜੇ ਪਿਆਰੇ ਗੀਤ ਆਨੰਦਪਾਲ ਆਨੰਦ ਲਾਲ ਜੀ ਨੇ ਲਿਖੇ ਆ. ਸਭਿਆਚਾਰਕ, ਧਾਰਮਿਕ, ਦੇਸ਼ ਭਗਤੀ ਦੇ ਰੰਗ ਤੋਂ ਇਲਾਵਾ ਭੁੱਲੀ ਹੈ ਨਰੋਲ ਸਾਹਿਤ ਗੀਤ ਵੀ ਲਿਖੇ ਆ, ਤੇ ਫਿਲਮੀ ਕੰਪਨੀਆਂ ਬਾਜਵਾ ਸਾਹਿਬ ਲੋੜ ਮੁਤਾਬਕ ਫਿਲਮਾਂ ਦੇ ਸਾਹਿਬ ਵੀ ਲਿਖੇ ਉਹਨਾਂ ਨੇ 1940 ਵਿਚ ਮੰਗਤੀ ਫਿਲਮ ਨੇ, ਤੁਹਾਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਗੀਤ ਲਿਖੇ ਸੀ, ਤੇ ਉਹਨਾਂ ਦਾ ਦੱਸਿਆ ਵੀ ਨਾ ਉਹ ਹਰ ਪੰਜਾਬੀ ਜ਼ਬਾਨ ਤੇ ਜਿਹੜਾ ਨਾ ਸੁਰ ਬਣ ਕੇ ਆਉਣ ਲੱਗ ਪਿਆ ਸੀ ਨੂਰਪੁਰੀ ਸਾਹਿਬ ਦਾ. ਇਹ ਤੋਂ ਪਿੱਛੋਂ ਉਹਨਾਂ ਨੇ ਗੀਤ ਭਾਰਾਂ ਦੇ ਤੇ ਫਿਲਮ ਵਲਾਇਤ ਪਾਸ ਨੇ ਗੀਤ ਲਿਖੇ, ਇੱਕ ਛੋਟਾ ਮਿਰਜ਼ਾ ਸਾਹਿਬਾ ਨਾਂ ਦਾ ਇੱਕ ਅਪੇਰਾ ਲਿਖਿਆ ਸੀ, ਤੇ ਉਸ ਜ਼ਮਾਨੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਕੋਲੰਬੀਆ ਨੇ ਨੂਰਪੁਰੀ ਨੂੰ ਬਤੌਰ ਫਿਲਮੀ ਗੀਤਕਾਰ ਰੱਖਿਆ ਹੋਇਆ ਸੀ, ਜਿਸ ਦੇ ਨਾਲ ਉਸਨੇ ਹੋਰ ਕੰਪਨੀਆਂ ਲਈ ਵੀ ਗੀਤ ਲਿਖੇ ਜੋ ਮਕਬੂਲੀਅਤ ਦੀ ਸਿਖਰ ਤੱਕ ਪਹੁੰਚੇ ਸੀ. ਤੇ ਇੱਕ ਸਮੇਂ ਨੂਰਪੁਰੀ ਸਾਹਿਬ ਦੀ ਸ਼ੋਹਰਤ ਸਿਖਰਾਂ ਤੇ ਸੀ. ਜੀ ਜੀ ਜੀ ਹਾਂ, ਤੇ ਫਿਲਮ ਇੰਡਸਟਰੀ ਦੇ ਜਿਹੜੇ ਫਿਲਮ ਸਾਹਿਬ ਸੀ ਰਾਜਪੂਰ ਸਾਹਿਬ ਤੱਕ ਵੀ ਮਤਲਬ ਜਿਹੜੇ ਉਹਨਾਂ ਨੂੰ ਨਾ ਜਾਣਦੇ ਸੀਗੇ
0: ਜੀ.
1: ਹਾਂਜੀ ਹਾਂਜੀ, ਤੇ ਇਹ ਲੋਕਾਂ ਦਾ ਸ਼ਹਿਰ ਸੀਗਾ ਜੀ, ਜਦੋਂ ਦੇਸ਼ ਦੀ ਵੰਡ ਹੋਈ ਜਾਂਦੇ ਲੋਕ ਜਿਹੜੇ ਤੇ ਨੂਰਪੁਰੀ ਵੀ ਉੱਜੜ ਗਏ ਵਿਚਾਰਾ, ਇਹ ਵੀ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਨੂੰ ਲੈਲਪੁਰ ਦੇ ਇਲਾਕੇ ਚੋਂ ਇੱਧਰ ਆਉਣਾ ਪਿਆ ਸੀ. ਹਾਂ, ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਵਸੇ. ਹਾਂ, ਤੇ ਨੂਰਪੁਰੀ ਇਹਨਾਂ ਦਾ ਪਿੰਡ ਪਾਕਿਸਤਾਨ ਦੇ ਵਿੱਚ ਬਾਜਵਾ ਸਾਹਿਬ ਲੈਲਪੁਰ ਦੇ ਇਲਾਕੇ 1906 ਦੇ ਵਿੱਚ
0: ਜਨਮ ਹੋਇਆ.
1: ਇਹ ਨੂਰਪੁਰ ਪਾਕਿਸਤਾਨ ਚ ਵਾਜੂ, ਇੱਧਰ ਵੀ ਹੈਗਾ ਵੈਸੇ ਸਾਡੇ ਵੀ ਨੂਰਪੁਰ, ਸਾਡੇ ਆਪਣੇ ਸ੍ਰੀ ਹਰਮਿੰਦਪੁਰ ਦੇ ਲਾਗੇ ਵੀ ਹੈਗਾ, ਇੱਧਰ ਹੁਸ਼ਿਆਰਪੁਰ ਦੇ ਵਿੱਚ ਵੀ ਹੈਗਾ, ਬੜੇ ਪਿੰਡ ਨੇ ਨੂਰਪੁਰ. ਲੇਕਿਨ ਜਿਹੜਾ ਨੰਦ ਲਾਲ ਦਾ ਪਿੰਡ ਸੀਗਾ ਉਹ ਪਾਕਿਸਤਾਨ ਦੇ ਲੈਲਪੁਰ ਦੇ ਇਲਾਕੇ ਸੀਗਾ. ਹਾਂ, ਪਿਤਾ ਜੀ ਇਹਨਾਂ ਦੇ ਦਿਸ਼ਨ ਸਿੰਘ ਜੀ ਤੇ ਮਾਤਾ ਹੁਕਮੀ ਦੇਵੀ ਸੀਗੀ. ਜਿਹੜੀ ਸਿੱਖਿਆ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਦੇ ਸਕੂਲ ਤੋਂ ਜਿਹੜੀ ਇਹਨਾਂ ਨੇ ਕੀਤੀ ਸੀ ਬਰਿਆਣੀ, ਤੇ ਹਾਈ ਸਕੂਲ ਲੈਲਪੁਰ ਤੋਂ, ਤੇ ਫਿਰ ਇਹਨਾਂ ਨੇ ਖਾਲਸਾ ਕਾਲਜ ਲੈਲਪੁਰ ਚ ਉਤੋਂ ਜਿਹੜੀ ਕੀਤੀ ਸੀਗੀ ਐਮ ਏ ਦੀ ਤੱਕ ਪੜ੍ਹਾਈ ਤੇ ਇਹਨਾਂ ਦੇ ਉਸਤਾਦ ਦੀਪਕ ਜਤੋਈ ਸਾਹਿਬ ਜਿਹੜੇ ਸੀਗੇ ਤੇ ਉਹ ਆਪਣੇ ਉਹਨਾਂ ਨੇ ਕਿਹਾ ਸੀਗਾ ਜਿਹਨਾਂ ਦੀ ਮਰਨ ਪਰੰਤ ਵੀ ਸੂਰਬੀਰੀ ਦੇ ਯੋਧੇ ਪੈਦਾ ਨਹੀਂ ਹੁੰਦੇ ਇਹਨਾਂ ਨੂੰ ਸੂਰਬੀਰੀ ਦੇ ਯੋਧੇ ਬਣਾਇਆ ਜਾਂਦਾ ਹੈ ਪਰ ਕਵੀ ਬਣਾਏ ਨਹੀਂ ਜਾ ਸਕਦੇ ਉਹ ਤਾਂ ਪੈਦਾ ਹੁੰਦੇ
0: ਇਹਦੇ ਚ ਸ਼ੱਕ ਵੀ ਕੋਈ
1: ਨਹੀਂ ਦੀਪਕ ਜਤੋਈ ਜੀ ਨੇ ਮਤਲਬ ਕਿਹਾ ਸੀ ਹਾਂਜੀ ਹਾਂਜੀ
0: ਦੇਖੋ ਜੀ ਕਵਿਤਾ ਲਿਖਣੀਆਂ ਜਾਂ ਕੁਛ ਲੇਖ ਲਿਖਣੇ ਇਹ ਕੋਈ ਮੋਟਰ ਮਕੈਨਿਕ ਥੋੜੀ ਹੈ ਜਿਹੜੀ 6 ਮਹੀਨੇ ਜੀ ਤੁਸੀਂ ਸਿੱਖ ਜਾਓਗੇ
1: ਨਹੀਂ ਜੀ ਨਹੀਂ ਇੱਕ ਇੱਕ ਕੁਦਰਤੀ ਜਜ਼ਬਾ ਹੁੰਦਾ ਇੱਕ ਸਿੱਖਣ ਪ੍ਰਕਿਰਿਆ ਹੁੰਦੀ ਆ ਹੁਣ ਦੀ ਬੜੀ ਬਰੀਕ
0: ਜਿਹੜੀ ਸੋਹਣੀ ਆਵਾਜ਼ ਜਿਸ ਤਰ੍ਹਾਂ ਲਤਾ ਆਸ਼ਾ ਜੀ ਨੂੰ
1: ਜੀ ਜੀ ਜੀ ਹਾਂਜੀ
0: ਮਲਕਾ ਤਰਨਮ ਨੂਰ ਜਾਂ ਜੀ ਹੁਣੀ ਕਿਹਦੀ ਸ਼ੀਰ ਦੇ ਪੈ ਕੇ ਇਸ ਤਰ੍ਹਾਂ ਦੇ ਗਾਉਣ ਲੱਗ ਜਾਓਗੇ ਹਾਂ ਅਗਰ ਤੁਹਾਨੂੰ ਕੁਦਰਤ ਵੱਲੋਂ ਕੜਾ ਮਿਲਿਆ ਤੁਸੀਂ ਨਿਖਾਰ ਸਕਦੇ ਹੋ ਕਿਸੇ ਦਹਿਸ਼ਤਗਰਦ ਦੀ ਪੈ ਕੇ
1: ਬਸ ਅੱਗੇ ਵਕਤ ਤੇ ਥੋੜੀ ਜਿਹੀ ਹੁਣ ਮੈਨੂੰ ਲੱਗਦਾ ਹੋ ਗਿਆ
0: ਤੁਸੀਂ ਪੰਜ ਸੱਤ ਮਿੰਟ ਕਰੋ
1: ਗਿਆਨੀ ਹੀਰਾ ਸਿੰਘ ਜੀ ਦਰਦ ਗੁਰਮੁਖ ਸਿੰਘ ਮੁਸਾਫਰ ਜੀ ਇਹ ਵੱਡੇ ਕਵੀ ਸਾਡੇ ਮੌਲਾ ਬਸ ਕੁਸ਼ਤਾ ਜੀ ਧਨੀ ਰਾਮ ਚਾਤਰਕ ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸ਼ਾਇਰੀ ਕਵਿਤਾ ਵਾਲੇ ਪਾਸੇ ਆਏ ਸੀ ਹਾਂ ਤੇ ਉਹਨਾਂ ਨੇ ਦੇਸ਼ ਭਗਤੀ ਦੀਆਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਦੇ ਮਤਲਬ ਕਾਲਜ ਵਿਚ ਜਿਹੜੇ ਕਵੀ ਦਰਬਾਰ ਹੁੰਦੇ ਸੀ ਜਿਹੜਾ ਇੱਕ ਵਾਰੀ ਕਾਲਜ ਵਿਚ ਕਵੀ ਦਰਬਾਰ ਆਇਆ ਸੀ ਨਾ ਸਾਰੇ ਸ਼ਾਇਰਾਂ ਦੀ ਆਈ ਸੀ ਤੇ ਨੂਰਪੁਰੀ ਜੀ ਨੇ ਜਿਹੜਾ ਗੀਤ ਸੁਣਾਇਆ ਸੀ ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ ਤੇ ਸਾਰੇ ਸਰੋਤੇ ਜਿਹੜੇ ਜਵਾਸੀ ਹੋ ਗਏ ਸੀ ਹਾਂਜੀ ਹਾਂਜੀ ਤੇ ਆਪਣੇ ਇਹਨਾਂ ਦੀ ਘਰੇਲੂ ਜ਼ਿੰਦਗੀ ਜਿਹੜੀ ਆ ਨਾ ਫਿਰ ਇਹ ਤੁਹਾਨੂੰ ਪਤਾ ਆਰਥਿਕ ਪੱਖੋਂ ਸਦਾ ਕਮਜ਼ੋਰ ਰਹੇ ਆ
0: ਵੇਖੋ ਜੀ ਇਹ ਵੇਖੋ ਇਹਨਾਂ ਦੀ ਘਰੇਲੂ ਜ਼ਿੰਦਗੀ ਵੇਖ ਲਓ ਤੁਹਾਡੇ ਜਿਹੜੇ ਸ਼ਾਇਰ ਸਨ ਜਿਨ੍ਹਾਂ ਦਾ ਮੈਨੂੰ ਕੀ ਨਾਮ ਜਿੱਥੇ ਤੁਹਾਡੇ ਲਾਗੇ ਹੀ ਉਹਨਾਂ ਦਾ ਕੋਈ ਹੈਗਾ ਬਣਿਆ ਹਾਲ ਜਿਹਾ ਵੀ
1: ਸ਼ਿਵ
0: ਕੁਮਾਰ ਬਟਾਲਵੀ ਜੀ ਵੇਖ ਲਓ ਔਰ ਦੂਜੇ ਜਿਹੜੇ ਹੈਗੇ ਸਨ ਜਿਹੜੇ ਲੁਧਿਆਣਵੀ ਸਾਰੇ ਹੀ ਰਲਦੇ ਮਿਲਦੇ ਇਹਨਾਂ ਦੀਆਂ ਕਹਾਣੀਆਂ ਲਗਭਗ ਰਲਦੀਆਂ ਮਿਲਦੀਆਂ
1: ਬਿਲਕੁਲ ਜੀ ਬਿਲਕੁਲ ਤੇ ਆਪਣੇ ਵਾਹ ਸਾਹਿਬ
0: ਮੇਰੇ ਕੋਲ ਨਾ ਖਹਿਰਾ ਸਾਹਿਬ
1: ਹੈਲੋ
0: ਮੈਂ ਸੁਣ
1: ਰਿਹਾ
0: ਮੇਰੇ ਕੋਲ ਇੱਥੇ ਇਹਨਾਂ ਦੀ ਕਿਤਾਬ ਪਈ ਜੇ ਆਖਰੀ ਮੁਲਾਕਾਤ
1: ਹਾਂਜੀ ਹਾਂਜੀ ਆਖਰੀ ਮੁਲਾਕਾਤ ਹੈਗੀ
0: ਉਹਦੇ ਵਿੱਚ ਮੈਂ ਤੁਹਾਨੂੰ ਨਾ ਦੋ ਚਾਰ ਲਾਈਨਾਂ ਪੁੰਨੂ ਬਾਰੇ ਸੁਣਾਉਣੀ ਆ ਸਾਰੀ ਕਵਿਤਾ ਨਹੀਂ ਸੁਣਾਵਾਂਗਾ
1: ਠੀਕ ਹੈ ਜੀ
0: ਸੱਸੀ ਤੇ ਪੁੰਨੂ ਬਾਰੇ ਲਿਖਦੇ ਨੇ
1: ਠੀਕ ਹੈ ਜੀ ਹਾਂਜੀ
0: ਮੈਨੂੰ ਨੀਂਦ ਤੱਤੀ ਨੂੰ ਆ ਗਈ ਮੈਂ ਸੌ ਗਈ ਸਹਿਜ ਸੁਭਾਅ ਵੇ ਮੈਂ ਲੁੱਟ ਲਈ ਪਿੰਡ ਦਿਆਂ ਪਹਿਰੂਆਂ ਕਿਸੇ ਜੂਹ ਜਾਦੂ ਪਾ ਮੈਨੂੰ ਕੱਲੀ ਸਿੱਧ ਸੁਦੈਣ ਨੂੰ ਮੇਰੇ ਰੋਂਦੇ ਛੱਡ ਗਿਆ ਚਾ ਕਿਤੇ ਤੇਰਾ ਕਵਾਚਾ ਟੁੱਟ ਪਵੇ ਮੇਰੀ ਡਾਢੇ ਕੋਲ ਦਵਾ ਤੈਨੂੰ ਪਾਲ ਵਿੱਚ ਰੋੜ ਕੇ ਲੈ ਗਏ ਮੇਰੇ ਰੋੜ ਕੇ ਲੈ ਜਾਵੇ ਮੇਰੇ ਹੰਝੂਆਂ ਦਾ ਦਰਿਆ ਵੇ ਤੇਰੀ ਡਾਚੀ ਨੂੰ ਲੱਭਦੀ ਮੈਂ ਫਿਰਾਂ ਮਾਰੂ ਥਲਾਂ ਦੇ ਵਿੱਚ ਕੁਰਲਾ ਮੇਰੀ ਮਿੱਟੀ ਚੋਂ ਲੰਬਾ ਨਿਕਲੀਆਂ ਗਈਆਂ ਪੈਰੀ ਛਾਲੇ ਪਾ ਲੱਖਾਂ ਸੂਰਜ ਚੜ ਪਏ ਰੇਤ ਚੋਂ ਮੇਰਾ ਜੋਬਨ ਨਾ ਕਲਪਾ ਮੈਨੂੰ ਮੋਈ ਨੂੰ ਪੰਛੀ ਰੋਣਗੇ ਉੱਤੇ ਕਫਨ ਪਰਾਂ ਦੇ ਪਾ
1: ਉੱਤੇ
0: ਕਫਨ ਪਰਾਂ ਦੇ ਪਾ ਇਹੋ ਆਵਾਜ਼ ਆਏਗੀ ਕਬਰ ਚੋਂ ਮੈਨੂੰ ਪੁੰਨੂ ਦਿਓ ਮਲਾ ਮੈਨੂੰ
1: ਪਰ ਮੈਂ ਤੁਹਾਨੂੰ ਇਹ ਬਾਈ ਸਾਹਿਬ ਜਿਹੜੀ ਪੁਸਤਕਾਂ ਹੋਰ ਸੌਗਾਤ ਤੇ ਇਹਨਾਂ ਨੂੰ ਭਾਸ਼ਾ ਭਾਗ ਦਾ ਨਾਮ ਮਿਲਿਆ 1960 ਦੇ ਵਿੱਚ ਤੇ ਫਿਰ ਇਹਨਾਂ ਦੀ ਇੱਕ ਪੁਸਤਕ ਹੈ ਵੰਗਾ ਫਿਰ ਜਿਉਂਦਾ ਪੰਜਾਬ ਫਿਰ ਚੰਗਿਆੜੇ ਤੇ ਨੂਰਪੁਰੀ ਦੇ ਗੀਤ ਮਰਦ ਉਪਰ ਇਹਨਾਂ ਦੀ ਇੱਕ ਪੁਸਤਕ ਛਪੀ ਸੀ 1971 ਦੇ ਵਿੱਚ ਪੰਜਾਬ ਬੋਲਿਆ ਤੇ ਆਖਰੀ ਸੌਗਾਤ ਜਿਹੜੀ 1972 ਦੇ ਵਿੱਚ ਜਿਹੜੀ ਜਿਹ ਚ ਤੁਸੀਂ ਹੁਣ ਪੜ੍ਹੀ ਹੈ ਨਾ ਸ਼ਾਇਰੀ ਇਹ ਆਖਰੀ ਸੁਕਾ 372 ਦੇ ਵਿੱਚ ਮਰਨ ਉਪਰੰਤ ਛਪੀ ਹੈ ਸੂਰਪੁਰੀ ਜੀ। ਹਾਂਜੀ ਹਾਂਜੀ ਹਾਂਜੀ। ਤੇ ਬਾਜਾ ਸਾਹਿਬ ਇਹ ਅਖੀਰ ਚ ਜਿਹੜਾ ਬੜਾ ਦੁਖਾਂਤਮਈ ਜਿਹੜਾ ਇਹਨਾਂ ਦਾ ਹੋਇਆ ਤੇ ਇਹਨਾਂ ਦੇ ਕੋਲ ਨੌਕਰੀ ਕੋਈ ਨਾ ਰਹੀ, ਜਿਹੜੀ ਅਖੀਰ ਚ ਇਹਨਾਂ ਨੌਕਰੀ ਭਾਜਪਾ ਉਹ ਵੀ ਛੱਡ ਦਿੱਤੀ। ਇਹ ਸਿਰਫ ਕਵੀ ਦਰਬਾਰਾਂ ਚ ਜਾਂਦੇ ਸੀ ਤੇ ਪਰਿਵਾਰ ਦਾ ਗੁਜ਼ਾਰਾ ਕਵੀ ਦਰਬਾਰਾਂ ਦੀ ਕਮਾਈ ਨਾਲ ਚੱਲਣਾ
0: ਮੁਸ਼ਕਿਲ ਆ। ਉੱਥੇ ਲੋਕੀ ਵਾਹ ਵਾਹ ਤੇ ਜ਼ਰੂਰ ਕਰਦੇ ਨੇ ਪਰ ਵਾਹ ਵਾਹ
1: ਬਿਲਕੁਲ ਜੀ ਜੀ। ਦੇਸ਼ ਦੀ ਵੰਡ ਨੇ ਹਾਲਾਤ ਵੱਧ ਤੋਂ ਵੱਧ ਬਣਾ ਕੇ ਰੱਖੇ ਸੀ ਤੇ ਬੜੀ ਭੱਜ ਦੌੜ ਕਰਕੇ ਭਾਸ਼ਾ ਵਿਭਾਗ ਚ ਨੌਕਰੀ ਵੀ ਕੀਤੀ ਪਰ ਕਵੀ ਮਨ ਉੱਥੇ ਵੀ ਨਾ ਟਿਕਿਆ। 2 ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਤੇ ਹਾਲਾਤ ਫਿਰ ਜਿਹੜੇ ਸੀਗੇ ਉਹ ਮੰਦਹਾਲੀ ਵਾਲੇ ਹੋ ਗਏ। ਧੀਆਂ ਨੂੰ ਵਿਆਹੁਣ ਦੀ ਚਿੰਤਾ ਵੱਡ ਵੱਡ ਖਾਣ ਲੱਗੀ ਤੇ ਗੈਰਤਮੰਦ ਸੀ, ਸ਼ਰਾਬ ਪੀਣ ਦੀ ਆਦਤ ਨੇ ਅਤੇ ਭਰ ਪੇਟ ਰੋਟੀ ਨਾਲ ਮਿਲਦੇ ਹਾਲਾਤ ਨੇ ਉਹਨੂੰ ਸਰੀਰ ਕਮਜ਼ੋਰੀ ਵੱਲ ਧੱਕ ਦਿੱਤਾ ਤੇ ਉਸ ਦੀ ਹਾਲਤ ਦੇਖ ਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 75 ਰੁਪਏ ਮਹੀਨਾ ਵਜ਼ੀਫਾ ਦੇਣਾ ਸ਼ੁਰੂ ਕਰ ਦਿੱਤਾ। ਪਰ 75 ਰੁਪਈਆਂ ਨਾਲ ਵੱਡੇ ਪਰਿਵਾਰ ਦਾ ਮਹੀਨਾ ਔਖਾ ਨਿਕਲਦਾ। ਉਹ ਸਰੀਰਕ ਕਮਜ਼ੋਰੀ ਕਰਕੇ ਹੁਣ ਉਹ ਕਵੀ ਦਰਬਾਰਾਂ ਵਿੱਚ ਵੀ ਨਹੀਂ ਸੀ ਜਾਂਦੇ ਤੇ ਧੰਨ ਨੇ ਉਹਨਾਂ ਦੀ ਪਤਨੀ ਸੁਮਿਤਰਾ ਦੇਵੀ ਜੀ ਜੋ ਆਪਣੇ ਸਿਰ ਭਿਉਂਸਣੇ ਨਾਲ ਅਜਿਹੇ ਮਸਤ ਮੌਲਾਂ ਨਾਲ ਨਿਭਾਉਣ ਵਿੱਚ ਸਫ਼ਲ ਰਹੀ ਅਖੀਰ ਤੱਕ ਤੇ ਇਸੇ ਆਲਮ ਵਿੱਚ ਹੀ ਉਹਨਾਂ ਨੇ ਨਾ ਗਮ ਭਿੱਜੇ, ਗੀਤ ਤੇ ਗਜ਼ਲਾਂ ਵੀ ਲਿਖੀਆਂ ਤੇ ਇੱਕ ਉਹਨਾਂ ਦੀ ਕਾਬਲੇ ਗੌਰ ਸ਼ੇਰ ਹੈ ਜਿਹਨਾਂ ਦੋਜ਼ਖ ਦੀ ਅੱਗ ਵਿੱਚ ਮੇਰੀ ਬਾਲੋ ਮਿੱਟੀ ਮੈਂ ਦੁਨੀਆਂ ਦਾ ਪਹਿਲਾਂ ਹੀ ਜਲਾਇਆ ਹੋਇਆ ਹਾਂ, ਕਬਰ ਵਿੱਚ ਫਰਿਸ਼ਤੇ ਨਾ ਸਾਹ ਲੈਣ ਦਿੰਦੇ, ਗੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ। ਇੱਕ ਹੋਰ ਗਜ਼ਲਾ ਬਿਨਾਂ ਕਫ਼ਨ ਦੇ ਲੈ ਚਲੋ ਯਾਰ ਮੈਨੂੰ ਹੈ ਲੋਕੇ ਗਿਆ ਆਖੂ ਸੰਸਾਰ ਮੈਨੂੰ, ਜਿਨ੍ਹਾਂ ਦੇ ਪਿਆਰਾਂ ਨੇ ਥਾਂ ਥਾਂ ਭੰਡਿਆ ਬੜੇ ਯਾਦ ਨੇ ਮੇਰੇ ਉਹ ਯਾਰ ਮੈਨੂੰ, ਮੈਂ ਅੱਜ ਖਾਲੀ ਹੱਥੀ ਸੱਜਣ ਕੋਲ ਚੱਲਿਆ ਬੜਾ ਹੋਣਾ ਪੈਣਾ ਸ਼ਰਮਸ਼ਾਰ ਮੈਨੂੰ। ਹਾਂਜੀ ਹਾਂਜੀ। ਤੇ ਬਾਜਵਾ ਸਾਹਿਬ ਅਖੀਰ ਜਿਹੜੇ ਸੀ ਨਾ ਉਹ ਇਹਨਾਂ ਨੇ 13 ਮਈ 1966 ਨੂੰ ਮਾਡਲ ਹਾਊਸ ਜਲੰਧਰ ਦੇ ਵਿੱਚ ਆਪਣੇ ਘਰ ਦੇ ਲਾਗਲ ਬਾਰ ਬਾਰ ਜਿਹੜੀ ਖੂਹ ਸੀ ਉਹਦੇ ਚ ਛਾਲ ਮਾਰ ਕੇ ਜਿਹੜੀ ਸੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਤੇ ਇਹ ਬੜੀ ਦਰਦਨਾਕ ਜਿਹੜੀ
0: ਬੜੀ ਆਪਣੇ ਚਰਨਾਂ ਦੇ ਲਾਗੇ ਰੱਖੇ।
1: ਹਾਂਜੀ ਹਾਂਜੀ ਹਾਂਜੀ।
0: ਇਹੋ ਜਿਹੀਆਂ ਸੋਹਣੀਆਂ ਰੂਹਾਂ ਨੂੰ ਆਪਣੇ ਕੋਲ ਨਾ ਰੱਖੇ ਫਿਰ ਦੁਬਾਰਾ ਭੇਜੇ ਸਾਡੇ ਕੋਲ।
1: ਬਿਲਕੁਲ ਜੀ ਬਿਲਕੁਲ।
0: ਹਾਂਜੀ ਹਾਂਜੀ। ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ
1: ਦੇਖੋ ਇਹ ਜਿਹੜੇ ਗੀਤ ਹੁੰਦੇ ਆ ਜਿਹੜਾ ਸ਼ੇਰ ਇੱਕ ਹੈਗਾ ਆਪਣੇ ਸੁਰਜੀਤ ਪਾਤਰ ਜੀ ਦਾ ਵੀ ਸੁਖਨ ਸਦਾ ਜਿਉਂਦੇ ਨੇ, ਸੁਖਨ ਵਾਰ ਜਿਉਣ ਮਰ ਕੇ ਵੀ ਉਹ ਤਾਂ ਜਿਸਮ ਹੁੰਦੇ ਨੇ ਜੋ ਸਿਰਿਆਂ ਵਿੱਚ ਸਵਾਹ ਬਣਦੇ। ਬੇਸ਼ਕ ਇੱਥੇ ਨਹੀਂ ਹਾਜ਼ਰ ਹੈਗੇ ਪਰ ਉਹਨਾਂ ਦੀਆਂ ਰਚਨਾਵਾਂ ਦੇ ਰਾਹੀਂ ਸਦਾ ਜਿਉਂਦੇ
0: ਰਹਿਣਗੇ। ਬਹੁਤ ਬਹੁਤ ਮਿਹਰਬਾਨੀ, ਚੰਗਾ ਲੱਗਦਾ ਜਿਸ ਤਰ੍ਹਾਂ ਜਦੋਂ ਤੁਸੀਂ ਇਹੋ ਜਿਹਾ ਹੀਰਿਆਂ ਨੂੰ ਹਨੇਰੀ ਦੁਨੀਆਂ ਚੋਂ ਕੱਢ ਕੇ ਲਿਆ ਕੇ ਚਾਨਣ ਦੀ ਦੁਨੀਆਂ ਸਾਡੇ ਸਾਰੇ ਸਾਹਮਣੇ ਪਰੋਸ ਕੇ ਤੁਹਾਡਾ ਸਾਰੇ ਲੋਕ ਬਹੁਤ ਚੰਗਾ
1: ਤੇ ਤੁਹਾਡੇ। ਅੱਜ ਮੈਂ ਥੋੜਾ ਜਿਹਾ ਬਾਜਵਾ ਸਾਹਿਬ ਬੇਨਤੀ ਆ ਵੀ ਅੱਜ ਮੈਂ ਜਿਹੜਾ ਸਮਾਂ ਸੀ ਨਾ ਬਹੁਤ ਘੱਟ ਮਿਲਿਆ, ਸਿਰਫ ਅੱਧੇ ਘੰਟੇ ਦਾ। ਮੈਂ 7 ਵਜੇ ਤੁਹਾਡੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਚ ਪਹੁੰਚ ਕੇ ਨਾ ਤੇ ਮੈਂ ਕਿਹਾ ਵੀ ਜਿੱਦਾਂ ਬਾਜਵਾ ਸਾਹਿਬ ਕਹਿੰਦੇ ਨੇ ਸ਼ੋ ਮਸਟ ਗੋ ਔਨ ਵਾਲੀ ਗੱਲ,
0: ਸ਼ੋ ਮਸਟ ਗੋ ਔਨ ਮੈਨੂੰ ਪਤਾ ਹੈ ਜੀ
1: ਨਹੀਂ ਨਹੀਂ ਸਹਿਯੋਗ ਨੀ ਸਾਡਾ ਮਹਾਰਾਜ ਜੀ ਖੁਸ਼ੀ ਹੈ ਜੀ ਸਾਡੇ। ਧੰਨਵਾਦ
0: ਧੰਨਵਾਦ ਜੀ, ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਗੁੱਡ ਵਿਸ਼ੇਸ ਥੈਂਕ ਯੂ। ਸੋ ਇਹ ਸਨ ਸੂਬਾ ਸਿੰਘ ਜੀ ਖਹਿਰਾ ਜੀ ਜਿਨ੍ਹਾਂ ਨੇ ਸ਼ਾਇਰਾਂ ਤੇ ਖਾਸ ਕਰਕੇ ਨਾਮਲਾਲ ਨੂਰਪੁਰੀ ਜੀ ਹੁਣਾਂ ਬਾਰੇ ਖੂਬਸੂਰਤ ਸੋਹਣੀਆਂ ਪਿਆਰ ਭਰੀਆਂ ਤੇ ਦੁਖਦਾਈ ਗੱਲਾਂ ਕੀਤੀਆਂ। ਸੋ ਕੱਲ ਨੂੰ ਐ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਪ੍ਰਵਾਸ ਰੇਡੀਓ ਦੇ ਸੱਜਣੋ ਤੁਸੀਂ ਕੱਲ ਨੂੰ ਰੌਣਕਾਂ ਲਾਉਣੀਆਂ ਨੇ ਹਮੇਸ਼ਾ ਦੀ ਤਰ੍ਹਾਂ ਵਾਂਗੂ। ਹਾਂਜੀ ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕੁਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਦੋਸਤੋ, ਥੋੜੀ ਜਿਹੀ ਆਵਾਜ਼ ਖਰਾਬ ਹੈ, ਗਲਾ ਖਰਾਬ ਹੋਇਆ। ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਇਸ ਤਰ੍ਹਾਂ ਰੂਬਰੂ ਹੁੰਦਾ। ਸੋ ਦੋਸਤੋ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤੁਹਾਡੇ ਨਾਲ ਸਾਰਿਆਂ ਦਾ ਸਵਾਗਤ ਹੈ ਜੀ। ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ, ਜਰਮਨੀ। ਸੋ ਆਪਾਂ ਕੁਝ ਗੀਤਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਅਗਲਾ ਪ੍ਰੋਗਰਾਮ ਫਿਰ ਨਾਲੋ ਨਾਲ ਖਬਰਾਂ ਤੇ ਡਾਕਟਰ ਸਾਹਿਬ ਵੀ ਆਉਂਦੇ ਰਹਿਣਗੇ। ਤੇ ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਮਿੱਤਰਾਂ ਦਾ ਨਾਂ ਚੱਲਦਾ ਹਰਮਨ, ਉਨ੍ਹਾਂ ਦਾ ਗੀਤ

ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼, ਪ੍ਰੋਗਰਾਮ ਪਰਵਾਜ਼ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ, ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਪਿਆਰੇ ਗਾਣੇ ਨਾਲ, ਗੁਰਦਾਸ ਮਾਨ ਜੀ ਹੋਣਾ ਦਾ। ਤੇ ਸ਼ੁਰੂਆਤ ਦੇ ਨਾਲ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਖਬਰਾਂ ਦਾ ਹੋਏਗਾ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਦੋਸਤੋ। ਸੋ ਲਓ ਆਪਾਂ ਪਹਿਲੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਜੀ।

0: ਤੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸਾਰੇ ਹੀ ਵੀਰ ਭੈਣ ਭਰਾਵਾਂ ਦਾ ਸਰੋਤਿਆਂ ਦਾ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਤੇ ਜਿੰਨਾ ਬਾਅਦ ਚ ਵੀ ਜੁੜਨਾ ਉਨ੍ਹਾਂ ਦਾ ਵੀ ਸ਼ੁਕਰੀਆ ਧੰਨਵਾਦ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ ਰਲ ਮਿਲ ਕੇ ਅੱਜ ਦਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ ਲੈ ਕੇ ਪਹੁੰਚ ਗਏ ਜੀ ਸ਼ੁਰੂਆਤ ਸਾਡੇ ਨਾਲ ਮੇਰੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਤੇ ਉਨ੍ਹਾਂ ਦੇ ਕੋਲੋਂ ਕੁਛ ਜਾਣਕਾਰੀਆਂ ਆਪਾਂ ਜਿਹੜੀਆਂ ਪੁੱਛਦੇ ਆ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਮੇਰੇ ਵੱਲੋਂ ਸਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਡੀ ਜਿਹੜੀ ਟੀਮ ਦੇ ਬਾਕੀ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਆ ਤੇ ਇਸ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਆ ਤੇ ਖੱਕ ਸਾਹਿਬ ਜੀ ਆਪਾਂ ਸੋਢੀ ਸਾਹਿਬ ਨੂੰ ਨੀ ਕਦੇ ਮਿਲਾਇਆ ਹੋਇਆ ਉਹਨਾਂ ਦਾ ਗੱਲਬਾਤ ਕਿੰਨਾ ਸਮਾਂ ਹੋ ਗਿਆ
0: ਕੋਈ ਸੀ ਸ਼ਾਇਦ ਮੈਨੂੰ ਉਹ ਰਹਿੰਦਾ ਦਿਮਾਗ ਦੇ ਵਿਚ ਕਿ ਦਿਨੇ ਕੱਲ ਨੂੰ ਕਾਲ ਕਰੂੰਗਾ ਮੈਂ ਪਤਾ ਕਰੂੰਗਾ ਵੀ ਆ ਗਏ ਵਾਪਸ ਕਿ ਨਹੀਂ ਆ ਗਏ
1: ਆ ਗਏ ਹੋਏ ਆ ਉਹਨਾਂ ਦੇ ਮੈਸੇਜ ਮੁਸੇਜ ਆਉਂਦੇ ਰਹਿੰਦੇ ਵਟਸਐਪ ਤੇ ਉਹ ਜਿਹੜੀਆਂ ਪਾਉਂਦੇ ਰਹਿੰਦੇ ਉਹ ਪੋਸਟਾਂ ਵਗੈਰਾ
0: ਉਹ ਇੰਡੀਆ ਤੋਂ ਵੀ ਪਾਉਂਦੇ ਰਹਿੰਦੇ ਆ ਪਰ ਗਏ ਇੰਡੀਆ ਸੀ ਮੈਨੂੰ ਇੰਨਾ ਪਤਾ ਕਿ ਹੁਣ ਪਤਾ ਨੀ ਕੋਈ ਆਈਡੀਆ ਕੀ ਹੈ ਪਰ ਪਤਾ ਕਰ ਲਾਂਗੇ ਕੱਲ ਨੂੰ ਪਤਾ ਕਰੂੰਗਾ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਵਿਚ ਉਹਨਾਂ ਨੂੰ ਸੱਦ ਲਾਂਗੇ
1: ਠੀਕ ਵੈਰੀ ਗੁੱਡ ਤੇ ਖਬਰਾਂ ਸਾਰਾ ਆਪਣੇ ਕੋਲ ਖੱਕ ਸਾਹਿਬ ਦੀ ਜਿਹੜੀ ਆ ਤੁਹਾਨੂੰ ਪਤਾ ਕਿ ਸਿਆਲ ਦਾ ਮਹੀਨਾ ਆ ਤੇ ਜਨਵਰੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਉਹ ਸਭ ਤੋਂ ਵੱਧ ਠੰਡਾ ਮਹੀਨਾ ਉਹ ਜਨਵਰੀ ਹੁੰਦਾ ਆ ਮੈਨੂੰ ਜਿਸ ਤਰ੍ਹਾਂ ਲੱਗ ਰਿਹਾ ਤੇ ਇਹ ਮਹੀਨਾ ਹੁਣ ਸਮਝ ਲਓ ਕਿ ਚੜ੍ਹ ਪੈਣਾ ਕੱਲ ਦਾ ਦਿਨ ਰਹਿ ਗਿਆ ਤੇ ਪਰਸੋਂ ਨੂੰ ਜਦੋਂ ਆਪਾਂ ਉੱਠਣਾ ਸਵੇਰ ਨੂੰ ਤੇ ਨਵਾਂ ਸਾਲ ਵੀ ਚੜ੍ਹ ਜਾਣਾ ਤੇ ਨਵੇਂ ਸਾਲ ਦੀਆਂ ਆਪਾਂ ਵਧਾਈਆਂ ਪਹਿਲਾਂ ਦੇ ਦਿੰਦੇ ਹਾਂ ਤੇ ਉਦੋਂ ਨੂੰ ਫੇਰ ਦਿੱਤੀਆਂ ਜਾਣਗੀਆਂ ਤੇ ਹੁਣ ਨਵਾਂ ਸਾਲ ਆ ਜਿਹੜਾ ਖਾਸ ਕਰਕੇ ਜਨਵਰੀ ਆ ਇਹ ਪਤਾ ਨੀ ਤਾਂ ਨਵਾਂ ਸਾਲ ਚੜ੍ਹਦਾ ਕਰਕੇ ਉਹ ਰੱਬ ਕਰੋਪੇ ਹੋਇਆ ਹੁੰਦਾ ਵੀ ਤੁਸੀਂ ਇੱਕ ਸਾਲ ਹੋਰ ਜੀ ਲਿਆ ਵਾਧੂ ਤੇ ਗੱਲ ਪਤਾ ਨੀ ਕੀ ਆ ਪਰ ਵੀ
0: ਜਾਣ ਲੱਗਾ ਸਾਲ ਦੇ ਫਿਰ ਧੱਕੇ ਮਾਰ ਕੇ ਜਾਂਦਾ
1: ਹਾਂਜੀ ਹਾਂਜੀ ਇਹੀ ਗੱਲ ਮੈਨੂੰ ਵੀ ਲੱਗਦੀ ਆ ਤੇ ਇਸੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਖਾਸ ਕਰਕੇ ਇਸ ਵਾਰੀ ਜਿਹੜਾ ਫਲੂ ਸੀਜ਼ਨ ਹੁਣ ਨਾ ਹੋ ਗਿਆ ਸ਼ੁਰੂ ਉਹਨੂੰ ਥੋੜਾ ਸਮਾਂ ਹੋ ਗਿਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਉਹਨੇ ਦੱਸਿਆ ਕਹਿੰਦੇ ਆ ਕਿ ਇਹ ਇੱਕ ਨਵੀਂ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿਚ ਉਹ ਸਟਰੇਨ ਕਹਿ ਦਿੰਦੇ ਆ ਤੇ ਉਹ ਥੋੜੀ ਜਿਹੀ ਵੱਖਰੀ ਹੁੰਦੀ ਆ ਪਹਿਲੀ ਵਾਲੀ ਨਾਲੋਂ ਤੇ ਇਹਨੂੰ ਆਪਾਂ ਪੰਜਾਬੀ ਚ ਨਵੀਂ ਕਿਸਮ ਹੀ ਕਹਿ ਸਕਾਂਗੇ ਤੇ ਇਹ ਜਿਹੜੀ ਐਸੀ ਵਾਲੀ ਆ ਇਹ ਕਹਿੰਦੇ ਆ ਵੀ 7 ਲੱਖ ਤੇ 50,000 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ ਜਿਨ੍ਹਾਂ ਦੇ ਵਿਚੋਂ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੇ ਅੰਕੜੇ CDC ਵੱਲੋਂ ਦਿੱਤੇ ਗਏ ਆ ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਵਿਚ 8100 ਜਿਹੜੇ ਲੋਕ ਆ ਉਹ ਇਹਦੇ ਨਾਲ ਹਸਪਤਾਲ ਦਾਖਲ ਕੀਤੇ ਗਏ ਆ ਤੇ ਉਹ 7.5 ਲੋਕ ਆ ਜਿਹੜੇ ਉਹ ਇਹਦੇ ਨਾਲ ਬਿਮਾਰ ਹੋਏ ਆ ਜਿਨ੍ਹਾਂ ਵਿਚੋਂ 8100 ਆ ਜਿਹੜੇ ਹਸਪਤਾਲ ਦਾਖਲ ਹੋਏ ਆ ਤੇ ਉਹਨਾਂ ਦੇ ਵਿਚੋਂ ਖੱਕ ਸਾਹਿਬ ਜੀ 3100 ਜਿਹੜੇ ਲੋਕ ਆ ਉਹਨਾਂ ਦੀ ਇਹ ਫਲੂ ਦੇ ਨਾਲ
0: ਕੈਰੀ ਓਨ ਕਰਿਓ ਮੈਂ ਸਿਰਫ 2-3 ਮਿੰਟ ਲਈ ਜਾ ਰਿਹਾ
1: ਜੀ ਜੀ ਸੋ ਦੋਸਤੋ ਖੱਕ ਸਾਹਿਬ ਖਿਸਕ ਰਹੇ ਆ ਤੇ ਆਪਾਂ ਤੁਹਾਡੇ ਨਾਲ ਇਹ ਖਬਰਾਂ ਮੋਟੀਆਂ ਮੋਟੀਆਂ ਸਾਂਝੀਆਂ ਕਰ ਲੈਂਦੇ ਆ ਕਿ 3000 ਜਿਹੜੀ ਆ ਮੌਤ ਅੱਜ ਦੀ ਖਬਰ ਟਿੱਕਰ ਆ ਜਿਹੜੀ ਉਹ ਫਲੂ ਦੀ ਜਿਹੜੀ ਬਿਮਾਰੀ ਆ ਇਹਦੇ ਨਾਲ ਹੋ ਚੁੱਕੀ ਆ ਤੇ ਹੁਣ ਕੀ ਆ ਜਿਹਦੇ ਵਿਚ 8 ਜਿਹੜੇ ਉਹ ਬੱਚੇ ਵੀ ਜਿਹੜੇ ਆ ਉਹ ਇਸ ਜਿਹੜੀ ਆ ਬਿਮਾਰੀ ਆ ਫਲੂ ਦੀ ਇਹਦੀ ਬਲੀ ਚੜੇ ਆ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਏਡੀ ਖਤਰਨਾਕ ਬਿਮਾਰੀ ਹੈ ਨੀ ਜੇ ਆਪਾਂ ਇਹਨੂੰ ਬਿੱਲੇ ਸਿਰ ਸਾਂਭ ਲਈਏ ਤਾਂ ਫੇਰ ਇਹਦੇ ਤੋਂ ਬਚਾਅ ਹੋ ਜਾਂਦਾ ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਖਬਰ ਆ ਜਿਹੜੀ ਇਹਨੂੰ ਪੂਰੀ ਕਰ ਲਈਏ ਤੇ ਇਹਦੇ ਵਿਚ CDC ਵੱਲੋਂ ਜਿਹੜਾ ਆ ਉਹ ਸਿਰਫ ਇੱਕ ਹਫ਼ਤਾ ਪਹਿਲਾਂ ਜਿਹੜੀ ਆਪਾਂ ਅੰਕੜਾ ਪਿੱਛੇ ਦੱਸਿਆ ਕਿ 7.5 ਮਿਲੀਅਨ ਜਿਹੜੇ ਉਹ ਦੱਸੇ ਗਏ ਸੀਗੇ ਪਰ ਹੁਣ ਇਹ ਆ ਜਿਹੜਾ 4.6 ਮਿਲੀਅਨ ਜਿਹੜੇ ਆ ਲੋਕ ਪ੍ਰਭਾਵਿਤ ਹੋਏ ਦੱਸਿਆ ਗਿਆ ਜਿਨ੍ਹਾਂ ਦੇ ਵਿਚੋਂ 49,000 ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਪਈ ਆ ਤੇ ਇਹਨਾਂ ਦੇ ਵਿਚੋਂ 1900 ਲੋਕ ਆ ਜਿਹੜੇ ਉਹ ਜਾਨਾਂ ਤੋਂ ਹੱਥ ਤੋਂ ਬੈਠੇ ਆ ਤੇ ਇਹ ਅੰਕੜਿਆਂ ਦੀ ਮੈਨੂੰ ਉਹ ਥੋੜੀ ਸਮਝ ਨਹੀਂ ਆਈ ਕਿ ਪਹਿਲਾਂ ਇੰਨਾ ਸੀਗਾ ਤੇ ਹੁਣ ਉਹ ਇੰਨਾ ਘੱਟ ਕੇ ਹੋ ਗਿਆ, ਜਾਂ ਤਾਂ ਕਈ ਵਾਰੀ ਜਿਹੜੀਆਂ ਗੌਰਮੈਂਟਾਂ ਆ ਦੇਸ਼ਾਂ ਦੀਆਂ ਉਹ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੀਆਂ, ਹੋ ਸਕਦਾ ਇਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਮਸਲਾ ਹੋਵੇ, ਕਿਉਂਕਿ ਖਾਤਾ ਪਹਿਲਾਂ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਸੀ 7,50,000 ਤੇ ਹੁਣ ਉਹੀ ਅੰਕੜੇ ਘਟਾ ਕੇ ਉਹਨਾਂ ਨੇ 4,06,000 ਕਰ ਦਿੱਤੇ ਆ, ਜਿਨ੍ਹਾਂ ਦੇ ਵਿੱਚੋਂ ਪਹਿਲੇ ਅੰਕੜਿਆਂ ਮੁਤਾਬਕ ਉਹਨਾਂ ਨੇ ਜਿਹੜੀ ਉਹ ਗਿਣਤੀ ਦੱਸੀ ਸੀ 8,100 ਜਿਹਨਾਂ ਨੂੰ ਹਸਪਤਾਲ ਜਾਣਾ ਪਿਆ, ਤੇ ਹੁਣ ਇਹਦਾ ਜਿਹੜਾ ਹੈਗਾ ਇੱਕ ਹਫ਼ਤਾ ਬਾਅਦ ਚ ਉਹਨਾਂ ਦੇ ਵਿੱਚ 49,000 ਹੋਏ ਆ ਤੇ ਇਹਦੇ ਨਾਲ ਜਿਹੜੀ ਆ 1900 ਲੋਕਾਂ ਦੀ ਮੌਤ ਆ ਜਿਹੜੀ ਉਹ ਦੱਸੀ ਗਈ ਆ ਤੇ 20 ਦਸੰਬਰ ਵਾਲੇ ਦੇ ਹਫ਼ਤੇ ਦੇ ਅੰਤ ਤੱਕ ਜਿੰਨੇ ਸੈਂਪਲ ਉਹ ਕਹਿੰਦੇ ਆ ਭੀ ਲੈਬ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ ਡਾਕਟਰ ਕੋਲ ਭੀ ਮੈਨੂੰ ਆ ਦੇਖਿਓ ਜੀ ਕੀ ਗੱਲ ਆ ਤੇ ਉਹਦੇ ਵਿੱਚੋਂ ਫਿਰ ਉਹ ਜਿਹੜਾ ਆ ਉਹ ਸੈਂਪਲ ਜਿਹੜਾ ਉਹ ਭੇਜ ਦਿੰਦੇ ਆ ਲੈਬ ਨੂੰ, ਬਹੁਤੀਆਂ ਜਗ੍ਹਾ ਦੇ ਉੱਤੇ ਉਹਨਾਂ ਦੇ ਵਿੱਚੇ ਜਿਹੜੀ ਆ ਉਹ ਸੁਵਿਧਾ ਹੁੰਦੀ ਆ, ਉਹ ਉੱਥੇ ਟੈਸਟ ਕਰਕੇ ਦੇਖ ਲੈਂਦੇ ਆ ਭੀ ਤੁਹਾਨੂੰ ਫਲੂ ਤਾਂ ਨਹੀਂ ਹੋਇਆ। ਸੋ ਇਸ ਬਾਰੇ ਜਿਹੜੇ ਇਹ ਲੋਕਾਂ ਦੇ ਉਹ ਸੈਂਪਲ ਲਏ ਗਏ ਸੀ ਉਹਨਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਵਿੱਚੋਂ 25% ਲੋਕ ਜਿਹੜੇ ਸੀਗੇ ਉਹ ਪੋਜ਼ਿਟਿਵ ਸੀਗੇ ਤੇ ਇਹ ਜਿਹੜੀ ਨਵੀਂ ਕਿਸਮ ਹੈਗੀ ਆ ਇਹਦਾ ਨਾਂ ਉਹਨਾਂ ਨੇ ਦੱਸਿਆ ਜਿਹੜਾ N3N2 ਜਿਹੜੀ ਹੈਗੀ ਆ ਤੇ ਇਹ ਦੱਸਿਆ ਗਿਆ ਵੀ ਇਹ ਪਹਿਲੇ ਵਾਲੇ ਜਿਹੜੇ ਫਲੂ ਹੁੰਦੇ ਆ ਉਹਦੇ ਨਾਲ ਥੋੜੀ ਜਿਹੀ ਜ਼ਿਆਦਾ ਖਤਰਨਾਕ ਹੈ, ਜ਼ਿਆਦਾ ਮਾਰੂ ਹੈਗੀ ਆ ਤੇ ਇਸ ਸਾਲ ਦੇ ਫਲੂ ਸੀਜ਼ਨ ਦੇ ਨਾਲ ਜਿਹੜਾ ਨਿਊਯਾਰਕ, ਸਾਊਥ ਕੈਰੋਲਾਈਨਾ, ਨਿਊਜਰਸੀ, ਕੋਲੋਰਾਡੋ ਤੇ ਲੁਈਜ਼ੀਆਨਾ ਜਿਹੜੇ ਸੂਬੇ ਆ ਇਹਨਾਂ ਦੇ ਵਿੱਚ ਜ਼ਿਆਦਾ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ। ਹੁਣ ਖਾਕ ਸਾਹਿਬ ਜੀ ਤੁਸੀਂ ਵਾਪਸ ਆ ਗਏ ਤੇ ਗੱਲ ਇਸ ਤਰ੍ਹਾਂ ਆ ਵੀ ਇਹ ਜਿਹੜਾ ਫਲੂ ਆ ਇਹ ਕੋਈ ਏਡੀ ਖਤਰਨਾਕ ਬਿਮਾਰੀ ਤਾਂ ਹੈ ਨੀ, ਮੈਨੂੰ ਜਿੱਥੇ ਤੱਕ ਲੱਗ ਜਾ ਭੀ ਆਪਾਂ ਪਰਵਾਹ ਨੀ ਕਰਦੇ ਵੀ ਜਦੋਂ ਨਾ ਤੁਹਾਨੂੰ ਹੱਦ ਭੰਨੀ ਇਹਦੀਆਂ 2-4 ਮੈਨੂੰ ਖਾਕ ਸਾਹਿਬ ਜੀ 3-4 ਸਾਲ ਹੋ ਗਿਆ ਹੋਇਆ ਹੀ ਨੀ ਕਦੇ ਫਲੂ, ਕਦੇ ਨੀ ਹੋਇਆ ਤੇ ਉਹ ਪਹਿਲਾਂ ਹੋ ਜਾਂਦਾ ਸੀਗਾ ਜਦੋਂ ਕੰਮ ਕਾਰ ਕਰਦੇ ਸੀਗੇ। ਇਹਦੇ ਵਿੱਚ ਇੱਕ ਤਾਂ ਇਹ ਆ ਕਿ ਆਪਾਂ ਥੋੜਾ ਜਿਹਾ ਵੇਸਲੇ ਹੁੰਦੇ ਆ ਜਦੋਂ ਸਿਆਲ ਆਉਂਦਾ ਆ
0: ਬਿਲਕੁਲ
1: ਤੇ ਉਸ ਵੇਲੇ ਆਪਾਂ ਨੂੰ ਜਿਹੜੇ
0: ਕੱਪੜੇ ਆਪਾਂ ਥੋੜੇ ਖਿਆਲ ਨੀ ਰੱਖਦੇ,
1: ਖਿਆਲ ਨੀ ਰੱਖਦੇ ਬਿਲਕੁਲ ਬਿਲਕੁਲ ਕੱਪੜੇ ਖਿਆਲ ਨੀ ਰੱਖਦੇ, ਤਾਂ ਹੀ ਉਹ ਸਿਆਣਿਆਂ ਨੇ ਕਿਹਾ ਨਾ ਉਹ ਕਹਿੰਦੇ ਜਿਹੜੀ ਠੰਡ ਆ ਇਹ ਜਾਂ ਜਦੋਂ ਆਉਂਦੀ ਆ ਉਦੋਂ ਤੇ ਜਾਂ ਜਦੋਂ ਇਹ ਜਾਂਦੀ ਆ ਉਦੋਂ ਇਹ ਜ਼ਿਆਦਾ ਢਾਉਂਦੀ ਆ ਲੋਕਾਂ ਨੂੰ, ਉਹਦਾ ਕਾਰਨ ਇਹੀ ਹੁੰਦਾ ਪਹਿਲਾਂ ਜਦੋਂ ਠੰਡ ਆਉਂਦੀ ਆ ਉਦੋਂ ਆਪਾਂ ਵੇਸਲੇ ਹੁੰਦੇ ਆ ਤੇ ਬਾਹਰ ਨਿਕਲ ਗਿਆ ਉਹ ਸਵਾਟਰ ਵਗੈਰਾ ਜਾਂ ਲੈ ਕੇ ਨੀ ਗਏ ਕੁਛ ਤੇ ਬਾਹਰ ਉਹ ਫਿਰ ਠੁਰ ਠੁਰ ਕਰੀ ਜਾਂਦੇ ਆ ਉਸ ਲੰਮੇ ਸਮੇਂ ਦੇ ਉਦਾਂ ਦੇ ਰਹਿਣ ਦੇ ਨਾਲ।
0: ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦੇਣਾ, ਜਦੋਂ ਇੰਡੀਆ ਦੇ ਵਿੱਚ ਸੀ ਆਪਾਂ ਜੋ ਜਮਾਨੇ ਦੇ ਵਿੱਚ, ਜਮਾਨਾ ਤੇ ਏਡਾ ਵੀ ਪੁਰਾਣਾ ਨੀ ਹੋਇਆ ਐਕਚੁਅਲੀ, ਤੇ ਉਦੋਂ ਅਸੀਂ ਬੁੱਕਲਾਂ ਕੰਬਲਾਂ ਦੀਆਂ ਮਾਰ ਕੇ ਬਾਹਰ ਨਿਕਲਦੇ, ਸਕੂਲੇ ਵੀ ਜਾਣਾ ਚਾਦਰ ਦੀ ਬੁੱਕਲ ਲਾ ਕੇ ਜਾਣਾ, ਚੀਮਾ ਸਾਹਿਬ ਉਦੋਂ ਜਮਾਨੇ ਚ ਹੁੰਦੀਆਂ ਹੀ ਨਹੀਂ ਸੀ ਜੈਕਟਾਂ, ਜੋ ਕੰਮ ਹੀ ਨਹੀਂ ਸੀ,
1: ਬਿਲਕੁਲ ਬਿਲਕੁਲ
0: ਜਾਣ ਤੋਂ ਪਹਿਲਾਂ ਧੂਣੀ ਲੱਗੀ ਹੋਣੀ, ਕਿਤੇ ਨਾ ਕਿਤੇ ਮੁੰਡਿਆਂ ਨੇ ਅੱਗ ਸੇਕਣੀ, ਉਹਦੇ ਕੋਲ ਬਹਿਣਾ ਤੇ ਬੁੱਕਲ ਮਾਰੀ ਹੋਣੀ, ਸਿਰ ਦੇ ਉੱਪਰ ਦੀ ਲਪੇਟਿਆ ਹੁੰਦਾ ਸੀ ਖੇਸ ਨੂੰ ਤਾਂ ਕਿ ਸਿਰ ਨੂੰ ਵੀ ਨਾ ਲੱਗੇ ਔਰ ਤੁਹਾਡੇ ਸਰੀਰ ਨੂੰ ਨਾ ਲੱਗੇ, ਤੇ ਉਹ ਕੰਮ ਹੋ ਗਿਆ ਖਤਮ। ਹੁਣ ਚਲੋ ਜੈਕਟ ਨਾਲ ਆ ਗਿਆ, ਪਰ ਅਸੀਂ ਹਜੇ ਵੀ ਕਈ ਵਾਰੀ ਨਾ ਬੰਦਾ ਹੁੰਦਾ ਕਿ ਛੋਟਾ ਮੋਟਾ ਕੰਮ, ਚਲੋ ਇੱਥੇ ਦੀ ਗੱਲ ਦੱਸਣਾ, ਬੰਦਾ ਕਹਿੰਦਾ ਯਾਰ ਉਹ ਆਇਆ ਪੈਕੇਜ ਆ ਗਿਆ ਬਾਹਰ ਜਾਂ ਮੇਲ ਕੱਢਣ ਚੱਲ ਗਿਆ ਮੇਲ ਬਾਗ ਚੋਂ, ਜਿਹੜੇ ਕੱਪੜੇ ਪਾਏ ਹੁੰਦੇ ਨੇ ਉਹਦੇ ਤੁਰ ਪੈਂਦੇ ਆ, ਉਹਨਾਂ ਕੀ ਕੰਮ ਹੁੰਦਾ ਉਹ ਠੰਡ ਨੇ ਜਦੋਂ ਤੁਹਾਡੀ ਹੱਡਾਂ ਚ ਵੜ ਜਾਣਾ ਨਾਲ ਫੇਰ ਉਹ
1: ਬਿਲਕੁਲ 20 ਸਾਹ ਠੰਡ ਦੇ ਵਿੱਚ ਆਏ ਨੀ ਤਾਂ ਫੇਫੜੇ ਤੁਹਾਡੇ ਠੰਡੇ ਹੋਣ ਲੱਗ ਜਾਂਦੇ ਆ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਤੇ ਖਾਕਸਾ ਵੀ ਜਿਹੜੀ ਤੁਸੀਂ ਇੱਕ ਬੜੀ ਡੂੰਘੀ ਗੱਲ ਕੀਤੀ ਆ, ਬਹੁਤੀ ਵਾਰੀ ਆਪਾਂ ਗੱਲਾਂ ਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਉਹਦੀ ਡੰਗਾਈ ਚੱਕਰ ਨੀ ਸੋਚਦੇ। ਹੁਣ ਜੇ ਤੁਸੀਂ ਉਹ ਖੇਸ ਸੀ ਜਾਂ ਖੇਸ ਦੀ ਬੁੱਕਲ ਦੀ ਗੱਲ ਕਰਦੇ ਆ, ਉਹ ਜਦੋਂ ਠੰਡ ਹੁੰਦੀ ਆ ਆਪਾਂ ਪਤਾ ਕੀ ਕਰੀਦਾ ਸੀ, ਆਪਾਂ ਉਹਨੂੰ ਨੱਕ ਮੋਹਰੇ ਵੀ ਕਰ ਲਈਦਾ ਸੀ, ਨੱਕ ਮੋਹਰੇ ਤਾਂ ਕਿ ਤੁਹਾਨੂੰ ਠੰਡੀ ਹਵਾ ਤੁਹਾਡੇ ਅੰਦਰ ਨਾ ਜਾਵੇ। ਸੋ ਹੁਣ ਜੋ ਜੈਕਟ ਪਾਈ ਆ ਉਸ ਨੂੰ ਮੂੰਹ ਕਿੱਦਾਂ ਕਰੋਗੇ ਤੇ ਸਿਰ ਤੇ ਕਿੱਦਾਂ ਲਾਓਗੇ, ਹੈ ਕਿ ਨਹੀਂ? ਸੋ ਇਸ ਤਰ੍ਹਾਂ ਜਦੋਂ
0: ਸਾਹਿਬ ਬੁੱਕਲ ਸਿਰ ਤੇ ਘੁਮਾ ਕੇ ਤੇ ਏਦਾਂ ਮੂੰਹ ਦੇ ਸਾਹਮਣੇ ਆ ਕੇ ਦੂਜੇ ਬੰਨੇ ਆ ਜਾਂਦੀ ਚਾਦਰ,
1: ਬਸ ਬਸ ਬਸ ਬਸ ਉਹਦੇ ਨਾਲ ਸਾਰਾ ਨੱਕ ਨੁੱਕ ਢੱਕ ਲਈਦਾ ਸੀ, ਉਹ ਤੁਹਾਡੇ ਅੰਦਰ ਠੰਡੀ ਹਵਾ ਜਾਂਦੀ ਨੀ ਸੀਗੀ ਤੇ ਇਹੀ ਕਾਰਨ ਸੀ ਜਦੋਂ ਕਹਿੰਦੇ ਆ ਵੀ ਠੰਡ ਜਾਂਦੀ ਆ ਉਦੋਂ ਵੀ ਇਹ ਤੋਂ ਬਚਣਾ ਚਾਹੀਦਾ, ਉਦੋਂ ਵੀ ਯਾਰ ਹੁਣ ਤਾਂ ਬਾਹਰ ਨਿਕਲ ਗਿਆ ਆਪਾਂ ਬਾਹਰ ਨਿਕਲ ਗਿਆ ਮੁੜ ਕੇ ਉਹ ਠੰਡ ਹੋ ਗਈ ਤੇ ਆਪਾਂ ਗੌਰ ਨਹੀਂ ਕੀਤਾ ਤੇ ਉਹਦੇ ਨਾਲ ਫਿਰ ਉਹ ਹੋ ਜਾਂਦਾ ਆ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜੇ ਆ ਉਹ ਧਿਆਨ ਰੱਖਣਾ ਚਾਹੀਦਾ ਤੇ ਇਹਦੇ ਨਾਲ ਇੱਕ ਹੋਰ ਗੱਲ ਆ, ਇਹ ਜਦੋਂ ਵੀ ਤੁਸੀਂ ਕਿਤੇ ਬਾਹਰ 2-4-5-10 ਬੰਦੇ ਇਕੱਠੇ ਹੁੰਦੇ ਆ ਉੱਥੇ ਪਰਹੇਜ਼ ਕਰੋ, ਤੇ ਜਦੋਂ ਵੀ ਤੁਸੀਂ ਆਪਣੇ ਘਰ ਆਉਂਦੇ ਆ ਜਾਂ ਉੱਥੋਂ ਪ੍ਰੋਗਰਾਮ ਤੋਂ ਆਉਂਦੇ ਹੱਥ ਚੰਗੀ ਤਰ੍ਹਾਂ ਧੋ ਲਓ ਇੱਕ ਵਾਰੀ ਤਾਂ ਕਿ ਤੁਹਾਡੇ ਜਾਂ ਤੁਸੀਂ ਜਿਹੜੀਆਂ ਆਪਣੀ ਗੱਡੀ ਤਾਂ ਚਲੋ ਹੁੰਦੀ ਹੈ, ਉਹਦੇ ਤਾਂ ਆਪਾਂ ਬਹਿਣਾ ਹੁੰਦਾ, ਪਰ ਜੇ ਤੁਸੀਂ ਕਈ ਵਾਰੀ ਦੂਸਰੀ ਟਰਾਂਸਪੋਰਟ ਆ, ਬੱਸ ਆ ਜਾਂ ਟੈਕਸੀ ਜਾਂ ਹੋਰ ਇਸ ਤਰ੍ਹਾਂ ਦੇ ਹੈਗੇ ਆ, ਰੇਲ ਗੱਡੀ ਆ, ਉਹਦੇ ਚੜ੍ਹਦੇ ਆ, ਉਸ ਤੋਂ ਬਾਅਦ ਜਿਹੜੇ ਜਦੋਂ ਤੁਸੀਂ ਚੜ੍ਹ ਗਏ ਉਹਦੇ ਵਿੱਚ ਨਾਸਾਂ ਨੂੰ ਹੱਥ ਨਾ ਲਾਓ, ਮੂੰਹ ਮੁਹਰੇ ਹੱਥ ਨਾ ਲਜਾਓ, ਜਦੋਂ ਤੱਕ ਤੁਸੀਂ ਗੱਡੀ ਤੋਂ ਉਤਰ ਕੇ ਬਾਹਰ ਜਾ ਕੇ ਹੱਥ ਧੋ ਨਹੀਂ ਲੈਂਦੇ। ਸੋ ਇਹ ਛੋਟੀਆਂ ਛੋਟੀਆਂ ਜਿਹੜੇ ਨੁਕਤੇ ਹੁੰਦੇ ਇਹ ਤੁਹਾਡਾ ਬਹੁਤ ਸਾਰਾ ਬਚਾਅ ਇਹ ਕਰ ਦਿੰਦੇ ਆ। ਸੋ ਪ੍ਰੀਕੋਸ਼ਨ ਹੈ ਜਿਹੜੀ ਉਹ ਐਕਸਟਰਾ ਰੱਖਣੀ ਚਾਹੀਦੀ ਹੈ।
0: ਅਲਵਿਦਾ ਕਹਿ ਗਏ ਵੱਡੇ ਵੱਡਾ ਨਾਂ ਸਲੀਮ, ਮਾਸਟਰ ਸਲੀਮ ਦੇ ਡੈਡੀ ਦੀ ਗੱਲ ਕਰ ਰਿਹਾ ਜੀ। ਉਹ ਇਸ ਦੁਨੀਆਂ ਤੋਂ ਕੂਚ ਕਰ ਗਏ, ਮੇਰੇ ਬਹੁਤ ਪਿਆਰੇ ਸਬੰਧ ਉਹਨਾਂ ਦੇ ਨਾਲ ਰਹੇ ਆ, ਮਾਸਟਰ ਸਲੀਮ ਨਾਲ ਵੀ ਤੇ ਉਨ੍ਹਾਂ ਦੇ ਡੈਡੀ ਨਾਲ ਬਹੁਤ ਜ਼ਿਆਦਾ ਪਿਆਰੇ ਸਬੰਧ ਰਹੇ। ਉਹ ਬਹੁਤ ਅੱਛੇ ਇਨਸਾਨ ਸੀ, ਜਿਹੜਾ ਵੀ ਆ ਗਿਆ ਨਾ ਉਹਨੂੰ ਮਿਲਣਸਾਰ ਸੀ। ਉਹ ਹੋਇਆ ਕਿੱਦਾਂ ਕਿ ਮੈਂ ਜਦੋਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਹ ਅਮਰੀਕਾ ਇੱਕ ਟੂਰ ਤੇ ਆਏ ਸੀ ਤੇ ਉਹ ਮੁੰਡੇ ਜਿਹੜੇ ਉਨ੍ਹਾਂ ਦੇ ਪੁਰਾਣੇ ਸਾਥੀ ਸੀ ਜਾਂ ਉਨ੍ਹਾਂ ਦੇ ਨਾਲ ਵਾਜਾ ਬੂਜਾ ਹਾਰਮੋਨੀਅਮ ਵਜਾਉਂਦੇ ਸੀ, ਢੋਲਕ ਵਜਾਉਂਦੇ ਸੀ, ਉਹ ਮੇਰੇ ਯਾਰ ਬੇਲੀ ਸੀ ਇੱਥੇ। ਕਿਉਂਕਿ ਵੀ ਕਦੀ ਕਦੀ ਛੋਟੇ ਮੋਟੇ ਇੱਕ ਦੋ ਮੇਰੇ ਸਾਡਾ ਵੀ ਗਰੁੱਪ ਹੁੰਦਾ ਹੈ, ਅਸੀਂ ਵੀ ਕਦੇ ਇੱਦਾਂ ਦਾ ਪ੍ਰੋਗਰਾਮ ਕਰਦੇ ਰਹੀਦਾ ਸੀ ਤੇ ਉਨ੍ਹਾਂ ਨਾਲ ਇੱਥੇ ਇੱਕ ਹਫ਼ਤਾ ਗੁਜ਼ਾਰਿਆ। ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਲੈ ਕੇ ਆਪਣੀ ਗੱਡੀਆਂ ਚ ਘੁੰਮਦੇ ਫਿਰਦੇ ਰਹੇ, ਉਨ੍ਹਾਂ ਨੂੰ ਘੁਮਾਇਆ ਘੁਮਾਇਆ ਵੀ ਤੇ ਉਨ੍ਹਾਂ ਦੇ ਨਾਲ ਫਿਰ ਮੇਰਾ ਨਾ ਬਹੁਤ ਪਿਆਰ ਵੱਧ ਗਿਆ ਸੀ ਤੇ ਉਹ ਫਿਰ ਮੈਂ ਇੰਡੀਆ ਵੀ ਗਿਆ। ਐਕਚੁਲੀ ਮੇਰੇ ਜਦੋਂ ਭਤੀਜੇ ਦੀ ਸ਼ਾਦੀ ਸੀ, ਮੈਂ ਸਿਰਫ ਇੱਥੋਂ ਕਾਲ ਕੀਤੀ ਸੀ ਉਨ੍ਹਾਂ ਨੂੰ ਕਿ ਤੁਸੀਂ ਉਦੋਂ ਜੀ ਕਪੂਰਥਲੇ ਸ਼ਾਦੀ ਸੀ ਹਾਲ ਦੇ ਵਿਚ ਤੇ ਤੁਸੀਂ ਉਥੇ ਸਲੀਮ ਨੂੰ ਲੈ ਕੇ ਤੁਸੀਂ ਪਹੁੰਚਣਾ। ਉਹ ਕਹਿੰਦੇ ਫਿਕਰ ਹੀ ਕੋਈ ਉਨ੍ਹਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਅੱਜ ਕੱਲ ਤੇ ਹੁਣ ਮੈਂ 10-15 ਲੱਖ ਰੁਪਏ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਅਸੀਂ ਆ ਜਾਣਾ, ਕੋਈ ਪੈਸਾ ਜਦੋਂ ਤੇਰਾ ਦੇਣਾ ਹੋਇਆ ਤੂੰ ਦੇ ਦੀ ਤੇ ਬਹੁਤ ਪਿਆਰ ਮੁਹੱਬਤ। ਉਨ੍ਹਾਂ ਦੇ ਘਰ ਵੀ ਮੈਂ ਜਾਂਦਾ ਰਿਹਾ ਤੇ ਬਹੁਤ ਪਿਆਰ ਸੀ, ਪਰ ਮੈਂ ਇਹੀ ਕਰਨਾ ਸੀ ਕਹਿਣਾ ਸੀ ਕਿ ਬਹੁਤ ਵਧੀਆ ਇਨਸਾਨ ਸੀ ਖੁਨਸ਼ਾ ਕੋਟੀ ਹੋਣੀ, ਔਰ ਉਹਨਾਂ ਦੇ ਸ਼ਾਗਿਰਦ ਵੀ ਇੰਨੇ ਕੁ ਜ਼ਿਆਦੇ ਆ ਕਿ ਪੁੱਛੋ ਨਾ। ਔਰ ਉਹਨਾਂ ਨੇ ਮਤਲਬ ਮਿਊਜ਼ਿਕ ਦੇ ਵਿਚ ਉਹ ਮਾਸਟਰ ਸੀ, ਉਹਨਾਂ ਨੇ ਬੜੀ ਦੁਨੀਆਂ ਨੂੰ ਬਹੁਤ ਸਿੰਗਰਾਂ ਨੂੰ ਜਿਹੜਾ ਇਸ ਲੈਨ ਦੇ ਵਿਚ ਤੋਰਿਆ, ਅੱਜ ਇਸ ਦੁਨੀਆਂ ਦੇ ਵਿਚ ਨਹੀਂ ਹੈ ਤੇ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ ਚ ਰੱਖੇ ਜੀ। ਜੀ
1: ਜੀ ਕਖ ਸਾਹਿਬ ਜੀ, ਇਹ ਆਪਾਂ ਪ੍ਰਾਰਥਨਾ ਕਰ ਸਕਦੇ ਹਾਂ ਸਾਡੇ ਪਰਿਵਾਰ ਰੇਡੀਓ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਉਹਨਾਂ ਦਾ ਨਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਆ ਕਖ ਸਾਹਿਬ ਜੀ, ਉਹਨਾਂ ਦੇ ਨਾਂ ਦੁਨੀਆਂ ਦੇ ਤੱਕ ਰਹਿੰਦੇ ਆ, ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਕਿੰਨੇ ਵੀ ਵੱਡੇ ਹੋਣ, ਨਾਂ ਉਹਨਾਂ ਦੇ ਰਹਿੰਦੇ ਆ। ਜਿਹੜੀ ਇੱਕ ਵਾਰੀ ਗੱਲ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਖਬਰੀ ਅਦਾਰੇ ਦੇ ਵਿੱਚ ਜੋ ਤੁਹਾਡਾ ਇੱਕ ਵਾਰੀ ਨਾਂ ਆ ਗਿਆ, ਉਹ ਰਹਿੰਦੀ ਦੁਨੀਆਂ ਤਿਕਰ ਉੱਥੇ ਰਹਿੰਦਾ ਆ, ਬਿਲਕੁਲ ਨਹੀਂ ਉਹ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਤੇ ਇਹਦੇ ਨਾਲ ਖਖ ਸਾਹਿਬ ਜੀ ਇੱਕ ਅਗਲੀ ਖਬਰ ਆ ਜਿਹੜੀ ਉਹ ਦੇਖੋ, ਇਹ ਆਪਾਂ ਫਲੂ ਦੀ ਗੱਲ ਕਰਕੇ ਹਟੇ ਆ ਤੇ ਅੱਜ ਕੱਲ ਜਿਹੜੀ ਆ ਖਖ ਸਾਹਿਬ ਜੀ ਕੈਂਸਰ ਦੀ ਬਿਮਾਰੀ ਵੀ ਬੜੀ ਫੈਲੀ ਹੋਈ ਆ, ਇਹਦਾ ਪਤਾ ਨਹੀਂ ਇਹ ਕਿਉਂ। ਇਸ ਤਰ੍ਹਾਂ ਮੈਨੂੰ ਤਾਂ ਇੱਦਾਂ ਲੱਗਦਾ ਵੀ ਆਪਣੀ ਡਾਇਟ ਆ ਜਿਹੜੀ ਖੁਰਾਕਾਂ ਬਦਲ ਗਈਆਂ ਤੇ ਆਪਣੀ
0: ਬਿਲਕੁਲ
1: ਹਾਂਜੀ ਜਿਆਦਾ ਰੋਲ ਆ ਜਿਹੜੀ ਉਹ ਜਿਹੜਾ ਜੋ ਕੁਛ ਆਪਾਂ ਖਾਣੇ ਆ ਉਹਦਾ ਆ ਇਹਨਾਂ ਬਿਮਾਰੀਆਂ ਲੱਗਣ ਦੇ ਵਿੱਚ। ਤੇ ਇਹਦੇ ਨਾਲ ਇੱਕ ਹੋਰ ਜਿਹੜਾ ਇਸ ਤੋਂ ਦੂਸਰੇ ਨੰਬਰ ਦਾ ਜਿਹੜਾ ਰੋਲ ਪਲੇ ਕਰਦੀ ਚੀਜ਼ ਹੈਗੀ ਆ ਉਹ ਹੈਗਾ ਸਾਡਾ ਕੰਮ। ਅਸੀਂ ਕੰਮ ਕੀ ਕਰਦੇ ਆ, ਖਾ ਕੇ ਅਸੀਂ ਕਰਦੇ ਕੀ ਆ, ਉਹਨੂੰ ਖਾ ਕੇ ਅਸੀਂ ਪਚਾਉਂਦੇ ਆ ਕਿ ਖਾ ਕੇ ਅਸੀਂ ਕੁਰਸੀ ਤੇ ਬਹਿ ਜਾਂਦੇ ਆ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ, ਜਾਂ ਕਾਰ ਚ ਜਾ ਕੇ ਬਹਿ ਗਿਆ ਉਹ ਸਵਾਰੀਆਂ ਢੋ ਲਈ ਆ ਜਾਂ ਹੋਰ ਇਸ ਤਰ੍ਹਾਂ ਦੇ ਆਫਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹੀ ਲੋਕ ਆ ਜਿਹੜੇ ਖਖ ਸਾਹਿਬ ਜੀ ਇਹਨਾਂ ਨੂੰ ਇੰਨੀ ਖੁਰਾਕ ਆ ਜਿਹੜੀ ਉਹ ਪਹਿਲਾਂ ਦੇ ਨਾਲ ਜਿਆਦਾ ਕੈਲਰੀਆਂ ਕਹਿ ਲਓ ਜਾਂ ਜੋ ਕੁਛ ਵੀ ਮਰਜ਼ੀ ਕਹਿ ਲਓ ਡੇਂਜਰਸ ਤਾਂ ਹੈਗੀ ਆ ਨਾ, ਉਹਦੇ ਉਹ ਓਨੀਆਂ ਕੈਲਰੀਆਂ ਜਿਹੜੀਆਂ ਬੋਡੀ ਨੂੰ ਚਾਹੀਦੀਆਂ ਨਹੀਂ ਹੁੰਦੀਆਂ, ਉਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ। ਤੇ ਦੂਸਰਾ ਖਖ ਸਾਹਿਬ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਆਹ ਆ ਗਏ ਆ ਖਾਣੇ ਤੇ ਫਸਲਾਂ ਜਿਹੜੀਆਂ ਆ ਗਈਆਂ ਉਹ ਤੇ ਘਰਾਂ ਦੇ ਵਿੱਚ ਪਾਣੀ ਆ ਖਖ ਸਾਹਿਬ ਜੀ। ਇਹਦੇ ਵਿੱਚ ਦੇਖੋ ਆਪਾਂ ਨੂੰ ਇਹ ਗਵਰਨਮੈਂਟ ਹੈ ਜਿਹੜੀਆਂ ਇਸ ਤਰ੍ਹਾਂ ਕਹਿੰਦੀਆਂ ਕਿ ਸਾਡੇ ਅਮਰੀਕਾ ਦੇ ਵਿੱਚ ਪਾਣੀ ਬਹੁਤ ਅਸੀਂ ਸਾਫ਼ ਦਿੰਦੇ ਹਾਂ, ਪਰ ਨਹੀਂ ਇਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ ਉਹ ਬਲੀਚ ਇਹਦੇ ਚ ਪਾਈ ਹੁੰਦੀ ਆ, ਕਲੋਰੀਨ ਪਾਉਂਦੇ ਆ ਇਹਦੇ ਚ, ਕਲੋਰੀਨ ਪਾਉਂਦੇ ਆ, ਫਿਰ ਇਹਦੇ ਚ ਉਹ ਇੱਕ ਫਲੋਰਾਈਡ ਪਾਉਂਦੇ ਆ, ਹੋਰ ਦੋ ਤਿੰਨ ਕੈਮੀਕਲ ਆ ਜਿਹੜੇ ਇਹਦੇ ਵਿੱਚ ਉਹ ਇੰਜੈਕਟ ਕਰਦੇ ਆ ਜਿਹੜੇ ਆਪਾਂ ਨੂੰ ਘਰਾਂ ਦੇ ਪਾਣੀ ਦੇ ਵਿੱਚ ਆਉਂਦੇ ਆ। ਸੋ ਇਹਨਾਂ ਦੇ ਬਾਰੇ ਚ ਵੀ ਤੇ ਇੱਕ ਅਗਲੀ ਹੋਰ ਗੱਲ ਇਸ ਵਿਸ਼ੇ ਦੇ ਨਾਲ ਜਿਹੜੀ ਜੁੜਦੀ ਆ ਉਹ ਤਖ ਸਾਹਿਬ ਜੀ ਜਿਹੜਾ ਸਿੱਕਾ ਹੁੰਦਾ ਨਾ ਲੈਡ, ਹੁਣ ਤਾਂ ਉਹ ਖੈਰ ਘੱਟ ਗਿਆ, ਪਹਿਲਾਂ ਉਹ ਪਾਈਪ ਜਿਹੜੇ ਹੁੰਦੇ ਸੀਗੇ ਉਹ ਉਹਦੇ ਹੁੰਦੇ ਸੀਗੇ ਤੇ ਜਾਂ ਫਿਰ ਜਿਹੜੇ ਪਾਇਪ ਹੁੰਦੇ ਸੀ ਉਹਨਾਂ ਦੇ ਉੱਤੇ ਸਿੱਕੇ ਦੀ ਜਿਹੜੀ ਆ ਉਹ ਕੋਟਿੰਗ ਚਾੜੀ ਹੁੰਦੀ ਸੀ, ਜਿਹਦੇ ਕਰਕੇ ਉਹ ਸਿੱਕਾ ਜਿਹੜਾ ਉਹ ਘੁਲ ਕੇ ਪਾਣੀ ਦੇ ਵਿੱਚ ਉਹ ਆ ਜਾਂਦਾ ਸੀਗਾ, ਉਹ ਵੀ ਜਿਹੜਾ ਹੁਣ ਤਾਂ ਖੈਰ ਇਹਨਾਂ ਨੇ ਕਰ ਦਿੱਤੇ, ਪਰ ਅੱਜ ਵੀ ਖਾਲਸਾ ਜੀ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਭਾਈ, ਜਿਹੜੇ ਨਾ ਇੰਡਸਟਰੀਅਲਿਸਟ ਹੁੰਦੇ ਆ ਜਿਹੜੇ ਕਾਰਖਾਨੇਦਾਰ ਲੋਕ ਆ ਉਹਨਾਂ ਨੂੰ ਖਾਲਸਾ ਵੀ ਜਦੋਂ ਇੱਕ ਚੀਜ਼ ਦਾ ਪਤਾ ਲੱਗਦਾ ਨਾ ਗੌਰਮੈਂਟ ਸਰਵੇ ਕਰਦੀ ਰਹਿੰਦੀ ਆ, ਜਦੋਂ ਉਹਨੂੰ ਪਤਾ ਲੱਗਦਾ ਤੇ ਗੌਰਮੈਂਟ ਉਹਨਾਂ ਨੂੰ ਕਹਿੰਦੀ ਆ ਵੀ ਯਾਰ ਆਹ ਬੰਦ ਕਰੋ ਤੇ ਇਹਨੂੰ ਤੁਸੀਂ ਹੋਰ ਚੀਜ਼ ਦੀ ਵਰਤੋ। ਉਹ ਹੁਣ ਦੇਖੋ ਜਿਹੜੀ ਆਹ ਪਲਾਸਟਿਕ ਦੇ ਹੁਣ ਪਾਈਪ ਪੈਣ ਲੱਗ ਪਏ ਨਾ, ਅੱਗੇ ਤਾਂ ਪਹਿਲਾਂ ਤਾਂ ਖਾਲਸਾ ਵੀ ਘਰਾਂ ਦੇ ਵਿੱਚ ਹੁੰਦੇ ਸੀਗੇ, ਉਹ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਜਿੰਕ ਉਹਨਾਂ ਦੇ ਉੱਤੇ ਚਾੜੀ ਹੁੰਦੀ ਸੀ, ਜਿਹਨਾਂ ਨੂੰ ਉਹ ਜੰਗਾਲ ਨਹੀਂ ਸੀ ਲੱਗਦਾ ਹੁੰਦਾ ਪਾਈਪ, ਜਿਹੜੇ ਇੰਡੀਆ ਚ ਨਲਕਿਆਂ ਨੂੰ ਵੀ ਉਹੀ ਪਾਈਪ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਚਾੜਿਆ ਹੁੰਦਾ ਸੀ ਉਹਨੀ ਇੱਕ ਉਹ ਪਤਲੀ ਜਿਹੀ ਪਾਤੀ ਇਹ ਜਿੰਕ ਵਗੈਰਾ ਤੇ ਜਾਂ ਹੋਰ ਕੁਛ ਹੁੰਦਾ ਸੀਗਾ, ਉਹਨਾਂ ਨੂੰ ਕਹਿੰਦੇ ਆ ਕੁਛ ਨਵਾਂ ਉਹਦਾ, ਤੇ ਉਦੋਂ ਬਾਅਦ ਫੇਰ ਜਿਹੜੇ ਆ ਖਾਲਸਾ ਵੀ ਉਹਨਾਂ ਨੇ ਪਲਾਸਟਿਕ ਦੇ ਪਾਈਪ ਬਣਾ ਤੇ
0: ਬਿਲਕੁਲ
1: ਪਲਾਸਟਿਕ, ਪਰ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਦ ਨੂੰ 20-50 ਸਾਲ ਨੂੰ ਉਹਦਾ ਡੇਟਾ ਗਵਰਨਮੈਂਟਾਂ ਨੇ ਰੱਖਣਾ ਖੋਜ ਕਰਨੀ ਆ ਉਹਨੂੰ ਦੇਖਣਾ ਪਾਖਣਾ, ਉਦੋਂ ਨੂੰ ਤਾਂ ਉਹ ਅੱਧੀ ਜਿਹੜੀ ਆ ਸਦੀ ਆ ਉਹ ਲੰਘ ਜਾਂਦੀ ਆ। ਸੋ ਹਾਂ ਤੇ ਹੁਣ ਕੀ ਆ, ਹੁਣ ਜਿਹੜੇ ਗਾਹ ਨਵੇਂ ਘਰ ਬਣਦੇ ਆ ਉਹਨਾਂ ਦੇ ਵਿੱਚ ਖਾਕਸਾ ਵੀ ਉਹ ਪਲਾਸਟਿਕ ਦੇ ਵੀ ਪਾਈਪ ਪਾਉਣੋਂ ਹਟ ਗਏ, ਹੁਣ ਤਾਂ ਉਹ ਇੱਕ ਜਿੱਦਾਂ ਨਾ ਆਪਣੇ ਆਪਾਂ ਗਾਰਡਨ ਹੋਲ ਦੀ ਹੁੰਦੀ ਇਸੇ ਤਰ੍ਹਾਂ ਦੇ, ਉਹ ਬਿਲਕੁਲ ਪਾਰਦਰਸ਼ਕ ਉਹਨਾਂ ਦੇ ਵਿੱਚ ਦੀ ਪਾਣੀ ਜਾਂਦਾ ਦਿਸਦਾ ਵੀ ਆ ਉਹ ਪਾਉਣ ਲੱਗ ਪਾਇਆ।
0: ਆਹੋ ਬਹੁਤ ਪਤਲਾ ਹੁੰਦਾ, ਪਤਲਾ ਕਿ ਉਹਦੇ ਬਾਹਰ ਦੀਦਾ ਵਾ ਸਾਰਾ ਕੁਛ, ਬਿਲਕੁਲ
1: ਸਾਰਾ ਕੁਛ ਉਹਦੇ ਵਿੱਚ ਦਿਸਦਾ ਆ ਤੇ ਉਹ ਪਾਉਣ ਲੱਗ ਗਿਆ ਨਵੇਂ ਘਰਾਂ ਦੇ ਵਿੱਚ। ਹੁਣ ਉਹਦੇ ਚ ਕੀ ਪਾਤਾ ਉਹ ਆਪਾਂ ਨੂੰ ਕੈਮੀਕਲਾਂ ਦਾ ਪਤਾ ਨੀ, ਜਦੋਂ ਇਹ ਰਿਸਰਚ ਹੋਊਗੀ 50 ਸਾਲ 100 ਸਾਲ ਨੂੰ ਫੇਰ ਪਤਾ ਲੱਗੂਗਾ ਵੀ ਯਾਰ ਇਹਦੇ ਚ ਵੀ ਇਹ ਕੈਮੀਕਲ ਹੈਗਾ ਤੇ ਇਹਨੂੰ ਵੀ ਹੁਣ ਬੰਦ ਕਰੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੇ ਦੂਸਰੀਆਂ ਗੱਲਾਂ ਇਸ ਤਰ੍ਹਾਂ ਖਾਲਸਾ ਜੀ ਜਿਹੜਾ ਵਪਾਰੀ ਆ ਦੇਖੋ ਹੁਣ ਜੇ ਉਹਨਾਂ ਨੇ ਉਹ ਜੈਸੀ ਪਾਈਪ ਪਾਉਣੇ ਹੋਣ ਜਾਂ ਹੁਣ ਜਿਹੜੀ ਸਟੇਨਲੈਸ ਸਟੀਲ ਆ ਇਹ ਵੀ ਇੰਨੀ ਮਹਿੰਗੀ ਕੋਈ ਹੈ ਨੀ, ਬਹੁਤਾ ਫਰਕ ਹੈ ਨੀ ਇਹਦਾ ਉਹਦੇ ਨਾਲੋਂ, ਤੇ ਸਟੇਨਲੈਸ ਪਾਈਪ ਕਿਉਂ ਨੀ ਪਾਉਂਦੇ
0: ਪਾਉਣੇ ਚਾਹੀਦੇ, ਉਹਨਾਂ ਦਾ ਖਤਰਾ ਹੈ ਨੀਗਾ ਕੋਈ ਡਾ।
1: ਬਿਲਕੁਲ ਉਹ ਸਟੇਨਲੈਸ ਨੂੰ ਤਾਂ ਕੋਈ ਲੱਗਦੀ ਨੀ ਚੀਜ਼, ਨਾ ਉਹਨੂੰ ਜੰਗਾਲ ਲੱਗੇ ਨਾ ਕੁਛ ਹੋਰ ਲੱਗੇ ਉਹ ਤਾਂ ਖਰਾਬ ਹੁੰਦੀ ਨੀ ਨਾ,
0: ਮਹਿੰਗਾ ਹੋਏ।
1: ਪਰ ਹੁਣ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਰੌਲਾ ਇਸ ਗੱਲ ਦਾ ਆ ਜੇ ਉਹ ਸਟੇਨਲੈਸ ਸਟੀਲ ਦੇ ਪਾਉਂਦੇ ਆ ਤਾਂ ਕਦੇ ਤੁਹਾਡਾ ਪਾਈਪ ਨੀ ਲੀਕ ਕਰਨਾ ਤੇ ਪਲੰਬਰ ਆ ਉਹਨਾਂ ਦਾ ਕੰਮ ਨੀ ਚੱਲਣਾ, ਤੇ ਜਿਹੜਾ ਪਹਿਲਾਂ ਪਲੰਬਰ ਤੁਹਾਡੇ ਫਿੱਟ ਕਰਕੇ ਗਿਆ ਪਾਈਪ ਉਹ ਵੀ ਹੁਣ ਕਿੱਥੇ, ਤਾਂ ਉਹਨਾਂ ਨੇ ਆ ਪਾਈਪ ਦਾ ਰੋਲ ਲਿਆਂਦਾ ਜਿਹੜੇ ਹੁਣ ਪਾਉਣ ਲੱਗ ਪਿਆ ਰੋਲ ਲਿਆਂਦਾ, ਰੋਲ ਤੋਂ ਜਿੰਨੀ ਲੋੜ ਹੋਈ ਖਿੱਚ ਕੇ ਵੱਢ ਕੇ ਤੇ ਉਹ ਦੋ ਮਿੰਟਾਂ ਚ ਕਰਕੇ ਪਰੇ ਰਹੇ। ਹੁਣ ਜੇ ਉਹ ਸਟੇਨਲੈਸ ਸਟੀਲ ਦੇ ਪਾਉਣਗੇ ਪਹਿਲਾਂ ਤਾਂ ਉਹ ਥੋੜਾ ਜਿਹਾ ਮਹਿੰਗਾ ਹੋਣਾ, ਦੂਜਾ ਉਹਨਾਂ ਨੂੰ ਚੂੜੀਆਂ ਪਾਉਣੀਆਂ ਪੈਣਗੀਆਂ, ਫਿਰ ਉਹਨਾਂ ਨੂੰ ਛੱਤ ਦੇ ਵਿੱਚ ਵੀ ਜਾਂ ਥੱਲੇ ਦੇ ਫਰਸ਼ ਦੇ ਵਿੱਚ ਵੀ ਉਹ ਲੰਘਾਉਣੇ ਪੈਣਗੇ, ਉਹ ਕੱਸਣੇ ਪੈਣਗੇ, ਉਹ ਸਾਰਾ ਕੁਛ ਆ ਜਿਹੜਾ ਇਹ ਮਸਲਾ ਜਿੱਥੇ ਵੀ ਚਲ ਜਾਓ ਖਾਕਸਾ ਜੀ ਮੂਹਰੇ ਪੈਸੇ ਦਾ ਆਉਂਦਾ, ਪੈਸਾ ਜਿਹੜਾ ਆ ਇਹ ਇਨਸਾਨ ਦਾ ਲੱਗਦਾ ਤਾਂ ਆਪਾਂ ਨੂੰ ਬਹੁਤ ਵਧੀਆ ਹੈ ਜਦੋਂ ਡਾਲਰ ਜੇ ਛੁੱਦੇ ਆ ਜਾਂ ਬੈਂਕ ਛੁੰਦੇ ਆ, ਪਰ ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣਿਆ ਜਿਹੜਾ ਉਹ ਪੈਸਾ ਆ।
0: ਬਿਲਕੁਲ ਸਹੀ ਹੈ
1: ਤੇ ਇਥੇ ਇਹ ਗੱਲ ਜਿਹੜੀ ਸ਼ੁਰੂ ਹੋਈ ਸੀ ਅੱਜ ਕੱਲ ਜਿਹੜੀ ਉਹ ਕੈਂਸਰ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀ ਆ, ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਜਿਹੜੀ ਆ ਆਪਣੇ JFK ਜਿਹੜਾ ਪਰਿਵਾਰ ਆ ਤੁਹਾਨੂੰ ਪਤਾ ਵੀ ਕੈਨੇਡੀ ਪਰਿਵਾਰ ਹੈਗਾ, ਉਹਨਾਂ ਦੀ ਉਹ ਲੜਕੀ ਜਿਹੜੀ ਸੀਗੀ ਟੈਟੀਆਨਾ ਉਹਦਾ ਨਾਂ ਸੀਗਾ, ਟੈਟੀਆਨਾ ਸ਼ੋਵਰਗ ਉਹਦਾ ਨਾਂ ਸੀਗਾ, ਤੇ ਇਹ JF ਕੈਨੇਡੀ ਜਿਹੜੇ ਸੀਗੇ ਆਪਣੇ ਰਹੇ ਆ ਪ੍ਰੈਜੀਡੈਂਟ ਅਮਰੀਕਾ ਦੇ, ਉਹਨਾਂ ਦੀ ਇਹ ਖਾਕ ਸਾਹਿਬ ਜੀ ਪੋਤਰੀ ਸੀ, ਤੇ ਦੇਖੋ ਸਿਰਫ 35 ਸਾਲ ਦੀ ਉਹਦੀ ਉਮਰ ਸੀਗੀ, ਤੇ ਇਹ ਜਰਨਲਿਸਟ ਵੀ ਸੀਗੀ ਤੇ ਇਹ ਜਿਹੜੀ ਸੀ ਔਥਰ ਵੀ ਸੀਗੀ, ਔਥਰ ਆਪਾਂ ਲਿਖਾਰੀ ਪੰਜਾਬੀ ਔਥਰ ਨੂੰ ਕਹਿ ਦਿੰਦੇ ਹਾਂ, ਉਹ ਵੀ ਸੀਗੀ, ਤੇ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੀ ਸੁੰਦਰੀ ਟੈਟੀਆਨਾ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਆ, ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਜਿਹੜੀ ਉਹ ਬਣੀ ਰਹੇਗੀ। 22 ਨਵੰਬਰ ਵਾਲੇ ਦਿਨ ਜਿਹੜੀ ਆ ਉਹਦੀ ਉਹਨੂੰ ਦੱਸਿਆ ਗਿਆ ਸਰ।
0: ਡਾਕਟਰ ਸਾਹਿਬ ਆ ਗਿਆ, ਤੁਸੀਂ ਕਰ ਲੋ ਗੱਲ, ਗਨਵੇੜ ਛੇਤੀ ਛੇਤੀ ਦੇ ਲੋ ਜੀ, ਹੋਲਡ ਕਰਿਓ ਜੀ ਡਾਕਟਰ ਸਾਹਿਬ
1: ਜੀ ਜੀ
0: ਚਿੰਮਾ ਸਾਹਿਬ ਨਾਲ ਸਮਝ ਨਹੀਂ ਆ ਗਈ ਕੈਨੇਡੀ ਵਾਲੀ ਕਰ ਲੋ ਜੀ।
2: ਉਹ ਜਿਹੜੀ ਆ ਇੱਕ ਹੁੰਦੀ ਆ ਮੀਲੋਇਡ ਲਿਕੀਮੀਆ, ਉਸ ਬਿਮਾਰੀ ਦਾ ਨਾਂ ਦੱਸਿਆ, ਉਹ ਕੈਂਸਰ ਬਣੀ ਸੀਗੀ। ਤੇ 25 ਮਈ 2024 ਵਾਲੇ ਦਿਨ ਉਹਨੂੰ ਪਹਿਲੀ ਵਾਰੀ ਜਿਹੜਾ ਡਾਕਟਰ ਨੇ ਇਸ ਗੱਲ ਦੀ ਜਿਹੜੀ ਉਹ ਪੁਸ਼ਟੀ ਕੀਤੀ ਸੀ ਕਿ ਹਾਂ ਤੈਨੂੰ ਕੈਂਸਰ ਹੈਗੀ ਆ।
3: ਜਨਹਿਤ ਵਿੱਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮੈਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4 0 8 6 8 7 1 8 9 9।
0: ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਆ ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਆ ਤੇ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਆ ਜੀ। ਡਾਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ
4: ਅੱਜ ਖੇਤਾਂ ਵੱਲੋਂ ਮੈਂ ਦੌੜਦਾ ਆਇਆ, ਮੈਂ ਤੁਹਾਡੇ ਨਾਲ ਪਹੁੰਚ ਜਾਵਾਂ ਟਾਈਮ ਸਿਰ।
0: ਕਿਆ ਬਾਤ
1: ਡਾਕਟਰ ਸਾਹਿਬ, ਦੌੜਿਆ ਨਾ ਕਰੋ, ਗੱਡੀ ਥੋੜੀ ਤੇਜ਼ ਚਲਾ ਲਿਆ ਕਰੋ।
0: ਗੱਡੀ ਚ ਬਹਿ ਕੇ ਦੌੜਦੇ ਹੁੰਦੇ ਆ,
1: ਗੱਡੀ ਚ ਬਹਿ ਕੇ ਦੌੜਦੇ, ਚੱਕੇ ਕੋਈ ਗੱਲ
4: ਨਹੀਂ। ਓਕੇ ਜੀ, ਸੋ ਤੁਹਾਡਾ ਜਿਹੜਾ ਸਵਾਲ ਸੀ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਮੈਂ ਅਗਲੇ ਪ੍ਰੋਗਰਾਮ ਨੂੰ ਸ਼ੁਰੂ ਕਰਾਂ?
1: ਜਿੱਦਾਂ ਤੁਸੀਂ ਚਾਹੋ।
4: ਨਹੀਂ ਤੁਹਾਡਾ
1: ਅੱਜ ਹੀ ਕਰ ਲੋ ਫਿਰ, ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ? ਅੱਜ ਹੀ ਕਰ ਲੋ
4: ਜੀ,
1: ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ? ਆਪਾਂ ਅੱਜ ਹੀ ਕਰ ਲੈਂਦੇ ਫਿਰ।
4: ਅੱਜ ਕਹਾਂ, ਦੱਸ ਦਿਓ ਮੈਨੂੰ ਕੀ ਸਵਾਲ ਸੀ ਤੁਹਾਡਾ?
1: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿੱਚ ਆਉਂਦੇ ਆ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ?
4: ਹੈਲੋ ਜੀ ਚੀਮਾ ਸਾਹਿਬ, ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਆ। ਪਹਿਲੀ ਗੱਲ ਇਹ ਮੈਂ ਇਸ ਸਬੰਧ ਵਿਚ ਕਹਿਣੀ ਚਾਹਾਂਗਾ ਕਿ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ। 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ, ਮਰ ਜਾਣਾ
1: ਜੀ।
4: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ। ਸੋ ਮਤਲਬ 120 ਦਿਨਾਂ ਬਾਅਦ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ। ਨਹੀਂ ਜਿਵੇਂ
1: ਜਿੱਦਾਂ ਤੁਸੀਂ ਚਾਹੋ।
4: ਨਹੀਂ ਤੁਹਾਡਾ
1: ਅੱਜ ਹੀ ਕਰ ਲੋ ਫਿਰ, ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ? ਅੱਜ ਹੀ ਕਰ ਲੋ
4: ਜੀ,
1: ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ? ਆਪਾਂ ਅੱਜ ਹੀ ਕਰ ਲੈਂਦੇ ਫਿਰ।
4: ਅੱਜ ਕਹਾਂ, ਦੱਸ ਦਿਓ ਮੈਨੂੰ ਕੀ ਸਵਾਲ ਸੀ ਤੁਹਾਡਾ?
1: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿਚ ਆਉਂਦੇ ਆ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ?
4: ਹੈਲੋ ਜੀ ਚੀਮਾ ਸਾਹਿਬ, ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਆ। ਪਹਿਲੀ ਗੱਲ ਇਹ ਮੈਂ ਇਸ ਸਬੰਧ ਵਿਚ ਕਹਿਣੀ ਚਾਹਾਂਗਾ ਵੀ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ। 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ, ਮਰ ਜਾਣਾ
1: ਜੀ।
4: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ। ਸੋ ਮਤਲਬ 120 ਦਿਨਾਂ ਬਾਅਦ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ। ਨੀ ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ, ਹਰ ਸਾਲ ਕੁਛ ਨਾ ਕੁਛ

0: ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ। 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ, ਮਰ ਜਾਣਾ।
1: ਜੀ,
0: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ। ਸੋ ਮਤਲਬ 120 ਦਿਨਾਂ ਬਾਅਦ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ। ਨੀ, ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ, ਹਰ ਸਾਲ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਉਹ ਵਿਚੋਂ ਨਿਕਲ ਜਾਂਦੇ ਆ ਤੇ ਫਿਰ ਨਵੇਂ ਮੈਂਬਰ ਆ ਜਾਂਦੇ ਨੇ। ਉਹਨਾਂ ਦੀ ਥਾਂ ਤੇ ਭਾਵ ਇਹ ਵੀ ਉਹ ਗੈਪ ਉਸੇ ਵੇਲੇ ਨਾਲ ਦੀ ਨਾਲ ਭਰਿਆ ਜਾਂਦਾ।
1: ਜੀ,
0: ਸਭ ਜਿੰਨੇ ਵੀ ਹਨ ਇਹ ਸਾਰੇ ਦੇ ਸਾਰੇ ਹੱਡੀਆਂ ਚ ਬਣਦੇ ਆ, ਲੰਬੀਆਂ ਹੱਡੀਆਂ ਦੇ ਵਿਚ ਬੋਨ ਮੈਰੋ ਚ ਬਣਦੇ ਆ।
1: ਜੀ,
0: ਔਰ ਉਥੋਂ ਨਿਕਲ ਕੇ ਜਦੋਂ ਸਰਕੂਲੇਸ਼ਨ ਦੇ ਵਿਚ ਜਾਂਦੇ ਆ ਤੇ ਫਿਰ ਇਹਨਾਂ ਦਾ ਇੱਕ ਹੈਡਕੁਆਟਰ ਹੈਗਾ ਤਿਲੀ, ਸਪਲੀਨ।
1: ਜੀ,
0: ਇਹਦੇ ਵਿਚ ਇਹਨਾਂ ਦਾ ਫਿਰ ਪੂਰਾ ਸਕਰੂਟੀਨਾਈਜੇਸ਼ਨ ਹੁੰਦਾ ਆ ਕਿ ਕਿਹੜੇ ਸੈੱਲ ਕਾਬਲ ਨੇ, ਜਿਹੜੇ ਅੱਗੇ ਸਰਕੂਲੇਸ਼ਨ ਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਨੇ, ਜਿੰਨੀ ਇਹਨਾਂ ਨੂੰ ਕਪੈਸਿਟੀ ਦਿੱਤੀ ਹੈ ਉਨੀ ਆਕਸੀਜਨ ਇਹ ਕੈਰੀ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ।
1: ਜੀ,
0: ਉਹਦੇ ਮੁਤਾਬਕ ਸਪਲੀਨ ਇਹਨਾਂ ਦੀ ਸ਼ਾਂਤੀ ਕਰਦੀ ਹੈ ਤੇ ਜੇ ਸਾਰੇ ਦੇ ਸਾਰੇ ਸੈੱਲ ਬਣਨ ਵਿਚ ਕਮੀ ਆ ਜਾਵੇ, ਮੈਂ ਹਜੇ ਥੋੜੇ ਜੇ ਬੁਢਾਪੇ ਤੋਂ ਪਹਿਲਾਂ ਚੱਲ ਰਿਹਾ, ਜੇ ਥੋੜੀ ਬਹੁਤ ਕਮੀ ਆ ਜਾਵੇ ਤੇ ਫਿਰ ਉਹਨਾਂ ਸੈੱਲਾਂ ਦੀ ਜਿਹੜੀ ਬਣਤਰ ਹੈ ਨਾ, ਡਿਫਰੈਂਟ ਸਟੇਜਿਸ ਅਸੀਂ ਬਣਾਈਆਂ ਹੋਈਆਂ ਨੇ, ਠੀਕ ਹੈ, ਡਿਫਰੈਂਟ ਸਟੇਜਿਸ ਉਹਦੀ ਡਿਵੈਲਪਮੈਂਟ ਦੀ। ਜਿਵੇਂ ਅਸੀਂ ਕਹਿੰਦੇ ਵੀ ਬੱਚਾ ਹੁੰਦਾ ਆ ਤੇ ਫਿਰ ਜਵਾਨ ਹੋ ਜਾਂਦਾ ਤੇ ਫਿਰ ਬੁੱਢਾ ਹੋ ਜਾਂਦਾ, ਸਟੇਜਾਂ ਬਣਾ ਦਿੱਤੀਆਂ ਅਸੀਂ। ਇਸੇ ਤਰ੍ਹਾਂ ਸੈੱਲਾਂ ਦੀਆਂ ਆਪਣੀਆਂ ਸਟੇਜਿਸ ਹੈਗੀਆਂ ਨੇ, ਉਹਦੇ ਮੁਤਾਬਕ ਇੱਕ ਸਟੇਜ ਵਿਚੋਂ ਨਿਕਲ ਕੇ ਬੋਨ ਮੈਰੋ ਚ ਇਹ ਬਾਹਰ ਆਉਂਦੇ ਨੇ ਤੇ ਫਿਰ ਸਰਕੂਲੇਸ਼ਨ ਚ ਡਿਵੈਲਪ ਕਰਦਿਆਂ ਕਰਦਿਆਂ ਹੌਲੀ ਹੌਲੀ ਆਕਸੀਜਨ ਲੈਂਦੇ ਵੱਡੇ ਹੁੰਦੇ ਜਾਂਦੇ ਨੇ ਤੇ ਅਲਟੀਮੇਟ ਜਦੋਂ ਸਰਕੂਲੇਸ਼ਨ ਸਪਲੀਨ ਕੋਲੇ ਪਹੁੰਚਦੇ ਆ ਫਿਰ ਉਹਨਾਂ ਦੀ ਉਹ ਜਜਮੈਂਟ ਕਰਦੀ। ਪਰ ਜਿਹੜੇ ਸੈੱਲ ਉਦੋਂ ਤੱਕ ਜਾਂਦਿਆਂ ਹੋਇਆਂ ਵੀ ਪੂਰੀ ਆਕਸੀਜਨ ਦੀ ਕਪੈਸਿਟੀ ਜਿੰਨੀ ਇਹਨਾਂ ਨੂੰ ਲੈਣੀ ਚਾਹੀਦੀ ਹੈ ਨਹੀਂ ਲੈਂਦੇ, ਤਾਂ ਉਦੋਂ ਇਹਨਾਂ ਨੂੰ ਸਿਕਲ ਸੈੱਲ ਕਿਹਾ ਜਾਂਦਾ ਆ, ਠੀਕ ਆ। ਭਾਵ ਇਹਨਾਂ ਦਾ ਸਾਈਜ਼ ਓਨਾ ਨਹੀਂ ਬਣ ਸਕਿਆ ਤੇ ਜੇ ਇਸੇ ਤਰ੍ਹਾਂ ਦੀ ਕੁਆਂਟਿਟੀ ਵੱਧ ਹੋ ਜਾਵੇ ਜਿਹੜੀ ਅੱਗੇ ਜਾ ਕੇ ਜਿੰਨੀ ਕੁ ਕਾਰਵਾਈ ਸਾਨੂੰ ਚਾਹੀਦੀ, ਜਿੰਨਾ ਕੁ ਐਮੂਨੀਸ਼ਨ ਅੱਗੇ ਪਹੁੰਚਾਉਣਾ ਚਾਹੀਦਾ ਸਮਾਨ, ਉਹ ਨਾ ਪਹੁੰਚਾਉਣ ਤੇ ਫੇਰ ਅਸੀਂ ਕਹਿੰਦੇ ਹਾਂ ਵੀ ਇਹਨੂੰ ਸਿਕਲ ਸੈੱਲ ਅਨੀਮੀਆ ਹੋ ਗਿਆ। ਭਾਵ ਲਾਰਜ ਸਕੇਲ ਤੇ ਜਦੋਂ ਕੋਈ ਸਿਮਟਮ ਦਿਸਣੇ ਸ਼ੁਰੂ ਹੋ ਜਾਂਦੇ ਨੇ। ਹੁਣ ਅਗਲੀ ਗੱਲ ਆਈ ਭਾਈ, ਜਦੋਂ ਜਿਹੜੇ ਸੈੱਲ ਨੇ ਆਪਣਾ ਕੰਮ ਨਾਰਮਲ ਕਰਨ ਯੋਗ ਨਾ ਹੋਣ ਉਦੋਂ ਉਹਨਾਂ ਦੀ ਸਟੇਜ ਬਦਲ ਜਾਂਦੀ ਹੈ। ਜਦੋਂ ਇੱਕ ਬੱਚਾ ਜੰਮਦਾ ਹੈ ਤੇ ਉਹਦੇ ਸੈੱਲਾਂ ਦੀ ਕਪੈਸਿਟੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਉਹਦੇ ਵਿੱਚ ਇਲਾਸਟੀਸਿਟੀ ਹੁੰਦੀ, ਲਚਕ ਹੁੰਦੀ ਹੈ, ਔਰ ਉਸ ਲਚਕ ਦੇ ਮੁਤਾਬਕ ਉਹ ਹੌਲੀ ਹੌਲੀ ਆਪਣੀ ਕਪੈਸਿਟੀ ਵਧਾਉਂਦਾ ਜਾਂਦਾ। ਉਹਦੀ ਬੜੀ ਵਧੀਆ ਐਗਜ਼ਾਮਪਲ ਇਹ ਹੈਗੀ ਆ ਵੀ ਜਦੋਂ ਬੱਚਾ ਪੈਦਾ ਹੁੰਦਾ ਆ ਉਹਦੇ ਸਟੋਮਕ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸਾਰੀ 30 cc ਹੁੰਦੀ ਆ, 30 ml ਦੇ ਕਰੀਬ। ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਵੱਧਦੀ ਜਾਂਦੀ ਹੈ ਤੇ ਫਿਰ ਅਲਟੀਮੇਟ ਅਸੀਂ 5-5, 6-6 ਪਰੌਂਠੇ ਵੀ ਖਾ ਜਾਂਦੇ ਹਾਂ। ਸੋ ਇਹ ਕੱਲੀ ਗੱਲ ਸਟੋਮਕ ਦੀ ਨਹੀਂ ਹੈਗੀ, ਇਹ ਗੱਲ ਸਰੀਰ ਦੇ ਹਰੇਕ ਅੰਗ ਦੇ ਹਰੇਕ ਸੈੱਲ ਦੀ ਹੈਗੀ ਆ ਕਿ ਉਹ ਆਪਣੀ ਰੇਸ਼ੋ ਦੇ ਮੁਤਾਬਕ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਸਿਨੈਲਿਟੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ, ਸਿਨੈਲਿਟੀ ਦਾ ਮਤਲਬ ਇਹ ਆ ਕਿ ਉਹ ਜਿਹੜੀ ਸੈੱਲ ਦੀ ਕਾਰਵਾਈ ਹੈਗੀ ਹੈ ਉਹ ਪੂਰੀ ਕਰਨ ਯੋਗ ਨਹੀਂ, ਹੌਲੀ ਹੌਲੀ ਇੱਕ ਏਜ ਤੋਂ ਬਾਅਦ ਸੈੱਲ ਦੀ ਇਹ ਕਪੈਸਿਟੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਅਸੀਂ RBC ਦੀ ਤਾਂ ਆਮ ਹੀ ਗੱਲ ਕਰਦੇ ਹਾਂ, 400-5000 ਦੇ ਕਰੀਬ ਇਹਨਾਂ ਦੀ ਨਾਰਮਲ ਕੁਆਂਟਿਟੀ ਅਸੀਂ ਲੈਂਦੇ ਹਾਂ। ਔਰ ਇਹਨਾਂ ਦੀ ਕਪੈਸਿਟੀ ਕੀ ਹੈ, ਇਹਨਾਂ ਦਾ ਕੰਮ ਕੀ ਹੈ, ਆਕਸੀਜਨ ਸਪਲਾਈ ਕਰਨਾ, ਇਹ ਖਾਲੀ ਡੱਬੇ ਹੁੰਦੇ ਆ ਟ੍ਰੇਨ ਦੇ। ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਨਿਊਟ੍ਰੋਫਿਲ ਹੈਗੇ ਨੇ ਜਾਂ WBC ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਨਿਊਟ੍ਰੋਫਿਲ ਦੀਆਂ ਇਹ ਜਿਹੜੀਆਂ ਸਾਰੀਆਂ ਕਿਸਮਾਂ ਨੇ, WBC ਫੌਜ ਦੀਆਂ ਕਿਸਮਾਂ ਨੇ, ਫੌਜ ਦੀਆਂ ਅਲੱਗ ਅਲੱਗ ਬ੍ਰਾਂਚਾਂ ਨੇ। ਹੁਣ ਇਹਨਾਂ ਦਾ ਕੰਮ ਇਹ ਆ ਕਿ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਕਰਨਾ। ਜਿਵੇਂ ਸਿਵਲ ਪੁਲਿਸ ਜਿਹੜੀ ਹੈ ਉਹ ਸਿਵਲ ਦੇ ਏਰੀਏ ਨੂੰ ਮੈਟਰ ਨੂੰ ਕਰਦੀ ਹੈਗੀ, ਬਾਰਡਰ ਦੇ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਬਾਰਡਰ ਦੇ ਏਰੀਏ ਨੂੰ ਕਰਦੀ ਹੈ, ਮਿਲਟਰੀ ਜਿਹੜੀ ਹੈ ਜਦੋਂ ਅਖੀਰ ਤੇ ਗੱਲ ਵਧੀ ਜਾਂਦੀ ਤੇ ਉਸ ਵੇਲੇ ਫਿਰ ਮਿਲਟਰੀ ਉੱਥੇ ਆ ਜਾਂਦੀ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਸੈੱਲ ਜਿਹੜੇ ਨੇ ਉਹਨਾਂ ਦੀ ਅਲੱਗ ਅਲੱਗ ਕਾਰ ਵਿਹਾਰ ਹੈ, ਕੰਮ ਹੈ ਵੀ ਆਹ ਪ੍ਰੋਟੈਕਸ਼ਨ ਤੁਸੀਂ ਕਰਨੀ ਹੈਗੀ ਹੈ। ਜਿਵੇਂ RBC ਦੀ ਗੱਲ ਆਪਾਂ ਆਕਸੀਜਨ ਕੈਰੀ ਤੇ ਰੱਖ ਲਈਏ, ਨਿਊਟ੍ਰੋਫਿਲ ਦੀ ਲੱਗ ਰਹੀ ਕਿ ਜਿੰਨੇ ਵੀ ਬਾਹਰੋਂ ਸੈੱਲ ਆਉਣੇ, ਇਮੀਡੀਏਟ ਇਨਫੈਂਟਰੀ ਜਿਵੇਂ ਸਾਡੀ ਹੁੰਦੀ ਹੈ, ਸਭ ਤੋਂ ਪਹਿਲਾਂ ਲੜਾਈ ਇਹਨਾਂ ਨੇ ਕਰਨੀ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਟਿਊਬਰਕਲੋਸਿਸ ਦੀਆਂ ਹੋਰ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਈਸਟ੍ਰੋਫਿਲ ਚ ਲਿੰਫੋਸਾਈਟ ਜਿਹੜੇ ਆ ਉਹਦਾ ਕੰਮ ਆ ਜਾਂਦਾ ਹੈਗਾ। ਸੋ ਇਹ ਸਾਰੇ ਸੈੱਲ

0: ਉਹਨਾਂ ਦੀ ਆਪਣੀ ਆਪਣੀ ਕਾਰਜਹਾਰ ਹੈਗਾ ਆ ਤੇ ਜਿਵੇਂ ਜਿਵੇਂ ਇਹ ਵੱਧ ਤੋਂ ਵੱਧ ਕਾਰਜਹਾਰ ਕਰਨ ਯੋਗ ਹੁੰਦੇ ਨੇ ਉਹਨੂੰ ਅਸੀਂ ਜਵਾਨੀ ਕਹਿੰਦੇ ਹਾਂ
1: ਜੀ।
0: ਇਸ ਕਪੈਸਿਟੀ ਨੂੰ ਬਚਪਨ ਤੋਂ ਲੈ ਕੇ ਹੌਲੀ ਹੌਲੀ ਵੱਧਦੀ ਜਾਂਦੀ ਹੈ ਕਪੈਸਿਟੀ ਤੇ ਅਸੀਂ ਜਵਾਨੀ ਕਹਿੰਦੇ ਹਾਂ। ਜਦੋਂ ਇਹ ਕਪੈਸਿਟੀ ਹੌਲੀ ਹੌਲੀ ਘਟਣ ਲੱਗਦੀ ਹੈ ਸੈੱਲ ਦੇ ਵਿੱਚ, ਜਿੰਨੀਆਂ ਵੀ ਕਾਰਵਾਈਆਂ ਸੈੱਲ ਦੀਆਂ ਹਨ ਜਦੋਂ ਉਹ ਘਟਣ ਲੱਗਦੀਆਂ ਨੇ ਤੇ ਉਦੋਂ ਅਸੀਂ ਇਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ
1: ਜੀ।
0: ਗੱਲ ਬੜੀ ਸਧਾਰਨ ਜੀ ਸਮਝ ਆ ਗਈ ਵੀ ਬੁਢਾਪਾ ਕੀ ਹੈ। ਇੱਕ ਸੈੱਲ ਦੀ ਕੰਮ ਕਰਨ ਦੀ ਇੱਕ ਕਪੈਸਿਟੀ ਹੈ, ਇੱਕ ਸੈੱਲ ਦੀ ਕੰਮ ਕਰਨ ਦੀ ਕਪੈਸਿਟੀ ਦਾ ਮਤਲਬ ਹੈ ਕਿੰਨੀ ਐਨਰਜੀ ਉਹ ਪੈਦਾ ਕਰ ਸਕਦਾ ਹੈ। ਐਨਰਜੀ ਨੂੰ ਆਪਾਂ ਦੂਜੇ ਲਫ਼ਜ਼ਾਂ ਦੇ ਮੈਟਾਬੋਲਿਕ ਰੇਟ ਦੇ ਨਾਲ ਕੰਪੇਅਰ ਕਰਦੇ ਹਾਂ। ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਮੈਟਾਬੋਲਿਕ ਰੇਟ ਵਿੱਚ ਫਰਕ ਹੁੰਦਾ, ਕਿਵੇਂ ਐਨਾਬੋਲਿਕ ਰੇਟ ਵੱਧ ਹੁੰਦਾ ਤੇ ਕੈਟਾਬੋਲਿਕ ਰੇਟ ਘੱਟ ਹੁੰਦਾ ਆ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਜਵਾਨੀ ਤੋਂ ਬਾਅਦ ਬੁਢਾਪੇ ਵਿੱਚ ਆਉਂਦਾ ਹੈਗਾ ਆ, ਉਵੇਂ ਉਵੇਂ ਹੀ ਐਨਾਬੋਲਿਕ ਰੇਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਕੈਟਾਬੋਲਿਕ ਰੇਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਖਰਚਾ ਵੱਧ ਤੇ ਆਮਦਨ ਘੱਟ ਹੋਣੀ ਜਿਵੇਂ ਤੁਸੀਂ ਕਹਿ ਲੋ, ਇਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ। ਬੁਢਾਪੇ ਦਾ ਸਧਾਰਨ ਐਕਸਪਲੇਨੇਸ਼ਨ ਇਹੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਪੂਰੀ ਨਾਰਮਲ ਨਾ ਰਹੇ ਤੇ ਉਹਨੂੰ ਅਸੀਂ ਕਹਿੰਦੇ ਬੁਢਾਪਾ ਆ ਗਿਆ। ਇਹ ਬੁਢਾਪਾ ਜਿਹੜਾ ਆ ਇਹ ਅਸੀਂ ਇਸ ਤਰ੍ਹਾਂ ਵੀ ਕਿਸੇ ਨੂੰ ਉਮਰ ਤੋਂ ਪਹਿਲਾਂ ਹੀ ਆ ਸਕਦਾ ਹੈਗਾ
1: ਜੀ। ਕਈ 200 ਸਾਲ ਤੇ ਤੁਸੀਂ ਕੱਲ
0: ਸੈੱਲ ਉਹ ਪੂਰੇ ਕਾਮਯਾਬ ਨਹੀਂ ਹਨ, ਪੂਰੀ ਕਾਰਵਾਈ ਉਹ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕਿ ਉਹ ਅਰਲੀ ਏਜਿੰਗ ਹੋ ਗਈ ਹੈ, ਅਰਲੀ ਜਿਹੜਾ ਹੈ ਉਹ ਬੁਢਾਪਾ ਉਹਦੇ ਵਿੱਚ ਆ ਰਿਹਾ। ਸੀਨੈਲਿਟੀ ਇਹਦੇ ਵਾਸਤੇ ਇਸਤੇਮਾਲ ਲਫ਼ਜ਼ ਕੀਤਾ ਜਾਂਦਾ, ਸੀਨੈਲਿਟੀ ਵੀ ਅਰਲੀ ਸੀਨੈਲਿਟੀ ਹੈਗੀ ਹੈ। ਜਾਂ ਇੰਝ ਕਹਿ ਲਓ ਕਿਸੇ ਨੂੰ ਮਰਾਸ ਨੂੰ ਸੋਕੜਾ ਹੋ ਗਿਆ, ਸੋਕੜਾ ਹੋ ਗਿਆ ਕੀ ਹੈ ਵੀ ਮਾਸਪੇਸ਼ੀ ਉਹ ਲੋਕਲਾਈਜ਼ਡ ਕੰਮ ਹੈ, ਲੋਕਲ ਮਸਲ ਨੂੰ ਪੂਰੀ ਸਪਲਾਈ ਨਹੀਂ ਹੋਈ, ਲੋਕਲ ਮਸਲ ਜਿਹੜੇ ਨੇ ਉਹ ਬਾਹਰੀ ਜਿਹੜੇ ਨੇ ਡਿਵੈਲਪ ਨਹੀਂ ਕੀਤੇ, ਉਹਨਾਂ ਨੂੰ ਓਨੀ ਖੂਨ ਦੀ ਸਪਲਾਈ ਨਹੀਂ ਹੋਈ, ਖੁਰਾਕ ਦੀ ਸਪਲਾਈ ਨਹੀਂ ਹੋਈ, ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁਢਾਪਾ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੁਢਾਪੇ ਦਾ ਮਤਲਬ ਇਹ ਆ ਕਿ ਜਿਹੜੇ ਬਾਡੀ ਦੇ ਸੈੱਲ ਹਨ, ਇੱਕ ਸੈੱਲ ਦੀ ਗੱਲ ਨਹੀਂ ਹੋ ਰਹੀ ਹੁੰਦੀ ਕਿਉਂਕਿ ਸਾਰੇ ਸੈੱਲ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਨੇ ਤੇ ਕੋਆਪਰੇਟ ਕਰਕੇ ਹੀ ਚੱਲਦੇ ਨੇ। ਔਰ ਇਸੇ ਹਿਸਾਬ ਤੇ ਜਦੋਂ ਸੈੱਲ ਆਪਣੀ ਨਾਰਮਲ ਕਾਰਵਾਈ ਨਾ ਕਰਨ ਯੋਗ ਹੋਣ, ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਨਾਰਮਲ ਕਪੈਸਿਟੀ ਦੇ ਵਿੱਚ ਜਿਹਨੂੰ ਅਸੀਂ ਨਾਰਮਲ ਵਰਕਿੰਗ ਕਪੈਸਿਟੀ ਕਹਿੰਦੇ ਹਾਂ ਉਹ ਹੈਗੀ ਹੈ 1700 ਕੈਲੋਰੀਜ, 1700 ਕੈਲੋਰੀ ਪਰ ਆਵਰ ਹੀਟ ਦੀਆਂ ਪੈਦਾ ਹੁੰਦੀਆਂ ਰਹਿਣ ਕਿਸੇ ਵੀ ਕਾਰਨ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਵੀ ਸੈੱਲ ਨਾਰਮਲ ਕੰਮ ਕਰ ਰਿਹਾ। ਸੈੱਲ ਨੇ ਕੰਮ ਐਨਰਜੀ ਨਾਲ ਹੀ ਕਰਨਾ, ਖੁਰਾਕ ਨਾਲ ਹੀ ਕਰਨਾ ਹੈ। ਖੁਰਾਕ ਤੁਸੀਂ ਪ੍ਰੋਟੀਨ ਦੇ ਦਿੱਤੀ ਤੇ ਥੋੜੀ ਖੁਰਾਕ ਵੀ ਹੋ ਸਕਦੀ ਹੈ ਉਹ ਕੰਮ ਕਰ ਦੇਵੇ, ਖੁਰਾਕ ਤੁਸੀਂ ਕਾਰਬੋਹਾਈਡਰੇਟ ਦਿੱਤਾ ਤੇ ਉਹ ਬਹੁਤੀ ਖੁਰਾਕ ਦੇ ਵਿੱਚੋਂ ਵੀ ਥੋੜੀ ਐਨਰਜੀ ਨਿਕਲੂਗੀ। ਇਸੇ ਤਰ੍ਹਾਂ ਖੁਰਾਕ ਦੇ ਉੱਪਰ ਵੀ ਡਿਪੈਂਡ ਕਰਦਾ, ਪਰ ਅਸਲੀ ਮੁੱਦਾ ਇਹ ਆ ਬਈ ਖਾਧੀ ਗਈ ਖੁਰਾਕ ਦੇ ਵਿੱਚ ਇਸ ਤਰ੍ਹਾਂ ਦੀ ਕਪੈਸਿਟੀ ਹੈਗੀ ਆ ਕਿ ਸੈੱਲ ਇਹਦੇ ਵਿੱਚੋਂ 1700 ਕੈਲੋਰੀ ਪਰ ਆਵਰ ਹੀਟ ਦੀਆਂ ਬਣਾ ਸਕਣ ਔਰ ਉਸ ਨੂੰ ਪ੍ਰਜ਼ਰਵ, ਕਿਉਂਕਿ ਕੱਲ ਆਪਾਂ ਸੈੱਲਾਂ ਦੀ ਗੱਲ ਵੀ ਕੀਤੀ ਹੈ ਵੀ ਕਿਹੜੇ ਕਿਹੜੇ ਸੈੱਲ ਕਿਹੜੀ ਕਿਹੜੀ ਐਨਰਜੀ ਪ੍ਰਜ਼ਰਵ ਕਰਦੇ ਨੇ ਤੇ ਕਿਹੜੇ ਕਿਹੜੇ ਅੱਗੇ ਉਸ ਨੂੰ ਤੋੜਦੇ ਨੇ, ਜਿਵੇਂ ਮਾਈਟੋਕੋਂਡਰੀਆ ਵਗੈਰਾ ਦੀ ਗੱਲ ਕੀਤੀ ਸੀ। ਤੋਂ ਮੇਰੇ ਕਹਿਣ ਤੋਂ ਭਾਵ ਇਹ ਆ ਜਦੋਂ ਖੁਰਾਕ ਅਸੀਂ ਖਾ ਰਹੇ ਹਾਂ, ਕਈ ਵਾਰ ਐਸਾ ਹੁੰਦਾ ਵੀ ਭਾਵੇਂ ਅਸੀਂ ਬੁੱਢੇ ਵੀ ਹੋ ਗਏ ਹਾਂ ਰੋਟੀਆਂ ਫਿਰ ਵੀ 3-4 ਖਾ ਹੀ ਰਹੇ ਹਾਂ ਜੀ, ਪਰ ਹੁੰਦਾ ਕੀ ਆ ਇਹਦੇ ਵਿੱਚੋਂ ਜਿਹੜੀ ਕਪੈਸਿਟੀ ਐਨਰਜੀ ਵਾਲੀ ਨਿਕਲਣ ਵਾਲੀ ਹੁੰਦੀ ਹੈ, ਜਿਹੜੀ ਸੈੱਲਾਂ ਨੇ ਜਾਂ ਸਾਡੇ ਸਿਸਟਮ ਨੇ ਨਿਚੋੜ ਕੇ ਕੱਢਿਆ, ਅਲੱਗ ਅਲੱਗ ਕੰਮ ਨੇ, ਅੰਤੜੀਆਂ ਦਾ ਕੰਮ ਅਲੱਗ ਹੈਗਾ, ਖੂਨ ਨੇ ਲਿਜਾ ਕੇ ਜਦੋਂ ਉਹਦੇ ਚ ਮਿਕਸ ਕਰਨਾ ਉਹਦਾ ਕੰਮ ਅਲੱਗ ਹੈਗਾ ਆ। ਤੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਸਾਰੇ ਕੰਮ ਜਦੋਂ ਇਸ ਕਪੈਸਿਟੀ ਚ ਨਹੀਂ ਹੁੰਦੇ ਤੇ ਉਹਦੇ ਵਿੱਚੋਂ 1700 ਕੈਲੋਰੀ ਹੀਟ ਦੀਆਂ ਪੂਰੀਆਂ ਨਹੀਂ ਨਿਕਲ ਸਕਦੀਆਂ ਤੇ ਅਸੀਂ ਕਹਿੰਦੇ ਹਾਂ ਵੀ ਹੌਲੀ ਹੌਲੀ ਬੁਢਾਪਾ ਆ ਰਿਹਾ ਹੈ। ਇਹ ਸਿਸਟਮ ਦੇ ਵਿੱਚ ਹੌਲੀ, ਜਿਵੇਂ ਵੇਲਣੇ ਦੀ ਗੱਲ ਆਪਾਂ ਕਈ ਵਾਰ ਕਰੀਏ ਵੀ ਜੇ ਵੇਲਣਾ ਸਹੀ ਨਾ ਹੋਵੇ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਦਿਓ ਉਹਦੇ ਵਿੱਚੋਂ ਉਹ ਰਸ ਨਹੀਂ ਨਿਕਲਣਾ, ਜੇ ਵੇਲਣਾ ਉਹਦੇ ਸਹੀ ਹੋਣਗੇ ਤੇ ਘੱਟ ਰਸ ਵਾਲਾ ਵੀ ਗੰਨਾ ਹੋਏਗਾ ਤੇ ਉਹਦੇ ਵਿੱਚੋਂ ਪੂਰਾ ਰਸ ਨਿਚੋੜਿਆ ਜਾਏਗਾ। ਔਰ ਇਸੇ ਤਰ੍ਹਾਂ ਹੀ ਇਹ ਹੈ ਕਿ ਜੇ ਪ੍ਰੋਟੀਨਸ ਕੋਈ ਚੀਜ਼ ਹੋ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ, ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਤੋ ਫੂਡਸ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਕ ਵੀ ਇਹ ਗੱਲ ਹੈਗੀ ਹੈ, ਪਰ ਐਜ਼ ਏ ਹੋਲ ਸਾਰਾ ਮਕਸਦ ਇਹ ਆ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ, ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਰਹੀ ਹੈ, ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਿਕ ਉਹ ਪੂਰੀ ਨਿਚੋੜ ਕੇ ਉਹਦੇ ਵਿਚੋਂ ਰਸ ਤੱਤ ਨਹੀਂ ਕੱਢ ਸਕਦੀ। ਦੂਸਰੀ ਗੱਲ, ਜੇ ਰਸ ਤੱਤ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ, ਪਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ। ਹਾਂਜੀ, ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ, ਕਹਿੰਦੇ ਅਸੀਂ 65 ਤੋਂ 75 ਤੱਕ ਕਰ ਦਿਓ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ, 75 ਤੋਂ 80 ਤੱਕ ਅਰਲੀ ਓਲਡ ਏਜ ਗਿਣਨ ਲੱਗ ਗਏ। ਇਹਦਾ ਮਤਲਬ ਜਿਹੜਾ 80 ਦਾ ਹੋ ਗਿਆ ਉਹਨੂੰ ਅਸੀਂ ਓਲਡ ਏਜ ਗਿਣਨੇ ਆ, ਮੈਂ ਅਜੇ ਅਰਲੀ ਓਲਡ ਏਜ ਵਿਚ ਆ 70 ਦਾ। ਮੁਤਾਬਿਕ ਅਸੀਂ ਇਸ ਸੀਨੈਰਿਟੀ ਦੀ ਡੈਫੀਨੇਸ਼ਨ ਮੌਕੇ ਮੁਤਾਬਿਕ ਚੇਂਜ ਕਰਦੇ ਆ ਰਹੇ ਹਾਂ। ਪਹਿਲਾਂ ਇਹ 65 ਤੋਂ ਵੀ ਪਹਿਲਾਂ ਸੀਗੀ, ਫਿਰ 65 ਹੋ ਗਈ, ਫਿਰ 65 ਤੋਂ 70-75 ਤੇ ਪਹੁੰਚ ਗਈ, 70-75 ਤੋਂ ਬਾਅਦ ਹੁਣ ਜਿਹੜੀ 80 ਤੱਕ ਆ ਗਈ। 80 ਨੂੰ ਅਸੀਂ ਕਹਿੰਦੇ ਹਾਂ ਇਹ ਓਲਡ ਏਜ ਹੈਗੀ ਹੈ। ਉਸ ਤੋਂ ਪਹਿਲਾਂ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਪ੍ਰੀ ਅਡਲਟ ਏਜ, ਪ੍ਰੀ ਓਲਡ ਏਜ ਇਹਦੇ ਵਿਚ ਆਉਂਦੀਆਂ ਹੈਗੀਆਂ। ਹੁਣ ਹੁੰਦਾ ਕੀ ਹੈ ਇਹਦੇ ਵਿਚ, ਉਹੀ ਗੱਲ ਕਿ ਸੈੱਲ ਦੀ ਇੱਕ ਸਾਈਜ਼ ਹੈਗਾ ਆ, ਸੈੱਲ ਦੇ ਸਾਈਜ਼ ਦੇ ਮੁਤਾਬਕ ਉਹਦੇ ਅੰਦਰ ਜਿੰਨੇ ਵੀ ਆਰਗੇਨਲਸ ਹੈਗੇ ਨੇ ਉਹਨਾਂ ਦਾ ਆਪਣਾ ਆਪਣਾ ਕੰਮ ਹੈਗਾ। ਲਿੰਫੋਸਾਈਟ ਦਾ ਆਪਣਾ ਕੰਮ ਹੈਗਾ ਆ, ਮਾਈਟੋਕੋਂਡਰੀਆ ਦਾ ਆਪਣਾ ਕੰਮ ਹੈਗਾ ਆ, ਸਾਈਟੋਪਲਾਜ਼ਮ ਨੇ ਆਪਣਾ ਸਾਰੀ ਡਿਸਟ੍ਰੀਬਿਊਸ਼ਨ ਕਰਵਾਉਣੀ ਹੈ, ਉਹ ਸਾਰਾ ਉਹਦਾ ਆਪਣਾ ਕੰਮ ਹੈ। ਇੰਡੋਪਲਾਜ਼ਮਿਕ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕੱਲ ਗਿਣੀਆਂ ਨੇ ਉਹਨਾਂ ਸਾਰੀਆਂ ਦਾ ਆਪਣਾ ਆਪਣਾ ਕੰਮ ਹੈਗਾ, ਤੇ ਉਹ ਸਾਰੇ ਦੇ ਸਾਰੇ ਅਗਰ 2-3% ਘੱਟ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੰਨਾ ਕੰਮ ਦਾ ਫਰਕ ਪੈ ਜਾਏਗਾ, ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਜਾਏਗਾ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ, ਇਹ ਅਸਲ ਹੋਏਗਾ ਤੁਹਾਡੇ ਕੁਐਸਚਨ ਦਾ ਆਨਸਰ। ਇਹ ਸਾਰੀ ਜਿੰਨੀ ਹੁਣ ਮੈਂ ਦੱਸੀ ਹੈ ਨਾ, ਇਹ ਸਾਰੀ ਉਸ ਬੈਕਗਰਾਉਂਡ ਹੈ ਬੁਢਾਪੇ ਦੀ।
1: ਜੀ ਜੀ,
0: ਹੁਣ ਅਸੀਂ ਮੈਡੀਕਲੀ ਕਿਵੇਂ ਜੱਜ ਕਰਨੇ ਆ, ਕਿਸੇ ਨੂੰ ਅਰਲੀ ਬੁਢਾਪਾ ਵੀ ਆ ਸਕਦਾ ਹੈਗਾ ਔਰ ਕਿਸੇ ਨੂੰ ਲੇਟ ਬੁਢਾਪਾ ਵੀ ਆ ਸਕਦਾ ਹੈਗਾ। ਹੁਣ ਫੌਜਾ ਸਿੰਘ 114 ਸਾਲ ਜਿਉਂ ਗਿਆ, ਹਾਂਜੀ, ਐਕਸੀਡੈਂਟ ਨਾ ਹੁੰਦਾ ਤੇ ਸ਼ਾਇਦ ਹੁਣ ਵੀ ਉਹ ਜਿਉਂਦਾ ਹੁੰਦਾ। ਹਾਂਜੀ, ਸੋ ਇਸ ਕਰਕੇ ਉਹਦਾ ਮਤਲਬ ਕੀ ਆ ਕਿ ਉਹਦੇ ਸੈੱਲਾਂ ਦੇ ਅੰਦਰ ਐਨਰਜੀ ਦੀ ਪ੍ਰੋਡਕਸ਼ਨ ਜਿੰਨੀ ਨਾਰਮਲ ਇੱਕ ਸਰੀਰ ਨੂੰ ਚੱਲਣ ਵਾਸਤੇ ਚਾਹੀਦੀ ਹੈ ਉਹ ਹੁਣ ਤੱਕ ਵੀ ਪੂਰੀ ਹੁੰਦੀ ਰਹੀ ਹੈ, ਪਰ ਜਿਹੜੇ ਬੰਦਿਆਂ ਦੇ ਵਿਚ ਇਹ ਸਾਰੀ ਚੀਜ਼ ਨਾਰਮਲ ਪੂਰੀ ਨਹੀਂ ਹੁੰਦੀ ਤੇ ਉਹ 40 ਸਾਲ ਚ ਵੀ ਹੋ ਸਕਦੀ ਤੇ 50 ਸਾਲ ਚ ਵੀ ਹੋ ਸਕਦੀ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਹਾਂ, ਅਸੀਂ ਇਹਨੂੰ ਮੈਡੀਕਲੀ ਡਿਸਕ੍ਰਾਈਬ ਕਰਦੇ ਹਾਂ ਬਿਮਾਰੀਆਂ ਦੇ ਤੌਰ ਤੇ। ਯੰਗ ਬੰਦਾ ਹੁੰਦਾ ਹੈ, ਬਹੁਤ ਬਿਮਾਰੀਆਂ ਘੱਟ ਆਉਂਦੀਆਂ ਨੇ, ਇੰਨੀਆਂ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਕਾਰਨ ਕੀ ਹੁੰਦਾ ਹੈ ਕਿ ਸਾਡੇ ਅੰਦਰ ਸੈੱਲਾਂ ਦੇ ਵਿਚ ਪੂਰੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਅੰਗ ਦੀ ਪੂਰੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਔਰ ਉਹਨਾਂ ਨੂੰ ਪੂਰੀ ਆਕਸੀਜਨ ਸਪਲਾਈ ਹੁੰਦੀ ਹੈ ਔਰ ਉਹ ਬਾਹਰਲੀਆਂ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਸਕਦੇ ਨੇ, ਕਿਉਂਕਿ ਇਨਫੈਕਸ਼ਨ ਤਾਂ ਆਲ ਓਵਰ ਹਮਾਰੇ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਚ ਕਾਫੀ ਕਿੰਨਾ ਫੈਲਿਆ ਹੋਇਆ ਹੈਗਾ ਔਰ ਚੱਲੀ ਜਾ ਰਹੇ ਨੇ ਇਸ ਤਰ੍ਹਾਂ, ਪਰ ਅਸੀਂ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕੁਝ ਹੀ ਬਿਮਾਰੀਆਂ ਹੁੰਦੀਆਂ ਨੇ ਔਰ ਕੁਝ ਹੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਸਿਸਟਮ ਜਿਹੜਾ ਹੈ ਸਮਰੱਥ ਹੁੰਦਾ ਹੈ। ਕਿਵੇਂ ਸਿਸਟਮ ਸਮਰੱਥ ਹੁੰਦਾ ਹੈ? ਕਿਉਂਕਿ ਸਾਡੇ ਸੈੱਲਾਂ ਦੇ ਆਰਗੇਨਲ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਐਨਰਜੀ ਪੈਦਾ ਕਰਕੇ ਉਹਨਾਂ ਨੂੰ ਕੰਬੈਟ ਕਰਦੇ ਰਹਿੰਦੇ ਨੇ। ਹੁਣ ਓਲਡ ਏਜ ਜਿਹੜੀ ਹੈਗੀ ਹੈ, ਓਲਡ ਏਜ ਦੇ ਵਿਚ ਇਹ ਸਾਰੀ ਦੀ ਸਾਰੀ ਕਪੈਸਿਟੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਇਹ ਇੰਨੀ ਸਾਰੀ ਕਪੈਸਿਟੀ ਨਹੀਂ ਹੋ ਜਾਂਦੀ। ਨਮੋਨੀਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ, ਬ੍ਰੌਂਕਾਈਟਿਸ ਹੋ ਗਈ, ਆਰਥਰਾਈਟਿਸ ਹੋ ਗਈ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਹਾਲਾਤ ਦੇ ਵਿਚ ਕਿਸੇ ਵੇਲੇ ਵੀ ਹੋ ਸਕਦੀਆਂ ਨੇ, ਪਰ ਕੁਝ ਇੱਕ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੌਲੀ ਹੌਲੀ ਸਾਡੇ ਸੈੱਲ ਜਿਹੜੇ ਨੇ ਉਹ ਡਿਕਲਾਈਨ ਹੋ ਰਹੇ ਨੇ। ਪਹਿਲੀ ਤਾਂ ਗੱਲ ਅਸੀਂ ਇਹਨੂੰ ਦੋ ਫੇਜ਼ਾਂ ਚ ਵੰਡ ਕੇ ਸਮਝਦੇ ਹਾਂ। ਇੱਕ ਫੇਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਭਾਈ ਜੇ ਮੈਂਟਲ ਸਟੇਟ ਹੈ ਸਾਡੀ ਉਹ ਖਰਾਬ ਹੋ ਗਈ, ਦੂਸਰਾ ਇਹ ਹੈ ਸਾਡੀ ਫਿਜ਼ੀਕਲ ਸਟੇਟ ਜਿਹੜੀ ਹੈ ਉਹ ਨਾਰਮਲ ਨਹੀਂ ਰਹੀ। ਸੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲੋ ਜਾਂ ਦੋ ਤਰ੍ਹਾਂ ਦੇ ਹਾਲਾਤ ਜਿਵੇਂ ਜਿਵੇਂ ਸਾਡੇ ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਉਮਰ ਦੇ ਨਾਲ ਇਹਦਾ ਫਿਰ ਕੋਈ ਤਾਲੁਕ ਨਹੀਂ ਰਹਿ ਸਕਦਾ, ਅਗਰ ਨਾਰਮਲ ਆਦਮੀ ਰਹੇ ਸਾਰਾ ਕੁਝ ਸਹੀ ਰਹੇ ਤਾਂ ਫੇਰ ਅਸੀਂ ਹੁਣ ਜਿਵੇਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੱਸੀ ਜਿਹੜੀ ਅੱਜ ਕੱਲ ਦੀ ਮੈਡੀਕਲ ਦੀ ਡਿਸਕ੍ਰਿਪਸ਼ਨ ਹੈਗੀ ਹੈ ਉਹ 80 ਸਾਲ ਤੋਂ ਬੁਢਾਪਾ ਗਿਣਦੀ ਹੈ,
1: 75
0: ਤੋਂ ਲੈ ਕੇ 80 ਤੱਕ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ। ਹਾਂਜੀ ਜਦੋਂ ਕਿ ਪਹਿਲਾਂ 65 ਸਾਲ ਤੇ ਹੋਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿਚ 58 ਸਾਲ ਤੇ ਰਿਟਾਇਰ ਕਰਦੇ ਸੀ ਜੀ। ਉਹ ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ? ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ, ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਹਾਂ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਾਈ 21 ਦਿਨਾਂ ਦੇ ਵਿਚ ਵਿਚ ਤੁਸੀਂ ਕੁਛ ਵੀ ਨਾ ਕਰੋ, ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਹੀ ਚਲੇ ਜਾਣਾ, ਭਾਵੇਂ ਇਹ ਕੋਵਿਡ ਨਹੀਂ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿਚ ਵਿਚ 3 ਤੋਂ 7 ਦਿਨ ਦੇ ਵਿਚ ਇਹਨੇ ਆਪਣੇ ਆਪ ਕਵਰ ਕਰ ਦੇਣਾ, ਜੇ ਤੁਸੀਂ 19 ਸਮਰੱਥਾ ਰੱਖਦੇ ਹੋ, ਜਵਾਨ ਲੋਕ ਨੇ 19 ਸਮਰੱਥਾ ਰੱਖਦੇ ਹੁੰਦੇ ਨੇ ਬਿਨਾਂ ਕਿਸੇ ਦਵਾਈ ਦੇ ਵੀ, ਉਹਦੇ ਮੁਤਾਬਕ ਚੱਲਦੇ ਰਹਿੰਦੇ ਨੇ, ਥੋੜਾ ਬਹੁਤ ਟੈਂਪਰੇਚਰ ਹਾਈ ਹੋਇਆ ਫਿਰ ਵੀ ਉਹ ਕੰਮ ਕਰਦੇ ਰਹਿੰਦੇ ਨੇ, ਇਹ ਸਮਰੱਥਾ ਦੀ ਗੱਲ ਹੈਗੀ ਜਵਾਨੀ ਦੇ ਵਿਚ ਹੈਗੀ। ਪਰ ਬੁਢਾਪੇ ਦੇ ਵਿਚ ਐਸਾ ਹੋਵੇ ਤੇ ਸ਼ਾਇਦ ਇੰਨੀ ਸਮਰੱਥਾ ਨਹੀਂ ਰਹਿੰਦੀ ਕਿ ਉਹ 7 ਦਿਨਾਂ ਚ ਠੀਕ ਹੋਵੇ, ਜ਼ਿਆਦਾ ਸਮਾਂ ਲੈ ਲੇਗਾ। ਅੱਗੇ ਗੱਲ ਇਹ ਆ ਕਿ ਭਾਵੇਂ ਬੁਢਾਪਾ ਹੋਵੇ ਤੇ ਭਾਵੇਂ ਜਵਾਨੀ ਹੋਵੇ, ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕੰਪਲੀਕੇਟਡ ਨਹੀਂ ਹੋਈ ਤੇ ਫੇਰ ਉਹ ਲਿਮਿਟਡ ਸਮੇਂ ਚ ਠੀਕ ਹੋ ਗਈ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਬੰਦਾ ਜਵਾਨ ਆ, ਹਜੇ ਇਹ ਬੁੱਢਾ ਨਹੀਂ ਹੈਗਾ। ਜਦੋਂ ਇਹ ਸਥਿਤੀ ਇਸ ਤਰ੍ਹਾਂ ਦੀ ਆ ਜਾਵੇ ਭਾਈ ਬੰਦਾ ਬਿਮਾਰ ਹੋਇਆ ਤੇ ਪਤਾ ਹੀ ਆ ਕਿ ਫਲੂ ਨੂੰ 3 ਤੋਂ 7 ਦਿਨ ਤੱਕ ਠੀਕ ਹੋ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ 21 ਦਿਨ ਦੇ ਵਿਚ ਤਾਂ ਸਾਡਾ ਵਾਇਰਲ ਦਾ ਸਿਸਟਮ ਹੀ ਹੈਗਾ ਨਾ, ਤੇ 21 ਦਿਨ ਦੇ ਵਿਚ ਇਹਨੂੰ ਠੀਕ ਹੋ ਜਾਣਾ ਚਾਹੀਦਾ ਸੀ। ਪਰ ਇੱਕ ਬੁੱਢਾ ਬੰਦਾ ਹੈ ਵਿਚਾਰਾ, ਉਹ 21 ਦਿਨਾਂ ਚ ਨਹੀਂ ਠੀਕ ਹੋਇਆ, ਉਹ ਲਮਕਦਾ ਗਿਆ, ਠੰਡ ਠੁੰਡ ਲੱਗੀ ਸੀ, ਕੋਈ ਨਾ ਕੋਈ ਪ੍ਰੋਬਲਮ ਹੋਈ ਸੀ, ਹੌਲੀ ਹੌਲੀ ਉਹ ਕੰਪਲੀਕੇਟ ਹੋ ਗਈ। ਕੰਪਲੀਕੇਟ ਕਿਵੇਂ ਹੁੰਦੀ ਹੈ ਕਿ ਇਨਵਾਇਰਮੈਂਟ ਦੇ ਵਿਚ ਸਾਹ ਤਾਂ ਲੈ ਹੀ ਰਿਹਾ, ਬਹੁਤ ਸਾਰੇ ਬੈਕਟੀਰੀਆ ਬਹੁਤ ਸਾਰੇ ਜਰਾਸੀਮ ਜਿਹੜੇ ਨੇ ਉਹ ਇਨਹੇਲ ਕਰ ਹੀ ਰਿਹਾ ਹੈਗਾ ਆ, ਔਰ ਉਹ ਸਾਰੇ ਜਿਹੜੇ ਨੇ ਅੰਦਰ ਸਿਸਟਮ ਨੂੰ ਹੋਰ ਵੀਕ ਕਰ ਦਿੰਦੇ ਨੇ, ਔਰ ਹੋਰ ਵੀਕ ਕਰਨ ਕਰਕੇ ਜੋ ਕੁਛ ਉਹਨੇ ਖਾਧਾ ਪੀਤਾ ਉਹ ਉਹਨਾਂ ਦੀ ਖੁਰਾਕ ਵੀ ਬਣਦਾ ਹੈਗਾ, ਜਿਹੜੀ ਉਹਦੀ ਆਕਸੀਜਨ ਹੁੰਦੀ ਹੈ ਉਹ ਵੀ ਸਵਾਲੋ ਕਰਦੇ ਹੈਗੇ ਨੇ। ਇਹਦੇ ਮੁਤਾਬਕ ਜਿਹੜੀ ਹੈ ਬਾਡੀ ਨੂੰ ਮਿਲਣ ਵਾਲੀ ਖੁਰਾਕ ਜਿਹੜੀ ਹੈ ਆਕਸੀਜਨ ਪਲੱਸ ਖੁਰਾਕ ਉਹ ਪੂਰੀ ਨਹੀਂ ਮਿਲਦੀ, ਜਿਹਦੇ ਕਰਕੇ ਅਸੀਂ ਕਹਿੰਦੇ ਕਿ ਬੁਢਾਪਾ ਹੋ ਗਿਆ। ਹੁਣ ਕੁਝ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਆਉਂਦੀਆਂ ਹੀ ਬੁਢਾਪੇ ਦੇ ਸਮੇਂ ਨੇ, ਉਹਨਾਂ ਨੂੰ ਅਸੀਂ 2 ਭਾਗਾਂ ਚ ਵੰਡ ਕੇ ਵੇਖਦੇ ਹਾਂ, ਮੈਂਟਲ ਤੇ ਫਿਜ਼ੀਕਲ। ਮੈਂਟਲ ਤੇ ਫਿਜ਼ੀਕਲ ਦੇ ਵਿਚ 2 ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਲੈਂਦੇ ਹਾਂ, ਜਿਵੇਂ ਅਲਜ਼ਾਈਮਰ ਇਹ ਬੁਢਾਪੇ ਦੀ ਨਿਸ਼ਾਨੀ ਹੈ, ਜਦੋਂ ਮਾਨਸਿਕ ਤੌਰ ਤੇ ਜੋ ਸਾਡੀ ਸੋਚਣ ਦੀ ਸਮਰੱਥਾ ਹੈ, ਜੋ ਸਾਡੀ ਕਰਨ ਦੀ ਸਮਰੱਥਾ ਹੈਗੀ ਹੈ, ਜਦੋਂ ਉਹ ਨਾ ਰਹੇ, ਭਾਵ ਮੈਮਰੀ ਨਾਲ ਜਿਹੜੀ ਵੀ ਸਾਡੀ ਮੈਮਰੀ ਅੱਗੇ ਸੀ ਉਹ ਹੁਣ ਮੈਮਰੀ ਨਾ ਰਹੇ ਤੇ ਹੌਲੀ ਹੌਲੀ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਜਾਵੇ ਤੇ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਦਾ ਬਿਮਾਰ ਹੈ। ਔਰ ਆਮ ਤੌਰ ਤੇ ਸਾਨੂੰ ਵੇਖਣ ਵਿਚ ਮਿਲਦੀਆਂ ਨੇ ਜਦੋਂ ਬੰਦਾ ਆਮ ਤੌਰ ਤੇ 55-60 ਸਾਲ ਦਾ ਹੁੰਦਾ ਹੈ, ਪਰ ਇਹ ਵੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਵਿਚ ਅਰਲੀ ਅਲਜ਼ਾਈਮਰ ਸਾਈਨਸ ਆਣੇ ਸ਼ੁਰੂ ਹੋ ਜਾਂਦੇ ਆ, ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ, ਭੁੱਲਣਾ ਸ਼ੁਰੂ ਹੋ ਜਾਂਦੇ ਨੇ। ਭੁੱਲਣ ਦੇ ਵਿਚ ਕਈ ਇੱਕ ਗੱਲਾਂ ਉਹਨੂੰ ਕਹਿੰਦੇ ਨੇ ਅਸੀਂ ਸ਼ਾਰਟ ਟਰਮ ਮੈਮਰੀ, ਇੱਕ ਹੁੰਦੀ ਲੌਂਗ ਟਰਮ ਮੈਮਰੀ, ਔਰ ਇਹ ਅਲੱਗ ਅਲੱਗ ਫੇਜ਼ ਨੇ ਸਾਡੇ ਬ੍ਰੇਨ ਦੇ ਵਿਚ। ਜਦੋਂ ਆਪਾਂ ਬ੍ਰੇਨ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਸਾਡਾ ਫਰੰਟਲ ਲੋਬ ਜਿਹੜਾ ਹੈ ਇਹਦਾ ਇਮੀਡੀਏਟ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹਨੂੰ ਡੀਲ ਕਰਦਾ ਹੈ, ਜਿਹੜਾ ਪੋਸਟੀਰੀਅਰ ਲੋਬ ਹੈ ਉਹ ਲੌਂਗ ਟਰਮ ਮੈਮਰੀ ਨੂੰ ਡੀਲ ਕਰਦਾ ਹੈਗਾ ਆ, ਔਰ ਇਹਦੇ ਮੁਤਾਬਕ ਅਸੀਂ ਜੱਜ ਕਰਦੇ ਰਹੇ ਵੀ ਭਾਈ ਕਿਹੜੇ ਪਾਰਟ ਚ ਕਿੰਨਾ ਕੁ ਨੁਕਸ ਹੋ ਗਿਆ। ਪਰ ਅਲਜ਼ਾਈਮਰ ਐਜ਼ ਏ ਹੋਲ ਜਦੋਂ ਸਾਡੀ ਯਾਦਾਸ਼ਤ ਚਾਹੇ ਇਮੀਡੀਏਟ ਯਾਦਾਸ਼ਤ ਹੋਵੇ ਤੇ ਚਾਹੇ ਪੁਰਾਣੀ ਹੋਵੇ, ਲੌਂਗ ਟਰਮ ਹੋਵੇ ਜਾਂ ਸ਼ਾਰਟ ਟਰਮ ਮੈਮਰੀ ਹੋਵੇ, ਜਦੋਂ ਰੈਗੂਲਰਲੀ ਡਿਕਲਾਈਨ ਕਰਨੀ ਸ਼ੁਰੂ ਹੋ ਜਾਵੇ ਔਰ ਇਥੋਂ ਤੱਕ ਵੀ ਪਹੁੰਚ ਜਾਵੇ ਭਾਈ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਯਾਰ ਮੈਨੂੰ ਰੋਜ਼ ਮਿਲਦਾ ਹੈਗਾ ਤੇ ਮੈਨੂੰ ਇਹ ਨੀ ਪਤਾ ਵੀ ਇਹਨਾਂ ਦਾ ਨਾਂ ਕੀ ਹੈ, ਹਾਂਜੀ ਰੋਜ਼ ਰੇਡੀਓ ਤੇ ਮੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਪਰ ਯਾਰ ਨਾਂ ਨੀ ਪਤਾ ਮੈਨੂੰ, ਹਾਂਜੀ ਨਾਂ ਭੁੱਲ ਜਾਵੇ ਲਾਲ ਸਿੰਘ ਦਾ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਥਿਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਔਰ ਡਾਕਟਰ ਦੇ ਨਾਂ ਤੇ ਅਲਜ਼ਾਈਮਰ ਦਾ ਡਾਕਟਰ ਦਾ ਨਾਂ ਸੀ ਉਹਨਾਂ ਨੇ। ਇਹ ਗਰੁੱਪ ਆਫ ਸਿੰਪਟਮਸ ਹੈ, ਗਰੁੱਪ ਆਫ ਸਿੰਪਟਮਸ ਹੈਗਾ ਆ ਯਾਦਾਸ਼ਤ ਭੁੱਲਣ ਦਾ, ਸ਼ਾਰਟ ਟਰਮ ਮੈਮਰੀ ਦਾ, ਲੌਂਗ ਟਰਮ ਮੈਮਰੀ ਦਾ, ਔਰ ਉਸ ਤੋਂ ਬਾਅਦ ਇੱਕ ਦੂਸਰੀ ਹੋਰ ਬਿਮਾਰੀ ਜਿਹੜੀ ਇਹਦੇ ਨਾਲ ਰਲਦੀ ਜੁਲਦੀ ਉਹ ਵੀ ਡਾਕਟਰ ਦੇ ਨਾਂ ਦੀ ਰੱਖਿਆ ਗਿਆ, ਉਹਦਾ ਨਾਂ ਪਾਰਕਿੰਸਨ ਦੇ ਨਾਂ ਤੇ ਇਹਦਾ ਰੱਖਿਆ ਗਿਆ। ਜਿਹਦਾ ਮਤਲਬ ਹੈ ਇਨਕੋਆਰਡੀਨੇਸ਼ਨ। ਜਦੋਂ ਤੁਹਾਡਾ ਦਿਮਾਗ ਤੇ ਤੁਹਾਡਾ ਸਰੀਰ ਆਪਸ ਵਿੱਚ ਕੋਆਪਰੇਟ ਨਾ ਕਰਨ ਤੇ ਉਸ ਨੂੰ ਅਸੀਂ ਕਹਿੰਦੇ ਆ ਇਨਕੋਆਰਡੀਨੇਸ਼ਨ, ਇੱਕ ਦੂਸਰੇ ਨਾਲ ਸੰਬੰਧ ਹੈ ਨੀ ਗਾ। ਮੈਂ ਐਗਜ਼ਾਮਪਲ ਦਿਆਂ ਕਿ ਬੱਚੇ ਆਏ ਆ, ਬੱਚਿਆਂ ਨੇ ਆਖਿਆ ਬਾਪੂ ਆ ਚਾਹ ਦਾ ਕੱਪ ਮੈਂ ਰੱਖ ਦਿੱਤਾ ਤੇਰਾ ਲੈ ਲਾ। ਬਾਪੂ ਨੇ ਕੋਸ਼ਿਸ਼ ਕੀਤੀ, ਮੈਂ ਟੇਬਲ ਤੇ ਪਿਆ ਚਾਹ ਦਾ ਕੱਪ ਫੜ ਲਵਾਂ, ਉਹਨੇ ਤਾਂ ਫੜਨ ਦੀ ਕੋਸ਼ਿਸ਼ ਕੀਤੀ ਤੇ ਹੱਥ ਦੂਜੇ ਪਾਸੇ ਵੱਜ ਗਿਆ, ਚਾਹ ਡੁੱਲ ਗਈ। ਚਾਹ ਡੋਲ ਦਿੱਤੀ ਹੈ, ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਬੁੱਢੇ ਹੋਏ ਨੀ ਨਾ ਹੁੰਦੇ, ਉਹਨਾਂ ਨੂੰ ਅਲਜ਼ਾਈਮਰ ਵਾਲੀ ਸਥਿਤੀ ਆਈ ਨਹੀਂ ਹੁੰਦੀ ਨਾ। ਉਸ ਵੇਲੇ ਇਹ ਉਹਦੀ ਅਸਮਰਥਤਾ ਹੁੰਦੀ ਹੈ, ਤੇ ਜਦੋਂ ਅਸਮਰਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ। ਔਰ ਇਹ ਸਮਰਥਤਾ ਕਿਸੇ ਨੂੰ ਪਹਿਲਾਂ ਨਹੀਂ ਆ ਸਕਦੀ ਹੈ। ਹਾਂ, ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ, ਜਿਵੇਂ ਕੋਰੀਆ ਵਗੈਰਾ, ਟ੍ਰੈਂਬਲਿੰਗ, ਹੱਥ ਕੰਬ ਰਹੇ ਨੇ, ਟ੍ਰੈਂਬਲਿੰਗ ਹੋ ਗਈ, ਇਹਨੂੰ ਕੋਰੀਆ ਕਹਿੰਦੇ ਆ। ਇਸੇ ਤਰ੍ਹਾਂ ਯਾਦਾਸ਼ਤ ਦੇ ਵਿੱਚ ਇੱਕ ਹੋਰ ਟਰਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ।
1: ਜੀ,
0: ਪੰਜ ਸੱਤ ਗੱਲਾਂ ਹੋ ਗਈਆਂ, ਘਰ ਵਾਲੇ ਨੇ ਆਖਿਆ ਵੀ ਯਾਰ ਜਦੋਂ ਜੋਬ ਤੋਂ ਆਏਗਾ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ, ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਏਗਾ, ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਅੱਗੇ ਘਰੇ ਪਹੁੰਚ ਗਏ। ਇਹਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਯਾਦਾਸ਼ਤ ਖਤਮ ਸੀਗੀ, ਇਹਨੂੰ ਅਸੀਂ ਇਹ ਕਹਿੰਦੇ ਆ ਐਬਸੈਂਟ ਮਾਈਂਡਡਨੈਸ, ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ। ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ, ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ, 55-60 ਸਾਲ ਤੋਂ ਬਾਅਦ, ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨਹੀਂ ਰਹਿੰਦਾ ਯਾਰ, ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਐਂ ਕਰਨਾ ਹੈਗਾ, ਉਸ ਵੇਲੇ ਉਹਨੂੰ ਯਾਦ ਨਹੀਂ ਰਹਿੰਦਾ। ਠੀਕ ਆ, ਸੋ ਮੈਂ ਇਹਨਾਂ ਦੋ ਹਿੱਸਿਆਂ ਚ ਵੰਡ ਕੇ ਤੁਹਾਨੂੰ ਇਸ ਓਲਡ ਏਜ ਦਾ ਐਕਸਪਲੇਨੇਸ਼ਨ ਦਿੱਤਾ ਆ, ਕਿਉਂਕਿ ਉਹ ਗੱਲਾਂ ਸਾਰੀਆਂ ਯੰਗ ਏਜ ਵਿਚ ਵੀ ਆ ਸਕਦੀਆਂ ਨੇ ਤੇ ਓਲਡ ਏਜ ਵਿਚ ਵੀ ਆ ਸਕਦੀਆਂ ਨੇ, ਪਰ ਓਲਡ ਏਜ ਵਿਚ ਆਉਣ ਵਾਲੀਆਂ ਬਿਮਾਰੀਆਂ ਦਾ ਨਾਂ ਅਸੀਂ ਰੱਖ ਦਿੱਤਾ ਅਲਜ਼ਾਈਮਰ ਤੇ ਪਾਰਕਿੰਸਨ। ਅਲਜ਼ਾਈਮਰ ਜਿਹੜੀ ਹੈ ਮਾਨਸਿਕ ਪ੍ਰਸਥਿਤੀਆਂ ਨੂੰ ਡੀਲ ਕਰਦੀ ਆ, ਔਰ ਇਹ ਪਹੁੰਚਦੀ ਇਥੋਂ ਤੱਕ ਪਹੁੰਚ ਜਾਂਦੀ ਆ ਕਿ ਉਹਨੂੰ ਇਹ ਵੀ ਨਹੀਂ ਯਾਦ ਰਹਿੰਦਾ ਵੀ ਆ ਸਾਹਮਣੇ ਜਿਹੜਾ ਬੈਠਾ ਮੇਰਾ ਇਹਦੇ ਨਾਲ ਰਿਲੇਸ਼ਨ ਕੀ ਹੈ। ਮੇਰੇ ਕੋਲ ਕਈ ਮੇਰਾ ਪੇਸ਼ੈਂਟ ਇਸ ਤਰ੍ਹਾਂ ਦੇ ਲੈ ਕੇ ਆਉਂਦੇ ਨੇ, ਧੀ ਜਾਂ ਪੁੱਤਰ ਲੈ ਕੇ ਆਉਂਦੇ ਨੇ ਤੇ ਉਹਨੂੰ ਲੈ ਕੇ ਤੇ ਆਇਆ ਡਾਕਟਰ ਕੋਲੇ, ਲੇਕਿਨ ਉਸ ਨੂੰ ਇਹ ਯਾਦ ਨਹੀਂ ਵੀ ਇਹ ਮੇਰਾ ਕੀ ਲੱਗਦਾ ਹੈ, ਉਹਨੂੰ ਪੁੱਛੋ ਵੀ ਆ ਕੌਣ ਹੈ ਤੇਰਾ, ਉਹਨੂੰ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਅਲਜ਼ਾਈਮਰ ਦੇ ਹੋ ਜਾਂਦੇ ਨੇ ਅਲਟੀਮੇਟ। ਪਰ ਕਈ ਵਾਰਾਂ ਯੰਗ ਏਜ ਦੇ ਵਿੱਚ ਐਸਾ ਹੁੰਦਾ ਯਾਰ, ਆਫਿਸ ਰੋਜ਼ ਜਾਂਦੇ ਆ, ਬੰਦਾ ਰੋਜ਼ ਮਿਲਦਾ, ਪਤਾ ਨਹੀਂ ਨਾਂ ਕੀ ਸੀ ਇਹਦਾ, ਇਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਸੋ ਏਜ ਤੋਂ ਪਹਿਲਾਂ ਅਗਰ ਇਸ ਤਰ੍ਹਾਂ ਦੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਬੇਸ਼ਕ ਬ੍ਰੇਨ ਦੇ ਉਸੇ ਆਰਗਨ ਤੋਂ ਹੁੰਦੀ ਹੈ, ਉਸੇ ਫਰੰਟਲ ਲੋਬ ਤੋਂ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ, ਇਹ ਯੰਗ ਏਜ ਵਿੱਚ ਹੋ ਸਕਦੀ ਹੈ। ਪਰ ਜਿਹੜਾ ਅਲਜ਼ਾਈਮਰ ਵਾਲੀ ਕੰਡੀਸ਼ਨ ਹੈਗੀ ਹੈ, ਇਹ ਹੈਗੀ ਹੈ ਓਲਡ ਏਜ ਨਾਲ ਸੰਬੰਧਿਤ ਹੈਗੀ ਹੈ। ਸੋ ਜਦੋਂ ਓਲਡ ਏਜ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਮਾਨਸਿਕ ਤੌਰ ਤੇ ਹੋਣ ਵੀ ਸਾਹਮਣੇ ਬੈਠਾ ਆ, ਜਾਂ ਮੈਨੂੰ ਇਹਨੇ ਗੱਲ ਜਿਹੜੀ ਕਹੀ ਸੀ ਪਤਾ ਨੀ ਕੀ ਗੱਲ ਕਹੀ ਸੀ, ਜਾਂ ਪਤਾ ਨੀ ਮੈਂ ਗੱਲ ਕਰ ਰਿਹਾ ਤੇ ਕਿਹੜੀ ਗੱਲ ਕਰ ਰਿਹਾ ਯਾਦ ਭੁੱਲ ਗਿਆ, ਮੈਂ ਕੰਮ ਕੀ ਕਰ ਰਿਹਾ ਸੀਗਾ ਮੈਨੂੰ ਯਾਦ ਭੁੱਲ ਗਿਆ, ਗੱਲ ਕਰਦੇ ਕਰਦੇ ਭੁੱਲ ਗਿਆ। ਸੋ ਇਹ ਸਾਰੀਆਂ ਗੱਲਾਂ ਸਿਨੈਲਿਟੀ ਦੇ ਫੁੱਟ ਸਟੈਪ ਹਨ। ਫੁੱਟ ਸਟੈਪ ਦਾ ਮਤਲਬ ਆ ਵੀ ਤੁਸੀਂ ਉਸ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ
2: ਉਧਰ ਨੂੰ,
0: ਹਾਂਜੀ ਉਧਰ ਨੂੰ ਤੁਰ ਪਏ ਹੋ, ਇਹਨੂੰ ਤੁਸੀਂ ਰੋਕ ਵੀ ਸਕਦੇ ਹੋ ਪਰ ਉਮਰ ਦੇ ਹਿਸਾਬ ਤੇ। ਜੇ ਔਜਾ ਸਿੰਘ ਹੋਰਾਂ ਉਹਨੂੰ 114 ਸਾਲ ਤੱਕ ਰੋਕੀ ਰੱਖਿਆ ਤੇ ਉਹਨਾਂ ਦੀ ਐਕਸਰਸਾਈਜ਼ ਤਾਂ ਹੋਰ ਸਾਰੀ ਗੱਲ ਨਾਲ ਸੰਬੰਧਿਤ ਹੈਗੀ ਗੱਲ, ਪਰ ਆਮ ਤੌਰ ਤੇ ਵੀ ਬੰਦੇ ਜਿਹੜੇ ਨੇ ਅਗਰ ਨਾਰਮਲ ਐਕਸਰਸਾਈਜ਼ ਕਰਦੇ ਰਹਿਣ ਨਾਰਮਲ ਸੈੱਲਾਂ ਦੇ ਵਿੱਚ। ਅੱਛਾ, ਹੁਣ ਐਕਸਰਸਾਈਜ਼ ਦਾ ਵੀ ਇੱਕ ਐਕਸਪਲੇਨੇਸ਼ਨ ਹੈ ਕੀਮਾ ਸਾਹਿਬ, ਅਸੀਂ ਕਹਿੰਦੇ ਆ ਵੀ ਟੈਡ ਮਿਲ ਤੇ ਚੜ ਗਏ ਤੇ ਪਸੀਨਿਓ ਪਸੀਨੀ ਕਰ ਲਿਆ ਸੀ ਆਪਣੇ ਆਪ ਨੂੰ, ਪਰ ਉਹਨੇ ਵੀ ਉਹੀ ਕੰਮ ਕੀਤਾ ਕਿ ਤੁਹਾਡੇ ਸੈੱਲਾਂ ਦੇ ਵਿੱਚੋਂ ਗੈਸਿਸ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਤੇ ਆਕਸੀਜਨ ਦਾ ਪ੍ਰਵਾਹ ਚਲਾਇਆ। ਜਿੰਨੀ ਜਿੰਨੀ ਆਕਸੀਜਨ ਜ਼ਿਆਦਾ ਹੋਏਗੀ, ਜਿੰਨੀ ਖੁਰਾਕ ਤੁਹਾਡੇ ਅੰਦਰ ਹੋਏਗੀ, ਉਹਦੀ ਅੱਗ ਪੂਰੀ ਬਲੇਗੀ, ਐਨਰਜੀ ਪੂਰੀ ਜਾਏਗੀ। ਇਹਦੇ ਹੋਰ ਵੀ ਕਈ ਤਰੀਕਾਕਾਰ ਹੈਗੇ ਨੇ ਜਿਹਦੇ ਰਾਹੀਂ ਤੁਸੀਂ ਆਪਣੀ ਐਨਰਜੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਜ਼ਰੂਰੀ ਨਹੀਂ ਕਿ ਟ੍ਰੈਡਮਿਲ ਤੇ ਚੜ ਕੇ ਜਾਂ ਫੌਜਾ ਸਿੰਘ ਤਰ੍ਹਾਂ ਮੈਰਾਥਨ ਦੌੜੋ ਤੇ ਤਾਂ ਹੀ ਐਸਾ ਕੁਝ ਹੋਣਾ ਆ, ਹੋਰ ਵੀ ਬਹੁਤ ਸਾਰੇ ਤਰੀਕਾਕਾਰ ਹੈਗੇ ਨੇ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ, ਯੰਗ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਬੁਢਾਪੇ ਦੇ ਵਿੱਚ ਵੀ ਸਾਰੇ ਅੰਗ ਸਾਡੇ ਨਾਰਮਲ ਕੰਮ ਕਰਦੇ ਰਹਿਣ, ਐਸਾ ਅਸੀਂ ਕਰ ਸਕਦੇ ਹਾਂ ਜਿਹੜੀਆਂ ਨਾਰਮਲ ਐਕਸਰਸਾਈਜ਼ਾਂ ਨੇ ਜਿਹਦੇ ਰਾਹੀਂ ਸਾਡੇ ਹਰੇਕ ਅੰਗ ਦੇ ਵਿੱਚ ਆਕਸੀਡੇਸ਼ਨ ਹੋਵੇ ਤੇ ਅਸੀਂ ਬੁਢਾਪੇ ਨੂੰ ਰੋਕ ਸਕਦੇ ਹਾਂ, ਬੁਢਾਪੇ ਨੂੰ ਸਲੋ ਡਾਊਨ ਕਰ ਸਕਦੇ ਹਾਂ,
1: ਸਲੋ ਡਾਊਨ ਕਰ ਸਕਦੇ।
0: ਚਲੋ ਅਸੀਂ ਸਲੋ ਡਾਊਨ ਦੀ ਗੱਲ ਕਰਾਂਗੇ, ਉਹਦਾ ਮਤਲਬ ਇਹ ਆ ਵੀ ਅਸੀਂ ਅਲਜ਼ਾਈਮਰ ਵੀ ਰੋਕ ਸਕਦੇ ਹਾਂ। ਹੁਣ ਅਲਜ਼ਾਈਮਰ ਕਿਵੇਂ ਰੋਕੀ ਜਾਊਗੀ? ਜਦੋਂ ਤੁਸੀਂ ਹਮੇਸ਼ਾ ਹੀ ਦਿਮਾਗ ਨੂੰ ਇਮਤਿਹਾਨ ਵਿੱਚ ਪਾਈ ਰੱਖੋਗੇ, ਅਲਜ਼ਾਈਮਰ ਰੁਕ ਜਾਏਗਾ। ਚੀਮਾ ਸਾਹਿਬ, ਹੁਣ ਆਪਾਂ ਇੰਨਾ ਕੁਛ ਯਾਦ ਕਰਦੇ ਪਏ ਨਾ, ਅਸੀਂ ਸੋਚਦੇ ਪਏ ਨਾ, ਸਾਰੀਆਂ ਗੱਲਾਂ ਕਰਦੇ ਪਏ ਨਾ, ਇਹ ਕਿੱਥੋਂ ਆ ਰਹੀਆਂ? ਬ੍ਰੇਨ ਦੇ ਫਰੰਟਲ ਲੋਬ ਤੋਂ ਆ ਰਹੀਆਂ। ਜੇ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਐਕਟਿਵ ਰੱਖੀਏ, ਛੱਡਦੇ ਛੱਡੋ ਖੜਾ ਯਾਰ, ਕੀ ਰਹਿਣਾ, ਰੋਟੀ ਖਾਧੀ, ਨੀਂਦ ਲਈ, ਠੀਕ ਹੈ, ਇਹੀ ਜ਼ਿੰਦਗੀ ਹੈ, ਤੇ ਆਟੋਮੈਟਿਕਲੀ ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਏਗਾ। ਪਰ ਜਿੰਨਾ ਤੁਸੀਂ ਵੱਧ ਦਿਮਾਗ ਨੂੰ ਇਸਤੇਮਾਲ ਕਰਦੇ ਰਹੋਗੇ ਨਾ, ਇਹ ਦਿਮਾਗ ਦੀ ਐਕਸਰਸਾਈਜ਼ ਹੈ, ਇਹਦੇ ਨਾਲ ਦਿਮਾਗ ਨੂੰ ਆਕਸੀਜਨ ਮਿਲ ਰਹੀ ਹੈਗੀ ਹੈ। ਜਿਸ ਜਿਸ ਅੰਗ ਨੂੰ ਤੁਸੀਂ ਵਰਤੋਗੇ, ਉਸ ਉਸ ਅੰਗ ਦੇ ਸੈੱਲ ਜਿਹੜੇ ਨੇ ਐਕਟਿਵ ਹੋਣਗੇ, ਆਪਣੀ ਆਕਸੀਜਨ ਤੇ ਆਪਣੀ ਖੁਰਾਕ ਨਾਰਮਲ ਰਹਿਣਗੇ, ਤੇ ਫਿਰ ਉਹਨਾਂ ਚ ਸਨੈਲਿਟੀ ਦਾ ਫੈਕਟਰ ਰੁਕ ਜਾਏਗਾ, ਡਿਲੇ ਹੋ ਜਾਏਗਾ। ਪਰ ਜੇ ਤੁਸੀਂ ਢੇਰੀ ਢਾ ਦਿੱਤੀ ਤੇ ਅਲਟੀਮੇਟ ਮੈਂਟਲੀ ਵੀ ਤੇ ਅਲਟੀਮੇਟ ਫਿਜ਼ੀਕਲੀ, ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿਚ ਬੁੱਢੇ ਤੁਸੀਂ ਦੇਖੇ ਹੋਣੇ, ਚਾਲੀ ਪੰਜਾਹ ਸਾਲ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਸੀ। ਹੁਣ ਮੁੰਡੇ ਹਲ ਹੁਲ ਪਾਉਣਗੇ, ਆਪੇ ਕਰਦੇ ਕਰਾਉਂਦੇ, ਛੱਡੋ ਖੜਾ ਸੀ, ਹੁਣ ਕੀ ਕਰਨਾ ਹੈਗਾ? ਇਹ ਇੱਕ ਰੁਟੀਨ ਹੀ ਸੀਗਾ। ਹਾਂਜੀ, ਤੇ ਅੱਜ ਦੇ ਹਾਲਾਤ ਵਿਚ ਜੇ ਅਸੀਂ ਇਸ ਸਰੀਰ ਨੂੰ ਐਕਟਿਵ ਰੱਖਿਆ ਹੋਵੇ, ਤੇ ਫਿਰ ਇਸੇ ਕਰਕੇ ਐਕਸ਼ਨ ਆ ਗਿਆ, ਤਾਂ ਹੀ ਤਾਂ ਕਿਹਾ ਨਾ ਅਸੀਂ, ਕਿੱਥੇ ਅਸੀਂ 58 ਤੋਂ ਚੱਲੇ ਆ, 65 ਤੇ ਪਹੁੰਚੇ, 65 ਤੋਂ 75 ਤੇ ਆ ਗਏ, 75 ਤੋਂ ਹੁਣ 80 ਤੇ ਆ ਗਏ, ਕਹਿੰਦੇ ਜੀ ਨਹੀਂ ਬੁਢਾਪਾ ਤੇ ਅਸੀਂ 80 ਤੇ ਤਸਲੀਮ ਕਰਾਂਗੇ। ਕਿਉਂਕਿ ਸਾਡੇ ਕੋਲ ਆ ਕੰਪਿਊਟਰ ਆ ਗਿਆ ਨਾ, ਇਸ ਕੰਪਿਊਟਰ ਨੇ ਸਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦਿੱਤਾ ਆ ਕਿ ਭਾਵੇਂ ਕਿ ਅਸੀਂ ਕਹਿੰਦੇ ਅਸੀਂ ਤਾਂ ਭਾੜੇ ਕਰਦੇ ਸੀਗੇ ਜੀ, ਅਸੀਂ ਤਾਂ ਕੈਲਕੂਲੇਸ਼ਨ ਮਿੰਟੋ ਮਿੰਟੀ ਕਰ ਦਿੰਦੇ ਸਨ, ਹੈਂ, ਆਉਣੇ ਦਾ ਪੌਣੇ ਦਾ ਨੌਣੇ ਦਾ ਸਾਰੇ ਭਾੜੇ ਸਾਨੂੰ ਯਾਦ ਹੈਗੇ ਸੀ, ਜੋੜੇ ਦਾ ਭਾੜਾ ਸਾਨੂੰ ਯਾਦ ਹੈਗਾ ਸੀਗਾ, ਅਸੀਂ ਤੋਂ ਪੜ੍ਹ ਗਏ। ਪਰ ਉਹ ਵੀ ਇੱਕ ਦਿਮਾਗ ਦੀ ਕਸਰਤ ਸੀ। ਲੇਕਿਨ ਜੇ ਤੁਸੀਂ ਕੰਪਿਊਟਰ ਨੂੰ ਵੇਖਦੇ ਹੋ ਤੇ ਇਹਦੀਆਂ ਸਾਰੀਆਂ ਕਮਾਂਡਸ ਨੂੰ ਪੜ੍ਹਦੇ ਜਾਂ ਕਰਦੇ ਹੋ ਨਾ, ਇਹ ਦਿਮਾਗ ਦੀ ਉਸ ਤੋਂ ਵੀ ਵੱਡੀ ਐਕਸਰਸਾਈਜ਼ ਹੈਗੀ ਹੈ। ਇਹਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਅਲਜ਼ਾਈਮਰ ਵਾਲਾ ਆਉਣ ਵਾਲਾ ਸਿਮਟਮ ਜਿਹੜਾ ਆ ਉਹ ਡਿਲੇ ਹੈ। ਜਿੰਨੇ ਵੀ ਸਾਡੇ ਬਜ਼ੁਰਗ ਸੱਜਣ ਉਮਰ ਵਿਚ ਹੋ ਰਹੇ ਨੇ, ਜਿਹੜੇ ਕੰਪਿਊਟਰ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਦੇ ਵਿਚ ਅਲਜ਼ਾਈਮਰ ਡਿਲੇ ਹੈ। ਪਰ ਇੱਕ ਪ੍ਰੋਬਲਮ ਹੋਰ ਵੱਧ ਗਈ, ਜਿਹੜੇ ਲੋਕ ਕੰਪਿਊਟਰ ਤੇ ਹੀ ਬੈਠੇ ਰਹਿੰਦੇ ਨੇ, ਉਹਨਾਂ ਚ ਪ੍ਰਕਿੰਸਨ ਵੱਧ ਗਈ ਹੈ, ਐਕਸਰਸਾਈਜ਼ ਘੱਟ ਗਈ ਹੈ, ਬਿਲਕੁਲ। ਦੋਹਾਂ ਦਾ ਪੈਰਲ ਬਣਾ ਕੇ ਰੱਖੋਗੇ ਤੇ ਸੈਨੈਲਿਟੀ ਡਿਲੇ ਹੋ ਜਾਏਗੀ। ਜੇ ਦੋਨਾਂ ਦਾ ਆਪਣਾ ਤਵਾਜ਼ਨ ਨਹੀਂ ਬਣਾ ਕੇ ਰੱਖਿਆ, ਤੇ ਫਿਰ ਕੋਈ ਨਾ ਕੋਈ ਸਾਈਨ ਐਂਡ ਸਿਮਟਮ ਤੇ ਆਉਣਗੇ, ਜਿੱਥੋਂ ਅਸੀਂ ਆਖਾਂਗੇ ਵੀ ਲਾਲ ਸਿੰਘ ਜੀ ਹੁਣ ਤੁਸੀਂ ਬੁੱਢੇ ਹੋ ਗਏ। ਹਾਂਜੀ, ਸੋ ਯਾਦਾਸ਼ਤ ਵੀ ਤੇ ਤੁਹਾਡਾ ਫਿਜ਼ੀਕਲ ਕੋਆਪਰੇਸ਼ਨ, ਇਹਨਾਂ ਦੋਹਾਂ ਦਾ ਕੋਆਪਰੇਸ਼ਨ ਜਦ ਤੱਕ ਮੇਨਟੇਨ ਰਹੇਗਾ, ਤਦ ਤੱਕ ਤੁਸੀਂ ਜਵਾਨ ਹੀ ਹੋ। ਤੇ ਜਦੋਂ ਸਮਝੋ ਵੀ ਮੇਰਾ ਮਾਨਸਿਕ ਤੇ ਮੇਰਾ ਫਿਜ਼ੀਕਲ ਤਵਾਜ਼ਨ ਖਤਮ ਹੋ ਰਿਹਾ ਆ, ਰਿਲੇਸ਼ਨ ਖਤਮ ਹੋ ਰਿਹਾ ਆ, ਇਨਕੋਆਰਡੀਨੇਸ਼ਨ ਹੋ ਰਹੀ ਹੈ, ਤੇ ਤੁਸੀਂ ਸਮਝੋ ਵੀ ਤੁਸੀਂ ਬੁਢਾਪੇ ਵਾਲੇ ਪਾਸੇ ਵੱਧ ਰਹੇ ਹੋ। ਠੀਕ ਹੈ ਜੀ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਉਹਦੇ ਚ ਰਹਿ ਗਈ ਬਾਕੀ?
2: ਹੱਲ ਹੋ ਗਿਆ ਜੀ, ਪਰ ਹੁਣ ਮਸਲਾ ਇਸ ਗੱਲ ਦਾ ਕਿ ਮੇਰੇ ਅੰਦਰ ਸਵਾਲ ਹੋਰ ਪੈਦਾ ਹੋ ਗਿਆ ਇੱਕ ਨਵਾਂ।
0: ਹਾਂਜੀ,
2: ਉਹ ਇਹ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਉਹ ਥੋੜਾ ਜਿਹਾ 5-10 ਦਿਨ ਦਾ ਜਾਂ 15 ਦਿਨ ਦਾ ਲਾ ਲਓ, ਤੇ ਫਿਰ ਉਹ ਕਿਸੇ ਚੀਜ਼ ਨੂੰ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਹੱਥ ਉਹਦਾ ਉਹਨੂੰ ਫੜਦਾ ਨਹੀਂ, ਤੇ ਫਿਰ ਉਹ ਰੋ ਪੈਂਦਾ, ਤੇ ਉਦੋਂ ਵੀ ਜਿਹੜੀ ਪ੍ਰੋਬਲਮ ਹੈ, ਉਦੋਂ ਵੀ ਜਿਹੜੀ ਇਨਕੋਆਰਡੀਨੇਸ਼ਨ ਹੁੰਦੀ ਹੈ ਨਾ, ਉਹਦਾ ਦਿਮਾਗ
0: ਨਹੀਂ ਹੈਗੀ, ਇਨਕੋਆਰਡੀਨੇਸ਼ਨ ਨਹੀਂ ਹੈਗੀ, ਬਲਕਿ ਉਹਦੀ ਅਪਰੋਚ ਤੋਂ ਬਾਹਰ ਦੀ ਗੱਲ ਹੈਗੀ। ਉਮਰ ਦੇ ਮੁਤਾਬਕ ਸਾਡੀ ਡਿਫਰੈਂਟ ਅਪਰੋਚ ਹੁੰਦੀ ਹੈ ਨਾ, ਸੋ ਉਸ ਬੱਚੇ ਦੀ ਉਹਦਾ ਮਾਂ ਦੇ ਪੇਟ ਵਿੱਚ ਸੀਗਾ, ਦੌੜ ਭੱਜ ਕਰ ਰਿਹਾ ਸੀ, ਲੱਤਾਂ ਬਾਹਾਂ ਮਾਰ ਰਿਹਾ ਸੀ, ਬੜਾ ਖੁਸ਼ ਸੀਗਾ, ਹਾਂਜੀ, ਬੜੀ ਬਣਾਈ ਖੁਰਾਕ ਮਾਂ ਦੇ ਰਹੀ ਸੀਗੀ, ਹੁਣ ਸਾਰੀ ਖੁਰਾਕ ਹੀ ਬਦਲ ਗਈ ਉਹਨੂੰ, ਔਰ ਉਸ ਖੁਰਾਕ ਨੂੰ

Prosto. ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ।

ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ ਭਾਈ, ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ। ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ, ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ is one and only one Indian Punjabi radio station in Germany. Of course, Parvaz Radio, bilkul your own radio station. Expose yourself how do you see this wonderful, lovely or ugly world. With your own watching eyes and experience. We are only phone call away. We respect you and your viewers. That's the beauty of your lovely radio station. Dosto, agar tusi vi chahunde ho apne vichar prakat karne kise vi topic te, ਅਤੇ ਤੁਸੀਂ ਸਾਨੂੰ ਨਿਊਯਾਰਕ, ਫਰੈਂਕਫਰਟ ਅਤੇ ਇੰਡੀਆ ਦੇ ਵਿੱਚ ਕੰਟੈਕਟ ਕਰ ਸਕਦੇ ਹੋ।

ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਦੋਸਤੋ ਖਰੀਆਂ ਅਤੇ ਖਰਵੀਆਂ, ਖਰੀਆਂ ਅਤੇ ਖਰਵੀਆਂ, ਅਤੇ ਦੂਸਰੇ ਆਵਰ ਵਿੱਚ ਸਾਡੇ ਵਿਦਵਾਨ ਸੱਜਣ ਸਰਦਾਰ ਸੂਬਾ ਸਿੰਘ ਖਹਿਰਾ ਜੀ ਆਣ ਕੇ ਗੱਲਬਾਤ ਕਰਨਗੇ ਕਿ ਪਹਿਲਾ ਪਾਣੀ ਜੀਉ ਹੈ, ਪਾਣੀ ਦੀ ਮਹੱਤਤਾ ਦੱਸਣਗੇ ਕਿ ਇਸ ਦੁਨੀਆ ਦੇ ਵਿੱਚ ਪਾਣੀ ਦੀ ਇੰਪੋਰਟੈਂਸ ਹੈ ਕੀ ਹੈ ਸਾਰੀ ਕਾਇਨਾਤ ਦੇ ਵਿੱਚ। ਸੋ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ। ਲਾਗ ਔਨ www ਪਰਵਾਜ਼ਰੇਡੀਓ.com ਅਤੇ ਕੱਲ੍ਹ ਨੂੰ ਦੋਸਤੋ ਇਸੇ ਟਾਈਮ ਹੀ ਜਰਮਨ ਦੇ ਦੁਪਹਿਰ ਦੇ 3 to 5 ਸਾਡਾ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅਤੇ ਸਾਡੇ ਸਾਰੇ ਸ਼ਾਇਰ ਸੱਜਣ ਰੈਡੀ ਰਹਿਣ ਕਿਉਂਕਿ ਰੌਣਕਾਂ ਤਾਂ ਉਹਨਾਂ ਨਾਲ ਹੀ ਲੱਗਣੀਆਂ ਨੇ ਅਤੇ ਜਿਹੜੇ ਬਾਈ ਸ਼ਾਇਰ ਨਹੀਂ ਉਹ ਸਾਡੇ ਨਾਲ ਗੱਲਬਾਤ ਕਰਨ ਵੀ ਆ ਸਕਦੇ ਨੇ, ਆਪਣੀ ਰਾਜੀ ਖੁਸ਼ੀ ਦਾ ਆਪਣੇ ਇਲਾਕੇ ਦੀ ਵੀ ਕੋਈ ਗੱਲਬਾਤ ਕਰ ਸਕਦੇ ਨੇ। ਅਤੇ ਮੈਂ ਹਾਂ ਜੀ ਆਪਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਜਦ ਪਈਆਂ ਸਾਨੂੰ ਜੁੱਤੀਆਂ ਪਈਆਂ ਅਤੇ ਹਾਰ ਪਾਉਂਦੇ ਅਸੀਂ ਰਹਿ ਗਏ, ਗੋਲੀਆਂ ਫਾਂਸੀਆਂ ਕਾਲੇ ਪਾਣੀ ਅਤੇ ਫਿਰਕਾ ਪ੍ਰਸਤ ਗੱਦੀਆਂ 'ਤੇ ਬਹਿ ਗਏ, ਫਰੰਗੀ ਗਏ ਹੁਣ ਭਾਰਤੀ ਪੁਲਿਸ ਕੋਟ ਦੀ, ਵਿਦਿਆਰਥੀ ਸਿਰ ਪੜਵਾ ਕੇ ਬਹਿ ਗਏ, ਲੜਕੀਆਂ 'ਤੇ ਵੀ ਲਾਠੀ ਚਾਰਜ, ਓਏ ਪੁਲਸੀਏ ਡੰਡੇ ਤੁੰਨਣ ਡਹਿ ਪਏ, ਜੰਤਰ ਮੰਤਰ ਪੈਲਟ ਗੰਨਾਂ ਅਤੇ ਡਾਂਗਾਂ, ਓਏ ਅਨਪੜ੍ਹ ਵੈਰ ਵਿੱਦਿਆ ਦੇ ਪੈ ਗਏ, ਆਏ ਅਨਪੜ੍ਹ ਵੈਰ ਵਿੱਦਿਆ ਦੇ ਪੈ ਗਏ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਅਤੇ ਅੱਜ ਹੈ ਜੀ 15 ਅਗਸਤ, ਅਤੇ 15 ਅਗਸਤ ਬੜਾ ਅੱਜ ਜੀ ਪਵਿੱਤਰ ਦਿਨ ਹੈ ਅਤੇ ਸਤਿਕਾਰਯੋਗ ਮੋਦੀ ਜੀ ਆਪ ਜੀ ਨੂੰ ਅਤੇ ਆਪ ਦੀ ਸਰਕਾਰ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਜਿਸ ਤਰ੍ਹਾਂ ਆਜ਼ਾਦੀ ਦੇ ਯੁੱਧ ਵਿੱਚ ਸੰਗਰਾਮ ਵਿੱਚ ਸਾਰੀਆਂ ਕੌਮਾਂ ਨੇ ਹਿੱਸਾ ਪਾਇਆ ਸੀ ਅਤੇ ਇਸੇ ਤਰ੍ਹਾਂ ਹੀ ਸਾਰੀਆਂ ਕੌਮਾਂ ਨੂੰ ਵੀ ਆਜ਼ਾਦੀ ਚਾਹੀਦੀ ਹੈ। ਅਤੇ ਅੱਜ ਹੈ ਜੀ ਸੈਚਰਡੇ, ਅਤੇ ਟੈਂਪਰੇਚਰ ਪਾਏ ਹੀਟ ਵੇਵ ਚੱਲ ਰਹੀ ਹੈ ਸਾਡੇ ਯੂਰਪ ਦੇ ਵਿੱਚ, ਅਤੇ ਅੱਜ ਟੈਂਪਰੇਚਰ 36-37 ਹੈ ਦੋਸਤੋ, ਅਤੇ ਦਰਖਤ ਥੱਲੇ ਬਹੀਏ ਵੀ ਅਤੇ ਬਸ ਉਹ ਇੰਡੀਆ ਵਰਗਾ ਮੁੜਕਾ ਆਉਂਦਾ, ਇੱਥੇ ਕਦੀ ਵੈਸੇ ਇੰਨਾ ਵੱਟ ਨਹੀਂ ਸੀ ਲੱਗਦਾ ਹੁੰਦਾ। ਹਾਂਜੀ ਬਿਲਕੁਲ ਉਸੇ ਤਰ੍ਹਾਂ ਹੀ ਬਨੈਣ ਗਿੱਲੀ ਹੋ ਜਾਂਦੀ ਹੈ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਇਸ ਵਕਤ ਦੋਸਤੋ ਜਰਮਨ ਦੇ 3:01 ਹੋ ਗਿਆ ਜੀ, ਅਤੇ ਸਾਡਾ ਟੈਲੀਫੋਨ ਨੰਬਰ ਹੈ 0049-171-48-69-514 0049-171-48-69-514 ਜੀ ਸਾਡਾ ਟੈਲੀਫੋਨ ਨੰਬਰ। ਪਰ ਸੈਚਰਡੇ ਦੋਸਤੋ ਅਸੀਂ ਕਾਲਾਂ ਨਹੀਂ ਲੈਂਦੇ, ਕੱਲ੍ਹ ਨੂੰ ਤੁਹਾਡਾ ਪ੍ਰੋਗਰਾਮ ਅਤੇ ਤੁਹਾਡੀਆਂ ਹੀ ਕਾਲਾਂ ਚੱਲਣੀਆਂ ਨੇ ਅਤੇ ਤੁਹਾਡੀ ਹੀ ਗੱਲਬਾਤ ਚੱਲਣੀ ਹੈ। ਅਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਖੂਬਸੂਰਤ ਜਿਹਾ ਪੁਰਾਣਾ ਗਾਣਾ ਕਿਉਂ ਕੀਤਾ, ਜਿਹੜਾ ਅਸੀਂ ਨਿੱਕੇ ਹੁੰਦੇ ਫਰਮੈਸ਼ ਫੌਜੀ ਭਾਈਓਂ ਕੇ ਲੀਏ ਇੱਕ ਪ੍ਰੋਗਰਾਮ ਹੁੰਦਾ ਸੀ 1 ਘੰਟੇ ਦਾ, ਹਾਂਜੀ ਉਹਦੇ ਵਿੱਚ ਸੁਣਦੇ ਹੁੰਦੇ ਹਾਂ ਇਹ ਗਾਣੇ। ਸਾਡੇ ਘਰ ਸ਼ਨੀ ਹੁੰਦਾ ਸੀ ਬੜਾ ਵੱਡਾ, ਅਤੇ ਉਹਦੇ ਥੱਲੇ ਮੰਜੀ ਡਾਹੀ ਹੁੰਦੀ ਸੀ, ਅਸੀਂ ਤਾਂ ਉਹ ਗਾਣੇ
ਗਾਣੇ ਸੁਣਦੇ ਹੁੰਦੇ ਹੈ ਅਤੇ ਪੰਚਾਇਤੀ ਰੇਡੀਓ ਮਿਲੇ ਸਨ ਉਦੋਂ ਲੋਕਾਂ ਨੂੰ ਅਤੇ ਸਾਡੇ ਘਰ ਵੀ ਪੰਚਾਇਤੀ ਰੇਡੀਓ ਹੁੰਦਾ ਸੀ ਹਾਂਜੀ ਅਤੇ ਉਹਦਾ ਨਾ ਉਹ ਜਿਹੜਾ ਹੁੰਦਾ ਸਪੀਕਰ ਜਿਹਾ ਉਹ ਅਸੀਂ ਸ਼੍ਰੀ ਦੇ ਉੱਤੇ ਟੰਗਿਆ ਸੀ ਅਤੇ ਸਾਰਾ ਪਿੰਡ ਸੁਣਦਾ ਹੁੰਦਾ ਸੀ ਅਤੇ ਹਰ ਉਹ ਪੰਚਾਇਤਾਂ ਨੂੰ ਰੇਡੀਓ ਮਿਲੇ ਨੇ ਅਤੇ ਘਰ ਘਰ ਰੇਡੀਓ ਉਦੋਂ ਨਹੀਂ ਸੀ ਹੁੰਦੇ ਅਤੇ ਉਹਦੇ 'ਤੇ ਅਸੀਂ ਫੌਜੀਆਂ ਦੀ ਫਰਮਾਇਸ਼ ਸੁਣਦੇ ਹੁੰਦੇ ਹਾਂ ਉਦੋਂ ਅਤੇ ਇਸ ਤੋਂ ਪਹਿਲਾਂ ਸਾਡੇ ਬਾਈ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਵਰਕਸਟਾਡ ਹੈ ਬੜੀ ਪੁਰਾਣੀ ਆ ਐਪਸੀਲੋਨ ਕਾਰਾਂ ਦੀ ਵਰਕਸਟਾਡ ਹੈ ਕੋਈ ਵੀ ਕਾਰ ਹੋਏ ਕਿਸੇ ਕੰਪਨੀ ਦੀ ਵੀ ਅਤੇ ਕੋਈ ਵੀ ਨੁਕਸ ਹੋਵੇ ਇੱਕ ਵਾਰੀ ਜ਼ਰੂਰ ਜਾਓ ਆਪਣੀ ਤਸੱਲੀ ਵਾਸਤੇ ਸਿੱਕੇ ਬੰਦ ਕੰਮ ਵਾਜਬ ਕੀਮਤ ਠੀਕ ਹੈ ਜੀ ਅਤੇ ਉਹ ਨੇ ਫਰੀਡਮ ਸਟਰਾਸੇ 106 ਫੀਐਸਿਸ਼ ਦੇ ਵਿੱਚ ਸਿਕਸ ਤਰਾਏ ਆਇਨ ਸਿਕਸ ਫਿਫ ਮਿਲਹੈਮ ਦੇ ਵਿੱਚ ਦੋਸਤੋ ਪਹਿਲੀ ਵਾਰੀ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਤੁਹਾਨੂੰ ਉਹ 10% ਲੈੱਸ ਕਰ ਦੇਣਗੇ ਠੀਕ ਹੈ ਜੀ ਅਤੇ ਇੱਕ ਵਾਰ ਜ਼ਰੂਰ ਟਰਾਈ ਵਾਸਤੇ ਜਾਓ ਅਤੇ ਆਹ ਜਿਹੜਾ ਗਾਣਾ ਮੈਂ ਤੁਹਾਨੂੰ ਸੁਣਾ ਰਿਹਾ ਇਹ ਗਾਣਾ ਜੀ ਆਪਣਾ ਪਾਇਲ ਕੀ ਜਨਕਾਰ ਰਸਤੇ ਰਸਤੇ ਫਿਲਮ ਹੈ ਜੀ ਮੇਰੇ ਲਾਲ ਅਤੇ 1966 ਦੇ ਵਿੱਚ ਇਹ ਪਿਕਚਰ ਜਿਹੜੀ ਹੈਗੀ ਸੀ ਇਹ ਬਣੀ ਸੀ ਅਤੇ ਇਹ ਰਾਮਪਾਲ ਜੀ ਤੁਹਾਡੇ ਨਾਂ ਇਹ ਗਾਣਾ ਹਾਂਜੀ ਲਓ ਜੀ ਗਾਣਾ ਇੰਜੋਏ ਕਰੋ ਬਈ

ਭਾਈ ਬਹੁਤ ਖੂਬਸੂਰਤ ਗਾਣਾ ਅਤੇ ਬਹੁਤ ਖੂਬਸੂਰਤ ਡਾਂਸ ਵੀ ਕੀਤਾ ਬਾਈ ਉਸ ਲੜਕੀ ਨੇ। ਹੁਣ ਆਉਂਦੇ ਹਾਂ ਜੀ ਅਸੀਂ ਆਪਣੇ ਮੁੱਦੇ ਵੱਲ ਕਿ ਸਾਡੀ ਸੁਸਾਇਟੀ ਕਿੱਦਾਂ ਦਾ ਡਾਂਸ ਕਰ ਰਹੀ ਆ, ਸਮਾਜ ਸਾਡਾ ਕਿੱਦਾਂ ਦਾ ਡਾਂਸ ਕਰ ਰਿਹਾ, ਅਤੇ ਮੈਂ ਤੁਹਾਨੂੰ ਕੁਝ ਖਰੀਆਂ ਅਤੇ ਖਰਵੀਆਂ ਸੁਣਾਵਾਂਗਾ। ਸੱਜਣੋ, ਸਾਡੇ ਪਖੰਡੀ ਸਮਾਜ ਵਿੱਚ ਹਰ ਕੋਈ ਇੱਕ ਦੂਜੇ ਦਾ ਸ਼ੋਸ਼ਣ ਕਰ ਰਿਹਾ ਜਾਂ ਫਿਰ ਕਰਨਾ ਚਾਹੁੰਦਾ। ਕੋਈ ਥੋੜ੍ਹਾ ਕਰਦਾ ਅਤੇ ਕੋਈ ਬਹੁਤਾ। ਘੱਟ ਲੋਕ ਨੇ, ਬਹੁਤ ਥੋੜ੍ਹੇ ਲੋਕ ਨੇ ਯਾਰ ਜਿਹੜੇ ਸਵਾਰਥ ਰਹਿਤ ਲੋਕ ਨੇ, ਪਰ ਹੈ ਸਹੀ ਨੇ, ਐਡੀ ਨਹੀਂ ਕੋਈ ਗੱਲ। ਇੱਕ ਅਮੀਰ ਪਿਓ ਜਿਉਂ ਹੀ ਬੁਢਾਪੇ 'ਚ ਜਾਵੇਗਾ, ਉਹਦਾ ਬੇਟਾ ਮਨ ਹੀ ਮਨ ਵਿੱਚ ਮੌਤ ਦੀ ਕਾਮਨਾ ਕਰੇਗਾ, ਕਿਉਂਕਿ ਅਜੇ ਕਾਰੋਬਾਰ ਦੀ ਨਿਗਰਾਨੀ, ਸਾਰੇ ਕਾਰੋਬਾਰ ਹੀ ਨਹੀਂ ਸਾਰੀ ਕੁੱਲ ਆਲੇ ਦੁਆਲੇ ਦੀ ਨਿਗਰਾਨੀ ਵੀ ਬਾਪ ਦੇ ਕੋਲ ਹੈ। ਖੁੱਲ ਖੇਡਣ ਵਿੱਚ ਬਾਪ ਜਿਹੜਾ ਉਹ ਰੋੜਾ ਬਣ ਰਿਹਾ, ਅਤੇ ਜਾਂ ਹਰ ਗੱਲ ਬਾਪ ਨੂੰ ਪੁੱਛਣੀ ਪੈਂਦੀ ਆ, ਅਤੇ ਜਾਂ ਹਰ ਗੱਲ ਬਾਪ ਕੋਲੋਂ ਪੁੱਛੀ ਨਹੀਂ ਜਾ ਸਕਦੀ। ਕੁਝ ਗੱਲਾਂ ਬਾਪ ਤੋਂ ਚੋਰੀ ਕਰਨ ਵਾਲੀਆਂ ਵੀ ਹੁੰਦੀਆਂ ਨੇ। ਇਹ ਕਾਮਨਾ ਹਮੇਸ਼ਾ ਉਹਦੇ ਹਿਰਦੇ ਦੀਆਂ ਤਹਿ ਥੱਲੇ ਦੱਬੀ ਰਹਿੰਦੀ ਹੈ, ਅਤੇ ਖਬਰ ਸੁਣ ਕੇ ਨਾ ਮੌਤ ਦੀ ਆਪਣੇ ਬਾਪ ਦੀ, ਉਹ ਅੰਦਰ ਉਹਦੇ ਖੁਸ਼ੀ ਦੇ ਫੁੱਲੇ ਖਿੜਦੇ ਨੇ, ਪਰ ਉਹ ਰੀਤੀ ਰਿਵਾਜ਼ਾਂ ਦਾ ਘੁੰਡ ਕੱਢ ਕੇ ਜੱਗ ਸਾਹਮਣੇ ਮਗਰਮੱਛ ਵਰਗੇ ਹੰਝੂ ਘੇਰਦਾ। ਪਿਤਾ ਦੀ ਮੌਤ ਦਾ ਉਹਨੂੰ ਦੁੱਖ ਹੁੰਦਾ ਦੁੱਖ, ਪਰ ਦੁੱਖ ਦੇ ਕੰਪੈਰਾਟਿਵਲੀ ਖੁਸ਼ੀ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ। ਪਹਿਲਾਂ ਇੱਕ ਇੱਕ ਚੀਜ਼ ਪਿਓ ਤੋਂ ਪੁੱਛ ਕੇ ਇਜਾਜ਼ਤ ਲੈਣੀ ਪੈਂਦੀ ਸੀ, ਅਤੇ ਹੁਣ ਪਿਓ ਤੋਂ ਵੱਡਾ ਬੌਸ ਬਣ ਕੇ ਆਫਿਸ ਵਿੱਚ ਬੈਠੇਗਾ ਅਤੇ ਸਭ 'ਤੇ ਹੁਕਮ ਚਲਾਏਗਾ। ਇਹਦੇ ਉਲਟ ਇੱਕ ਗਰੀਬ ਬਾਪ ਦਾ ਬੇਟਾ ਹਮੇਸ਼ਾ ਦੁਆ ਕਰੇਗਾ ਕਿ ਉਹਦਾ ਬਾਪ ਤੰਦਰੁਸਤ ਅਤੇ ਜਿੰਦਾ ਰਹੇ ਅਤੇ ਉਹਦਾ ਸਹਾਰਾ ਬਣਿਆ ਰਹੇ। ਬਾਪ ਕੋਲ ਜਾਇਦਾਦ ਤਾਂ ਹੁੰਦੀ ਨਹੀਂ, ਪਰ ਉਹਦੀ ਮਜ਼ਦੂਰੀ ਅਤੇ ਹੋਂਦ ਭਾਈ ਬੱਚਿਆਂ ਦਾ ਬੜਾ ਸਹਾਰਾ ਹੁੰਦੀ ਹੈ, ਬਹੁਤ ਸਹਾਰਾ ਹੁੰਦੀ। ਹੁਣ ਇਹ ਵੀ ਜ਼ਰੂਰੀ ਨਹੀਂ ਕਿ ਸਾਰੇ ਮਾਂ ਬਾਪ ਬੱਚਿਆਂ ਦੇ ਬੜੇ ਖੈਰ ਖਾਹ ਹੁੰਦੇ ਨੇ। ਬੜੇ ਮਾਂ ਪਿਓ ਵੀ ਮਮਤਾ ਦੀ ਓਟ ਲੈ ਕੇ ਅਤੇ ਆਪਣਿਆਂ ਬੱਚਿਆਂ ਨੂੰ ਮਿਸਗਾਈਡ ਕਰਦੇ ਨੇ, ਮਨ ਮਰਜ਼ੀ ਦੇ ਹੁਕਮ ਠੋਕਦੇ ਨੇ ਉਹਨਾਂ 'ਤੇ, ਅਤੇ ਕਦੀ ਚੜੇਲਾਂ ਵਰਗੀਆਂ ਮਾਵਾਂ ਆਪਣੇ ਗਲਤ ਰਿਲੇਸ਼ਨਾਂ 'ਤੇ ਵਿਹਾਰ ਕਰਕੇ ਆਪਣੇ ਛੋਟੇ ਬੱਚਿਆਂ ਦੀ ਜ਼ਿੰਦਗੀ 'ਚ ਜ਼ਹਿਰ ਘੋਲ ਦਿੰਦੀਆਂ ਨੇ। ਅਤੇ ਇਹੋ ਜਿਹੇ ਬਾਪ ਵੀ ਹੈਗੇ ਨੇ ਜਿਹੜੇ ਆਪਣੀ ਔਲਾਦ ਵਾਸਤੇ ਜਲਾਦ ਹੀ ਹੁੰਦੇ ਨੇ। ਆਂਢ ਗੁਆਂਢ ਨੂੰ ਤਰਸ ਆਵੇਗਾ ਬੱਚਿਆਂ 'ਤੇ, ਪਰ ਮਾਂ ਪਿਓ ਆਪਣਾ ਕੜਮਾ 'ਚ ਜਰਕਾ ਜਾਰੀ ਰੱਖਣਗੇ। ਸਰਕਾਰ ਨੂੰ ਇਹੋ ਜਿਹੇ ਮਾਂ ਬਾਪ ਤੋਂ ਬੱਚੇ ਖੋਹ ਲੈਣੇ ਚਾਹੀਦੇ ਨੇ, ਪਰ ਹਿੰਦੁਸਤਾਨੀ ਭੁੱਖੀ ਨੰਗੀ ਸਰਕਾਰ ਕੋਲ ਇਹੋ ਜਿਹੇ ਪ੍ਰਬੰਧਾਂ ਦਾ ਪ੍ਰਬੰਧ ਕਿੱਥੇ ਹੈ? ਉਹਦੇ ਕਦੇ ਆਪਣੇ ਮਸਲੇ ਨਹੀਂ ਨਜਿੱਠੇ ਜਾਣ ਦੇ। ਸਾਰੇ ਯੂਰਪ ਅਤੇ ਹਰ ਉੱਨਤ ਦੇਸ਼ ਵਿੱਚ ਇਹੋ ਜਿਹੇ ਮਾਂ ਪਿਓ, ਗੈਰ ਜ਼ਿੰਮੇਵਾਰ ਮਾਂ ਪਿਓ ਜਾਂ ਸ਼ਰਾਬੀ ਕਬਾਬੀ ਮਾਂ ਪਿਓ ਕੋਲੋਂ ਬੱਚੇ ਖੋਹ ਲਏ ਜਾਂਦੇ ਨੇ, ਅਤੇ ਸਰਕਾਰੀ ਸੰਸਥਾਵਾਂ ਇਹਨਾਂ ਬੱਚਿਆਂ ਦਾ ਜ਼ਿੰਮੇਵਾਰੀ ਨਾਲ ਪਾਲਣ ਪੋਸ਼ਣ ਕਰਦੀਆਂ ਨੇ, ਉਹਨਾਂ ਨੂੰ ਕੋਈ ਕਮੀ ਨਹੀਂ ਰਹਿਣ ਦਿੰਦੀ। ਮਾਂ ਪਿਓ ਜਿੰਨੇ ਮਰਜ਼ੀ ਤਰਲੇ ਪਾਉਣ, ਸਾਡੇ ਬੱਚੇ ਵਾਪਸ ਕਰ ਦਿਓ ਨਹੀਂ ਕਰਦੇ, ਸੁਣਵਾਈ ਨਹੀਂ ਹੁੰਦੀ। ਉਹਨਾਂ ਨੂੰ ਸਾਬਤ ਕਰਨਾ ਪਏਗਾ
ਕਿ ਬੱਚੇ ਦਾ ਠੀਕ ਠਾਕ ਪਾਲਣ ਪੋਸ਼ਣ ਕਰ ਸਕਦੇ ਹਾਂ, ਇਹਦੇ ਸਮਰੱਥ ਅਸੀਂ ਹੈਗੇ ਹਾਂ, ਅਤੇ ਆਪਾਂ ਆਹ ਆਪਣੀਆਂ ਆਦਤਾਂ ਛੱਡੀਆਂ ਨੇ। ਅਗਰ ਅਦਾਲਤ ਸੈਟਿਸਫਾਈਡ ਹੋ ਜਾਵੇ, ਜਿਹੜੀ ਕਿ ਐਡੀ ਆਸਾਨ ਗੱਲ ਨਹੀਂ, ਫਿਰ ਕਿਤੇ ਜਾ ਕੇ ਉਹਨਾਂ ਨੂੰ ਬੱਚੇ ਵਾਪਸ ਮਿਲਣ ਦੇ ਚਾਂਸ ਬਣਦੇ ਨੇ, ਅਤੇ ਉਹਨਾਂ 'ਤੇ ਨਿਗਰਾਨੀ ਰੱਖੀ ਜਾਂਦੀ ਹੈ ਬਾਅਦ ਦੇ ਵਿੱਚ ਵੀ। ਗੈਰ ਜ਼ਿੰਮੇਵਾਰ ਮਾਂ ਪਿਓ ਸਾਰੀ ਉਮਰ ਗੈਰ ਜ਼ਿੰਮੇਵਾਰੀ ਨਾਲ ਹੀ ਚੱਲਦੇ ਨੇ, ਇਹੋ ਜਿਹੇ ਮਾਂ ਪਿਓ ਸਾਰੀ ਦੁਨੀਆ 'ਚ ਨੇ। ਭਾਰਤ ਵਿੱਚ ਐਜੂਕੇਸ਼ਨ ਦੀ ਘਾਟ ਕਾਰਨ ਪੜ੍ਹੇ ਲਿਖੇ ਲੋਕ ਤਾਂ ਬਹੁਤੇ ਸ਼ਹਿਰਾਂ 'ਚ ਹੀ ਨੇ, ਪੋਸੀਬਲ ਹੈ ਨਾ ਉੱਥੇ ਚੰਗੀ ਐਜੂਕੇਸ਼ਨ, ਅਤੇ ਅਜੇ ਵੀ ਬੋਰਡ ਥੱਲੇ ਸਕੂਲ ਨੇ ਪਿੰਡਾਂ 'ਚ ਜਿੱਥੇ ਕੋਈ ਆਉਂਦਾ ਹੀ ਨਹੀਂ, ਜਿੱਥੇ ਕਈ ਥਾਂ ਪੜ੍ਹਨ ਦਾ ਰਿਵਾਜ਼ ਹੀ ਹੈ ਨਹੀਂ ਹਾਲੇ। ਐਜੂਕੇਸ਼ਨ ਦੀ ਘਾਟ ਕਾਰਨ ਬਹੁਤ ਮਾਂ ਪਿਓ ਪੜ੍ਹਨ ਰਹਿ ਜਾਂਦੇ ਨੇ ਪਿੰਡਾਂ 'ਚ, ਖਾਸ ਕਰਕੇ ਸ਼ਹਿਰਾਂ 'ਚ ਵੀ ਬਥੇਰਾ ਟੱਪਰੀ ਵਾਸੀ ਨੇ ਜਿਹੜੇ ਬੱਚੇ ਭੇਜਦੇ ਹੀ ਨਹੀਂ ਸਕੂਲੇ। ਅਗਰ ਮਾਂ ਹੀ ਪੜ੍ਹੀ ਲਿਖੀ ਨਹੀਂ ਤਾਂ ਉਹ ਆਪਣਾ ਵਧੀਆ ਰੋਲ ਕਿੱਦਾਂ ਨਿਭਾਏਗੀ? ਇੱਕ ਮਾਂ ਬੱਚਿਆਂ ਨੂੰ ਮੱਤ ਮਾਂ ਪਿਓ ਨੇ ਦੇਣੀ ਹੁੰਦੀ ਹੈ ਭਾਈ। ਜਿਸ ਤਰ੍ਹਾਂ ਸਭ ਕਹਿੰਦੇ ਨੇ ਕਿ ਬੱਚੇ ਦੀ ਪਹਿਲੀ ਟੀਚਰ ਮਾਂ ਪਿਓ ਹੀ ਹੁੰਦੇ, ਖਾਸ ਕਰਕੇ ਮਾਂ ਹੁੰਦੀ ਹੈ। ਹਾਂਜੀ, ਪਹਿਲੀ ਟੀਚਰ ਮਾਂ ਹੁੰਦੀ ਹੈ ਅਤੇ ਸਕੂਲਾਂ ਵਾਲੇ ਦੂਜੇ ਟੀਚਰ ਹੁੰਦੇ ਨੇ। ਅਤੇ ਜੇ ਮਾਂ ਪਿਓ ਕੋਲ ਹੀ ਅਕਲ ਨਾ ਹੋਵੇ ਤਾਂ ਫਿਰ ਇੱਕ ਵਾਰੀ ਦੀ ਗੱਲ ਹੈ, ਸਾਡੇ ਸਤਿਕਾਰਯੋਗ ਸਾਥੀ ਲੁਧਿਆਣਵੀ ਜੀ ਰੇਡੀਓ 'ਤੇ ਕੰਮ ਕਰਦੇ ਹੁੰਦੇ ਹਨ ਲੰਡਨ, ਅਤੇ ਉਹਨਾਂ ਦੀ ਰੇਡੀਓ 'ਤੇ ਡਿਸਕਸ਼ਨ ਹੋ ਰਹੀ ਸੀ। ਉਹ ਬਹੁਤ ਵਧੀਆ ਸ਼ਾਇਰ ਅਤੇ ਇੱਕ ਚੰਗੇ ਇਨਸਾਨ ਵੀ ਸਨ, ਅਤੇ ਬੜੇ ਵਧੀਆ ਮਤਲਬ ਕਿ ਉਹ ਪੱਤਰਕਾਰ ਵੀ ਸਨ, ਅਤੇ ਉਹਨਾਂ ਨੇ ਘੱਟੋ ਘੱਟ ਮੇਰਾ ਖਿਆਲ 10 ਤੋਂ ਉੱਪਰ ਕਿਤਾਬਾਂ ਲਿਖੀਆਂ ਸੀ ਸ਼ਾਇਰੀ ਦੀਆਂ। ਅਤੇ ਉਹ ਡਿਸਕਸ਼ਨ ਹੋ ਰਹੀ ਸੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ, ਉਹਨੇ ਕਿ ਭਈ ਕੀ ਜਿਹੜੇ ਛੋਟੇ ਬੱਚੇ ਹੁੰਦੇ ਨੇ, ਛੋਟੇ ਸ਼ਿਸ਼ੂ ਨੇ, ਉਹਨਾਂ ਦੇ ਪਾਲਣ ਪੋਸ਼ਣ ਦਾ ਜਿਹੜਾ ਮਤਲਬ ਕਿ ਸਟਾਰਚ ਉਹਨਾਂ ਨੂੰ ਮਿਲਦਾ ਉਹਦਾ ਬੱਚੇ ਉੱਤੇ ਬਹੁਤ ਡੂੰਘਾ ਅਸਰ ਪੈਂਦਾ, ਅਤੇ ਫਿਰ ਕੀ ਮਾਂ ਦੀ ਅਤੇ ਪਿਓ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਸਟਾਰਟ ਪਿਕਅਪ ਕਰਨਾ, ਬੱਚੇ ਨੂੰ ਸਟਾਰਟਅਪ ਵਧੀਆ ਦੇਣਾ, ਬੱਚੇ ਨੂੰ ਮੈਨਰਸ ਸਿਖਾਉਣੇ। ਜਿਹੜੇ ਛੋਟੇ ਬੱਚੇ ਨੂੰ ਤੁਸੀਂ ਜੋ ਸਿਖਾ ਦਿਓਗੇ ਉਹ ਸਿੱਖ ਦੇਗਾ, ਅਤੇ ਇਹ ਵੀ ਤੁਹਾਨੂੰ ਪਤਾ ਵੱਡੇ ਹੋ ਕੇ ਤਾਂ ਕੋਈ ਸਿੱਖਦਾ ਹੀ ਨਹੀਂ ਹੈਗਾ। ਅਤੇ ਇਸ ਕਰਕੇ ਮਾਂ ਪਿਓ ਦਾ ਫਰਜ਼ ਬਣਦਾ ਕਿ ਉਹ ਬੱਚਿਆਂ ਨੂੰ ਚੰਗਾ ਆਦਮੀ, ਇਨਸਾਨ ਅਤੇ ਨਾਗਰਿਕ ਬਣਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਮਾਂ ਦਾ, ਖਾਸ ਕਰਕੇ ਕਿਉਂਕਿ ਬਾਪ ਜਿਹੜਾ ਉਹ ਤਾਂ ਉਹਦਾ ਡਿਪਾਰਟਮੈਂਟ ਥੋੜ੍ਹਾ ਜਿਹਾ ਹੋਰ ਹੈ ਅਤੇ ਬਾਪ ਦਾ ਵੀ ਓਨਾ ਹੀ ਹੈ, ਪਰ ਬਹੁਤਾ ਬੱਚੇ ਦੇ ਲਾਗੇ ਮਾਂ ਰਹਿੰਦੀ ਹੈ। ਅਤੇ ਵੱਖ ਵੱਖ ਲੋਕ ਆਉਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ, ਵੱਖ ਵੱਖ ਲੋਕ ਵਿੱਚ ਆਉਣ ਅਤੇ ਵਿਚਾਰ ਪ੍ਰਗਟ ਕਰਨ, ਅਤੇ ਉਹ ਮੈਨੂੰ ਇਹ ਗੱਲ ਬਹੁਤ ਪੁਰਾਣੀ ਹੈ ਪਰ ਮੈਨੂੰ ਅੱਜ ਤੱਕ ਚੇਤੇ ਆ। ਇੱਕ ਬੰਦਾ ਆਇਆ, ਉਹਦੀ ਕਾਲ ਲਈ ਗਈ ਅਤੇ ਉਹ ਕਹਿੰਦਾ ਸਾਥੀ ਜੀ ਤੁਸੀਂ ਬੜਾ ਜ਼ੋਰ ਰਹੇ ਹੋ ਦੇਣ ਕੇ ਅਤੇ ਆਪਣੇ ਵਿਚਾਰ ਪ੍ਰਗਟ ਕਰਨ, ਵੱਖ ਵੱਖ ਲੋਕ ਵਿੱਚ ਆਉਣ ਅਤੇ ਵਿਚਾਰ ਪ੍ਰਗਟ ਕਰਨ, ਅਤੇ ਉਹ ਮੈਨੂੰ ਇਹ ਗੱਲ ਬਹੁਤ ਪੁਰਾਣੀ ਹੈ ਪਰ

ਵੀ ਉਹਨਾਂ ਅਤੇ ਇਹ ਸਾਡੇ ਮੁਲਕ 'ਚ ਵੇਖ ਲਓ ਜਾ ਕੇ, ਇਹਦੇ ਤੁਹਾਨੂੰ ਹਰ ਚੌਥੇ ਘਰ 'ਚ ਨਮੂਨਾ ਮਿਲੇਗਾ। ਅਤੇ ਜਿਹੜੇ ਬਾਪ ਅਨਪੜ੍ਹ ਨੇ ਉਹ ਹੈਂਕੜ ਅਤੇ ਲਿਫਾਫੇਬਾਜ਼ੀ ਵਿੱਚ ਹੀ ਆਪਣੇ ਬੱਚਿਆਂ ਨੂੰ ਗਲਤ ਰਸਤੇ ਪਾਉਣਗੇ। ਹੈਂ, ਬੱਚਿਆਂ ਦਾ ਮਾਨਸਿਕ ਵਿਕਾਸ ਜਿਹੜਾ ਨਾ ਉਹ ਡਿਵੈਲਪ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰ ਬੱਚੇ ਨੂੰ ਸਟਾਰਟਅਪ ਮਿਲਣਾ ਚਾਹੀਦਾ। ਇੱਕ ਦੇਸ਼ ਜਿਹੜਾ ਨਾ ਇੱਕ ਦੇਸ਼ ਨੂੰ ਉੱਨਤੀ ਕਰਨ ਵਾਸਤੇ ਵੱਗ ਨਹੀਂ ਚਾਹੀਦਾ, ਨਾਗਰਿਕ ਚਾਹੀਦੇ ਨੇ। ਵੱਗ ਵਿੱਚ ਅਤੇ ਨਾਗਰਿਕ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਤੁਹਾਨੂੰ ਵੀ ਪਤਾ। ਨੰਬਰ 2 'ਤੇ ਆ ਗਏ ਜੀ, ਸਾਰੇ ਮੁੰਡੇ ਕੁੜੀਆਂ ਲਈ ਵਿਆਹ ਜ਼ਰੂਰੀ ਹੈ। ਮੈਂ ਆਪਣੇ ਸੁਸਾਇਟੀ ਦੀ ਗੱਲ ਕਰ ਰਿਹਾ। ਜਦੋਂ ਇਹ ਵਿਆਹ ਕਈਆਂ ਦਾ ਜੀਵਨ ਸਵਰਗ ਵੀ ਬਣਾਉਂਦਾ ਅਤੇ ਬਹੁਤਿਆਂ ਦਾ ਨਰਕ। ਕਈ ਬੰਦੇ ਆਪਣੇ ਨਾਦਰਸ਼ਾਹੀ ਤਬੀਅਤ ਕਾਰਨ ਆਪਣੀਆਂ ਪਤਨੀਆਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ, ਹੈਂ, ਭਾਵੇਂ ਉਹ ਪੜ੍ਹੀਆਂ ਲਿਖੀਆਂ ਵੀ ਹੁੰਦੀਆਂ ਨੇ। ਉਹਨਾਂ ਨੂੰ ਰੋਟੀ ਪਾਣੀ ਬਣਾਉਣ ਵਾਲੀ ਨੌਕਰਾਣੀ ਸਮਝਦੇ ਨੇ ਅਤੇ ਬੱਚੇ ਜੰਮਣ ਵਾਲੀ ਮਸ਼ੀਨ ਸਮਝਦੇ ਨੇ, ਇਸ ਤੋਂ ਅੱਗੇ ਕੁਛ ਨਹੀਂ। ਜੀਵਨ ਸਾਥਣ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਹੈ, ਇੱਕ ਨੌਕਰਾਣੀ ਜਿਹੀ ਨਹੀਂ ਹੁੰਦੀ। ਇੱਧਰੋਂ ਆਇਆ ਤਾਂ ਚਾਰ ਦਬਕੇ ਮਾਰੇ, ਇੱਧਰੋਂ ਆਇਆ ਤਾਂ ਚਾਰ ਦਬਕੇ ਮਾਰੇ। ਅਤੇ ਗੱਲ ਗੱਲ 'ਤੇ ਦਾਜ ਦੇ ਮਿਹਣੇ ਮਾਰਨੇ, ਤੂੰ ਲੈ ਕੇ ਕੀ ਆਈ ਹੈ, ਔਂਤਰੀ ਭੁੱਖਿਆਂ ਦੇ ਘਰੋਂ ਆ ਗਈ, ਇੱਥੇ ਆਣ ਕੇ ਰੋਟੀ ਪੱਕਦੀ ਵੇਖ ਕੇ ਤੇ ਯੇ ਅਤੇ ਵੋ, ਹੋਏ ਹੋਏ ਚਲੋ ਛੱਡੋ। ਕਈ ਇੰਨੀਆਂ ਟੈਲੈਂਟਡ ਕੁੜੀਆਂ ਹੁੰਦੀਆਂ ਨੇ ਪੜ੍ਹੀਆਂ ਲਿਖੀਆਂ, ਜੇਕਰ ਉਹਨਾਂ ਦੀ ਸ਼ਾਦੀ ਨਾ ਹੁੰਦੀ ਤਾਂ ਉਹ ਆਪਣੇ ਕੈਰੀਅਰ ਦੀਆਂ ਬੁਲੰਦੀਆਂ ਛੂਹ ਸਕਦੀਆਂ ਸਨ। ਇਹ ਵੀ ਤੁਸੀਂ ਆਲੇ ਦੁਆਲੇ ਵੇਖਿਆ ਕਿ ਉਹਨਾਂ ਦੀ ਮੱਤ ਉਹਨਾਂ ਦੇ ਸਹੁਰੇ ਘਰ ਨੇ ਮਾਰ ਦਿੱਤੀ। ਕੁੜੀ ਨੇ ਇੱਕ ਨੂੰ ਮੈਂ ਜਾਣਨਾ, ਉਹ ਟੀਚਰ ਬਣਨਾ ਚਾਹੁੰਦੀ ਸੀ, ਪੁਰਾਣੀ ਗੱਲ ਹੈ, ਉਹਨੇ ਸੰਸਕ੍ਰਿਤ ਦੀ MA ਕੀਤੀ ਕੁੜੀ ਨੇ। ਹਾਂਜੀ, ਮੇਰੇ ਦੋਸਤ ਦੀ ਗਲੀ 'ਚ ਉਹਨਾਂ ਦਾ ਘਰ ਸੀ ਅਤੇ ਉਹ ਮਤਲਬ ਕਿ ਔਰ ਪੇਕੇ ਉਹਦੇ ਕਹਿੰਦੇ ਨੇ, ਪੁੱਤਰ ਤੂੰ ਹੁਣ ਆਪਣੇ ਸਹੁਰੇ ਜਾ ਕੇ ਤੂੰ ਆਪਣੀ ਸਰਵਿਸ ਕਰੀ, ਇੱਥੇ ਫਿਰ ਤੇਰੀ ਬਦਲੀ ਹੋ ਜਾਣੀ, ਵਿਆਹ ਤੇਰਾ ਦੂਰ। ਅਤੇ ਜਦੋਂ ਸਹੁਰੇ ਘਰ ਗਈ ਉਹਨੇ ਮਾੜੀ ਜਿਹੀ ਗੱਲ ਤੋਰੀ ਕਿ ਪਿਤਾ ਜੀ ਮੈਨੂੰ, ਮੈਂ ਸਰਵਿਸ ਕਰਨੀ ਚਾਹੁੰਦੀ ਹਾਂ। ਔਰ ਉਹਨੇ ਮਤਲਬ ਕਿ ਸੈਕਿੰਡ ਕਲਾਸ 'ਚ ਸ਼ਾਇਦ ਕੀਤੀ ਸੀ ਅਤੇ ਉਹਦੇ ਪਿਤਾ ਜੀ ਨੇ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਵੀ ਦੇਖੋ ਪੁੱਤਰ, ਸਾਡੇ ਘਰ ਕਿਸੇ ਚੀਜ਼ ਦਾ ਕੋਈ ਘਾਟਾ ਹੈ? ਹਾਂਜੀ, ਕੋਈ ਘਾਟਾ ਹੈ ਸਾਡੇ ਘਰ ਦੇ ਵਿੱਚ? ਕਾਹਦੇ ਵਾਸਤੇ ਤੂੰ ਨੌਕਰੀ ਕਰਨੀ, ਕੀ ਚਾਹੀਦਾ ਤੈਨੂੰ? ਇੱਕ ਬੀਵੀ ਦਾ ਫਰਜ਼ ਹੁੰਦਾ ਚੰਗਾ ਅੰਨ ਪਾਣੀ ਬਣਾਉਣਾ, ਖਾਣਾ ਚੰਗਾ ਬਣਾਉਣਾ, ਘਰ ਨੂੰ ਸਵਾਰ ਬਣਾ ਕੇ ਰੱਖਣਾ, ਅਤੇ ਤੂੰ ਬਾਈ ਘਰ 'ਚ ਐਸ਼ ਕਰ, ਜੋ ਤੈਨੂੰ ਚਾਹੀਦਾ ਤੂੰ ਸਾਨੂੰ ਦੱਸ। ਮੁੰਡੇ ਦੀ ਵੀ ਇਹੋ ਹੀ ਰਾਏ ਸੀ ਵੀ ਤੂੰ ਕਿੱਧਰ ਤੁਰੀ ਫਿਰੇ, ਕਾਹਦੇ ਵਾਸਤੇ? ਵੇਖੋ, ਇੱਕ ਇਹ ਦੀਵੇ ਨੇ ਅੱਗੋਂ ਕਈ ਹਜ਼ਾਰ ਦੀਵੇ ਬਾਲਣੇ ਸਨ ਜਿਹਨੂੰ ਉਹਨਾਂ ਨੇ ਰੋਟੀਆਂ ਪਕਾਉਣ 'ਤੇ ਡਾ ਛੱਡਿਆ, ਜਦੋਂ ਕਿ ਰੋਟੀਆਂ ਬਣਾਉਣ ਵਾਲੀਆਂ ਘਰਾਂ 'ਚ ਹੋਰ ਵੀ ਹੈਗੀਆਂ ਸਨ ਉਹਨਾਂ ਦੇ ਘਰ, ਦਰਾਣੀਆਂ ਜਠਾਣੀਆਂ ਅਤੇ ਉਹਦੀਆਂ ਭੈਣਾਂ ਵੀ ਹੈਗੀਆਂ ਸਨ ਘਰ ਦੇ ਵਿੱਚ। ਐਨੀ ਹੋ, ਇਹਦੇ ਅਪੋਜਿਟ ਵੀ ਹੈ, ਇੱਦਾਂ ਹੀ ਹੁੰਦਾ। ਕਈਆਂ ਆਦਮੀਆਂ ਨੂੰ ਇਹੋ ਜਿਹੀਆਂ ਜੀਵਨ ਸਾਥਣਾਂ ਮਿਲਦੀਆਂ ਨੇ ਕਿ ਪਤੀ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ। ਭਾਈ, ਇਹ ਸਭ ਕੁਝ ਡਿਪੈਂਡ ਕਰਦਾ ਤੁਹਾਡਾ ਕਿਹਦੇ ਨਾਲ ਵਾਹ ਪਿਆ, ਵਿਆਹ ਤੁਸੀਂ ਕਰਵਾਉਣਾ ਕਿ ਨਹੀਂ। ਇਹਦੀ ਖੁੱਲ੍ਹ ਹੋਣੀ ਚਾਹੀਦੀ ਹੈ। ਉੱਨਤ ਦੇਸ਼ਾਂ ਵਿੱਚ ਤਾਂ ਇਹਦਾ ਰਿਵਾਜ਼ ਹੈਗਾ ਅਤੇ ਭਾਰਤ ਵਿੱਚ ਦਿਨ ਬ ਦਿਨ ਵੱਧਦਾ ਜਾ ਰਿਹਾ। ਭਾਈ, ਗੱਲਾਂ ਕਰਨ ਵਾਲਿਆਂ ਦੇ ਵੀ ਵਾਰੇ ਵਾਰੇ ਜਾਈਏ, ਜਿੰਨੇ ਮੂੰਹ ਉਹਨਾਂ ਦੀਆਂ ਹੀ ਗੱਲਾਂ। ਕਦੀ ਖਲਕ ਦੀ ਜ਼ਬਾਨ ਬੰਦ ਹੋ ਸਕਦੀ ਹੈ ਬਈ? ਹੈਂ, ਨਾ ਹੀ ਦਰਿਆਈ ਬੰਨ ਵੱਜਦੇ ਨੇ ਅਤੇ ਨਾ ਹੀ ਖਲਕ ਦੀ ਬੰਦ ਜ਼ਬਾਨ ਹੁੰਦੀ। ਧਾਰਮਿਕ ਲੋਕ ਉਹਦੇ ਬਾਰੇ ਕਹਿਣਗੇ, ਵਾਹ ਵਾਹ ਜੀ, ਧਾਰਮਿਕ ਲੋਕ ਇਹਦੇ ਬਾਰੇ ਨਾ ਇਹਦੇ ਤੋਂ ਪਹਿਲਾਂ ਕਿ ਧਾਰਮਿਕ ਲੋਕ ਕੁਝ ਕਹਿਣ, ਇਹ ਜਿਹੜੇ ਧਾਰਮਿਕ ਲੋਕ ਨੇ ਇਹ ਆਪਣੀ ਪੀੜ੍ਹੀ ਥੱਲੇ ਸੋਟੀ ਫੇਰਨ, ਸੋਟੀ ਨਹੀਂ ਬਲਕਿ ਡਾਂਗ ਫੇਰਨ,
ਮੈਂ ਕਹਿੰਦਾ ਡਾਂਗ ਵੀ ਪਰਾਂ ਧਰਨ

0: ਖੂੰਡ ਫੇਰਨ ਆਪਣੀ ਆਪਣੀ ਪੀੜ੍ਹੀ ਦੇ ਥੱਲੇ। ਸਾਨੂੰ ਹਦਾਇਤਾਂ ਦੇਣ ਵਾਲਿਆਂ ਨੇ ਆਪਣੇ ਮੰਦਰ ਅਤੇ ਗੁਰਦੁਆਰੇ ਲੁੱਟ ਕੇ ਖਾ ਲਏ ਨੇ ਅਤੇ ਸਾਨੂੰ ਦੱਸਦੇ ਨੇ ਕਿ ਆਦਰਸ਼ ਜ਼ਿੰਦਗੀ ਕਿੱਦਾਂ ਜੀਦੀ ਹੈ, ਪ੍ਰਭੂ ਭਗਤੀ ਕੀ ਹੁੰਦੀ ਹੈ। ਜਿਹੜੇ ਭਗਵਾਨ ਦੀ ਪੂਜਾ ਕਰਦੇ ਨੇ ਮੰਦਰਾਂ ਵਿੱਚ, ਉਹਨਾਂ ਦੇ ਗਲਾਂ 'ਚੋਂ ਜਾਣ ਲੱਗੇ ਸੋਨੇ ਦੇ ਹਾਰ ਲਾ ਕੇ ਲੈ ਜਾਂਦੇ ਨੇ ਅਤੇ ਕੁਇੰਟਲਾਂ ਦਾ ਕੁਇੰਟਲ ਸੋਨਾ ਇਹਨਾਂ ਨੇ ਲੁਕਾਇਆ ਘਰਾਂ 'ਚ ਆਪਣਿਆਂ 'ਚ, ਅਤੇ ਹਦਾਇਤਾਂ ਸਾਨੂੰ ਦਿੰਦੇ ਜੇ। ਆਮ ਬੰਦਾ ਤੇ ਬੰਦੇ ਨਾਲ ਫਰਾਡ ਕਰਦਾ ਮੰਨ ਲਿਆ, ਤੁਸੀਂ ਆਪਣੇ ਰੱਬ ਨਾਲ ਧੋਖਾ ਕਰਨ ਵਾਲੇ ਦੁਸ਼ਟ ਲੋਕ ਹੋ, ਤੁਹਾਡੇ ਤੇ ਦਰਸ਼ਨ ਕਰਕੇ ਸਿਰ ਪੀੜ ਹੋਣ ਲੱਗ ਪੈਂਦੀ ਹੈ। ਤੁਸੀਂ ਬੰਦੇ ਵੀ ਨਹੀਂ, ਭੂਤ ਪ੍ਰੇਤਾਂ ਹੋ ਤੁਸੀਂ। ਅਸੀਂ ਜਦੋਂ ਨਿੱਕੇ ਹੁੰਦੇ ਹਾਂ ਨਾ ਤੇ ਸੋਚਦੇ ਹੁੰਦੇ ਸਾਂ ਭੂਤ ਪ੍ਰੇਤਾਂ ਜਿਹੜੀਆਂ ਨੇ ਨਾ ਇਹ ਮੜੀਆਂ 'ਚ ਹੁੰਦੀਆਂ ਨੇ, ਓਏ ਹੁਣ ਪਤਾ ਲੱਗਾ ਕਿ ਮੰਦਰਾਂ ਅਤੇ ਗੁਰਦੁਆਰਿਆਂ 'ਚ ਵੀ ਭੂਤ ਪ੍ਰੇਤਾਂ ਹੁੰਦੀਆਂ ਨੇ। ਭਾਈ ਜੇ ਕੋਈ ਚੰਗਾ ਬੰਦਾ ਹੋਵੇਗਾ ਤਾਂ ਉਹਨੂੰ ਸਾਡਾ ਨਮਸਕਾਰ, ਉਹਨੇ ਆਪਣੀ ਆਤਮਾ ਨੂੰ ਇੰਨੀ ਕੂੜ ਵਿੱਚ ਵੀ ਜਿੰਦਾ ਰੱਖਿਆ ਅਤੇ ਅਸੀਂ ਝੁੱਕ ਕੇ ਉਹਨੂੰ ਨਮਸਕਾਰ ਕਰਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਇੱਕੋ ਜਿਹੇ ਹੀ ਨੇ, ਪਰ ਬਹੁਤੇ। ਹੁਣ ਤੀਸਰੀ ਗੱਲ ਲਾਉਂਦੇ ਹਾਂ ਕਿ ਬਾਰ ਬਾਰ ਜਨਮ ਲੈਣ ਦੇ ਸਿਧਾਂਤ ਨੂੰ ਭਾਰਤ ਦੇ ਤਕਰੀਬਨ ਸਾਰੇ ਹੀ ਧਰਮ ਮੰਨਦੇ ਨੇ। ਮਨੁੱਖ ਬਾਰ ਬਾਰ ਜੰਮਦਾ ਅਤੇ ਮਰਦਾ ਉਦੋਂ ਤੱਕ ਜਦੋਂ ਤੱਕ ਉਹ ਮੁਕਤ ਹੋ ਕੇ ਈਸ਼ਵਰ ਵਿੱਚ ਲੀਨ ਨਹੀਂ ਹੋ ਜਾਂਦਾ। ਇਸ ਸਿਧਾਂਤ ਦੇ ਵਿੱਚ ਵੱਡੀ ਖਾਮੀ ਇਹ ਹੈ, ਇਹ ਸਿਧਾਂਤ ਸਾਡੀ ਜੀਵਨ ਯਾਤਰਾ ਨੂੰ ਧੀਮੀ, ਸੁਸਤ ਅਤੇ ਬੋਰ ਕਰਦਾ। ਜ਼ਿੰਦਗੀ ਮਾਣਨਾ ਹੋਏ ਹੋਏ ਜ਼ਿੰਦਗੀ ਨੂੰ ਨਹੀਂ ਇਹ ਮਾਣਦੇ, ਕੰਮ ਵੀ ਨਹੀਂ ਕਰਦੇ, ਸਮਾਜ ਦਾ ਵੀ ਕੋਈ ਭਲਾ ਨਹੀਂ ਕਰਦੇ। ਇਹ ਪ੍ਰਭੂ 'ਚ ਲੀਨ ਹੋਣਾ ਬੰਦੇ ਦਾ ਉਦੇਸ਼ ਹੈ ਇਹਨਾਂ ਲੋਕਾਂ ਦਾ। ਹਾਂਜੀ, ਮਾਲਾ ਫੇਰਦੇ ਰਹਿਣਾ, ਰੱਬ ਰੱਬ ਕਰੀ ਜਾਣਾ, ਕੰਮ ਨੂੰ ਹੱਥ ਨਹੀਂ ਲਾਉਣਾ, ਇਕੋਨੋਮੀ 'ਚ ਇਹਨਾਂ ਦੀ ਕੋਈ ਲੈਣ ਦੇਣ ਨਹੀਂ ਹੈ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਲਟੇ ਲੋਕਾਂ ਨੂੰ ਵੀ ਲੇਜ਼ੀ ਬਣਾਉਣ ਡਏ ਨੇ। ਇਹਨਾਂ ਲੋਕਾਂ ਦੀ ਸਮਾਜ ਜਾਂ ਦੇਸ਼ ਨੂੰ ਕੋਈ ਦੇਣ ਨਹੀਂ ਹੁੰਦੀ, ਇਹ ਗੁੰਮਰਾਹ ਵੀ ਕਰਦੇ ਨੇ। ਜੇ ਸੋਚਦੇ ਨੇ ਇਹ ਕਿ ਮੈਨੂੰ ਦੁਨੀਆ ਨਹੀਂ ਚਾਹੀਦੀ, ਮੈਨੂੰ ਮੁਕਤੀ ਚਾਹੀਦੀ ਹੈ, ਤਾਂ ਫਿਰ ਮਾਰੋ ਖੂਹ 'ਚ ਛਾਲ ਅਤੇ ਮੁਕਤੀ ਕਰ ਲਓ ਪ੍ਰਾਪਤ ਬਾਈ, ਕਿਉਂਕਿ ਇਸ ਸੋਹਣੀ ਦੁਨੀਆ 'ਤੇ ਤੂੰ ਬਰਡਨ ਬਣਿਆ ਵੈ। ਸਮਾਜ, ਦੇਸ਼, ਲੋਕਾਂ, ਪਰਿਵਾਰ ਪ੍ਰਤੀ ਜਿਹੜੇ ਇਹਨਾਂ ਦੇ ਫਰਜ਼ ਬਣਦੇ ਸਨ, ਇਹ ਉਹਨਾਂ ਸਾਰਿਆਂ ਫਰਜ਼ਾਂ ਤੋਂ ਮੂੰਹ ਮੋੜੀ ਬੈਠੇ ਨੇ ਅਤੇ ਮਾਲਾ ਘੁਮਾਈ ਜਾਂਦੇ ਨੇ। ਉਹ ਮਾਲਾ ਕੋਈ ਬਿਜਲੀ ਪ੍ਰੋਡਿਊਸ ਕਰਦੀ ਹੈ ਜਿਹੜੀ ਘਰ ਘਰ ਬਲਬ ਜਗਣੇ ਸ਼ੁਰੂ ਹੋ ਜਾਣਗੇ, ਅੰਨ ਦੇ ਵੈਰੀ ਨਾ ਹੋਣ ਅਤੇ ਧਰਤੀ 'ਤੇ ਭਾਰ। ਇਸਲਾਮ ਅਤੇ ਈਸਾਈ ਧਰਮ ਜਿਹੜਾ ਪੁਨਰ ਜੀਵਨ 'ਚ ਯਕੀਨ ਨਹੀਂ ਰੱਖਦੇ। ਇਸਲਾਮ ਅਤੇ ਈਸਾਈ ਧਰਮ ਨੇ ਵਿਸ਼ਵ 'ਚ ਆਪਣੀ ਧਾਕ ਦੋਵਾਂ ਧਰਮਾਂ ਨੇ ਜਮਾਈ ਸੀ। ਇਤਿਹਾਸ ਪੜ੍ਹ ਕੇ ਜਾਣਨ ਵਾਲੇ ਅਤੇ ਜਿਹਨਾਂ ਜਿਹੜੇ ਨਹੀਂ ਜਾਣਦੇ ਉਹ ਪੜ੍ਹ ਕੇ ਵੇਖਣ, ਕੋਈ 5000 ਸਾਲ ਪੁਰਾਣਾ ਇਤਿਹਾਸ। ਹਾਂਜੀ, 70% ਦੁਨੀਆ 'ਤੇ ਮੁਸਲਮਾਨ ਰਾਜ ਹੁੰਦਾ ਸੀ। ਇਹਨਾਂ ਮੁਸਲਮਾਨਾਂ ਦੀ ਅਤੇ ਕ੍ਰਿਸਚਨਾਂ ਦੀ ਆਪਸ ਵਿੱਚ ਚੰਗੀ ਟੱਕਰ ਡਈ, ਕਿਸੇ ਪਾਸੇ ਉਹ ਹਾਵੀ, ਕਿਸੇ ਪਾਸੇ ਇਹ ਹਾਵੀ, ਅਤੇ 70% ਦੁਨੀਆ ਦੇ ਉੱਤੇ ਮੁਸਲਮਾਨਾਂ ਦਾ ਰਾਜ ਹੁੰਦਾ ਸੀ। ਪਰ ਲੰਮੀ ਰੇਸ ਵਿੱਚ ਮੁਸਲਮਾਨ ਪਛੜ ਗਏ ਕਿਉਂਕਿ ਇਹਨਾਂ ਐਜੂਕੇਸ਼ਨ ਦਾ ਬਾਈਕਾਟ ਕੀਤਾ ਸੀ। ਉਹ ਕਿਸ ਤਰ੍ਹਾਂ, ਡਿਟੇਲ 'ਚ ਤਾਂ ਮੈਂ ਜਾ ਨਹੀਂ ਸਕਦਾ, ਇੱਕ ਹੀ ਇਗਜ਼ਾਮਪਲ ਦਾਂਗਾ। ਜਿਵੇਂ ਜਦੋਂ ਜਰਮਨ ਨੇ ਛਾਪਾਖਾਨਾ ਬਣਾਇਆ, ਪ੍ਰੈਸ ਆਈ ਜਦੋਂ, ਅਤੇ ਇਹਨਾਂ ਨੇ ਕਿਹਾ ਕਿ ਛਾਪਾਖਾਨਾ ਹਰਾਮ ਹੈ, ਅਤੇ ਛਾਪੇਖਾਨੇ ਦੇ ਨਾਲ ਹੀ ਅਖਬਾਰਾਂ ਅਤੇ ਕਿਤਾਬਾਂ ਛਪਦੀਆਂ ਸਨ, ਛਾਪੇਖਾਨੇ ਨਾਲ ਹੀ ਸਾਰਾ ਕੁਛ ਛਪਦਾ ਸੀ। ਇਹਨਾਂ ਨੇ ਛਾਪੇਖਾਨੇ ਦਾ ਬਾਈਕਾਟ ਕਰ ਦਿੱਤਾ ਅਤੇ ਬਾਕੀ ਤਾਂ ਬਾਈ ਦੋਸਤੋ ਜਨਤਾ ਪੜ੍ਹਦੀ ਰਹੀ, ਪੜ੍ਹਦੀ ਰਹੀ। ਇਹ ਉਦੋਂ ਪੜ੍ਹਾਈ ਵਿੱਚ ਪਛੜੇ ਅਤੇ ਇਹਨਾਂ ਦਾ ਬੈਕ ਗੇਅਰ ਲੱਗਾ। ਬਾਅਦ 'ਚ ਇਹਨਾਂ ਦਾ ਹੀ ਇੱਕ ਕੋਈ ਵਡੇਰਾ ਆਇਆ ਜਿਹਨੇ ਸ਼ੁਰੂ ਕਰਵਾਇਆ ਸੀ ਸਾਰਾ ਕੁਛ ਵੀ ਅਸੀਂ ਤਾਂ ਪਿੱਛੇ ਰਹਿ ਜਾਂਗੇ, ਇਹ ਗੱਲ ਠੀਕ ਨਹੀਂ। ਚਲੋ ਇਸ ਦੁਨੀਆਂ ਨੂੰ ਮਾਨਣਾ, ਇਸ ਦੁਨੀਆਂ ਵਾਸਤੇ ਕੁਛ ਕਰਨਾ ਆਪਣੇ ਆਲੇ ਦੁਆਲੇ ਵਾਸਤੇ, ਸੁਸਾਇਟੀ ਵਾਸਤੇ, ਦੇਸ਼ ਵਾਸਤੇ, ਕੋਈ ਜ਼ਰੂਰੀ ਤਾਂ ਨਹੀਂ ਕਿ ਤੁਸੀਂ ਪੰਡਾਂ ਹੀ ਢੋਂਦੇ ਰਹੋ, ਮਾੜਾ ਮੋਟਾ ਵੀ ਤੁਸੀਂ ਜੋ ਕੁਛ ਕਰ ਸਕਦੇ ਹੋ, ਛੋਟੀ ਜਿਹੀ ਗੱਲ ਵੀ ਸਮਾਜ ਵਾਸਤੇ ਜਿਹੜੀ ਤੁਸੀਂ ਕਰ ਸਕਦੇ ਹੋ ਉਹ ਬੜੀ ਹਰ ਬੰਦਾ ਕਰਨ ਲੱਗੇ, ਉਹ ਤੁਸੀਂ ਤਾਂ ਸਮਾਜ ਸੁਧਾਰਨ ਦੀਆਂ ਹਨੇਰੀਆਂ ਲਿਆ ਦਿਓ, ਜਿਸ ਤਰ੍ਹਾਂ ਤਾਂਤਰਿਕਾਂ ਦੇ ਪ੍ਰੋਹਤਾਂ ਨੇ ਅਤੇ ਸਾਧਾਂ ਨੇ ਹਨੇਰੀਆਂ ਲਿਆਂਦੀਆਂ ਨੇ ਕੁਫਰ ਦੀਆਂ, ਇੱਦਾਂ ਤੁਸੀਂ ਵੀ ਲਿਆ ਸਕਦੇ ਹੋ। ਬਾਬਰ ਜਿਹੜਾ ਸੀ ਉਹਨੇ ਕਿਹਾ ਸੀ ਕਿ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇਸਤੇ, ਵੀ ਇਹੋ ਹੀ ਆ ਜ਼ਿੰਦਗੀ, ਇਹਦੇ ਵਿੱਚ ਹੀ ਤੁਸੀਂ ਜੋ ਖੁਸ਼ੀ ਜੋ ਕਰਨਾ ਚਾਹੁੰਦੇ ਹੋ ਕਰੋ, ਦੁਬਾਰਾ ਕੁਛ ਨਹੀਂ। ਹਾਂਜੀ ਉਹਨਾਂ ਨੂੰ ਪਤਾ ਕਿ ਜ਼ਿੰਦਗੀ ਕੀ ਹੈ, ਇਹਦੇ 'ਚ ਜਿਹੜੇ ਘੋੜੇ ਦੜਾਉਣੇ ਨੇ ਦੜਾ ਲਓ। ਬਾਬਾ ਬਲਵੰਤ ਜੀ ਵੀ ਲਿਖਦੇ ਨੇ, ਜਦ ਮੌਤ ਨੇ ਨਹੀਂ ਦੇਣਾ ਇੱਕ ਪਲ ਵੀ ਉਧਾਰਾ, ਫਿਰ ਇੱਕ ਪਲ ਜਿਹੜਾ ਉਹਨੂੰ ਕਿਉਂ ਮੌਤ ਕਰਨਾ। ਗੱਲ ਹੈ ਵੀ ਠੀਕ ਹੈ, ਇਸ ਜੀਵਨ ਵਿੱਚ ਹੀ ਆਪਣੇ ਸੱਜਣੋ ਯਾਰ ਵਿਖਾ ਲਓ ਜਿਹੜੇ ਵਿਖਾਏ ਜਾਂਦੇ ਨੇ, ਪਰ ਬ੍ਰੈਕਟ 'ਚ ਰਹਿ ਕੇ ਦੂਜਿਆਂ ਨੂੰ ਵੀ ਮੌਕਾ ਮਿਲੇ ਸਾਰੇ, ਮਤਲਬ ਕਿ ਜੋ ਤੁਸੀਂ ਆਪਣੀ ਲਾਈਫ ਨੂੰ ਇੰਜਾਏ ਜ਼ਰੂਰ ਕਰੋ ਯਾਰ, ਨੇਚਰ ਨੂੰ ਖਾਸ ਕਰਕੇ, ਸੁਸਾਇਟੀ ਵਿੱਚ ਬਹੁਤ ਕੁਛ ਚੰਗਾ ਵੀ ਹੈ, ਕੁਦਰਤ ਵੇਖੋ ਹਾਂ ਕਿੱਡੀ ਸੋਹਣੀ ਖੂਬਸੂਰਤ ਕੁਦਰਤ ਹੈ। ਹਾਂਜੀ ਆਹ ਜਿਹੜੇ ਫੁੱਲਾਂ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਕਵਿਤਾਵਾਂ ਲਿਖਣ ਵਾਲੇ ਨੇ, ਜਿਹੜੇ ਕਹਾਣੀਆਂ ਲਿਖਣ ਵਾਲੇ ਨੇ, ਉਹ ਕਦੀ ਪੋਲੀਟਿਕਸ ਦੀ ਬਹਿਸ 'ਚ ਪੈਂਦੇ ਨੇ, ਉਹਨਾਂ ਦੀਆਂ ਮਹਿਫਲਾਂ 'ਚ ਬਹਿੰਦੇ ਨੇ ਕਦੀ? ਨਾ, ਕਿਉਂਕਿ ਆਹ ਅੜੱਦ ਪਾਉਣ ਵਾਲਿਆਂ ਨੂੰ ਕੁਦਰਤ ਦੀਆਂ ਧੁਨਾਂ ਨਹੀਂ ਸੁਣਦੀਆਂ। ਗੱਲ ਸੁਣੋ, ਜਦੋਂ ਮਿਊਜ਼ਿਕ ਵੱਜਦਾ ਹੁੰਦਾ ਉਹਦੇ ਵਿੱਚ ਜਿਹੜੀਆਂ ਟਿਊਨਾਂ ਨਿਕਲ ਰਹੀਆਂ ਹੁੰਦੀਆਂ ਨੇ, ਜਾਂ ਇਕੱਲੀ ਕੋਈ ਟਿਊਨ ਹੀ ਨਹੀਂ ਟਿਊਨ ਵੱਜ ਰਹੀ ਹੈ, ਉਹ ਜਿਹੜੀ ਦਿਲ ਨਾਲ ਖਹਿ ਕੇ ਲੰਘਦੀ ਹੈ ਅਤੇ ਸਾਡਾ ਧਿਆਨ ਉਹਦੇ ਵੱਲ ਨੂੰ ਜਾਂਦਾ ਅਤੇ ਉਹ ਟਿਊਨ ਪਿਆਰੀ ਲੱਗਦੀ ਹੈ, ਉਹ ਵੀ ਕੁਦਰਤ ਨਾਲ ਹੀ ਮੇਲ ਖਾ ਰਹੀ ਹੁੰਦੀ ਹੈ। ਇਸੇ ਜ਼ਿੰਦਗੀ 'ਚ ਯੋਰ ਵਿਖਾ ਲਓ, ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ, ਸੁਨਾਰ ਦੀ ਠੱਕ ਠੱਕ ਨਾਲੋਂ ਲਾਰ ਦੀ ਇੱਕੋ ਹੀ ਸੱਟ ਕਾਰਗਰ ਸਿੱਧ ਹੁੰਦੀ ਹੈ। ਜਿਉਂਦਾ ਕੋਈ ਸਵਰਗ ਵੇਖ ਨਹੀਂ ਸਕਦਾ, ਮਰ ਕੇ ਕੋਈ ਉਧਰੋਂ ਆਇਆ ਨਹੀਂ, ਇਹ ਐਵੇਂ ਫੇਰੀ ਸਟੇਲ ਨੇ ਇਹ ਸਾਰੀਆਂ। ਇਹਦੇ ਨਾਲ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦਾ ਹਲਵਾ ਮੰਡਾ ਚੱਲਦਾ 5000 ਤੋਂ ਸਾਲ ਤੋਂ ਚੱਲਦਾ, ਅੱਜ ਬਹੁਤਾ ਚੱਲਣ ਡਿਆ ਪਿਆ। ਸਗੋਂ ਦੋਸਤੋ ਤੁਸੀਂ ਸਾਰੇ ਇੰਜਾਏ, ਅਤੇ ਇਹ ਪਖੰਡੀ ਵੀ ਇੰਜਾਏ ਸਾਇੰਸ ਦੇ ਅਵਿਸ਼ਕਾਰਾਂ ਨੂੰ ਕਾਢਾਂ ਨੂੰ ਕਰਦੇ ਨੇ ਇੰਜਾਏ, ਟੈਲੀਫੋਨ, ਹਵਾਈ ਜਹਾਜ਼ ਅਤੇ ਯੇ ਅਤੇ ਜੋ ਵੀ ਸਾਇੰਸ ਨਾਲ ਜੋ ਵੀ ਬਣਿਆ ਉਹਨੂੰ ਇੰਜਾਏ ਉਹਨਾਂ ਨੂੰ ਕਰਦੇ ਨੇ, ਹੈਂ, ਅਤੇ ਪੂਜਦੇ ਮੜੀਆਂ ਨੂੰ, ਸਾਧਾਂ ਨੂੰ, ਪਖੰਡੀਆਂ ਨੂੰ, ਅਤੇ ਉਹ ਅੰਧ ਵਿਸ਼ਵਾਸ ਨੂੰ। ਜਾਂ ਤਾਂ ਨਾ ਸਾਇੰਸ ਦੀਆਂ ਸਾਰੀਆਂ ਕਾਢਾਂ ਦਾ ਬਾਈਕਾਟ ਕਰ ਦਿਉ, ਨਾ ਪਾਓ ਸਟੰਡ। ਜਿਹਨੇ ਸਟੰਡ ਪਵਾਏ ਨੇ ਉਹ ਉਸ ਤੋਂ ਪਹਿਲਾਂ ਮਰਨ ਲੱਗਾ ਸੀ, ਹਾਂਜੀ, ਅਤੇ ਸਟੰਡ ਪਾ ਕੇ ਉਹਦੀ 10-15 ਸਾਲ ਉਮਰ ਵੱਧ ਗਈ, 20 ਸਾਲ ਉਮਰ ਵੱਧ ਗਈ। ਇਹ ਦੱਸੋ ਰੱਬ ਨੇ ਵਧਾਈ ਹੈ ਹੁਣ ਕਿ ਜਾਂ ਸਾਇੰਸ ਨੇ, ਆ ਬੰਦੇ ਨੇ ਵਧਾਈ ਹੈ ਉਹਦੀ ਉਮਰ ਜਿਹੜੀ ਲਿਖੀ ਹੈ ਜੀ, ਉਹਦੇ ਬਾਅਦ ਇੱਕ ਮਿੰਟ ਵੀ ਨਹੀਂ ਜੇ ਤੁਹਾਨੂੰ ਮਿਲਣਾ। ਸਾਹ ਬਾਹਰ ਆਉਂਦਾ ਅਤੇ ਰੱਬ ਦਾ ਨਾਂ ਲਓ, ਜਦੋਂ ਸਾਹ ਅੰਦਰ ਨੂੰ, ਹੋਰ ਕੋਈ ਕੰਮ ਨਾ ਕਰਿਓ। ਉਹ ਕੰਮ ਕਰਨਾ ਵੀ ਭਗਤੀ ਹੈ, ਹੱਥਾਂ ਨਾਲ ਮਿਹਨਤ ਕਰਨੀ ਵੀ ਭਗਤੀ ਹੁੰਦੀ ਹੈ। ਮੜੀਆਂ ਨੂੰ ਪੂਜੋ, ਉਹ ਜਿਹੜੇ ਜਿਉਂਦਿਆਂ ਕੁਛ ਨਹੀਂ ਕਰ ਸਕੇ ਉਹ ਮਰੇ ਹੋਏ ਕੀ ਸਵਾਰ ਦੇਣਗੇ। ਆ ਸਾਰੇ ਉੱਨਤ ਦੇਸ਼ ਜਿਹੜੇ ਨੇ ਇਹ ਸਭ ਭਰਮਾਂ ਤੋਂ ਦੂਰ ਨੇ, ਅਤੇ ਕਿੰਨੇ ਉੱਨਤ ਨੇ, ਕਦੀ ਇਹ ਵੀ ਅੰਦਾਜ਼ਾ ਲਾਇਆ ਕਰੋ। ਓਸ਼ੋ ਜੀ ਆਪਣੇ ਵੇਲੇ ਦੇ ਮਹਾਨ ਵਿਦਵਾਨ ਕਹਿੰਦੇ ਨੇ जादू टोना देवी देवता और भक्ति में मुक्ति यदि वास्तव में होती तो पूरी दुनिया भारत की गुलाम होती। गल भी ठीक है, जिन्ना तू ही धर्म च विश्वास कर। मैं ये थोड़ा कहना कि तुम धर्म च विश्वास ना कर, वह धर्म धर्म च विश्वास करते हो तो धार्मिक बनो भी पखंडी हो। जे तुम धार्मिक होवो तो तुहानू मुक्ति तो स्वर्ग नहीं चाहिदा, इहो ही मुल्क स्वर्ग बन जाता है। तो दूसरी गल हुणाउने आ कि सच है प्राचीन भारत विच कुछ ब्राह्मण ऋषियां ने वैद ते उपनिषद लिखे ते मनुखी ज्ञान च वाधा होया। ये माण वाली गल है, चंगी गल है, पर यह संस्कृत भाषा विच सन, इहदा फायदा कुछ पढ़े लिखे ही उठा सके। ये ब्राह्मण श्रेणी की सोची समझी साजिश सी। समाज की तीन चौथाई आबादी, ज़्यादा आबादी नूं ते पढ़ना लिखना मना कर दिता ही, भाई ये पढ़ लिख के किते साडे बराबर ना बह जाण। इसने भारतीय समाज दे विच ना ऊच नीच जातां पातां च वंडियां पा दित्तियां। ज़्यादा आबादी अनपढ़ होण करके ना जहालत दी दलदल विच गरकी हो गई, ते पंडतां परोहतां पखंडियां तांत्रिकां दियां आप हुदरियां ते कुचालां ने भारत नूं सदियां दी गुलामी दे नरक कुंड विच सुट दित्ता। की हो रहा तुहाडे मुल्क दे विच? मेरी गल नूं ना छड्डो, उधर झाती मार के वेख लो, ऊच नीच जातां धार्मिक नारे, आ मुल्क साडा उहनां दा, अहीं ऐउं इदां इदां, एक दूजे नाल वंडिया, बंदे नूं बंदे लागे नहीं रहे, साजिश है ये। सोहणे भारत दी धर्म निरपक्षता नूं हर दरकिनार करके अज RSS भारत नूं अजगरी जफा पाउण लई तरलो मछी होण डई है। इस करके भारत दे अच्छे दिन नहीं बुरे दिन शुरू हो चुके ने। अगर इदा ही अंध भगतां ने यार घोलिया तो भारत विच खाना जंगी होवेगी, जिहड़ी कि होण दे बिल्कुल करीब है, ते भारत दे दुबारा टुकड़े होणगे। ये जुम्मेवार RSS जी संस्था है ना, RSS ये होगी। भारत जेड़ा मुल्क है किसी के प्यो की जगीर नहीं, सब धर्मां का सांझा मुल्क है, तो यो ही सुहापन है भारत का, पुरातन भारत का। हाँ जी, हुण तक भारत दे दो नक्शे वेखण नूं मिलदे ने। एक सी प्राचीन भारत जिहदे विच राजियां ते ऋषियां मुनियां दा बोलबाला सी। हुण राजे अपना धर्म निभाउंदे रहे ते प्रजा भी खुशहाल सी, फिर भी भारत एक मजबूत समाज पैदा ना कर सकिया, क्योंकि उदों ब्राह्मणां ते राजियां नूं रब दे दूत समझिया जांदा सी, रब दे दूत। ते अज भी साडे मोदी जी कहिंदे ने मैं बायोलॉजिकल नहीं हूँ, मेरे को भेजा गया है। बिल्कुल ठीक है, वो भेजिया ही गया होना, क्योंकि वह बंदिया नाल ते वो रलदे ही नहीं। अच्छा, ब्राह्मणा ते राजियां नूं रब दे दूत समझिया जांदा सी, ते हत्थां नाल काम करन वालियां नूं जो देश दी उसारी करदे ने उहनां नूं नीच कमीने शूद्र बड़े बड़े घटिया लबक ला ला के गालां वर्गे हैं, इन्हां गरीबां नाल पशुआं तों भैड़ा सलूक, वेलड़ दूजियां दे टुकरां ते भरन वाले ते लुकाई नूं गुमराह करन वाले आ बनारसी ठग ब्राह्मण हर थां पूजे जांदे सन। समाज विच नफरत बेतबारी बेतफाकी फैलनी सी। सारे भारतीय हौली हौली गुलामी वल वधे, गुलाम तो इन्होंने पहला ही कर छड्डिया, बहुत साल बहुती पापूलेशन तो गुलाम पहला ही किया। सजणों दूजा भारत जिहड़ा, अते पहले भारत की गल की तो दूजा भारत है अज वाला भारत। आजादी वेले ਦੇਸ਼ ਆਜ਼ਾਦੀ ਵੇਲੇ ਦੇਸ਼ ਭਗਤਾਂ ਵਿੱਚ ਨਾ ਗਦਾਰ ਵੀ ਰਲ ਗਏ, ਜਿਹੜੇ ਵਿਦੇਸ਼ੀ ਹਕੂਮਤਾਂ ਵੇਲੇ ਉਹਨਾਂ ਦੇ ਪਿੱਠੂ ਸਨ। ਇਹਨਾਂ ਟੋਡੀਆਂ ਨੇ, ਇਹਨਾਂ ਦੇ ਵਢੇਰਿਆਂ ਨੇ ਦੇ ਸਹਿਯੋਗ ਨਾਲ ਮੁਗਲਾਂ ਅਤੇ ਅੰਗਰੇਜ਼ਾਂ ਅਤੇ ਇਹਨਾਂ ਦੇ ਸਹਿਯੋਗ ਨਾਲ ਅੰਗਰੇਜ਼ਾਂ ਅਤੇ ਮੁਗਲਾਂ ਨੇ ਸਾਡੇ 'ਤੇ 900 ਸਾਲ ਰਾਜ ਕੀਤਾ, ਉਹ ਵੀ ਡੰਡੇ ਨਾਲ। ਇਹ ਮੁਗਲਾਂ ਨੂੰ ਡੋਲੇ ਦੇਣ ਵਾਲਿਆਂ ਨੇ ਖੁਦ ਭਾਰਤੀ ਜਨਤਾ 'ਤੇ ਰੱਜ ਕੇ ਜ਼ੁਲਮ ਕੀਤਾ ਸੀ ਇਹਨਾਂ ਨੇ ਵੀ। ਸਾਡੇ ਜਿੰਨੇ ਰਾਜੇ ਮਾ ਸਾਡੀਆਂ ਜਿਹੜੀਆਂ ਸਟੇਟਾਂ ਸਨ ਨਾ, ਕਿੰਨੀਆਂ ਸਟੇਟਾਂ ਸਨ, ਕਿਤੇ ਕਾਫੀ ਸਾਰੀਆਂ ਸਟੇਟਾਂ ਸੀ, ਇਸ ਵੇਲੇ ਮੈਨੂੰ ਗਿਣਤੀ ਯਾਦ ਨਹੀਂ, 500 ਕੁਛ ਸਨ ਕਿ 400 ਦੇ ਕੁਛ। ਅੱਛਾ, ਅਸਲੀ ਦੇਸ਼ ਭਾਰਤੀ ਹੌਲੀ ਹੌਲੀ ਖੁਦ ਵੀ ਭਾਰਤੀ ਜਨਤਾ 'ਤੇ ਰੱਜ ਕੇ ਜ਼ੁਲਮ ਕਰਨ ਲੱਗੇ। ਅਸਲੀ ਦੇਸ਼ ਭਗਤ ਹੌਲੀ ਹੌਲੀ ਰੱਬ ਨੂੰ ਪਿਆਰੇ ਹੁੰਦੇ ਗਏ। ਗਦਾਰ ਜਿਹੜੇ ਸਨ ਰਾਤੋ ਰਾਤ ਖੱਦਰ ਪਾ ਕੇ ਬਹਿ ਗਏ ਅਤੇ ਵਿੰਗੀਆਂ ਟੋਪੀਆਂ ਪਾ ਕੇ ਬਹਿ ਗਏ, ਚਿੱਟੀਆਂ ਚਮਕਦੀਆਂ ਟੋਪੀਆਂ ਕਾਲੇ ਦਿਲਾਂ ਵਾਲੇ, ਅਤੇ ਰੰਗ ਬਿਰੰਗੀਆਂ ਪੱਗਾਂ ਬੰਨ ਕੇ ਰਾਸ਼ਟਰਵਾਦੀ ਨੇਤਾ ਬਣ ਕੇ, ਕਿਸੇ ਨੇ ਗਲ 'ਚ ਮਫਰਲ ਪਾਇਆ ਅਤੇ ਫੁੱਟ, ਇਹ ਸਾਰੇ ਇਹ ਹੈਗੇ ਜੇ ਉਹ ਜਿਹੜੇ ਡਰਾਮੇ ਕਰਨੇ ਬੱਸਾਂ ਬੱਸ ਸਟੈਂਡ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਜਦੋਂ ਛੋਟੇ ਹੁੰਦੇ ਹਨ, ਉਹ ਜਿਹੜੇ ਡਰਾਮੇ ਕਰਦੇ ਹੁੰਦੇ ਹਨ, ਡਰਾਮੇ ਨਹੀਂ ਜਿਹੜੇ ਖਾੜੇ ਲਾਉਂਦੇ ਹੁੰਦੇ ਹਨ ਆਲੇ ਦੁਆਲੇ ਬੰਦੇ ਇਕੱਠੇ ਕਰਕੇ, ਉਹ ਉੱਦਾਂ ਦੇ ਹੀ ਹੈ ਇਹ ਵੀ ਨੇ। ਅੱਜ ਸਾਡੇ ਭਾਰਤ ਵਿੱਚ ਇਹਨਾਂ ਲੁਟੇਰਿਆਂ ਅਤੇ ਨੌਸਰਬਾਜ਼ਾਂ ਦਾ ਰਾਜ ਹੈ। ਅੱਜ ਇਹ ਸਾਡੇ MLA MP PM ਨੇ, ਅਤੇ ਇਹਨਾਂ ਨਲਾਇਕਾਂ ਕਾਰਨ ਹੀ ਅੱਜ ਸਾਡੀ ਬਿਊਰੋਕ੍ਰੇਸੀ ਵੀ ਭ੍ਰਿਸ਼ਟ ਹੋ ਗਈ ਹੈ ਇਹਨਾਂ ਦਾ ਕਰਕੇ। ਇਹ ਡਰ ਹੀ ਨਹੀਂ ਨਾ ਰਿਹਾ, ਕਿੱਡੀ ਮਾੜੀ ਗੱਲ ਹੈ ਸਾਡੀ ਬਿਊਰੋਕ੍ਰੇਸੀ, IAS IPS ਦਿਸ ਦੈਟ ਜੋ ਵੀ ਨੇ, ਕਾਫੀ ਕੁਆਲੀਫਾਈਡ ਲੋਕ ਨੇ ਇਹ, ਕੋਈ ਇਹਨਾਂ ਦੀ ਕੋਈ ਐਜੂਕੇਸ਼ਨ ਛੋਟੀ ਨਹੀਂ, ਬਹੁਤ ਜ਼ੋਰ ਵਾਲੀ ਐਜੂਕੇਸ਼ਨ ਹੈ ਅਤੇ ਬੜਾ ਜ਼ੋਰ ਲਾ ਕੇ ਬਣਦੇ ਨੇ, ਪਰ ਯਾਰ ਅਨਪੜ੍ਹਾਂ ਦੇ ਥੱਲੇ ਜਦੋਂ ਇਹ ਕੰਮ ਕਰਨਗੇ, ਇਹ ਇੱਕ ਤਾਂ ਅਨਈਜ਼ੀ ਫੀਲ ਕਰਦੇ ਨੇ ਅਤੇ ਫਿਰ ਜਦੋਂ ਸੋਚਦੇ ਨੇ ਚਲੋ ਜਿਸ ਤਰ੍ਹਾਂ ਫਿਰ ਇਹ ਚਾਹੁੰਦੇ ਨੇ ਉੱਦਾਂ ਹੀ ਕਰੀ ਚਲੇ ਜਾਂਦੇ। ਸਾਡੀ ਬਿਊਰੋਕ੍ਰੇਸੀ ਇਹਨਾਂ ਨੇ ਭ੍ਰਿਸ਼ਟ ਕੀਤੀ ਹੈ। ਜਾਤਾਂ ਪਾਤਾਂ ਦੀ ਭੇਟ ਅਸੀਂ ਚੜ੍ਹੇ ਹਾਂ, ਹੋਏ ਹੋਣ ਵਾਲਾ ਭਾਰਤ ਹੈ, ਹੋਣ ਵਾਲਾ ਭਾਰਤ ਜਿਹੜਾ ਬੇਕਿਰਕ ਉਦਯੋਗਪਤੀਆਂ ਅਤੇ ਅਰਬਪਤੀਆਂ ਦੀ ਰਖੇਲ ਹੈ। ਪਹਿਲਾਂ ਵਾਲੇ ਭਾਰਤ ਦਾ ਵੀ ਨਕਸ਼ਾ ਤੁਹਾਨੂੰ ਦੱਸਿਆ ਅਤੇ ਹੋਣ ਵਾਲੇ ਦਾ ਮੈਂ ਫਿਰ ਦੁਬਾਰਾ ਦੱਸ ਦਿੰਦਾ। ਹਾਂਜੀ, ਹੋਣ ਵਾਲਾ ਭਾਰਤ ਬੇਕਿਰਕ ਉਦਯੋਗਪਤੀਆਂ ਅਤੇ ਅਰਬਪਤੀਆਂ ਦੀ ਰਖੇਲ ਹੈ। ਬਸ ਇਹਨਾਂ ਦਾ ਹੀ ਹਵਾਵਾਂ ਫਿਜ਼ਾਵਾਂ ਪਹਾੜਾਂ ਸਮੁੰਦਰਾਂ 'ਤੇ ਕਬਜ਼ਾ ਜੇ, ਸਾਰੀ ਧਰਤੀ ਆਰਥਿਕਤਾ ਨੂੰ ਬੂਝੇ 'ਚ ਪਾਈ ਫਿਰਦੇ ਜੇ, ਇਹ ਸਰਕਾਰਾਂ ਦਾ ਇਹਨਾਂ ਦੇ ਸਿਰ 'ਤੇ ਹੱਥ ਹੈ, ਕਿਉਂਕਿ ਸਰਕਾਰਾਂ ਨੇ ਇਲੈਕਸ਼ਨ ਨਹੀਂ ਜਿੱਤਣੀ, ਇਹ ਸਾਰਾ ਕੁਝ ਕੰਧ 'ਤੇ ਲਿਖਿਆ। ਹਰ ਸੂਝਬੂਝ ਵਾਲਾ ਆਦਮੀ ਪੜ੍ਹ ਰਿਹਾ, ਪਰ ਜ਼ਰੂਰਤ ਹੈ ਭਾਰਤੀਓ ਤੁਸੀਂ ਵੀ ਪੜ੍ਹ ਲਓ ਕੰਧ 'ਤੇ ਕੀ ਲਿਖਿਆ, ਜੇ ਨਹੀਂ ਪੜ੍ਹਨਾ ਆਉਂਦਾ ਕਿਸੇ ਕੋ ਪੜ੍ਹਾ ਲਓ, ਸੁੰਘ ਲਓ, ਹਵਾਵਾਂ ਫਿਜ਼ਾਵਾਂ 'ਚੋਂ ਸੁੰਘੋ, ਤੁਹਾਨੂੰ ਕਿਹੋ ਜਿਹੀ ਸਮੈਲ ਆ ਰਹੀ, ਪੁਟਰਿਡ ਸਮੈਲ ਆ ਰਹੀ ਹੈ ਔਰ ਕਿਉਂ ਆ ਰਹੀ ਹੈ। ਪਰ ਜੇ ਇੰਨੀ ਸੈਂਸ ਹੋਵੇ, ਇਹ ਸਾਡੀ ਸਰਕਾਰ ਜਾਣ ਬੁੱਝ ਕੇ ਜਨਤਾ ਨੂੰ ਸਟੂਪਿਡ ਰੱਖਣ ਡਈ ਆ ਅਤੇ ਛੋਟੀਆਂ ਗੱਲਾਂ 'ਚ ਘੁਮਾਈ ਫਿਰਨ ਡਈ ਆ, ਤਾਂ ਕਿ ਇਹਨਾਂ ਦਾ ਦਿਮਾਗ ਹੀ ਜਿਹੜਾ, ਤਾਂ ਹੀ ਤਾਂ ਪੜ੍ਹੇ ਲਿਖੇ ਛੱਡ ਦੌੜ ਗਏ ਨੇ ਇੰਡੀਆ ਦੇ ਵਿੱਚੋਂ ਸਾਰੇ। ਇਹ ਇੱਕ ਜਿਹਦਾ ਦਿਮਾਗ ਕੰਮ ਕਰਦਾ ਉਹ ਇਹੋ ਜਿਹੀ ਹਨੇਰੀ 'ਚ ਜਾਂ ਕੁਰੇਤਣ ਵਿੱਚ ਜਾਂ ਸਫੋਕੇਸ਼ਨ ਦੇ ਵਿੱਚ ਸਾਹ ਨਹੀਂ ਲੈ ਸਕਦਾ, ਮਜਬੂਰ ਜਾਂ ਉੱਥੇ ਰਹਿਣਗੇ ਅਤੇ ਜਾਂ ਜਿਨ੍ਹਾਂ ਦੇ ਦਾਅ ਲੱਗੇ ਨੇ, ਦੂਜਾ ਬੰਦਾ ਜਿਉਂਦਿਆਂ ਹੀ ਮਰਿਆ ਵਰਗਾ। ਅਗਲੇ ਪਾਸੇ ਚੱਲਦੇ ਹਾਂ। ਭਾਰਤੀ ਮਾਪੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾਉਣ ਖਾਤਰ ਸਗੋਂ ਬੱਚੇ ਦੇ ਕੈਰੀਅਰ ਦਾ ਨੁਕਸਾਨ ਹੀ ਕਰ ਦਿੰਦੇ ਨੇ। ਹੈ ਤੂੰ ਆਹ ਕਰਨਾ, ਤੂੰ ਆਹ ਨਹੀਂ ਕਰਨਾ, ਤੂੰ ਉੱਥੇ ਨਹੀਂ ਜਾਣਾ, ਤੂੰ ਆਹ ਨਹੀਂ ਪੜ੍ਹਨਾ, ਆਹ ਨਹੀਂ ਲਿਖਣਾ। ਹੈ ਉਹ ਜਿਹਦੇ ਵਿੱਚ ਬੱਚੇ ਦਾ ਸ਼ੌਂਕ ਹੈ, ਟੇਲੈਂਟ ਹੈ ਬੱਚੇ ਦਾ, ਹਾਂਜੀ ਬੱਚਾ ਉਹਦੇ ਵਿੱਚ ਕਾਮਯਾਬੀ ਹਾਸਲ ਕਰ ਸਕਦਾ ਅਤੇ ਕਰਦਾ, ਤੁਹਾਡੇ ਮਾਂ ਪਿਓ ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਹੀ ਬਣਾਉਣਾ ਚਾਹੁੰਦੇ ਨੇ, ਤੁਹਾਡੇ ਕਹਿਣ ਡਿਆ ਬਹੁਤੇ ਬਹੁਤੇ। ਉਹ ਬੱਚੇ ਦੀ ਚੋਇਸ ਨਹੀਂ ਪੁੱਛਦੇ ਅਤੇ ਬੱਚੇ ਦਾ ਕੈਰੀਅਰ ਤਬਾਹ ਕਰਕੇ ਧਰ ਦਿੰਦੇ ਨੇ। ਕੁਦਰਤ ਨੇ ਹਰ ਬੱਚੇ ਨੂੰ ਵਿਸ਼ੇਸ਼ ਕਿਸਮ ਦੀਆਂ ਖੂਬੀਆਂ ਦੇ ਕੇ ਨਵਾਜਿਆ। ਜਿਹੜੇ ਮਾਪੇ ਬੱਚਿਆਂ ਨੂੰ ਕੁਦਰਤੀ ਤੌਰ 'ਤੇ ਵਧਣ ਫੁੱਲਣ ਦਾ ਮੌਕਾ ਦਿੰਦੇ ਨੇ ਜਾਂ ਜਿਨ੍ਹਾਂ ਦੇ ਮਾਂ ਪਿਓ ਬਚਪਨ 'ਚ ਚੱਲ ਵੱਸਦੇ ਨੇ, ਆਮ ਤੌਰ 'ਤੇ ਉਹਨਾਂ ਦੀ ਔਲਾਦ ਸਫਲ ਅਤੇ ਕਾਮਯਾਬੀ ਹਾਸਲ ਕਰਦੀ ਹੈ ਕੰਪੈਰਾਟਿਵਲੀ ਦੂਜਿਆਂ ਨਾਲੋਂ। ਦੋਸਤੋ, ਪੁਰਾਣੀ ਗੱਲ ਹੈ ਕੋਈ 30 ਸਾਲ ਦੀ। ਸਾਨੂੰ ਨਾ ਉਦੋਂ ਕੰਪਿਊਟਰ ਨਹੀਂ ਸੀ ਹੁੰਦਾ, ਉਦੋਂ ਕੰਟਰੋਲ ਡਾਟਾ ਹੁੰਦਾ ਸੀ ਜਿਹਦੇ ਵਿੱਚ ਸਕਰੀਨ ਨਹੀਂ ਸੀ ਹੁੰਦੀ, ਐਵੇਂ ਫਿਗਰ ਹੀ ਆਉਂਦੇ ਹੁੰਦੇ ਹਨ ਥੋੜ੍ਹੀ ਜਿਹੀ ਛੋਟੀ ਜਿਹੀ ਜਗ੍ਹਾ 'ਤੇ। ਅਤੇ ਸਾਡੀ ਫਰਮ ਜਿਹਦੇ 'ਚ ਅਸੀਂ ਕੰਮ ਕਰਦੇ ਹੁੰਦੇ ਹਾਂ ਉਹਦੇ ਵਿੱਚ ਅਸਿਸਟੈਂਟ ਮੈਨੇਜਰ ਬਣਨ ਵਾਸਤੇ ਉਹਦਾ ਕੰਟਰੋਲ ਡਾਟਾ ਦਾ ਕੋਰਸ ਕਰਨਾ ਪੈਂਦਾ ਸੀ। ਅਤੇ ਅਸੀਂ ਪੂਰਾ ਕੰਟਰੋਲ ਡਾਟਾ ਦਾ ਕੋਰਸ ਨਹੀਂ ਸਾਂ ਕਰਦੇ, ਜੋ ਸਾਡੇ ਡਿਪਾਰਟਮੈਂਟ ਨੂੰ ਇੱਕ ਛੋਟੀ ਜਿਹੀ ਬ੍ਰਾਂਚ ਦੀ ਜ਼ਰੂਰਤ ਸੀ ਨਾ, ਜੋ ਜਿਹਦੇ 'ਤੇ ਅਸੀਂ ਵਰਕ ਕਰਨਾ ਸੀ, ਸਾਨੂੰ ਸਿਰਫ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਅਸੀਂ ਉੱਥੇ ਗਏ ਅਤੇ ਸਾਡੇ ਤੋਂ ਜਿਹੜਾ ਸਭ ਤੋਂ ਘੱਟ ਮੁੰਡਾ ਪੜ੍ਹਿਆ ਸੀ ਉਹਦਾ ਦਾ ਨਾ ਲੱਗ ਸਕਿਆ, ਉਹ ਨਾ ਜਾ ਸਕਿਆ ਉਹਦੇ 'ਚ। ਅਤੇ ਚਲੋ ਬਾਕੀਆਂ ਨੇ ਅਸੀਂ ਆਹੀ ਕੋਰਸ ਕਰਕੇ ਆ ਗਏ। ਅਤੇ ਉਹਦੇ ਨਾਲ ਡਿਪਾਰਟਮੈਂਟ ਵਿੱਚ ਹੇਰਾ ਫੇਰੀ ਨਹੀਂ ਸੀ ਹੋ ਸਕਦੀ ਕੰਟਰੋਲ ਡਾਟਾ ਦੇ ਨਾਲ। ਸਿੰਨਾ ਸਮਾਨ ਆਇਆ, ਸਾਰਾ ਸਮਾਨ ਉਹਦੇ ਵਿੱਚ ਫੀਡ ਕਰ ਦਿੱਤਾ ਜਾਂਦਾ ਸੀ, ਕਿੰਨਾ ਵਿਕਿਆ, ਕਿੰਨਾ ਖਰਾਬ ਹੋਇਆ, ਕਿੰਨਾ ਉੱਥੇ ਬੇਸਮੈਂਟ 'ਚ ਪਿਆ ਹੋਣਾ ਚਾਹੀਦਾ, ਕਦੀ ਵੀ ਕੰਟਰੋਲ ਕਰ ਸਕਦਾ ਸੀ ਕੋਈ ਵੀ ਬੰਦਾ ਆਣ ਕੇ ਜਿਹੜਾ ਸੈਂਟਰ ਦਾ ਸੀ। ਅਤੇ ਸਾਰਾ ਸਮਾਨ ਵੀ ਇੰਨਾ ਵਿਕ ਗਿਆ, ਇੰਨਾ ਹੈਗਾ, ਇੰਨਾ ਇੱਥੇ, ਇੰਨਾ ਉੱਥੋਂ, ਇੱਥੋਂ, ਬਿਲਕੁਲ ਉਹਦੇ ਵਿੱਚ ਹੇਰਾਫੇਰੀ ਦੇ ਚਾਂਸ ਹੀ ਮੁੱਕ ਗਏ। ਇਸ ਬੰਦੇ ਨੇ ਜਿਹੜਾ ਹੈਗਾ ਸੀ ਮਤਲਬ ਕਿ 10 ਪਾਸ, ਇਹ ਨਹੀਂ ਸੀ ਉਹਦੇ ਵਿੱਚ ਜਾ ਸਕਿਆ। ਅਤੇ ਥੋੜ੍ਹੀ ਦੇਰ ਬਾਅਦ ਇਹਨੇ ਮੈਨੂੰ ਦੱਸਿਆ ਕਿ ਇੱਦਾਂ ਹੇਰਾਫੇਰੀ ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ। ਉਹ ਸੱਚੀ ਹੋ ਸਕਦੀ ਸੀ ਉਹ ਜੋ ਉਹਨੇ ਦੱਸਿਆ, ਵੇਖ ਲਓ ਉਹਦੇ ਵਿੱਚ ਕਿੰਨਾ ਟੇਲੈਂਟ ਸੀ ਉਸ ਬੰਦੇ ਦੇ ਵਿੱਚ। ਔਰ ਬਾਅਦ ਦੇ ਵਿੱਚ ਪਰ ਟੇਲੈਂਟ ਸੀ ਉਹਦੇ ਕੋਲ 2 ਨੰਬਰ ਦੀ ਹੇਰਾਫੇਰੀ ਵਾਲੇ ਕੰਮਾਂ ਦਾ। ਬਾਅਦ ਦੇ ਵਿੱਚ ਉਹ 2 ਨੰਬਰ ਵਾਲੇ ਕੰਮਾਂ ਦੇ ਵਿੱਚ ਪੈ ਗਿਆ, ਵੀ ਕੋਈ ਗਲਤ 2 ਨੰਬਰ ਦੇ ਕੰਮ ਕਰਦਾ ਰਿਹਾ। ਅਤੇ ਇਸ ਵੇਲੇ ਉਹ ਬਹੁਤ ਕਾਮਯਾਬ ਵੱਡਾ ਬਿਜਨਸਮੈਨ ਹੈ, ਸਾਡੇ ਵਰਗਿਆਂ ਨੂੰ ਸ਼ਾਇਦ ਉਹ ਮੁੱਲ ਲੱਲੇ। ਇਹ ਉਹਦੇ 'ਚ ਟੈਲੈਂਟ ਸੀ, ਠੀਕ ਆ, ਭਾਵੇਂ ਬੁਰਾ ਸੀ ਭਾਵੇਂ ਚੰਗਾ ਸੀ, ਪਰ ਕਮਾਲ ਦੀ ਉਹਦੀ ਇਹ ਸ਼ਕਤੀਆਂ ਕੰਮ ਕਰਦੀਆਂ ਸਨ ਉੱਧਰ ਨੂੰ ਪੁੱਠੇ ਪਾਸੇ ਨੂੰ। ਉਹਦੀਆਂ ਮੈਂ ਬਹੁਤ ਸਾਰੀਆਂ ਐਗਜ਼ਾਮਪਲਾਂ ਦੇ ਸਕਦਾ, ਪਰ ਉਹ ਇਹ ਟੇਲੈਂਟ ਲੈ ਕੇ ਜੰਮਿਆ ਸੀ। ਪੜ੍ਹ ਕੇ ਪੜ੍ਹਿਆਂ ਦਾ ਮੁਕਾਬਲਾ ਕਰਕੇ ਉਹ ਨਹੀਂ ਸੀ ਕਾਮਯਾਬ ਹੋ ਸਕਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ 2 ਨੰਬਰ ਦਾ ਕੰਮ ਕਰਨ ਦੀ ਇਜਾਜ਼ਤ ਦਿਓ, ਮੈਂ ਐਗਜ਼ਾਮਪਲ ਦਿੱਤੀ ਸੀ ਕਿ ਟੇਲੈਂਟ ਲੈ ਕੇ ਬੱਚੇ ਕਿੱਦਾਂ ਦੇ ਜੰਮਦੇ। ਸਾਡੇ ਮੁਲਕ ਵਿੱਚ ਸ਼ਹੀਦਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਅਤੇ ਕਰਨਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਜਿੰਨੇ ਸ਼ਹੀਦ ਸਿਰਫ ਪੰਜਾਬ 'ਚ ਹੀ ਹੋਏ ਨੇ ਅੱਜ ਤੱਕ, ਸ਼ਾਇਦ ਹੀ ਕਿਸੇ ਮੁਲਕ 'ਚ ਹੋਏ ਹੋਣ। ਦੁਨੀਆ ਦੇ ਵਿਕਸਿਤ ਮੁਲਕਾਂ ਵਿੱਚ ਇੰਨੇ ਸ਼ਹੀਦ ਕਿਉਂ ਨਹੀਂ ਹੁੰਦੇ? ਜਰਾ ਮਾੜਾ ਜਿਹਾ ਅੰਦਾਜ਼ਾ ਸੋਚਿਓ ਕਿ ਵਿਕਸਿਤ ਮੁਲਕਾਂ 'ਚ ਇੰਨੇ ਸ਼ਹੀਦ ਕਿਉਂ ਨਹੀਂ ਹੁੰਦੇ? ਵਿਕਸਿਤ ਹੋਣ ਵਾਸਤੇ ਕੀ ਸ਼ਹੀਦੀਆਂ ਜ਼ਰੂਰੀ ਨੇ? ਜੋਸ਼ ਵਿੱਚ ਆ ਕੇ ਸ਼ਹੀਦੀ ਦੇ ਦੇਣੀ ਜਿੱਥੇ ਮਰਨ ਦੀ ਜ਼ਰੂਰਤ ਵੀ ਨਾ ਹੋਏ, ਤੁਸੀਂ ਉੱਥੇ ਵੀ ਮਰਨ ਦਾ ਹੀ ਮੋਰਚਾ ਲਾਉਣਾ ਅਤੇ ਜਾਂ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ। ਉਹ ਤੁਸੀਂ ਜ਼ਿੰਦਾ ਰਹਿ ਕੇ ਆਪਣੇ ਦੇਸ਼ ਦੀ ਜ਼ਿਆਦਾ ਸੇਵਾ ਕਰ ਸਕਦੇ ਹੋ ਮਰ ਕੇ, ਮਰਨ ਨਾਲੋਂ ਜ਼ਿੰਦਾ ਰਹਿ ਕੇ ਤੁਸੀਂ ਬਹੁਤ ਆਪਣੇ ਦੇਸ਼ ਦੀ ਕਿਤੇ ਵੱਧ ਸੇਵਾ ਕਰ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਮੋਰਚਾ ਲਾ ਕੇ ਮਰ ਜਾਣਾ ਅਤੇ ਜਾਂ ਅਗਲੇ ਨੂੰ ਮਾਰ ਦੇਣਾ, ਟੈਕਨੀਕ ਵੀ ਕੋਈ ਚੀਜ਼ ਹੁੰਦੀ, ਦੂਰਦਰਸ਼ਤਾ ਵੀ ਕੋਈ ਚੀਜ਼ ਹੁੰਦੀ, ਡਿਪਲੋਮੈਸੀ ਵੀ ਕੋਈ ਚੀਜ਼ ਹੁੰਦੀ ਹੈ, ਸਿਰ ਧੜਦੀ ਬਾਜੀ, ਕਿਸੇ ਵੀ ਕੰਮ ਤੋਂ ਸਿਰ ਧੜਦੀ ਬਾਜੀ ਲਾ ਦੇਣੀ। ਬਦੋ ਬਦੀ ਕਿਉਂ ਮਰਨਾ? ਪਰ ਜਿੱਥੇ ਕੌਮ ਦਾ ਜਾਂ ਕੌਮੀ ਵਕਾਰ ਹੋਵੇ, ਠੀਕ ਹੈ, ਸਵਾਲ ਆ ਜਾਵੇ ਫਿਰ ਉੱਥੇ ਵਕਾਰ ਦਾ, ਉੱਥੇ ਸਿਰ ਧੜਦੀ ਬਾਜੀ ਲਾਉਣੀ ਪੈਂਦੀ ਹੈ। ਜਿਵੇਂ ਧਾੜਵੀਆਂ ਨੂੰ ਆਪਣੇ ਮੁਲਕ 'ਚੋਂ ਕੱਢਣਾ, ਆ ਜਿਹੜੇ 900 ਸਾਲ ਸਾਡੇ ਲੁੱਡੀਆਂ ਪਾਉਂਦੇ ਰਹੇ ਨੇ ਸਾਡੇ, ਸ਼ਹੀਦਾਂ ਖਾਤਰ ਆਮ ਜਨਤਾ ਅਤੇ ਆਮ ਲੋਕਾਂ 'ਚ ਦਾ ਸਿਰਫ ਨਾ ਸ਼ਹੀਦਾਂ ਖਾਤਰ ਜਿਹੜੀ ਆਮ ਜਨਤਾ ਉਹ ਜਿੰਦਾਬਾਦ ਜਿੰਦਾਬਾਦ ਸ਼ਹੀਦਾਂ ਦੇ ਨਾਅਰੇ ਹੀ ਲਾਉਂਦੇ ਨੇ, ਉਸ ਤੋਂ ਅੱਗੇ ਕੁਛ ਵੀ ਨਹੀਂ। ਇਹੋ ਹੀ ਉਹ ਦਿਨ ਦਿਹਾੜ ਵਾਲੇ ਦਿਨ। ਪਰ ਇਹ ਸੱਚ ਹੈ, ਸ਼ਹੀਦਾਂ ਦੀ ਔਲਾਦ ਅਤੇ ਮਜ਼ਦੂਰੀਆਂ ਕਰਦੀ ਫਿਰਦੀ ਆ, ਉਹਨਾਂ ਦੇ ਬੁੱਤ ਜ਼ਰੂਰ ਲੱਗੇ ਹੁੰਦੇ ਨੇ ਚੌਂਕਾਂ ਦੇ ਵਿੱਚ, ਅਤੇ ਉਹਨਾਂ ਨੂੰ ਸਾਲ 'ਚ ਇੱਕ ਵਾਰੀ ਆ ਸਾਰੇ ਸਾਰਾ ਸਾਲ ਕਬੂਤਰ ਉਹਨਾਂ ਦੇ ਸਿਰਾਂ 'ਤੇ ਬਹਿ ਕੇ ਵਿੱਠਾਂ ਕਰਦੇ ਰਹਿੰਦੇ ਨੇ। ਉੱਥੇ ਮੈਂ ਤੁਹਾਨੂੰ ਇੱਕ ਹੀ ਇਗਜ਼ਾਮਪਲ ਦਿਆਂਗਾ, ਇਗਜ਼ਾਮਪਲਾਂ 'ਤੇ ਬਹੁਤ ਨੇ। ਮਹਾਨ ਸ਼ਹੀਦ ਊਧਮ ਸਿੰਘ, ਉਹਦੀ ਸ਼ਹਾਦਤ ਬਾਰੇ ਤਾਂ ਮੈਂ ਨਹੀਂ ਦੱਸਾਂਗਾ, ਸਾਰਿਆਂ ਨੂੰ ਹੀ ਪਤਾ। ਗੱਲ ਇੱਕ ਤਾਂ ਵੀ 35 ਸਾਲ ਤੋਂ ਜ਼ਿਆਦਾ ਜਿੰਨੀਆਂ ਸਰਕਾਰਾਂ ਬਣੀਆਂ ਨੇ, ਜਿੰਨੇ ਮਿਨਿਸਟਰ, ਚੀਫ ਮਿਨਿਸਟਰ ਅਤੇ ਡੀ ਸੀ ਅਤੇ ਯੇ ਅਤੇ ਵੋ, ਕਿਉਂਕਿ ਉਹਨੂੰ ਸੱਦ ਕੇ ਸਰੋਪੇ ਦਿੰਦੇ ਨੇ ਦਿਨ ਦਿਹਾੜ ਵਾਲੇ ਦਿਨ, ਉਹਨਾਂ ਦਾ ਘਰ ਦੋ ਕੰਧਾਂ ਭਰੀਆਂ ਨੇ ਇਹਨਾਂ ਦੀਆਂ ਫੋਟੋਆਂ ਦੇ ਨਾਲ। ਅਤੇ ਉਹਨੇ ਬਿਆਨ ਇਹ ਦਿੱਤੇ ਹਨ ਕਿ ਮੈਂ ਹਰ ਇੱਕ ਅੱਗੇ ਹੱਥ ਜੋੜ ਕੇ, ਉਹਨਾਂ ਦਾ ਜਿਹੜਾ ਪਰਿਵਾਰ ਹੈ ਸ਼ਹੀਦ ਊਧਮ ਸਿੰਘ ਦਾ, ਉਹ ਕਹਿੰਦਾ ਮੈਂ ਹਰ ਇੱਕ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਕਿ ਸਾਨੂੰ ਕਿਤੇ ਇੱਕ ਨੂੰ ਹੀ ਕਿਸੇ ਨੂੰ ਕੋਈ ਜੋਬ ਦੇ ਦਿਓ ਕਿਤੇ ਕਿਸੇ ਤਰ੍ਹਾਂ। ਅਤੇ ਸਾਰਿਆਂ ਨੇ ਹਾਂ ਕੀਤੀ ਸੀ, ਪਰ ਕਿਸੇ ਨੇ ਮੁੜ ਕੇ ਸਾਨੂੰ ਦੁਬਾਰਾ ਪੁੱਛਿਆ ਹੀ ਨਹੀਂ। ਅਤੇ ਦੋਸਤੋ, ਉਹ ਇੱਕ ਬਿਲਡਿੰਗ ਬਣਦੀ ਆ, ਉਹਦੇ ਵਿੱਚ ਇੱਟਾਂ ਅਤੇ ਗਾਰਾਂ ਫੜਾਉਂਦੇ, ਉਹਨਾਂ ਦੀ ਵੀਡੀਓ ਵੀ ਹੈਗੀ ਜੇ ਯੂਟਿਊਬ ਦੇ ਵਿੱਚ। ਆ ਜੇ ਸ਼ਹੀਦਾਂ ਦਾ ਮੁੱਲ ਸਾਡੇ ਲੋਕ ਪਾਉਂਦੇ, ਇਹ ਸੰਗ ਪਾੜ ਪਾੜ ਕੇ ਨਾਅਰੇ ਲਾਉਣ ਵਾਲੇ ਉਸ ਪਰਿਵਾਰ ਦੀ ਅਗਰ 100-100 ਰੁਪਈਏ ਦੀ ਵੀ ਮਦਦ ਕਰਨ ਅਤੇ ਸ਼ਹੀਦ ਦੇ ਬੱਚਿਆਂ ਦਾ ਕਲਿਆਣ ਹੋ ਜਾਵੇ, ਤਾਂ ਇਹਨਾਂ ਨੂੰ 100 ਰੁਪਈਏ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲ ਵਿੱਚ ਜਿਹੜਾ ਜਨਤਾ ਦੀ ਅਗਵਾਈ ਕਰੇਗਾ ਉਹੋ ਹੀ ਮਰੇਗਾ। ਆਮ ਜਨਤਾ ਕਾਵਾਂ ਰੌਲੀ ਆ ਸਾਡੇ ਸਮਾਜ ਵਿੱਚ, ਸਿਵਲਾਈਜ਼ਡ ਲੋਕ ਬਹੁਤ ਘੱਟ ਨੇ, ਇਹ ਕਾਵਾਂ ਰੌਲੀ ਹੈ। ਗਲੀਆਂ ਦੇ ਕੱਖ ਜਿੱਧਰ ਨੂੰ ਨਾਰੇ ਲਾਏ ਉੱਧਰ ਨੂੰ ਹੀ ਤੁਰ ਪਏ, ਇੱਧਰ ਦੀ ਹਵਾ ਆਈ ਇੱਧਰ ਨੂੰ ਤੁਰ ਪਏ, ਉੱਧਰੋਂ ਉੱਧਰ ਦੀ ਹਵਾ ਆਈ ਉੱਧਰ ਨੂੰ ਤੁਰ ਪਏ। ਆਜ਼ਾਦੀ ਖਾਤਰ ਜੋ ਫਾਂਸੀ ਚੜ੍ਹਦੇ ਉਹ ਧਰਤੀ ਦੇ ਰੱਬ ਹੁੰਦੇ ਨੇ। ਉਹ ਰੱਬ ਨੂੰ ਤਾਂ ਤੁਸੀਂ ਅਜੇ ਤੱਕ ਵੇਖਿਆ ਕਿਸੇ ਨੇ ਨਹੀਂ। ਆਹ ਧਰਤੀ ਦੇ ਰੱਬ ਜੇ ਜਿਨ੍ਹਾਂ ਨੇ ਆਪ ਫਾਂਸੀਆਂ 'ਤੇ ਚੜ੍ਹੇ, ਅਤੇ ਭਾਈ ਤੁਸੀਂ ਸੁਖੀ ਰਹੋ, ਇਹਨਾਂ ਦੇ ਧੀਆਂ ਪੁੱਤਰ ਦਿਹਾੜੀਆਂ ਕਰਦੇ ਜੇ। ਆਜ਼ਾਦੀ ਖਾਤਰ ਜੋ ਫਾਂਸੀ ਚੜ੍ਹਦੇ ਉਹ ਧਰਤੀ ਦੇ ਪੁੱਤ ਹੁੰਦੇ ਨੇ। ਪਰਿਵਾਰ ਭੁੱਖਾ ਅਤੇ ਬੱਚੇ ਰੁਲਦੇ, ਪਰ ਚੌਂਕਾਂ ਦੇ ਵਿੱਚ ਬੁੱਤ ਹੁੰਦੇ ਨੇ। ਬਸ ਸੱਜਣੋ, ਸ਼ਰੀਫ ਹੋਣਾ ਇੱਕ ਇਨਸਾਨੀ ਗੁਣ ਹੈ, ਪਰ ਸਾਡੇ ਕਰਪਟ ਸਮਾਜ ਵਿੱਚ ਜੇ ਤੁਸੀਂ ਸ਼ਰੀਫ ਹੋ ਤਾਂ ਤੁਹਾਡੀ ਸ਼ਰਾਫਤ ਨੇ ਬਰਬਾਦੀ ਦੇ ਬੂਹੇ 'ਤੇ ਦਸਤਕ ਦੇ ਦਿੱਤੀ। ਜੇ ਸ਼ਰੀਫ ਜਾਂ ਭੋਲੇ ਆਦਮੀ ਨੂੰ ਤਾਂ ਉਹਦੇ ਸੱਕੇ ਭਰਾ ਨਹੀਂ ਜੀਣ ਦਿੰਦੇ, ਉਹਦਾ ਬਣਦਾ ਹਿੱਸਾ ਨਹੀਂ ਉਹਨੂੰ ਦਿੰਦੇ, ਬਣਦੀ ਇੱਜ਼ਤ ਨਹੀਂ ਉਹਨੂੰ ਘਰ 'ਚ ਦਿੰਦੇ। ਘਟੀਆ ਜ਼ਮੀਨ ਅਤੇ ਬੰਜਰ ਜ਼ਮੀਨ ਉਹਨੂੰ ਦੇਣਗੇ, ਉਹ ਵੀ ਥੋੜ੍ਹੀ, ਅਤੇ ਮਰਨ ਵਾਲੇ ਬੌਲਦਾਂ ਦੀ ਜੋੜੀ ਉਹਨੂੰ ਦੇਣਗੇ ਵੀ ਆਹ ਲੈ ਵਾਹੀ ਕਰ ਲੈ। ਸ਼ਰੀਫ ਦੀ ਇੱਜ਼ਤ ਕੇਵਲ ਕਹਾਣੀਆਂ ਅਤੇ ਕਿਤਾਬਾਂ 'ਚ ਹੀ ਹੁੰਦੀ ਹੈ, ਫਿਲਮਾਂ 'ਚ ਹੋ ਸਕਦੀ ਹੈ। ਸ਼ਰੀਫ ਦੀ ਅਤੇ ਸੋਹਣੀ ਵਾਈਫ ਸਾਰੇ ਪਿੰਡ ਦੀ ਭਾਬੀ ਹੁੰਦੀ ਹੈ, ਝੱਕਦਾ ਹੀ ਕੋਈ ਨਹੀਂ। ਸਾਡੇ ਸਮਾਜ ਵਿੱਚ ਲੰਡਿਆਂ ਲੁੱਚਿਆਂ ਗੁੰਡਿਆਂ ਦੀ ਸਰਦਾਰੀ ਹੈ। ਪ੍ਰੋਫੈਸਰ ਨੂੰ ਕੋਈ ਸਤਿ ਸ਼੍ਰੀ ਅਕਾਲ ਨਹੀਂ ਕਹਿੰਦਾ, ਬਦਮਾਸ਼ ਨੂੰ ਕਹਿਣਗੇ ਆਓ ਅੰਕਲ ਜੀ ਤੁਹਾਨੂੰ ਕੌਫੀ ਪਿਆਈਏ। ਅਤੇ ਥਾਣੇ ਵਿੱਚ ਜਾ ਕੇ ਜੇ ਤੁਸੀਂ ਆਪਣੇ ਆਪ ਨੂੰ ਕਹੋਗੇ ਨਾ ਕਿ ਮੈਂ ਇੱਕ ਸ਼ਰੀਫ ਆਦਮੀ ਹਾਂ, ਕਹਿ ਕੇ ਵੇਖਿਓ, ਛਿੱਤਰ ਖਾ ਕੇ ਪੱਗ ਕੱਛੇ ਮਾਰ ਕੇ ਨਾ ਅਤੇ ਭੱਜਦੇ ਥਾਣੇ 'ਚੋਂ ਬਾਹਰ ਨਿਕਲੋਗੇ। ਦਫ਼ਤਰਾਂ ਥਾਣਿਆਂ ਕਚਹਿਰੀਆਂ ਅਸਕਤਰਖਤਾਂ ਰਾਜਧਾਨੀਆਂ ਵਿੱਚ ਛਾਤਰ ਅਤੇ ਚਾਤਰ ਛੱਟੇ ਫੂਕੇ ਲੋਕਾਂ ਦਾ ਬੋਲਬਾਲਾ 'ਚ, ਅਤੇ ਇਹੋ ਹੀ ਲੋਕ ਸਰਕਾਰਾਂ ਬਣਾਉਂਦੇ ਨੇ। ਕਦੀ ਕਦੀ ਕਿਸੇ ਅਫਸਰ ਨੂੰ ਨਾ ਸਨਮਾਨਿਤ ਕੀਤਾ ਜਾਂਦਾ ਹੈ, ਪਰ ਸਰਕਾਰਾਂ ਲੱਠ ਮਾਰ ਅਤੇ ਸਮਗਲਰ ਹੀ ਚਲਾਉਂਦੇ ਨੇ। ਸਾਡੇ ਧਾਰਮਿਕ ਪ੍ਰਚਾਰਕ ਰੱਜ ਕੇ ਝੂਠ ਬੋਲਦੇ ਨੇ, ਜਨਤਾ ਨੂੰ ਗੁੰਮਰਾਹ, ਸਾਰੇ ਕੁਕਰਮ ਕਰਨ ਵਾਲੇ ਕਾਫਰ ਇਹ ਲੋਕ ਹੈਗੇ ਨੇ। ਕੋਈ ਇੱਕ ਅੱਧਾ ਵਿੱਚ ਚੰਗਾ ਵੀ ਹੋਏਗਾ, ਮੇ ਬੀ, ਪਰ ਸਾਨੂੰ ਨਹੀਂ ਪਤਾ ਲੱਗਾ ਅੱਜ ਤੱਕ ਕੌਣ ਚੰਗਾ। ਹਾਂਜੀ, ਮੰਦਰਾਂ ਗੁਰਦੁਆਰਿਆਂ ਨੂੰ ਇਹਨਾਂ ਨੇ ਦੁਕਾਨਾਂ ਬਣਾਇਆ। ਆ ਤਾਂਤਰਿਕ ਹੱਥ ਵੇਖਣ ਵਾਲਿਆਂ ਬਾਰੇ ਤਾਂ ਮੈਂ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ, ਸਾਧਾਂ ਸੁਧਾਂ ਬਾਰੇ। ਸਾਡੀ ਸਾਰੀ ਫਿਲਾਸਫੀ ਪੁੱਠੀ ਹੈ, ਮਾਤੀ ਪੁੱਠੀ ਹੈ। ਆਖੇ ਜੇ ਕੋਈ ਇੱਕ ਚਪੇੜ ਮਾਰੇ ਤਾਂ ਦੂਸਰੀ ਗੱਲ ਉਹਦੇ ਅੱਗੇ ਕਰ ਦਿਓ, ਸ਼ਾਬਾਸ਼, ਤੀਜੀ ਚਪੇੜ ਖਾਣ ਜੋਗੇ ਤੁਸੀਂ ਰਹਿਣਾ ਹੀ ਨਹੀਂ, ਕਿਉਂ ਉਹਦੇ ਅੱਗੇ ਦੂਜੀ ਗੱਲ ਵੀ ਕਰ ਦਿਓ। ਵਾਹ, ਘਸੁਣ ਉਹਦੀਆਂ ਬਾਚੀਆਂ 'ਚ ਮਾਰੋ ਟਕਾ ਕੇ ਜਿਹਨੇ ਤੁਹਾਡੀ ਚਪੇੜ ਮਾਰੀ ਆ। ਇਸ ਦੁਨੀਆਂ ਨੂੰ ਇੱਟ ਦਾ ਜਵਾਬ ਗੋਲੀ ਨਾਲ ਦਿਓਗੇ ਤਾਂ ਠੀਕ ਰਹੇਗਾ। ਆਹ ਗਜਨਵੀ, ਗੌਰੀ, ਮੁਹੰਮਦ ਬਿਨ ਕਾਸਮ ਵਰਗੇ ਜਦੋਂ ਆਏ ਸਨ ਨਾ, ਸਾਨੂੰ ਸਾਰੇ ਭਾਰਤੀਆਂ ਨੂੰ ਇੱਕ ਮੁੱਠ ਹੋ ਕੇ ਇਹਨਾਂ ਦੇ ਤੁਖਮਾ ਉਡਾ ਦੇਣੇ ਚਾਹੀਦੇ ਸਨ। ਪਰ ਸਿਰਫ ਲੜਨਾ ਅਧਿਕਾਰ ਹੈ ਜੀ, ਇਹ ਇੱਕ ਕੌਮ ਦਾ ਹੀ, ਅਤੇ ਬਾਕੀ ਸਾਰੇ ਆ ਜਿਹੜੇ ਛੋਟੀਆਂ ਜਾਤਾਂ ਨੇ, ਚਲੋ ਸਾਡੇ ਆ ਸਫਾਈ ਸਫੂਈ ਕਰੋ, ਉਹ ਕਰੋ, ਇਹ ਵਾ, ਇਹਨਾਂ ਦੇ ਵਿੱਚ ਵੀ ਬੜੇ ਬੜੇ ਲੱਠ ਮਾਰ ਅਤੇ ਸਾਨ ਨੇ ਜੇ ਟ੍ਰੇਨਿੰਗ ਦਿੱਤੀ ਜਾਏ ਇਹਨਾਂ ਨੂੰ। ਆ ਨੀਵੀਆਂ ਜਾਤਾਂ ਦੇ ਵਿੱਚ ਵੀ ਬੜੇ ਬੜੇ ਵਿਦਵਾਨ, ਮੈਂ ਨਹੀਂ ਕਿਸੇ ਨੂੰ ਨੀਵੀਂ ਜਾਤ ਕਹਿੰਦਾ, ਮੇਰੇ ਵਾਸਤੇ ਕੋਈ ਵੀ ਨੀਵਾਂ ਨਹੀਂ, ਮੇਰੇ ਵਾਸਤੇ ਉਹ ਨੀਵੇਂ ਨੇ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਹੈਂ, ਅਸੀਂ ਕਿਸੇ ਦੇ ਇਕੱਠੇ ਹੋ ਕੇ ਇਹਨਾਂ ਨੂੰ ਪੈਂਦੇ ਸਾਰੇ, ਕਛੱਤਰੀਆਂ ਦਾ ਹੀ ਕਿਉਂ ਕੰਮ ਹੈ ਲੜਨਾ? ਤੁਸੀਂ ਖਾਓ ਖੀਰਾਂ ਅਤੇ ਪਰੌਂਠੇ, ਉਹਨਾਂ ਨੂੰ ਲੜਨ ਦੇਣਾ ਨਹੀਂ, ਤੁਸੀਂ ਲੜਨਾ ਨਹੀਂ। ਅਤੇ ਕਿੰਨੇ ਕੁ ਕਛੱਤਰੀ ਇਕੱਠੇ ਕਰ ਲਓਗੇ? ਵਿਚਾਰੇ ਲੜੇ ਹਨ ਉਹ, ਪਰ ਉਹਨਾਂ ਦੀ ਪੇਜ ਥੋੜ੍ਹੀ ਨਹੀਂ ਗਈ ਉਹਨਾਂ ਦੀ, ਉਹਨਾਂ ਦੇ ਅੱਗੇ। ਇਹਨਾਂ ਦੀ ਫਿਲਾਸਫੀ ਵੇਖ ਲਓ। ਹਾਂਜੀ, ਬ੍ਰਾਹਮਣਾਂ ਨੇ ਕਿਹਾ ਕਿ ਫੌਜਾਂ ਦੇ ਅੱਗੇ ਗਊਆਂ ਖਿਲਾਰ ਦਾਂਗੇ, ਅਤੇ ਬ੍ਰਾਹਮਣਾਂ ਨੇ ਇਹ ਵੀ ਕਿਹਾ ਕਿ ਅਸੀਂ ਮੰਤਰ ਮਾਰਾਂਗੇ, ਧਾੜਵੀਆਂ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ। ਅਤੇ ਹੋਇਆ ਉਲਟ, ਪਹਿਲਾਂ ਉਹਨਾਂ ਨੇ ਗਊਆਂ ਮਾਰ ਕੇ ਖਾਧੀਆਂ, ਆਪਣੀ ਥਕਾਵਟ ਦੂਰ ਕੀਤੀ, ਅਤੇ ਫਿਰ ਉਹਨਾਂ ਨੇ ਬਾਹਮਣ ਕੁੱਟੇ ਅਤੇ ਮੰਦਰ ਲੁੱਟੇ, ਦੇਵਦਾਸੀਆਂ ਨਾਲ ਹੀ ਲੈ ਗਏ। ਇਹ ਮੰਦਰ ਸੀ ਕਿ ਲੁੱਟਮਾਰ ਜਾਂ ਯਾਸ਼ੀ ਦੇ ਅੱਡੇ ਸਨ? 1500 ਦੇਵਦਾਸੀ ਕਿੰਨੀ ਸੀ ਉੱਥੇ? ਉਹਨਾਂ ਨੇ ਇਹਨਾਂ ਦਾ ਜੋ ਕੁਝ ਲੁੱਟ ਕੁੱਟਣਾ ਸੀ ਕੁੱਟਿਆ, ਲੁੱਟਣਾ ਸੀ ਲੁੱਟਿਆ। ਪਰ ਹੁਣ ਵੇਖ ਲਓ, ਇਹ ਕਿਸੇ ਲੁਟੇਰੇ ਦੀ ਸਾਨੂੰ ਲੋੜ ਨਹੀਂ ਜੇ, ਇਹ ਆਪਣੇ ਮੰਦਰ ਆਪ ਹੀ ਲੁੱਟਣ ਡੈ ਪਏ ਜੇ। ਅੱਛਾ, ਹੁਣ ਦੂਸਰੇ ਪਾਸੇ ਲਾਉਂਦੇ ਹਾਂ, ਕਿਸ ਤਰ੍ਹਾਂ ਅਸੀਂ ਕੁੱਟ ਖਾਂਦੇ ਰਹੇ, ਹੱਥ ਜੋੜ ਜੋੜ ਕੇ ਆਪਣੀ ਜ਼ਿੰਦਗੀ ਲੰਮੀ ਕਰਦੇ ਰਹੇ ਅਸੀਂ। ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ, ਬਾਬੇ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ ਗਈ ਸੀ ਗੱਲ, ਮਹਾਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਨੇ ਆਪਣਾ ਜਦੋਂ ਰੁੱਖ ਬਦਲਿਆ ਸੀ, ਧਾੜਵੀ ਜੁੱਤੀਆਂ ਛੱਡ ਕੇ ਦੌੜੇ ਸਨ, ਜਿਹੜੇ ਕਹਿੰਦੇ ਸਨ ਕਿ ਸਾਡਾ ਹੀ ਰਾਜ ਰਹੇਗਾ ਜਦੋਂ ਤੱਕ ਚੰਨ ਅਤੇ ਤਾਰੇ ਰਹਿਣਗੇ। ਹੈਂ, ਉਹ ਹੱਥਾਂ ਬਾਜ ਕਰਾ ਰਿਹਾ, ਵੈਰੀ ਮਿਤ ਨਾ ਹੋਏ। ਇਹ ਸਾਨੂੰ ਲੁੱਟਣ ਅਤੇ ਕੁੱਟਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਜਾਨ ਬਖਸ਼ਾਈ ਵਾਸਤੇ ਮਹੀਨਾ ਦਿੰਦੇ ਹੁੰਦੇ ਸਨ। ਤੁਸੀਂ ਇਹ ਸਾਰੇ ਰਿਕਾਰਡ ਵੇਖ ਸਕਦੇ ਹੋ ਹਿਸਟਰੀ ਦੇ ਵਿੱਚ। ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗਿਆਂ ਯੋਧਿਆਂ ਪੰਜਾਬ ਦੀਆਂ ਹੱਦਾਂ ਦਿੱਲੀ ਤੋਂ ਲੈ ਕੇ ਚਾਈਨਾ ਤੱਕ ਫੈਲਾਤੀਆਂ ਸਨ। ਸੱਜਣੋ, 1834 ਵਿੱਚ ਜਦੋਂ ਹਰੀ ਸਿੰਘ ਨਲੂਏ ਨੇ ਪਿਸ਼ਾਵਰ 'ਤੇ ਕਬਜ਼ਾ ਕੀਤਾ ਨਾ, ਕਾਦਰ ਯਾਰ ਨੂੰ ਤਾਂ ਤੁਸੀਂ ਜਾਣਦੇ ਹੋ, ਜਿਹਨੇ ਕਿੱਸਾ ਪੂਰਨ ਭਗਤ ਵੀ ਲਿਖਿਆ ਸੀ। ਕਾਦਰ ਯਾਰ ਹਰੀ ਸਿੰਘ ਨਲੂਏ ਬਾਰੇ ਲਿਖਦਾ ਕਿ ਤੇਗ ਮੈਦਾਨ ਮੇਂ ਬਹੁਤ ਚਲੇ, ਨਾਲ ਤੇਗ ਦੇ ਰਾਜ ਕਮਾਉਂਦਾ ਏ, ਆ ਚੜਤਲ ਸ਼ੇਰ ਦੀ ਚੜੇ ਮੈਦਾਨ ਅੰਦਰ, ਕਿਲੇ ਮਾਰ ਲੈਂਦਾ ਫਤਿਹ ਪਾਉਂਦਾ ਏ। ਉਦੋਂ ਭਾਜ ਪੈਂਦੀ ਵੱਡੇ ਖੈਬਰਾਂ ਨੂੰ, ਜਦ ਧਸਕ ਲਾਹੌਰ ਨੂੰ ਲਾਉਂਦਾ ਏ। ਕਾਦਰ ਯਾਰ ਕੰਧਾਰੀਆ ਦੋਸਤ ਮੁਹੰਮਦ, ਡਰਦਾ ਕਾਬਲੋਂ ਬਾਹਰ ਨਾ ਆਉਂਦਾ ਸੀ। ਇਹਨਾਂ ਨੇ ਬੜੀ ਅੱਤ ਚੁੱਕੀ ਸੀ, ਅਗਲਿਆਂ ਡੱਕ ਕੇ ਧਰ ਦਿੱਤੇ ਸੀ ਕਮਰੇ ਦੇ ਵਿੱਚ, ਲੁਕਦੇ ਫਿਰਦੇ ਹੁੰਦੇ ਸੀ, ਮਹੀਨਾ ਦਿੰਦੇ ਹੁੰਦੇ ਸੀ। ਹਾਂਜੀ, ਇਹ ਲੋਕ ਸਾਨੂੰ ਲੁੱਟ ਕੇ ਸਾਡੀਆਂ ਬਹੁ ਬੇਟੀਆਂ, ਸਾਡੀਆਂ ਧੀਆਂ ਦੀ ਨਿਲਾਮੀ ਕਰਦੇ ਹੁੰਦੇ ਸਨ। ਆਹ ਹੁਣ ਦੋਸਤ ਮੁਹੰਮਦ ਕਿਹੜੀ ਨੁੱਕਰ 'ਚ ਲੁਕਿਆ ਸੀ ਅਤੇ ਆਪਣੀ ਜਾਨ ਦੀ ਖੈਰ ਮੰਗਦਾ ਫਿਰਦਾ ਸੀ ਅਤੇ ਮਹੀਨਾ ਦਿੰਦਾ ਹੁੰਦਾ ਸੀ। ਵੈਰੀ ਗੁੱਡ ਆਫਟਰਨੂਨ। ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਇਹ ਲੜੀਵਾਰ ਚੱਲੇਗੀ ਮੇਰੀ ਗੱਲਬਾਤ, ਅਤੇ ਮੈਂ ਹਾਂ ਜੀ ਆਪਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ। ਖਹਿਰਾ ਸਾਹਿਬ, ਅਗਰ ਤੁਸੀਂ ਸੁਣ ਰਹੇ ਸੋ ਤਾਂ ਇੱਦਾਂ ਕਰੋ ਕਿ ਰੇਡੀਓ ਬੰਦ ਕਰ ਦਿਓ ਜਨਾਬ, ਮੈਂ ਤੁਹਾਡੇ ਵੱਲ ਆ ਰਿਹਾ ਅਤੇ ਔਨਲਾਈਨ ਠੀਕ ਹੈ। ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲੈਂਦਾ ਜੇ ਉਹ ਨਾ ਵੀ ਹੁਣ, ਹਾਂ ਉਹਨਾਂ ਦੀ ਆ ਗਈ ਕਾਲ ਆ ਗਈ। ਸੂਬਾ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ, ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ, ਅਤੇ ਤੁਹਾਡਾ ਬਹੁਤ ਬਹੁਤ ਹਰ ਵਾਰੀ ਦੀ ਤਰ੍ਹਾਂ ਸਵਾਗਤ ਹੈ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਆ ਜਾਓ, ਲੰਘ ਆਓ ਜੀ।
1: ਮੇਰੇ ਵੱਲੋਂ ਵੀ ਜੀ ਪ੍ਰਵਾਸ ਰੇਡੀਓ ਸੁਣਨ ਵਾਲੇ ਅਤੇ ਤੁਹਾਨੂੰ ਸਾਰਿਆਂ ਨੂੰ ਬੜੇ ਆਦਰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਅਤੇ ਉਹਨਾਂ ਵੱਲੋਂ ਉਹਨਾਂ ਸਾਰਿਆਂ ਵੱਲੋਂ ਖਹਿਰਾ ਸਾਹਿਬ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸੁਣਾਓ ਰਾਜੀ ਖੁਸ਼ੀ ਹੋ?
1: ਜੀ ਜੀ ਮੈਂ ਰਾਜੀ ਖੁਸ਼ ਹਾਂ।
0: ਅੱਛਾ,
1: ਅਤੇ ਅੱਜ ਸਾਡੇ ਦੇਸ਼ ਜਿਹੜਾ ਵਾ ਉਹ 79 ਲਗਭਗ 80 ਕਿਉਂਕਿ ਪਹਿਲੀ ਜੇ ਵਿੱਚੇ ਪਾ ਲਈਏ ਤੇ 80 ਬਣਦੀ ਆ, 80ਵਾਂ ਸਾਲ ਸ਼ੁਰੂ ਹੋ ਗਿਆ ਸਾਡਾ ਦੇਸ਼ ਆਜ਼ਾਦ ਹੋਏ ਨੂੰ।
0: ਅੱਛਾ,
1: ਤੇ ਦੇਸ਼ ਜਿਹੜਾ ਵਾ ਉਹ ਮਨਾ ਰਿਹਾ ਹੈ ਆਜ਼ਾਦੀ ਦੇ ਜਸ਼ਨ। ਲੇਕਿਨ ਇਹਨੂੰ ਥੋੜਾ ਜਿਹਾ ਗੌਰ ਨਾਲ ਵੇਖੀਏ ਤੇ ਇਹਦੇ ਵਿੱਚ ਬੜਾ ਕੁਛ ਜਿਹੜਾ ਤਸਵੀਰ ਦੇ ਦੂਜੇ ਪਾਸੇ ਏਦਾਂ ਦਾ ਵੀ ਹੈ ਜਿਹੜਾ ਬੜਾ ਉਦਾਸ ਕਰਨ ਵਾਲਾ, ਜਿਹੜਾ ਬੜਾ ਨਿਰਾਸ਼ ਕਰਨ ਵਾਲਾ, ਤੇ ਜਿਹੜਾ ਬੜਾ ਮਤਲਬ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਉਹ ਆ।
0: ਅੱਛਾ,
1: ਤੇ ਬਾਜਾ ਸਾਹਿਬ ਉਹ ਜਿਹੜੀ ਸੀਗੀ ਸੀ ਨਾ, ਸਾਡੇ ਇੱਕ ਵਿਦਵਾਨ ਦੋਸਤ ਨੇ ਡਾਕਟਰ ਨਿਰਮਲ ਸਿੰਘ ਜੀ ਲਾਂਬੜਾ, ਉਹ ਕਹਿੰਦੇ ਹੁੰਦੇ ਆ ਵੀ 15 ਅਗਸਤ 1947 ਨੂੰ ਪਾਕਿਸਤਾਨ ਆਬਾਦ ਹੋਇਆ, ਹਿੰਦੁਸਤਾਨ ਆਜ਼ਾਦ ਹੋਇਆ ਤੇ ਪੰਜਾਬ ਬਰਬਾਦ।
0: ਬਿਲਕੁਲ ਬਿਲਕੁਲ, ਬਹੁਤ ਖੂਬਸੂਰਤ ਗੱਲ
1: ਜੀ। ਪਹਿਲਾਂ ਤੇ ਇਹਨੂੰ ਜਿਹੜਾ 3 ਹਿੱਸੇ ਪੰਜਾਬ ਜਿਹੜਾ ਨਾ ਸਾਡਾ ਬਾਜਵਾ ਸਾਹਿਬ, ਵੇਖੋ ਉਹ ਹੈਗਾ ਜੀ ਪਾਕਿਸਤਾਨ ਤੇ ਇੱਕ ਹਿੱਸਾ ਭਾਰਤ ਦੇ ਵਿੱਚ ਆ।
0: ਹਾਂਜੀ,
1: ਜਿਹਦੇ ਵਿੱਚੋਂ ਫਿਰ 1 ਨਵੰਬਰ 1966 ਨੂੰ 2 ਸਟੇਟਾਂ ਜਿਹੜੀਆਂ ਹਰਿਆਣਾ ਹਿਮਾਚਲ ਕੱਢ ਕੇ ਤੇ ਇੱਕ ਨਿੱਘੀ ਜੀ ਚਿੜੀ ਦੇ ਪਹੁੰਚੇ ਜਿੰਨਾ ਜਿਹੜਾ ਪੰਜਾਬ ਸੀ, 2.5-3 ਘੰਟਿਆਂ ਦਾ, ਜਿੱਧਰ ਨੂੰ ਮਰਜ਼ੀ ਤੁਸੀਂ ਗੱਡੀ ਤੇ ਚੜ ਕੇ ਇਹਨੂੰ ਕ੍ਰਾਸ ਕਰ ਦਿਓ, ਛੋਟਾ ਜਿਹਾ ਇੱਕ ਪੰਜਾਬ ਰਹਿ ਗਿਆ।
0: ਹਾਂ, ਤੇ ਜਦੋਂ ਤੁਸੀਂ ਗੱਲ ਗੱਲ ਤੇ ਕਿਰਪਾਨ ਕੱਢ ਲੈਂਦੇ ਹੋ ਤੇ ਉਹਨਾਂ ਨੇ ਫਿਰ ਵੰਡਣਾ ਹੀ ਤੁਹਾਨੂੰ ਚਿੰਨਾ ਚੋਂ।
1: ਹਾਂ, ਉਹਨਾਂ ਸਾਡਾ ਪੰਜਾਬ ਵੀ ਵੰਡ ਸੁੱਟਿਆ ਸਾਰਾ ਜੀ, ਵੱਡਾ ਟੁੱਕਿਆ ਪੰਜਾਬ ਕਹਿ ਸਕਦੇ। ਠੀਕ ਹੈ ਤੁਹਾਡੀ।
0: ਅੱਛਾ,
1: ਤੇ ਦੂਜੇ ਪਾਸੇ ਬਾਜਵਾ ਸਾਹਿਬ ਇਸੇ ਆਜ਼ਾਦੀ ਦੇ ਨਾਲ ਜਿਹੜੀ ਵੱਡੀ ਜਿਹੜੀ ਹੈਗੀ ਆ ਵੀ ਉਸ ਦਿਨ ਇਸ ਆਜ਼ਾਦੀ ਦੇ ਉਜਾੜੇ ਦੀ ਭੇਟ 10 ਲੱਖ ਪੰਜਾਬੀ ਚੜਿਆ ਜੀ, ਜਿਹੜਾ
0: ਬਹੁਤ ਸੈਡ ਜੀ,
1: ਬੜਾ ਬੜਾ ਸੈਡ, ਜਿਹਨਾਂ ਨੂੰ ਅੱਜ ਸਾਡਾ ਜਿਹੜਾ ਨਾ ਇਸ ਆਜ਼ਾਦੀ ਦਿਹਾੜੇ ਦੇ ਨਾਲ ਨਾਲ ਜਿਹੜਾ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀ ਕੋਈ ਸ਼ਰਧਾ ਕੋਈ ਉਹਨਾਂ ਲਈ ਮਤਲਬ ਨਾ ਸਤਿਕਾਰ ਭੇਟ ਕਰਨਾ, ਜਿਹੜੇ ਵਿਚਾਰੇ ਇਸ ਉਜਾੜੇ ਦੀ ਜਿਹੜੇ ਸਧਾਰਨ ਲੋਕ ਸੀ, ਕਿਤੇ ਜਿਹਨਾਂ ਦਾ ਕੋਈ ਵਿੱਚ ਲੈਣਾ ਦੇਣਾ ਵੀ ਨਹੀਂ ਸੀ।
0: ਖਹਿਰਾ ਸਾਹਿਬ, ਮੈਂ ਸਿਰਫ 1 ਸਕਿੰਟ ਦੀ ਗੱਲ ਕਰਨ ਲੱਗਾ, ਹੁਣ ਵੇਖੋ ਇੱਧਰੋਂ ਲੋਕ ਬੁਲਬਲੀਆਂ ਮਾਰਦੇ ਚੀਕਾਂ ਮਾਰਦੇ ਗਏ ਨੇ, ਅੱਗੇ ਇੱਕ ਜਥਾ ਉਹਦੇ ਵਿੱਚ ਬੰਦੇ ਜਨਾਨੀਆਂ ਬੱਚੇ ਛੋਟੇ ਛੋਟੇ ਉਹ ਹੱਥ ਜੋੜ ਕੇ ਤਰਲੇ ਪਾਉਣ ਡਏ ਨੇ, ਨਾ ਇਹ ਉਹਨਾਂ ਨੂੰ ਜਾਣਦੇ ਨੇ ਨਾ ਉਹ ਉਹਨਾਂ ਨੂੰ ਜਾਣਦੇ, ਉਹ ਕਿੱਦਾਂ ਦੇ ਵਹਿਸ਼ੀ ਲੋਕ ਹੋਣਗੇ ਜਿਹੜੇ ਜਿਨ੍ਹਾਂ ਨੇ ਬੱਚੇ ਵੀ ਨੇਜਿਆਂ 'ਤੇ ਟੰਗ ਦਿੱਤੇ ਸਰ,
1: ਜਿਨ੍ਹਾਂ ਨੇ ਉਹਨਾਂ ਦਾ ਕਦੀ ਕੁਛ ਵਿਗਾੜ ਸੋਚ ਵੀ ਨਹੀਂ ਸਕਦੇ,
0: ਸ਼ਕਲ ਵੀ ਪਹਿਲੀ ਵਾਰੀ ਵੇਖੀ ਹੈ ਇਹਨਾਂ ਨੇ ਇੱਕ ਦੂਜੇ, ਇਹ ਕਿੱਦਾਂ ਦੇ ਕਿੱਦਾਂ ਕਿਹੜੇ ਇਹ ਕੌਣ ਹੋਣਗੇ ਧਰਤੀ ਦੇ ਵਿੱਚ ਉੱਤੇ ਵਸਦੇ ਵਸਦੇ।
1: ਇਹ ਇੱਕ ਜਿਹੜਾ ਜਿਹੜੀ ਗੱਲ ਤੁਸੀਂ ਆਪਣੇ ਪ੍ਰੋਗਰਾਮ 'ਚ ਕਰ ਬੈਠੇ ਹੋ ਨਾ, ਜਿਹੜੀ ਜ਼ਹਿਰ ਬੰਦੇ ਦੇ ਮਨ ਵਿੱਚ ਜਦੋਂ ਨਫ਼ਰਤ ਜਿਹੜੀ ਫਿਰਕੇ ਦੇ ਆਧਾਰ 'ਤੇ ਧਰਮ ਦੇ ਆਧਾਰ 'ਤੇ ਜਦੋਂ ਭਰ ਦਿੱਤੀ ਜਾਂਦੀ ਹੈ ਨਾ, ਅਤੇ ਉਹਦੇ ਜ਼ਹਿਰ ਜਿਹੜਾ ਨਾ ਸਾਰੇ ਅੰਗਾਂ ਨੂੰ ਸਰੀਰ ਸਮੇਤ ਦਿਮਾਗ ਨੂੰ ਵੀ ਚੜ੍ਹ ਜਾਂਦਾ, ਉਹ ਜ਼ਹਿਰ ਜਿਹੜੀ ਉਹ ਜ਼ਹਿਰੀਲੇ ਲੋਕ ਆ
0: ਜਿਹੜੇ
1: ਇਹੋ ਜਿਹੇ ਮੌਕੇ ਦੇ ਉੱਤੇ ਦੰਗਾ ਫਸਾਦ ਅਤੇ ਮਤਲਬ ਕਤਲੇਆਮ ਅਤੇ ਉਹ ਲੂੰ ਕੰਢੇ ਖੜ੍ਹੇ ਹੁੰਦੇ ਆ, ਲੇਕਿਨ ਫਿਰ ਵੀ ਅਸੀਂ ਉਹਨਾਂ ਲੋਕਾਂ ਆਪਣੇ ਵਿਛੜ ਗਏ ਉਸ ਉਜਾੜੇ ਦੀ ਭੇਟ ਚੜ੍ਹੇ ਵੱਡੇ ਪੁਰਖੇ ਪੰਜਾਬੀ ਭੈਣ ਭਰਾਵਾਂ ਨੂੰ ਅਸੀਂ ਯਾਦ ਜ਼ਰੂਰ ਕਰਾਂਗੇ।
0: ਖਹਿਰਾ ਸਾਹਿਬ,
1: ਬਿਲਕੁਲ ਸਾਡਾ ਮਨ ਬੜਾ ਉਦਾਸ ਹੁੰਦਾ।
0: ਖਹਿਰਾ ਸਾਹਿਬ, ਜਦੋਂ ਇਹ ਵੱਢ ਟੁੱਕ ਹੋ ਰਹੀ ਸੀ ਤੇ ਦਿੱਲੀ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ ਤੇ ਉਹ ਜਾਮ ਨਾਲ ਜਾਮ ਟਕਰਾਉਣ ਡਏ ਸਨ ਤੇ ਡਾਂਸ ਹੋਣ ਡਏ ਸਨ। ਇਹਨਾਂ
1: ਬਿਲਕੁਲ
0: ਕੋਲ
1: ਜੀ,
0: ਅਰੇਂਜ
1: ਉਹ
0: ਨਹੀਂ ਸੀ
1: ਸਰ
0: ਹੁੰਦਾ ਪਹਿਲਾਂ?
1: ਨਹੀਂ, ਉਹਦੇ ਵਿੱਚ ਬਾਜਾ ਸਾਹਿਬ ਹਮੇਸ਼ਾ ਜਿਹੜੀ ਸਿਆਸਤ ਹੈ, ਇਹਨੇ ਲੋਕਾਂ ਦੀਆਂ ਹੱਡੀਆਂ ਦੇ ਉੱਤੇ, ਪਿੰਜਰਾਂ ਦੇ ਉੱਤੇ, ਲਾਸ਼ਾਂ ਦੇ ਉੱਤੇ ਕੁਰਸੀਆਂ ਡਾਈਆਂ ਨੇ। ਆਪਣੇ ਆਜ਼ਾਦੀ ਤੋਂ ਬਾਅਦ ਵੀ ਤੇ ਆਜ਼ਾਦੀ ਤੋਂ ਪਹਿਲਾਂ ਵੀ ਉਹ ਜਿਹੜੀ ਆ, ਉਹ ਜਿਹੜੀ ਸੀ ਉਹਨਾਂ ਵਾਸਤੇ ਕੁਰਸੀ ਸੱਤਾ ਦਾ ਨਸ਼ਾ ਜਿਹੜਾ ਚਾਹੀਦਾ ਸੀ, ਉਹਦੇ ਵਾਸਤੇ ਉਹਨਾਂ ਨੂੰ ਆਮ ਲੋਕਾਂ ਦੀ, ਸਧਾਰਨ ਲੋਕਾਂ ਦੀ ਕੁਰਬਾਨੀ ਵੀ ਦੇਣੀ ਪਵੇ, ਤੇ ਉਹ ਅੱਜ ਦੀ ਤਰੀਕ 'ਚ ਵੀ ਇੱਕ ਮਿੰਟ ਨਹੀਂ ਜੇ ਲਾਉਣਗੇ, ਅੱਜ ਦੀ ਤਰੀਕ ਵਿੱਚ ਵੀ ਜੀ। ਅੱਛਾ ਬਾਜਾ ਸਾਹਿਬ, ਮੈਂ ਥੋੜ੍ਹਾ ਜਿਹਾ ਸੰਖੇਪ ਜਿਹਾ ਇਸ ਆਜ਼ਾਦੀ ਦੇ ਨਾ, ਮਤਲਬ ਤੁਹਾਨੂੰ ਇੱਕ ਨਾ ਸਾਡੇ ਲੋਕ ਕਵੀ ਹੁੰਦਾ ਜਿਹੜਾ ਲੋਕਾਂ ਦੇ ਮਨ ਦੀ ਆਵਾਜ਼ ਕਵੇ, ਇਹਨੂੰ ਲੋਕ ਕਵੀ ਕਹਿੰਦੇ ਆ ਡਾਕਟਰ ਆਪਣੇ ਬਾਜਾ ਸਾਹਿਬ।
0: ਠੀਕ ਹੈ ਜੀ,
1: ਮਾਫ ਕਰਨਾ, ਬਹੁਤ ਸਾਰੇ ਏਦਾਂ ਦੇ ਵੀ ਹੁੰਦੇ ਜਿਹੜੇ ਸਰਕਾਰ ਦੀ ਹਾਕਮਾਂ ਦੀ ਸੁਰ ਨਾਲ ਸੁਰ ਮਿਲਾ ਕੇ ਨਾਮਾਂ ਸਨਮਾਨਾਂ ਦੇ ਚੱਕਰ ਚ, ਨਾਮ ਦੇ ਚੱਕਰ ਚ, ਤੇ ਆਮ ਬੰਦੇ ਲਾਲਚੀ ਬੰਦੇ ਵਾ ਕੇ, ਮਤਲਬ ਉਹ ਵੀ ਹੁੰਦੇ ਆ ਜਿਹਨਾਂ ਨੂੰ ਪ੍ਰੋ ਗਵਰਨਮੈਂਟ ਕਿਹਾ ਜਾਂਦਾ। ਲੇਕਿਨ ਇਹ ਜਿਹੜਾ ਜਿਹੜਾ ਅਸਲੀ ਜਿਹੜਾ ਓਰਿਜਿਨਲ ਸ਼ਾਇਰ ਲੇਖਕ ਹੁੰਦਾ ਨਾ, ਉਹ ਲੋਕਾਂ ਦਾ ਦਰਦ ਜਿਹੜੀ ਲੋਕਾਂ ਦੇ ਨਾਲ ਖੜਦਾ, ਆਮ ਕਿਰਤੀ ਲੋਕਾਂ ਦੇ, ਲੁੱਟੇ ਜਾ ਰਹੇ, ਸੁੱਟੇ ਜਾ ਰਹੇ, ਦੱਬੇ ਕੁਚਲੇ ਲੋਕਾਂ ਦੇ ਨਾਲ ਖੜਦਾ। ਅੱਛਾ ਇਹ ਵੇਖੋ, ਜਿਹੜੀ ਅਸੀਂ ਹੁਣ ਗੱਲ ਕਰ ਰਹੇ ਹਾਂ ਆਜ਼ਾਦੀ ਦੀ, ਗੁਰਦਾਸ ਰਾਮ ਆਲਮ ਸਾਡਾ ਨਾ ਸ਼ਾਇਰ ਹੋਇਆ ਪੰਜਾਬੀ ਦਾ, 3 ਸਾਲ ਬਾਅਦ ਹੀ ਵੇਖੋ ਉਹਨੇ ਕਵਿਤਾ ਲਿਖੀ ਜਿਹੜੀ, ਉਹ ਸੁਣਿਓ। ਇੱਕ ਮਿੰਟ ਮੈਂ ਸਾਂਝੀ ਕਰਨੀ
0: ਚਾਹਾਂਗਾ
1: ਆਪਣੇ ਪ੍ਰਵਾਜ ਰੇਡੀਓ ਦੇ ਸੋਤਿਆਂ ਨਾਲ, ਤੁਹਾਡੇ ਨਾਲ। ਉਹ ਹੈ ਇੱਦਾਂ ਬਾਜਾ ਸਾਹਿਬ, ਕਿਉਂ ਬਾਈ ਨਿਹਾਲਿਆ ਆਜ਼ਾਦੀ ਨੀ ਵੇਖੀ, ਅੰਦਰ ਨਾ ਬਈ ਭਰਾਵਾ ਨਾ ਖਾਧੀ ਨਾ ਵੇਖੀ, ਮੈਂ ਜੱਗ ਤੋਂ ਸੁਣਿਆ ਅੰਬਾਲੇ ਖੜੀ ਸੀ, ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜੀ ਸੀ, ਬੜੀ ਭੀੜ ਉਹਦੇ ਦੁਆਲੇ ਖੜੀ
0: ਖੜੀ ਸੀ, ਵਾਹ,
1: ਬਿਰਲੇ ਦੇ ਘਰ ਵੱਲ ਉਗਾੜੀ ਸੀ ਉਸਦੀ,
0: ਤੇ
1: ਲੋਕਾਂ ਦੇ ਮੂੰਹ ਵੱਲ ਪਛਾੜੀ ਸੀ ਉਸ।
0: ਵਾਹ ਵਾਹ ਵਾਹ
1: ਜੀ ਜੀ, ਸਧਾਰਨ ਲੋਕਾਂ ਦੀ ਗੱਲ ਕਰਦਾ,
0: ਸਧਾਰਨ ਲੋਕ।
1: ਅੱਛਾ, ਆਈ ਨੂੰ ਭਾਵੇਂ 30 ਸਾਲ ਬੀਤਾ, ਪਰ ਗਰੀਬਾਂ ਨੇ ਅੱਜ ਤੱਕ ਦਰਸ਼ਨ ਨਹੀਂ ਕੀਤਾ,
0: ਦਰਸ਼ਨ ਨਹੀਂ ਕੀਤਾ।
1: 3 ਸਾਲ ਇਹ ਅੱਜ ਦੇ 80 ਸਾਲ ਬਾਅਦ ਨਹੀਂ ਅਸੀਂ ਕੀਤਾ, ਉਹ 3 ਸਾਲਾਂ ਦੀ ਉਹ ਗੁਰਦਾਸ ਰਾਮ ਆਲਮ ਜੀ ਨੇ 3 ਸਾਲ ਚ ਲਿਖੀ ਸੀ ਆਜ਼ਾਦੀ ਤੋਂ ਬਾਅਦ। ਅੱਛਾ, ਦਿੱਲੀ ਚ ਰਹਿੰਦੀ ਸਰਦੀ ਦੀ ਰੁੱਤੇ, ਤੇ ਹਾੜਾਂ ਚ ਰਹਿੰਦੀ ਪਹਾੜਾਂ ਦੇ ਉੱਤੇ,
0: ਵਾਹ,
1: ਗਰੀਬਾਂ ਨਾਲ ਲੱਗਦੀ ਲੜੀ ਹੋਈ ਆ ਖਬਰੇ, ਤੇ ਅਮੀਰਾਂ ਦੇ ਹੱਥੀ
0: ਚੜੀ
1: ਹੋਈ ਆ ਖਬਰੇ ਖਬਰੇ।
0: ਵਾਹ,
1: ਹਾਂਜੀ, ਅਖਬਾਰਾਂ ਚੋਂ ਪੜਿਆ ਜਰਵਾਣੀ ਜਿਹੀ ਆ,
0: ਅੱਛਾ,
1: ਤੇ ਕੋਈ ਸੋਹਣੀ ਤਾਂ ਨਹੀਂ, ਐਵੇਂ ਆਖਾਂ ਕਾਣੀ ਜਿਹੀ ਆ।
0: ਅੱਛਾ
1: ਜੀ,
0: ਮਤਲਬ
1: ਇੱਕ ਲੋਕ ਬੋਲੀ ਦੇ ਵਿੱਚ ਜਿਹਨੂੰ ਬਿਲਕੁਲ ਆਪਾਂ ਸਧਾਰਨ ਤੋਂ ਸਧਾਰਨ ਬੰਦਾ ਵੀ ਜਿਹੜਾ ਆਪਣੀ ਮਨ ਦੀ ਪੀੜ ਜਿਹੜੀ ਆ ਉਹ ਸਮਝ ਸਕਦਾ, ਕਹਿ ਸਕਦਾ,
0: ਇਸ ਕਵਿਤਾ ਨੂੰ ਅਨਪੜ੍ਹ ਵੀ ਪੂਰੀ ਤਰ੍ਹਾਂ ਸਮਝ ਸਕਦਾ।
1: ਜੀ ਜੀ ਜੀ, ਜੇ ਮੰਨੇ ਉਹ ਕਹਿਣਾ ਅਸੀਂ ਵੀ ਮੰਗਾਈਏ ਛੰਨਾ ਤੇ ਢਾਰਿਆਂ ਚ ਭੁੱਜੇ ਸਵਾਈਏ, ਪਰ ਇੰਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ, ਕਿਹੜੀ ਚੀਜ਼ ਤੋਂ ਦਿਲ ਚੁਰਾਉਂਦੀ ਹੁੰਦੀ ਏ, ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ, ਭਾਈ ਸਾਡੀ ਤਾਂ ਖੁਰਲੀ ਚ ਟਾਂਡੇ ਹੁੰਦੇ। ਹਾਂਜੀ, ਇਹ ਸਾਡੀ ਆਜ਼ਾਦੀ ਦੀ ਤਸਵੀਰ ਆ ਜਿਹੜੀ ਅੱਜ ਤੱਕ ਉਹ
0: ਸਾਡੇ
1: ਸ਼ਹੀਦਾਂ ਦੀ, ਜਿਹੜੀ ਅਸੀਂ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਜੀ ਨੂੰ ਤੁਸੀਂ ਯਾਦ ਕੀਤਾ ਹੈ, ਤੇ ਬੜੀ ਅਫਸੋਸ ਦੀ ਗੱਲ ਬਾਜਾ ਸਾਹਿਬ ਵੀ ਜੇ ਸ਼ਹੀਦਾਂ ਦੇ ਪਰਿਵਾਰ ਰੋ ਰਹੇ ਆ ਤੇ ਆਮ ਜਨਤਾ ਦਾ ਤੁਸੀਂ ਆਪੇ ਹਿਸਾਬ ਲਾ। ਘੱਟੋ ਘੱਟ ਜਿੱਦਾਂ ਨਾ ਉਹ ਆਉਂਦੇ ਨਾ ਵੀ 2.5 ਘਰ ਡੈਣ ਵੀ ਛੱਡ ਜਾਂਦੀ ਆ, ਉਹਨਾਂ ਜਿੰਨਾ ਵਿਚਾਰੇ ਆਪਣੀ ਚੜ੍ਹਦੀਆਂ ਜਵਾਨੀਆਂ 20 ਸਾਲ ਉਹ ਆਪਣੇ ਦਿਲ ਵਿੱਚ ਅੱਗ ਲਈ ਆਪਣੇ ਲੋਕਾਂ ਦੇ ਕਤਲੇਆਮ ਦਾ ਬਦਲਾ ਲੈਣ ਵਾਸਤੇ, ਵਿਚਾਰਾ ਮਤਲਬ ਦੁਨੀਆ ਦੇ ਤਰੱਕੀ ਜਾਫਤਾ ਮੁਲਕ ਦੇ ਵਿੱਚ ਜਿੱਥੇ ਅੱਜ ਕੱਲ ਹਰ ਇੱਕ ਬੰਦੇ ਦਾ
0: ਦੇਖੋ 20 ਸਾਲਾਂ ਦੇ ਵਿੱਚ ਬੰਦੇ ਦਾ ਮੂਡ ਚੇਂਜ ਹੋ ਜਾਂਦਾ ਕਮ ਸੇ ਕਮ, ਚਲੋ ਛੱਡੋ,
1: ਫਿਰ ਉੱਥੇ ਸੱਭਿਆਚਾਰ ਦੁਨੀਆ ਦੀਆਂ
0: ਰੰਗੀਨੀਆਂ ਦੁਨੀਆ ਦੀ, ਬਿਲਕੁਲ,
1: ਜਵਾਨ ਉਮਰ ਦੇ ਵਿੱਚ ਖਾਸ ਕਰਕੇ ਤੇ ਬੰਦੇ ਦਾ ਦਿਲ ਮਚਲ ਮਚਲ ਜਾਂਦਾ ਦਿਹਾੜੀ,
0: ਸੀਨੇ ਖਿੱਚ ਜਿਨ੍ਹਾਂ ਦੇ ਖਾਦੀ, ਵਾਹ ਵਾਹ,
1: ਤੇ ਉਸ ਬੰਦੇ ਨੇ ਮਤਲਬ ਵੇਖੋ ਲੋਕਾਂ ਦੀ ਖਾਤਰ, ਆਪਣੇ ਕਿ ਨਿੱਜ ਦੀ ਖਾਤਰ ਨਹੀਂ, ਲੋਕਾਂ ਨੇ ਆਪਣੇ ਦਾ, ਹੈ ਨਾ, ਤੇ ਉਹਦੇ ਪਰਿਵਾਰ ਨੂੰ ਤੇ ਘੱਟੋ ਘੱਟ ਜਿਹੜਾ ਸੀਗਾ ਉਹਦਾ ਕੋਈ ਆਜ਼ਾਦੀ ਦਾ ਨਿੱਕ ਦੇ ਦਿੰਦੇ, ਕੋਈ ਸਹੁੰ ਖਾਣ ਜੋਗੇ ਤਾਂ ਹੋ ਜਾਂਦੇ, ਕਿ ਅਸੀਂ ਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ ਸਾਂਭ ਲਿਆ। ਇਹ ਬੜੀ ਅਫਸੋਸਨਾਕ ਦਰਦਨਾਕ ਇਹ ਗੱਲ ਹੈ, ਤੇ ਸਾਡਾ ਇੱਕ ਹੋਰ ਸ਼ਾਇਰ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਜਿਹਨੂੰ ਯੁੱਗ ਸ਼ਾਇਰ ਕਿਹਾ ਜਾਂਦਾ ਆ, ਉਹਨੇ ਵੀ ਲਿਖਿਆ ਕਿ ਅਰਸ਼ਾਂ ਤੋਂ ਉੱਤਰੀ ਆਜ਼ਾਦੀ ਦੀ ਪਰੀ ਬਿਰਲਿਆਂ ਤੇ ਟਾਟਿਆਂ ਨੇ ਬੋਝ ਲਈ। ਤੇ ਸੁਰਜੀਤ ਪਾਤਰ ਜੀ ਸਾਡੇ ਬੜੇ ਵੱਡੇ ਸ਼ਾਇਰ ਹੋਏ ਆ ਜੀ, ਉਹ ਕਹਿੰਦੇ ਨੇ ਵੀ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ, ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਉਹਨਾਂ ਵਾਸਤੇ ਮਤਲਬ ਫੁੱਲ ਬੜੇ ਆ, ਹਾਰ ਬੜੇ ਆ, ਉਹਨਾਂ ਵਾਸਤੇ ਮਾਣ ਸਨਮਾਨ ਬੜੇ ਆ, ਪਰ ਨਾ ਉਹਨਾਂ ਵਾਸਤੇ ਨਾ ਉਹਨਾਂ ਦੇ ਪਰਿਵਾਰਾਂ ਵਾਸਤੇ। ਅੰਗਰੇਜ਼ਾਂ ਤੋਂ ਦਸ ਦਸ ਵਾਰ ਲਿਖ ਕੇ ਮਾਫੀਆ ਜਿਹੜੀਆਂ ਓਨ ਰਿਕਾਰਡ ਜਿਹੜੇ ਅੱਜ ਤੱਕ ਚਿੱਠੀਆਂ
0: ਬਿਲਕੁਲ ਪਈਆਂ ਨੇ। ਹਾਂਜੀ
1: ਜੀ, ਅੱਛਾ ਦਸ ਦਸ ਵਾਰ ਲਿਖ ਕੇ ਮਾਫੀਆ ਮੰਗਣ ਵਾਲਿਆਂ ਨੂੰ ਤੇ ਮਤਲਬ ਨਾ ਅੱਜ ਵਧੋ ਵਧੀ ਧੱਕੇ ਨਾਲ ਦੇਸ਼ ਭਗਤ ਬਣਾਇਆ ਜਾ ਰਿਹਾ, ਤੇ ਦੇਸ਼ ਭਗਤਾਂ ਨੂੰ ਜਿਹੜੇ ਜਿਨ੍ਹਾਂ ਨੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਵਾਰੀਆਂ ਉਹਨਾਂ ਨੂੰ ਭੁੱਲੇ ਹੋਏ ਨੌਜਵਾਨ, ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿਤੇ ਅੱਜ ਵੀ ਲਗਭਗ ਸੋਚ ਉਦਾਂ ਦੀ ਆ ਜਿਹੜੀ ਅੱਜ ਦੀ ਵੀ।
0: ਇਹ ਜੀ ਪੱਖਪਾਤੀ ਤੇ ਗਿਰੀ ਹੋਈ ਸੋਚ ਹੈ,
1: ਬਹੁਤ ਘਟੀਆ ਘਟੀਆ ਜੀ ਬਿਲਕੁਲ। ਸ਼ਾਬਾਸ਼ ਸਾਹਿਬ, ਫਿਰ ਉਸ ਵੇਲੇ ਸੁਭਾਸ਼ ਚੰਦਰ ਬੋਸ ਜਿਹੜੀ ਨਾ ਆਜ਼ਾਦੀ ਤੋਂ ਪਹਿਲਾਂ ਕਹਿੰਦੇ ਕਾਂਗਰਸ ਪਾਰਟੀ ਦੀ ਜਿਹੜੀ ਇਹਦੇ ਚ ਕੋਈ ਸ਼ੱਕ ਨੀ ਕਿ ਆਜ਼ਾਦੀ ਲਹਿਰ ਦੇ ਵਿੱਚ ਉਪਜੀ ਸੀ ਤੇ ਮਤਲਬ ਇਹ ਲੜੀ ਇਹਦੇ ਚ ਸ਼ੱਕ ਕੋਈ ਨੀ ਗਾ, ਲੇਕਿਨ ਉਸ ਵੇਲੇ ਇੱਕ ਚੋਣ ਹੋਈ ਸੀ ਜਿਹਦੇ ਵਿੱਚ ਮਹਾਤਮਾ ਗਾਂਧੀ ਤੇ ਸੁਭਾਸ਼ ਚੰਦਰ ਬੋਸ ਹੋਣੀ ਜਿਹੜੀ ਸੀ ਇਹਨਾਂ ਦੇ ਉਮੀਦਵਾਰਾਂ ਚ ਮੁਕਾਬਲਾ ਸੀ ਤੇ ਉਹ ਹਾਰ ਗਏ ਸੀ, ਮਹਾਤਮਾ ਗਾਂਧੀ ਦਾ ਉਮੀਦਵਾਰ ਹਾਰ ਗਿਆ ਸੀਗਾ ਜੀ। ਤੇ ਉਹਨੇ ਕਿਹਾ ਸੀਗਾ ਵੀ ਮੈਂ ਮਤਲਬ ਜੇ ਹਾਰ ਗਿਆ ਤੇ ਮੈਂ ਪਾਸੇ ਹੋ ਜਾਊਂਗਾ ਪਾਰਟੀ ਤੋਂ ਸਿਆਸਤ ਤੋਂ, ਤੇ ਉਹ ਨਹੀਂ ਸੀ ਹੋਇਆ ਮਹਾਤਮਾ ਗਾਂਧੀ ਜੀ। ਤੇ ਇਸ ਤਰ੍ਹਾਂ ਬਾਜਵਾ ਸਾਹਿਬ ਇਹ ਡਰਾਮਾ ਜਿਹੜਾ ਸਾਡੇ ਪਿਛਲੇ 79 ਸਾਲ ਤੋਂ ਚੱਲਦਾ ਆ ਰਿਹਾ ਜੀ, 80ਵਾਂ ਸਾਲ ਸ਼ੁਰੂ ਹੋ ਗਿਆ ਜੀ। ਤੇ ਪਰ ਹੁਣ ਜਿਹੜੀ ਇਹਦੇ ਚ ਨਿਰਾਸ਼ ਹੋਣ ਵਾਲੀ ਗੱਲ ਨੀ, ਹੁਣ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਜਿਹੜੀ ਬਾਹਰਲੇ ਮੁਲਕਾਂ ਚ ਵੱਸਦੇ ਜਿਹੜੇ ਸਾਡੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਨੇ, ਉਹ ਇਹਨਾਂ ਲੀਡਰਾਂ ਦੀਆਂ ਲੂੰਬੜ ਚਾਲਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਲੱਗ ਪਏ ਆ। ਤੇ ਆਪਣੇ ਦੇਸ਼ ਵਿੱਚ ਵੀ ਉਹ ਬਾਹਰਲੇ ਦੇਸ਼ਾਂ ਵਰਗਾ ਸਿਸਟਮ ਲਿਆਉਣ ਲਈ ਜਿਹੜਾ ਨਾ ਜ਼ੋਰਦਾਰ ਆਵਾਜ਼ ਉਠਾ ਰਹੇ,
0: ਰੱਬ ਕਰੇ ਜੀ ਛੇਤੀ ਤੋਂ ਛੇਤੀ ਸੱਚੀ ਡਿਸਿਪਲਿਨ ਹੋਏ ਸਾਡੇ ਹਰ ਇੱਕ ਨੂੰ ਇੱਕੋ ਜਿਹੇ ਹੱਕ ਹੋਣ ਤੇ ਜਾਤੀ ਕਿਸੇ ਨਾਲ ਨਾ ਹੋਵੇ।
1: ਇਹ ਹੋਇਆ ਬਾਜਵਾ ਸਾਹਿਬ ਏਦਾਂ ਵਾ ਵੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਜਿਹੜੀ ਪ੍ਰਿੰਟ ਤੇ ਜਿਹੜਾ ਇਲੈਕਟ੍ਰੋਨਿਕ ਮੀਡੀਆ ਨਾ ਇਹ ਸਰਕਾਰ ਦੇ ਕਬਜ਼ੇ ਚ ਹੁੰਦਾ।
0: ਹਾਂਜੀ ਹਾਂਜੀ ਹਾਂਜੀ,
1: ਤੇ ਆਪਣੀ ਮਰਜ਼ੀ ਦੀਆਂ ਖਬਰਾਂ ਆਪਣੀ ਜ਼ਰੂਰਤ ਅਨੁਸਾਰ ਤੇ ਜਾਣਕਾਰੀਆਂ ਪ੍ਰਕਾਸ਼ਿਤ ਕਰਦੇ ਰਹੇ ਆ ਤੇ ਲੁਕਾਉਂਦੇ ਰਹੇ ਆ।
0: ਹਾਂਜੀ,
1: ਜਿਹੜੀ ਮਤਲਬ ਆਮ ਸੀ ਜਿਹੜੀ ਜਿਹੜੀ ਹਿੱਤ ਸੀ ਹੁੰਦੀ ਸੀ ਉਹਨੂੰ ਪ੍ਰਕਾਸ਼ਿਤ ਕਰਦਾ ਤੇ ਦੂਜੀ ਨੂੰ ਲੁਕਾ ਲਿਆ
0: ਜੀ।
1: ਤੇ ਹਾਂਜੀ ਹਾਂਜੀ, ਤੇ ਇਨਕਲਾਬੀ ਦੇ ਅਗਾਂਹ ਵਧੂ ਸੋਚ ਵਾਲਿਆਂ ਨੂੰ ਦੇਸ਼ ਇਹ ਜਿਹੜੀ ਇਹ ਜਿਹੜਾ ਮੀਡੀਆ ਸੀ ਨਾ ਇਲੈਕਟ੍ਰੋਨਿਕ ਤੇ ਪ੍ਰਿੰਟ ਦੋਵੇਂ ਹੀ ਉਹ ਸਾਜੀ ਜਿਹੜੇ ਇਨਕਲਾਬੀ ਸੋਚ ਵਾਲੇ ਅਗਾਂਹ ਵਧੂ ਸੋਚ ਵਾਲੇ ਸੀ ਉਹਨਾਂ ਨੂੰ ਦੇਸ਼ ਵਿਰੋਧੀ ਨੈਕਸਲਾਈਟ ਗਦਾਰ ਖਾਲਿਸਤਾਨ ਤੇ ਗਰਦਾਨ ਦੇ ਰਹੇ ਆ। ਸਾਡੇ ਬਹੁਤ ਸਾਰੇ ਸ਼ਾਇਰ ਜਿਹੜੇ ਆ ਨਾ,
0: ਹਾਂਜੀ
1: ਤੁਸੀਂ ਬਾਬਾ ਬਲਵੰਤ ਦਾ ਜ਼ਿਕਰ ਕੀਤਾ ਸੀ, ਉਹ ਵੀ ਇਨਕਲਾਬੀ ਸ਼ਾਇਰ ਸੀ, ਉਹ ਵੀ ਜੇਲ੍ਹ ਦੇ ਵਿੱਚ ਰਿਹਾ ਸੀ। ਉਹਨੇ ਵੀ ਮਤਲਬ ਨਾ ਜਿਹੜੀ ਇਹਦੀ ਕਾਣੀ ਵੰਡ ਦੇ ਵਿਰੁੱਧ ਬਹੁਤ ਜ਼ਬਰਦਸਤ ਤਿੱਖਾ ਜਿਹੜਾ ਕਟਾਹਸ਼ ਭਰੀਆਂ ਕਵਿਤਾਵਾਂ ਲਿਖੀਆਂ ਸੀਗੀਆਂ ਉਹਨੇ
0: ਆਪਣੇ
1: ਸੁਰਜੀਤ ਪਾਤਰ ਜੀ। ਹਾਂ, ਇਹ ਸਭ ਜੇਲ੍ਹ ਦੇ ਜਿਹੜੇ ਨਾ ਸਾਡੇ ਬਹੁਤ ਸਾਰੇ ਸ਼ਾਇਰ ਲੇਖਕ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਆਪਣੀਆਂ ਲਿਖਤਾਂ ਕਰਕੇ ਆਜ਼ਾਦੀ ਤੋਂ ਬਾਅਦ ਰਹੇ ਕਿ ਇਹ ਦੇ ਇਹ ਲੋਕਾਂ ਨੂੰ ਜਿਹੜੇ ਜਦੋਂ ਗੱਲ ਤੇ ਕਾਣੀ ਵੰਡਦੀ ਕਰਦੇ ਸੀ ਆਮ ਲੋਕਾਂ ਦੀ ਕਰਦੇ ਕਹਿੰਦੇ ਨੇ ਤੁਸੀਂ ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਉਂਦੇ ਹੋ, ਉਹਨਾਂ ਤੇ ਇਹ ਮਤਲਬ ਐਲੀਗੇਸ਼ਨ ਲਗਾਉਂਦੇ ਰਹੇ।
0: ਅੱਛਾ, ਵੀ ਤੁਸੀਂ ਭੜਕਾਉਂਦੇ ਹੋ।
1: ਹਾਂ, ਵੀ ਲੋਕਾਂ ਨੂੰ ਸਰਕਾਰ ਵਿਰੁੱਧ ਤੁਸੀਂ ਭੜਕਾਉਂਦੇ ਹੋ, ਜਦੋਂ ਕਿ ਉਹ ਸੱਚ ਬੋਲਦੇ ਸੀ ਔਰ ਸੱਚੀ ਗੱਲ ਕਰਦੇ ਸੀ ਲਿਖਤਾਂ ਦੇ ਵਿੱਚ ਕਰਦੇ ਸੀ, ਲੋਕ ਉਹਨਾਂ ਦੀ ਲਿਖਤਾਂ ਸੁਣਦੇ ਸੀ। ਸਾਡੇ ਸੰਤ ਰਾਮ ਉਦਾਸੀ ਜੀ ਨੂੰ ਆਪਾਂ ਇੱਥੇ ਯਾਦ ਕਰਾਂਗੇ, ਵਿਚਾਰੇ ਦੀ ਮੌਤ ਹੀ ਵਾਰ ਵਾਰ ਪੁਲਿਸ ਦੇ ਤਸ਼ੱਦਦ ਕਰਨ ਕਾਰਨ ਹੋਈ ਤੇ ਜੇਲ੍ਹ ਵਿੱਚ ਜਾਣ ਕਰਾਉਣ ਕਾਰਨ ਹੋਈ। ਅੱਛਾ, ਉਹ ਕਹਿੰਦਾ ਕਿ ਸੀ ਵਿਚਾਰਾ ਵੀ ਮਾਂ ਧਰਤੀਏ ਤੇਰੀ ਗੋਦ ਨੂੰ ਹੋਰ ਚੰਨ ਬਥੇਰੇ, ਤੂੰ ਮਗਦਾ ਨਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
0: ਵਾਹ,
1: ਇਹਦੇ ਵਿੱਚ ਕੀ ਉਹ ਗਲਤ ਕਹਿੰਦਾ ਸੀਗਾ ਹਨਾ, ਤੇ ਉਹਨੂੰ ਵੀ ਵਾਰ ਵਾਰ ਆਪਣੀਆਂ ਇਨਕਲਾਬੀ ਕਵਿਤਾਵਾਂ
0: ਕਰਕੇ ਇਨਕਲਾਬੀ ਕਵਿਤਾ ਕਰਕੇ ਹੋਰ ਕੀ ਹੈ
1: ਜੀ ਜੀ ਜੀ ਜੀ ਜੀ ਹਾਂਜੀ। ਪਰ ਹੁਣ ਬਾਜਵਾ ਸਾਹਿਬ ਅੱਜ ਇੱਕ ਨਵਾਂ ਯੁੱਗ ਡਿਜੀਟਲ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਆ, ਹਰ ਚੀਜ਼ ਦਾ ਅੰਤ ਹੁੰਦਾ ਤੇ ਬੇਈਮਾਨੀ ਝੂਠ ਫਰੇਬ ਦਾ ਤੇ ਛੇਤੀ ਹੁੰਦਾ ਹੈ ਨਾ।
0: ਜੇ ਅਸੀਂ ਇਤਿਹਾਸ ਵੱਲ ਝਾਤੀਆਂ ਮਾਰੀਏ ਤੇ ਆ ਜਿੰਨੇ ਡਿਕਟੇਟਰ ਹੋਏ ਨੇ ਇਹਨਾਂ ਨੇ ਕਿੰਨੀਆਂ ਮਨ ਮਰਜ਼ੀਆਂ ਕੀਤੀਆਂ ਸੀ ਹਾਂਜੀ, ਤੇ ਮੁੜ ਕੇ ਜਨਤਾ ਦੇ ਅੱਗੇ ਭੱਜੇ ਫਿਰਦੇ ਤੇ ਹੱਥ ਜੋੜਦੇ ਸੀ ਮੈਨੂੰ ਗੋਲੀ ਨਾ ਮਾਰਿਓ, ਮੈਨੂੰ ਗੋਲੀ ਨਾ ਮਾਰਿਓ. ਆ ਤ੍ਰਿਪੋਲੀ ਵੇਲ ਵੇਖ ਲਓ ਜਾਂ ਜਿੱਦਾਂ ਗਦਾਫੀ ਹੋਣੀ, ਹਾਂ ਤੇ ਆ ਦੂਸਰੇ ਜਿਹੜੇ ਜਿੰਨੇ ਵੀ ਜ਼ਰੂਰਤ ਹੀ ਨਹੀਂ ਬੇਖੁਦਕੁਸ਼ੀ ਕਰਕੇ ਤੇ ਕਹਿੰਦਾ ਸੀ ਕਿ ਮੇਰੀ ਦੋ ਤਿੰਨ ਵਾਰੀ ਲਾਸ਼ ਨੂੰ ਅੱਗ ਲਾਉਣੀ ਆ, ਤੁਸੀਂ ਮੇਰਾ ਬਚੇ ਕੁਛ ਨਾ.
1: ਅਸਲ ਵਿੱਚ ਉਸ ਤੋਂ ਪਹਿਲਾਂ ਇੱਕ ਇਸੇ ਤਰ੍ਹਾਂ ਹੀ ਨਹੀਂ ਲੋਕਾਂ ਨੇ ਨਾ ਇੱਕ ਕੋਈ ਮੈਨੂੰ ਇਸ ਵੇਲੇ ਮੁਸੋਲੀਨੀ ਜਾਂ ਉਹਦੀ ਲਾਸ਼
0: ਮੁਸੋਲੀਨੀ ਦੀ ਜਾਂ ਤੁਸੀਂ ਜਿੰਨਾ ਬਿਲਕੁਲ ਸੀ ਕਿ ਉਹਨੂੰ ਪੁੱਠਾ ਟੰਗਿਆ ਸੀ ਚੌਂਕ ਦੇ ਵਿੱਚ.
1: ਮੁਸਲੀਨੀ
0: ਉਹਦੇ ਤੋਂ ਪਹਿਲਾਂ ਮਰਿਆ ਸੀ ਤੇ ਤਾਂ ਹੀ ਉਹ ਕਹਿੰਦਾ ਸੀ ਕਿ ਆ ਜੇ ਕੈਨ ਪਏ ਪੈਟਰੋਲ ਦੇ ਤੇ ਤਿੰਨ ਚਾਰ ਵਾਰੀ ਮੈਨੂੰ ਸੁੱਟ ਕੇ ਅੱਗ ਲਾਉਣੀ ਹੈ ਕਿ ਮੇਰਾ ਬਚੇ ਹੀ ਕੁਛ.
1: ਹਾਂਜੀ ਹਾਂਜੀ, ਇਹ ਬਾਜਵਾ ਸਾਹਿਬ ਨਵਾਂ ਯੁੱਗ ਜਿਹੜਾ ਵਾ, ਇਹ ਨਵੀਂ ਪੀੜ੍ਹੀ ਜਿਹੜੀ ਆ ਉਹ ਜੰਗ ਦੀ ਇੱਕ ਸ਼ੁਰੂਆਤ ਹੋ ਚੁੱਕੀ ਜੇ ਸਾਡੇ ਦੇਸ਼ ਵਿੱਚ ਖਾਸ ਕਰ.
0: ਸ਼ੁਕਰ ਹੈ ਉਹ ਵੀ ਸਟੂਡੈਂਟਾਂ ਨੇ ਕੀਤੀ ਹੈ.
1: ਹਾਂਜੀ ਹਾਂਜੀ ਹਾਂਜੀ, ਤੇ ਦੂਸਰਾ ਮੈਂ ਦੋ ਇੱਕ ਮਿੰਟ ਇਹ ਲਊਂਗਾ ਵੀ ਤੁਸੀਂ ਜਿਹੜੇ ਆਪਣੇ ਮੇਰੇ ਤੋਂ ਪਹਿਲਾਂ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਧਰਮ ਦੀ ਆੜ ਹੇਠ ਗਲੀਆਂ ਸੜੀਆਂ ਰੋ ਰੀਤਾਂ ਪਖੰਡ ਧਾਰਮਿਕ ਵਿਖਾਵਾ ਬਾਜੀ ਲੁੱਟ ਕਸੁੱਟ ਉਹਦੇ ਨੂੰ ਬੜੀ ਤਿੱਖੀ ਜਿਹੜਾ ਤੁਸੀਂ ਉਹਦੇ ਤੇ ਜਿਹੜਾ ਨਾ ਕਟਾਕਸ਼ ਤੇ ਵਿਅੰਗ ਕੀਤਾ ਆ ਉਹ ਸੁਣਨ ਯੋਗ ਸੀਗਾ.
0: ਮਿਹਰਬਾਨੀ ਜੀ, ਥੈਂਕ ਯੂ.
1: ਹਾਂ, ਤੇ ਮੈਨੂੰ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਭਗਤ ਕਬੀਰ ਜੀ ਨੇ 1500 ਈਸਵੀ 16ਵੀਂ ਸਦੀ ਦਾ ਸਾਡਾ ਭਗਤ ਕਬੀਰ ਜੀ ਭਗਤ ਹੋਇਆ ਗੁਰੂ ਸਾਹਿਬ ਤੋਂ ਵੀ ਪਹਿਲਾਂ, ਉਹਨੇ ਕਿਹਾ ਸੀਗਾ ਵੀ ਮਤਲਬ ਗਲੀ ਜਿਨ੍ਹਾਂ ਜਪ ਮਾਲੀਆਂ ਤੇਹਰੇ ਪਹਿਣ ਤੱਗ ਧਾਗੇ ਦੇ ਬਣਾ ਕੇ ਜਨੇਊ ਦੇ ਉਹ ਹਰ ਕੇ ਸੰਤਨ ਆਖੀਏ ਬਾਨਾ ਰਸ ਕੇ ਠੱਗ
0: ਬਾਨਾ ਰਸ ਕੇ ਠੱਗ. ਆ ਵੇਖੋ ਇਹ ਲੋਕੋਕਤੀ ਕਿਉਂ ਮਸ਼ਹੂਰ ਹੈ, ਬਨਾਰਸ ਦੇ ਠੱਗ ਕਿਉਂ?
1: ਹਾਂਜੀ, ਕਿਉਂਕਿ ਬਨਾਰਸ ਇਹ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਵੀ ਮਤਲਬ ਬੜੀ ਸ਼ੈਤਾਨੀ ਚਲਾਕੀ ਨਾਲ ਪਤਾ ਨੀ ਖੜੇ ਖਲੋਤੇ ਬੰਦੇ ਨੂੰ ਵੇਚ ਕੇ ਪਕੌੜੇ ਖਾ ਜਾਂਦੇ.
0: ਬਿਲਕੁਲ
1: ਇਸ ਕਰਕੇ ਮਸ਼ਹੂਰ.
0: ਹਾਂ ਬਿਲਕੁਲ, ਉੱਥੋਂ ਹੀ ਠੱਗੀ ਸ਼ੁਰੂ ਹੋਈ ਬਨਾਰਸ ਦੇ ਠੱਗ. ਅਸੀਂ ਮਿਹਣਾ ਮਾਰਦਾ ਹੁੰਦੇ ਸੀ ਵੀ ਇਹ ਬੰਦਾ ਬਨਾਰਸੀ ਠੱਗ ਹੈ, ਇਹਦੀਆਂ ਗੱਲਾਂ ਚ ਨਾ ਆਇਓ.
1: ਇੱਕ ਬਾਜਵਾ ਸਾਹਿਬ ਇੱਕ ਹੋਰ ਬੜੀ ਮਜ਼ੇ ਦੀ ਗੱਲ ਤੁਸੀਂ ਸੁਣੋ ਵੇਖੋ. ਇਹ ਭਗਤ ਕਬੀਰ ਜੀ ਤੇ ਉਸ ਵੇਲੇ ਗਿਆ ਸੀ ਨਾ ਤੇ ਇਸ ਸ਼ਬਦ ਨੂੰ ਨਾ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਬੜੇ ਸੁਰੀਲੇ ਕੀਰਤਨੀ ਹੈ ਸਾਡੇ ਉਹਨੇ ਗਾਇਆ ਇਹ ਸ਼ਬਦ ਤੇ ਕਹਿੰਦਾ ਜਦੋਂ ਮੈਂ ਸ਼ਬਦ ਗਾਇਆ ਤੇ ਮੈਨੂੰ ਜਿਹੜੀ ਗਾਲ ਵਾਈ ਜਿਹੜੀ ਸਾਡੇ ਇੱਥੇ ਸਾਧਾਂ ਦਾ ਵਗ ਤੁਰਿਆ ਕਹਿੰਦਾ ਤੂੰ ਸਾਡਾ ਨਾ ਨਾ ਬੇਰਾ ਗਰ ਕਰ ਦਿੱਤਾ ਲੋਕੀ.
0: ਇਹ ਗੱਲ ਦਾ ਮੈਨੂੰ ਵੀ ਪਤਾ ਜੀ.
1: ਜੀ ਜੀ ਜੀ ਹਾਂ,
0: ਚੋਰ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੰਨ ਖੜੇ ਹੁੰਦੇ ਨੇ ਵੀ ਇਹ ਤੇ ਅਲਰਟ ਕਰਨ ਲੱਗ ਪਏ ਨੇ ਸਾਨੂੰ ਲੋਕਾਂ ਦੇ
1: ਸਾਹਮਣੇ
0: ਕਿਸ ਤਰ੍ਹਾਂ ਉਹਨਾਂ ਨੇ ਆਪਣਾ ਮੋਰਚਾ ਬੰਦੀ ਕਰਨੀ ਹੁੰਦੀ ਹੈ ਵੀ ਸਾਡੇ ਵੱਲ ਉਂਗਲ ਨਾ ਕੋਈ ਕਰੇ. ਹਾਂਜੀ,
1: ਅੱਛਾ ਬਾਜਵਾ ਸਾਹਿਬ ਹੁਣ ਮੈਂ ਆਉਣ ਲੱਗਾ ਜੇ ਆਪਣੇ ਵਿਸ਼ੇ ਵੱਲ ਜਿਹੜਾ ਥੋੜਾ ਜਿਹਾ ਚਲੋ
0: ਠੀਕ
1: ਤੇ ਮੇਰਾ ਅੱਜ ਦਾ ਵਿਸ਼ਾ ਜਿਹੜਾ ਹੈਗਾ ਵਾ ਪਹਿਲਾ ਪਾਣੀ ਜੀਓ ਹੈ ਪਾਣੀ ਦਾ ਸੰਕਟ. ਏਦਾਂ ਬੇਨਤੀ ਵੀ ਇਹ ਆਪਾਂ ਨਾ ਇੱਕ ਪਿਛਲੇ ਪ੍ਰੋਗਰਾਮ ਕਰ ਚੁੱਕੇ ਹਾਂ ਪਾਣੀ ਦੇ ਉੱਤੇ, ਉਹ ਪ੍ਰੋਗਰਾਮ ਸੀ ਸਾਡਾ ਪਾਣੀ ਦੀ ਮਹਾਨਤਾ ਤੇ ਪਾਣੀ ਦੀ ਪਵਿੱਤਰਤਾ ਤੇ ਇਹਦੀ ਉੱਚਤਾ ਤੇ ਇਹਦੀ ਸੁੱਚਤਾ ਤੇ ਗੁਰੂ ਸਾਹਿਬ ਵੱਲੋਂ ਜਿਹੜਾ ਮਾਣ ਦਿੱਤਾ ਗਿਆ ਜਿਹੜਾ ਪੂਜਣ ਯੋਗ ਪਦਵੀਆਂ ਦਿੱਤੀਆਂ ਗਈਆਂ ਉਹਦੇ ਤੇ ਸਾਡਾ ਪ੍ਰੋਗਰਾਮ ਸੀਗਾ. ਲੇਕਿਨ ਅੱਜ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਜਲ ਸੰਕਟ ਦੇ ਉੱਤੇ ਜਿਹੜਾ ਸਾਡੇ ਸਾਹਮਣੇ ਨਾ ਜਿਹੜਾ ਦੁਨੀਆ ਦੇ ਸਾਹਮਣੇ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਆ ਵੀ ਜਿਹੜੀ ਅਗਲੀ ਸੰਸਾਰ ਜੰਗ ਹੋਏਗੀ ਉਹ ਪਾਣੀ ਤੋਂ ਹੋਏਗੀ ਦੁਨੀਆ ਦੇ ਦੇਸ਼ਾਂ
0: ਦੇ.
1: ਹਾਂ ਜੀ ਜੀ,
0: ਬਹੁਤ ਦੇਰ ਪਹਿਲਾਂ ਕਿਹਾ ਗਿਆ ਹੈਗਾ ਕਿ ਅਗਲੀ ਸੰਸਾਰ ਉਦੋਂ ਜਦੋਂ ਕਿ ਪਾਣੀ ਦੀ ਘਾਟ ਵੀ ਨਹੀਂ ਸੀ ਹੁੰਦੀ ਉਦੋਂ ਹੀ ਕਿਹਾ ਗਿਆ ਸੀ.
1: ਅੱਛਾ ਬਾਜਵਾ ਸਾਹਿਬ, ਮੈਂ ਲੀਓ ਟਾਲਸਟਾਏ ਦੀ ਇੱਕ ਕਥਨ ਨੂੰ ਜ਼ਰੂਰ ਯਾਦ ਕਰਨਾ ਚਾਹਾਂਗਾ ਇੱਥੇ ਵੀ, ਜਿੱਦਾਂ ਆਪਾਂ ਕੋਈ ਸੱਜਣ ਇਹ ਕਹਿ ਦੇਵੇ ਵੀ ਜਿਹਦਾ ਇੱਕ ਵਿਸ਼ੇ 'ਤੇ ਗੱਲ ਹੋ ਚੁੱਕੀ ਆ. ਉਹ ਲੀਓ ਟਾਲਸਟਾਏ ਬਾਜਵਾ ਸਾਹਿਬ ਬੜਾ ਨਾ ਇਨਕਲਾਬੀ ਲੇਖਕ ਸੀਗਾ ਰੂਸ ਦਾ, ਤੇ ਉਹਦੀਆਂ ਸਾਰੀਆਂ ਲਿਖਤਾਂ ਦਾ ਵਿਸ਼ਾ ਜਿਹੜਾ ਹੁੰਦਾ ਸੀਗਾ ਥੀਮ ਜਿਹੜਾ ਹੁੰਦਾ ਸੀ ਉਹ ਕਾਣੀ ਵੰਡ ਸ਼ੋਸ਼ਣ,
0: ਅੱਛਾ
1: ਰਾਜਨੀਤਿਕ, ਆਰਥਿਕ ਤੇ ਸਮਾਜਿਕ ਨਾ ਬਰਾਬਰੀ,
0: ਹਾਂਜੀ,
1: ਤਰਸਯੋਗ ਹਾਲਾਤ ਜਿਹੜੀ ਸੀ, ਕਿਰਤ ਦੀ ਲੁੱਟ ਖਸੁੱਟ, ਸਾਧਨਹੀਣ ਇਤਿਹਾਸੀਆਂ ਤੇ ਭੇਜੇ ਲੋਕਾਂ ਦਾ ਦਰਦ ਹੁੰਦਾ ਸੀ,
0: ਹਾਂਜੀ,
1: ਬਿਆਨ ਕਰਦਾ ਸੀ ਆਪਣੀਆਂ ਲਿਖਤਾਂ ਚ
0: ਜੀ।
1: ਤੇ ਉਹਨੂੰ ਕਿਸੇ ਵਿਦਵਾਨ ਸੱਜਣ ਨੇ ਕਿਹਾ ਵੀ ਯਾਰ ਤੂੰ ਜਿਹੜੀ ਤੇਰੀ ਰਚਨਾ ਬੜੀ ਦੀ ਆ, ਹਰ ਰਚਨਾ ਚ ਤੇਰਾ ਇਹੋ ਹੀ ਇਹਨਾਂ ਇਹੋ ਹੀ ਇੱਕੋ ਵਿਸ਼ਾ ਹੁੰਦਾ ਵਾ, ਤੂੰ ਹੋਰ ਕੋਈ ਵਿਸ਼ਾ ਕਿਉਂ ਨੀ ਲਿਖਦਾ?
0: ਹਾਂਜੀ।
1: ਤੇ ਉਹਨੇ ਨਾ ਉਹਨੂੰ ਪੁੱਛਿਆ ਤਾਲਸਤਾ ਇਹਨੇ ਵੀ ਕਹਿੰਦਾ ਵੀ ਜੋ ਕੁਛ ਮੈਂ ਲਿਖਦਾ ਆ ਵੀ ਯਾਰ ਤੂੰ ਜਿਹੜੀ ਤੇਰੀ ਰਚਨਾ ਬੜੀ ਦੀ ਆ, ਹਰ ਰਚਨਾ ਚ ਤੇਰਾ ਇਹੋ ਹੀ ਇਹਨਾਂ ਇਹੋ ਹੀ ਇੱਕੋ ਵਿਸ਼ਾ ਹੁੰਦਾ ਵਾ, ਤੂੰ ਹੋਰ ਕੋਈ ਵਿਸ਼ਾ ਕਿਉਂ ਨੀ ਲਿਖਦਾ?
0: ਹਾਂਜੀ।
1: ਤੇ ਉਹਨੇ ਨਾ ਉਹਨੂੰ ਪੁੱਛਿਆ ਤਾਲਸਤਾ ਇਹਨੇ ਵੀ ਕਹਿੰਦਾ ਵੀ ਜੋ ਕੁਛ ਮੈਂ ਲਿਖਦਾ ਆ, ਜਿਹੜੀਆਂ ਗੱਲਾਂ ਤੇ ਮੈਂ ਉਂਗਲ ਰੱਖਦਾ ਉਹ

0: ਆਪਾਂ ਤਾਂ ਪੇ ਕੁਰਸੀ ਮੋਹ ਤੇ ਚਾਰ ਦਿਨ ਦੀ ਸਤਾ ਭੁੱਖ ਜਿਹੜੀ ਤਹਿਤ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲੋਕ ਤੇ ਹਾਕਮ ਧਿਰਾਂ ਨੂੰ ਸੁਚੇਤ ਕਰਨਾ ਜਿਹੜਾ ਅਤਿ ਜ਼ਰੂਰੀ ਆ। ਜਾਗਦੇ ਰਹੋ ਦਾ ਹੋਕਾ ਦੇਣਾ ਸਾਡਾ
1: ਫਰਜ਼
0: ਹੈ,
1: ਹਾਂ
0: ਚੌਕੀ ਦਾ ਟਾਈਪ ਹੋਕਾ ਦੇਣਾ। ਤੇ ਫਿਰ ਵੀ ਜੇ ਕੋਈ ਅਸਰ ਕਰਦਾ ਕਰੇ, ਨਹੀਂ ਕਰਦਾ ਤੇ ਨਾ ਕਰੇ। ਤੇ ਕੋਈ ਵੀ ਜਿਹੜਾ ਇੱਕ ਸੰਵੇਦਨਸ਼ੀਲ ਸੁਹਿਰਦ ਲੋਕ ਪੱਖੀ ਸ਼ਾਇਰ ਲੇਖਕ ਹੁੰਦਾ ਨਾ, ਇਹ ਸਭ ਕੁਝ ਆਪਣੀ ਅੱਖਾਂ ਸਾਹਮਣੇ ਵਾਪਰਦਾ ਵੇਖ ਕੇ ਚੁੱਪ ਨਹੀਂ ਰਹਿ ਸਕਦਾ। ਉਹਦਾ ਸਵੇ ਮਾਣ ਭਰਪੂਰ ਆਪਾ ਜਿਹੜਾ ਨਾ ਉਹਨੂੰ ਚੁੱਪ ਰਹਿਣ ਵੀ ਨਹੀਂ ਦਿੰਦਾ।
1: ਬਿਲਕੁਲ।
0: ਇੱਥੇ ਨਾ ਇੱਕ ਮੈਂ ਤੁਹਾਨੂੰ ਇੱਕ ਮਤਲਬ ਸ਼ੁਗਲ ਬਾਈ ਜੀ ਹਲਕੀ ਫੁਲਕੀ ਜੀ ਧਾਰਨ ਦੱਸਦਾ ਵੀ ਕੋਈ ਆਸ਼ਿਕ ਨਾ ਬਹੁਤਾ ਹੀ ਇਸ਼ਕ ਚੜਿਆ ਉਹਨੂੰ ਤੇ ਉਹ ਘਰ ਜਾ ਵੜਿਆ ਆਪਣੇ ਉਹ ਲੜਕੀ ਦੇ ਜਿੰਨਾ ਉਹ ਇਸ਼ਕ ਕਰਦਾ ਸੀ। ਤੇ ਉਹਦੇ ਫਾਦਰ ਨੇ ਵੇਖ ਲਿਆ ਤੇ ਬੰਦੂਕ ਸੀ ਕੁਦਰਤ ਨੇ ਹੱਥ ਚ ਹੀ ਫੜੀ ਸੀ, ਹੱਥ ਚ ਫੜੀ ਤੇ ਉਹ ਆ ਕੇ ਮਾਰਦਾ ਇੱਧਰ ਆਵਾ ਤੂੰ ਕੌਣ ਆ, ਉਹ ਬੰਦੂਕ ਉਹਨੇ ਉਹਦੇ ਤਾਣ ਦਿੱਤੀ। ਤੇ ਉਹ ਕਹਿੰਦਾ ਵੀ ਬੰਦੂਕ ਕਹਿੰਦਾ ਜੀ ਮੈਨੂੰ ਗੋਲੀ ਤੇ ਮਾਰਿਓ, ਪਹਿਲਾਂ ਮੇਰੀ ਗੱਲ ਸੁਣ ਲਿਓ, ਭੱਜਦਾ ਨੀ ਗਾ। ਤੇ ਕਹਿੰਦਾ ਵੀ ਨਾਲੇ ਤੁਸੀਂ ਹੁਣ ਮੈਨੂੰ ਭੱਜਣ ਦੇਣਾ ਵੀ ਨੀ ਗਾ,
1: ਭੱਜਣ ਦਾ ਫਾਇਦਾ ਕੀ ਅੱਛਾ
0: ਮੇਰੀ ਗੱਲ ਵੀ ਸੁਣ ਲਿਓ। ਇਸੇ ਤਰ੍ਹਾਂ ਹੀ ਜਿਹੜਾ ਇੱਕ ਇਨਕਲਾਬੀ ਦੇ ਲੋਕ ਪੱਖੀ ਲੇਖਕ ਬਿਰਤੀ ਵਾਲਾ ਲੇਖਕ ਆ ਨਾ ਬਾਜਾ ਸਾਹਿਬ, ਉਹਦੀਆਂ ਲਿਖਤਾਂ ਬਿਲਕੁਲ ਉਸ ਸਮੱਸਿਆ ਤੇ ਸਿਸਟਮ ਦੇ ਉੱਤੇ ਤਾਣੀ ਬੰਦੂਕ ਵਰਗੀਆਂ ਹੁੰਦੀਆਂ ਜੀ, ਬੰਦੂਕ ਵਾਂਗ ਉਹਦੇ ਤੇ ਉਹਨਾਂ ਤਿੱਖੇ ਕਟਾਕਸ਼ ਕਰਦਾ ਆ। ਮੈਂ ਸੁਣਿਆ ਪੜ੍ਹਿਆ ਵੇਖਿਆ ਹਨਾ, ਤੇ ਉਹ ਆਪਣੇ ਮਨ ਦੀ ਗੱਲ ਕਹਿਣੋਂ ਨਹੀਂ ਰਹਿ ਸਕਦਾ, ਕਿਉਂਕਿ ਜੇ ਉਸਨੂੰ ਮਾਨਸਿਕ ਇਹ ਜਿਹੜੀਆਂ ਗੱਲਾਂ ਵਾ ਨਾ ਇਹ ਉਹਨੂੰ ਮਾਨਸਿਕ ਤੌਰ ਤੇ ਬੜਾ ਤੰਗ ਕਰਦੀਆਂ ਵਾ, ਤੇ ਉਹ ਉਹਨਾਂ ਸਮੱਸਿਆਵਾਂ ਤੇ ਸਿਸਟਮ ਤੇ ਖਤਰਿਆਂ ਤੇ ਉਂਗਲ ਰੱਖ ਕੇ ਰਚਨਾ ਰਚ ਕੇ ਤੇ ਆਪਣੇ ਆਪ ਨੂੰ ਸੁਰਖਰੂ ਮਹਿਸੂਸ ਕਰਨ ਲੱਗ ਜਾਂਦਾ ਉਹ ਲੇਖਕ, ਉਹ ਸ਼ਾਇਰ, ਉਹ ਕਵੀ, ਲੋਕ ਪੱਖੀ ਜਿਹੜਾ ਸ਼ਾਇਰ ਆ। ਤੇ ਇਸੇ ਕਰਕੇ ਸਾਡੇ ਸ਼ਾਇਰ ਸੁਰਜੀਤ ਪਾਤਰ ਨੇ ਲਿਖਿਆ ਵਾ ਵੀ ਕਿਸੇ ਸ਼ਾਇਰ ਦੀ ਰਚਨਾ, ਕਵਿਤਾ, ਲੇਖ, ਨਾਟਕ ਕਹਿੰਦਾ ਉਹ ਉਸਦੇ ਬੱਚਿਆਂ ਵਰਗੇ ਹੁੰਦੇ ਆ, ਉਹਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ, ਕਿਉਂਕਿ ਬੱਚਿਆਂ ਵਾਂਗ ਹੀ ਉਹਨੇ ਇਹਨੂੰ ਆਪਣੇ ਮਨ ਤੋਂ ਦਿਲ ਤੋਂ ਜਿਹੜਾ ਨਾ ਦਿਲੋਂ ਕੱਢਿਆ ਹੁੰਦਾ ਵਾ, ਮਤਲਬ ਆਪਣੇ ਆਪਣੀ ਜਿਹੜੀ ਪੀੜ ਆ ਉਹਨੂੰ ਆਪਣੇ ਸ਼ਬਦਾਂ ਰਾਹੀਂ ਬਿਆਨ
1: ਕੀਤਾ। ਗੱਲ ਏਦਾਂ ਜੀ ਇਹ ਰੂਹ ਦੀਆਂ ਕੂਕਾਂ ਹੁੰਦੀਆਂ ਨੇ ਉਹਦੀਆਂ।
0: ਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਕਿਉਂਕਿ ਉਹਦੇ ਵਿੱਚ ਆਪਣਾ ਉਹਦਾ ਆਪਣਾ ਆਪ ਹੁੰਦਾ ਵਾ ਤੇ ਆਪਣਾ ਅਕਸ ਹੁੰਦਾ, ਜੇ ਕਿਸੇ ਲੇਖਕ ਦੀ ਰਚਨਾ ਦੇ ਵਿੱਚ ਨਾ ਬਾਜਾ ਸਾਹਿਬ ਉਹਦਾ ਆਪਣਾ ਅਕਸ ਹੁੰਦਾ ਆ।
1: ਹਾਂਜੀ।
0: ਤੇ ਹੁਣ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਵਾ ਵੀ ਤੁਸੀਂ ਪ੍ਰੋਗਰਾਮ ਵੀ ਪੇਸ਼ ਕੀਤਾ ਤੇ 15 ਮਿੰਟ ਦਾ ਸਮਾਂ ਜਿਹੜਾ ਮੈਂ ਤੁਹਾਨੂੰ ਫੇਰ ਤੁਹਾਡੇ
1: ਕੋਲ
0: ਤੇ 15 ਮਿੰਟ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਥੋੜਾ ਜਿਹਾ ਜਰਾ ਆਰਾਮ ਕਰ।
1: ਠੀਕ ਹੈ ਜੀ।
0: ਤੇ ਮੈਂ ਜਰਾ 15
1: ਮਿੰਟ ਓਕੇ ਜੀ, ਗੁੱਡ ਲੱਕ, ਮੈਂ ਇੱਕ ਚੱਕਰ ਮਾਰ ਰਹਾ ਹਾਂ। ਠੀਕ ਹੈ
0: ਜੀ। ਜੀ ਬਿਲਕੁਲ ਬਿਲਕੁਲ। ਤੇ ਆਪਣੇ ਨੌਜਵਾਨ ਸੋਤਿਆਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਸਾਡਾ ਪਾਣੀ ਦਾ ਸੰਕਟ ਜਿਹੜਾ ਵਾ ਉਹ ਪੈਰ ਪੈਰ ਦੇ ਉੱਤੇ ਗੰਭੀਰ ਹੋ ਰਿਹਾ ਤੇ ਇਹ ਸਾਲ 2030 ਤੱਕ ਅੱਜ ਮੇਰੇ ਖਿਆਲ 26 ਆ, 4 ਸਾਲ ਦਾ ਵੀ ਬਹੁਤ ਘੱਟ ਸਮਾਂ ਆ ਜਿਹੜੇ ਜਿਹੜੇ ਖੋਜ ਕਰਨ ਵਾਲੇ ਪਾਣੀ ਨੂੰ ਵੀ ਜਿਹੜੀ ਪਾਣੀ ਦੇ ਉੱਪਰ ਜਿਹੜੀ ਆ ਨਾ ਇੱਕ ਨਵੀਂ ਖੋਜ ਆ ਵੀ ਸਾਲ 2030 ਤੱਕ ਪੂਰੀ ਦੁਨੀਆਂ ਦੇ 33 ਦੇਸ਼ ਜਿਹੜੇ ਆ ਉਹ ਗੰਭੀਰ ਜਲ ਸੰਕਟ ਦਾ ਸ਼ਿਕਾਰ ਹੋ ਜਾਣੇ ਤੇ ਭਾਰਤ ਉਹਨਾਂ ਵਿੱਚ ਰੁਕਿਆ ਤੇ ਅੱਗੇ ਸਾਡੇ ਦੇਸ਼ ਦੇ 13 ਰਾਜ ਜਿਹੜੇ ਗੰਭੀਰ ਜਲ ਸੰਕਟ ਦੀ ਭਾਰਤ ਦੇ ਵਿੱਚੋਂ ਜਿਹੜੇ 13 ਰਾਜ ਜਿਹੜੇ ਆ ਬੜੇ ਜ਼ਬਰਦਸਤ ਭਿਆਨਕ ਖਤਰਨਾਕ ਜਲ ਸੰਕਟ ਦੀ ਗ੍ਰਿਫਤ 'ਚ ਆਉਣਗੇ, ਪੰਜਾਬ ਉਹਨਾਂ ਵਿੱਚੋਂ ਇੱਕ ਆ। ਤੇ ਦੇਸ਼ ਦੇ ਜਿਹੜੇ 258 ਜ਼ਿਲ੍ਹੇ ਜਿਹੜੇ ਪੂਰੇ ਸਾਡੇ ਦੇਸ਼ ਦੇ ਵਿੱਚ 31 ਰਾਜ ਨੇ ਤੇ ਦੇਸ਼ ਦੇ 258 ਜ਼ਿਲ੍ਹੇ ਉਹਨਾਂ ਸਾਰਿਆਂ ਰਾਜਾਂ ਦੇ ਵਿੱਚੋਂ ਜਿਹੜੇ ਗੰਭੀਰ ਜਲ ਸੰਕਟ ਬਣ ਰਿਹਾ ਤੇ ਪੰਜਾਬ ਦੇ 17 ਜ਼ਿਲ੍ਹੇ ਉਹਨਾਂ ਵਿੱਚ ਸ਼ਾਮਿਲ ਆ। ਅੱਜ ਤੋਂ ਕੋਈ 8-10 ਸਾਲ ਪਹਿਲਾਂ, 10-15 ਸਾਲ ਪਹਿਲਾਂ ਪੰਜਾਬ ਦੇ 17 ਹੀ ਜ਼ਿਲ੍ਹੇ ਹੁੰਦੇ ਸਨ, ਉਸ ਤੋਂ ਬਾਅਦ 5-6 ਨਵੇਂ ਜ਼ਿਲ੍ਹੇ ਜਿਹੜੇ ਆ ਪਠਾਨਕੋਟ ਜਾਂ ਮਤਲਬ ਸ਼ਹੀਦ ਭਗਤ ਸਿੰਘ ਨਗਰ ਇਸ ਤਰ੍ਹਾਂ ਮੋਗਾ ਹੋਰ ਕਈ ਜ਼ਿਲ੍ਹੇ ਜਿਹੜੇ ਆ ਉਹ ਬਣ ਗਏ ਆ ਤੇ ਹੁਣ ਉਹ ਲਗਭਗ ਉਹਨਾਂ ਦੀ ਗਿਣਤੀ 23 ਹੋ ਗਿਆ ਤੇ 23 ਦੇ ਵਿੱਚੋਂ 17 ਜ਼ਿਲ੍ਹੇ ਉਹਨਾਂ ਦੇ ਸ਼ਾਮਿਲ ਆ ਅੰਤਰਰਾਸ਼ਟਰੀ ਪੱਧਰ ਤੇ ਜਿਨ੍ਹਾਂ ਦੇ ਵਿੱਚ ਗੰਭੀਰ ਜਲ ਸੰਕਟ ਬਣ ਰਿਹਾ ਦਿਨੋ ਦਿਨ ਬਣ ਰਿਹਾ। ਤੇ ਪੰਜਾਬ ਦੇ ਕੁੱਲ 153 ਜਲ ਮੁਲਾਂਕਣ ਬਲਾਕ

0: ਲੋਕਾਂ ਵਿੱਚ 111 ਵਿੱਚ ਬੇਤਹਾਸ਼ਾ ਪਾਣੀ ਕੱਢਿਆ ਜਾ ਚੁੱਕਾ ਹੈ। ਜਿਹੜਾ ਆਪਣੇ ਮੈਂ ਜ਼ਿਲ੍ਹੇ ਦੀ ਗੱਲ ਕਰਾਂ ਜਿਸ ਜ਼ਿਲ੍ਹੇ 'ਚ ਮੈਂ ਰਹਿੰਦਾ ਗੁਰਦਾਸਪੁਰ 'ਚ, ਇਹਦੇ ਲਗਭਗ ਜਿਹੜਾ BDO ਬਲਾਕ ਜਿਹੜਾ ਉਹਨਾਂ ਨੂੰ ਆਪਾਂ ਬਲਾਕ ਕਹਿ ਦਿੰਦੇ ਹਾਂ, ਉਹ ਲਗਭਗ 16 ਬਲਾਕ ਨੇ। ਅਤੇ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਨਾ 111 ਜਿਹੜੇ ਬਲਾਕ ਨੇ ਉਹ 'ਚੋਂ ਬੇਤਹਾਸ਼ਾ ਪਾਣੀ ਕੱਢਿਆ ਜਾ ਰਿਹਾ ਅਤੇ ਕੱਢੇ ਜਾਣ ਯੋਗ ਸੀਮਾ ਤੋਂ 56% ਵੱਧ ਪਾਣੀ ਕੱਢਿਆ ਜਾ ਰਿਹਾ, ਜਿੰਨਾ ਸਾਨੂੰ ਕੱਢਣਾ ਚਾਹੀਦਾ ਨਾ, ਜਿੰਨਾ ਧਰਤੀ 'ਚ ਪਾਣੀ ਕੁਦਰਤੀ ਤੌਰ 'ਤੇ ਸਾਡੇ ਵਰਤੋਂ 'ਚ ਆਉਣਾ ਚਾਹੀਦਾ ਹੈ ਪੀਣ ਵਾਸਤੇ, ਰਹਿਣ ਵਾਸਤੇ, ਜ਼ਰੂਰਤ ਜ਼ਿੰਦਗੀ ਦੀਆਂ ਰੋਜ਼ ਦੀਆਂ ਰੋਜ਼ਾਨਾ ਜ਼ਰੂਰਤਾਂ ਵਾਸਤੇ, ਉਹਦੇ ਨਾਲੋਂ ਡਬਲ ਨਾਲੋਂ ਵੀ ਵੱਧ, ਮਤਲਬ 56% ਜਿਹੜਾ ਵਾ ਕੱਢਿਆ ਜਾ ਰਿਹਾ। ਅਤੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ ਸਾਡੇ ਜਿਹੜੇ ਸੋਹਣੇ ਪੰਜਾਬ ਦੇ ਜਿਹੜੇ ਆ, ਉਹ ਸੰਗਰੂਰ, ਮਲੇਰਕੋਟਲਾ, ਜਲੰਧਰ, ਕਪੂਰਥਲਾ, ਮੋਗਾ, ਬਰਨਾਲਾ, ਪਟਿਆਲਾ ਅਤੇ ਤਰਨ ਤਾਰਨ ਆ। ਅਤੇ ਜਿਹੜਾ NGT ਆ, ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਮਾਰਚ 2023 ਦੀ ਰਿਪੋਰਟ, ਜਿਹੜਾ ਸਾਡਾ ਗਰੀਨ ਟ੍ਰਿਬਿਊਨਲ ਹੈ, ਜਿਹੜਾ ਸਾਡੇ ਦੇਸ਼ ਦੇ ਕੁਦਰਤੀ ਸੋਮਿਆਂ ਦੇ ਉੱਪਰ ਜਿਹੜਾ ਉਹ ਨਜ਼ਰ ਰੱਖਦਾ ਆ, ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦੇ ਜਿੱਦਾਂ ਪੋਲਿਊਸ਼ਨ ਹੋ ਗਿਆ, ਦਰਿਆ ਆ, ਜਾਂ ਜਿਸ ਤਰ੍ਹਾਂ ਦੇ ਜੋ ਵੀ ਕੁਦਰਤੀ ਸੋਮੇ ਨੇ ਸਾਰੇ ਨਦੀਆਂ ਜਿਹੜੀਆਂ ਵਾ, ਉਹ ਜਿਹੜੀ ਆ ਉਹਦੀ 2023 ਦੀ ਰਿਪੋਰਟ ਆ। ਅਤੇ ਉਹਨੇ ਲਿਖਿਆ ਇਹ ਆ ਵੀ ਜੇ ਅਸੀਂ ਨਾ ਸੰਭਲੇ ਤਾਂ ਜ਼ਮੀਨ ਹੇਠਲੇ ਪਾਣੀ ਦੀ ਮੁੜ ਤੋਂ ਲਗਾਤਾਰ ਭਰਪਾਈ ਨਾ ਕੀਤੀ ਤਦ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਤਾ 2039 ਵਿੱਚ 984 ਫੁੱਟ 'ਤੇ ਪਹੁੰਚ ਜਾਵੇਗੀ। ਇਸ ਵੇਲੇ ਜੋ ਮੈਂ ਮਹਿਸੂਸ ਕੀਤਾ ਹੈ ਵੀ 350-350 ਫੁੱਟ ਦੇ ਉੱਤੇ ਸਾਡਾ ਪਾਣੀ ਜਿਹੜਾ ਕਿਸੇ ਸਮੇਂ ਪੰਜਾਬ ਸਾਡੇ, ਅੱਜ ਸਾਉਣ ਦਾ ਮਹੀਨਾ ਲਗਭਗ ਖਤਮ ਹੋਣ 'ਤੇ ਆ, ਸਾਉਣ ਭਾਦੋਂ 'ਚ ਪੰਜਾਬ ਦਾ ਪਾਣੀ ਸਾਡੇ ਧਰਤੀ ਦੇ ਬਰਾਬਰ ਆ ਜਾਂਦਾ ਹੁੰਦਾ ਸੀ, ਜਦੋਂ ਖੂਹ ਹੁੰਦੇ ਸੀ ਤੇ ਖੂਹਾਂ ਦੇ ਮਤਲਬ ਧਰਤੀ ਜ਼ਮੀਨ ਦੇ ਬਰਾਬਰ ਉਹਨਾਂ 'ਚ ਪਾਣੀ ਅਸੀਂ ਆਪਣੀਆਂ ਅੱਖਾਂ ਨਾਲ, ਮੈਂ ਆਪਣੀ ਜ਼ਿੰਦਗੀ 'ਚ ਦੇਖਿਆ, ਉਹ ਪਾਣੀ ਅੱਜ 300-400 ਫੁੱਟ 'ਤੇ ਥੱਲੇ ਜਾ ਚੁੱਕਿਆ। ਅਤੇ 2039 ਤੱਕ ਅਗਲੇ ਮਤਲਬ 9-10 ਸਾਲਾਂ ਦੇ ਵਿੱਚ, 11-12 ਸਾਲਾਂ ਦੇ ਵਿੱਚ 984 ਫੁੱਟ 'ਤੇ ਪਹੁੰਚ ਜਾਏਗਾ ਹੇਠਾਂ। ਅਤੇ ਪੰਜਾਬ 'ਚ ਹਰ ਸਾਲ 80 ਸੈਂਟੀਮੀਟਰ ਦੇ ਹਿਸਾਬ ਨਾਲ ਜਿਹੜੀ ਪਾਣੀ ਦੀ ਸਤਾ ਆ ਉਹ ਹੇਠਾਂ ਜਾ ਰਹੀ ਆ ਪਹਿਲਾਂ ਦੇ ਨਾਲੋਂ। ਅਤੇ ਇਸ ਰਿਪੋਰਟ ਅਨੁਸਾਰ ਪੰਜਾਬ ਦੇ ਜਲ ਵਹਿਣ ਸੁੱਕ ਚੱਲੇ ਹਨ ਅਤੇ ਧਰਤੀ ਹੇਠ ਸਿਰਫ 17 ਵਰ੍ਹਿਆਂ ਦੀ ਵਰਤੋਂ ਯੋਗਾ ਪਾਣੀ ਬਚਿਆ ਅਤੇ ਉਹ ਵੀ ਬੇਹੱਦ ਡੂੰਘਾ। 17 ਵਰ੍ਹੇ ਜਦੋਂ ਆਪਾਂ ਪਿੱਛੇ ਨੂੰ ਆਪਣੀ ਜ਼ਿੰਦਗੀ 'ਚ ਝਾਤੀ ਮਾਰੀਏ ਅਤੇ 50-60 ਸਾਲ ਜਾਂ ਪੂਰੀ ਜ਼ਿੰਦਗੀ ਵੇਖੀਏ ਤਾਂ ਇੰਝ ਲੱਗਦਾ ਜੇ ਕੱਲ੍ਹ ਦੀਆਂ ਗੱਲਾਂ ਹੁੰਦੀਆਂ। ਉਸ ਹਿਸਾਬ ਨਾਲ 17 ਵਰ੍ਹੇ ਵੀ ਕੋਈ ਬਹੁਤ ਵੱਡਾ ਕੋਈ ਸਮਾਂ ਨਹੀਂ ਮੰਨਿਆ ਕਿਹਾ ਜਾ ਸਕਦਾ, ਮਤਲਬ ਅੱਛਾ। ਅਤੇ ਭਾਰਤ ਦੀ ਵਸੋਂ ਜਿਹੜੀ ਆ ਉਹ ਸੰਸਾਰ ਦਾ ਜਿਹੜਾ 17% ਆ ਪੂਰੇ ਸੰਸਾਰ ਦੇ ਵਿੱਚ, 700-800 ਕਰੋੜ ਜਿਹੜਾ ਲੋਕ, 800 ਕਰੋੜ ਲੋਕ ਸੰਸਾਰ ਭਰ ਦੀ ਆਬਾਦੀ ਆ ਅਤੇ 140 ਕਰੋੜ ਜਿਹੜੀ ਆ, 140-145 ਜਾਂ 150 ਮੰਨ ਲਈਏ, ਉਹ ਸਾਡੇ ਭਾਰਤ ਦੀ ਇਹਦੀ ਫੀਸਦ ਸਾਰੇ ਸਿਆਣੇ ਸੁਣਨ ਵਾਲੇ ਸੱਜਣ ਪੜ੍ਹੇ ਲਿਖੇ ਨੇ ਉਹ ਕੱਢ ਸਕਦੇ ਨੇ, 17-18% ਬਣਦੀ ਆ। ਅਤੇ ਪਰ ਸਾਡੇ ਵਿਸ਼ਵ ਦੇ ਪਾਣੀ ਦੇ ਸਮੇਂ 'ਚ ਭਾਰਤ ਦਾ ਹਿੱਸਾ ਕੇਵਲ 4% ਹੀ ਆ, ਸਾਇੰਸ 17-18% ਹੋ ਗਿਆ ਅਤੇ ਪਾਣੀ ਦਾ ਹਿੱਸਾ ਕੇਵਲ 4%, ਫਿਰ ਵੀ ਅਸੀਂ ਭਾਰਤੀ ਪਾਣੀ ਦੀ ਵਰਤੋਂ ਪੂਰੀ ਬੇਹਿਆਈ ਅਤੇ ਬੇਕਿਰਕੀ ਅਤੇ ਬੇਸ਼ਰਮੀ ਨਾਲ ਕਰ ਰਹੇ ਹਾਂ। ਇਹ ਗੱਲਾਂ ਕਹਿਣ ਨੂੰ ਤਕਲੀਫ ਦੇ ਨੇ, ਦਿਲ ਨਹੀਂ ਕਰਦਾ, ਪਰ ਸੱਚੀ ਗੱਲ ਆ ਵੀ ਬੜੀ ਬੇਕਿਰਕੀ, ਬੜੀ ਬੇਰਹਿਮੀ ਅਤੇ ਬੜੀ ਬੇਸ਼ਰਮੀ ਨਾਲ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ। ਅਤੇ ਸਾਲ 2007 ਅਤੇ 17 ਦਾ ਜਿਹੜਾ ਦਹਾਕਾ, 10 ਸਾਲਾਂ ਦਾ, ਉਹਦੇ ਵਿੱਚ ਇਹਨਾਂ 10 ਸਾਲਾਂ ਦੌਰਾਨ ਧਰਤੀ ਹੇਠੋਂ 60% ਪਾਣੀ ਘੱਟ ਗਿਆ। ਜਿਹੜਾ ਪਾਣੀ ਅਸੀਂ ਧਰਤੀ ਇੱਥੋਂ ਕੱਢ ਰਹੇ ਹਾਂ ਉਹਦਾ 90% ਹਿੱਸਾ ਖੇਤੀ ਲਈ ਵਰਤਿਆ ਜਾ ਰਿਹਾ, ਅਤੇ ਦੂਜੇ ਪਾਸੇ ਅਸੀਂ ਧਰਤੀ ਹੇਠਲੇ ਪਾਣੀ ਨੂੰ ਨਵਿਆਉਣ ਲਈ ਕੋਈ ਪ੍ਰਭਾਵਸ਼ਾਲੀ ਯੋਜਨਾ ਨਹੀਂ ਬਣਾ ਸਕੇ, ਉਲਟਾ ਅਸੀਂ ਧਰਤੀ ਉੱਪਰਲੇ ਪਾਣੀ ਨੂੰ ਗੰਦਾ ਵੀ ਕਰ ਰਹੇ ਹਾਂ, ਨਾਲ ਉਲਟਾ ਹੋਰ ਜਿਹੜਾ ਉੱਪਰ ਪਾਣੀ ਆਈਦਾ ਉਹਨੂੰ ਵੀ ਗੰਦਾ ਕਰਕੇ ਅਤੇ ਅਸੀਂ ਜਿਹੜਾ ਪਲਿਊਟ ਕਰ ਦਿੰਦੇ ਹਾਂ। ਅਤੇ ਬੀਤੀ ਸਦੀ ਦੇ ਸ਼ੁਰੂ ਵਿੱਚ, ਜਿਸ ਤਰ੍ਹਾਂ 1901-10 ਵਿੱਚ ਜਿਹੜੀ ਪਿਛਲੀ ਸਦੀ ਸੀਗੀ, ਭਾਰਤ 'ਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਜਿਹੜੀ ਸੀਗੀ ਉਹ 8192 ਘਣ ਮੀਟਰ ਪ੍ਰਤੀ ਸਾਲ ਸੀ। ਮਤਲਬ ਪਰਸਨ ਜਿਹੜੀ ਇੱਕ ਆਦਮੀ ਪਿੱਛੇ, ਤੇ ਸਾਲ 1947 'ਚ ਭਾਰਤ ਦੀ ਆਜ਼ਾਦੀ ਵੇਲੇ ਇਹ ਘੱਟ ਕੇ 6,000 ਘਣ ਮੀਟਰ ਰਹਿ ਗਈ ਸੀਗੀ, 8192 ਤੋਂ 6,000 ਰਹਿ ਗਈ, ਤੇ ਆਜ਼ਾਦੀ ਦੀ ਅੱਧੀ ਸਦੀ ਭਾਵ 20ਵੀਂ ਸਦੀ ਦੇ ਅੰਤ ਤੇ ਇਹ ਹੋਰ ਘੱਟ ਕੇ ਤੇ 5694 ਘਣ ਮੀਟਰ ਰਹਿ ਗਈ, ਤੇ ਇਸ ਤੋਂ ਬਾਅਦ ਬੇਹੱਦ ਤੇਜ਼ੀ ਨਾਲ ਘਟੀ, ਤੇ 2010 ਤੱਕ ਆਉਂਦੇ ਆਉਂਦੇ ਘੱਟ ਕੇ ਕੇਵਲ 1600 ਘਣ ਮੀਟਰ ਪ੍ਰਤੀ ਵਿਅਕਤੀ ਰਹਿ ਗਈ ਆ। ਤੇ ਕੇਂਦਰੀ ਜਲ ਸਰੋਤ ਮੰਤਰਾਲੇ ਅਨੁਸਾਰ ਜਿਹੜੀ ਆ ਨਾ ਪ੍ਰਤੀ ਵਿਅਕਤੀ ਜਲ ਉਪਲਬਧਤਾ ਜਿਹੜੀ 2025 ਤੱਕ 1341 ਘਣ ਮੀਟਰ, ਤੇ ਸਾਲ 2050 ਤੱਕ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1140 ਘਣ ਮੀਟਰ ਰਹਿ ਜਾਏਗੀ। ਇੱਕ ਹੋਰ ਬੜੀ ਡੂੰਘਾ ਅਧਿਐਨ ਹੈ ਜਿਹੜਾ ਨਾ ਭਾਰਤ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਘਟਣ ਦੀ ਰਫਤਾਰ ਦਾ ਦਿੱਤਾ ਹੈਗਾ, ਉਹਦੀ ਇੱਕ ਸਾਰਣੀ ਬਣਾਈ ਗਈ ਆ। ਇਹ ਹੈਗੀ ਜੇ 1961 ਦੇ ਵਿੱਚ ਜਿਹੜਾ ਪ੍ਰਤੀ ਵਿਅਕਤੀ ਸਾਲਾਨਾ ਪਾਣੀ ਦੀ ਉਪਲਬਧਤਾ ਜਿਹੜੀ ਸੀ ਨਾ ਕਿਊਬਿਕ ਮੀਟਰਾਂ ਦੇ ਵਿੱਚ ਉਹ 5,000 ਸੀ, 10 ਸਾਲਾਂ ਬਾਅਦ 1971 ਦੇ ਵਿੱਚ 4497 ਰਹਿ ਗਈ, ਉਦੋਂ 10 ਸਾਲਾਂ ਬਾਅਦ 1981 ਦੇ ਵਿੱਚ 2895 ਰਹਿ ਗਈ, ਉਦੋਂ ਅਗਲੇ 10 ਸਾਲਾਂ 1991 ਤੱਕ 2309 ਰਹਿ ਗਈ, ਉਦੋਂ ਵੀ ਅੱਗੇ 2001 ਦੇ ਵਿੱਚ ਹੋਰ 10 ਸਾਲਾਂ ਲੰਘਣ ਤੋਂ 1816 ਰਹਿ ਗਈ, ਤੇ ਅੱਗੇ 2011 ਤੱਕ 1545 ਤੇ 2021 ਦੇ ਵਿੱਚ 1486 ਘਣ ਮੀਟਰ ਰਹਿ ਗਈ ਆ, ਜਿਹੜੀ ਕਿ ਹੁਣ ਹੋਰ ਘੱਟ ਕੇ ਆਪਾਂ ਜੋ ਆਪਣੇ ਕੀਤਾ ਵੀ 1140 ਘਣ ਮੀਟਰ ਰਹਿ ਗਏ। ਤੇ ਸਾਡੀ ਵੱਧਦੀ ਆਬਾਦੀ, ਸ਼ਹਿਰੀਕਰਨ, ਝੋਨੇ ਤੇ ਕਮਾਦ ਵਰਗੀਆਂ ਫਸਲਾਂ ਦੀ ਵੱਧਦੀ ਬਿਜਾਈ, ਛੱਪੜਾਂ ਤਲਾਬਾਂ ਦੇ ਝੀਲਾਂ ਆਦਿ ਤੇ ਕਬਜ਼ੇ ਤੇ ਉਹਨਾਂ ਦਾ ਸੁੰਦਰੀਕਰਨ ਨਵੀਆਂਕਰਨ ਨਾ ਕਰਾਉਣਾ, ਦਰਿਆਵਾਂ ਤੇ ਨਦੀਆਂ ਨੂੰ ਪ੍ਰਦੂਸ਼ਿਤ ਕਰ ਦੇਣਾ, ਜਿਹੜੀਆਂ ਮੌਸਮੀ ਤਬਦੀਲੀਆਂ ਜੇ ਆਪਾਂ ਵੇਖੀਏ ਐਸੇ ਸਾਲ ਨੂੰ, ਤੇ ਸੰਸਾਰ ਭਰ ਦੇ ਵਿੱਚ ਅਲ ਨੀਨੋ ਦੇ ਪ੍ਰਭਾਵ ਕਾਰਨ ਜਿਹੜੇ ਬਹੁਤ ਘੱਟ ਬਾਰਿਸ਼ ਜਿਹੜੀ ਆ, ਲਗਭਗ ਅੱਧੀ ਵੀ ਬਾਰਿਸ਼ ਨਹੀਂ ਗਈ ਹੋਈ, ਤੇ ਸਾਰਾ ਸੰਸਾਰ ਜਿਹੜਾ ਇਸ ਵੇਲੇ ਗਰਮੀ ਦੇ ਮਤਲਬ ਪ੍ਰਕੋਪ ਦੇ ਵਿੱਚ ਹੈ, ਜੇ ਪਹਿਲਾਂ ਦੇ ਨਾਲੋਂ ਮਤਲਬ ਉਹਦੀ ਬਦਲ ਰਿਹਾ ਆ, ਤੇ ਮੌਸਮੀ ਤਬਦੀਲੀਆਂ, ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਤੇ ਸੋਖਣ 'ਚ ਲੋੜੀਂਦੀ ਸਮਰੱਥਾ ਨਾ ਵਧਣੀ, ਤੇ ਜੰਗਲਾਂ ਦੇ ਰੁੱਖਾਂ ਦੀ ਬੇਕਿਰਕ ਕਟਾਈ, ਤੇ ਜਿਹੜਾ ਨਿੱਜੀਕਰਨ ਆ, ਜਿਹੜਾ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਜਿਹੜੇ ਪੂੰਜੀਵਾਦੀ ਵਿਕਾਸ ਮਾਡਲ ਹੈ ਜਿਹੜਾ ਸਾਡਾ, ਉਹ ਸਾਡੇ ਜਿਹੜੀ ਦਿਨੋ ਦਿਨ ਪਾਣੀ ਦੀ ਜਿਹੜੀ ਪ੍ਰਤੀ ਵਿਅਕਤੀ ਉਪਲਬਧਤਾ ਵਾ ਉਹਨੂੰ ਹੋਰ ਘਟਾ ਰਿਹਾ ਹੈ। ਤੇ ਵਿਸ਼ਵ ਸਰੋਤ ਸੰਸਥਾ ਜਿਹੜੀ ਹੈ, ਇੱਕ ਸਾਰੇ ਸੰਸਾਰ ਦੀ ਜਿਹੜੀ ਸੰਸਥਾ ਆ, ਉਹਦੀ ਮਾਰਚ 2016 ਦੀ ਰਿਪੋਰਟ ਜਿਹੜੀ ਆ ਉਹ ਕਹਿੰਦੀ ਆ ਵੀ, ਵਿੱਚ ਲਿਖਿਆ ਹੋਇਆ ਵੀ ਭਾਰਤ ਦੇ 54% ਹਿੱਸੇ 'ਚ ਪਾਣੀ ਦੀ ਘਾਟ ਨੋਟ ਕੀਤੀ ਜਾ ਰਹੀ ਹੈ, ਅੱਧੇ ਤੋਂ ਵੱਧ ਭਾਰਤ ਦੇ ਵਿੱਚ। ਤੇ ਜਿਹੜਾ ਜਿਹਨੂੰ ਪਲੈਨਿੰਗ ਕਮਿਸ਼ਨ ਜਿਹੜਾ ਹੁੰਦਾ ਸੀ ਅੱਗੇ, ਉਹਨੂੰ ਇਹਨਾਂ ਨੇ ਨੀਤੀ, ਸਾਡੀ ਨਵੀਂ ਸਰਕਾਰ ਨੇ ਆਪਣੀਆਂ ਨਵੀਆਂ ਨੀਤੀਆਂ ਮੁਤਾਬਕ ਨੀਤੀ ਯੋਗ ਦਾ ਨਾਂ ਦਿੱਤਾ ਆ, ਤੇ ਉਹ ਨੀਤੀ ਯੋਗ ਜਿਹੜਾ ਵਾ ਉਹਦੀ ਸਾਲ 2018 'ਚ ਜਿਹੜੀ ਰਿਪੋਰਟ ਆ ਉਹਦੇ 'ਚ ਵੀ ਇਹ ਕਿਹਾ ਗਿਆ ਵੀ ਇੱਕ ਪਾਸੇ ਦੇਸ਼ ਦੇ ਕਰੀਬ 60 ਕਰੋੜ ਲੋਕ ਪਾਣੀ ਦੀ ਭਿਆਨਕ ਘਾਟ ਨਾਲ ਜੂਝ ਰਹੇ ਹਨ, ਤੇ ਦੂਜੇ ਪਾਸੇ 70% ਪਾਣੀ ਪੀਣ ਯੋਗ ਨਹੀਂ ਰਿਹਾ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ, ਸੋਕਾ, ਖੇਤੀ ਕਾਰਖਾਨਿਆਂ ਦੇ ਉਸਾਰੀ ਕੰਮਾਂ 'ਚ ਵੱਧਦੀ ਪਾਣੀ ਦੀ ਮੰਗ, ਜਲ ਸਰੋਤਾਂ 'ਚ ਵੱਧਦੇ ਜਾ ਰਹੇ ਪ੍ਰਦੂਸ਼ਣ ਤੇ ਗਲਤ ਜਲ ਪ੍ਰਬੰਧਨ ਯੋਜਨਾਵਾਂ ਜਿਹੜੀਆਂ ਵਾ ਉਹ, ਤੇ ਮੌਸਮੀ ਬਦਲਾਅ ਜਿਹੜਾ ਆ ਉਹ ਸਾਡੇ ਪਾਣੀ ਦੇ ਸੰਕਟ ਨੂੰ ਹੋਰ ਜ਼ਿਆਦਾ ਡੂੰਘਾ ਕਰੀ ਜਾ ਰਹੇ ਆ, ਤੇ ਇਹ ਸਰਵੇਖਣ ਤੇ ਸਰਵੇਖਣ ਕਰਵਾਏ ਜਾ ਰਹੇ ਸਰਕਾਰਾਂ ਵੱਲੋਂ, ਪਰ ਕੀਤਾ ਕੁਛ ਨਹੀਂ ਜਾ ਰਿਹਾ, ਉਹਨਾਂ ਉਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਨਹੀਂ ਜਾ ਰਹੀ, ਸਾਵਧਾਨੀ ਨਹੀਂ ਵਰਤੀ ਜਾ ਰਹੀ, ਨਹੀਂ ਰੋਕ ਲਾਈ ਜਾ ਰਹੀ, ਤੇ ਉਹਦਾ ਸਿੱਟਾ ਇਹ ਆ ਵੀ ਸਾਡਾ ਪਾਣੀ ਦਾ ਸੰਕਟ ਹੋਰ ਦਿਨ ਦਿਨ ਡੂੰਘਾ ਹੁੰਦਾ ਜਾ ਰਿਹਾ ਆ। ਤੇ ਕੇਂਦਰ ਸਰਕਾਰ ਨੇ ਹੁਣ ਨਵਾਂ ਸਰਵੇਖਣ ਜਿਹੜਾ ਜਾਰੀ ਕੀਤਾ ਵੀ ਹਰ ਸਾਲ ਹਵਾ ਦੇ ਪਾਣੀ ਦੇ ਪ੍ਰਦੂਸ਼ਣ 'ਚ 25 ਲੱਖ ਲੋਕ ਜਿਹੜੇ ਆ ਉਹ ਬਿਮਾਰੀਆਂ ਕਾਰਨ ਮਰ ਰਹੇ ਆ, ਜਿਹੜੀ ਗੰਦਾ ਪਾਣੀ ਜਿਹੜਾ ਪੀਣ ਯੋਗ ਪਾਣੀ ਨਾ ਹੋਣਾ ਤੇ ਹਵਾ ਦੇ ਵਿੱਚ ਜਿਹੜਾ ਪੋਲਿਊਸ਼ਨ ਉਹਦੇ ਕਾਰਨ, ਜਿਹੜੀਆਂ ਬਿਮਾਰੀਆਂ ਦੇ ਕਾਰਨ। ਤੇ ਕੇਂਦਰ ਜਿਹੜੀ ਸਾਡੀ ਕੇਂਦਰ ਸਰਕਾਰ ਆ ਤੇ ਵਾਤਾਵਰਣ ਵਿਗਿਆਨੀ ਨੇ ਜਿਹੜੇ ਉਹ ਇਹ ਕਹਿ ਰਿਹਾ ਵੀ ਉਹਨਾਂ ਦੇ ਅਨੁਸਾਰ ਇਹ ਅੰਕੜਾ ਆ ਵੀ 25 ਲੱਖ ਪਰਿਵਾਰਾਂ ਦੇ ਸੁਪਨਿਆਂ ਦੇ ਰੀਝਾਂ ਦੇ ਕਤਲ ਲਈ ਕੌਣ ਜ਼ਿੰਮੇਵਾਰ ਆ, ਇਹ ਸਰਕਾਰ ਦਾ ਅੰਕੜਾ ਆ। ਤੇ ਸਾਡੇ ਦੇਸ਼ ਦਾ ਜਿਹੜਾ 8 ਦਹਾਕੇ ਹੋ ਗਿਆ ਜੀ, ਅੱਜ 8 ਦਹਾਕੇ ਪੂਰੇ ਹੋ ਗਏ ਲਗਭਗ ਸਵੈ ਸ਼ਾਸਨ, ਜਿਹਨੂੰ ਆਪਾਂ ਆਜ਼ਾਦੀ ਦਾ ਸ਼ਾਸਨ ਕਹਿ ਦਿੰਦੇ, ਸਾਡਾ ਆਪਣਾ ਰਾਜ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਲੋਕਤੰਤਰ ਕਹਿ ਦਿੰਦੇ ਹਾਂ, ਜਿਹਨੂੰ ਪ੍ਰਜਾਤੰਤਰ ਕਹਿ ਦਿੰਦੇ ਹਾਂ। ਤੇ ਸਾਡੇ ਦੇਸ਼ 'ਚ ਅੱਜ ਵੀ 16 ਕਰੋੜ ਤੋਂ ਵੱਧ ਲੋਕ ਅਜਿਹੇ ਆ ਜੋ ਪੀਣ ਯੋਗ ਪਾਣੀ ਨੂੰ ਤਰਸਦੇ ਆ, ਤੇ ਪਾਣੀ ਦੇ ਸੋਮੇ ਜਿਹੜੇ ਆ ਸੁੱਕ ਰਹੇ ਆ, ਖੁਸ਼ਕ ਹੋ ਰਹੇ ਆ। ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਦੇ ਸਾਡੇ ਪਾਸ ਕੋਈ ਢੰਗ ਤਰੀਕਾ, ਕੋਈ ਯੋਜਨਾ, ਕੋਈ ਯਤਨ ਨਹੀਂ ਆ। ਤੇ ਬਹੁਤ ਵੱਡੀ ਗਿਣਤੀ ਜਿਹੜੀ ਹੈ, ਬੇਸ਼ਕੀਮਤੀ ਜਿਹੜਾ ਸਾਸਾ ਜੀ ਦਾ ਅਸੀਂ ਜ਼ਿਕਰ ਕੀਤਾ ਸੀ ਆਪਣੇ ਪ੍ਰੋਗਰਾਮ ਦੇ ਸ਼ੁਰੂ 'ਚ, ਵੀ ਅਸੀਂ ਇਹ ਪਾਣੀ ਦੀ ਇੱਕ ਇੱਕ ਮਹਾਨਤਾ ਜਿਹੜੀ ਹੈ, ਜਿਹੜੀ ਗੁਰੂਆਂ ਪੀਰਾਂ ਨੇ ਵੀ ਇਹਨਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਸੀ, ਇਸ ਬੇਸ਼ਕੀਮਤੀ ਪਾਣੀ ਦੇ ਸਾਸੇ ਸੰਭਾਲਣ 'ਚ ਕੋਈ ਆਪਾਂ ਸੁਚੇਤ ਨਹੀਂ ਹੈਗੇ, ਤੇ ਨਾ ਹੀ ਸਾਡੇ ਕੋਈ ਇੱਦਾਂ ਦੀ ਕੋਈ ਸਮਰੱਥਾ ਆ। ਤੇ ਨੀਤੀ ਆਯੋਗ ਦੀ ਜਿਹੜੀ ਚੇਤਾਵਨੀ ਇਹ ਆ ਵੀ 2030 ਤੱਕ ਪਾਣੀ ਦੀ ਮੰਗ ਤੇ ਸਪਲਾਈ ਵਿੱਚ 40% ਦਾ ਫਰਕ ਪੈਣ ਨਾਲ 70 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ, ਲਗਭਗ ਅੱਧੀ ਆਬਾਦੀ ਜਿਹੜੀ ਆ ਉਹ ਪੀਣ ਉਹਨਾਂ ਵਾਸਤੇ ਪੀਣ ਦਾ ਪਾਣੀ ਉਪਲਬਧ ਨਹੀਂ ਰਹਿਣਾ ਅਗਲੇ 4-5 ਸਾਲ ਦੇ ਵਿੱਚ, ਬਹੁਤ ਛੋਟਾ ਸਮਾਂ, 26 ਲਗਭਗ ਆਪਣੀ ਅਖੀਰ ਵਾਲੇ ਪਾਸੇ ਨਹੀਂ ਜਾ ਰਿਹਾ, ਤੇ 2030 ਜਿਹੜਾ ਹੈ। ਤੇ ਜਿਹੜੀ ਸਾਡੇ ਦੇਸ਼ ਦੀ ਅੱਧੀ ਵਸੋਂ ਜਿਹੜੀ ਆ ਉਹ ਖੇਤੀ ਉੱਪਰ ਸਿੱਧੇ ਤੇ ਅਸਿੱਧੇ ਰੂਪ ਵਿੱਚ ਨਿਰਭਰ ਆ, ਤੇ ਆ ਮੌਨਸੂਨ ਜਾਂ ਪਾਣੀ ਦੀ ਘਾਟ ਕਮੀ ਕਾਰਨ ਕਰੋੜਾਂ ਕਿਸਾਨ ਤੇ ਖੇਤ ਮਜ਼ਦੂਰ ਜਿਹੜਾ ਪ੍ਰਭਾਵਿਤ ਹੋ ਰਹੇ ਆ। ਇਸ ਸਾਲ ਅਸੀਂ ਇਹ ਜਿਹੜੀ ਹੈ ਨਾ ਇਹ ਖਤਰਾ ਜਿਹੜਾ ਆਪਣੀ ਅੱਖਾਂ ਨਾਲ ਵੇਖ ਰਹੇ ਹਾਂ ਇੱਥੇ ਪੰਜਾਬ ਦੀ ਧਰਤੀ ਤੇ, ਜਿਹਦਾ ਨਾਂ ਹੀ ਪਾਣੀਆਂ ਦੇ ਪਿੱਛੇ ਪੰਜ ਆਬ, ਜਿਹਨੂੰ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ, ਉੱਥੇ ਇਹ ਹਾਲ ਆ ਜਿਹਦਾ ਜਿਹਦੇ 'ਚ ਦਰਿਆ ਜਿਹੜੇ ਆ ਜਿਹਦਾ ਨਾਂ ਹੀ ਦਰਿਆਵਾਂ ਦੇ ਪਿੱਛੇ ਪਿਆ ਹੋਇਆ। ਅੱਛਾ, ਦੁਨੀਆਂ ਭਰ ਵਿੱਚ ਸੰਸਾਰ ਭਰ ਜਿਹੜਾ 20% ਪਾਣੀ ਆ ਉਹ ਸਿਰਫ ਜਿਹੜੇ ਸਭ ਤੋਂ ਵੱਧ ਬਰਬਾਦੀ ਉਹ ਸਨਅਤੀ ਇਕਾਈਆਂ ਕਰ ਰਹੀਆਂ ਆ ਸੰਸਾਰ ਭਰ ਵਿੱਚ, ਇਕੱਲੇ ਭਾਰਤ ਜਾਂ ਪੰਜਾਬ 'ਚ ਨਹੀਂ, ਵਰਲਡ ਵਾਈਡ ਜਿਹੜੀ ਇਹ ਇੱਕ ਰਿਪੋਰਟ ਆ। ਤੇ ਇਹ ਗੱਲ ਬਿਲਕੁਲ ਸਵੇ ਸਿੱਧ ਆ ਭਈ ਸਾਡੇ ਪਾਣੀ ਦਾ ਜਿਹੜਾ ਉਤਪਾਦਨ ਤੇ ਰੁਜ਼ਗਾਰ 'ਤੇ ਵੀ ਅਸਰ ਪੈਂਦਾ ਪਾਣੀ ਦੇ ਸੰਕਟ ਦਾ। ਤੇ ਵਿਸ਼ਵ ਬੈਂਕ ਜਿਹੜੀ ਵਰਲਡ ਬੈਂਕ ਕੀ ਕਹਿੰਦਾ ਵਾ ਵੀ ਜਲ ਸੰਕਟ ਕਾਰਨ ਭਾਰਤ ਦੇ ਕੁੱਲ ਘਰੇਲੂ ਉਤਪਾਦਨ 'ਚ 6% ਤੱਕ ਦੀ ਕਮੀ ਆ ਸਕਦੀ ਆ। ਤੇ ਭਾਰਤ ਵਿੱਚ ਜਲ ਜੀਵਨ ਮਿਸ਼ਨ ਨਾਲ ਜੁੜੇ ਅਧਿਐਨ ਅਨੁਸਾਰ ਜੇਕਰ ਘਰਾਂ 'ਚ ਸਾਫ਼ ਪਾਣੀ ਮਿਲਣ ਲੱਗ ਪਵੇ ਤਾਂ ਛੋਟੇ ਬੱਚਿਆਂ ਦੀ ਮੌਤ ਦਰ ਵਿੱਚ ਕਾਫ਼ੀ ਕਮੀ ਆ ਸਕਦੀ। ਇਹਦੇ 'ਚ ਹੀ ਸਾਡਾ ਦੇਸ਼ ਬਹੁਤ ਅੱਗੇ ਆ, ਜਿਹੜੇ 1 ਤੋਂ 5 ਸਾਲ ਦੀ ਉਮਰ 'ਚ ਜਿਹੜੇ ਬੱਚੇ ਨੇ ਨਾ ਪੈਦਾ ਹੋ ਰਹੇ ਉਹ ਮੈਕਸੀਮਮ ਜਿਹੜੀ ਮੌਤ ਸੰਸਾਰ ਪੱਧਰ 'ਤੇ ਜੀ ਹੁੰਦੀ ਆ ਉਹ ਸਾਡੇ ਦੇਸ਼ ਭਾਰਤ ਵਿੱਚ ਹੁੰਦੀ ਆ। ਤੇ ਉਹਨਾਂ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਜਿਹੜਾ ਆ ਉਹ ਸਾਫ਼ ਪਾਣੀ ਨਾ ਹੋਣਾ ਆ। ਤੇ ਵਿਸ਼ਵ ਸਿਹਤ ਸੰਸਥਾ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਤੇ ਉਹ ਵੀ ਕਹਿੰਦੀ ਆ ਵੀ ਦੂਸ਼ਿਤ ਪਾਣੀ ਦੇ ਸਫਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਭਰ 'ਚ 5 ਸਾਲ ਤੋਂ ਘੱਟ ਉਮਰ ਦੇ 4.85 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਆ। ਉਹਦਾ ਮਤਲਬ ਇਹ ਆ ਵੀ ਰੋਜ਼ਾਨਾ 1000 ਤੋਂ ਵੱਧ ਬੱਚੇ ਦੂਸ਼ਿਤ ਪਾਣੀ ਪੀਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਨੇ, ਮਤਲਬ ਰੋਜ਼ ਦੇ ਰੋਜ਼ ਸੰਸਾਰ ਪੱਧਰ 'ਤੇ। ਤੇ ਯੂਨੀਸੈਫ ਜਿਹੜੀ ਆ ਇਹ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਅੰਤਰ UNO ਦੀ ਜਿਹੜੀ ਇੱਕ ਮਤਲਬ ਸੰਸਥਾ ਆ ਉਹ ਵੀ ਵਿਸ਼ਵ ਭਰ 'ਚ ਸਕੂਲ ਜਾਂਦੇ 3 ਚੋਂ 1 ਬੱਚੇ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ, ਇਹ ਉਹਦੀ ਰਿਪੋਰਟ ਆ। ਤੇ ਸਾਡਾ ਫਿਰ ਜਿਹੜਾ ਪਲੈਨਿੰਗ ਕਮਿਸ਼ਨ ਆ ਜਿਹਨੂੰ ਅੱਗੇ ਕਹਿੰਦੇ ਹੁੰਦੇ ਸੀ ਉਹ ਨੀਤੀ ਆਯੋਗ ਆ, ਉਹ ਕਹਿ ਰਿਹਾ ਵੀ 21 ਵੱਡੇ ਸ਼ਹਿਰਾਂ 'ਚ ਧਰਤੀ ਹੇਠਲਾ ਪਾਣੀ ਖਤਮ ਹੋਣ ਨੇੜੇ ਆ ਸਾਡੇ ਭਾਰਤ ਵਿੱਚ, ਤੇ ਜਿਹਦੇ ਨਾਲ 10 ਕਰੋੜ ਦੇ ਕਰੀਬ ਲੋਕਾਂ ਨੇ ਪ੍ਰਭਾਵਿਤ ਹੋਣ ਦਾ ਖਦਸ਼ਾ ਆ। ਤੇ ਭਾਰਤ ਦੇ ਕਈ ਸ਼ਹਿਰਾਂ 'ਚ ਲੋਕਾਂ ਨੂੰ ਪਾਣੀ ਦੀ ਘਾਟ ਪੂਰੀ ਕਰਨ ਲਈ ਟੈਂਕਰ ਜਾਂ ਬੋਤਲ ਬੰਦ ਪਾਣੀ ਖਰੀਦਣਾ ਪੈਂਦਾ, ਤੇ ਕਈ ਕਈ ਮੀਲ ਜਿਹੜਾ ਪੈਦਲ ਤੁਰ ਕੇ ਜਾਣਾ ਪੈਂਦਾ ਪਾਣੀ ਲੈਣ ਲਈ, ਉਹ ਵੀ ਛੱਪੜਾਂ ਟੋਬਿਆਂ ਦਾ ਪਾਣੀ, ਕੋਈ ਸਾਫ਼ ਪਾਣੀ ਨਹੀਂ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਵੀ ਪੇਂਡੂ ਖੇਤਰ 'ਚ ਰਹਿੰਦੇ 22% ਤੇ ਸ਼ਹਿਰੀ ਖੇਤਰ ਦੇ 12% ਬਜ਼ੁਰਗ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਆ। ਤੇ ਸਾਡਾ ਗੁਰੂਗ੍ਰਾਮ ਇਹਨੂੰ ਕਹਿੰਦੇ ਜਿਹਦਾ ਪਹਿਲਾਂ ਨਾਂ ਗੁੜਗਾਓਂ ਸੀ, ਦਿੱਲੀ ਦੇ ਹਵਾਈ ਅੱਡੇ ਦੇ ਨਾਲ ਬਿਲਕੁਲ ਲੱਗਦਾ ਸ਼ਹਿਰ ਆ ਜਿਹੜਾ, ਇਹਨੂੰ ਮਿਲੇਨੀਅਮ ਸਿਟੀ ਵੀ ਕਹਿੰਦੇ ਆ। ਤੇ ਇਹਦੇ ਤੋਂ 60 ਕਿਲੋਮੀਟਰ ਦੂਰ ਨੂੰ ਜ਼ਿਲ੍ਹਾ ਆ ਇੱਕ, ਤੇ 30 ਪਿੰਡਾਂ ਦੇ ਵਿੱਚ ਟੈਂਕਰਾਂ ਨਾਲ ਪਾਣੀ ਦਾ ਸਪਲਾਈ ਜਿਹੜੀ ਅੱਜ ਦੀ ਤਰੀਕ ਵਿੱਚ ਕੀਤੀ ਜਾ ਰਹੀ ਆ, ਲੋਕਾਂ ਨੂੰ ਮਤਲਬ ਟੈਂਕਰ ਦੇ ਰਾਹੀਂ ਇੱਕ ਘਰ ਨੂੰ ਬਾਲਟੀ ਜਾਂ ਦੋ ਬਾਲਟੀਆਂ ਵੀ ਮੇਰੇ ਖਿਆਲ ਇੱਕ ਦਿਨ ਦਾ ਪਾਣੀ ਨਹੀਂ ਮਿਲਦਾ ਹੋਊਗਾ। ਤੇ ਵੇਖੋ ਜਿਹੜਾ ਹਰਿਆਣਾ ਉਹ ਦਿੱਲੀ ਦੇ ਨਾਲ ਬਿਲਕੁਲ ਖਹਿ ਕੇ ਛੂ ਕੇ ਲੰਘਦਾ ਰਾਜ ਆ, ਜੇ ਕਹਿ ਲਈਏ ਵੀ ਉਹ ਦਿੱਲੀ ਦਾ ਹਿੱਸਾ ਕਹਿ ਸਕਦੇ ਆ। ਤੇ ਅੱਛਾ, ਇੱਥੇ ਸਰਕਾਰ ਵੀ ਪਿਛਲੇ 2 ਸਾਲਾਂ ਤੋਂ ਡਬਲ ਇੰਜਨ ਦੀ ਜਿਹੜੀ ਕਿੱਲ ਕਿੱਲ ਕੇ ਕਹਿੰਦੇ ਆ ਵੀ ਡਬਲ ਇੰਜਨ ਕੀ ਸਰਕਾਰ ਲੈ ਕੇ ਆਓ, ਫਿਰ ਵਿਕਾਸ ਕੀ ਹਨੇਰੀ ਆਏਗੀ। ਤੇ ਹਨੇਰੀ ਕਿਹੜੀ ਆ ਰਹੀ ਆ? ਉਹ ਇਹ ਆ ਰਹੀ ਜਿਹੜੀ ਮੈਂ ਬਿਆਨ ਕਰ ਰਿਹਾ ਵਾਂ, ਤੇ ਜਿੱਥੇ 30 ਪਿੰਡਾਂ ਦੇ ਲਗਭਗ 50,000 ਵਸਨੀਕ ਲਈ ਹਰ ਘਰ ਮੇਂ ਜਲ ਨਹੀਂ ਪਹੁੰਚਿਆ। ਇਹ 0.5 ਲੱਖ ਲੋਕ ਪਾਣੀ ਦੀ ਯਕੀਨਨ ਸਪਲਾਈ ਬਦਲਿਆ ਆਪਣੇ ਜਿਹੜਾ ਵੋਟ ਦਾ ਅਧਿਕਾਰ ਉਹਦਾ ਸੌਦਾ ਕਰ ਸਕਦੇ ਆ, ਭਾਵ ਕਿ ਆਪਣੀ ਵੋਟ ਜਿਹੜੀ ਆ ਜਾਂ ਜ਼ਮੀਰ ਵੇਚ ਸਕਦੇ ਆ। ਇਹ ਲੋਕ ਆਪਣਾ ਇਲਮ, ਆਪਣਾ ਇਲਹਾਮ, ਆਪਣਾ ਇਮਾਨ, ਆਪਣਾ ਧਰਮ ਦੀਨ ਮਾਨ ਵੀ ਵੇਚ ਸਕਦੇ ਆ। ਇਹ ਸਾਡੇ ਲੋਕਾਂ ਦੀ ਇੱਕ ਜਿਹੜਾ ਸਮਾਜਿਕ, ਜਿਹੜੀ ਸਮਾਜ ਦੀ ਡਿੱਗਦੀ ਹੋਈ ਇੱਕ ਜਿਹੜੀ ਨਾ ਉਹ ਉਦਾਹਰਣ ਆ ਲੋਕਾਂ ਦੇ ਮਨਾਂ ਦੀ, ਜ਼ਮੀਰਾਂ ਦੀ, ਆਤਮਾਵਾਂ ਦੀ ਡਿੱਗਦੀ ਹੋਈ ਇੱਕ ਆਮ ਸਧਾਰਨ ਲੋਕਾਂ ਦੀ ਇੱਕ ਤਸਵੀਰ ਹੈ, ਇੱਕ ਸਬੂਤ ਆ। ਤੇ ਫਿਰ ਵਰਲਡ ਆਰਗੇਨਾਈਜੇਸ਼ਨ ਜਿਹੜੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹਨੂੰ ਵਿਸ਼ਵ ਸਿਹਤ ਸੰਸਥਾ ਕਿਹਾ ਜਾਂਦਾ ਆ, ਉਹ ਦੂਸ਼ਿਤ ਪਾਣੀ ਪੀਣ ਦੇ ਸਫਾਈ ਦੀ ਘਾਟ ਕਾਰਨ ਹਰ ਸਾਲ ਦੁਨੀਆ ਭਰ ਵਿੱਚ 70 ਲੱਖ ਲੋਕਾਂ ਦੀ ਮੌਤ, ਤੇ ਜਿਨ੍ਹਾਂ 'ਚ ਵੱਡੀ ਗਿਣਤੀ ਬਜ਼ੁਰਗਾਂ ਬੱਚਿਆਂ ਦੀ ਹੁੰਦੀ ਆ, ਬਹੁਤੇ ਇਹ ਇਹਦਾ ਸ਼ਿਕਾਰ ਹੁੰਦੇ ਆ। ਤੇ ਨੀਤੀ ਜੋ ਕਿ ਕਹਿੰਦਾ ਵੀ ਕੰਪੋਜ਼ਿਟ ਵਾਟਰ ਮੈਨੇਜਮੈਂਟ ਇੰਡੈਕਸ ਰਿਪੋਰਟ, ਜਿਹੜੀ ਇਹਨਾਂ ਦੇ ਰਿਪੋਰਟ ਦਾ ਨਾਂ ਆ, ਉਹ ਹੈਗਾ ਵੀ ਸਾਡੇ ਦੇਸ਼ 'ਚ ਲਗਭਗ 60 ਕਰੋੜ ਲੋਕ ਪਾਣੀ ਦੀ ਘਾਟ ਕਾਰਨ ਤਣਾਅ ਵਿੱਚ ਰਹਿੰਦੇ ਆ, ਤੇ ਜਲ ਸੰਕਟ ਨਾਲ ਜੂਝ ਰਹੇ ਕਈ ਸੂਬਿਆਂ 'ਚ ਪੀਣ ਵਾਲਾ ਪਾਣੀ ਘਰ ਲਿਆਉਣ ਲਈ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਔਸਤਨ 173 ਕਿਲੋਮੀਟਰ ਤੁਰਨਾ ਪੈਂਦਾ ਹੈ। ਤੇ ਪਾਣੀ ਲਿਆਉਣ ਦੀ ਜ਼ਿੰਮੇਵਾਰੀ ਵਧੇਰੇ ਕਰਕੇ ਔਰਤਾਂ ਦੀ ਹੁੰਦੀ ਆ ਤੇ ਲੜਕੀਆਂ ਦੀ ਹੁੰਦੀ ਆ। ਇਹ ਸ਼ੁਰੂ ਤੋਂ ਹੀ ਸਾਡੇ ਸੱਭਿਆਚਾਰ ਕਲਚਰ ਦੇ ਵਿੱਚ ਹੀ ਰਿਹਾ ਆ। ਤੇ ਇੱਥੇ ਗੱਲ ਇੱਕ ਹੋਰ ਵੀ ਨੋਟ ਕਰਨ ਵਾਲੀ ਇਹ ਆ ਵੀ 1 ਲੀਟਰ ਬੋਤਲ ਬੰਦ ਪਾਣੀ ਦੀ ਲਗਭਗ ਬੋਤਲ 'ਚ ਸ਼ੁੱਧ ਪਾਣੀ, ਜਿਹੜਾ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਜਿਹੜਾ ਨਾ ਉਹ 5.5 ਲੀਟਰ ਪਾਣੀ ਬਰਬਾਦ ਹੋ ਜਾਂਦਾ ਆ। 1 ਲੀਟਰ ਪਾਣੀ ਜਿਹੜਾ ਉਹਨੂੰ ਸ਼ੁੱਧ ਕਰਨ ਲਈ ਜਾਂ ਸਾਫ਼ ਸੁਥਰਾ ਪਾਣੀ ਜਾਂ ਉਹਨੂੰ ਬਿਲਕੁਲ ਪੀਣ ਯੋਗ ਬਣਾਉਣ ਦੇ ਵਿੱਚ ਜਿਹੜਾ 5-6 ਲੀਟਰ ਪਾਣੀ, 5.5 ਲੀਟਰ ਕਹਿ ਲਈਏ, ਉਹ ਖਰਾਬ ਹੋ ਜਾਂਦਾ, ਵੇਸਟ ਹੋ ਜਾਂਦਾ। ਤੇ ਸਾਡੇ ਘਰਾਂ 'ਚ ਜਿਹੜਾ RO ਸਿਸਟਮ ਲੱਗਿਆ ਵਾ ਉਹ ਸਾਡੇ ਪਾਣੀ ਦੀ ਵੱਡੇ ਪੱਧਰ 'ਤੇ ਬਰਬਾਦੀ ਕਰ ਰਿਹਾ। ਤੇ ਬਦਕਿਸਮਤੀ ਤੋਂ ਹੋਰ ਇਹ ਆ ਵੀ ਸਾਡੇ ਸ਼ਹਿਰਾਂ 'ਚ ਪਾਈਪਲਾਈਨ ਦਾ ਪਾਣੀ ਵੀ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ। ਜਿਸ ਜਗ੍ਹਾ 'ਤੇ ਮੈਂ ਅੱਜ ਰਹਿ ਰਿਹਾ ਹਾਂ, ਇੱਥੇ 3ਜੇ ਦਿਨੀ ਉਹਦੇ ਵਿੱਚ ਟੂਟੀਆਂ ਦੇ ਵਿੱਚ ਜਿਹੜਾ ਗੰਦਾ ਪਾਣੀ, ਜਿਹੜਾ ਸੀਵਰੇਜ ਨਾਲ ਮਿਲਿਆ ਹੋਇਆ ਪਾਣੀ, ਬੜੀ ਹਾਹਾਕਾਰ ਮੱਚਦੀ ਆ, ਜਿਹਨੂੰ ਅਸੀਂ ਲਗਭਗ ਦੁਖੀ ਹੋ ਕੇ ਆਪਾਂ 10-15 ਸਾਲ ਪਹਿਲਾਂ ਬਿਲਕੁਲ ਤਿਆਗ ਚੁੱਕੇ ਹਾਂ, ਉਹ ਜਿਹੜਾ ਨਾ ਉਹ ਵੀ ਨਹੀਂ ਸੁਰੱਖਿਅਤ ਹੈਗਾ। ਤੇ ਸਾਡੇ ਅਜੇ ਕੁਝ ਮਹੀਨੇ ਹੋਏ ਆ ਵੀ ਮੱਧ ਪ੍ਰਦੇਸ਼ ਦੇ ਵਿੱਚ ਇੰਦੌਰ, ਜਿਹਨਾਂ ਸਾਨੂੰ ਭਾਰਤ ਦਾ ਨੰਬਰ 1 ਸੋਹਣਾ ਕਲੀਨ ਸਾਫ਼ ਸੁਥਰਾ ਸ਼ਹਿਰ ਦਾ ਜਿਹੜਾ ਦਰਜਾ ਆ, ਉਹ ਮੈਂ ਇੱਕ ਵਾਰੀ ਮੈਨੂੰ ਇੰਦੌਰ ਜਾਣ ਦਾ ਮੌਕਾ ਮਿਲਿਆ ਸੀਗਾ, 24 ਘੰਟੇ ਲਈ ਆਪਾਂ ਉੱਥੇ ਠਹਿਰੇ ਸੀਗੇ। ਮੈਂ ਦੇਖਿਆ ਬਿਲਕੁਲ ਇਹਦੇ 'ਚ ਕੋਈ ਨਹੀਂ ਸਾਫ਼ ਸਫਾਈ ਦੇ ਵਿੱਚ ਉਹ ਹੈਗਾ ਆ, ਲੇਕਿਨ ਉੱਥੇ ਪਿੱਛੇ ਜੇ ਜਿਹੜਾ ਗੰਦਾ ਪਾਣੀ ਪੀਣ ਦੇ ਨਾਲ ਦਰਜਣਾਂ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀਗੀਆਂ ਇੰਦੌਰ ਸ਼ਹਿਰ ਦੇ ਵਿੱਚ, ਤੇ ਸੈਂਕੜੇ ਲੋਕਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਸੀ। ਤੇ ਜਿੱਥੇ ਧਰਤੀ ਹੇਠਲੇ ਪਾਣੀ ਦਾ 70% ਹਿੱਸਾ ਜਿਹੜਾ ਉਹ ਪ੍ਰਦੂਸ਼ਿਤ ਆ, ਖਰਾਬ ਆ। ਤੇ ਇਹ ਅਸੀਂ ਯਾਦ ਹੀ ਨਹੀਂ ਰੱਖਦੇ ਕਿ ਪੀਣ ਯੋਗ ਪਾਣੀ ਦੀ ਪੂਰਤੀ ਦੇ ਮਾਮਲੇ ਸਾਡਾ ਦੇਸ਼ ਵਿਸ਼ਵ ਵਿੱਚ ਸਭ ਤੋਂ ਥੱਲੇ ਆ, ਸਭ ਤੋਂ ਲਾਸਟ ਦੇ। ਇਹਦੇ ਲਈ ਸਾਡੇ ਪਾਸ ਮੀਂਹ ਦੇ ਪਾਣੀ ਸੰਭਾਲਣ ਲਈ ਪਾਣੀ ਦੀ ਸੰਜਮਨਾ ਵਰਤੋਂ ਬਗੈਰ ਕੋਈ ਚਾਰਾ ਨਹੀਂ ਹੈਗਾ। ਸੀਵਰੇਜ ਦੇ ਪਾਣੀ ਨੂੰ ਸੋਧ ਕੇ ਉਸਾਰੀ, ਬਾਗਬਾੜੀ ਤੇ ਖੇਤੀਬਾੜੀ ਲਈ ਵਰਤਣਾ, ਜਿਹਨੂੰ ਆਪਾਂ ਵਾਟਰ ਟਰੀਟਮੈਂਟ ਪਲਾਂਟ ਕਹਿ ਦਿੰਦੇ ਹਾਂ, ਉਹਦਾ ਵੀ ਕੋਈ ਪ੍ਰਬੰਧ ਨਹੀਂ ਅਜੇ ਤੱਕ ਲੱਗਿਆ। ਤੇ ਇਹਨੂੰ ਯਕੀਨੀ ਬਣਾਉਣਾ ਚਾਹੀਦਾ, ਵਾਟਰ ਟਰੀਟਮੈਂਟ ਪਲਾਂਟ ਲਾ ਕੇ ਜਿਹੜਾ ਗੰਦੇ ਪਾਣੀ ਨੂੰ ਮੁੜ ਤੋਂ ਜਿਹੜਾ ਰੀਸਾਈਕਲ ਕਰਨ ਵਾਸਤੇ ਰੁੱਖ ਲਗਾਉਣਾ, ਤੇ ਉਹਨੂੰ ਪਾਲਣਾ ਤੇ ਸੰਭਾਲਣਾ। ਆਮ ਤੌਰ 'ਤੇ ਸਾਡੇ ਬਹੁਤ ਸਾਰੀਆਂ ਸੰਸਥਾਵਾਂ ਵੇਖੀਆਂ ਜਾਂ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਜਾਂ ਬਹੁਤ ਸਾਰੇ ਕਈ ਜਿਹੜੇ ਸਿਰਫ ਇੱਕ ਨਾਂ ਦੀ ਖਾਤਰ ਰੁੱਖ ਨੂੰ ਲਗਾ ਤੇ ਦਿੰਦੇ ਆ, ਫੋਟੋ ਵੀ ਖਿਚਾ ਲੈਂਦੇ ਆ ਜਿਹੜੇ ਵਿਸ਼ਵ ਵਾਤਾਵਰਣ ਦਿਵਸ ਦੇ ਉੱਤੇ, ਪਰ ਉਹਨੂੰ ਮੁੜ ਕੇ ਲਗਾਉਣ ਤੋਂ ਬਾਅਦ ਭੁੱਲ ਜਾਂਦੇ ਆ। ਤੇ ਰੁੱਖ ਨੂੰ ਪਾਲਣਾ ਵੀ ਇੱਕ, ਉਹਨੂੰ ਸੰਭਾਲਣਾ, ਉਹਨੂੰ ਪਾਣੀ ਦੇਣਾ, ਉਹ ਮੰਗ ਕਰਦਾ ਆ। ਰੁੱਖ ਪਾਲਣ ਵਾਸਤੇ ਜਿਹੜੀ ਹੈ ਨਾ, ਬਾਅਦ ਵਿੱਚ ਜਦੋਂ ਵੱਡਾ ਹੋ ਜਾਂਦਾ ਫਿਰ ਭਾਵੇਂ ਉਹਦੇ ਹਲ ਕੋਈ ਵੇਖੇ ਨਾ, ਉਹ ਆਪਣੇ ਆਪ ਹੀ ਉਹ ਵਿਚਾਰਾ ਖਲੋਤਾ ਰਹਿੰਦਾ, ਲੇਕਿਨ ਪਾਲਣ ਵਾਸਤੇ ਉਹਨੂੰ ਥੋੜ੍ਹੀ ਜਿਹੀ ਸਾਂਭ ਸੰਭਾਲ ਦੀ ਦੇਖਭਾਲ ਦੀ ਲੋੜ ਹੁੰਦੀ ਜਿਹੜੀ ਨਹੀਂ ਕੀਤੀ ਜਾਂਦੀ। ਤੇ ਪਾਲਣ ਤੇ ਸੰਭਾਲਣ ਦੇ ਜਿਹੜੇ ਨਾਰਾਵਾਜ ਆ ਉਹ ਸਿਰਫ ਵਿਖਾਵੇ ਤੱਕ ਹੀ ਆ, ਤੇ ਆਪਾਂ ਵਿਖਾਵੇ ਤੇ ਇਹਨੂੰ ਸੀਮਤ ਨਹੀਂ ਕਰਨਾ ਚਾਹੀਦਾ, ਇਹਨੂੰ ਅਸਲੀਅਤ ਰੂਪ 'ਚ ਦਰਸਾਉਣਾ ਚਾਹੀਦਾ ਤੇ ਇਹਦੇ ਸਾਰਥਕ ਸਿੱਟੇ ਜਿਹੜੇ ਆ ਜੰਗਲਾਂ ਨੂੰ ਕਟਾਈ ਨੂੰ ਰੋਕ ਕੇ। ਤੇ ਪਿੱਛੇ ਜੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਸੀਗਾ ਸਰਕਾਰ ਨੇ ਝੋਨਾ ਲਾਉਣ ਦਾ ਜਿਹੜਾ ਸੀ ਨਾ, ਅਸਲ ਵਿੱਚ ਲੋਕ ਵਿਸਾਖ ਦੇ ਮਹੀਨੇ 'ਚ ਕਣਕ ਵੱਢਦੇ ਆ ਸਾਰੀ ਝੋਨਾ ਲਗਾਉਣਾ ਸ਼ੁਰੂ ਕਰ ਦਿੰਦੇ ਸੀ ਬਰਸਾਤ ਤੋਂ 2 ਮਹੀਨੇ ਪਹਿਲਾਂ ਹੀ, ਤੇ ਉਹ ਸਰਕਾਰ ਨੇ ਸਖ਼ਤੀ ਨਾਲ ਮਨ੍ਹਾ ਕੀਤਾ, ਜਿਹਦੇ ਨਾਲ ਕੁਛ ਇੱਕ ਫਰਕ ਪਿਆ ਸੀ ਸਾਡੇ ਧਰਤੀ ਹੇਠਲੇ ਪਾਣੀ 'ਚ। ਤੇ ਸਰਕਾਰ ਚਾਹੇ ਤਾਂ ਇਹਨੂੰ ਸਟ੍ਰਿਕਟਲੀ ਇਹਦੇ ਵਿਰੁੱਧ ਕੋਈ ਨਾ ਕੋਈ ਕਰ ਸਕਦੀ ਆ। ਇਹ ਮੇਰਾ ਜਿਹੜਾ ਸੀਗਾ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਸੰਕਟ ਜਿਹੜਾ ਸਾਡੇ ਸਾਹਮਣੇ ਆ ਰਿਹਾ, ਜਿਹੜਾ ਜਿਹੜੀਆਂ ਅਸੀਂ ਆਪਣੀ ਪੀੜ੍ਹੀਆਂ ਨੂੰ ਦੇ ਕੇ ਕੀ ਜਾ ਰਹੇ ਹਾਂ, ਉਹਨਾਂ ਲਈ ਜਿਹੜਾ ਨਾ ਪੀਣ ਵਾਲਾ ਪਾਣੀ ਖਤਮ ਕਰਕੇ ਜਾ ਰਹੇ ਹਾਂ। ਆਮ ਤੌਰ 'ਤੇ ਜਿਹੜੀਆਂ ਜਨਰੇਸ਼ਨ ਹੁੰਦੀਆਂ ਵਾ, ਜਿਹੜੇ ਪੁਰਖੇ ਹੁੰਦੇ ਆ ਆਪਣੇ ਆਉਣ ਵਾਲੇ ਬੱਚਿਆਂ ਲਈ ਬੜਾ ਕੁਛ ਚੰਗਾ ਜਿਹੜਾ ਛੱਡ ਕੇ ਜਾਂਦੇ ਆ, ਆਪ ਤਿਆਗ ਕਰ ਲੈਂਦੇ, ਪਰ ਬੱਚੇ ਇਸ ਕਰਕੇ ਤਿਆਗ ਕਰਦੇ ਵੀ ਸਾਡੇ ਆਉਣ ਵਾਲੇ ਬੱਚੇ ਦੁਖੀ ਨਾ ਹੋਣ, ਤੰਗ ਨਾ ਹੋਣ। ਲੇਕਿਨ ਅਸੀਂ ਉਦੋਂ ਉਲਟ ਕਰ ਰਹੇ ਹਾਂ, ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਪਾਣੀ ਦੇ ਪਿਆਸ ਦੇ ਨਾਲ ਤੜਪਦਾ ਵੇਖਣ ਲਈ ਜਿਹੜਾ ਨਾ ਉਹਦੀ ਬੜੀ ਬੇਰਹਿਮੀ ਨਾਲ ਵਰਤੋਂ ਕਰ ਰਹੇ ਹਾਂ। ਇਹ ਮੇਰੀ ਬੇਨਤੀ ਜਿਹੜੀ ਮੈਂ ਬਾਦਲ ਸਾਹਿਬ ਬੇਨਤੀ ਕਰੂੰਗਾ ਵੀ ਆਪਾਂ ਜਿਹੜਾ ਮੁੜ ਕੇ 2 ਮਿੰਟ ਲਈ ਜਿਹੜਾ ਕਰਿਓ ਜਿਹੜਾ ਤਬਸਰਾ ਤੁਸੀਂ
1: ਜੀ। ਖਹਿਰਾ ਸਾਹਿਬ, ਮੈਂ ਸਪੀਕਰ 'ਤੇ ਤੁਹਾਡਾ ਸਾਰਾ ਕੁਛ ਸੁਣ ਰਿਹਾ ਸਾਂ ਅਤੇ ਤੁਸੀਂ ਬਹੁਤ ਖਤਰਨਾਕ ਫਿਗਰ ਪੇਸ਼ ਕੀਤੇ ਨੇ, ਮੈਂ ਤਾਂ ਘਬਰਾਉਣ ਡਿਆ ਸਾਂ ਤੁਹਾਡੀ ਗੱਲ ਹੀ ਸੁਣ ਕੇ। ਹਾਂਜੀ,
0: ਤੁਸੀਂ ਜਿਹੜਾ ਕੀਤੀ ਨਾ, ਮੈਂ ਵੀ ਜਿਹੜੀ ਵੇਖੋ ਜਲ ਤੇ ਆਪਾਂ ਬੇਸ਼ੱਕ ਇੱਕ ਪ੍ਰੋਗਰਾਮ ਅੱਗੇ ਕੀਤਾ ਸੀਗਾ, ਲੇਕਿਨ ਇਹ ਖਤਰਾ ਜਿਹੜਾ ਹੈ ਉਦੋਂ ਨਹੀਂ ਅਸੀਂ ਉਦੋਂ ਸਿਰਫ ਅਸੀਂ ਪਾਣੀ ਦੀ ਮਹਾਨਤਾ ਜਿਹੜੀ ਸਾਡੇ ਗੁਰੂ ਸਾਹਿਬਾਂ ਨੇ ਇਹਨੂੰ ਏਡਾ ਉੱਚਾ ਦਰਜਾ ਦਿੱਤਾ ਉਹਦਾ ਵਾਸਤਾ ਪਾਇਆ ਸੀ ਅਸੀਂ ਲੋਕਾਂ ਨੂੰ ਵੀ ਇਹਦਾ ਕੋਈ ਸੰਭਾਲ ਕਰੋ, ਲੇਕਿਨ ਉਹ ਇਸ ਤਰ੍ਹਾਂ ਦੇ ਵਾਸਤਿਆਂ ਦਾ ਸਾਡੇ ਪੰਜਾਬੀਆਂ ਦਾ ਸੁਭਾਅ ਆ ਵੀ ਅਸੀਂ ਕੋਈ ਪਿਆਰ ਨਾਲ ਕਹੀ ਹੋਈ ਗੱਲ ਤੇ ਬਹੁਤਾ ਅਸਰ ਕਰਕੇ ਰਾਜੀ
1: ਜੀ ਨਹੀਂ ਪਿਆਰ ਦੀ ਗੱਲ ਦੇ ਸਾਡੇ ਤੇ ਅਸਰ ਨਹੀਂ ਹੁੰਦਾ, ਤੇ ਜੇ ਕੋਈ ਗੁੱਸੇ ਨਾਲ ਕਹੇ ਤੇ ਉਹਨੂੰ ਫਿਰ ਅਸੀਂ ਅੱਗੋਂ ਡਬਲ ਗੁੱਸਾ ਕਰਕੇ ਗੱਲ ਕਰਦੇ ਹਾਂ ਉਹਦੇ ਨਾਲ। ਤੇ ਗੱਲ ਇੱਦਾਂ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਅਸੀਂ ਬੜੀ ਬੇਕਿਰਕੀ ਬੇਰਹਿਮੀ ਤੇ ਬੇਸ਼ਰਮੀ ਨਾਲ ਪਾਣੀ ਦਾ ਇਸਤੇਮਾਲ ਕਰ ਰਹੇ ਹਾਂ, ਬੜੇ ਦੁੱਖ ਵਾਲੀ ਗੱਲ ਹੈ। ਲੋਕੀ ਆਪਣੇ ਘਰਾਂ ਅੱਗੇ ਕਾਰਾਂ ਸਾਫ਼ ਕਰਨ ਡਏ ਨੇ, ਪਾਈਪ ਫੁੱਲ ਸਪੀਡ 'ਤੇ ਚੱਲਣ ਡਈ ਹੈ, ਉਹ ਟਾਕੀ ਮਾਰੀ ਜਾਣ ਡਏ ਨੇ, ਫਿਰ ਚੁੱਕਣਗੇ 2 ਮਿੰਟ ਬਾਅਦ ਅਤੇ ਪਾਈਪ ਉੱਤੇ ਪਾਣੀ ਨਾਲ ਥੋੜ੍ਹੀ ਜਿਹੀ ਕਾਰ ਸਾਫ਼ ਕਰ ਲੈਣਗੇ, ਫਿਰ ਅੱਗੋਂ ਕਾਰ ਸਾਫ਼, ਅਤੇ ਲਗਾਤਾਰ ਅੱਧਾ ਘੰਟਾ ਪਾਣੀ ਗਲੀ ਦੇ ਵਿੱਚ ਚੱਲਣ ਡਿਆ ਹੈਗਾ,
0: ਛੱਪੜ ਲੱਗ ਜਾਂਦਾ।
1: ਹਾਂ, ਛੱਪੜ ਲੱਗ ਜਾਂਦਾ। ਅਤੇ ਜਿਹੜਾ ਜਿੱਥੋਂ ਇਹ ਜਿਹੜੇ ਪਾਣੀ, ਜਿਸ ਤਰ੍ਹਾਂ ਤੁਸੀਂ ਇੱਕ ਜ਼ਿਕਰ ਕੀਤਾ ਨਾ ਕਿ ਸਾਉਣ ਭਾਦਰੋਂ 'ਚ ਖੂਹਾਂ ਦੇ ਕੰਢਿਆਂ ਤੱਕ ਪਾਣੀ ਆ ਜਾਂਦਾ ਸੀ,
0: ਅਤੇ ਤੁਸੀਂ ਮੈਂ ਪਹਿਲਾਂ ਆਪਣੀ ਅੱਖਾਂ ਨਾਲ ਦੇਖਿਆ
1: ਇਹ, ਮੈਂ ਵੀ ਵੇਖਿਆ ਜੀ, ਅਤੇ ਮੈਂ ਬਾਲਟੀਆਂ ਨਾਲ ਲੋਕ ਪਾਣੀ ਕੱਢਦੇ ਵੇਖੇ ਨੇ, ਹੱਥ ਨਾਲ ਬਾਲਟੀਆਂ ਤਾਂ ਉਹਨੂੰ ਕੱਢ ਲੈਣਾ ਇੰਨਾ ਪਾਣੀ ਉੱਪਰ, ਜ਼ਮੀਨ ਦੀ ਸਤ੍ਹਾ ਦੇ ਬਰਾਬਰ, ਅਤੇ ਉਹਦੇ ਕੰਢੇ ਹੀ ਰਹਿ ਜਾਂਦੇ ਸਨ ਜਿਹੜੇ ਹੈਗੇ ਹਨ, ਬਾਕੀ ਜ਼ਮੀਨ ਦੀ ਸਤ੍ਹਾ ਦੇ ਬਰਾਬਰ ਪਾਣੀ ਅਸੀਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ। ਇੱਕ ਵਾਰੀ ਮੈਂ ਬੇਟ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ, ਅਤੇ ਉੱਥੇ ਖੂਹ ਦੇ ਆਲੇ ਦੁਆਲੇ ਕੋਈ ਚੰਗੀ ਤਰ੍ਹਾਂ ਉਹ ਮਾਣ ਜਿਹੜੀ ਹੁੰਦੀ ਆ ਉਹ ਨਹੀਂ ਸੀ, ਅਤੇ ਬਿਲਕੁਲ ਬਰਾਬਰ ਪਾਣੀ ਆਇਆ, ਅਤੇ ਉਹਨਾਂ ਨੇ ਇੱਧਰ ਉੱਧਰ ਕਿੱਲੇ ਠੋਕ ਕੇ ਅਤੇ ਉੱਤੇ ਰੱਸੇ ਬੱਧੇ ਕਿ ਅਸੀਂ ਵੀ ਇਹਦੇ 'ਚ ਹੀ ਨਹਾਉਂਦੇ ਹਾਂ, ਅਤੇ ਰੱਸਾ ਫੜ ਲਈਦਾ, ਅਤੇ ਜਾਲ ਤਾਂ ਵਿੱਚ ਸੁੱਟਿਆ ਕਿ ਡੰਗਰ ਨਾ ਕੋਈ ਵਿੱਚ ਡਿੱਗ ਪਵੇ।
0: ਬਿਲਕੁਲ ਡਿੱਗ ਪੈਂਦੇ ਸੀ ਡੰਗਰ, ਆਮ ਤੌਰ 'ਤੇ ਖੂਹਾਂ 'ਚ ਡਿੱਗ ਪੈਂਦੇ ਸੀ, ਜਿੱਦਾਂ ਆਪਾਂ ਇੱਕ ਕਹਾਵਤ ਨਹੀਂ ਬਣੀ ਖੋਤਾ ਏ ਖੂਹ 'ਚ ਪਾਤਾ, ਅਸੀਂ ਆਪ ਡੰਗਰ ਕੱਢਦੇ ਵੇਖੇ ਬਾਜਾ ਸਾਹਿਬ, ਖੂਹਾਂ ਦੇ ਵਿੱਚੋਂ ਡੰਗਰ ਭੱਜਾ ਭੱਜਾ ਜਾਂਦਾ ਸੀ, ਇੱਕਦਮ ਅੱਗੇ ਖੂਹ ਆ ਜਾਂਦਾ ਸੀ।
1: ਅੱਛਾ, ਤੇ ਖੋਤਾ ਖੂਹ 'ਚ ਤੇ ਪੈਣਾ ਸਮਝ ਸਕਦੇ ਹਾਂ, ਤੇ ਖੋਤੇ ਨੂੰ ਚੁਬਾਰੇ ਤੇ ਕਿੱਦਾਂ ਚੜਾਈਦਾ, ਜਿਹੜਾ ਇਹ ਕਿੱਦਾਂ ਚੜ ਗਏ ਖੋਤੇ 7ਵੀਂ 8ਵੀਂ ਮੰਜ਼ਿਲ ਆਏ ਚੁਬਾਰੇ ਦੇ ਉੱਤੇ। ਅੱਛਾ, ਗੱਲ
0: ਸਾਡੇ ਬਾਪਾ ਦਾ ਇਹ ਸਾਡੇ ਦੇਸ਼ ਵਿੱਚ ਰਾਜ ਹੀ ਖੋਤਿਆਂ ਦਾ।
1: ਮੈਂ ਇੱਕ ਕਾਰਟੂਨ ਵੇਖਿਆ, ਉਹ ਖੋਤਾ ਜਿਹੜਿਆ ਸੀ ਇੱਕ ਟਾਵਰ ਦੇ ਉੱਤੇ, ਤੇ ਆਲੇ ਦੁਆਲੇ ਬੰਦੇ ਖਲੋਤੇ ਤੇ ਉਹ ਸੋਚਾਂ 'ਚ ਪਏ, ਤੇ ਉਹ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਓਏ ਇਹ ਸੋਚ ਛੱਡੋ, ਇਹ ਚੜਿਆ ਕਿੱਦਾਂ ਵੈ ਭੁੱਲ ਜਾਓ, ਹੁਣ ਕੋਸ਼ਿਸ਼ ਕਰੀਏ ਇਹਨੂੰ ਲਾਉਣਾ ਕਿੱਦਾਂ ਵੈ। ਤੁਸੀਂ ਟਾਪਿਕ ਹੀ ਬਦਲ ਦਿੱਤਾ ਖੋਤੇ ਦੀ ਗੱਲ ਕਰ।
0: ਉਹ ਬਾਜਵਾ ਸਾਹਿਬ ਉਹ ਜਿਹੜਾ ਖੋਤੇ ਨੂੰ ਲਾਉਣ ਵਾਸਤੇ ਲੋਕਾਂ ਨੇ ਮਤਲਬ ਸੋਚਣਾ ਸ਼ੁਰੂ ਕਰ ਦਿੱਤਾ ਵਾ, ਤੇ ਖੋਤਾ ਛੇਤੀ ਥੱਲੇ ਤੱਕ ਸਾਡੇ ਮੇਰੀ ਗੱਲ ਹੈ ਪ੍ਰੋਗਰਾਮ ਤੇ ਔਨ ਰਿਕਾਰਡ ਗੱਲ ਜੇ।
1: ਅੱਛਾ
0: ਉਹ ਮੈਂ ਵੀ ਸੁਣੀ ਗੱਲ ਵੀ ਉਹ ਖੋਤੇ ਨੂੰ ਲਾਉਣ ਦੀਆਂ ਲੋਕੀ ਸਿਆਣੇ ਤਰਕੀਬਾਂ ਬਣਾਉਣ ਡੇ
1: ਆ। ਅੱਛਾ ਤੇ ਵਾਕਿਆ ਇਹ ਪਾਣੀ ਜਿਹੜਾ ਤੁਸੀਂ ਦੱਸਿਆ ਨਾ ਉਹਦੀ ਤਰਸਯੋਗ ਹਾਲਤ, ਬੰਬੇ ਦੇ ਲਾਗੇ ਇੱਕ ਜਗ੍ਹਾ ਜੇ ਬੰਬੇ ਤੋਂ ਬਾਹਰ, ਉੱਥੇ ਵਰਖਾ ਵੈਸੇ ਹੀ ਘੱਟ ਹੁੰਦੀ ਹੈ ਤੇ ਉੱਥੇ ਜਦੋਂ ਉੱਥੇ ਪਾਣੀ ਜੇ ਘੱਟ ਤੋਂ ਘੱਟ ਤਿੰਨ ਕੁ ਕਿਲੋਮੀਟਰ ਦੂਰ ਹੈ। ਉਹ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਸਾਫ ਨਹੀਂ ਟੋਭਿਆਂ ਦਾ ਪਾਣੀ ਤੇ ਛੱਪੜਾਂ।
0: ਬਿਲਕੁਲ ਜੀ ਬਿਲਕੁਲ ਜੀ ਜੀ।
1: ਅੱਛਾ ਜਦੋਂ ਉਹਨਾਂ ਦੇ ਜਿਹੜੇ ਉੱਥੇ ਨਾ ਬਜ਼ੁਰਗ ਹੀ ਰਹਿੰਦੇ ਨੇ ਤੇ ਗਰੀਬੀ ਦਾਵਾ ਤੇ ਭਾਰਤ ਵਿੱਚ ਜਿੰਨਾ ਕੁ ਹੈ ਤੁਹਾਨੂੰ ਪਤਾ ਹੀ ਹੈ।
0: ਬਿਲਕੁਲ
1: ਉਹਦੀ ਮੈਂ ਬ੍ਰਿਸ਼ਟ ਵੇਖੀ ਜੇ ਟੀਵੀ ਦੇ ਵਿੱਚ ਇੱਥੇ ਤੇ ਉੱਥੇ ਨਾ ਬਜ਼ੁਰਗ ਘਰਾਂ 'ਚ ਨੇ ਦੋ ਕੁ ਬੱਕਰੀਆਂ ਤੇ ਚਾਰ ਕੁ ਕੁੜੀਆਂ ਨੇ, ਉਹਨਾਂ ਕੋਲ ਤੇ ਲੱਕੜਾਂ ਦੀ ਛੰਨ ਹੈ, ਠੀਕ ਹੈ। ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸ਼ਹਿਰਾਂ 'ਚ ਮਜ਼ਦੂਰੀ ਕਰਨ ਤੁਰ ਗਏ ਨੇ। ਹੁਣ ਬਜ਼ੁਰਗ ਤੇ ਉਹ ਜਿਹੜੀ ਵਾਈਫ ਹੈ ਉਹ ਵੀ ਬਜ਼ੁਰਗ ਹੈ ਤੇ ਉਹ ਪਾਣੀ ਨਹੀਂ ਲਿਆ ਸਕਦੇ।
0: ਬਿਲਕੁਲ ਬਿਲਕੁਲ।
1: ਤੇ ਹਾਂ ਉਹਨੂੰ ਇੱਕ ਨਵਾਂ ਵਿਆਹ ਉਹ ਕਰ ਲੈਂਦੇ ਨੇ ਤੇ ਉਹ ਬਜ਼ੁਰਗ ਇੱਕ ਕੁੜੀ ਨਾਲ ਵਿਆਹ ਕਰਾਉਂਦਾ,
0: ਠੀਕ ਹੈ।
1: ਤੇ ਉਹ 18-19-20 ਹਾਂਜੀ 18-19-20 ਸਾਲ ਦੀ ਕੁੜੀ ਜਿਹੜੀ ਹੈ ਉਹ ਫਿਰ ਪਾਣੀ ਦਾ ਪ੍ਰਬੰਧ ਤੇ ਘਰ ਦੇ ਵਿੱਚ ਰੋਟੀ ਪਾਣੀ ਪਕਾਉਂਦੀ ਹੈ ਤੇ ਉਹ ਪਾਣੀ 3-4 ਕਿਲੋਮੀਟਰ ਤੋਂ ਲੈਣ, ਇਸ ਕਰਕੇ ਉਹ ਕੁੜੀ ਨਾਲ ਅਲਾਊਡ ਨਹੀਂ ਦੋ ਜਨਾਨੀਆਂ ਰੱਖਣੀਆਂ। ਪਰ ਗੌਰਮੈਂਟ ਉੱਧਰ ਧਿਆਨ ਹੀ ਨਹੀਂ ਦੇਣ ਦੀ ਵੀ ਨਹੀਂ ਤੇ ਇਹਨਾਂ ਨੇ ਧਿਆਏ ਮਰ ਜਾਣੇ।
0: ਬਿਲਕੁਲ ਬਿਲਕੁਲ।
1: ਅੱਛਾ ਹੁਣ ਨੰਬਰ 2 ਤੇ ਗਰੀਬੀ ਵੱਲ ਵੇਖਿਓ, ਕਿਉਂਕਿ ਇਹਨਾਂ ਦੇ ਬੱਚੇ ਸ਼ਹਿਰ 'ਚ ਕੰਮ ਕਰਦੇ ਨੇ ਤੇ ਥੋੜ੍ਹੇ ਬਹੁਤੇ ਉਹ ਪੈਸੇ ਆਉਂਦੇ ਨੇ ਤੇ ਇਹ ਖੁਸ਼ ਨੇ ਵੀ ਮਤਲਬ ਕਿ ਸਾਡੇ ਘਰ ਇੱਕ ਹੋਰ ਕੁੜੀ ਆ ਗਈ, ਨਾਲੇ ਮੇਰਾ ਵਿਆਹ ਹੋ ਗਿਆ, ਇਹ ਪਾਣੀ ਲਿਆਏਗੀ। ਉਧਰੋਂ ਕੁੜੀ ਦੇ ਘਰ ਦੇ ਖੁਸ਼ ਨੇ ਵੀ ਸਾਡੇ ਘਰ 'ਤੇ ਰੋਟੀ ਵੀ ਹੈ ਨਹੀਂ ਸੀ ਪਰ ਸਾਡੀ ਕੁੜੀ 'ਤੇ ਤਕਰੀਬਨ ਰੋਟੀ ਖਾਣ ਲੱਗ ਪਈ ਹੈ ਨਾ। ਹੁਣ ਅੱਗੋਂ ਅੱਗੋਂ ਅੰਦਾਜ਼ੇ ਤੁਸੀਂ ਲਾ ਲਓ।
0: ਬਿਲਕੁਲ ਜੀ ਬਿਲਕੁਲ ਬਿਲਕੁਲ। ਔਰ ਇਹ ਸਭ ਕੁਛ ਸਾਡੇ ਦੇਸ਼ ਦੀ ਆਜ਼ਾਦੀ ਦੇ 80-80 ਦਹਾਕੇ ਬੀਤ ਜਾਣ ਤੱਕ ਦੀ ਪੋਜੀਸ਼ਨ ਹੈ, ਇੱਕ ਤਸਵੀਰ ਹੈ,
1: ਤਸਵੀਰ ਹੈ ਜਿਹੜੀ ਹੁਣ ਬਹੁਤ ਸਾਰੀਆਂ ਗੱਲਾਂ ਕਰਨ ਨਾਲੋਂ ਕੋਈ ਇੱਕ ਅੱਧੀ ਗੱਲ ਹੀ ਕੀਤੀ ਜਾ ਸਕਦੀ ਹੈ। ਅਸੀਂ ਘੰਟਿਆਂ ਬੱਧੀ ਤੇ ਲੱਗੇ ਨਹੀਂ ਨਾ ਰਹਿ ਸਕਦੇ।
0: ਬਿਲਕੁਲ ਜੀ ਬਿਲਕੁਲ।
1: ਤੇ ਬਾਕੀ ਪਾਣੀ ਦਾ ਦੁਰਉਪਯੋਗ ਤੁਸੀਂ ਕਿਹਾ ਨਾ, ਮਤਲਬ ਕਿ ਉਹ ਟੈਂਕਰਾਂ ਨਾਲ ਲੋਕੀ ਪਾਣੀ ਮੰਗਾਉਂਦੇ ਨੇ
0: ਜਦੋਂ
1: ਉਹ ਟੈਂਕਰਾਂ ਲਈ ਮੰਗਾਉਂਦੇ ਨੇ ਤੇ ਫਿਰ ਇਹੋ ਹੀ ਪਾਣੀ ਟੈਂਕਰਾਂ ਚ ਲੱਦ ਕੇ ਉਹਨਾਂ ਕੋਲੋਂ ਪੈਸੇ ਲਏ ਜਾਂਦੇ ਨੇ।
0: ਠੀਕ ਠੀਕ ਹੈ ਬਾਜਵਾ ਸਾਹਿਬ। ਨੂੰ ਜਿਹੜਾ ਜਿਹੜਾ ਲਗਭਗ ਆਪਣੇ ਏਅਰਪੋਰਟ ਦੇ ਨਾਲ ਜੇ ਆਪਣੇ ਹਰਿਆਣੇ ਦਾ ਜਿਹੜਾ ਦਿੱਲੀ ਨਾਲ ਲੱਗਦਾ,
1: ਹਾਂਜੀ,
0: ਉਸ ਜ਼ਿਲ੍ਹੇ ਦੇ ਵਿੱਚ ਮਤਲਬ ਜਿਹੜੇ ਬਹੁਤ ਸਾਰੇ 25-30 ਪਿੰਡ ਨੇ ਜਿੱਥੇ ਪਾਣੀ ਦੇ ਟੈਂਕਰਾਂ ਰਾਹੀਂ ਜਿਹੜੀ ਸਪਲਾਈ।
1: ਚਲੋ ਇਹ ਉਹ ਤੇ ਪਿੰਡਾਂ 'ਚ ਖੜਦੇ ਹੋਣਗੇ ਨਾ, ਮੈਂ ਸ਼ਹਿਰਾਂ ਦੀ ਗੱਲ ਕਰ ਰਿਹਾ ਜੀ।
0: ਠੀਕ ਠੀਕ ਠੀਕ ਠੀਕ। ਸਾਡੇ ਦੇਸ਼ ਵਿੱਚ ਜਿਹੜੀ ਭਾਜੀ ਬਲੈਕ ਜਿਹੜੀ ਹੈਗੀ ਆ ਮੁਨਾਫਾਖੋਰੀ ਜਿਹੜੀ ਆ ਨਾ ਖੀਰਾਬਾਜੀ, ਇਹ ਤੇ ਸਭ ਤੋਂ ਪਹਿਲਾਂ ਲੋਕਾਂ ਦੀ ਸਮੱਸਿਆਵਾਂ ਦਾ ਫਾਇਦਾ ਉਠਾ ਕੇ ਉਹਨਾਂ ਨੂੰ 10 ਦੀ ਚੀਜ਼ ਨੂੰ 100 ਦਾ ਦੇਣਾ, ਇਹ ਤੇ ਸਾਡੇ ਲੋਕਾਂ ਦੀ ਫਿਤਰਤ ਹੈ।
1: ਬਿਲਕੁਲ। ਤੇ ਹੁਣ ਵੇਖੋ ਹੈਰਾਨੀ ਦੀ ਗੱਲ, ਇਹ ਪਾਣੀ ਦੀ ਵੀ ਸਮਗਲਿੰਗ ਹੋਣ ਸ਼ੁਰੂ ਹੋ ਗਈ। ਬਾਕੀ ਤੇ ਸੋਚ ਸਕਦੇ ਆ ਕਿ ਖੰਡ ਦੀ ਸਮਗਲਿੰਗ ਹੋ ਗਈ, ਸੀਮਿੰਟ ਦੀ ਹੋ ਗਈ,
0: ਸਮਗਲਿੰਗ ਹੁੰਦੀ ਉਸ ਚੀਜ਼ ਦੀ ਬਾਜਵਾ ਸਾਹਿਬ, ਜਿਹੜੀ ਜਦੋਂ ਕਿਲਤ ਜਿਹੜੀ ਚੀਜ਼ ਦੀ ਪੈਦਾ ਹੋ ਗਈ ਨਾ, ਉਹਦੀ ਸਮਗਲਿੰਗ ਨੈਚੁਰਲੀ ਸ਼ੁਰੂ ਹੋ ਜਾਣੀ ਹੈ। ਕਿਸੇ ਵੀ ਚੀਜ਼ ਦੀ ਅਨਾਜ ਦੀ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਜੋ ਤੇਲ ਦੀ ਕੋਈ ਵੀ ਚੀਜ਼ ਲਾ ਲਓ, ਮੰਨ ਲਓ ਜ਼ਿੰਦਗੀ ਲਈ ਜਿਹੜੇ ਜਿਉਣ ਵਾਸਤੇ ਜਿਹੜੀ ਚੀਜ਼ ਜ਼ਰੂਰੀ ਹੈ ਉਹਦੀ
1: ਜਿਹੜੇ ਹਾਂ ਜਿਹੜੇ ਤੁਸੀਂ ਫਿਗਰ ਦੱਸ ਰਹੇ ਹੋ, ਪਹਿਲੀ ਤੇ ਗੱਲ ਇਹ ਹੈ ਕਿ ਚਲੋ ਜੇ ਹਟੇ ਨੇ ਜੱਟ ਥੋੜ੍ਹੇ ਜਿਹੇ ਤੇ ਇਹਨਾਂ ਦਾ ਸਿਰਫ ਧਿਆਨ ਹੈ ਝੋਨੇ ਵੱਲ, ਕਣਕ ਵੱਲ ਤੇ ਕਮਾਦ ਵੱਲ, ਦੂਜੀਆਂ ਫਸਲਾਂ ਵੱਲ ਵੀ ਜਰਾ ਕੋਈ ਜਿਸ ਤਰ੍ਹਾਂ ਦਾਲਾਂ ਨੇ ਜਾਂ ਫਰਜ਼ ਕਰ ਲਓ ਹੋਰ ਕਈ ਕਿਸਮ ਦੇ ਫਰੂਟ ਲੱਗਣੇ ਸ਼ੁਰੂ ਹੋ ਗਏ ਨੇ ਹੁਣ ਪੰਜਾਬ ਦੇ ਵਿੱਚ, ਸਬਜ਼ੀਆਂ ਲਾਉਣੀਆਂ ਜਿਹੜੇ ਸ਼ਹਿਰਾਂ ਦੇ ਲਾਗੇ ਨੇ ਉਹ ਤਾਂ ਲਾਉਂਦੇ ਨੇ, ਅਤੇ ਜਿਹੜੇ ਪਿੰਡਾਂ 'ਚ ਦੂਰ ਨੇ ਉਹ ਵੀ ਸਬਜ਼ੀਆਂ ਲਾਇਆ ਕਰਨ, ਟਰੈਕਟਰ ਤਾਂ ਇਹਨਾਂ ਦੇ ਕੋਲ ਨੇ। ਹੁਣ
0: ਬਾਜਵਾ ਸਾਹਿਬ ਪਿੱਛੇ ਜੇ ਸਰਦਾਰ ਸਿੰਘ ਜੌਲ ਵੱਡੀ ਉਮਰ ਦੇ ਸਾਡੇ ਵਿਦਵਾਨ ਨੇ, ਵਾਈਸ ਚਾਂਸਲਰ ਰਿਟਾਇਰ ਹੋਏ, 3-4 ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੂੰ ਨਾ ਉਹਨਾਂ ਨੇ ਲੈਕਚਰ ਦੇ ਰਹੇ ਸੀ ਕਿਤੇ ਸਮਾਗਮ ਦੇ ਵਿੱਚ, ਵਾਤਾਵਰਣ ਸੰਬੰਧੀ ਸਮਾਗਮ 'ਚ, ਤੇ ਉਹਨਾਂ ਨੂੰ ਕੋਈ ਸੱਜਣ ਜਿਹੜਾ ਸੀ, ਜਿਹੜਾ ਕਈਆਂ ਨੂੰ ਆਦਤ ਹੁੰਦੀ ਆ, ਉਹ ਜਾ ਕੇ ਪੁੱਛਦਾ ਜੀ ਤੁਸੀਂ ਦੱਸੋ ਵੀ ਹੁਣ ਅਸੀਂ ਜੇ ਝੋਨਾ ਨਾ ਲਾਈਏ ਤੇ ਅਸੀਂ ਕਿਹੜੀ ਫਸਲ ਬੀਜੀਏ, ਮਤਲਬ ਪਾਣੀ ਤੋਂ ਬਿਨਾਂ ਕਿਹੜੀ ਫਸਲ ਬੀਜੀਏ। ਕਹਿੰਦਾ ਤੁਸੀਂ ਜਦੋਂ ਉਹ ਫਸਲ ਬੀਜੇ, ਜਦੋਂ ਪਾਣੀ ਮੁੱਕ ਜੂਗਾ, ਜਦੋਂ ਜਿਹੜੀ ਉਹ ਬੀਜਣੀ ਉਹ ਹੁਣ।
1: ਵਾਕਿਆ ਹੀ ਗੱਲ ਠੀਕ ਹੈ ਵੀ ਜਿਹੜੀ ਉਦੋਂ ਤੁਸੀਂ ਬੀਜਣੀ ਆ, ਹੁਣ ਬੀਜਣੀ ਬੀਜਣੀ ਸ਼ੁਰੂ ਕਰੋ।
0: ਕਹਿੰਦਾ ਹੁਣ ਬੀਜਣੀ ਸ਼ੁਰੂ ਕਰਦੇ ਆ।
1: ਤੇ ਜਦੋਂ ਤੁਸੀਂ ਪਾਣੀ ਦੀ ਜਿੰਨੀ ਖੂਬਸੂਰਤ ਗੱਲਬਾਤ ਕੀਤੀ ਹੈ, ਜਿੰਨੀ ਇੰਪੋਰਟੈਂਸ ਦਿੱਤੀ ਦੱਸੀ ਹੈ ਪਾਣੀ ਦੀ, ਜਿੰਨੇ ਤੁਸੀਂ ਖਤਰਿਆਂ ਤੋਂ ਜਾਣੂ ਕਰਵਾਇਆ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ, ਥੋੜ੍ਹਾ ਜਿਹਾ ਨਹੀਂ ਬਹੁਤ ਪਿੱਛੇ ਲੈ ਜਾਣਾ, ਜਦੋਂ ਅਜੇ ਬੰਦਾ ਬੰਦਾ ਬਣਨਾ ਹੀ ਸ਼ੁਰੂ ਹੋਇਆ ਸੀ, ਜਦੋਂ ਇਹ ਜੰਗਲਾਂ 'ਚ ਰਹਿੰਦਾ ਹੁੰਦਾ ਸੀ ਅਤੇ ਅਜੇ ਟੱਪਰੀਆਂ ਦੇ ਵਿੱਚ ਜਾਂ ਵਸ ਇਕੱਠਾ ਨਹੀਂ ਸੀ ਰਹਿਣ ਲੱਗਾ, ਪਰ ਕਾਫਲੇ ਕੂਫਲੇ ਇਹਨਾਂ ਦੇ ਬਣੇ ਹਨ, ਜਿਸ ਤਰ੍ਹਾਂ ਇੱਥੇ ਜਿਹੜਾ ਐਸ ਜੰਗਲ 'ਚ ਜਿਹੜੇ ਰਹਿੰਦੇ ਹੋਣ, ਉਧਰ ਦੂਸਰੇ ਜੰਗਲ 'ਚ ਜਿਹੜੇ ਰਹਿੰਦੇ ਹੋਣ, ਉਦੋਂ ਵੀ ਮਾੜਾ ਮੋਟੇ
0: ਕਬੀਲੇ ਕਹਿ ਸਕਦੇ,
1: ਕਬੀਲੇ ਦੇ ਖੁੰਦਰਾਂ 'ਚ ਰਹਿੰਦੇ ਹੁੰਦੇ ਸਨ ਪਹਾੜਾਂ ਦੀਆਂ ਦੇ ਵਿੱਚ। ਅੱਜ ਇਹਨਾਂ ਨੇ ਘਰ ਬਣਾਉਣੇ ਸ਼ੁਰੂ, ਪਿੰਡ ਬਣਨੇ ਸ਼ੁਰੂ ਨਹੀਂ ਸੀ ਹੋਏ,
0: ਠੀਕ ਹੈ,
1: ਤੇ ਕੁਝ ਜਗ੍ਹਾ ਸਨ ਜਿੱਥੇ ਸਾਰਾ ਸਾਲ ਪਾਣੀ ਰਹਿੰਦਾ ਹੁੰਦਾ ਸੀ, ਤੇ ਕੁਝ ਜਗ੍ਹਾ ਸਨ ਜਿੱਥੇ ਸਾਉਣ ਭਾਦਰੋਂ ਜੀ ਹੁੰਦਾ ਸੀ ਤੇ ਸਾਲ ਦੇ ਕੁਝ ਮਹੀਨੇ ਪਾਣੀ ਮੁੱਕ ਜਾਂਦਾ ਹੁੰਦਾ ਸੀ,
0: ਠੀਕ ਹੈ,
1: ਤੇ ਜਿਹੜੇ ਜਿੱਥੇ ਸਦਾ ਪਾਣੀ ਰਹਿੰਦਾ ਸੀ, ਇੱਧਰਲੇ ਕਬੀਲੇ ਵਾਲੇ ਉਹਨਾਂ 'ਤੇ ਅਟੈਕ ਕਰ ਦਿੰਦੇ ਹੁੰਦੇ ਸਨ ਅਤੇ ਉਹਨਾਂ ਦੀ ਜਗ੍ਹਾ 'ਤੇ ਕਬਜ਼ਾ ਕਰ ਲੈਂਦੇ ਹਨ ਵੀ ਇੱਥੇ ਤਾਂ ਸਾਰਾ ਸਾਲ ਪਾਣੀ ਰਹਿੰਦਾ।
0: ਅੱਛਾ ਅੱਛਾ, ਹਾਂ,
1: ਅਤੇ ਇਹਨਾਂ ਨੂੰ ਫਿਰ ਭੱਜਣਾ ਪੈਂਦਾ ਹੁੰਦਾ ਸੀ ਇਹ ਅੱਗੇ ਅੱਗੇ ਅੱਗੇ ਅੱਗੇ, ਮਤਲਬ ਕਿ ਜਿੱਥੇ ਜਿੱਥੇ ਫਸਲ ਚੰਗੀ ਹੁੰਦੀ ਹੋਣੀ ਸ਼ੁਰੂ ਹੋ ਗਈ, ਸ਼ਿਕਾਰ ਚੰਗਾ ਮਿਲਦਾ ਸੀ, ਕੁਝ ਕਬੀਲਿਆਂ ਨੇ ਰਲ ਕੇ ਉਹਨਾਂ 'ਤੇ ਅਟੈਕ ਕਰ ਦੇਣਾ ਵੀ ਇੱਥੇ ਪਾਣੀ 12 ਮਹੀਨੇ ਨਹੀਂ ਮੁੱਕਦਾ, ਜਿੱਥੇ ਪਾਣੀ ਨਹੀਂ ਮੁੱਕਦਾ 12 ਮਹੀਨੇ ਉੱਥੇ ਫਰੂਟ ਵੀ ਹੋਣਾ, ਫਸਲਾਂ ਵੀ ਹੋਣੀਆਂ, ਸਾਰਾ
0: ਕੁਝ। ਬਿਲਕੁਲ ਜੀ, ਬਿਲਕੁਲ ਬਿਲਕੁਲ, ਪਾਣੀ ਪਾਣੀ ਜੀਵਨ ਆ ਜੀ, ਪਾਣੀ ਤੇ ਇੱਕ ਘਾਹ ਦੀ ਚੜ੍ਹੀ।
1: ਹਾਂਜੀ, ਇਹ ਫਿਰ ਬੰਦਾ ਅਫਰੀਕਾ ਤੋਂ ਭੱਜਿਆ ਤੇ ਜਿਹੜਾ ਜਿਹੜਾ ਹੈਗਾ ਸੀ ਯੂਰਪ, ਇਹ ਬਰਫ਼ ਦਾ ਗੋਲਾ ਹੁੰਦਾ ਸੀ ਉਦੋਂ, ਇੱਥੇ ਕੁਛ ਨਹੀਂ ਸੀ ਹੁੰਦਾ,
0: ਠੀਕ ਹੈ,
1: ਇੱਥੇ ਕੋਈ ਵਾਸਾ ਨਹੀਂ ਸੀ। ਉਹ ਇਹ ਫਿਰ ਪਾਣੀ ਤੋਂ, ਖਾਣ ਪੀਣ ਦੀਆਂ ਚੀਜ਼ਾਂ ਤੋਂ ਲੜਾਈ ਸ਼ੁਰੂ ਹੋਈ ਤੇ ਮਾੜੇ ਅੱਗੇ ਅੱਗੇ ਭੱਜਦੇ ਗਏ, ਪਿਛਲੇ ਉਹਨਾਂ ਨੂੰ ਟੇਕ ਓਵਰ ਕਰਦੇ ਗਏ, ਜਿਸ ਤਰ੍ਹਾਂ ਤੁਸੀਂ ਸੋਹਣੀ ਜਗ੍ਹਾ ਬਣਾ ਲਈ, ਪਿੱਛੋਂ ਤਕੜੇ ਆ ਗਏ ਸੱਜਿਓਂ ਖੱਬਿਓਂ, ਉਹਨਾਂ ਤੁਹਾਨੂੰ, ਤੁਸੀਂ ਫਿਰ ਅੱਗੇ ਚਲੇ ਗਏ, ਤੁਹਾਡੇ ਕੋਲ ਆਰਟ ਤੇ ਕਲਾ ਤੇ ਟੈਕਨੀਕ ਸੀ, ਤੁਸੀਂ ਅੱਗੇ ਜਾ ਕੇ ਵੀ ਸੋਹਣਾ ਮਾਹੌਲ ਬਣਾ ਲਿਆ,
0: ਬਿਲਕੁਲ ਜੀ ਬਿਲਕੁਲ,
1: ਉਹ ਨਲਾਇਕ ਫਿਰ ਆ ਗਏ ਤੇ ਤੁਸੀਂ ਫਿਰ ਇਹ ਇੰਡੀਆ ਤੱਕ ਅਫਰੀਕਾ ਤੋਂ ਲੈ ਕੇ ਭੱਜੇ ਆਏ ਅੱਗੇ ਅੱਗੇ ਅੱਗੇ ਅੱਗੇ ਅੱਗੇ, ਫਿਰ ਸਮੁੰਦਰ ਆ ਗਿਆ
0: ਜੀ,
1: ਸਮੁੰਦਰ ਤੋਂ ਅੱਗੇ ਜਾ ਨਹੀਂ ਸਕਦੇ,
0: ਠੀਕ ਹੈ ਜੀ,
1: ਆਸਟ੍ਰੇਲੀਆ ਵੱਲ ਨੂੰ,
0: ਠੀਕ ਹੈ,
1: ਤੇ ਇੱਕ ਤੇ ਇਹ ਪਾਣੀ ਨਹੀਂ ਬੰਦੇ ਨੂੰ ਡਿਵੈਲਪ ਕਰਨਾ, ਮਤਲਬ ਕਿ ਇਹ ਸਿਰਫ ਪਾਣੀ ਨਹੀਂ, ਪਾਣੀ ਦਾ ਬਹੁਤ ਵੱਡਾ ਰੋਲ ਸੀ ਕਿ ਬੰਦਾ ਅੱਗੇ ਅੱਗੇ ਅੱਗੇ, ਜਦੋਂ ਪਿਛਲੇ 'ਤੇ ਕਬਜ਼ਾ ਹੋ ਗਿਆ ਉਹਨੇ ਫਿਰ ਕੋਈ ਨਵੀਂ ਚੀਜ਼ ਹੀ ਲੱਭਣੀ ਸੀ ਜਾ ਕੇ,
0: ਵੇਖ ਲਓ ਪਾਣੀ ਦੀ ਸਾਹਿਬ ਤੁਸੀਂ ਦੱਸੀ ਆ, ਮੈਂ ਅਜੇ ਤੱਕ ਮਤਲਬ ਇਸ ਤਰ੍ਹਾਂ ਦਾ ਨਹੀਂ ਸੀ ਪੜ੍ਹਿਆ, ਪਾਣੀ ਦਾ ਜਿਹੜਾ ਇਤਿਹਾਸ ਹੈ ਇਹ ਤਾਂ ਪੜ੍ਹਿਆ ਸੀਗਾ ਵੀ ਸਭਿਅਤਾਵਾਂ ਜਿਹੜੀਆਂ ਪਾਣੀ ਦੇ ਕੰਢੇ ਵਿਕਸਿਤ ਹੋਈਆਂ ਪਹਿਲੀਆਂ, ਵੀ ਪਾਣੀ ਜੀਵਨ,
1: ਮਨੁੱਖ ਵਿਕਸਿਤ ਵੀ ਪਾਣੀ ਦੀ ਪਾਣੀ ਦੇ ਹਿਸਾਬ ਨਹੀਂ ਹੋਇਆ ਸੀ
0: ਜੀ,
1: ਅੱਗੇ ਅੱਗੇ ਗਿਆ ਹੈ, ਅੱਗੇ ਅੱਗੇ ਜਾਂਦਾ ਰਿਹਾ ਪਾਣੀ ਦੇ ਹਿਸਾਬ ਨਾਲ। ਹਾਂਜੀ
0: ਠੀਕ ਹੈ,
1: ਹਾਂਜੀ, ਜਦੋਂ ਪਿਛਲਿਆਂ 'ਤੇ ਕਬਜ਼ਾ ਹੋ ਗਿਆ ਤਾਂ ਅਸੀਂ ਹੁਣ ਭੱਜਣਾ ਹੀ ਹੈ ਅੱਗੇ, ਚਲੋ, ਤਾਂ ਇਸ ਕਰਕੇ ਉਦੋਂ ਅਜੇ ਬੋਲੀ ਵੀ ਵਿਕਸਿਤ ਨਹੀਂ ਹੋਈ ਪਾਣੀ ਦੀ, ਉਦੋਂ ਵੀ ਇੰਨੀ, ਹਾਲਾਂਕਿ ਪਾਣੀ ਹੈ ਵੀ ਹੈ ਨਫਸੀ, ਲੇਕਿਨ ਪਾਣੀ ਦੀ ਇੰਪੋਰਟੈਂਸ ਬੰਦੇ ਨੂੰ ਉਸ ਵੇਲੇ ਵੀ ਕਿੰਨੀ ਜ਼ਰੂਰਤ ਸੀ, ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਸਰ, ਪਾਣੀ ਸਭ ਤੋਂ ਪਹਿਲਾਂ ਜ਼ਿੰਦਗੀ ਪਾਣੀ 'ਚ ਪੈਦਾ ਹੋਈ ਸੀ।
0: ਬਿਲਕੁਲ ਜੀ ਬਿਲਕੁਲ, ਜਿਹੜੀ ਹਾਂਜੀ ਹਾਂਜੀ, ਜਿਹੜੀ ਡਾਰਵਨ ਦੀ ਜਿਹੜੀ ਥਿਊਰੀ ਆ ਓਰੀਜਨ ਆਫ ਸਪੈਸੀਸ ਜਿਹੜੀ ਉਹਨੇ ਲਿਖੀ ਸੀ ਪੁਸਤਕ,
1: ਹਾਂਜੀ,
0: ਉਹਦੇ ਵਿੱਚ ਉਹਨੇ ਲਿਖਿਆ ਵੀ ਜਿਹੜੀਆਂ ਜਿਹੜੀਆਂ ਅੱਧੀ ਤੋਂ ਵੱਧ ਜੇ ਕਹਿ ਲਈ ਵੀ ਲਗਭਗ ਸਾਰੀ ਜਿਹੜੀ ਉਤਪਤੀ ਆ ਜੀਵ ਦੀ ਉਹ ਪਾਣੀ 'ਚੋਂ,
1: ਮਤਲਬ ਕਿ ਉਹਦੀ ਸ਼ੁਰੂਆਤ ਪਾਣੀ 'ਚੋਂ ਹੋਈ ਸੀ, ਬਾਅਦ 'ਚ ਭਾਵੇਂ ਜੋ ਮਰਜ਼ੀ ਹੁੰਦਾ ਰਿਹਾ।
0: ਜੀ ਜੀ ਜੀ ਜੀ, ਇੱਥੇ ਕੋਈ ਅੱਜ ਦੀ ਤਰੀਕ ਵਿੱਚ ਹੀ ਬਾਜਾ ਸਾਹਿਬ ਅੱਧੀ ਤੋਂ ਵੱਧ ਜਿਹੜੇ ਜੀਵ ਨੇ ਉਹ ਪਾਣੀ 'ਚ ਰਹੇ ਅੱਜ ਦੀ।
1: ਹਾਂਜੀ, ਬਹੁਤ ਬਿਲਕੁਲ ਬਿਲਕੁਲ ਬਿਲਕੁਲ, ਸੋ ਪਾਣੀ ਦੀ ਜੇ ਅਸੀਂ ਚੰਗੇ ਤਰੀਕੇ 'ਤੇ, ਫਿਰ ਤੁਸੀਂ ਜਿਹੜੇ ਦਰਖਤ ਲਾਉਣ ਬਾਰੇ ਕਹਿ ਰਹੇ ਹੋ, ਆ ਹੁਣ ਜਿਹੜਾ ਗਰਮੀ ਦੀ ਵੇਵ ਯੂਰਪ 'ਚ ਆ ਰਹੀ ਹੈ ਅਤੇ ਤੁਹਾਡੇ ਵੱਲ ਸਾਉਣ ਭਾਦਰੋਂ ਵਾਲਾ ਮੀਂਹ ਨਹੀਂ ਪਿਆ?
0: ਨਹੀਂ ਪਿਆ
1: ਸਾਡਾ, ਮੇਰਾ ਸਾਰਾ ਗਾਰਡਨ ਸੁੱਕ ਗਿਆ ਹੈਗਾ। ਇਹ ਮੁੱਲ ਵਾਲਾ ਪਾਣੀ ਅਸੀਂ ਇੰਨਾ ਜ਼ਿਆਦਾ ਇਸਤੇਮਾਲ ਕਰਕੇ, ਇਹ ਬਹੁਤ ਮਹਿੰਗਾ ਇੱਥੇ ਪਾਣੀ ਸਾਡੇ,
0: ਬੜਾ ਮਹਿੰਗਾ ਜੀ। ਹਾਂ
1: ਹਾਂਜੀ, ਕਿਉਂਕਿ ਅਸੀਂ ਇਹਨੂੰ ਪੇ ਕਰਦੇ ਹਾਂ, ਬਹੁਤ ਮਹਿੰਗਾ ਪੈਂਦਾ। ਤੁਹਾਡੇ ਵਾਂਗੂ ਅਸੀਂ ਪਾਈਪਾਂ ਛੱਡ ਛੱਡ ਕੇ ਅੱਧਾ ਅੱਧਾ ਘੰਟਾ ਕਾਰਾਂ ਨਹੀਂ ਧੋ ਸਕਦੇ। ਤੇ ਦੂਜੀ ਗੱਲ ਇਹ ਹੈ, ਇਹੋ ਜਿਹੀ ਐਮਰਜੈਂਸੀ ਵਿੱਚ ਗੌਰਮੈਂਟ ਮਤਲਬ ਕਿ ਡਿਕਲੇਅਰ ਕਰ ਦਿੰਦੀ ਹੈ ਕਿ ਤੁਸੀਂ ਘਰ 'ਚ ਵੀ ਆਪਣੀਆਂ ਕਾਰਾਂ ਨਹੀਂ ਧੋ ਸਕਦੇ ਕਿਉਂਕਿ ਪਾਣੀ ਦੀ ਸਖਤ ਜ਼ਰੂਰਤ।
0: ਮੈਂ ਸੁਣਿਆ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਡ੍ਰੌਪ ਪਾਣੀ ਨਹੀਂ, ਜਿਹੜਾ ਨਾ ਇੱਕ ਡ੍ਰੌਪ ਪਾਣੀ ਵੀ ਤੁਸੀਂ ਵੇਸਟ ਨਹੀਂ। ਮੈਂ ਪੜ੍ਹਿਆ ਤੇ ਸੁਣਿਆ ਆ, ਮਤਲਬ ਵੇਖਿਆ ਨਹੀਂ ਅੱਖਾਂ ਨਾਲ।
1: ਅੱਛਾ, ਹੁਣ ਡ੍ਰੌਪ, ਹੁਣ ਵੇਖੋ ਨਾ, ਸਾਡੇ ਇੱਕ ਡ੍ਰੌਪ ਜਿਹੜਾ ਟਿਕ ਟਿਕ ਟਿਕ ਟਿਕ ਹੁੰਦਾ ਰਹੇ
0: ਜੀ,
1: ਅਸੀਂ ਉਹਦਾ ਉਹਦੀ ਪ੍ਰਬੰਧ ਨਾ ਉਹਨੂੰ ਠੀਕ ਨਾ ਕਰੀਏ, ਉਹ ਸਾਰਾ ਪਾਣੀ ਸਾਡਾ ਮੀਟਰ ਚਲਾਉਣ ਡਿਆ।
0: ਠੀਕ ਠੀਕ ਠੀਕ,
1: ਤੇ ਆਪਣੀ ਲੋੜ ਨੂੰ ਆਹ ਡ੍ਰੌਪ ਬੰਦ ਕਰਨਾ।
0: ਠੀਕ ਠੀਕ
1: ਹਾਂਜੀ, ਤੇ ਵੇਖੋ ਇੱਥੇ ਸੁੱਕ ਸਾਗ ਬਾਹਰ ਫਸਲਾਂ ਸੁੱਕੀਆਂ ਪਈਆਂ ਨੇ, ਗਰਮੀ ਹੱਦ ਦਰਜੇ ਦੀ ਹੈ, ਅਤੇ ਇਹਦੇ ਉੱਤੇ ਲੰਮੀ ਚੌੜੀ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ। ਅਸੀਂ ਮਿਸਯੂਜ਼ ਕਰ ਰਹੇ ਹਾਂ, ਦਰਖਤ ਲਾ ਨਹੀਂ ਰਹੇ, ਐਟਮੋਸਫੀਅਰ ਚੇਂਜ ਹੋਣ ਡਿਆ, ਅਤੇ ਫਿਰ ਇਹੋ ਜਿਹੀਆਂ ਹੀਟ ਵੇਵਸ ਆਉਣੀਆਂ ਹੀ ਨੇ। ਖੈਰਾ ਸਾਹਿਬ, ਫਿਰ ਪਾਣੀ ਨੇ ਦੁਰਲੱਭ ਹੋਣਾ ਹੀ ਹੋਣਾ ਸਾਡੇ ਤੋਂ।
0: ਇਹ ਕੁਦਰਤੀ ਆਫਤਾਂ ਦਾ ਆਉਣਾ ਜਿਹੜਾ ਨਾ, ਇਹਦੀ ਵਾਤਾਵਰਣ ਮੌਸਮ ਦੀ ਤਬਦੀਲੀ
1: ਕਾਰਨ ਮੌਸਮ ਦੀ ਤਬਦੀਲੀ ਹੈ। ਵੇਖੋ ਤੁਸੀਂ ਵੀ ਜਿਸ ਤਰ੍ਹਾਂ ਦੱਸਿਆ ਸੀ ਕਿ ਸਾਉਣ ਭਾਦਰੋਂ ਵਰਗਾ ਵਰਖਾ ਨਹੀਂ ਹੋਈ
0: ਜੀ ਜੀ,
1: ਤੇ ਸਾਡੇ ਹੋਈ ਨਹੀਂ ਇੱਥੇ।
0: ਠੀਕ ਠੀਕ,
1: ਜਦੋਂ ਕਿ ਸਾਡੇ ਕਿਣਮਿਣ ਕਿਣਮਿਣ, ਇਹ ਮੌਸਮ ਬੜਾ ਪਿਆਰਾ ਹੈ ਇੱਧਰ ਦਾ, ਪਰ ਇਹ ਪਿਆਰਾ ਮੌਸਮ ਜਿਹੜਾ ਹੁਣ ਤੇ ਹੀਟਰ ਵਰਗੀ ਸੇਕ ਮਾਰ ਰਿਹਾ ਸਾਡਾ ਇਹ ਮੌਸਮ। ਮਿਹਰਬਾਨੀ ਜੀ, ਖਰਾ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਇੰਨਾ ਨੌਲੇਜ ਵਾਲਾ ਭਰਪੂਰ ਗਿਆਨ ਦੇਣ ਵਾਸਤੇ, ਧੰਨਵਾਦ। ਓਕੇ ਜੀ, ਸਤਿ ਸ੍ਰੀ ਅਕਾਲ। ਸੋ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ, ਅਤੇ ਕੱਲ੍ਹ ਬਿਲਕੁਲ ਜਿਸ ਤਰ੍ਹਾਂ ਮੈਂ ਅਰਜ਼ ਕਰ ਚੁੱਕਾ ਕਿ ਜਰਮਨ ਦੇ 3 ਤੋਂ 5 ਅਤੇ ਇੰਡੀਆ ਦੇ 6.5 ਤੋਂ 8.5 ਸ਼ਾਇਰ ਓ ਸ਼ਾਇਰੀ ਦਾ ਪ੍ਰੋਗਰਾਮ ਹੈ, ਅਤੇ ਉਹਦੇ ਵਿੱਚ ਵੀ ਜੀ ਵੱਧ ਚੜ੍ਹ ਕੇ ਹਿੱਸਾ ਲਓ, ਰੌਣਕਾਂ ਲਾਈਏ, ਅਤੇ ਉਹ ਤੁਹਾਡੀਆਂ ਹੀ ਰੌਣਕਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ। ਜਿਸ ਤਰ੍ਹਾਂ ਪਹਿਲੇ ਆਵਰ 'ਚ ਮੈਂ ਗੱਲ ਕੀਤੀ, ਸੈਚਰਡੇ ਹਮੇਸ਼ਾ ਹੀ ਅਸੀਂ 2 ਜਣੇ ਗੱਲ ਕਰਦੇ ਹਾਂ, ਅਤੇ ਸੰਡੇ ਨੂੰ ਅਸੀਂ ਰਲ ਮਿਲ ਕੇ ਸਾਰੀ ਦੁਨੀਆ ਨਾਲ ਗੱਲਬਾਤ ਕਰਦੇ ਹਾਂ, ਅਤੇ ਦੁਨੀਆ ਸਾਡੇ ਨਾਲ ਕਰਦੀ ਹੈ ਅਤੇ ਅਸੀਂ ਉਹਨਾਂ ਨਾਲ ਕਰਦੇ ਹਾਂ। ਅਤੇ ਇਹ ਵੇਖੋ ਇੱਕ ਗੱਲ, ਕਦੀ ਕਦੀ ਮੈਂ ਸੋਚਦਾ ਸਾਇੰਸ ਦੀ ਕਿੰਨੀਆਂ ਮੌਜਾਂ ਨੇ ਯਾਰ, ਹਰ ਬੰਦਾ ਆਪੋ ਆਪਣੇ ਘਰ ਬੈਠਾ ਵੀ ਟੈਕਨੀਕ ਦੀਆਂ ਕਿਆ ਵਾਦਾਂ ਨੇ। ਅਸੀਂ ਇੱਕ ਮਹਿਫਲ ਸਜਾ ਲੈਂਦੇ ਹਾਂ, ਹਾਂਜੀ, ਕੋਈ ਸਵੀਡਨ 'ਚੋਂ, ਕੋਈ ਪਾਕਿਸਤਾਨ ਤੋਂ, ਕੋਈ ਇੰਡੀਆ ਤੋਂ, ਕੋਈ ਜਰਮਨੀ ਤੋਂ, ਕੋਈ ਇੱਧਰੋਂ ਕਾਲ ਆ ਰਹੀ ਹੈ, ਇਟਲੀ 'ਚੋਂ ਕਾਲ ਆ ਰਹੀ, ਅਤੇ ਅਸੀਂ ਸਾਰੇ ਇਕੱਠੇ ਬੈਠੇ ਹਾਂ, ਇੱਕ ਦੂਜੇ ਨਾਲ ਹੱਸਣ ਡਏ ਹਾਂ। ਹਾ ਸਵੇਟ, ਜ਼ਿੰਦਗੀ ਕਿੰਨੀ ਵਧੀਆ ਕਰ ਦਿੱਤੀ ਹੈ, ਕਿਤਨੇ ਰੌਣਕਾਂ ਨਾਲ ਭਰ ਦਿੱਤੀ। ਪਰ ਤੁਸੀਂ ਹੁਣ ਇਸ ਟੈਕਨੀਕ ਨੂੰ ਮਿਸਯੂਜ਼ ਕਰੋ ਤਾਂ ਭਾਈ ਉਹ ਤਾਂ ਹੁਣ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰਨਾ। ਪਰ ਸਾਇੰਸ ਨੇ ਮੌਜਾਂ ਬੜੀਆਂ ਲਵਾਈਆਂ, ਜ਼ਿੰਦਗੀ ਸੋਹਣੀ ਕਰ ਦਿੱਤੀ, ਖੂਬਸੂਰਤ ਵੀ ਕਰ ਦਿੱਤੀ, ਅਤੇ ਲੰਮੀ ਵੀ ਕਰ ਦਿੱਤੀ ਹੈ ਜ਼ਿੰਦਗੀ, ਅਤੇ ਸੁਖਾਲੀ ਵੀ ਕਰ ਦਿੱਤੀ ਹੈ। ਹਾਂਜੀ, ਸੋ ਹੱਸਦੇ ਵੱਸਦੇ ਰਹੋ। ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਮੇਰੀ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ and sweet people of this planet.

0: ਪੜਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ, ਨਾ ਹੀ ਕੋਈ ਰੱਬੀ ਅਵਤਾਰ ਆ, ਤੇ ਨਾ ਹੀ ਮੈਂ ਆਪ ਪਰਮਾਤਮਾ ਆ। ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨੀ ਅਪਣਾਈ। ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਸੋਚ ਨੀ ਅਪਣਾਈ, ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਆ। ਹਾਂ, ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਆ, ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ, ਤੇ ਉਹ ਪੱਕੇ ਆਰੀਆ ਸਮਾਜੀ ਸੀਗੇ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ, ਪਰ ਨਾਸਤਿਕ ਕਦਾ ਚਿੱਤ ਨਹੀਂ ਹੋ ਸਕਦਾ। ਹਾਂ ਹਾਂ, ਕਹਿੰਦਾ ਮੈਂ ਆਪਣੀ ਫੈਮਿਲੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ ਏ ਵੀ ਸਕੂਲ ਚ ਦਾਖਲ ਹੋ ਗਿਆ, ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਸਾਲ ਰਿਹਾ। ਹਾਂ, ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ, ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਥਣ ਦੀਆਂ ਪ੍ਰਾਰਥਨਾ ਦਾ ਛੁੱਟ ਮੈਂ ਘੰਟਿਆਂ ਵੱਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ। ਫਿਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ। ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਦੁੱਲੀ ਜਾਂ ਉਧਾਰ ਸੀਗੀ। ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ ਨੂੰ ਅਰਪਣ ਕੀਤੀ। ਪਰ ਉਹ ਤਾਂ ਨਾਸਤਿਕ ਨਹੀਂ ਸੀਗੇ, ਰੱਬ ਵਿਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ। ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ, ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ। ਹਾਂਜੀ ਹਾਂਜੀ, ਫੇਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ, ਉਹ ਰੱਬ ਦੀ ਹੋਣ ਤੋਂ ਮੁਰਕਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ, ਭਾਵੇਂ ਕਿ ਉਹਦੇ ਬਾਰੇ ਪੂਰਾ ਸੰਕੇਤ ਦਾ ਜਾਣੂ ਹੀ ਨਹੀਂ ਸੀ। ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ, ਤੇ ਉਹਨੇ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ। ਹਾਂ, ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ, ਇਨਕਲਾਬੀ ਪਾਰਟੀ ਸ਼ਾਮਿਲ ਹੋ ਕੇ, ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ। ਮੈਂ ਤੁਹਾਨੂੰ ਉਹਦਾ ਨਾਮ ਦੱਸਦਾ, ਮਾਣਯੋਗ ਕਾਮਰੇਡ ਸਚਿੰਦਰ ਨਾਥ ਸੁਨਿਆਰ। ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ, ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ। ਜਿਹੜੇ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ, ਉਹਨਾਂ ਦੀ ਪ੍ਰਸਿੱਧ ਤੇ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ, ਸਚਿੰਦਰ ਨਾਥ ਸੁਨਿਆਰ ਦੀ ਗੱਲ ਕਰ ਰਹੇ ਆ। ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਵਹਿਮਾ। ਉਹ ਕਹਿੰਦੇ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਬਰਾਬਰ ਚ ਵਿਸ਼ਵਾਸ ਰੱਖਦੇ ਆ, ਉਹਨਾਂ ਦੀ ਆਪਣੀ ਇੱਕ
1: ਵਿਚਾਰਧਾਰਾ। ਦਾ ਕੀ ਨਾਂ ਲਿਆ?
0: ਬੰਦੀ ਜੀਵਨ ਸਚਿੰਦਰ ਨਾਥ ਸੁਨਿਆਲ ਦੀ।
1: ਅੱਛਾ, ਬੰਦੀ ਜੀਵਨ, ਠੀਕ ਹੈ।
0: ਹਾਂ, ਇਸ ਵਿਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਵਹਿਮਾ ਕੀਤੀ ਗਈ ਆ।
1: ਅੱਛਾ,
0: ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤਿਆ।
1: ਅੱਛਾ,
0: ਹਾਂ, ਇਸਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ, ਉਹ ਕਾਮਰੇਡ ਸੁਨਿਆਲ ਦੇ ਦਿਮਾਗ ਵੀ ਕਾਰਡ। ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ, ਤਾਂ ਦੂਜੇ ਕਾਰਕਾਂ ਨਾਲ ਚਾਹੇ ਮਤਭੇਦ ਵੀ ਰੱਖਦੇ ਹੋਣ, ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ। ਉਸ ਪਰਚੀ ਵਿਚ ਕਹਿੰਦਾ ਇੱਕ ਪੂਰਾ ਪਹਿਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ, ਉਹਨਾਂ ਜਦੋਂ ਮਤਲਬ ਮੈਨੂੰ ਜਿਹੜਾ ਸਾਫਿਆ ਗਿਆ ਨਾਲ ਦਿੱਤਾ ਗਿਆ, ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਐ ਕਹਿ ਲੋ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ। ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ, ਜਦੋਂ ਮੈਂ ਚਿੰਤਨ ਕਰਨ ਲੱਗ ਪਿਆ, ਭਾਵ ਕੇ ਅਧਿਐਨ ਕਰਨ ਲੱਗ ਪਿਆ। ਚਿੰਤਨ ਕਰਨ ਦੇ ਸਾਸੀਆਂ ਤਰੰਗਾਂ ਮੇਰੇ ਮਨ ਚ ਉਭਰਦੀਆਂ ਰਹੀਆਂ। ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ। ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਤੂੰ ਕਿਉਂ ਨਾਸਤਕਾਂ ਦੇ, ਕਹਿੰਦਾ ਫਿਰ ਮੈਂ ਸੋਚਿਆ

0: ਚਿੰਤਨ ਕਰ, ਅਧਿਐਨ ਕਰ, ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਕਿ ਉਹਨੇ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਦੇ, ਕਹਿੰਦਾ ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜਿਆ। ਬਾਕੂਨਿਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ। ਇਹ ਸਾਰੇ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ। ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ, ਪਾਲਣਹਾਰ, ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ ਤੇ ਇਹ ਬਾਜਵਾ ਸਾਹਿਬ ਇਹ ਨਾ ਏਦਾਂ ਕਰਦੇ ਆ ਸੀ, ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਸ਼ਚਨ ਕੀਤੇ ਆ, ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ, ਆਸਤਿਕ ਨਾਲ ਜਿਹੜਾ ਚੈਲੰਜ ਕੀਤਾ, ਉਹਦੇ ਬਾਰੇ ਮੈਂ ਥੋੜਾ ਜਿਹਾ ਲਊਂਗਾ ਕਿਉਂਕਿ ਸਮਾਂ ਲਗਭਗ 5-10 ਮਿੰਟ ਆਇਆ। ਜੀ ਜੀ, ਉਹ ਬਾਜਵਾ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਿਕਾਂ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ, ਮਤਲਬ ਕਹਿੰਦਾ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆ ਸਾਜੀ, ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ ਪੂਰੀ ਤਰ੍ਹਾਂ, ਕਹਿੰਦੇ ਉਹਨੇ ਬਣਾਈ
1: ਕਿਉਂ? ਧਰਤੀ ਬਣਾਉਣੀ
0: ਸਵਾਲ ਉਹਦਾ, ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਗਿਆ। ਇੱਕ ਵੱਡੀ ਵੇਖੋ ਇਹ, ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਜਵਾ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨਹੀਂ, ਬਾਹਰ ਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਜਿਹੜੇ ਸਾਡੇ ਬਾਜਵਾ ਸਾਹਿਬ ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ,
1: ਬਾਬਾ ਫਰੀਦ ਦੇ ਹਾਂਜੀ ਕੁਛ
0: ਫਰੀਦਾ ਜੋ ਤੈ ਮਾਨ ਬੜੇ ਬੜੇ ਮਤਲਬ ਸਾਫ ਸ਼ਬਦਾਂ ਚ ਪੰਜਾਬੀ 11ਵੀਂ ਸਦੀ ਦੇ
1: ਬੁੱਲੇ ਸ਼ਾਹ
0: 11ਵੀਂ ਉਹਦੇ ਵਿੱਚ ਬਾਜਵਾ ਸਾਹਿਬ ਦੀ ਖੂਬਸੂਰਤੀ ਆ ਵੀ 11ਵੀਂ ਸਦੀ ਦੀ ਪੰਜਾਬੀ ਜੇ ਹੋ,
1: ਵਾਹ ਵਾਹ,
0: 12ਵੀਂ ਸਦੀ ਦੀ 1175 ਉਹਨਾਂ ਦਾ ਜਨਮ ਲੈਣਾ ਤੇ
1: ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਾਅਦ ਕਿੱਦਾਂ ਗਏ ਮੁੱਲਾ ਮਲਾਣਿਆ ਕੋਲੋਂ?
0: ਉਹ ਨਹੀਂ ਬੱਚੇ ਮੁੱਲਾ ਮਲਾਣੇ ਮੁੱਲਿਆ ਮਲਾਣੇ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਆ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ, ਉਹਨੂੰ ਵਰਨ ਕੌਣ ਦਿੰਦਾ ਸੀ? ਆਪ ਤੇ ਲਿਖਿਆ ਵਿਚਾਰੇ ਨੇ ਬੁੱਲੇ ਆਸ਼ਿਕ ਹੋਏ ਰੱਬ ਦਾ ਮਲਾਮਤ ਹੋਈ ਲਾਖ, ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਹੋ ਸਾਰੇ ਤੇ ਉਹਨੂੰ ਚਿੱਚੜਾ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਾਜਵਾ ਸਾਹਿਬ ਮੈਂ ਗੱਲ ਤੁਹਾਡੇ ਨਾਲ ਕਰਨ ਲੱਗਾ ਸੀ ਬਾਬਾ ਫਰੀਦ ਜੀ ਦੀ, ਮਤਲਬ ਬਾਰ ਸਪੈਕਟ ਹੈ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ ਨੇ, ਉਹਦੇ ਵਿੱਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾਰ ਸਪੈਕਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਾ ਨਾਲ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ, ਮਤਲਬ ਇੱਕ ਸ਼ਲੋਕ ਦੀ ਮਤਲਬ ਗੱਲ ਫਿਰ ਉੱਧਰ ਚੱਲ ਜਾਣੀ ਆ। ਬਾਬਾ ਫਰੀਦ ਜੀ ਕਿਸੇ ਲੋਕ ਆ, ਫਰੀਦਾ ਰੱਤੀ ਰੱਤ ਨਾ ਨਿਕਲੇ ਜੀ ਤਨ ਚੀਰੇ ਖੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨਕ ਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਆ ਵੀ ਕੌਣ ਕਹਿੰਦਾ ਵੀ ਰੱਤ ਨੇ ਸਰੀਰ ਦੇ ਵਿੱਚ, ਇਹ ਚੀਜ਼ ਨੂੰ ਵੇਖੋ ਅੱਗੇ ਬਾਬਾ ਅਮਰਦਾਸ ਜੀ ਨੇ ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਬਾ ਅਦਬ ਬਾਰ ਸਪੈਕਟ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ। ਫਰੀਦਾ ਇਹ ਤਨ ਰੱਤੋ ਰੱਤ ਹੈ, ਰੱਤ ਦਿਨ ਤਨ ਨਾ ਹੋਏ। ਜੋ ਤਨ ਰੱਤੇ ਰੱਬ ਸੋ ਤਿੰਨ ਤਨ ਲੋਭ ਰੱਤ ਨਾ ਹੋਏ। ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ ਖੂਨ ਨੀ ਹੈਗਾ। ਖੂਨ ਤੇ ਹੈਗਾ, ਪਿਆਰ ਕਰਨ ਵਾਲਾ ਚ ਵੀ ਹੈਗਾ, ਨਹੀਂ ਵਾਲਾ ਚ ਸਾਰਿਆਂ ਚ ਹੈਗਾ। ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ, ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ ਧਰਤੀ ਕਿਉਂ ਸਾਜੀ ਆ ਤੇ ਦੁੱਖਾਂ ਲਈ ਭਰੀ ਆ ਤੇ ਦਾ ਕੀ ਕਰਨ। ਕਹਿੰਦਾ ਸਭ ਮਤਲਬ ਕਿਸੇ ਨੇ ਅੱਜ ਤੱਕ ਨੀ ਹੌਸਲਾ ਨੀ ਕੀਤਾ ਕਿਉਂਕਿ ਉਹ ਕਰ ਨੀ ਸਕਦਾ, ਉਹ ਬੜਾ ਗਿਆਨੀ ਗੱਲ। ਹਾਂਜੀ ਹਾਂਜੀ ਹਾਂਜੀ। ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ, ਜੇ ਉਹ ਕਿਸੇ ਵੀ ਨੇਮ ਜਾਂ ਨੇਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ, ਫੇਰ ਤਾਂ ਉਹ ਵੀ ਗਰਾਮ ਦਾ ਵਿਚਾਰਾ ਸਾਡੇ ਵਰਗਾ ਜੀ। ਫਿਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਉਹ ਇਹ ਤਾਂ ਸ਼ੁਗਲ ਹੈ ਉਹਦਾ, ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾਰ ਕੇ, ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ ਜਾਨੋ, ਬਹੁਤ ਹੀ ਘੱਟ ਦਖਾਂਤ ਵਾਪਰੇ ਸੀ ਉਹਦੇ ਹੱਥੋਂ, ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ, ਤਾਂ ਫਿਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ? ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਚ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ,
1: ਅੱਜ ਵੀ ਕਿਸ ਤਰ੍ਹਾਂ ਯਾਦ।
0: ਹਾਂ ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੇ ਉਹਦਾ ਜ਼ਿਕਰ ਕੇ ਕੁਐਸਚਨ ਮਾਰਕ ਪਾਇਆ ਨਾ।
1: ਜੀ ਜੀ।
0: ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ,
1: ਜੀ ਜੀ ਜੀ ਬਿਲਕੁਲ,
0: ਲਾਂਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹੈ, ਜ਼ਾਲਮ ਬੇਹਰਮ ਸ਼ੈਤਾਨ ਨੀਰੋ ਦੀ ਨਖੇਧੀ ਕਰਨ ਵਾਸਤੇ। ਇੱਕ ਸੀਗਾ ਚੰਗੇਜ ਖਾਨ, ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ। ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ,
1: ਬਿਲਕੁਲ।
0: ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਚੜਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ।
1: ਦੁਨੀਆ ਦੇ ਵੱਡਾ ਜ਼ਾਲਮ ਆਦਮੀ ਔਰ ਹੰਕਾਰੀ ਆਦਮੀ ਹੈ
0: ਜੀ। ਮੇਰੇ ਕਹਿਣ ਵੱਲੋਂ ਕਹਿ ਰਿਹਾ ਵੀ ਉਹਨੇ ਕੁਛ ਹਜ਼ਾਰ ਬੰਦੇ ਮਾਰੇ, ਲੱਖ ਮਾਰਤਾ ਹੋਊ, ਪਰ ਅੱਜ ਤੱਕ ਕਿਹੜੇ ਨਾਂ ਨੂੰ ਲੋਕੀ ਨੂੰ ਯਾਦ ਕਰਦੇ ਆ, ਕੀ ਕਹਿੰਦੇ ਆ, ਕਿਹੜੀ ਨਫ਼ਰਤ
1: ਤੋਂ ਉੱਪਰ ਬੰਦੇ ਮਾਰੇ,
0: ਕਿਹੜੀ ਨਫ਼ਰਤੀ ਕਹਿੰਦਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਤੁਸੀਂ ਨਹੀਂ ਵਰਤਦੇ, ਤੇ ਕਹਿੰਦਾ ਜਿਹੜਾ ਅੱਜ ਤੱਕ ਵੀ ਜਿਹੜਾ ਕਹਿੰਦਾ ਵੀ ਤੁਸੀਂ ਕਿਵੇਂ ਜਾਇਜ਼ਾ ਹੋਗਾ ਜਿਹੜਾ ਆਪਣੇ ਸਰਵ ਸ਼ਕਤੀਮਾਨ ਅੱਜ ਵੀ ਲੋਕਾਂ ਨੂੰ ਮਾਰੀ ਜਾ ਰਿਹਾ, ਹਰ ਘੜੀ ਹਰ ਦਿਨ ਹਰ ਪਲ ਅਣਗਿਣਤ ਕਰੀ ਜਾ ਰਿਹਾ, ਦੋ ਵਾਰੀ ਲਿਖਿਆ ਉਹਨਾਂ ਨੇ
1: ਕਰੀ ਜਾ ਰਿਹਾ।
0: ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਹੈ ਚੰਗੇਜ਼ ਖਾਨ ਦੀਆਂ ਕਰਤੂਤਾਂ ਨੂੰ ਵੀ?
1: ਮੈਂ ਪੁੱਛਦਾ ਬੜੀ ਸੂਝ ਬੂਝ ਵਾਲੀਆਂ ਗੱਲਾਂ ਨੇ ਤੇ ਸਿਰਫ ਸੂਝ ਬੂਝ ਵਾਲੇ ਲੋਕਾਂ ਨੂੰ ਹੀ ਸਮਝ ਆਉਣ ਵਾਲੀਆਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਨੂੰ ਸਮਝਣ ਵਾਸਤੇ ਨਾ ਦਿਲ ਗੁਰਦਾ ਤੇ ਦਿਮਾਗ ਚਾਹੀਦਾ,
1: ਵੈਸੇ ਵੀ ਐਜੂਕੇਸ਼ਨ ਤੇ ਡਿਗਰੀ ਚਾਹੀਦੀ
0: ਜੀ। ਬਾਈ ਸਾਹਿਬ ਇਹ ਇਕੱਲਾ ਦਿਮਾਗ ਨੀ ਚਾਹੀਦਾ ਇਹਦੇ ਵਿੱਚ, ਇਹਦੇ ਵਿੱਚ ਮਨ ਦੇ ਵਿੱਚ ਦਲੇਰੀ ਜੁਰਤ ਤੇ ਹੌਸਲਾ ਵੀ ਚਾਹੀਦਾ, ਜਿੰਦਾ ਦਿਲੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ, ਜਿੰਦਾ ਦਿਲ ਬੰਦਾ ਨਹੀਂ ਤਾਂ ਦੂਜਾ ਹਾਏ ਰੱਬ ਨੇ ਮੇਰੀ ਪਤਾ ਨੀ ਕੀ ਲੱਤ ਭੰਨ ਦੇਣੀ ਹੋਏ
1: ਜਾਂ ਰੱਬਾ ਤੂੰ ਮੈਂ ਤੇਰਾ ਕੀ ਵਿਗਾੜਿਆ ਕਿਹੜਾ ਵੀ ਲੱਗ।
0: ਜੀ ਜੀ ਜੀ ਜੀ। ਅੱਛਾ ਮੈਂ ਪੁੱਛਣਾ ਦੱਸੋ ਨੇ ਇਹ ਦੁਨੀਆਂ ਬਣਾਈ ਉਹ ਕਿਉਂ? ਦੁਨੀਆਂ ਜਿਹੜੀ ਨਰਕ ਹੈ ਸੱਚੀ ਮੁੱਚੀ ਦਾ ਨਰਕ, ਅਨੰਤ ਤੇ ਤਲਕ ਬੇਚੈਨੀ ਦਾ ਘਰ ਹੈ ਦੁਨੀਆਂ। ਸਰਵ ਸ਼ਕਤੀਮਾਨ ਨੇ ਮਨੁੱਖ ਕਾਹਤੇ ਸਾਜਿਆ, ਜਦਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ। ਕੀ ਜਵਾਬ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ? ਤੁਸੀਂ ਕਹਿ ਦਿਓਗੇ ਵੀ ਗਾਹਾਂ ਦੇ ਜਨਮ ਚ ਮਸੂਮਾਂ ਤੇ ਪੀੜਤਾਂ ਨੂੰ ਨਵਾਜਣ ਖਾਤਰ ਔਰ ਮਾੜੇ ਕੰਮ ਕਰਨ ਨਾਲ ਸਜ਼ਾ ਦੇਣ ਖਾਤਰ ਉਹਨੇ ਐ ਕੀਤਾ। ਅੱਛਾ ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਚੜਾਓਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ ਇਸ ਵਾਸਤੇ ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂ? ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਸਤਬੰਦਾਂ ਦੇ ਕਾਰਾ ਕਿੱਥੋਂ ਤੱਕ ਸਹੀ ਹੁੰਦਾ? ਉਹ ਕਰਦੇ ਸੀ ਕਿ ਬਈ ਭੁੱਖੇ ਸ਼ੇਰਾਂ ਵਾਲੇ ਬੰਦਿਆਂ ਨੂੰ ਇਸ ਕਰਕੇ ਸੇਟ ਦਿੰਦੇ ਸੀ ਬਈ ਜੇ ਤਾਂ ਬਚ ਗਿਆ ਤਾਂ ਜੇ ਤਾਂ ਗਿਆ ਬਾਚ ਤਾਂ ਬਹੁਤ ਖਾਤਰ ਤਵਜੋ ਹੂੰ ਉਹਦੀ। ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਗਵਾਇਆ ਮਜ਼ਾ ਲੈਣ ਖਾਤਰ, ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ? ਤੇ ਬਾਦਲ ਸਾਹਿਬ ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ ਸਰਵ ਸ਼ਕਤੀਮਾਨ ਨੇ ਮਨੁੱਖ ਕਾਹਤੇ ਸਾਜਿਆ, ਜਦਕਿ ਉਹਦੇ ਕੋਲ

0: ਬਚ ਗਿਆ ਤਾਂ ਜੇ ਤਾਂ ਗਿਆ ਬਾਚ ਤਾਂ ਬਹੁਤ ਖਤਰ ਤਵਜੋ ਉਹਦੀ। ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਆਇਆ ਮਜ਼ਾ ਲੈਣ ਖਾਤਰ? ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ? ਤੇ ਵਾਹ ਸਾਹਿਬ ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਜੇ ਕਹੋ ਤੇ ਮੈਨੂੰ ਹੁਕਮ ਹੋਏ ਦੋ ਚਾਰ ਮਿੰਟ ਤੱਕ ਅੱਛਾ ਵਾਹਿਗੁਰੂ ਸਾਹਿਬ ਅੱਗੇ ਕਹਿੰਦੇ ਮੁਸਲਮਾਨੋ ਦੇ ਸਾਈਓ ਹਿੰਦੂ ਦਰਸ਼ਨ ਵਾਲਿਆਂ ਕੋਲ ਤਾਂ ਚੱਲ ਹੋਰ ਦਲੀਲ ਵੀ ਹੋਊਗੀ। ਮੈਂ ਥੋਤੋਂ ਪੁੱਛਣਾ ਉਪਰਲੇ ਸਵਾਲਾਂ ਦੇ ਜਵਾਬ। ਪਿਛਲੇ ਜਨਮ ਚ ਤੁਹਾਡਾ ਯਕੀਨ ਹੈ ਨੀ, ਤੁਸੀਂ ਤਾਂ ਹਿੰਦੂਆਂ ਵਾਂਗੂ ਮਾਸੂਮ ਪੀੜਤਾਂ ਦੇ ਪਿਛਲੇ ਜਨਮ ਚ ਕੀਤੇ ਮਾਰੇ ਕਰਮਾਂ ਵਾਲੀ ਦਲੀਲ ਵੀ ਨੀ ਵਰਤ ਸਕਦੇ। ਇਹ ਪਿਛਲੇ ਜਨਮ ਵਾਲੀ ਸਿਰਫ ਹਿੰਦੂ ਧਰਮ ਦੇ ਵਿਚ ਆ, ਮੁਸਲਮਾਨ ਇਸਾਈਆਂ ਚ ਹੈ ਨੀ। ਹਾਂ ਹਾਂ, ਹਿੰਦੂ ਤੇ ਕਹਿ ਸਕਦੇ ਵੀ ਪਿਛਲੇ ਜਨਮਾਂ ਦੀ ਹੈਗਾ ਜੀ, ਉਹਨੇ ਕਰਮ ਕੀਤੇ ਆ ਨਾ, ਤੇ ਕਹਿੰਦਾ ਤੁਸੀਂ ਇਹਦੇ ਦਲੀਲ ਨੀ ਵਰਤ ਸਕਦੇ। ਤੁਹਾਨੂੰ ਮੈਂ ਪੁੱਛਦਾ, ਮੈਂ ਪੁੱਛਦਾ ਥੋਤੋਂ ਦੱਸੋ ਬਾਈ, ਉਹਨੇ ਐ ਕਦ ਕੀਤਾ ਬਈ ਸਭ ਅੱਛਾ ਹੈ? ਉਹਨੂੰ ਸਦੋ, ਅੱਜ ਹੀ ਸਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦੇ ਉਸਨੂੰ ਮੌਜੂਦਾ ਹਾਲਾਂ ਬਾਰੇ, ਫਿਰ ਦੇਖਾਂਗੇ ਕਿਵੇਂ ਯੁੱਧ ਕਰਦੇ। ਕਹਿਣ ਦੀ ਸਭ ਅੱਛਾ ਹੈ। ਅੱਛਾ, ਦੇਖ ਕੇ ਜੇਲ ਖਾਨਾ ਦੀਆਂ ਕਾਲ ਕੋਠੜੀਆਂ ਤੇ ਗੰਦੀਆਂ ਬਸਤੀਆਂ ਦੇ ਝੌਂਪੜੀਆਂ ਚ ਭੁੱਖ ਮਾਰੀ ਜਿੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਕੋਲੋਂ ਚੁੱਪ ਚਾਪ ਕਹਿ ਲਓ ਬੇਵਸਤਗੀ ਨਾਲ ਆਪਣਾ ਖੂਨ ਪਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਹੀ ਡਰ ਨਾਲ ਕੰਬਣ ਲੱਗ ਜੇ, ਔਰ ਪੈਦਾ ਹੋਈ ਵਸਤੂਆਂ ਪੈਦਾਵਾਰ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਦੇ ਉਸਰੇ ਬਾਦਸ਼ਾਹ ਦੇ ਮਹਿਲਾਂ ਨੂੰ ਵੇਖ ਕੇ ਉਹ ਭੋਰਾ ਕਹੇ ਤਾਂ ਸਹੀ ਸਭ ਅੱਛਾ ਹੈ ਇਉਂ, ਔਰ ਕਿਸ ਕਾਰਨ? ਇਹ ਮੇਰਾ ਸਵਾਲ ਆ, ਤੁਸੀਂ ਚੁੱਪੋ, ਠੀਕ ਹੈ ਮੈਂ ਅੱਗੇ ਤੋਰਦਾ ਆਪਣੀ ਗੱਲ।
1: ਕਿ ਵਾਧੂ ਪੈਦਾਵਾਰ ਨੂੰ ਸਮੁੰਦਰਾਂ ਚ ਸੁੱਟਿਆ ਜਾਵੇ ਤੇ ਵੇਖੋ ਤੋਂ 100 ਸਾਲ ਪਹਿਲਾਂ ਵੀ ਇੰਨਾ ਨੌਲੇਜ ਹੋਏਗਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਹਾਂਜੀ
1: ਹਾਂਜੀ। ਚਲੋ ਲੋਕਾਂ ਨੂੰ ਬਹੁਤ, ਉਹ ਵੀ ਪੜਿਆ ਲਿਖਿਆ ਕਿਤੇ ਖਾਣ ਵਾਲਾ ਸਮਾਨ ਸਮੁੰਦਰ ਚ ਸੁੱਟਿਆ ਜਾਂਦਾ ਤਾਂ ਕਿ ਜਿਹੜਾ ਭੁੱਖਾ ਮਰ
0: ਜਾਏ। ਅੱਛਾ, ਇਹ ਬਸ ਕਹਿੰਦੇ ਵੀ ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਬਈ ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹਾ ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ ਹੈ? ਠੀਕ, ਤੁਸੀਂ ਇਹ ਵੀ ਕਹਿੰਦੇ ਹੋ ਬਈ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ, ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ ਚਲੋ ਦੇਖ ਲੈਂਦੇ ਆ। ਤੇ ਅੱਗੇ ਬਾਰ ਸਾਹਿਬ ਬਹੁਤ ਮਸ਼ਹੂਰ ਨਿਆਂ ਸ਼ਾਸਤਰੀ ਦਾ ਖਿਆਲ ਹੈ ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ 3 ਜਾਂ 4 ਮਕਸਦ ਹੋ ਸਕਦੇ ਨੇ, ਤੇ ਇਸ ਆਧਾਰ ਤੇ ਸਜ਼ਾ ਵਾਲ ਕਰਾਰ ਦਿੱਤਾ ਜਾ ਸਕਦਾ। ਇਹ ਮਕਸਦ ਹੈਗੇ ਬਦਲਾ, ਸੁਧਾਰ, ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਦੇ ਸਿਧਾਂਤ ਦੀ ਨਿਖੇਧੀ ਕਰ ਰਹੇ ਆ, ਤੇ ਤੁਸੀਂ ਕਹਿੰਦੇ ਹੋ ਬਈ ਉਹਨੂੰ ਗਾਂ, ਬਿੱਲੀ, ਦਰਖਤ, ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ, ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਬੋਲੋ 84 ਲੱਖ ਹੈਗੀ ਹੈ ਜਿਹੜੀ ਗਾਂ, ਬਿੱਲੀ, ਕੁੱਤੇ ਜਿਹੜੀ ਜੂੰਦਾ ਪਈ ਕਹਿੰਦੇ ਹੋ।
1: ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਹੈ, ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ? ਪਹਿਲਾਂ ਪੂਰਾ ਕਰਨ 84 ਲੱਖ ਦਾ
0: ਦੁਨੀਆਂ ਦੇ ਉੱਤੇ। ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕੁ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ? ਨਹੀਂ ਨਹੀਂ, ਪੁਰਾਣੇ ਬਰਤਾਨ ਛੇੜਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸਕ ਕਹਾਣੀਆਂ ਦਾ ਜ਼ਿਕਰ ਵੀ ਨਹੀਂ ਸੁਣਨਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ, ਪਾਪ ਹੈ ਗਰੀਬ, ਸਜ਼ਾ ਹੈ
1: ਸਜ਼ਾ।
0: ਇੱਥੇ ਨਾ ਵਾਹਿਗੁਰੂ ਸਾਹਿਬ ਬੜਾ ਲੰਬਾ ਪਹਿਲਾਂ ਹੀ ਅਜੇ ਨੁਕਤਾ ਆ, ਤੇ ਫੇਰ ਕਦੇ ਆਪਾਂ ਜਿੱਦਾਂ

0: ਬਿਲਕੁਲ ਜੀ ਬਸ ਬਿਲਕੁਲ ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ, ਮਤਲਬ ਦੂਸਰੀ ਲਿਖਤ ਕੋਈ
1: ਨਹੀਂ ਹੈ। ਸਤਸੰਗ ਨੀ ਕਰ ਰਹੇ ਹੁੰਦੇ ਤੇ ਮੈਂ ਉੱਪਰ ਧਿਆਨ ਹੋ ਕੇ ਸੁਣ ਲਿਆ
0: ਜੀ ਜੀ ਜੀ ਜੀ ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਸੀ ਨਾ ਵਾਜਾ ਸਾਹਿਬ, ਭਾਈ ਵੇਖੋ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਚ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ ਵੀ ਅੱਧੀ ਅੱਧੀ ਰੋਟੀ ਖਾ ਗਏ ਅੱਧੀ ਨੀ ਖਾ ਗਏ ਸਾਰੀ ਖਾ ਗਿਆ
1: ਨਹੀਂ ਖਾ ਗਿਆ ਨੀ
0: ਉਹ ਜਦੋਂ ਦੰਦੀ ਵੱਢਦਾ ਸੀ ਨਾ ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ ਉਹਨੂੰ ਵੱਢ ਦਿੰਦਾ ਸੀ ਉਹ ਦੋਵੇਂ ਖਾ ਗਿਆ ਵਧੀਆ ਰਹਿ
1: ਗਿਆ।
0: ਹਾਂਜੀ ਹਾਂਜੀ ਹਾਂਜੀ ਇਹ ਅੱਜ ਵੀ ਉਹ ਇਨਸਾਫ਼ ਆ। ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ ਉਹ ਸਾਡੇ ਨਾ ਇੱਕ ਦਿਨ ਇਰਾਨੀ ਪੱਤਰਕਾਰ ਤੋਂ ਮੈਂ ਗੱਲ ਸੁਣ ਰਿਹਾ ਸੀਗਾ ਤੇ ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਦੀ ਤੇ ਮੇਮਣੇ ਦੀ ਗੱਲ ਉਹਨੇ ਮਿਸਾਲ ਦਿੱਤੀ
1: ਸੀ
0: ਪਾਣੀ ਪੀ ਰਿਹਾ ਸੀਗਾ। ਹਾਂ ਪਾਣੀ ਪੀ ਰਿਹਾ ਸੀ ਜਿਹੜੇ ਦਿਨ ਬੰਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਸੀ ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਲਾਇਆ ਦੂਸਰੇ ਜੀ ਹਨਾ ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ ਕਹਿੰਦਾ ਪਾਣੀ ਤੁਹਾਡੇ ਲਾਉਣ ਡਿਆ ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ ਸੀ ਕਹਿੰਦਾ ਜੀ ਮੈਂ ਤੇ ਉਦੋਂ ਜੰਮਿਆ ਨੀ
1: ਮੈਂ ਤੁਹਾਨੂੰ ਘਰ ਬੁਖਲਾ ਰਿਹਾ ਇਹਨੇ ਦੱਸਾ ਮਾਰਿਆ ਇਹਨੇ ਤੂੰ ਪਾਣੀ ਗੰਦਾ ਕਰ ਲਿਆ ਉਹਨੂੰ ਬੇਕੂਫੀ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨੂੰ ਜਾਣ
0: ਨਹੀਂ ਨਹੀਂ ਉਹ ਤੇ ਇੱਕ ਬਹਾਨਾ ਉਹ ਤੇ ਮਤਲਬ ਜਾਣ ਕੀ ਇੱਕ ਬਹਾਨਾ ਨਾ ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ ਜਿੱਦਾਂ ਜਿਹੜਾ ਤਗੜਾ ਆ ਉਹਨੂੰ ਬਹਾਨਾ ਆ ਨਾ
1: ਚਲੋ ਇੱਕ ਨਾ ਚੱਲੇਗਾ ਤੇ ਦੂਜਾ ਸੀ।
0: ਹਾਂਜੀ ਹਾਂਜੀ ਫੇਰ ਉਹ ਕਹਿੰਦਾ ਤੇਰੇ ਪਿਓ ਨੇ ਮੈਨੂੰ ਇੱਕ ਵਾਰੀ ਗਾਲ ਪਤਾ ਨੂੰ ਮੈਂ ਤੇ ਪੈਦਾ ਵੀ ਨੀ ਹੋਇਆ ਜੀ ਉਹ ਤੋਂ ਉਹਨੇ ਜਦੋਂ ਉਹਨੇ ਫੜ ਕੇ ਝਟਕਾ ਦਿੱਤਾ। ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ ਵੀ ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ ਤੇ ਅਗਲਾ ਚੀਨ ਅਗਲੇ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਰ 40 ਸਾਲ ਹੋ ਗਏ ਬਾਜਵਾ ਸਾਹਿਬ 45 ਸਾਲ ਇਰਾਨ ਦਾ ਬਾਈਕਾਟ ਕੀਤਿਆਂ ਜਿਹੜੀ ਤੁਸੀਂ ਗੱਲ ਕੀਤੀ ਨਾ ਮਤਲਬ ਆਰਥਿਕਤਾ ਜਿਹੜੀ ਆ
1: ਆਰਥਿਕਤਾ ਬਿਲਕੁਲ ਤਬਾਹ ਲੜਾਈ ਤੋਂ
0: ਤੁਸੀਂ ਦੱਸੋ ਕਿਸੇ ਦੀ ਨਾਕਾਬੰਦੀ ਕੀਤੀ ਆ ਤੁਸੀਂ ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ
1: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ
0: ਜੀ ਜੀ ਜੀ ਜੀ
1: ਆਰਥਿਕ ਤੌਰ ਦੇ ਉੱਤੇ ਭੁੱਖ ਮੰਗਦੇ ਕੰਢੇ ਤੇ
0: ਬਿਲਕੁਲ ਕਰੋੜਾਂ ਮੇਰੇ ਖਿਆਲ ਕਰੋੜਾਂ 7 ਕੁ ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ ਵਾ ਵਾ ਉਹਦਾ ਬਹੁਤ ਡਾਊਨ
1: ਹੈ। ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ ਤੇ ਗੌਰਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ ਹੁਣ
0: ਅੰਦਾਜ਼ਾ
1: ਦੀ ਹਾਲਤ ਕਿੰਨੀ ਪੂਰ ਸੀ ਪਹਿਲਾਂ ਹੀ ਲੜਾਈ
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹ ਪਰ ਉਹਨਾਂ ਦੀ ਬਹਾਦਰੀ ਦੀ ਦਾਤ ਦੇਣੀ ਪਊਗੀ। ਬਾਜਵਾ ਸਾਹਿਬ ਨੇ ਧੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵੱਸਦਾ ਹੈਗਾ ਨਹੀਂ ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ। ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ ਮੇਰੇ ਕਹਿਣਾ ਵੱਲੋਂ ਖੁਦ ਵੀ ਇਸ ਗੱਲ ਚ ਫਸ ਗਿਆ ਕਸੂਤਾ ਫਸਿਆ ਮਹਿਸੂਸ ਕਰ ਰਿਹਾ ਤੇ ਚਲੋ ਪਰਮਾਤਮਾ ਕਰੇ ਯੇ ਜਿਹੜੀ ਆ
1: ਲੜਾਈ
0: ਹਟੇ।
1: ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਭਾਰ ਆਉਣ ਤੇ ਅਜੇ।
0: ਹਾਂਜੀ ਹਾਂਜੀ ਹਾਂਜੀ ਲੱਗੇਗੀ ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ ਕਈ ਹਾਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਟੂਲ ਕਹਿ ਲਓ ਟੈਕਸ ਕਹਿ ਲਓ
1: ਆਪਣਾ ਗੁਜ਼ਾਰਾ ਕਰਨਾ ਹੀ ਹੈ
0: ਜੀ ਜੀ ਉਹਦੇ ਵਿੱਚੋਂ ਜੇ ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਆ ਉਹਦੇ ਨਾਲ ਉਹਦੀ ਆਰਥਿਕਤਾ ਦਾ ਬੜਾ ਲਾਰਾ ਮਿਲ ਸਕਦਾ।
1: ਚਲੋ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਚੰਗੀ ਗੱਲ
0: ਨਹੀਂ ਹੋਣੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਮੁਲਕਾਂ ਚ ਪਸੀਨਾ ਹੋਣੀ ਹੋਣੀ ਚਾਹੀਦੀ
1: ਪਰ ਇੱਕ ਗੱਲ ਹੈ ਸੱਚ ਦਾ ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆਂ ਨੇ ਮਤਲਬ ਕਿ ਲਾਂਤਾਂ ਭੇਜੀਆਂ ਦਿੱਤਾ
0: ਸਰ ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ ਨਾਲ ਉਹਨੇ ਆਪਣੇ ਕੀਤਾ ਵੀ ਅਸੀਂ ਵੀ ਤੇਰੀ ਇਹਦੇ ਵਿਚ ਸ਼ਾਮਿਲ ਹੈ ਗਏ ਅਸੀਂ ਇੱਕ ਬਜ਼ੁਰਗ ਦੀ ਜਿਹੜੀ ਹੈ ਮਤਲਬ ਸਨਕ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
1: ਮਾੜੇ ਉੱਤੇ ਹੀ ਰੋਹਬ ਪਾਉਣ ਲੇਲੇ ਨੂੰ ਖਾ ਜਾਂਦੇ ਨੇ ਰਸ਼ੀਆ ਨੇ ਕੱਲ ਦੇ ਟੈਂਕਰ ਭੇਜਿਆ ਜੇ ਉਹਨੂੰ
0: ਜੀ ਜੀ ਜੀ
1: ਕੋਲੰਬੀਆ ਨੇ ਕੀ ਕੋਲੰਬੀਆ ਨੇ ਕੀ ਨਾਂ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾ ਰਹੇ ਨੇ ਦੂਜਾ ਵੀ
0: ਉਹ ਕਿਊਬਾ ਕਿਊਬਾ ਕਿਊਬਾ ਜੀ ਕਿਊਬਾ
1: ਉਹ ਟੈਂਕ ਨੂੰ ਟੈਂਕਰ ਨੂੰ ਕਿਉਂ ਨੀ ਡੱਕਿਆ ਦੋ
0: ਭੇਜੇ ਵੇਖ ਕੇ
1: ਅਮੇਰਿਕਾ
0: ਪੂਰੇ ਪੂਰੇ ਮੁਲਕ ਦੇ ਦੋ ਮਹੀਨੇ ਦੇ ਰਾਸ਼ਨ ਭੇਜ ਦਿੱਤਾ ਨੇ ਪੂਰੇ ਮੁਲਕ ਦਾ ਦੋ
1: ਤੇ ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ
0: ਉਹ ਫਿਰ ਏਦਾਂ ਹੀ ਚਲੋ
1: ਚਿੰਤਕ ਗੱਲਾਂ ਕਰਦੇ ਹੋ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ
0: ਆਪ
1: ਜੀ ਦਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ
0: ਥੈਂਕ ਯੂ ਸਰ
1: ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ ਬਿਲਕੁਲ ਬਿਲਕੁਲ ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ ਤੇ ਇੰਡੀਆ ਦੇ ਦੋਸਤੋ ਸਾਢੇ 6 ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ ਸੋਰੀ ਗੀਤਾਂ ਦਾ ਨਹੀਂ ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਦੋਸਤੋ ਤੁਸੀਂ ਵਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼, ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ ਫਰੀਦਰ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
2: ਜੀ ਕੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਜੀ। ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਕੱਖ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿਚ ਜੋ ਕੁਛ ਇਹਨਾਂ ਦਿਨਾਂ ਦੇ ਵਿਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ। ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਨ੍ਹਾਂ ਮੁਸੀਬਤਾਂ ਦੇ ਵਿਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ, ਤੇ ਫੇਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਕੱਖ ਸਾਹਿਬ ਜੀ, ਇਹਦੇ ਵਿਚ ਇੱਕ ਗੱਲ ਜਿਹੜੀ ਹੋਣੀ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿਚ ਪੜ੍ਹਦਾ ਸੀਗਾ ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ ਆਪਣੇ ਆ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ। ਕਿਉਂਕਿ ਸਕੂਲਾਂ ਦੇ ਵਿਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਕਿ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਆਹ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾਂ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ। ਕਿਉਂਕਿ ਆਪਾਂ ਦੇਖਦੇ ਹਾਂ ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿਚ ਤੁਹਾਨੂੰ ਪਤਾ ਵੀ ਕ੍ਰਾਂਤੀਆਂ ਤਾਂ ਆਉਂਦੀਆਂ ਹੀ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿਚ ਖੱਕ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਂ ਪਾਸਕ ਵੀ ਜਿਹੜੇ ਨਹੀਂ ਉਤਰਦੇ
1: ਬਿਲਕੁਲ।
2: ਕਿਉਂਕਿ ਗੁਰੂ ਸਾਹਿਬ ਦੇ ਵਿਚ ਕੱਲਾ ਯੁੱਧ ਵਿਦਿਆ ਦੇ ਵਿਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣੀ ਕਿ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿਚ ਜਿਹੜੀ ਨਿਮਰਤਾ ਸੀਗੀ ਖੱਕ ਸਾਹਿਬ ਜੀ, ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਉਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ, ਤਿੰਨ ਕੋ ਨਰਕ ਕੁੰਡ ਮੇ ਪੜ ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ, ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਭਾਈ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਭਾਈ ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ ਅੰਗਰੇਜ਼ੀ, ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ
1: ਜੀ,
2: ਉਹਨੂੰ ਅਸੀਂ ਕਹਿੰਦੇ ਆ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ
1: ਜੀ।
2: ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੁਣ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
2: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਕੱਖ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਆ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਾਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਸ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਓਹਦੇ ਤੋਂ ਮੇਰੇ ਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਰੇ ਤੋਂ ਮੰਗਣਗੇ, ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ, ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਵੇਖਣਾ ਮੈਂ ਹੂੰ ਪਰਮ ਪੁਰਖ ਉਦਾਸਾ, ਵੇਖਣਾ ਜਗ ਤਮਾਸ਼ਾ, ਜੋ ਮੁਝਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ, ਉਹਨਾਂ ਨੂੰ ਕੁਝ ਜੁੜਨਾ ਨੀ, ਕਿਉਂਕਿ ਉਹ ਜੋ ਕੁਝ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨੀ।
1: ਬਿਲਕੁਲ ਬਿਲਕੁਲ ਸਹੀ,
2: ਹਾਂਜੀ, ਮਿਹਨਤ ਤਾਂ ਕੋਈ ਕਰਕੇ ਰਾਜੀ ਨੀ। ਪੜ੍ਹਦੇ ਉੱਥੇ ਸਟੂਡੈਂਟ ਮੇਰੇ ਖੱਖ ਸਾਹਿਬ ਜੀ, ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦੇਣਾ, ਪੜ੍ਹ ਲਓ। ਉਹ ਕਿਸੇ ਕੰਢੇ ਨੀ ਲੱਗਦੇ ਨੀ, ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ, ਇੱਕ ਮੇਰੀ ਭਤੀਜੀ ਆ ਸਾਡੇ ਪਿੰਡ ਦੇ, ਦੋ ਤਿੰਨ ਹੋਰ ਆ, ਹੋਰ ਵੀ ਦੋ ਤਿੰਨਾਂ ਪਿੰਡਾਂ ਦੇ ਜਿਨ੍ਹਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ, ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾਉ ਫ੍ਰੀ ਦੇ ਵਿੱਚ, ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜਾਉਣੀ ਨੀ, ਪੜ੍ਹਨਾ ਉਹਨਾਂ ਦਾ ਇਧਰ ਨੂੰ ਹੈ ਹੀ ਨੀ। ਉੱਥੇ ਇੰਡੀਆ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ, ਇੰਗਲੈਂਡ ਚਲ ਜਾਈਏ, ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖੱਖ ਸਾਹਿਬ ਜੀ, ਉਹ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ, ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ, ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ, ਪੁਰਤਗਾਲ ਹੋਇਆ, ਸਪੇਨ ਹੋਇਆ, ਇਟਲੀ ਹੋਇਆ, ਗ੍ਰੀਸ ਹੋਇਆ, ਇਨ੍ਹਾਂ ਕੰਟਰੀਆਂ ਦੇ ਵਿੱਚ ਜਾਂਦੇ, ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ,
1: ਨਹੀਂ ਆਉਂਦਾ। ਕਈ ਕਈ ਚੀਮਾ ਸਾਹਿਬ 2-2, 3-3 ਸਾਲ ਵੀ ਰਹਿ ਜਾਂਦੇ, 4-4 ਸਾਲ, ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ। ਇਹ ਬਹੁਤ ਬਹੁਤ ਕੁਝ ਹੋ ਰਿਹਾ ਜੀ ਇੱਥੇ।
2: ਫਿਰ ਉਹ ਜਦੋਂ ਇੱਥੇ ਆਉਂਦੇ ਆ, ਕੰਮ ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ। ਗੱਖ ਸਾਹਿਬ ਜੀ, ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ, ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ, ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ, ਬੱਚਿਆਂ ਨੂੰ ਤੋਰਨਾ ਕਿੱਧਰ ਨੂੰ ਆ।
1: ਬਿਲਕੁਲ।
2: ਤੇ ਹੁਣ ਖੱਖ ਸਾਹਿਬ ਜੀ, ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ, ਜਿਹੜੀ ਗਾਹਾਂ ਦੀ ਜਨਰੇਸ਼ਨ ਆ, ਮਾਂ ਨੂੰ ਹੀ ਨਹੀਂ ਪਤਾ ਭਈ ਮੈਂ ਕੀ ਕਰਨਾ, ਤੇ ਉਹ ਬੱਚਿਆਂ ਨੂੰ ਕੀ ਸਿਖਾਉਗੀ।
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ ਸਾਹਿਬ,
2: ਬਿਲਕੁਲ ਬਿਲਕੁਲ ਇਹੀ ਆ,
1: ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀਆਂ ਵੀ ਮੇਰਾ ਸਿਰ ਨਾ ਖਾਵੇ,
2: ਮੇਰਾ ਮਿੱਠਾ ਕਿਹੜਾ ਛੱਡੋ ਜਾਓ ਦਬਾਓ। ਤੇ ਉਹ ਜਿਹੜਾ ਕਾਰਨ ਆ, ਉਹ ਫਿਰ ਬੱਚੇ ਖੱਖ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ। ਔਰ ਜਿਹੜੇ ਲੋਕ ਉੱਥੋਂ ਖੱਖ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਏ ਆ, ਜਾਂ ਜਿਹੜੇ ਉੱਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ, ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ, ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ, ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ, ਜਾਂ ਅੱਜ ਕੱਲ ਖੱਖ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ, ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ।
1: ਬਿਲਕੁਲ ਬਿਲਕੁਲ ਜੀ, ਦੇਖੋ $25-30 ਤੇ ਉਹ ਵਾਲ ਕੱਟਣ ਦੇ ਲੈ ਲੈਂਦੇ ਆ, 10 ਬੰਦੇ
2: $25-30 $100 ਤੱਕ ਖੱਖ ਸਾਹਿਬ ਜੀ ਉਹ ਲੈਂਦੇ ਆ।
1: ਬਿਲਕੁਲ, ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ। ਬਿਲਕੁਲ
2: ਲੈ ਰਹੇ ਆ। ਤੇ ਹੁਣ ਕੀ ਆ, ਜਿਹੜੇ ਉਹ ਲੋਕ ਜਿਨ੍ਹਾਂ ਨੇ ਉਥੋਂ ਇਦਾਂ ਦਾ ਕੋਈ ਨਾ ਕੋਈ ਪ੍ਰੋਫੈਸ਼ਨ, ਜਿਹੜੇ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ, ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ, ਬਹੁਤ ਛੇਤੀ ਕਾਮਯਾਬ ਹੁੰਦੇ ਆ। ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜ਼ਿਮੀਂਦਾਰ ਆ, ਇਹ ਲੋਕ ਆ ਜਿਹੜੇ ਕੰਮ ਨੂੰ ਹੱਥ ਲਾਉਂਦੇ, ਖੂਹਾਂ ਤੋਂ ਬਿਨਾਂ ਉਹਨਾਂ ਦੇ ਕੁਛ ਖੱਖ ਸਾਹਿਬ ਦੀ ਰਹਿ ਨਹੀਂ ਗਿਆ।
1: ਚੀਮਾ ਸਾਹਿਬ,
2: ਮੈਂ ਬ੍ਰਾਂਡਿਡ ਕੱਪੜੇ ਪਾਉਣੇ ਆ।
1: ਬਿਲਕੁਲ,
2: ਮੈਂ ਟ੍ਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋ, ਜੇ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ, ਉਹਦੇ ਘਰ ਹੋਰ ਨੀ ਲੰਘਣਾ ਆ। ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ, ਕੀ ਸਾਨੂੰ ਗੁਰੂ ਸਿਖਾ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ।
1: ਚੀਮਾ ਸਾਹਿਬ, ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ, ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ, ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ, ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ, ਤੇ ਉਹ ਕਸੀਰ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ, ਅਸੀਂ 2-3 ਜਾਣੇ ਸੀ ਮੁੰਡੇ ਜੰਗ, ਤੇ ਉਹ ਡੰਡੇ ਦੇ ਉੱਪਰ ਡੰਗੀਆਂ, ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣੇ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ, ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
2: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣਾ, ਤੇ ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣਾ ਹੋਵੇ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ,
2: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦਾ ਖੱਖ ਸਾਹਿਬ ਜੀ, ਜਿਹੜਾ ਤੁਸੀਂ ਆਪ ਨਹੀਂ ਕਰਦੇ ਉਹ ਕਿਸੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਉਸ ਬੰਦੇ।
1: ਬਿਲਕੁਲ ਬਿਲਕੁਲ ਬਿਲਕੁਲ।
2: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖੱਖ ਸਾਹਿਬ ਜੀ, ਉਹ ਕਹਿੰਦੇ ਆ ਵੀ ਕੋਈ ਮਹਾਂਪੁਰਸ਼ ਸੀਗਾ, ਤੇ ਉਹਦਾ ਬੱਚਾ ਸੀ ਜਿਹੜਾ, ਉਹ ਗੁੜ ਨਹੀਂ ਸੀ, ਗੁੜ ਬਹੁਤ ਖਾਂਦਾ ਸੀ। ਤੇ ਉਹ ਉਹਨੂੰ ਸਿਆਣੇ ਬੰਦੇ ਕੋਲ ਸਾਧ ਸੰਤ ਕੋਲ ਲੈ ਕੇ ਗਿਆ, ਕਹਿੰਦਾ ਮਹਾਰਾਜ ਇਹਨੂੰ ਸਮਝਾਵੇ ਗੁਰਖਾਣ ਨੂੰ ਛੱਡਦਾ ਇਹਦੇ ਦੰਦ ਖਰਾਬ ਹੋਈ ਜਾਂਦੇ ਆ। ਤੇ ਉਹ ਮੋਹਰਿਓ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਆਏ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਲਿਆ, ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ ਵੀ ਇਹ ਗੱਲ ਤੁਸੀਂ ਮੈਨੂੰ ਕੱਲੇ ਹੀ ਦੱਸ ਦਿੰਦੇ ਕਿ ਮੇਰਾ ਗੇੜਾ ਪੁਆਇਆ, ਮੈਂ ਕਿਹਾ ਫੇਰ ਆਇਆ ਅੱਜ ਸਾਰੀ ਰਾਤ ਮੈਨੂੰ ਟਿਕਾ ਨੀ ਆਇਆ ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ। ਉਹਨੇ ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
3: ਗੱਲ ਤੇ ਅਸਲੀ ਗੱਲ ਤੇ ਆ।
2: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਜਿਆਂ ਨੂੰ ਹਟਾਉਣੇ ਆ, ਉਹਨਾਂ ਚਿਰ ਦੂਸਰੇ ਨੇ ਅਸਰ ਨੀ ਕਰਨਾ, ਕਿਉਂਕਿ ਉਹਨੇ ਝੱਟ ਕਹਿ ਦੇਣਾ ਉਹ ਵੀ ਤੂੰ ਆਪ ਖਾਣਾ ਆ। ਇੱਕ ਦੇਖੋ ਖਾਕ ਸਾਹਿਬ ਜੀ, ਬੱਚੇ ਆ ਜਿਹੜੇ ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ ਨਾ ਉਹਨੀ ਕੰਮ ਕਰਨਾ ਹੁੰਦਾ, ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ।
3: ਬਿਲਕੁਲ,
2: ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਆ ਇੱਥੇ, ਉਹਦਾ ਜਿਹੜੇ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ, ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ, ਤੇ ਉਹ ਮੁੰਡਾ ਛੋਟਾ 4 ਸਾਲ ਦਾ, 4-5 ਸਾਲ ਦਾ ਜੀ ਛੋਟਾ, ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ, ਖਾਣਾ ਜਿਹੜਾ ਉਹਨਾਂ ਦੇ ਕੋ ਨੌਕਰ ਸੀਗਾ ਰੱਖਿਆ ਆ, ਉਹ ਉਹਨੂੰ ਕਹਿੰਦਾ ਭਈ ਕਾਕਾ ਆ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4-5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ ਤੰਬਾਕੂ ਹੱਥ ਦੇ ਉੱਤੇ ਰੱਖ ਕੇ, ਉਹ ਪਾ ਕੇ ਕਲੀ ਕੁਲੀ,
3: ਹਾਂਜੀ ਹਾਂਜੀ,
2: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਸੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ, ਨਿੱਕਾ ਜਿਹਾ ਬੱਚਾ ਬੜੀ ਤੋਪਣੀ ਆਵਾਜ਼ ਹੋਈ, ਕਮਾਲ ਦੀ ਗੱਲ ਆ। ਮੈਂ ਜਿਹੜੇ ਬੱਚੇ ਹੁੰਦੇ ਹੋਏ ਗੱਲ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੀ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ,
3: ਬਿਲਕੁਲ ਬਿਲਕੁਲ,
2: ਉਹਨਾਂ ਦੇ ਦਿਮਾਗ ਦੇ ਵਿੱਚ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨੀ ਹੈਗਾ। ਤੁਸੀਂ ਪਹਿਲਾਂ ਆਪ ਓਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ ਐਨ ਪੂਰੇ ਉੱਥੇ ਉੱਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਲੈਣਾ ਪਿਆ, ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ।
3: ਬਿਲਕੁਲ
2: ਹਾਂਜੀ, ਤੇ ਕਾਕ ਸਾਹਿਬ ਦੇਖੋ ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ ਉਹ ਆਪਣੇ ਮਾਂ ਬਾਪ ਨੂੰ ਵੀ, ਜਿਹੜਾ ਆ ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਦਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ 1984-85 ਤੋਂ, ਤੇ ਉਹਦਾ ਜਿਹੜਾ ਲੜਕਾ ਆ ਨਾ ਉਹਨੇ ਖਾਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਖਾਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਆ, ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ, 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਲਿਆ, ਲੜੀ ਵੀ ਰੱਖ ਲਿਆ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਉਹ ਸਾਡੇ ਗੁਰੂ ਸਾਹਿਬਾਂ ਨੇ ਆਪ ਪ੍ਰੈਕਟੀਕਲ ਕਰਕੇ ਦਿਖਾਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖਾਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ ਕਾਫੀ ਆ, ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
3: ਪਰ ਚੱਕਰ ਇਹ ਹੈ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ
2: ਬਹੁਤ
3: ਵੱਡਾ, ਉਹਨਾਂ ਨੇ ਕੋਈ ਸਿੱਖਿਆ ਨੀ ਦਿੱਤੀ, ਕੋਈ ਕਾਲਜ ਨੀ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ ਆਪਣੇ ਪਤਾ ਨੀ ਕਿਹੜੇ ਚੱਕਰਾਂ ਚ ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ ਸਾਡੇ, ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਬਈ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ, ਕਿਉਂ ਨੀ ਕਰ ਸਕੇ, ਬਈ ਤੁਸੀਂ ਕਿਉਂ ਨੀ ਉਹਨਾਂ ਨੂੰ ਰੋਕ ਸਕੇ। ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਕਸੂਰ ਆ।
2: ਬਿਲਕੁਲ ਜੀ, ਉਹਨਾਂ ਨੂੰ ਪੈਸੇ ਆ, ਪੈਸੇ ਦੇ ਨਾਲ ਖਾਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਿਆ। ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ ਖਾਕ ਸਾਹਿਬ ਜੀ, ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ। ਇਹ ਸਾਰਾ ਕੁਛ ਆ ਜਿਹੜਾ, ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ, ਇੱਦਾਂ ਬਣ ਗਈ ਉਹ ਆ। ਇਹ ਲੋਕ ਆ ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ, ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਬਿਹੇਵ ਕਰਦੇ ਆ ਇਹ।
3: ਚੀਮਾ ਸਾਹਿਬ ਸਾਡੇ ਕਸਬੇ ਦੇ ਵਿਚ ਸੱਤ ਅੱਠ ਗੁਰਦਵਾਰੇ ਆ ਤੇ ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ ਜਿਹਦੀ ਸਾਡੇ ਬੰਦਿਆਂ ਨੇ ਸਾਡੀ ਬਰਾਦਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ ਤੇ ਉਨ੍ਹਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ ਉਹ ਕਦੀ ਕਦੀ ਇਧਰ ਆਉਂਦੇ ਸੀ ਉੱਥੇ ਰਹਿੰਦੇ ਸੀ ਹੁਣ ਉਨ੍ਹਾਂ ਨੇ ਉਹ ਦੋ ਕੁ ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ
2: ਬਿਲਕੁਲ
3: ਕੋਈ ਮਸਲਾ ਨੀ ਗੁਰਦੁਆਰੇ ਦਾ ਪਰ ਉਨ੍ਹਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ ਇਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌੜੀ ਸਾਹਿਬ ਜਿਵੇਂ ਪਾਤਸ਼ਾਹ ਉੱਥੇ ਆਏ ਆ ਚਾਹੀਦਾ ਤੇ ਇਹ ਹੈ ਕਿ ਇਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਪਿੰਡ ਤੱਕ ਆਵਾਜ਼ ਜਿਹੜੀ ਜਾਵੇ ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਚੌਥੇ ਬਣੇ ਦੂਜੇ ਗੁਰਦੁਆਰੇ ਵਾਲੇ ਸਾਹਿਬ ਨੇ ਲਾਤਾ ਤੇ ਫਿਰ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
2: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਆ ਇਹ ਇਕ ਆ ਜਿਹੜਾ ਖੱਖ ਸਾਹਿਬ ਜੀ ਧਰਮ ਦੀ ਬਜਾਏ ਇਹ ਇਕ ਵਪਾਰ ਬਣਾ ਲਿਆ ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ ਦੂਸਰਾ ਕਹਿੰਦਾ ਮੇਰੀ ਆਮਦਨ ਵਧੇ ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਤੇ ਬਾਣੀ ਆ ਜਿਹੜੀ ਖੱਖ ਸਾਹਿਬ ਜੀ ਇਹ ਇਕ ਐਸੀ ਚੀਜ਼ ਆ ਦੇਖੋ ਦੁਨੀਆਂ ਦੇ ਵਿਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿਚ ਹੋ ਰਿਹਾ ਉਹ ਇਹੀ ਗੱਲ ਆ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇ ਰਹੇ ਇਰਾਨ ਨੂੰ ਨੀ ਬਣਾਉਣ ਦੇ ਰਹੇ ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖੱਖ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ ਬਾਰਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ ਪਹਿਲਾਂ ਸ਼ਾਇਦ ਬਾਅਦ ਦੇ ਵਿਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿਚ ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਹੀ ਰਾਜ ਰਿਹਾ ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ ਉਨ੍ਹਾਂ ਨੂੰ ਦਬਾਇਆ ਸੀਗਾ ਉਨ੍ਹਾਂ ਦੇ ਹੱਕ ਨਾ ਤਲਵਾਰ ਘਰ ਚ ਰੱਖ ਸਕਦੇ ਸੀ ਨਾ ਉਹ ਘੋੜੇ ਤੇ ਚੜ ਸਕਦੇ ਸੀ ਘੋੜੇ ਦੀ ਸਵਾਰੀ ਨੀ ਪੈਰੀ ਜੁੱਤੀ ਨੀ ਪਾ ਸਕਦੇ ਸੀਗੇ ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ ਔਰ ਅੱਜ ਵੀ ਭਾਰਤ ਦੇ ਵਿਚ ਇਹੀ ਕੁਛ ਹੋ ਰਿਹਾ
3: ਬਿਲਕੁਲ
2: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖੱਖ ਸਾਹਿਬ ਜੀ ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਨ੍ਹਾਂ ਦੇ ਨਾਲ ਇਹ ਜੁੜੇ ਹੋਏ ਆ
3: ਬਿਲਕੁਲ
2: ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿਚ ਹੋ ਰਿਹਾ ਉਹ ਇਹੀ ਗੱਲ ਆ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇ ਰਹੇ ਇਰਾਨ ਨੂੰ ਨੀ ਬਣਾਉਣ ਦੇ ਰਹੇ ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖੱਖ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ ਬਾਰਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ ਪਹਿਲਾਂ ਸ਼ਾਇਦ ਬਾਅਦ ਦੇ ਵਿਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿਚ ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਹੀ ਰਾਜ ਰਿਹਾ ਉਹ

0: ਸਿਕਾ ਉਹਨਾਂ ਦੇ ਹੱਥ ਨਾ ਤਲਵਾਰ ਘਰ ਚ ਰੱਖ ਸਕਦੇ ਸੀ, ਨਾ ਉਹ ਘੋੜੇ ਤੇ ਚੜ ਸਕਦੇ ਸੀ, ਘੋੜੇ ਦੀ ਸਵਾਰੀ ਨੀ, ਪੈਰੀ ਜੁੱਤੀ ਨੀ ਪਾ ਸਕਦੇ ਸੀਗੇ। ਇਹ ਉਹ ਸਾਰਾ ਕੁਛ ਹੈ ਜਿਹੜਾ ਉਹ ਸਿਸਟਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ, ਔਰ ਅੱਜ ਵੀ ਭਾਰਤ ਦੇ ਵਿੱਚ ਇਹੀ ਕੁਛ ਹੋ ਰਿਹਾ।
1: ਬਿਲਕੁਲ,
0: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖਾਲਸਾ ਜੀ, ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ, ਜੋ ਕੁਛ ਉੱਥੋਂ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ। ਇਹ ਆਪ ਤਾਂ ਉਹ ਕੁਛ ਕਰ ਨਹੀਂ ਰਹੇ, ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ, ਕ੍ਰਿਸਚੀਅਨ ਇੱਦਾਂ ਲੋਕਾਂ ਨੂੰ ਬਣਾਈ ਜਾਂਦੇ, ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ, ਤੇ ਲੋਕ ਜੁੜਨਗੇ ਤੁਹਾਡੇ ਨਾਲ, ਕਿਉਂ ਨਹੀਂ ਜੁੜਨਗੇ। ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ, ਉਹਨਾਂ ਨੂੰ ਗਿਆਨ ਦਿਓ, ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਆ ਇੱਕ ਲੋਕ ਬਹੁਤ ਵਧੀਆ, ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ, ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ, ਉਹ ਇਸੇ ਗੱਲ ਤੇ ਜ਼ੋਰ ਰਹੇ ਉਹ ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ।
1: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਜੀ ਧਰਮ ਦੇ ਅੰਗੇਜ਼। ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ, ਜੀਵਾ ਸਾਹਿਬ ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ, ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ, ਤੁਸੀਂ ਜੇ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ, ਇੱਦਾਂ ਨੀ ਹੋ ਸਕਦਾ, ਇੱਦਾਂ ਹੋ ਸਕਦਾ ਸੀ, ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ। ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਅਸੀਂ ਗਾਲੀ ਵੱਢ ਦੇਣਾ, ਤੂੰ ਗੱਲ ਕੀਤੀ ਕਿੱਦਾਂ, ਸੋਚਦੇ ਨੀ
0: ਹੈਗੇ ਜੀ, ਸੋਚਦੇ ਨੀ ਹੈਗੇ। ਖੱਟ ਸਾਹਿਬ ਜੀ, ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿੱਚ, ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਲਾ ਇੱਥੇ ਰਹਿੰਦਾ ਆ, ਤੇ ਉਹ ਬੱਸ ਚ ਆਇਆ ਉਥੋਂ ਪੰਜਾਬ ਤੋਂ, ਤੇ ਮੈਂ ਵੀ ਗਿਆ ਸੀਗਾ, ਮੈਂ ਕਿਹਾ ਮੈਂ ਵੀ ਅੱਜ ਬੱਸ ਜਾ ਕੇ ਦੇਖਣਾ। ਮੈਂ ਉਥੋਂ ਬੱਸ ਚੜ ਗਿਆ ਤੇ ਰਾਹ ਦੇ ਵਿੱਚ ਬੱਸ ਚ ਥੋੜੀਆਂ ਸਵਾਰੀਆਂ ਸੀ, ਬਹੁਤ ਖਾਲੀ ਸੀ, ਮੇਰਾ ਖਿਆਲ 15-20 ਸਵਾਰੀਆਂ ਹੋਣੀਆਂ ਮਸੀਂ, ਤੇ ਸੀਟਾਂ ਖਾਲੀ ਸੀ, ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੋਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ ਤੇ ਉਹ ਖਾਲੀ ਸੀ, ਮੈਂ ਉੱਥੇ ਬੈਠ ਗਿਆ, ਉੱਥੇ ਬੈਠ ਗਿਆ ਤੇ ਇੱਕ ਡਰਾਈਵਰ ਸੀਗਾ ਉਹਦੇ ਨਾਲ, ਇੱਕ ਕੰਡਕਟਰ ਸੀਗਾ, ਤੇ ਉਹ ਦੋਨੇ ਜਣੇ ਇੱਦਾਂ ਗੱਲਾਂ ਕਰਦੇ ਸੀਗੇ, ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਏ, ਗੱਲਾਂ ਸ਼ੁਰੂ ਹੋ ਗਈਆਂ, ਤੇ ਇੱਕ ਪਿੱਛੇ ਬੈਠਾ ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ, ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ, ਉਹ ਖੱਕ ਸਾਹਿਬ ਜੀ ਪਿੱਛੋਂ ਬੱਸ ਦੇ ਉੱਠ ਕੇ ਆ ਕੇ ਮੇਰੇ ਗਾਤਰੇ ਲਾ ਪਿਆ।
1: ਅੱਛਾ,
0: ਕਹਿੰਦਾ ਤੂੰ ਗੁਟਕਾ, ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਸੂਰ ਚੱਲ ਰਿਹਾ ਸੀ, ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ, ਗੁਟਕਾ ਸਾਹਿਬ ਨੀ ਕਿਹਾ।
1: ਅੱਛਾ ਜੀ,
0: ਅੱਛਾ ਜੀ, ਉਹ ਤਾਂ ਹਟੇ ਹੀ ਨਾ, ਮੈਂ ਸੁਣੀ ਗਿਆ ਉਹਦਾ, ਮੈਂ ਬੈਠਾ ਸੀ ਸੂਟ ਤੇ ਸੀਟ ਤੇ ਆਪਣੀ ਤੇ ਉਹ ਡਰਾਈਵਰ ਤੇ ਕੰਡਕਟਰ ਉਹ ਵੀ ਦੇਖਣ ਪਈ ਇਹ ਯਾਰ ਬੰਦਾ ਕਿੱਦਾਂ ਦਾ ਆਇਆ। ਅੱਛਾ, ਉਹਨੂੰ ਜਦੋਂ ਨਹੀਂ ਹਟਿਆ ਨਾ, ਮੈਂ ਕਿਹਾ ਮੈਨੂੰ ਜਰਾ ਸਤਿ ਸ੍ਰੀ ਅਕਾਲ ਦੱਸਤਾ ਦੱਸੀ। ਖੱਕ ਸਾਹਿਬ ਜੀ, ਉਹਨੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਆ, ਉਹ 2-4 ਵਾਰੀ ਜਵਾਬ, ਮੈਂ ਕਿਹਾ ਸੱਜਣਾ ਮੈਨੂੰ ਤੇਰੇ ਨਾਲੋਂ ਗੁਰੂਆਂ ਦੇ ਬਾਰੇ ਚ ਜਿਆਦਾ ਪਤਾ ਆ। ਅੱਛਾ, ਹੁਣ ਖੱਕ ਸਾਹਿਬ ਜੀ ਮੈਂ ਉਹਨੂੰ ਕਹਿਣ ਤਾਂ ਲੱਗਾ ਸੀਗਾ, ਫੇਰ ਉਹ ਮੈਨੂੰ ਕਹਿੰਦਾ ਤੂੰ ਦੱਸ ਫੇਰ ਮਤਲਬ ਕੀ। ਹੁਣ ਮੈਨੂੰ ਤਾਂ ਪਤਾ ਸੀ ਵੀ ਇਹ ਮੂਰਖ ਬੰਦਾ ਹੈ, ਇਹਨੂੰ ਮੈਂ ਕੀ ਕਹਾਂ। ਕੋਲ ਉਹਦੇ ਉਹ ਪਾਜੂ ਆ ਛੋਟੀ ਆਪਣੀ ਕੀ ਗਾਤਰਾ ਕਹਿੰਦੇ ਜਿਹਨੂੰ, ਉਹ ਪਾਇਆ, ਮੈਂ ਕਿਹਾ ਇਹਦੇ ਮੂਰਖ ਦਾ ਕੀ ਪਤਾ ਇੱਥੇ ਘੁਬੋ ਦਊਗਾ।
1: ਬਿਲਕੁਲ,
0: ਮੂਰਖ ਦਾ ਕੀ ਹੁੰਦਾ। ਅੱਛਾ, ਮੈਂ ਕਿਹਾ ਯਾਰ ਬਹਿ ਜਾ ਜਾ ਕੇ ਜੇ ਤੂੰ ਉਦਾਂ ਗੱਲ ਕਰਨੀ ਆ। ਮੈਂ ਉਹਨੂੰ ਪਹਿਲਾਂ ਤਾਂ ਕਹਿਣ ਲੱਗਾ ਸੀਗਾ ਬਈ ਤੂੰ ਮੈਨੂੰ ਦੱਸ ਨੀ ਸਤਿ ਸ੍ਰੀ ਅਕਾਲ ਦੇ ਅਰਥ, ਤੂੰ ਮੇਰੇ ਤੋਂ ਇਸ ਵੇਲੇ ਪਹਿਲਾਂ ਦਾ ਤੂੰ ਵੱਡਾ ਦਾਨੀ ਬਣਿਆ ਸੀ, ਹੁਣ ਤੂੰ ਇੱਕਦਮ ਮੰਗਤਾ ਬਣਿਆ ਤਾਂ ਮੰਗਤਿਆਂ ਵਾਂਗੂ ਮੇਰੇ ਤੋਂ ਮੰਗ ਭਈ ਇਹਦੇ ਅਰਥ ਦੱਸੋ, ਫੇਰ ਮੈਂ ਕਿਹਾ ਮੈਂ ਤੈਨੂੰ ਦੱਸੂਗਾ। ਤੇ ਖੱਕ ਸਾਹਿਬ ਉਹਨਾਂ ਦਾ ਗੁਰਦੀਪ ਸਿੰਘ ਦਾ ਡਾਕਟਰ ਸਾਹਿਬ ਦਾ ਫੋਨ ਆ ਰਿਹਾ, ਮੇਰਾ ਖਿਆਲ ਉਹਨਾਂ ਨੇ ਜੁੜਨਾ ਹੋਣਾ, ਉਹ ਕਹਿੰਦੇ ਸੀ ਕਹਿੰਦੇ ਮੇਰੇ ਪ੍ਰਾਹੁਣੇ ਆਏ ਹੋ ਜੇ ਤਾਂ ਉਹ ਨਿਕਲ ਗਏ, ਮੈਂ ਉਹਨਾਂ ਨੂੰ
1: ਜੋੜ ਲਓ,
0: ਲੈ ਲਵਾਂ ਕਾਲ, ਲੈ ਲਵਾਂ
1: ਨਾਲ ਜੋੜ ਲਓ ਨਾ, ਅਟੈਚ ਕਰ ਲਓ।

0: ਡਾਕਟਰ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ, ਉਹ ਰੈਡੀ ਹੋਣਗੇ।
1: ਠੀਕ ਹੈ ਜੀ, ਠੀਕ ਹੈ।
0: ਉਹ ਕਹਿੰਦੇ ਉਹਨਾਂ ਦੇ ਪ੍ਰਾਹੁਣੇ ਆਏ ਸੀ, ਉਹ ਚਲੇ ਗਏ ਆ, ਬਾਹਰੋਂ ਆਏ ਸੀ, ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਪਰੇ ਕਿਤੋਂ।
1: ਠੀਕ ਹੈ।
0: ਤੇ ਉਹਨਾਂ ਦੀ ਫਲਾਈਟ ਸੀਗੀ, ਉਹ ਕਹਿੰਦੇ ਚਲੇ ਗਏ, ਤੇ ਹੁਣ ਮੈਂ ਫ੍ਰੀ ਹਾਂ ਤੇ ਮੈਂ ਕਰ ਸਕਦਾ 10 ਮਿੰਟ, ਕਹਿੰਦੇ ਮੈਨੂੰ ਦਿਓ ਤੇ ਮੈਨੂੰ ਫੋਨ ਕਰ ਲਿਓ। ਉਦੋਂ ਤੀਕਰ ਡਾਕਟਰ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ, ਉਹ ਪੜ੍ਹ ਲੈਣੇ ਆਪਾਂ।
1: ਜੀ ਜੀ।
0: ਤੇ ਫੇਰ ਉਹਨਾਂ ਨੇ ਜਦ ਨੂੰ ਆ ਜਾਣਾ। ਅੱਛਾ, ਇਹ ਹੁਣ ਖਾਕ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਆ, 52 ਮਿਲੀਅਨ ਲੋਕ ਆ ਜਿਹੜੇ ਨਾ, ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ, ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ, ਉਹਨਾਂ ਵਿੱਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲੜੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ, ਇਹ ਖਾਕ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖਾਕ ਸਾਹਿਬ ਜੀ, ਕਾਲਜਾਂ ਦੇ ਵਿੱਚ ਪੜ੍ਹਦੇ ਵਗੈਰਾ ਆ, ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ, ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ, ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਨੂੰ ਮੇਲ ਮਿਲਾਪ ਦੇ ਵਿੱਚ ਉਹ ਗਏ ਹੋਏ ਆ। ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ, ਹਜ਼ਾਰਾਂ ਲੱਖਾਂ ਗਿਣਤੀ ਵਿੱਚ ਜਿਹੜੇ ਲੋਕ ਆ, ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼, ਉਹ ਫੇ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ, ਤੇ ਉਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈ ਦੇ ਵਿੱਚ ਵੀ ਜਿਹੜੇ ਰੁੱਝੇ ਹੋਏ ਆ।
1: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੇ ਲੈਣਾ ਲੱਗ ਜਾਂਦੀ ਹੈ
0: ਬਿਲਕੁਲ। ਤੇ ਦੂਸਰੇ ਪਾਸੇ ਖਾਕ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਹੈਗੀ ਆ, ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ। ਇਹਦੇ ਕਾਰਨ ਹੁਣ ਖਾਕ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ, ਆਹ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ,
1: ਸਨੋਤ ਪਈ ਹੈ ਜੀ, ਕੱਲ ਪਈ ਹੈ, ਕਹਿ ਰਹੇ ਅੱਜ ਵੀ ਪੈਣੀ ਆ, ਕੱਲ ਨੂੰ ਵੀ ਪੈਣੀ, ਹੁਣ ਪਤਾ ਨੀ ਹਜੇ ਤੇ।
0: ਹਾਂਜੀ, ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮਿਆ ਜਿਹੜਾ ਆ ਰਿਹਾ, ਕਾਫੀ ਵੱਡਾ ਤੂਫਾਨ ਆ ਇਹ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ, ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ, ਉਹਨੇ ਹੁਣ ਮੋੜੇ ਪਾ ਲਏ। ਹੁਣ ਉਹਦੇ ਵਿੱਚ ਕੀ ਆ ਖਾਕ ਸਾਹਿਬ ਜੀ, ਜਿਹੜੇ ਇਹ 52 ਮਿਲੀਅਨ ਲੋਕ ਆ, ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ, ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
1: ਜੀ ਜੀ,
0: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ, ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ। ਤੇ ਅੱਜ ਦਾ ਜਿਹੜਾ ਦਿਨ ਹੈ ਐਤਵਾਰ ਵਾਲਾ ਖਾਕ ਸਾਹਿਬ ਜੀ, ਇਹਦੇ ਵਿੱਚ ਦੇਖੋ ਖਾਕ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ
1: ਹੋਈਆਂ,
0: ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋਈ ਵਾ, ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ। ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ। ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ, ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਤੱਕ ਇਸੇ ਤਰ੍ਹਾਂ ਰਹਿਣਗੇ, ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ, ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਪੁੱਜਣਗੇ।
1: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ,
0: ਬਿਲਕੁਲ
1: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆਂ ਤੋਂ ਜਿੱਥੋਂ ਜਿੱਥੋਂ ਵੀ ਆਉਂਦੇ ਆ, ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉੱਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਨਾਲ ਥੱਲੇ ਨੂੰ ਆਉਂਦਾ, ਰਾਤ ਦਿਨੇ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ, ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਬੰਦ ਕਰ ਦਿੰਦੇ ਆ ਜੀ ਉਹ। ਦੇਖੋ ਇੰਨੀ ਸਰਦੀ ਦੇ ਵਿੱਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ, ਸੋ
0: ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ ਉਹ,
1: ਬਿਲਕੁਲ
0: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿੱਥੋਂ ਕਿੱਥੋਂ ਲੋਕ ਆਏ ਹੁੰਦੇ। ਤੇ ਇਹਦੇ ਨਾਲ ਹੁਣ ਅੱਜ ਸਵੇਰੇ ਖਾਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਆ ਨਾ ਸੂਬਾ, ਉੱਥੇ ਮਿਨੀਸੋਟਾ ਵਿੱਚ ਵੀ, ਤੇ ਇੱਥੇ ਜਿਹੜੀ ਹਨੇਰੀ ਕਾਰਨ ਜਿਹੜੇ ਆ 138 ਮਿਲੀਅਨ ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ, ਪ੍ਰਭਾਵਿਤ ਹੋਏ ਆ 138 ਮਿਲੀਅਨ ਲੋਕ ਖਾਕ ਸਾਹਿਬ ਜੀ, 10 ਲੱਖ ਦਾ ਮਿਲੀਅਨ ਹੁੰਦਾ ਸੋ ਤੁਸੀਂ ਗਿਣ ਲੋ ਕਿ ਇੰਨੇ ਲੋਕ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ ਹੋਏ
1: ਇਸੋ ਜੀ ਸਿਸਟਮ ਦੇ ਵਿਚ ਬਹੁਤਿਆਂ ਦੀ ਬਿਜਲੀ ਉੱਡ ਜਾਂਦੀ ਹੈ, ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ, ਔਰ ਸਨੋਹ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ, ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ।
0: ਬਿਲਕੁਲ ਬਿਲਕੁਲ, ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ, ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ। ਸੋ ਚਲੋ, ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ, ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ, ਉਹਨਾਂ ਦੇ ਵਿਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ, ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ, ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ। ਉਹ ਮੀਟਿੰਗ ਏਦਾਂ ਨੀ ਹੁੰਦੀ ਵੀ ਉੱਥੇ ਫ੍ਰੀ ਚ ਹੁੰਦੀ ਆ, ਨਹੀਂ, ਇਹ ਉਸ ਮੀਟਿੰਗ ਤੋਂ ਬਹੁਤ ਵੱਡਾ ਕਿਰਾਇਆ ਚਾਰਜ ਕਰਦੇ ਆ ਜਿਹਦੇ ਕਾਰਨ ਇਹ ਉੱਥੇ ਕਰਾਉਂਦੇ ਆ। ਨਹੀਂ ਤਾਂ ਅਗਲੇ ਪਹਿਲਾਂ ਜਿੰਨੇ ਪ੍ਰੈਜੀਡੈਂਟ ਹੋਏ ਆ ਉਹ ਆਪਣੇ ਦੂਜੇ ਤੇ ਥੋੜੀ ਕਰਦੇ, ਉਹ ਤਾਂ ਉੱਥੇ ਵਾਈਟ ਹਾਊਸ ਦੇ ਵਿਚ ਕਰਦੇ ਆ ਇਹ ਸਾਰਾ ਕੁਛ
1: ਜੀ।
0: ਇਹ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਉੱਥੇ ਮਾਰਾਲਾਗੋ ਮਿਆਮੀ ਦੇ ਵਿਚ ਜਾਂਦੇ ਆ, ਇੱਕ ਤਾਂ ਉੱਥੇ ਆਪਣੀ ਨਾਲੇ ਉਹ ਮਨਾਉਂਦੇ ਆ ਜਿਹੜਾ ਮੌਸਮ ਰਹਿੰਦਾ ਉੱਥੇ ਥੋੜਾ, ਉੱਥੇ ਜਾ ਕੇ ਤੇ ਨਾਲੇ ਫਿਰ ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਵੀ ਇੰਨੀ ਮਿਲੀਅਨ ਦੇ ਇਹਦੇ ਕਿਰਾਏ ਦੇ, ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ। ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰਾਲਾਗੋ ਵਿਚ ਜਿਹੜੇ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆਪਾਂ ਪੰਜਾਬੀ ਚ ਕਹਿ ਦੇਈਦਾ, ਇਹਦੇ ਤੋਂ ਬਾਅਦ ਦੇ ਵਿਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ, ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ।
1: ਅੱਛਾ ਜੀ,
0: ਯਾਨੀ ਕਿ ਅਜੇ ਵੀ ਉਹ ਵਿਚ ਉਹਦੇ ਅੜਚਣਾ ਹੈਗੀਆਂ। ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੇਗੀ ਕੋਈ।
1: ਬਿਲਕੁਲ।
0: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ। ਹੁਣ ਇੱਕ ਪਾਸੇ ਤਾਂ ਕਹਿੰਦੇ ਰਿਹਾ ਖਾਕਾ ਵੀ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ, ਤੇ ਮੈਂ ਜਿਹੜੀ ਰੂਪ ਪਹਿਲਾਂ ਤਾਂ ਉਹ ਮੰਨਦਾ ਨੀ ਸੀ, ਮੈਂ ਉਡਾਉਣ ਵਾਸਤਾ ਏਰੀਆ ਜਿਹੜਾ ਮੈਂ ਨੀ ਦੇਣਾ ਉਹ, ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ। ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ, ਅਜੇ ਹੋਇਆ ਨੀ ਪਰ ਹੋਣ ਵਾਲਾ ਆ, ਕਿ ਠੀਕ ਆ ਮੈਂ ਉਹ ਰੂਸ ਜਿੰਨੀ ਘਾਟੀ ਮੰਗਦਾ ਮੈਂ ਉਹਨੂੰ ਦੇ ਦਿੰਦਾ। ਇੱਥੇ ਜਿਹੜੀ ਅਗਲੀ ਅੜਚਣ ਆ, ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ, ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਕਿ ਅਸੀਂ ਤੈਨੂੰ ਬਚਾਵਾਂਗੇ।
1: ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ?
0: ਬਿਲਕੁਲ ਬਿਲਕੁਲ,
1: ਦਿਮਾਗ ਫੇਰ ਖਰਾਬ ਹੋ ਜੇ ਕਿ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ, ਇਹ ਕੀ ਕਰ ਸਕਦੇ?
0: ਬਿਲਕੁਲ ਬਿਲਕੁਲ ਬਿਲਕੁਲ। ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ। ਤੇ ਹੁਣ ਕੀ ਆ, ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿਚ ਕਹਿੰਦਾ, ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਝ ਚੱਲਿਆ ਹੈ, ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ, ਕਹਿੰਦਾ ਕੁਝ ਹਫ਼ਤਿਆਂ ਤੀਕਰ ਕਹਿੰਦਾ ਪਤਾ ਲੱਗੂਗਾ ਭਾਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ
1: ਜੀ।
0: ਤੇ ਜ਼ੇਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ। ਹੁਣ ਜ਼ੇਲੈਂਸਕੀ ਨੇ ਤਾਂ ਕਹਿਣ ਤਾਂ ਵੀ ਹੋ ਚੁੱਕਿਆ, ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ। ਸੋ ਕਹਿਣ ਦਾ ਮਤਲਬ 5% ਤਾਂ ਬਹੁਤ ਹੁੰਦੇ ਆ ਖਾਕਾ, ਵੀ ਦੋ ਨੁਕਤੇ ਵੀ ਵਿਚੋਂ ਅੜ ਗਿਆ ਤਾਂ ਗੱਲ ਗਈ, ਸਾਰੇ ਨੀ ਹੋ ਜਾਣਾ।
1: 5% ਗੱਲ ਬਣੀ ਜੇ ਹੋ ਸਕਦਾ ਹੋਵੇ, ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ, ਲੋਕਾਂ ਦੀ ਜਾਨਾਂ ਬਚਣ।
0: ਬਿਲਕੁਲ ਬਿਲਕੁਲ, ਹੋ ਜਾਵੇ ਤਾਂ ਚੰਗੀ ਗੱਲ ਆ। ਤੇ ਪਰ ਇੱਥੇ ਖਾਕ ਸਾਹਿਬ ਜੀ ਇੱਕ ਮਾਮਲਾ ਇਹ ਆ, ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿਚ ਹੈਗੇ ਆ, ਉਹ ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ।
1: ਬਿਲਕੁਲ।
0: ਪਰ ਹੁਣ ਰੌਲਾ ਆ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨੀ ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਾਈ
1: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਹੈ।
0: ਹਾਂਜੀ ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ ਇਹਨਾਂ ਚੋਂ ਦੀ ਲੜਾਈ ਆ। ਉਹ ਇਹ ਸਾਰੇ ਆ ਜਿਹੜੇ ਹੁਣ ਯੂਰਪ ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ। ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ ਸਾਨੂੰ ਤਾਂ ਕੁਝ ਨੀ ਮਿਲਿਆ।
1: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਲਿਆਉਣਗੇ ਇੱਕ ਅੱਧਾ ਟਰੱਕ ਉਹਨਾਂ ਨੂੰ ਵੀ ਵੰਡੀ ਜਾਣਗੇ ਲੈ ਲੈ ਲੋ।
0: ਹਾਂਜੀ ਪਰ ਉਹ ਦਿੰਦੇ ਨੀ ਹੁੰਦੇ ਨਾ ਪੈਸਾ, ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨੀ ਛੱਡਦਾ
1: ਟਰੰਪ ਸਾਹਿਬ ਦਾ। ਇੱਕ ਛੋਟੀ ਜਿਹੀ ਖਬਰ ਕਰ ਲੈਂਦੇ ਆ ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿਚ। ਲੋ ਡਾਕਟਰ ਸਾਹਿਬ ਆ ਗਏ, ਆਪਾਂ ਫੇਰ ਕਰਦੇ ਜੀ ਗੱਲ। ਇਹ ਤੇ ਕਾਹਦੇ ਤੇ ਗੱਲ ਹੈ ਚੀਮਾ ਸਾਹਿਬ, ਚੀਮਾ ਸਾਹਿਬ ਤੁਸੀਂ ਜਰਾ ਕੱਟੋ, ਮੈਂ ਤੁਹਾਨੂੰ ਵਿੱਚ ਬੁਲਾਉਣਾ ਬੋਲ
0: ਜੀ।
1: ਓਕੇ ਜੀ ਕੱਟ ਦਿਓ। ਵਾਹਿਗੁਰੂ ਜੀ। ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ ਡਾਕਟਰ ਸਾਹਿਬ ਹੋਲਡ। ਮੈਂ

0: ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ ਤੇ ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ ਸੋ ਹੋ ਸਕਦਾ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ ਦੋਸਤੋ ਇਹ ਜੀ
1: ਹਾਂਜੀ

0: ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲੋ ਤੁਸੀਂ ਆਪਣਾ ਹੀ ਆ ਪ੍ਰੋਗਰਾਮ, ਕੋਈ ਮਸਲਾ ਨੀ। ਸਤਿ ਸ੍ਰੀ ਅਕਾਲ ਜੀ, ਤਖਤ ਸਾਹਿਬ, ਕੀਮਤ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਜੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਵਾਰ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ। ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਦੇ ਹੋਇਆ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ। ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸ ਨੂੰ ਅਡਲਟ ਪ੍ਰੀ ਅਡਲਟ ਏਜ ਵਿਚ ਲੈ ਗਏ ਸੀ ਔਰ ਉੱਥੇ ਲਿਆ ਕੇ ਫਿਰ ਅਸੀਂ ਇਹ ਸੋਚਿਆ ਸੀ ਵੀ ਇਹ ਸਰੀਰ ਤੇ ਇਹਨਾਂ ਹੁਣ ਬਣ ਗਿਆ ਤੇ ਇਸ ਸਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ ਹੈ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਵੀ ਡਾਈਜੈਸਟਿਵ ਦੇ ਵਿਚ ਕੋਈ ਖਰਾਬੀ ਆ ਗਈ, ਡਾਈਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਈਜੈਸਟਿਵ ਸਿਸਟਮ ਦੇ ਵਿਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿਚ ਹੁੰਦੀਆਂ ਨੇ। ਸਾਹ ਕਿਰਿਆ ਹੈ, ਡਾਈਜੈਸ਼ਨ ਹੈ, ਸੀਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੰਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ। ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ, ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਵਾਸ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਵਾਸ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ, ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ। ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦੇਣਾ, ਤਾਂ ਕਿ ਇਹ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ, ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤਾਂ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿਚ ਹੁੰਦੀਆਂ ਨੇ, ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਵੀ ਉਹਦੇ ਵਿਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ, ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਜਿਵੇਂ ਘਰ ਦੇ ਵਿਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿਚ ਵੀ ਤੇ ਕੁਝ ਐਸੀਆਂ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ, ਔਰ ਉਹਨਾਂ ਦਾ ਨੁਕਸ, ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ। ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਹੈ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ, ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਟ ਤੱਕ ਪਹੁੰਚਣ ਦੀ ਲੋੜ ਆ। ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ, ਤੇ ਸੈੱਲ ਦੇ ਸੰਬੰਧ ਵਿਚ ਮੈਂ ਇਹ ਦੱਸਿਆ ਸੀਗਾ ਬਈ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿਚ ਹੈਗਾ ਆ, ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ ਹੈ, ਜੇ ਇਸ ਨੇ ਲੱਤਾਂ ਦੇ ਵਿਚ ਆਉਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਆਪਸੀ ਮਿਸਤਰੀ ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਟ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਟ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ। ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ। ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਹ ਉਸ ਦੇ ਥਾਂ ਤੇ ਸਾਰੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਸਾਰੇ ਉਹਨਾਂ ਨੂੰ ਕਹਿੰਦੇ ਔਰਗੈਨਲ, ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲ। ਸੋ ਉਹ ਔਰਗੈਨਲ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ। ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਕਿਉਂਕਿ ਆਪਣਾ ਚੱਲਣ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ, ਤਿੰਨੋ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸੀਂ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ, ਠੀਕ ਹੈ। ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ। ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਆ। ਕਿਲੇ ਦੀ ਚਾਰ ਦੀਵਾਰੀ ਨਾਲ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਤਾਂ ਦਰਵਾਜ਼ੇ ਹੋਣਗੇ, ਸੱਜਿਓ ਖੱਬਿਓ ਜਾਂ ਕਿਸੇ ਵੀ ਪਾਸਿਓ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ, ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ, ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ ਭਾਈ। ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ, ਇਹ ਆਵਾਜਾਈ ਰਹਿੰਦੀ ਹੈ। ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ, ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕੁ ਚਾਹ ਲਿਕੁਇਡ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤਾਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫੇਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ, ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਨ ਉਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਉਵੇਂ ਉਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੇ ਰੋਟੀ ਦੇ ਵਿੱਚ ਜੋ ਚੀਜ਼ ਹਜਮ ਹੋਣੀ ਹੈ ਖੂਨ ਚ ਰਸ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਫੁੱਲ ਗਈਆਂ ਨੇ ਕਿਉਂਕਿ ਸਮਾਨ ਜ਼ਿਆਦਾ ਆ ਗਿਆ ਉਹਦੇ ਚ, ਔਰ ਉਹਨਾਂ ਚ ਇਲਾਸਟਿਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ, ਸਾਰਾ ਨਹੀਂ ਜਾ ਸਕਣਾ, ਛਿੱਡੀ ਅਸੀਂ ਬਾਹਰ ਵੀ ਸਿੱਟਦੇ ਹਾਂ ਨਾ। ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧਦਾ ਨਾ, ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਆ ਵੇਨਸ ਰਾਹੀਂ ਗਿਆ, ਫਿਰ ਲੀਕ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਆਂਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਹੜਾ ਹੈ ਸੈੱਲ, ਇਹਦੀ ਚਾਰ ਦੀਵਾਰੀ ਵਿੱਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚ ਫੇਰ ਉਹ ਬੰਦ ਹੈ ਤੇ ਇਹਦੇ ਵਿੱਚ ਜਾਣ ਤੇ ਆਉਣ ਦਾ ਰਸਤਾ, ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚੱਲਣ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ, ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰਦਾ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਲੈਂਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ, ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ, ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ, ਬਾਹਰੋਂ ਤਾਂ ਜਾ ਰਿਹਾ ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚਦੇ ਹਾਂ। ਸੋ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਇਹ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਹੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਜੇਲ ਦੀਆਂ ਵੀ ਦੋ ਦੀਵਾਰਾਂ, ਜੇਲ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ, ਜਦੋਂ ਜਦੋਂ ਜੇਲ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ ਹੈ, ਅੰਦਰਲੀ ਦੀਵਾਰ ਜਿਹੜੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ, ਕਿਉਂ ਮੇਰੀ ਕਾਪੀ ਜੇਲ ਸੁਪਰਡੈਂਟ ਨੇ ਰੋਕ ਲਈ ਸੀ ਉੱਥੇ, ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ ਵੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ ਇਸ ਸੈੱਲ ਦੇ ਵਿੱਚ ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਹਨ, ਆਰਗੈਨਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ। ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਹੈ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡੇ ਜੀਵਨ ਦਾ ਚਲਨ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ, ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨਹੀਂ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਤੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ, ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ, ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਆਰਗੈਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਆਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਤਾਂ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਆਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨਾਂ ਦੇ ਘਰੇ ਜਾ ਕੇ, ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ। ਜਾਂ ਵੈਸੇ ਐਜ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ, ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਡੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ, ਔਰ ਉਹ ਉਹਨਾਂ ਨੂੰ ਥਾਂ ਪੋ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ। ਭਾਵ ਅੰਗ ਵੀ ਮੂਵ ਕਰ ਰਹੇ ਨੇ, ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹਦੀ ਕੁਆਲੀਫਿਕੇਸ਼ਨ ਹੈ। ਇਹਦਾ ਇਸ ਤਰ੍ਹਾਂ ਕਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ। ਸੋ ਉਸ ਤੋਂ ਬਾਅਦ ਇਹ ਆ ਗਿਆ ਭਈ ਇਹ ਵੱਡੀ ਇੱਕ ਚੀਜ਼, ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਹਾਂ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈ ਗੱਲ ਜ਼ਿਆਦਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ 'ਚ ਦੇਖਿਆ ਨਹੀਂ ਜਾ ਸਕਦਾ, ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ 'ਚ ਵੇਖਦੇ ਹਾਂ, ਤੇ ਜਦੋਂ ਇਹਦੇ ਵਿੱਚ ਵੇਖਦੇ ਹਾਂ ਤੇ ਵੇਖਦੇ ਅੰਦਰ ਕੁਰਬਰ ਹੋਣ ਲਈ ਆ, ਪਤਾ ਨਹੀਂ ਕਈ ਕੁਛ ਹੀ ਹੈਗਾ ਆ, ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਵਸਾਈ ਬੈਠਾ ਆ। ਇਹ ਸੈੱਲ, ਇਹ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਹੈ ਦੋ ਤਹਿਆਂ ਵਾਲੀ ਆ, ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇਹਦੇ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ ਤੇ ਜਿਹੜਾ ਸਾਰਾ ਕੁਝ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਆ ਧਰੂ ਤਾਰਾ, ਜੇ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ, ਉਹਦਾ ਮਤਲਬ ਇਹ ਆ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ, ਸੋਨਾ, ਕੱਪੜਾ ਸਭ ਕੁਝ ਰੱਖਿਆ ਹੋਇਆ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਸਾਡੀਆਂ ਘਰ ਦੀਆਂ ਜਰੂਰੀ ਜਿਹਦਾ ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈਆਂ ਹੋਣਗੀਆਂ, ਉਹ ਸਾਰਾ ਕੋਈ ਰਿਕਾਰਡ ਦਾ ਪਿੱਛੇ ਜਿਹੜਾ ਵਿਆਹ ਹੁੰਦਾ ਉਹ ਨਿਊਕਲੀਅਸ ਪਾਇਆ ਹੁੰਦਾ। ਔਰ ਇਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ ਜੀਨਸ ਦੇ ਵਿਚ ਐਸੀ ਕਿਹੜੀ ਗੱਲ ਹੈ, ਰਜਿਸਟਰੀ ਲਿਖੀ ਹੁੰਦੀ ਨਾ, ਉਹਦੇ ਤੇ ਲਿਖਿਆ ਹੁੰਦਾ ਫਲਾਣਾ ਵਲਦ ਫਲਾਣਾ ਵਲਦ ਫਲਾਣਾ ਸਿੰਘ, ਹਾਂਜੀ, ਤੇ ਆਹ ਜਿਹੜੀ ਜ਼ਮੀਨ ਹੈ ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿਚ ਪਿਆ ਹੋਇਆ ਹੈਗਾ ਆ, ਜਿਹਦੇ ਵਿਚ ਸਾਡੇ ਜੀਨਸ ਹਨ, ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ ਜਿਹਨੂੰ ਅਸੀਂ ਕਹਿੰਦੇ DNA, ਡਿਸਆਕਸੀਰਾਈਬ ਨਿਊਕਲੀਏਟ ਏਸਿਡ ਏਸਿਡ ਔਰ ਜਾਂ ਰਾਈਬੋ ਨਿਊਕਲੀਏਟ ਏਸਿਡ, ਇਹ ਉਹ ਜਿਹੜੇ ਚੀਜ਼ ਹੈ, ਇਹ ਸਮਝ ਕਰ ਲੋ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ, ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਵਟਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ ਆਪਾਂ ਹਿਸਟਰੀ ਤਾਂ ਸਾਰੀ ਪੜ੍ਹ ਕੇ ਆਏ ਹੀ ਆ ਕਿ ਪੇਟ ਦੇ ਵਿਚ ਵੀ ਡਾਕਟਰ ਨੇ ਤਾਂ 20 ਹਫ਼ਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਉਹਨਾਂ ਆਖਿਆ ਕੁੜੀ ਹੈ, ਉਹ ਰੌਲਾ ਪੈ ਗਿਆ, ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆ ਤਾਂ ਨਹੀਂ ਹੋ ਸਕਦੇ, ਆ ਹੋ ਸਕਦੇ ਆ, ਤੇ ਫਿਰ ਅਸੀਂ ਕਹਿੰਦੇ ਵੀ ਨਹੀਂ ਇਹ ਤੁਹਾਡਾ ਹੀ ਬੱਚਾ ਹੈਗਾ। ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜਟ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨੀ ਕਰਦੇ, ਸ਼ੱਕ ਇਸ ਕਰਕੇ ਨੀ ਕਰਦੇ ਨਾ, ਤਾਂ ਸਾਡੀਆਂ ਅੱਖਾਂ ਸਾਹਮਣੇ ਆ ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ, 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ, ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਸਾਰਾ ਇਸ ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨਸ ਦੇ ਵਿਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸਆਕਸੀਰਾਈਡ ਨਿਊਕਲੀਅਰ ਕੇਸਰ ਦੀ ਹੈਗੀ ਆ, ਜਿਹੜਾ ਉਹ ਸਾਰਾ ਰਿਕਾਰਡ ਇਹ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਂਦੇ ਵੀ ਬਹੁਤਾ ਹੀ ਚਮਕਦਾ ਹੁੰਦਾ ਆ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ, ਬਾਕੀ ਛੋਟੇ ਛੋਟੇ ਔਰਗੇਨਲ ਸਾਨੂੰ ਦਿਖਾਈ ਦਿੰਦੇ ਨੇ, ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨਹੀਂ ਟਿੱਬਾ ਜਾਂ ਕੀ ਬਣਿਆ ਹੋਇਆ। ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ, ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰ ਦੀ ਦੀਵਾਰ ਦੀ ਗੱਲ ਮੈਂ ਕਰ ਦਿੱਤੀ, ਉਹਦਾ ਪਰਪਜ਼ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ, ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ, ਸੁੱਕਣਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਦੇ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦੇ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿਚ ਰਹਿੰਦਾ ਤੇ ਇਹਦੇ ਵਿਚ ਜਿਹੜੀਆਂ ਚੀਜ਼ਾਂ ਹਨ ਆ ਸਾਡਾ DNA, ਆ ਸਾਡਾ RNA, ਆ ਸਾਡੇ ਕ੍ਰੋਮੋਸੋਮਸ, ਇਹ ਸਾਰਾ ਕੁਝ ਇਹਦੇ ਵਿਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ, ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ, ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸਦਾ ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਇਹ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿਕ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਹੁਣ ਤਾਂ ਆਉਣ ਵਾਲੇ ਆਪਣੇ ਜ਼ਮਾਨੇ ਚ ਕਹਿੰਦੇ ਸੀ ਨਾ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚੇ ਕੇ ਜੰਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ, ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ, ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਓਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ
1: ਜੀ।
0: ਇੱਕ ਸੈੱਲ ਦੇ ਵਿਚ ਇੱਕ ਬੂੰਦ ਅਗਰ ਸਾਡਾ ਖੂਨ ਹੋਵੇ ਓਹਦੇ ਵਿਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਜ ਐਨ ਐਵਰੇਜ। ਤੇ ਤੁਸੀਂ ਹਿਸਾਬ ਲਾ ਲੋ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਆ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੋਊਗਾ, ਉਹਦੀ ਅਕਲ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨੀ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਦੁਖੇ ਦੀ ਵੀ ਲੋੜ ਨੀ ਪੈਣੀ। ਪਰ ਹਾਂ, ਉਸ ਵੇਲੇ ਉਹ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆਹ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ DNA ਦੀ, ਇਹ ਸਾਡੀ ਉਹਦੇ ਵਿਚ ਰਹਿਣੀ ਰਹਿਣੀ ਹੈ। ਲਓ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਅਸੀਂ ਨਿਊਕਲੀਅਸ ਦੇ ਅੰਦਰ ਵੜ ਗਏ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ, ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਦਾ ਖੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਸੋ ਕ੍ਰੋਮੋਸੋਮ ਜਿਹੜੇ ਨੇ, ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਜਿਹੜੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਵਿੰਗੀ ਤੇ ਜੀ ਫਲੈਕਸੀਬਲ ਹੋਵੇ, ਤੋ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ, ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ ਹੈ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਕਿ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਿਸ਼ੇਸ਼ ਬਚੇ ਹੋਏ ਆ, ਉਹਨਾਂ ਨੂੰ ਉਹਨਾਂ ਦਾ DNA ਕੱਢ ਕੇ ਵੇਖਿਆ ਜਾ ਰਿਹਾ ਹੈ, ਤੇ ਫਿਰ ਮੈਚ ਕੀਤਾ ਜਾ ਰਿਹਾ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ DNA ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਆਉਂਦਾ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿੱਧਰ ਗਏ ਹੋਣਗੇ, ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸਿਓਂ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰ ਉਧਰ ਤੇ ਉਧਰ ਇਧਰ, ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ ਪਹਿਲਾਂ ਵੀ ਤੇ ਹੁਣ ਵੀ ਜਾਂਦੇ ਆਉਣੇ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇੱਕ ਈਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕ ਈਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਅਸੀਂ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ, ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ, ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ, ਉਹਦੇ ਵਿਚ ਰੇਸ਼ੇ ਵਰਗੇ, ਕੈਪਸੂਲਾਂ ਵਰਗੇ ਕਹਿ ਲੋ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ, ਤੇ ਕੈਪਸੂਲ ਦੇ ਵਿੱਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਸ ਇੰਡੋਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ ਜਿਹੜੇ ਸਾਰੇ ਉਸ ਸਾਈਟੋਪਲਾਜ਼ਮ ਦੇ ਵਿੱਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰ ਸਵਾਰੀਆਂ ਇਧਰ ਲੈ ਗਏ, ਉਧਰ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੁੰਦਾ ਆ। ਔਰ ਇਹੀ ਕੰਮ ਇੰਡੋਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿੱਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੇ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ, ਜਾਂ ਇੰਜ ਕਹਿ ਲਓ ਕੈਪਸੂਲਾਂ ਵਰਗੇ ਕਹਿ ਲਓ, ਧਾਗਿਆਂ ਨਾਲ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਰਹੇਗਾ ਕਿਉਂਕਿ ਅਲੱਗ ਅਲੱਗ ਹੈਗੇ ਆ, ਪਰ ਕਿਉਂਕਿ ਜੁੜੇ ਨੇ ਇਸ ਕਰਕੇ ਮੈਨੂੰ ਟ੍ਰੇਨ ਦੇ ਡੱਬਿਆਂ ਦੀ ਸ਼ਕਲ ਦਿੱਤੀ ਸੀ, ਬੰਦ ਨੇ ਇਸ ਕਰਕੇ ਮੈਂ ਇਹਨੂੰ ਕੈਪਸੂਲ ਕਹਿ ਰਿਹਾ। ਜਿਵੇਂ ਕੈਪਸੂਲ ਇੱਕ ਦੂਜੇ ਦੇ ਨਾਲ ਜੁੜੇ ਹੋਣ ਤੇ ਡੱਬਿਆਂ ਚ ਭਰ ਭਰ ਕੇ ਕੋਇਲਾ ਆ ਰਿਹਾ ਜੀ ਖਦਾਨਾਂ ਦੇ ਵਿੱਚੋਂ, ਥਾਂ ਥਾਂ ਤੇ ਸਪਲਾਈ ਹੋ ਰਿਹਾ ਹੈਗਾ। ਇਹ ਇਹਨਾਂ ਦਾ ਕੰਮ ਸਾਰੇ ਸੈੱਲ ਦੇ ਵਿੱਚ ਇਸ ਤਰ੍ਹਾਂ ਦੀ ਸਪਲਾਈ ਕਰਨਾ ਹੁੰਦਾ। ਲੋ ਜੀ ਹੁਣ ਇਹ ਸਾਰਾ ਆ ਗਿਆ, ਇਹ ਸਾਰਾ ਦਾਰਮਦਾਰ ਹੋ ਗਿਆ ਘਰ ਦੇ ਵਿੱਚ। ਬਿਜਲੀ ਨਾ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੁਝ ਨਹੀਂ, ਪਤਾ ਨਹੀਂ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿੱਚ ਮਾਈਟੋਕੌਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲੋ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ, ਕਿਉਂਕਿ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੌਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ। ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿੱਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉੱਥੇ ਜਾ ਕੇ ਜਗਾ ਲਓ, ਇਸੇ ਤਰ੍ਹਾਂ ਜਿਸ ਕਮਰੇ ਚ ਜਾਓ ਉੱਥੇ ਸਵਿਚ ਆਨ ਕਰੋ, ਉਹਦੀ ਬੈਟਰੀ ਜਗਾ ਲਓ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੌਂਡਰੀਆ ਹੈਗੇ ਨੇ, ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ, ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ। ਆਮ ਤੌਰ ਤੇ ਅਸੀਂ ਐਵੇਂ, ਵੈਸੇ ਇੱਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨਹੀਂ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਆ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੌਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ ਹੈ। ਮਾਈਟੋਕੌਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿੱਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੌਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ, ਇੱਕ ਸਪਰਮ ਦਾ ਹੈੱਡ ਹੁੰਦਾ ਹੈ, ਇੱਕ ਸਪਰਮ ਦੀ ਨੈਕ ਹੁੰਦੀ ਹੈ, ਇੱਕ ਸਪਰਮ ਦੀ ਬਾਡੀ ਹੁੰਦੀ ਹੈ, ਇੱਕ ਸਪਰਮ ਦੀ ਟੇਲ ਹੁੰਦੀ, ਇੰਨੇ ਪਾਰਟ ਹੁੰਦੇ ਨੇ ਸਾਡੇ ਸਪਰਮ ਦੇ ਹੱਥਾਂ ਦੇ। ਸਪਰਮ ਵੀ ਜਿਹੜਾ ਮਾਈਕਰੋਸਕੋਪ ਦਾ ਮਾਈਕਰੋਸਕੋਪਿਕ ਹੈ। ਸੋ ਜਿਹੜੀ ਇਹਦੀ ਗਰਦਨ ਹੁੰਦੀ ਨਾ, ਢੌਣ ਜਿਹਨੂੰ ਨੈਕ ਕਹਿੰਦੇ ਹਾਂ ਅਸੀਂ, ਨੈਕ ਦੇ ਵਿੱਚ ਮਾਈਟੋਕੌਂਡਰੀਆ ਹੁੰਦੇ ਨੇ। ਤੁਸੀਂ ਚੀਮਾ ਸਾਹਿਬ, ਤੁਸੀਂ ਤਾਂ ਚਾਰ ਚੁਫੇਰੇ ਗੁਣੇ ਗਿਆਨੀ ਹੋ ਹਰ ਪਾਸੇ ਦੇ, ਬੁਲੇਟ ਡੱਬਾ ਵੇਖਦੇ ਆ ਨਾ, ਕਿਸੇ ਵੀ ਬੰਦੂਕ ਦੀ ਗੋਲੀ ਅਸੀਂ ਦੇਖਦੇ ਆ ਨਾ,
1: ਬਿਲਕੁਲ
0: ਅਗਲੇ ਪਾਸੇ ਤਾਂ ਸ਼ਰੇ ਹੁੰਦੇ ਨੇ,
1: ਬਿਲਕੁਲ
0: ਬਾਹਰ ਪਿਛਲੇ ਪਾਸੇ ਇੱਕ ਬੰਦੂਕ ਉਹਦੇ ਚ ਬਰੂਦ ਭਰਿਆ ਹੁੰਦਾ ਆ,
1: ਪਿਛਲੇ
0: ਪਾਸੇ ਉਹ ਚੀਜ਼ ਹੈ ਜਿਹਨੂੰ ਘੋੜੇ ਨੇ ਹਿੱਟ ਕਰਨਾ ਆ ਤੇ ਫਿਰ ਬਰੂਦ ਨੂੰ ਅੱਗ ਲੱਗਣੀ ਹੈ ਤੇ ਉਸ ਬਰੂਦ ਨੇ ਫਿਰ ਉਹ ਸ਼ਰੇ ਬਾਹਰ ਅੱਗੇ ਭੇਜਣੇ ਆ
1: ਜੀ,
0: ਠੀਕ ਆ। ਸੋ ਇਹ ਜਿਹੜੀ ਨੈਕ ਹੈ ਨਾ ਇਸ ਦੀ, ਕਿਸੇ ਵੀ ਸਪਰਮ ਦੀ ਜਾਂ ਇੰਜ ਕਹਿ ਲੋ ਸੈੱਲ ਦੀ, ਕਿਉਂਕਿ ਸਪਰਮ ਸੈੱਲ ਹੈ ਨਾ, ਔਰ ਉਹਦੇ ਵਿੱਚ ਇਹ ਇਸ ਤਰ੍ਹਾਂ ਰਹਿੰਦੇ ਨੇ ਜਿਹੜੇ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਂਦੇ ਨੇ ਤੇ ਇਹਦੀ ਰੋਸ਼ਨੀ ਦੇ ਕਰਕੇ ਬਾਕੀ ਸਾਰਾ ਕੁਝ ਕੰਮ ਹੁੰਦਾ ਰਹਿੰਦਾ। ਸੋ ਇਹ ਸਾਰੇ ਦਾ ਸਾਰਾ ਇਹਦਾ ਕੰਮ ਕੀ ਹੋਇਆ ਭਈ, ਇਹ ਐਨਰਜੀ ਦੀ ਪੂਰਤੀ ਕਰਦੇ ਨੇ, ਆਕਸੀਜਨ ਜਾਂ ਐਨਰਜੀ ਸਾਡੇ ਸਰੀਰ ਦੀ ਐਨਰਜੀ ਕਿਹੜੀ ਹੈ ਜੀ? ਆਕਸੀਜਨ ਆ, ਹਾਂਜੀ, ਬਿਜਲੀ ਦੀ ਲੋੜ ਨਹੀਂ ਹੈਗੀ, ਆਕਸੀਜਨ ਦੀ ਲੋੜ ਆ। ਤੇ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੋਂਡਰੀਆ ਜਿਹੜੇ ਨੇ ਇਸ ਸੈੱਲ ਦੇ ਵਿਚ ਰੋਸ਼ਨੀ ਪੈਦਾ ਕਰਦੇ ਨੇ, ਜਾਂ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ, ਐਨਰਜੀ ਪੈਦਾ ਕਰਦੇ ਨੇ, ਠੀਕ ਹੈ ਜੀ। ਔਰ ਇਹ ਜਿਹੜੇ ਨੇ ਇਹ ਵੀ ਇੱਕ ਫਿਰਦੇ ਦੇ ਦੋ ਪਰਦੇ ਹੁੰਦੇ, ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ, ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ। ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ ਸੈੱਲ ਦੇ ਅੰਦਰ ਰੱਖੀਆਂ ਨੇ, ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ, ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ। ਬਾਹਰਲੀ ਤਹਿ ਕਿਤੇ ਡਿੱਗ ਡੁੱਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ ਘਰ ਸੁਰੱਖਿਅਤ ਰਹਿ ਜੇ। ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ, ਇਸ ਨੂੰ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲਾਸਟਿਡ ਜਿਹੜੇ ਨੇ ਉਹ ਇਸ ਟਾਈਪ ਦੇ ਨੇ ਜਿਹਦੇ ਚ ਸ਼ੂਗਰ, ਪ੍ਰੋਟੀਨ ਇਹ ਸਾਰਾ ਕੁਝ ਰਲ ਮਿਲ ਕੇ, ਪਹਿਲੇ ਨੂੰ ਅਸੀਂ ਫੈਟ ਰਲਾਉਂਦੇ ਰਹੇ ਹਾਂ, ਹਾਂਜੀ, ਅਰਮੀਨੋ ਐਸਿਡ ਰਲਾਉਂਦੇ ਰਹੇ ਹਾਂ, ਇਹਦੇ ਵਿਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ। ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿਚ ਤੁਰੇ ਫਿਰਦੇ ਨੇ, ਤਿੰਨ ਕਿਸਮ ਹੁੰਦੇ ਨੇ, ਤਿੰਨ ਰੰਗ ਹੁੰਦੇ ਆ, ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ। ਕਿਸੇ ਚ ਸ਼ੂਗਰ ਵੱਧ ਗਈ ਜੀ, ਤੈਨੂੰ ਤੇ ਯਾਰ ਸ਼ੂਗਰ ਹੋ ਗਈ ਹੈ, ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਕ ਨੇ ਉਹ ਤੁਹਾਡੇ ਵੱਧ ਗਿਆ। ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ, ਉਹ ਜਿਹੜੇ ਯੈਰੋ ਕਲਰ ਦੇ ਤੁਹਾਡੇ ਪਲਾਸਟਿਕ ਦੇ ਨਾ ਉਹ ਵੱਧ ਗਏ ਨੇ। ਭਾਵ ਸਰੀਰ ਬਾਹਰੋਂ ਵੇਖ ਰਿਹਾ, ਡਾਕਟਰ ਤੇ ਕਹਿ ਰਿਹਾ ਯਾਰ ਤੈਨੂੰ ਪੀ ਲਿਆ ਹੋ ਗਿਆ, ਤੇਰੇ ਲਿਵਰ ਚ ਨੁਕਸ ਪੈ ਗਿਆ, ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿਚ ਕਿੱਥੇ ਨੁਕਸ ਆ? ਅਸੀਂ ਪਹੁੰਚਾਂਗੇ ਪਲਾਸਟਿਕ ਦੇ ਉੱਪਰ, ਠੀਕ ਹੈ। ਸੋ ਉਸ ਨੂੰ ਅਸੀਂ ਵੇਖ ਸਕਦੇ ਹਾਂ ਤੇ ਉਹਨੂੰ ਅਸੀਂ ਦਰੁਸਤ, ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ, ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ? ਬਾਹਰੋਂ ਤਾਂ ਅਸੀਂ ਦਵਾਈਆਂ ਦਿੰਦੇ ਹੀ ਆ ਨਾ, ਬਾਹਰੋਂ ਦਵਾਈ ਦੇ ਜਾਣਾ, ਖੂਨ ਚ ਰਚਣਾ, ਫਿਰ ਉੱਥੇ ਜਾਣਾ, ਉਹ ਫਿਰ ਕਵਰ ਕਰਨਾ। ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ, ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ। ਹੁਣ ਇੱਕ ਇਹਦੇ ਵਿਚ ਹੋਰ ਤੱਤ ਹੈਗੇ ਨੇ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਰਾਈਬੋਸੋਮ ਅਸੀਂ ਕਹਿੰਦੇ ਹਾਂ। ਹੁਣ ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ, ਇਸ ਲੱਕੜ ਦੇ ਵਿੱਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ, ਉਹਨੇ ਸਟੂਲ ਵੀ ਬਣਾ ਦੇਣਾ, ਮੇਜ ਵੀ ਬਣਾ ਦੇਣਾ, ਜਿਹੜਾ ਕੁਛ ਕਹਿਣਾ ਉਹਨੇ ਤੁਸੀਂ ਕਰ ਦੇਣਾ
1: ਜੀ।
0: ਬੜੀ ਅਜੀਬ ਗੱਲ ਆ, ਰਾਈਬੋਸੋਮ ਐਸੇ ਨੇ ਜਿਵੇਂ ਮਿੱਟੀ ਐਲਿਆਂ ਦੀ ਘੁਮਿਆਰ ਨੇ, ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ, ਸੁਰਾਹੀ ਵੀ ਬਣਾ ਦੇਣੀ ਤੇ ਹੋਰ ਵੀ ਬੜਾ ਕੁਛ ਬਣਾ ਦੇਣਾ
1: ਜੀ।
0: ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿਚ ਤੁਰਿਆ ਫਿਰਦਾ ਮਟੀਰੀਅਲ ਆ, ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਊਗੀ, ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ
1: ਜੀ।
0: ਸਮਝ ਆ ਗਈ ਕਿਹੜਾ ਵੱਡਾ ਕੰਮ ਇਹਦਾ ਬਈ? ਹੈ ਬਈ ਕੰਮ ਕਿਸੇ ਨੂੰ, ਇਹ ਮਿਸਤਰੀ ਆ ਭਾਵ, ਸਮਝ ਲੋ ਵੀ ਮਿਸਤਰੀ ਆ, ਤੇ ਇਹਦੇ ਕੋਲ ਸਮਾਨ ਹੈਗਾ ਆ, ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ, ਇਹਨੇ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ, ਉੱਥੇ ਸਹੀ ਕਰ ਦੇਣੀ ਹੈ। ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ, ਇਹਦੇ ਕੋਲ ਪ੍ਰੋਟੀਨ ਹੈਗਾ ਆ, ਪ੍ਰੋਟੀਨ ਐਨਰਜੀ ਹੁੰਦੀ ਹੈ, ਅਮੀਨੋ ਐਸਿਡਸ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਆ। ਹੁਣ ਇਸ ਤੋਂ ਬਾਅਦ ਬਹੁਤ ਵੱਡੀ ਗੱਲ, ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ ਆ, ਸਾਡੇ ਕੋਲ ਇੱਕ ਗੋਲਜੀ ਆਪਰੇਟਸ, ਗੋਲਜੀ ਬਾਡੀ ਕਹਿੰਦੇ ਉਹਨੂੰ, ਗੋਲਜੀ ਆਪਰੇਟਸ ਹੁੰਦਾ ਹੈ, ਇਹ ਸਾਰਾ ਫੈਟ ਹੀ ਦਬਣਿਆ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊ ਵਰਤ ਰੱਖ ਲਿਆ ਤੇ ਸਮਝ ਕਰ ਲੋ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬਾਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ, ਓਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਓਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ, ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ, ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਸ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ, ਪਰ ਹੁਣ ਖਾ ਨਹੀਂ ਰਹੇ ਤੇ ਵਰਤ ਰੱਖ ਲਿਆ
1: ਜੀ,
0: ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿਚ ਜਾਂ ਮਰਨ ਵਰਤ ਰੱਖਣ ਦੇ ਵਿਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ ਇਹ ਰਿਜ਼ਰਵ ਰੱਖਦੇ ਆ, ਢਿੱਡ ਵੱਧ ਗਿਆ, ਫੈਟ ਬਣ ਗਿਆ ਉੱਥੇ, ਇਕੱਠਾ ਹੋ ਗਿਆ ਤੇ ਕੀ ਹੋ ਗਿਆ? ਗੋਲਜੀ ਅਪਰੈਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ, ਫੈਟ, ਲਿਪਿਡ ਵਗੈਰਾ ਇਕੱਠਾ ਹੋ ਗਿਆ ਤੇ ਫਿਰ ਹੁਣ ਉਥੋਂ ਘਟੂਗਾ, ਉਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ। ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ, ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ? ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ। ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ, ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਨਹੀਂ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ। ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿੱਚੋਂ ਕੈਲਸ਼ੀਅਮ ਨਾ ਲੈਣਾ ਪਵੇ
1: ਜੀ।
0: ਜੇ ਅੰਦਰੀਆਂ ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ। ਇਸੇ ਤਰ੍ਹਾਂ ਹੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ। ਆਂਤੜੀਆਂ ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ। ਨੰਬਰ ਦੋ ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ। ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦੇ ਟੱਟੀਆਂ ਲੱਗ ਜਾਂਦੀਆਂ ਨੇ
1: ਜੀ,
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ? ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ? ਉਹ ਕਹਿੰਦੇ ਜੀ ਆਂਤੜੀਆਂ ਚ ਲੈ ਲਓ। ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨਸ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ।

0: ਟੱਟੀਆਂ ਲੱਗ ਜਾਂਦੀਆਂ ਨੇ
1: ਜੀ।
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ? ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ। ਉਹ ਕਹਿੰਦੇ ਜੀ ਆਂਤੜੀਆਂ ਚ ਲੈ ਲਓ। ਆਂਤੜੀਆਂ ਚ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕਿਉਂਕਿ ਬਾਹਰ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਆਪਰੇਟਰਸ ਦੀ, ਭਈ ਗੋਲਜੀ ਆਪਰੇਟਰਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ, ਵੀ ਆਹ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ, ਹਾਂਜੀ, ਤੇ ਜਦੋਂ ਲੋੜ ਪਈ ਤੇ ਜੋ ਕੱਢ ਕੇ ਤੇ ਆਟਾ ਤੇ ਪਿਆ ਲਵਾਂਗੇ। ਸੋ ਗੋਲਜੀ ਆਪਰੇਟਰ ਸਾਡਾ ਭੜੋਲਾ ਆ ਇਸ ਸੈੱਲ ਦੇ ਵਿਚ, ਜਿਹਦੇ ਵਿਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ। ਔਰ ਜੇ ਗੋਲਜੀ ਪ੍ਰਤੀ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ, ਤੁਸੀਂ ਫਸਲ ਦਾ ਲੈ ਕੇ ਰੱਖੀ ਨਹੀਂ, ਜਿਹਦਾ ਮਤਲਬ ਗੋਲਜੀ ਪ੍ਰਤੀ ਵਿਚਾਰੇ ਖਾਲੀ ਹੋਜੂਗਾ, ਭੜੋਲਾ ਖਾਲੀ ਹੋਜੂਗਾ। ਜਿਹਦੇ ਸੁਖੇਂਦਰ ਦੇ ਬੰਦੇ ਨੇ ਤੇ ਜੇ ਉਹਨੂੰ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈਸੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ। ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ
1: ਜੀ।
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ, ਫੈਟ ਵੀ ਹੋ ਗਿਆ, ਕਾਰਬੋਹਾਈਡ੍ਰੇਟ ਵੀ ਹੋ ਗਿਆ, ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ, ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ? ਇਸਤੇਮਾਲ ਕਰਨੇ, ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ, ਅਸੀਂ ਉਹਦੇ ਚ ਪਾਣੀ ਪਾਵਾਂਗੇ, ਫਿਰ ਉਹਦੀ ਰੋਟੀ ਪਕਾਉਣੇ, ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ। ਪਰ ਸੈੱਲ ਜਿਹੜਾ ਸਾਡੇ ਸਰੀਰ ਦੇ ਅੰਦਰ ਉਹ ਇਹਦਾ ਕੀ ਕਰਦਾ ਹੈ, ਇਸ ਸਾਰੇ ਚੀਜ਼ ਨੂੰ ਇਹਦੇ ਵਿੱਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ, ਫਿਲਟਰ ਕਰਨ ਵਾਸਤੇ ਕੁਦਰਤ ਦਾ ਤਰੀਕਾਕਾਰ। ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ ਉਸੇ ਵੇਲੇ, ਮੈਲ ਮੂਲ ਯੇ ਵੋ ਸਾਰੀ ਨਿਕਲ ਕੇ ਉਸ ਚੋਂ ਬਾਹਰ ਆ ਜਾਂਦੀ ਹੈ। ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ, ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ, ਤੁਰੀ ਫਿਰਦੇ ਪ੍ਰੋਟੀਨ, ਤੁਰਿਆ ਫਿਰਦਾ ਕਾਰਬੋਹਾਈਡ ਜਿਸ ਸਾਈਟੋਪਲਾਜ਼ਮ ਚ ਹੁੰਦਾ ਆ, ਇਹ ਉਸ ਨੂੰ ਕਾਰ ਆਮਦ ਬਣਾਉਂਦਾ ਹੈ, ਉਸ ਨੂੰ ਇਸਤੇਮਾਲ ਹੋਣ ਯੋਗ। ਜਿਹੜੀ ਬਾਹਰੋਂ ਚੀਜ਼ ਆਈ ਹੈ ਉਸ ਤੋਂ ਨਹੀਂ ਨਾ ਇਸਤੇਮਾਲ ਕੀਤੀ ਜਾ ਸਕਦੀ, ਕਣਕ ਦਾ ਪਿਆ ਕੇ ਇਸਤੇਮਾਲ ਹੋਣਾ ਆ, ਕਣਕ ਨੇ ਇਸ ਤਰ੍ਹਾਂ ਇਸਤੇਮਾਲ ਨਹੀਂ ਹੋਣਾ। ਤੇ ਇਹ ਬਾਹਰੋਂ ਆਈ ਜਿੰਨੀ ਵੀ ਖੁਰਾਕ ਖੂਨ ਦੇ ਵਿੱਚੋਂ ਸੈੱਲ ਦੇ ਵਿੱਚ ਸ਼ਾਮਲ ਹੋਈ ਹੈ, ਉਸ ਸਾਰੀ ਨੂੰ ਕਿਹੜੇ ਤਰੀਕੇ ਨਾਲ ਕਰਦੀ ਹੈ ਕਿ ਇਹ ਖਾਣ ਯੋਗ ਹੋ ਜਾਏ, ਹਜਮ ਹੋਣ ਯੋਗ ਹੋ ਜਾਵੇ, ਉਹਨੂੰ ਅਸੀਂ ਕਹਿੰਦੇ ਹਾਂ ਐਨਜ਼ਾਈਮਸ। ਸਾਡੇ ਸਰੀਰ ਦੇ ਵਿੱਚ ਟਾਇਲਨ ਪੈਦਾ ਹੁੰਦੀ ਹੈ, ਟਾਇਲਨ ਦਾ ਕੰਮ ਕੀ ਆ, ਜਿੰਨਾ ਵੀ ਅਸੀਂ ਕਾਰਬੋਹਾਈਡ੍ਰੇਟ ਖਾਂਦੇ ਹਾਂ ਉਸ ਨੂੰ ਹਜਮ ਕਰਨਾ ਮੂੰਹ ਚੋਂ ਸ਼ੁਰੂ ਕਰ ਦਿੰਦੀ। ਇਸੇ ਤਰ੍ਹਾਂ ਪੇਟ ਦੇ ਵਿੱਚ ਸਾਡਾ ਐਸਿਡ ਪੈਦਾ ਹੁੰਦਾ ਆ, ਐਸਿਡ ਦਾ ਕੀ ਕੰਮ ਹੈਗਾ, ਬੈਕਟੀਰੀਆ ਵਗੈਰਾ ਮਾਰ ਦਿੰਦਾ ਹੈ। ਹੇਠਾਂ ਪੈਪਸਿਨ ਪੈਦਾ ਹੁੰਦੀ ਹੈ, ਪੈਪਸਿਨ ਦਾ ਕੀ ਕੰਮ ਹੈ ਨਾ, ਬਈ ਜੇ ਐਸਿਡ ਜ਼ਿਆਦਾ ਵੱਧ ਗਿਆ ਤੇ ਕਿਤੇ ਸਾੜ ਹੀ ਨਾ ਦੇਵੇ, ਉਹ ਅਲਕਲਾਈਨ ਹੈਗੀ ਉਹਨੂੰ ਬਚਾ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਐਨਜ਼ਾਈਮਸ ਪੈਦਾ ਹੁੰਦੇ ਨੇ, ਤੇ ਇਹ ਜਿਹੜੀ ਮਾਈਕਰੋ ਬਾਡੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਮਾਈਕਰੋ ਬਾਡੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹੜਾ ਵੀ ਪਦਾਰਥ ਆਇਆ ਉਸ ਨੂੰ ਐਨਜ਼ਾਈਮਸ ਦੇ ਘੋਲ ਕੇ ਉਹਦੇ ਵਿੱਚੋਂ ਤੱਤ ਨਿਚੋੜਨ ਯੋਗ ਬਣਾਉਂਦਾ ਹੈ, ਭਾਵ ਕਿ ਉਸ ਨੂੰ ਖਾਣ ਯੋਗ ਜਾਂ ਇਸਤੇਮਾਲ ਕਰਨ ਯੋਗ ਬਣਾਉਂਦਾ ਆ, ਜਿਹਦੇ ਨਾਲ ਸੈੱਲ ਦੀ ਐਨਰਜੀ ਅੱਗੇ ਪੂਰੀ ਹੁੰਦੀ ਰਹਿੰਦੀ ਹੈ। ਹੁਣ ਭਾਈ ਇਹ ਸਾਰੇ ਅੰਗ ਜਿੰਨੇ ਵੀ ਮੈਂ ਦੱਸੇ ਆ, ਇਹ ਸਾਰੇ ਵਿਚਾਰੇ ਬਣਦੇ ਤਾਂ ਹੈਗੇ ਨੇ ਕਿਸੇ ਚੀਜ਼ ਨਾਲ, ਕਿਸੇ ਚੀਜ਼ ਨਾਲ ਬਣਦੇ ਨੇ, ਤੇ ਉਹ ਜਿਹੜਾ ਮਟੀਰੀਅਲ ਹਾਲਾਂਕਿ ਸਾਈਟੋਪਲਾਜ਼ਮ ਚ ਘੁਲਿਆ ਆ ਉਹਦੇ ਵਿੱਚ ਉਹਨੇ ਇਕੱਠਾ ਕਰਨਾ ਆ, ਉਸ ਸਾਰੇ ਦੇ ਵਿੱਚੋਂ ਇਕੱਠਾ ਕਰਕੇ ਤੇ ਅਸੀਂ ਕੀ ਬਣਾਉਂਦੇ ਆ, ਅਸੀਂ ਗੀਟੇ ਇਕੱਠੇ ਕਰ ਲਏ ਤੇ ਉਹਦਾ ਸੀਮਿੰਟ ਬਣਾ ਦਿੱਤਾ, ਮਿੱਟੀ ਇਕੱਠੀ ਕਰ ਲਈ ਤਾਂ ਅਸੀਂ ਉਹਦੀ ਇੱਟਾਂ ਬਣਾ ਦਿੱਤੀਆਂ। ਇਸ ਸਾਈਟੋਪਲਾਜ਼ਮ ਦੇ ਵਿੱਚ ਘੁਲਿਆ ਹੋਇਆ ਸਾਰਾ ਪਦਾਰਥ ਜਿਹੜਾ ਅਸੀਂ ਖੁਰਾਕ ਖਾਧੀ ਸੀ ਉਹ ਖੂਨ ਦੇ ਵਿੱਚ ਰਚ ਕੇ ਹਰੇਕ ਸੈੱਲ ਤੱਕ ਪਹੁੰਚੀ ਹੈਗੀ ਹੈ, ਪਰ ਉਹਨੂੰ ਅਲੱਗ ਅਲੱਗ ਸ਼ਕਲ ਦੇਣੀ, ਅਲੱਗ ਅਲੱਗ ਸ਼ੇਪ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲਾ ਮਿਸਤਰੀ ਆ ਉਹਨੂੰ ਸੈਂਟ੍ਰੋਸੋਮ ਕਹਿੰਦੇ ਨੇ
1: ਜੀ।
0: ਸੋ ਭਾਵ ਇਹ ਵੀ ਨਾਂ ਅਸੀਂ ਵੱਖਰੇ ਵੱਖਰੇ ਰੱਖੇ ਨੇ, ਕੰਮ ਜਿਹੜਾ ਉਹਨਾਂ ਨੇ ਕਰਨਾ ਉਹੀ ਸੈਂਟ੍ਰੋਸੋਮਸ, ਇਹ ਸਾਰਾ ਇੱਕ ਤਰ੍ਹਾਂ ਦਾ ਤਾਣਾ ਬਾਣਾ ਸਾਰਾ ਉਲਝਿਆ, ਥਾਂ ਥਾਂ ਤੇ ਮਿਸਤਰੀ ਜਾਂਦੇ ਨੇ, ਵੱਖ ਵੱਖ ਤਰ੍ਹਾਂ ਦੇ ਮਿਸਤਰੀ ਨੇ, ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਨੇ, ਔਰ ਉਸੇ ਤਰ੍ਹਾਂ ਦੀਆਂ ਚੀਜ਼ਾਂ ਇਹ ਬਣਾਉਂਦੇ ਰਹਿੰਦੇ ਨੇ ਜਿਹਦੀ ਲੋੜ ਹੁੰਦੀ ਹੈ। ਹੁਣ ਇੱਕ ਹੋਰ ਵੈਕਿਊਮ ਹੈ ਉਹਦੇ ਵਿੱਚ, ਐ ਤਾਂ ਨਹੀਂ ਨਾ ਸਾਰੀ ਥਾਂ ਭਰ ਦਿਓ ਤੇ ਹਵਾ ਕਿੱਥੇ ਜਾਊਗੀ ਭਾਈ, ਹਵਾ ਵੀ ਤਾਂ ਚਾਹੀਦੀ ਨਾ, ਬਗੈਰ ਹਵਾ ਤੋਂ ਚੁੱਲ੍ਹੇ ਚ ਲੱਕੜਾਂ ਡਾਹ ਦਿਓ ਤੇ ਹਵਾ ਫੂਕ ਮਾਰੋ ਹੀ ਨਾ ਤੇ ਫਿਰ ਅੱਗ ਨਹੀਂ ਨਾ ਬਲਣੀ, ਬੜਾ ਜ਼ਰੂਰੀ ਆ। ਇਸ ਵਾਸਤੇ ਕੁਦਰਤ ਨੇ ਹਵਾ ਦੇ ਭਰ ਕੇ ਲਫਾਫੇ ਅਲੱਗ ਸਿਲੰਡਰ ਬਣਾ ਕੇ, ਜਿਵੇਂ ਆਪਾਂ ਗੈਸ ਦਾ ਸਿਲੰਡਰ ਲਿਆਉਣਾ, ਹਵਾ ਦੇ ਬਣਾ ਕੇ ਲਫਾਫੇ ਗੋਲ ਗੋਲ ਤੇ ਇਹ ਵਿੱਚ ਛੱਡੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵੈਕਿਊਮ।

0: ਔਰ ਇਸੇ ਤਰ੍ਹਾਂ ਹੀ ਇਹ ਵੈਕੂਲ ਜਿਹੜੇ ਨੇ ਥਾਂ ਥਾਂ ਜਾ ਕੇ ਘੁੰਮਦੇ ਰਹਿੰਦੇ ਨੇ ਸਾਈਟੋਪਲਾਜ਼ਮ ਚ, ਔਰ ਹਵਾ ਦਿੰਦੇ ਰਹਿੰਦੇ ਨੇ ਉਹਨਾਂ ਨੂੰ, ਅੱਗ ਬਾਲਦੇ ਰਹਿੰਦੇ ਨੇ ਤਾਂ ਕਿ ਸੈੱਲ ਲਾਲ ਰਹੇ, ਸੈੱਲ ਦੇ ਵਿਚ ਹਵਾ ਅੱਗ ਬਾਲਦੀ ਰਹੇ, ਐਨਰਜੀ ਪੈਦਾ ਹੁੰਦੀ ਰਹੇ ਔਰ ਸਾਰੇ ਰੋਸ਼ਨੀ ਹੁੰਦੀ ਰਹੇ। ਮਾਈਟੋਕੋਂਡਰੀਆ ਨੂੰ ਇਹ ਹੈਲਪ ਕਰਦੇ ਆ, ਮਾਈਟੋਕੋਂਡਰੀਆ ਸਾਡਾ ਬਿਜਲੀ ਘਰ ਆ, ਔਰ ਉਸ ਨੂੰ ਜਗਾਉਣ ਵਾਸਤੇ ਪਹਿਲਾਂ ਸੁਚਤਾ ਹੁਣ ਕਰੋਗੇ ਨਾ, ਸੋ ਇਹ ਸਾਰਾ ਕੰਮ ਇਹਨਾਂ ਦੇ ਰਾਹੀਂ ਹੁੰਦਾ ਹੈਗਾ। ਹੁਣ ਐ ਆ ਭਾਈ ਇਹ ਸਾਰੇ ਜਿੰਨੇ ਵੀ, ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਰਹਿ ਗਈ, ਛੋਟੀ ਤਾਂ ਨਾ ਕਹੀਏ ਵੱਡੀ ਕਹਿ ਰਹੀ, ਕਿਉਂਕਿ ਕੰਮ ਉਹਦਾ ਬੜਾ ਵੱਡਾ ਹੈ, ਸੀਲੀਆ ਜਾਂ ਫਲੈਜਲਾ।
1: ਜੀ
0: ਸੀਲੀਆ ਦੀ ਗੱਲ ਆਪਾਂ ਬੜੀ ਜ਼ਰਾ ਕੀਤੀ, ਜਿਹਨੂੰ ਅਸੀਂ ਵਾਲ ਕਹਿੰਦੇ ਹਾਂ।
1: ਜੀ ਜੀ
0: ਸੀਲੀਆ ਦਾ ਮਤਲਬ ਹੁੰਦਾ ਵਾਲ ਜਾਂ ਹੇਅਰ, ਔਰ ਕੁਦਰਤ ਨੇ ਸਾਰੇ ਦਾੜੀ ਮੁੱਛਾਂ ਬਾਹਰ ਹੀ ਨੀ ਲਾਈਆਂ,
1: ਅੰਦਰ ਵੀ
0: ਵੀ ਇਸ ਨੇ ਜਿੰਨੇ ਵੀ ਅੰਗ ਅੰਦਰੋਂ ਖੋਖਲੇ ਹੈਗੇ ਆ ਨਾ
1: ਜੀ,
0: ਉਹਨਾਂ ਸਾਰਿਆਂ ਦੇ ਵਿਚ ਮੂਵਮੈਂਟ ਪੈਦਾ ਕਰਨ ਵਾਸਤੇ ਇਸ ਨੇ ਅੰਦਰ ਸੀਲੀਆ ਲਗਾਏ ਨੇ, ਜਿਹੜੇ ਕਿ ਕਰੰਟ ਦਾ ਕੰਮ ਕਰਦੇ ਨੇ, ਇੱਕ ਦੂਸਰੇ ਤੋਂ ਕਰੰਟ ਟ੍ਰਾਂਸਮਿਟ ਕਰਦੇ ਰਹਿੰਦੇ ਨੇ, ਇੱਕ ਦੂਸਰੇ ਦੇ ਕਰੰਟ ਦੇ ਨਾਲ ਜਿਹੜੀ ਚੀਜ਼ ਵੇਨ ਦੇ ਵਿਚ ਕੋਈ ਚੀਜ਼ ਆ ਗਈ ਤੇ ਉਹ ਅੱਗੇ ਮੂਵ ਕਰਦੀ ਰਹਿੰਦੀ ਹੈ। ਮੂੰਹ ਦੇ ਵਿਚ ਸਾਡੀ ਖੁਰਾਕ ਪਾਈ ਤੇ ਇਹ ਫੈਰਿਕਸ ਤੋਂ ਈਸੋਫੇਗਸ, ਈਸੋਫੇਗਸ ਤੋਂ ਸਟੋਮਕ, ਸਟੋਮਕ ਤੋਂ ਇੰਟਸਟਾਈਨ ਚ ਜਿਹੜੀ ਮੂਵ ਕਰਦੀ ਹੈ ਨਾ, ਇਹਦੇ ਅੰਦਰ ਉਹ ਸਾਰੇ ਸੀਲੀਆਜ਼ ਹਨ, ਉਹ ਵਾਲ ਹਨ, ਜਿਹੜੇ ਵਾਲ ਇੱਕ ਕਰੰਟ ਦਾ ਕੰਮ ਵੀ ਕਰਦੇ ਨੇ, ਇੱਕ ਵੇਵ ਦਾ ਕੰਮ ਵੀ ਕਰਦੇ ਨੇ, ਜਿਸ ਵੇਵ ਦੇ ਕਰਕੇ ਇਸ ਸੈੱਲ ਦੇ ਅੰਦਰ ਅੰਦਰ ਇਹ ਸਾਰੀ ਦੀ ਸਾਰੀ ਖੁਰਾਕ ਸਾਡੀ ਖਾਧੀ ਵੀ ਮੂਵ ਕਰਦੀ ਰਹਿੰਦੀ।
1: ਜੀ
0: ਮਤਲਬ ਇਹ ਇੱਕ ਸਧਾਰਨ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਸੈੱਲ ਦੀ, ਔਰ ਇਸ ਤਰ੍ਹਾਂ ਇੰਨੀਆਂ ਸਾਰੀਆਂ ਚੀਜ਼ਾਂ ਕਰਾਮਾਤਾਂ ਇਸ ਸੈੱਲ ਦੇ ਵਿਚ ਹੁੰਦੀਆਂ ਨੇ, ਜਿਹੜਾ ਵਿਚਾਰਾ ਆਪ ਮਾਈਕਰੋਸਕੋਪਿਕ ਹੈ। ਹਾਂਜੀ
1: ਜੀ
0: ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਕਿੰਨੀਆਂ ਛੋਟੀਆਂ ਛੋਟੀਆਂ ਹੋਣਗੀਆਂ, ਹੁਣ ਤਾਂ ਅਲਟਰਾ ਮਾਈਕਰੋਸਕੋਪ ਬਹੁਤ ਕੁਝ ਬਣ ਗਿਆ ਹੈ ਨਾ, ਅਸੀਂ ਪਹਿਲੀ ਤਰੀਕੀ ਤੱਕ ਸੈੱਲ ਦੀ ਪੁਨ ਨਿਸ਼ਾਨ ਕਰਦੇ ਆ। ਹੁਣ ਅਗਲਾ ਲੈਕਚਰ ਜਿਹੜਾ ਆਪਾਂ ਕਰਾਂਗੇ ਨਾ, ਉਹ ਆਪਾਂ ਇਸ ਗੱਲ ਤੱਕ, ਕਿਉਂਕਿ ਇਹ ਲੈਕਚਰ ਮੇਰਾ ਆਲਰੇਡੀ ਕੀਤਾ ਹੋਇਆ ਸੀਗਾ, ਮੈਂ ਸਿਰਫ ਪਰਿਵਾਰ ਦੇ ਸਰੋਤਿਆਂ ਵਾਸਤੇ ਅੱਜ ਇਸ ਨੂੰ ਰਿਪੀਟ ਕੀਤਾ ਹੈਗਾ। ਹੁਣ ਇਸ ਤੋਂ ਬਾਅਦ ਅਸੀਂ ਲੈਕਚਰ ਜਿਹੜਾ ਕਰਾਂਗੇ ਉਹ ਇਹ ਹੋਏਗਾ ਬਈ ਜੇ ਭਰਾ ਸੈੱਲ ਦਾ ਮੈਂਬਰੇਨ ਬਿਮਾਰ ਹੋ ਜਾਵੇ ਜਾਂ ਕੀ ਹੋਏਗਾ, ਆਵਾਜਾਈ ਖਰਾਬ ਹੋਏਗੀ ਨਾ, ਜਿਹੜਾ ਮਰਜ਼ੀ ਅੰਦਰ ਚਲਾ ਜਾਵੇ, ਕਿਉਂਕਿ ਇਹ ਸਾਡਾ ਮੈਂਬਰੇਨ ਤਾਂ ਹੈਗਾ ਕਸਟਮ ਡਿਪਾਰਟਮੈਂਟ ਆ, ਬਾਹਰੋਂ ਕੋਈ ਚੀਜ਼ ਅੰਦਰ ਜਾਣ ਦੇਣੀ ਕਿ ਨਹੀਂ ਜਾਣ ਦੇਣੀ ਇਹਦਾ ਕੰਮ ਆ, ਅੰਦਰੋਂ ਕੋਈ ਚੀਜ਼ ਬਾਹਰ ਆਉਣ ਦੇਣੀ ਕਿ ਨਹੀਂ ਆਉਣ ਦੇਣੀ ਇਹਦਾ ਕੰਮ ਆ, ਤੇ ਜੇ ਇਹ ਖਰਾਬ ਹੋ ਗਿਆ ਤੇ ਫਿਰ ਸੈੱਲ ਦੇ ਵਿਚ ਕੀ ਹੋ ਸਕਦਾ ਹੈ, ਕਿਹੜੀ ਕਿਹੜੀ ਖਰਾਬੀ ਹੋ ਸਕਦੀ ਹੈ, ਤੇ ਉਹਦੀਆਂ ਨਿਸ਼ਾਨੀਆਂ ਸਾਨੂੰ ਬਾਹਰ ਕੀ ਦੱਸਣਗੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਾਹਰ ਸਾਨੂੰ ਸੈੱਲ ਮੈਂਬਰ, ਮਤਲਬ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ, ਚਾਹੇ ਕੈਂਸਰ ਕਹਿ ਲੋ ਤੇ ਚਾਹੇ ਛੋਟਾ ਜੁਕਾਮ ਕਹਿ ਲੋ, ਸਾਰੀਆਂ ਗੱਲਾਂ ਤਾਂ ਜਿਹੜੀਆਂ ਨੇ ਸੈੱਲ ਦੇ ਕਰਕੇ ਹੀ ਹੁੰਦੀਆਂ ਨੇ ਨਾ
1: ਜੀ।
0: ਇਸ ਸੈੱਲ ਦੇ ਵਿਚ ਅਸੀਂ ਇੱਕ ਇੱਕ ਪਾਰਟ ਨੂੰ ਦੱਸਾਂਗੇ ਭਾਈ ਜੇ ਇਹ ਚੀਜ਼ ਇਹਦੇ ਵਿਚ ਖਰਾਬੀ ਆ ਗਈ ਤੇ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਤੇ ਨਾਲ ਮੈਂ ਇਹ ਵੀ ਦੱਸੂਗਾ ਬਈ ਫੇਰ ਭਾਈ ਇਹਨੂੰ ਦਰੁਸਤ ਕਿਵੇਂ ਕਰਨਾ ਹੈਗਾ।
1: ਹਾਂਜੀ
0: ਸੈੱਲ ਮੈਂਬਰੇਨ ਬੜੀ ਬੜੀ ਬੇਸਿਕ ਜਾਣਕਾਰੀ ਹੈ ਚੀਮਾ ਸਾਹਿਬ ਇਹ। ਹਾਂਜੀ ਅਸੀਂ ਪੀਲੀਏ ਨਾਲ ਯਾਰ ਇਲਾਜ ਕੀ ਕਰੀਏ, ਜਾਂ ਕਿਸੇ ਨੂੰ ਕੈਂਸਰ ਹੋ ਗਿਆ ਤੁਸੀਂ ਇਲਾਜ ਕੀ ਕਰੀਏ, ਸਾਨੂੰ ਇਹ ਜਾਣਨਾ ਪਏਗਾ ਵੀ ਇਹ ਫਰਕ ਕਿੱਥੇ ਪਿਆ ਆ,
1: ਉਸ
0: ਫਰਕ ਨੂੰ ਅਸੀਂ ਕਿੱਥੋਂ ਬੇਸਿਕਲੀ ਮਿਟਾ ਸਕਦੇ ਆ, ਤੇ ਜੇ ਸਾਨੂੰ ਇਹ ਪਤਾ ਹੋਊਗਾ ਤੇ ਫਿਰ ਥੋੜੀ ਸੌਖ ਹੋ ਜੂਗੀ ਨਾ।
1: ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦਿਓਗੇ, ਤੁਹਾਨੂੰ ਇੰਟਰਪਟ ਕਰਦਾ ਸੋਰੀ, ਮੇਰੇ ਕੋਲੋਂ ਇਹ ਜਿਹੜਾ ਸਵਾਲ ਹੈ ਇਹ ਖੁੰਝ ਨਾ ਜਾਵੇ। ਅਗਲੇ ਪ੍ਰੋਗਰਾਮ ਦੇ ਵਿਚ ਮੇਰੀ ਇੱਛਾ ਮੁਤਾਬਕ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਆ, ਸਾਰਾ ਤੁਸੀਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਸੂਕਸ਼ਮ ਚੀਜ਼ਾਂ ਜਿਹੜੀਆਂ, ਪਹਿਲਾਂ ਸੈੱਲ ਕਿੰਨਾ ਛੋਟਾ ਉਹ ਮਾਈਕਰੋਸਕੋਪ ਨਾਲ ਦੇਖਦੇ ਆ, ਫਿਰ ਉਹਦੇ ਅੰਦਰ ਕੀ ਆ, ਕੀ ਆ, ਤੁਸੀਂ ਪੂਰਾ ਘੰਟਾ ਲਾ ਕੇ ਉਹ ਸਮਝਾਤਾ, ਉਹ ਸਮਝ ਲੱਗ ਗਈ। ਹੁਣ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ ਉਹ ਇਹ ਆ ਕਿ ਜਿੱਦਾਂ ਜਿੱਦਾਂ ਬੰਦਿਆਂ ਬੁਢਾਪੇ ਵੱਲ ਨੂੰ ਤੁਰਦਾ ਉਦੋਂ ਇਹਨਾਂ ਸੈੱਲਾਂ ਦੇ ਵਿਚ ਤੇ ਸਾਰਾ ਇਹ ਜਿਹੜਾ ਵਾਤਾਵਰਣ ਹੈਗਾ ਅੰਦਰ ਸਾਡੇ ਸਰੀਰ ਦੇ, ਉਦੋਂ ਇਹਨਾਂ ਦੇ ਵਿਚ ਕੀ ਰਿਐਕਸ਼ਨ ਹੁੰਦਾ ਜਿਹਦੇ ਕਰਕੇ ਅਸੀਂ ਬੁੱਢੇ ਹੁੰਦੇ
0: ਹਾਂ? ਆਪਾਂ ਸ਼ੁਰੂਆਤ ਇੱਥੇ ਕਰਾਂਗੇ
1: ਜੀ, ਜਦੋਂ ਆਪਣਾ ਨੈਕਸਟ ਪ੍ਰੋਗਰਾਮ,
0: ਬੁਢਾਪੇ ਨੂੰ ਕਹਿੰਦੇ ਨੇ ਸੀਨੈਲਿਟੀ, ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ
1: ਜੀ?
0: ਹਾਂਜੀ ਕਈ ਲੋਕ ਹਜੇ ਵੀ ਚਾਈਨੀਜ਼ ਜਾਂ ਕਈ ਹੋਰ ਜਪਾਨੀ ਲੋਕ ਜਿਹੜੇ ਨੇ ਦੋ ਦੋ ਸਾਲ ਤੋਂ ਵੀ ਉੱਪਰ ਹੋ ਗਏ ਨੇ, ਇੱਕ ਮਿਲੀਅਨ ਬੰਦੇ ਦੀ ਮੈਂ ਵੇਖੀ ਸੀ ਵੀ ਉਹ ਮੇਟਲ ਦੋ ਸੌ ਸਾਲ ਤੋਂ ਉੱਪਰ ਹੋ ਗਿਆ ਬੰਦਾ। ਹਾਂਜੀ ਤੇ ਇਸ ਤਰ੍ਹਾਂ ਕਰਕੇ ਕਈ ਸੀਨੈਲਿਟੀ ਕਿਉਂ ਆਉਂਦੀ ਹੈ ਇਸ ਗੱਲ ਦੇ ਸਵਾਲ ਨੂੰ ਆਪਾਂ ਹੱਲ ਕਰਾਂਗੇ, ਠੀਕ ਹੈ?
1: ਬਿਲਕੁਲ ਬਿਲਕੁਲ ਬਿਲਕੁਲ।
0: ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੱਲ ਜੇ ਹੋਇਆ ਤਾਂ, ਨਹੀਂ ਤਾਂ ਆਪਾਂ ਜਿਵੇਂ ਸਮਝਦੇ ਹਾਂ ਵੀ ਜਿਹੜੀਆਂ ਵੀ ਛੁੱਟੀਆਂ ਵਗੈਰਾ ਰਹੇ ਉਧਰ ਦੇ ਹੈਗੀਆਂ ਨੇ, ਫਿਰ ਜਨਵਰੀ ਤੋਂ ਬਾਅਦ ਰੈਗੂਲਰ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ। ਪਰ ਜਦੋਂ ਵੀ ਆਪਣਾ ਪ੍ਰੋਗਰਾਮ ਕਰਨਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਸਵਾਲ ਦਾ ਮੈਂ ਹੁਣ ਨਹੀਂ ਦੇ ਸਕਦਾ ਹਾਂ, ਲੇਕਿਨ ਨਹੀਂ ਉਹ ਫਿਰ ਭੱਜੋ ਦੌੜੋ ਵਾਲੀ ਗੱਲ ਹੋਏਗੀ। ਤੁਹਾਡਾ ਜੇ ਸਵਾਲ ਆਇਆ ਹੀ ਹੈ ਕਿਸੇ ਵੱਲੋਂ ਤੇ ਆਪਾਂ ਉਹਨੂੰ ਇਸ ਤਰ੍ਹਾਂ ਸੈੱਟ ਕਰੀਏ ਵੀ ਉਹਦੇ ਦਿਮਾਗ ਚ ਬੈਠ ਜਾਵੇ ਗੱਲ, ਠੀਕ ਹੈ
1: ਜੀ।
0: ਸਿਨੈਰਿਟੀ ਯਾਦ ਰੱਖਿਓ ਜੀ, ਇਹਨੂੰ ਸਿਨੈਰਿਟੀ ਕਹਿੰਦੇ ਆ, ਠੀਕ ਹੈ। ਸਿਨੈਰਿਟੀ ਕਿਉਂ ਆਉਂਦੀ ਹੈ, ਸੈੱਲ ਦੇ ਵਿੱਚ ਬੁਢਾਪਾ ਕਿਉਂ ਆਉਂਦਾ ਪੰਜਾਬੀ ਜਾਂ ਕਹਿ ਲਓ, ਹਾਂਜੀ, ਉਹਦੀ ਆਪਾਂ ਵਿਆਖਿਆ ਕਰਾਂਗੇ।
1: ਵੈਰੀ ਗੁੱਡ, ਬਹੁਤ ਡਾਕਟਰ ਸਾਹਿਬ, ਇਹ ਤੁਹਾਡਾ ਦਿਮਾਗ ਪਤਾ ਨੀ ਕਿੱਡਾ ਖੋਣਾ ਚਾਹੀਦਾ ਜਾਂ ਸਾਰਾ ਕੁਝ ਕੋਈ ਦੱਬੀ ਬੈਠੇ
0: ਨਹੀਂ ਹੋਣਾ ਹੈ ਨਾ। ਇਹਦੇ ਚ ਮੇਰੀ ਕੋਈ ਬਹੁਤ ਸ਼ਾਬਾਸ਼ੀ ਨਹੀਂ ਹੈਗੀ, ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦਿਆਂ, ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ। ਇਹ ਆ ਵੀ ਹਾਂ, ਕਈ ਵਾਰ ਬਰੀਕੀਆਂ ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਂਦੇ, ਜਦੋਂ ਡਾਕਟਰ ਬਣ ਜਾਂਦੇ ਨਾ, ਆਮ ਤੌਰ ਤੇ ਕੀ ਹੁੰਦਾ ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ, ਬੇਸਿਕ ਗੱਲਾਂ ਆ ਜਿਹੜੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ। ਪਤਾ ਨੀ ਹੁਣ ਤੁਹਾਨੂੰ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ, ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿੱਚ, ਫਿਰ ਪੜ੍ਹਾਉਂਦਾ ਰਿਹਾ ਹੈਗਾ ਆ, ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ, ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਵਿੱਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ। ਸੋ ਕੋਈ ਐਸੀ ਗੱਲ ਨੀ, ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ। ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
1: ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ। ਦੇਖੋ ਸਾਡਾ ਜਿਹੜਾ ਭਾਰਤੀ ਸਮਾਜ ਸੀਗਾ, ਉਹਦੇ ਵਿੱਚ ਜਿਹੜਾ ਇੱਕ ਬੱਚਾ ਪੈਦਾ ਹੁੰਦਾ ਸੀ, ਉਹਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਚਾਰ ਹਿੱਸਿਆਂ ਵਿੱਚ ਵੰਡਦੇ ਸੀ। ਉਹ ਪਹਿਲੇ 25 ਸਾਲ, ਦੂਜੇ 25 ਸਾਲ, ਤੀਜੇ 25 ਸਾਲ ਤੇ ਜਿਹੜੇ ਚੌਥੇ 25 ਸਾਲ ਹੁੰਦੇ ਸੀ, ਉਹਨਾਂ ਦੇ ਵਿੱਚ ਫਿਰ ਉਹ ਕੰਮ ਕਾਰ ਸਾਰਾ ਖਤਮ ਕਰਕੇ ਆਰਾਮ ਨਾਲ ਆਪਣਾ ਬੈਠ ਕੇ ਖਾਂਦੇ ਸੀ। ਉਹ ਜਿਹੜੀ ਆ ਚੀਜ਼ ਆ ਉਹ ਬੜੀ ਵਧੀਆ ਸੀ ਜਿਹੜੀ ਸਾਡੇ ਸਮਾਜ ਦੇ ਵਿੱਚੋਂ ਆਜ਼ਾਦ ਹੋਈ ਹੈ।
0: ਮੈਂ ਤੇ ਹੁਣ ਚੌਥੇ ਪੜਾਅ ਤੇ ਪਹੁੰਚ ਗਿਆ।
1: ਹਾਂਜੀ ਚੌਥੇ ਪੜਾਅ।
0: ਚਲੋ ਖੈਰ, ਜੋ ਦੇ ਸਕਦੇ ਆ ਦੇ ਜਾਈਏ।
1: ਬਿਲਕੁਲ ਬਿਲਕੁਲ ਜੀ, ਬਿਲਕੁਲ
0: ਕਦੀ ਯਾਦ ਕਰਿਆ ਕਰੇਗਾ ਪਿੱਛੋਂ ਵੀ। ਹਾਂਜੀ
1: ਬਿਲਕੁਲ ਬਿਲਕੁਲ।
0: ਇਸੇ ਕਰਕੇ ਬੰਦਾ ਆਪਣੇ ਮਰਨ ਤੋਂ ਬਾਅਦ ਵੀ ਕੁਝ ਸਾਲ ਜਿਉਂ ਜਾਂਦਾ ਆ, ਤੀਜੀ ਪੀੜ੍ਹੀ ਤੱਕ ਤਾਂ ਕਾਜਨਾ ਚ ਜਿਉਂ ਜਾਂਦਾ ਵੀ ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਆ ਜ਼ਮੀਨ ਉਹਦੀ ਆ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ।
0: ਪਰ ਸਮਾਜ ਵਿਚ ਕਈ ਬੰਦੇ ਜਿਹੜੇ ਨੇ ਕੁਝ ਦੇਰ ਜ਼ਿਆਦਾ ਜਿਉਂ ਜਾਂਦੇ ਨੇ, ਅਸੀਂ ਵੱਡੇ ਤਾਂ ਨਹੀਂ ਹਾਂ, ਲੇਕਿਨ ਇੰਨੇ ਕ ਆਮ ਸਧਾਰਨ ਮਨੁੱਖਾਂ ਵਾਂਗੂ ਤੇ ਕੁਝ ਦੇਰ ਲੋਕ ਯਾਦ ਕਰਨਗੇ ਨਾ।
1: ਕਰਨਗੇ ਬਿਲਕੁਲ ਕਰਨਗੇ ਜੀ, ਜਦੋਂ ਤੱਕ ਇਹ ਇੰਟਰਨੈਟ ਚੱਲੇਗਾ ਉਦੋਂ ਤੱਕ ਲੋਕ ਇਹਨੂੰ ਸੁਣਦੇ ਰਹਿਣਗੇ। ਜਦੋਂ ਤੱਕ ਵੀ ਇੰਟਰਨੈਟ ਹੋਏਗਾ ਉਦੋਂ ਤੱਕ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਇਹਨੂੰ ਹੀ ਡਾਕਟਰ ਸਾਹਿਬ ਜਿਹੜਾ ਉਹ ਕਹਿੰਦੇ ਆ ਬੰਦਾ ਅਮਰ ਹੋ ਗਿਆ, ਉਹ ਇਸੇ ਚੀਜ਼ ਨੂੰ ਕਹਿੰਦੇ ਆ ਕਿ ਤੁਸੀਂ ਇਸ ਦੁਨੀਆਂ ਦੇ ਵਿੱਚ ਕੋਈ ਐਸਾ ਕਰਕੇ ਜਾਓ ਜਿਹੜਾ ਰਹਿੰਦੀ ਦੁਨੀਆਂ ਤੱਕ ਲੋਕ ਉਹਨੂੰ ਪੂਜਣਾ। ਤਾਂ ਖੈਰ ਮੈਂ ਨਹੀਂ ਜਾਂਦਾ,
0: ਮੈਂ ਇੱਕ ਗੱਲ ਸਮਾਜ ਵਾਸਤੇ ਵੀ ਕਹੀ ਸੀ ਇੱਕ ਵਾਰ। ਮੈਂ ਇਹ ਕਿਹਾ ਸੀਗਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਆ ਨਾ, ਫਲਾਣੇ ਦੀ ਅੰਤਮ ਅਰਦਾਸ ਹੈ, ਉਹ ਫਲਾਣੇ ਦੀ ਅੰਤਮ ਅਰਦਾਸ ਕਿਵੇਂ ਹੋ ਸਕਦੀ ਹੈ? ਉਹਦਾ ਜੀਨਸ ਤਾਂ ਅੱਗੇ ਚੱਲ ਰਿਹਾ ਹੈਗਾ,
1: ਬਿਲਕੁਲ
0: ਬੱਚਿਆਂ ਚ ਜੀਨਸ ਤਾਂ ਚੱਲ ਰਿਹਾ ਹੈ, ਅੰਤਮ ਅਰਦਾਸ ਤਾਂ ਹੋ ਰਹੀ ਹੈ ਸਰੀਰ ਦੀ, ਸਰੀਰ ਖਤਮ ਹੋ ਗਿਆ,
1: ਬਿਲਕੁਲ ਬਿਲਕੁਲ
0: ਪੰਤਰ ਖਤਮ ਹੋਈ ਹੈ। ਬੰਦਾ ਤਾਂ ਆਪਣੇ ਜੀਨਸ ਚੱਲੇ ਵੀ ਜਿਉਂਦਾ
1: ਜੀ,
0: ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਰੀਰ ਦੀ ਹੋਣੀ ਚਾਹੀਦੀ ਹੈ, ਫਲਾਣੇ ਦੇ ਸਰੀਰ ਦੀ ਅੱਜ ਅੰਤਮ ਅਰਦਾਸ ਹੋ ਰਹੀ ਹੈ
1: ਜੀ। ਬਹੁਤ ਹੀ ਵਧੀਆ, ਬਹੁਤ ਹੀ ਖੂਬ ਡਾਕਟਰ ਸਾਹਿਬ, ਮੈਨੂੰ ਕਹਿੰਦੇ ਆਨੰਦ ਆ ਗਿਆ।
0: ਅੱਜ ਦਾ ਸਮਾਂ ਸਮਾਪਤ ਆ, ਸੋ ਕੱਲ ਨੂੰ ਮੈਂ ਚੀਮਾ ਸਾਹਿਬ ਦਾ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ ਤੇ ਫਿਰ ਅੱਗੇ ਚੱਲਾਂਗੇ ਕਿ ਕਿਹੜੇ ਸੈੱਲ ਦੇ ਕਿਹੜੇ ਪਾਰਟ ਵਿੱਚ ਕੀ ਨੁਕਸ ਪੈ ਜਾਵੇ ਤੇ ਸਾਨੂੰ ਨਿਸ਼ਾਨੀਆਂ ਕੀ ਮਿਲਦੀਆਂ ਨੇ ਤੇ ਉਹਨਾਂ ਨੂੰ ਦਰੁਸਤ ਕਿਵੇਂ ਕਰਨਾ ਹੋਏਗਾ, ਇਹ ਸਾਰੀਆਂ ਗੱਲਾਂ ਅੱਗੇ ਅਸੀਂ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸਿਸਟੇਮੈਟਿਕ ਨੇਚਰ ਦੀ ਅਪਰੋਚ ਜਾਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਾਕਾ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
2: ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਹਾਡਾ ਧੰਨਵਾਦ ਵੀ ਰਹੇਗਾ ਹਮੇਸ਼ਾ।
0: ਹਾਂਜੀ ਕੋਈ ਗੱਲ ਨੀ ਕਰਾਂਗੇ ਤੇ ਅਗਲੇ ਦਿਨ ਸੀ ਕੋਈ ਐਸੀ ਗੱਲ ਨੀ ਪਰ ਹਾਂ ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿਚ ਸਬ ਤੋਂ ਪਹਿਲਾਂ ਸਵਾਲ ਜੀਵਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ ਬੁਢਾਪਾ ਕਿਉਂ ਆਉਂਦਾ ਹੈਗਾ ਆ ਇਹਦੇ ਬਾਰੇ ਮੈਂ ਗੱਲ ਕਰਾਂਗਾ ਠੀਕ ਹੈ ਜੀ ਤੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਹਾਂਜੀ
2: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੌਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਨਿਊਯਾਰਕ ਦਾ ਟਾਈਮ ਆ ਤੇ 23:31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆਂ ਧੁੰਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ ਬੜੀ ਦੁਨੀਆਂ ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਹੈ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਇੱਕ ਗੀਤ ਹੋਰ ਸੁਣਦੇ ਆ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ, ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਆ, ਇਹਨਾਂ ਨੂੰ ਗੱਡੀ ਚ ਲੈ ਕੇ ਆਂਦਾ, ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: No, dosto, ये तुसी आज folk song, प्यारे प्यारे song, totally folk, वधिया पंजाबी, जो एक time दे विच बजदे हुंदे सी रेडियो ते, ते उना दे बारे आपां गीतां नूं आनंद माणिया, सो हुण आपां चलदे हां जी प्यारियां प्यारियां खबरां वल। ਪਰ ਖਬਰਾਂ ਵੀ ਪਿਆਰੀਆਂ ਤਾਂ ਨਹੀਂ ਹੁੰਦੀਆਂ, ਖਬਰਾਂ ਤਾਂ ਹਮੇਸ਼ਾ ਦੁੱਖ ਦੇਣ ਵਾਲੀਆਂ, ਦਰਦ ਦੇਣ ਵਾਲੀਆਂ। ਜਿਹੜੀਆਂ ਅਸਲੀ ਖਬਰਾਂ ਹੁੰਦੀਆਂ ਉਹਨਾਂ ਨੂੰ ਅਸੀਂ ਖੁਸ਼ੀ ਵਾਲੇ ਮਾਹੌਲ ਦੀ ਗੱਲ ਕਰਦੇ ਹਾਂ। ਇਹ ਸਾਰੀਆਂ ਖਬਰਾਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਦੁੱਖ ਦੇਣ ਵਾਲੀਆਂ ਹੁੰਦੀਆਂ, ਲੋਕਾਂ ਦੇ ਮਰਨ ਦੀਆਂ ਗੱਲਾਂ ਸੁਣੀਆਂ ਜਾਂਦੀਆਂ, ਉੱਥੇ ਇੰਨੇ ਬੰਬ ਡਿੱਗੇ, ਉੱਥੇ ਇੰਨੇ ਲੋਕ ਮਾਰੇ ਗਏ, ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ, ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ, ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ, ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਕੁ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸ਼ੋਭਾ ਨਹੀਂ ਦਿੰਦੀਆਂ, ਉਹਦੇ ਘੱਟ ਹੀ ਹੁੰਦੇ ਆ, ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓਂ ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ਼ ਕਰੀ ਜਾਂਦਾ, ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫਿਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਤੇ ਵਿਛਾੜ ਕੇ ਪਾ ਦਿੰਦਾ, ਉਸੀ ਤਰ੍ਹਾਂ ਦੀ ਸਿਚੁਏਸ਼ਨ ਹੋਈ ਆ ਟਰੰਪ ਸਾਹਿਬ ਦੇ ਨਾਲ ਅੱਜ
0: ਕੱਲ, ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਤੇ ਹੱਥ ਸਾਹਿਬ ਜੀ ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿਚ ਮੇਰੇ ਕੋਲ ਹੈ ਨੀ ਅਜੇ, ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਡਰ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ, ਪਹਿਲੀ ਖਬਰ ਆ ਜਿਹੜੀ ਖੱਖ ਸਾਹਿਬ ਦੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ ਤੇ ਇਹ ਗੱਲਬਾਤ ਇਸ ਤਰ੍ਹਾਂ ਖੱਖ ਸਾਹਿਬ ਜੀ ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉੱਥੇ ਖੱਖ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ ਸਾਰੇ ਯੂਰਪ ਨੇ ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਖੱਖ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਇਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖ਼ਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖੱਖ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਥੋਪੀਆਂ ਹੋਈਆਂ, ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ, ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖੱਖ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ,
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ, ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਈਆਂ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਓਦੋ ਸਾਰਾ ਕੁਛ ਬੰਦ ਹੋ ਜਾਂਦਾ ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ ਦੂਜੇ ਮੁਲਕ ਨੇ ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
0: ਵੱਡੀ ਪਾਵਰ ਬਣ ਕੇ ਉਭਰਿਆ ਜੀ
1: ਹਾਂਜੀ ਹਾਂਜੀ ਖਤ ਸਾਹਿਬ ਜੀ ਦੇਖੋ ਪਾਬੰਦੀਆਂ ਵੀ ਹਾਲਾਤ ਆ ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੇ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ ਖਤ ਸਾਹਿਬ ਜੀ ਉੱਥੇ ਨਾ ਕੋਈ ਦਵਾਈ ਮਿਲਦੀ ਸੀ ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ ਨਿੱਕੀ ਜਿਹੀ ਉਹ ਹੁੰਦੀ ਹੈ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ ਉਹ ਚੌਰ ਚ ਆਏ ਏਦਾਂ ਦੀ ਉਹ ਹੁੰਦੀ ਸੀ ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀ ਉਹ ਜੀਭ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ ਸੋ ਇਹ ਹਾਲਾਤ ਉੱਥੇ ਸੀਗੇ ਦਵਾਈਆਂ ਨਹੀਂ ਸੀ ਮਿਲਣੀਆਂ ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨਹੀਂ ਤੇ ਹੁਣ ਖਤ ਸਾਹਿਬ ਜੀ ਕੀ ਆ ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ ਪਰ ਇਹ ਨੀਤੀ ਇਰਾਨ ਨੂੰ ਢਾਹ ਤੇਰੀ ਕੋਈ ਦਵਾਈ ਮਿਲਦੀ ਸੀ ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ ਨਿੱਕੀ ਜਿਹੀ ਉਹ ਹੁੰਦੀ ਹੈ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ ਉਹ ਚੌਰ ਚ ਆਏ ਏਦਾਂ ਦੀ ਉਹ ਹੁੰਦੀ ਸੀ ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ ਉਹ ਜੀਭ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ ਸੋ ਇਹ ਹਾਲਾਤ ਉੱਥੇ ਸੀਗੇ ਦਵਾਈਆਂ ਨਹੀਂ ਸੀ ਮਿਲਣੀਆਂ ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨਹੀਂ ਤੇ ਹੁਣ ਖਤ ਸਾਹਿਬ ਜੀ ਕੀ ਆ ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ ਪਰ ਇਹ ਨੀਤੀ ਇਰਾਨ ਨੂੰ ਢਾਹ ਤੇਰੀ ਕਰਨ ਤੋਂ ਅਸਮਰਥ ਰਹੀ 2024 ਵਿਚ ਅਮਰੀਕਾ

0: ਤੇ ਹੁਣ ਡਾਕਟਰ ਸਾਹਿਬ ਜੀ ਕੀ ਆ ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਜੀ ਹੋਰ ਹਸਤੀਆਂ ਹੋਈਆਂ ਜਿਹੜੀਆਂ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਹਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਹੜੀ ਮਿਲੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਾਤੇ ਕਰਦੇ ਹਾਂ ਕਿਉਂਕਿ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ ਉਹਨੂੰ ਪਤਾ ਕੀਤਾ ਜਾ ਉਹਨੂੰ ਤੇ 28 ਫਰਵਰੀ ਵਾਲੇ ਦਿਨ ਖਾਕ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ ਉਨ੍ਹਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਵੀ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ ਤੁਸੀਂ ਕੁਝ ਕਹਿਣ ਲੱਗੇ ਸੀ ਡਾਕਟਰ
1: ਬਿਲਕੁਲ ਸਹੀ ਕਹਿ ਰਹੇ ਹੋ ਜੀ
0: ਹਾਂਜੀ ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ ਸਾਰਾ ਯੂਰਪ ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਜਿਹੜੀਆਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਨ੍ਹਾਂ ਨੂੰ ਰੋਕ ਰਹੀਆਂ ਸਾਰੇ ਕਹੀ ਜਾਂਦੇ ਆ ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਰਲ ਜਾਂਦਾ ਤੀਜਾ ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ
1: ਚੀਮਾ ਸਾਹਿਬ ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ ਸਾਊਦੀ ਅਰਬ ਨੇ ਜਾਂ ਕੁਵੈਤ ਨੇ
0: ਬਿਲਕੁਲ
1: ਇਨ੍ਹਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ ਕਦੀ ਵੀ
0: ਬਿਲਕੁਲ ਬਿਲਕੁਲ ਖਾਕਸ਼ਾਹ ਜੀ ਉਨ੍ਹਾਂ ਨੇ ਕਦੇ ਸੁਪਨਾ

0: ਗਿਆ ਹੋਣਾ ਇਸ ਗੱਲ
1: ਦਾ। ਉਹਨੇ ਸਟ੍ਰੈਟਜੀ ਦੇਖੋ, ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉੱਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ।
0: ਬਿਲਕੁਲ
1: ਬਹੁਤ ਕੁਝ ਹੋਇਆ, ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ, ਉਹਦੀ ਡਿਊਟੀ ਲਾਈ ਜਾਂਦੀ ਚੱਲ ਵੀ ਉੱਥੇ ਜਾ ਕੇ ਬੈਠੋ, ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
0: ਪਰ ਬਿਲਕੁਲ
1: ਇਰਾਨ ਜਿਹੜਾ ਹੈਗਾ ਉਹ ਇਹ ਨੀ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
0: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਾਖ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਹੈ, ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਖਾਕ ਸਾਹਿਬ, ਵਿਰਕ ਰਿਹਾ ਅਤੇ ਹਰ ਰੋਜ਼ ਇੱਕ ਇੱਕ ਕਰਕੇ ਯੂਰੋਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ, ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਨ੍ਹਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣ, ਉਹ ਕਹਿੰਦਾ ਨਹੀਂ ਅਸੀਂ ਲੰਘਣ ਵੀ ਨਹੀਂ ਦੇਣੇ ਉਪਰ ਦੀ।
1: ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਤਕੋ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
0: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦਿੱਤਾ ਬਿਲਕੁਲ, ਉਹ ਕਹਿੰਦੇ ਉਪਰ ਵੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇੱਥੋਂ ਤੱਕ ਪਹੁੰਚ ਗਿਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
1: ਚੀਮਾ ਸਾਹਿਬ, ਇੱਕ ਹੋਰ ਵੀ ਭੜਥੂ ਪਿਆ ਜੀ ਅੱਜ ਕੱਲ ਦੀ ਬੜੀਆਂ ਖਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਾਰਗ ਕਰਨਾ ਚਾਹੁੰਦੇ ਆ ਜੀ,
0: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ ਖਾਕ ਸਾਹਿਬ ਜੀ, ਲੋਕਾਂ ਦਾ ਧੂਆਂ ਨਿਕਲਿਆ ਪਿਆ
1: ਬਿਲਕੁਲ।
0: ਅੱਜ ਮੈਂ ਉਹ ਗੈਸ ਪਵਾ ਕੇ ਆਇਆ $85 ਤੋਂ ਉਪਰ ਖਾਕ ਸਾਹਿਬ ਜੀ, ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ,
1: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
0: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆਂ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
1: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
0: ਉੱਥੋਂ ਤੁਰਿਆ, ਬਿਲਕੁਲ
1: ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
0: ਹਾਂਜੀ ਹਾਂਜੀ, ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸ਼ਿਗੋਨੈਲੀ ਇਹਦਾ ਨਾਂ ਹੈਗਾ, ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ। ਉਹ ਕਹਿੰਦੇ ਪਹਿਲਾਂ ਹੀ ਅਸੀਂ ਇੱਥੇ ਉਤਰਨ ਦੇਣਾ, ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ, ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ, ਉੜ ਕੇ ਫਿਰ ਰਾਹ ਦੇ ਵਿਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ, ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇਧਰ ਦੀ ਨਹੀਂ ਲੰਘਣ ਦੇਣਾ।
1: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
0: ਸਾਰੇ ਬਿਲਕੁਲ ਬਿਲਕੁਲ ਬਿਲਕੁਲ
1: ਹੁੰਦੇ ਸੀ,
0: ਹਾਂਜੀ
1: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ, ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ?
0: ਬਿਲਕੁਲ ਖਾਕ ਸਾਹਿਬ ਜੀ, ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ, ਉਥੇ ਇਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇਕ ਲੀਟਰ ਦੀ, ਮੈਂ ਪੂਰਾ ਡੇਟਾ ਤੁਹਾਨੂੰ ਦੱਸਦਾ। ਇਹ ਜੇ ਆਪਾਂ ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ।
1: ਪਾਉਂਡ ਜਾਂ ਡਾਲਰ?
0: ਡਾਲਰ।
1: ਅੱਛਾ ਜੀ,
0: $9 ਤੇ 12 ਸੈਂਟ ਬਣਦੀ ਆ। ਤੇ ਜੇ ਫਰਜ਼ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ, ਇਹ ਮੈਂ ਤਾਂ 12 ਕਹਿ ਰਿਹਾ, ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ, ਇੱਥੇ ਹੁੰਦੇ ਆ, ਜਿਆਦਾ ਵੀ ਵੱਡੇ ਹੁੰਦੇ ਆ। ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ, ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ। ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਰੇਗੀ। ਤੇ $100 ਜੇ ਖਾਕ ਸਾਹਿਬ ਜੀ ਤੁਸੀਂ ਹਫਤੇ ਦੇ ਵਿੱਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਤੇ ਚਲੇ ਗਿਆ, ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ।
1: ਬਿਲਕੁਲ ਜੀ, ਧੂਆਂ ਨਿਕਲ ਜਾਂਦਾ ਜੀ,
0: ਧੂਆਂ ਨਿਕਲ ਜਾਂਦਾ ਬਿਲਕੁਲ। ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ। ਤੇ ਅਗਲੀ ਗੱਲ ਜਿਹੜੀ ਹੈਗੀ ਖਾਕ ਸਾਹਿਬ ਜੀ, ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ। ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖਾਕ ਸਾਹਿਬ ਜੀ, ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ, ਉਹਨਾਂ ਨੂੰ ਖਾਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜ ਦੇ, ਉਹਨਾਂ ਨੂੰ ਥੈਰੇਪੀ ਕਰਦੇ ਆ, ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ। ਉਹਦਾ ਜਿਹੜਾ ਖਰਚਾ ਹੈ ਖਾਕ ਸਾਹਿਬ ਜੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ। ਸੋ ਉਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ, ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ। ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ, ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਆਏਗਾ ਉਦਾਂ ਹੀ ਰਹੇਗਾ।
1: ਚਲੋ ਰੱਖੋ ਬਿਲਕੁਲ।
0: ਹਾਂਜੀ, ਤੇ ਅਗਲੀ ਗੱਲ ਖਾਕ ਸਾਹਿਬ ਜਦੋਂ ਜਿਹੜੀਆਂ ਗੌਰਮੈਂਟਾਂ ਆਉਂਦੀਆਂ ਕੋ ਖਾਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦਿਸਦੇ ਆ ਨਾ ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਆ, ਉਹਨਾਂ ਦੀਆਂ ਸਹੂਲਤਾਂ ਕੱਟ ਦਿੰਦੇ ਆ। ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਛੇ ਤਾਂ ਆਪਾਂ ਖਬਰ ਕੱਟਤੀ ਸੋਰੀ। ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ 3-27 ਲੋਕ ਜਿਨ੍ਹਾਂ ਨੂੰ ਆਈਸ ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ। ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ। ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਹਨਾਂ ਨੂੰ ਆਪਾਂ ਕਹਿੰਦੇ ਜਿਹਨਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨੀ ਮਾਰੀ ਸੀ ਉਸ ਤਰ੍ਹਾਂ ਦੀ ਗੱਲ ਹੁੰਦੀ ਆ, ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ। ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖਾਕ ਸਾਹਿਬ ਜੀ। ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋਂ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ।
1: ਅੱਛਾ ਜੀ।
0: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖਾਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ, ਜਾਣੀ ਕਿ ਕਿਸੇ ਦਿਨ ਵੱਧ ਕਰ ਲੈ ਕਿਸੇ ਦਿਨ ਘੱਟ ਕਰ ਲੈ। ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ ਔਸਤ ਕੱਢੀਏ ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ। ਇਹ ਅੰਕੜੇ ਜਿਹੜੀ ਆ ਉੱਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ। 49 ਵਿਚੋਂ ਖਾਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ।
1: ਅੱਛਾ ਜੀ।
0: 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 49 ਵਿਚੋਂ 1 ਅਜੇ ਮਸੀ 2-3 ਸਾਲ ਦਾ ਬੱਚਾ ਵੀ ਸੀਗਾ ਖਾਕ ਸਾਹਿਬ ਜੀ। ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ ਉਹਨਾਂ ਦੇ ਅੰਕੜੇ, ਉਹਨਾਂ ਨੇ ਨਹੀਂ ਦਿੱਤੇ ਜਿਹੜੇ ਖਾਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ
1: ਉਹ ਵੀ ਅਰੈਸਟ ਹੋਏ।
0: ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖਾਕ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋਵਾਂ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ। ਤੇ ਇਹ ਸੀਗੀ ਖਬਰ ਖਾਕ ਸਾਹਿਬ ਜੀ। ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ,
1: ਇੱਕ ਖਬਰ ਮੇਰੇ ਕੋਲ ਵੀ ਛੋਟੀ ਜਿਹੀ ਮੈਂ ਕਰ ਦਵਾਂ
0: ਜੀ।
1: ਅਮੈਰੀਕਾ ਦੀ ਗੱਲ ਆ, ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਆ। ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਓਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਇਹਨਾਂ ਗੱਲਬਾਤ ਕੀਤੀ ਤੇ ਉਹਨਾਂ ਨੇ
0: ਖਬਰ ਆਈ ਸੀ
1: ਦੱਸਿਆ 10,000 ਡਾਲਰ ਉਹ ਜਦੋਂ ਸਾਰਾ ਕੁਛ ਪੈ ਗਿਆ ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ ਤੇ ਉਹ ਜਨਾਨੀ ਨੇ ਆਈਸ ਨੂੰ ਕਾਲ ਕਰਤੀ ਕਿ ਇੱਥੇ ਲੀਗਲ ਬੰਦੇ ਕੰਮ ਕਰਦੇ ਇਹਨਾਂ ਨੂੰ ਆ ਕੇ ਫੜ ਲਓ।
0: ਬਿਲਕੁਲ ਬਿਲਕੁਲ ਬਿਲਕੁਲ
1: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਏ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ,
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਬੋਲ ਰਹੀ ਆ ਉੱਚੀ ਉੱਚੀ ਲੋਕ ਇੱਥੇ ਕੱਢਾ ਆ ਗਏ, ਦਿਸ ਦੈਟ ਸੋ ਮਚ ਮਤਲਬ
0: ਬਕਵਾਸ
1: ਬਕਵਾਸ ਲੋਕ ਵੀ ਹੈਗੇ।
0: ਹਾਂਜੀ ਇਹਨੂੰ ਖਾਕ ਸਾਹਿਬ ਜੀ ਉਹ ਵਾਈਟ ਕਰਨ ਵੀ ਕਹਿੰਦੇ ਇਹਨੂੰ, ਪਿੱਛੇ ਜਾ ਚੱਲਿਆ ਸੀ ਨਾ ਵਾਈਟ ਕਰਨ ਨਾਲ ਉਹਨਾਂ ਨੇ ਇਹਦਾ ਜੋੜਤਾ ਸੀ ਕਰਨ ਦੇ ਨਾਲ। ਹਾਂਜੀ ਤੇ ਅਗਲੀ ਖਬਰ ਹੈ ਖਾਕ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ ਖਾਸ ਕਰਕੇ ਜਿਹੜੇ ਆਹ ਖਾਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆ ਜਾਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਗਿਆ ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ। ਇਹਦੇ ਵਿਚੋਂ ਡੋ ਜੋਨ ਡੋ ਹੈਗਾ ਜਿਹੜਾ ਖਾਕ ਸਾਹਿਬ ਜੀ ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ। ਕਿਉਂ ਕੀਤਾ ਉਹਨਾਂ ਨੇ? ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ। ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ ਉਹਦਾ 1000 ਪੁਆਇੰਟ ਉੱਤੇ ਚਲੇ ਗਿਆ। ਹਾਂ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ, ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ ਸਟਾਕ ਮਾਰਕੀਟ ਆ ਜਿਹੜੀ। ਹੁਣ ਖਾਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ ਤੇ ਜਿਹੜਾ ਫਰਜ਼ ਕਰ ਲੋ 1 ਰੁਪਈਏ ਦਾ ਤਾਂ ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ ਹੈ ਨਾ। ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ।
1: ਬਿਲਕੁਲ
0: ਤੇ ਉਹਨੇ ਕੀ ਕਰਨਾ, ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ ਮੁਫ਼ਤ, ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ। ਸੋ ਇਹ ਸਾਰਾ ਖਾਕ ਸਾਹਿਬ ਜੀ ਜਿਹੜੀ ਇਹ ਇੱਕ ਗੇਮ ਆ, ਗੇਮ ਨੀ ਜਿਹੜੀ ਗੇਮ ਸੀ ਸਾਰੀ ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿਚ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ।
1: ਸੇਮ ਥਿੰਗ ਲਾਟਰੀ ਹੈ ਚੀਮਾ ਸਾਹਿਬ ਜੀ,
0: ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ।
1: 1,000,000 ਤੇ 100,000,000 ਤੇ ਇੰਨੇ ਦੇ ਲੈ ਜਾਂਦੇ ਉਹਨੂੰ, ਕਿਉਂ ਨੀ ਜੀ ਉਹ ਇੰਨੀ ਦੁਨੀਆਂ ਪਾ ਰਹੀ ਆ ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ
0: ਕਿਸੇ? ਬਿਲਕੁਲ ਬਿਲਕੁਲ ਨਿਕਲ ਹੀ ਨਹੀਂ ਦਿੰਦੇ, ਉਹਨਾਂ ਦਾ ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
1: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉਪਰ 2,000,000 10,000,000 100,000,000 150,000 400,000,000 ਉਹਦੇ ਵਿਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿਚ ਟੈਕਸ ਆ
0: ਜਿਹੜਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ
1: ਇਹੀ ਡਰਾਮੇਬਾਜ਼ੀ ਆ,
0: ਸਭ ਡਰਾਮੇਬਾਜ਼ੀ ਆ ਖਾਕਸਾ ਜੀ। ਤੇ ਹੁਣ ਇਹ ਜਿਹੜੀ ਆ ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਪਈ ਟਰੰਪ ਲੜਾਈ ਬੰਦ ਕਰ ਦੇਣੀ ਆ ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਢਵਾਉਣੀ ਆ ਉਹ, ਤੇ ਫੇਰ ਉਹਨੇ ਕਹਿ ਦਿੱਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਢਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਗਾ, ਤੇ ਇਸ ਇੰਨੇ ਦੇ ਕਾਰਨ ਹੀ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ।
1: ਬਿਲਕੁਲ
0: ਬਿਲਕੁਲ ਬਿਲਕੁਲ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਸੋਸ਼ਲ ਮੀਡੀਆ ਉਪਰ ਜਿਹੜਾ ਆ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਫਾਰਮੂਸਿਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ, ਉਹ ਜਾਣ ਤੇ ਉਹਨੂੰ ਖੋਲ ਲੈਣ। ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ, ਤੇ ਮੈਂ ਨੀ ਜਾਣਾ। ਹਾਂਜੀ ਪਰ ਦੂਸਰੇ ਦੇਸ਼ਾਂ ਦੀ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਕ ਸਾਹਿਬ ਜੀ ਉੱਡ ਗਿਆ ਆ, ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰਪੀਅਨ ਵੀ ਜਿਹੜੇ ਐਲ ਆਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨੀ ਰਿਹਾ ਖਾਕ ਸਾਹਿਬ ਜੀ, ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ। ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ। ਇਹ ਦੇਖੋ ਖਾਕ ਸਾਹਿਬ ਜੀ, ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ, ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ, ਉਹ ਤਾਂ ਕਰ ਰਿਹਾ ਤਾਂ, ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਕ ਸਾਹਿਬ ਜੀ, ਉਹ ਕੀ ਸੋਚਦੇ ਆ, ਵੈਲਿਊ ਉਹਦੀ ਹੁੰਦੀ ਆ, ਨਾ ਕਿ ਜਿਹਦੇ ਮੂੰਹ ਤੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨੀ ਹੁੰਦੀ ਖਾਸ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
0: ਹਾਂਜੀ, ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ। ਇਹ ਬਿਆਨ ਤੋਂ ਖਾਕਸਾ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਕਸਾ ਜੀ, ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ, ਉਹਨਾਂ ਨੂੰ ਤਾਂ ਪਤਾ ਪਏ ਆਫ ਰੈਂਪ ਕੀ ਹੁੰਦਾ। ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਗੱਡੀ ਸਲੋ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ। ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ, ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ। ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ। ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖਾਕ ਸਾਹਿਬ ਜੀ, ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ, ਮੇਰਾ ਖਿਆਲ ਆ, ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਸੀਗੇ ਇਹ, ਪਰ ਇਹ ਅਮਰੀਕਨ ਆ ਖਾਕ ਸਾਹਿਬ ਜੀ, ਇੱਥੇ ਦੇ ਬੋਰਨ ਆ, ਇੱਥੇ ਦੇ ਐਜੂਕੇਟਡ ਆ। ਹਾਂਜੀ, ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟੀਕਨ ਸਿਟੀ, ਇਹ ਚੁਣੇ ਗਏ ਆ ਪਹਿਲੀ ਵਾਰੀ। ਔਰ ਇਹਨਾਂ ਨੇ ਵੀ ਖਾਕ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ, ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ। ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਇਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ। ਤੇ ਪੋਪ ਲੀਓ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ, ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ, ਉਸ ਨੂੰ ਇਹੀ ਤਕੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ, ਮੈਨੂੰ ਆਸ ਆ। ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭੇ ਲੈਣਾ, ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ। ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ, ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ, ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ, ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ। ਸੋ ਖਾਕ ਸਾਹਿਬ ਜੀ, ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਂ ਤਰਾਂ ਕਰ ਰਿਹਾ, ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿਚ ਤਾਂ ਖਾਕ ਸਾਹਿਬ ਜਿਹੜੀ ਆਪਣੇ ਸਿਲੰਡਰ ਗੈਸ ਦੀ ਉੱਥੇ ਏਰੀਆ ਦੇ ਮਿਲਦੇ ਆ
1: ਸਾਡੇ ਨਾਲ ਸਾਡੇ ਸਤਿਕਾਰਯੋਗ
2: ਵੱਡੇ ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ, ਉੱਥੇ
1: ਪਹਿਲਾਂ ਇੱਕ ਵਾਰ
0: ਜਾਇਆ ਉੱਥੇ ਡਾਕਟਰ ਸਾਹਿਬ, ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ
1: ਪਹਿਲਾਂ ਹੀ।
0: ਹਾਂਜੀ ਹਾਂਜੀ, ਸਾਲ ਕਰਿਆ ਉੱਥੇ ਬਾਰਸੀ ਬੁਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ। ਹਾਂਜੀ ਹਾਂਜੀ,
1: ਡਾਕਟਰ ਸਾਹਿਬ ਪਹੁੰਚ ਗਏ ਜੀ, ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ, ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ, ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ, ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ, ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ, ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ, ਜਿੰਨੀਆਂ ਕੁ ਸਹਿਤ ਅਸੀਂ ਤਿੰਨ ਸਾਲ ਤੋਂ ਲੱਗੇ ਹਾਂ ਜੀ, ਢਾਈ ਤਿੰਨ ਸਾਲ ਤੋਂ, ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ, ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ, ਆਲਰੇਡੀ?
0: ਹਾਂਜੀ ਹਾਂਜੀ ਮੈਂ ਕਰ ਲਿਆ, ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦੁਈ ਲਿਆਈ ਦੀ ਸੀ
1: ਉਹਨੂੰ। ਤੇ ਪ੍ਰੋਗਰਾਮ ਨੂੰ ਸੁਣਿਆ ਕਰੋ, ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ, ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ, ਪਰ ਇਹ ਚੀਜ਼ਾਂ ਕਿਤੇ ਨੀ ਮਿਲਣੀਆਂ, ਰਲ ਮਿਲ ਕੇ ਤੁਸੀਂ ਆਓ ਸਾਰੇ ਜਣੇ ਇਸ ਪ੍ਰੋਗਰਾਮ
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ, ਮੈਂ ਹਜੇ ਵੀ ਡਾਇਰੈਕਟਰ ਆ
1: ਜੀ,
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ।
0: ਹਾਂਜੀ ਹਾਂਜੀ, ਉਹ ਮੈਂ ਲੈ ਲੂੰਗਾ, ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ, ਸਾਤੋਂ ਲੈ ਲਵਾਂਗੇ, ਉੱਥੋਂ ਜਾ ਲਿਖੀ ਲੋ
1: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ, ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ, ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ। ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ
0: ਜੀ। ਬਿਲਕੁਲ ਬਿਲਕੁਲ ਜੀ, ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ, ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ, ਇਸੇ ਤਰ੍ਹਾਂ ਬਣੇ ਆ, ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ।
1: ਬਿਲਕੁਲ ਜੀ, ਆਓ ਡਾਕਟਰ, ਸਤਿ ਸ੍ਰੀ ਅਕਾਲ ਜੀ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਤੁਹਾਨੂੰ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਤੁਹਾਡੀ ਤੁਸੀਂ ਬਹੁਤ ਇੱਜ਼ਤ ਦੇ ਨਾਲ ਆ, ਤੁਹਾਡੇ ਨਾਲ ਚਲੋ ਹਾਸਾ ਜਿਹੜਾ ਹਾਸਾ ਠੱਠਾ ਵੀ ਕਹਿੰਦੇ ਕਰਨਾ ਚੰਗਾ ਹੁੰਦਾ ਨਾ ਥੋੜਾ ਬਹੁਤਾ, ਹਾਂਜੀ ਹੱਸਣ, ਹਾਂਜੀ ਹੱਸਣ ਖੇਡਣ ਮਾਨਕਾ ਚਾਹੋ, ਹਾਂਜੀ ਹਾਂਜੀ।
2: ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ, ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ, ਹੁਣ ਅੰਦਰ ਦੇ ਅਸੀਂ ਝਾਤੀ ਨਹੀਂ ਮਾਰ ਸਕਦੇ, ਬੇਸ਼ਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ ਹਾਂ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਹਾਂ, ਐਂਡੋਸਕੋਪੀ ਕਰਦੇ ਹਾਂ, ਪ੍ਰੋਕਟੋਸਕੋਪੀ ਕਰਦੇ ਹਾਂ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
0: ਡਾਕਟਰ ਸਾਹਿਬ ਮੈਨੂੰ ਮਿੰਟ ਕੁ ਮੈਨੂੰ ਦਿਓ, ਮੈਂ ਤੁਹਾਡੀ ਟਾਈਮ ਤੋਂ ਮਿੰਟ ਕੁ ਜਿਹੜਾ ਚੋਰੀ ਕਰਨਾ ਉਹ ਇੱਦਾਂ ਆ, ਕੋਈ ਚੋਰੀ ਵੀ ਨਹੀਂ ਖੋ ਹੀ ਲੈਣਾ, ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ, ਅੱਜ ਤੀਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ, ਉਹਨੂੰ ਕਹਿੰਦੇ ਆ ਡੰਮ ਯੂ ਡਾਊਨ। ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡੰਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ, ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾ ਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ, ਤੁਹਾਨੂੰ ਲੈਬ ਦੇ ਵਿੱਚ ਐਕਸਰੇ CT ਸਕੈਨਿੰਗ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ, ਔਰ ਜਿਹੜੇ ਕੋਲ ਜਿਹੜੀ ਵਿਦਿਆ ਹੈਗੀ ਆ, ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ, ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
0: ਟਰੈਕ ਬਦਲ ਗਿਆ, ਬਸ ਬਿਲਕੁਲ
2: ਟਰੈਕ ਬਦਲ ਗਈ ਆ।
0: ਹਾਂਜੀ,
2: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
0: ਹਾਂਜੀ ਹਾਂਜੀ,
2: ਫਿਜ਼ੀਕਲ ਸਬੂਤ ਭਾਲਦੇ ਆ, ਤੇ ਫਿਜ਼ੀਕਲ ਸਬੂਤ ਜਿਹੜਾ ਆ, ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾ�ੂੰ ਕਫ ਦੀਆਂ ਬਿਮਾਰੀਆਂ ਨੇ, ਔਰ ਕਫ ਦੀਆਂ ਬਿਮਾਰੀਆਂ ਚ ਕੀ ਹੋ ਸਕਦਾ ਮੈਂ ਡਿਟੇਲ ਦੱਸ ਸਕਦਾ ਹਾਂ।
0: ਬਿਲਕੁਲ,
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ, ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਦਾ ਦਿਨ ਉੱਚਾ।
0: ਬਿਲਕੁਲ ਬਿਲਕੁਲ,
2: ਐਵੇਂ ਗੱਲਾਂ ਹੀ ਕਰੀ ਜਾ ਰਹੇ ਦਾ ਸਬੂਤ ਕੀ ਆ?
0: ਹਾਂਜੀ ਹਾਂਜੀ,
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
0: ਬਿਲਕੁਲ,
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ, ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ, ਉੱਤਰ ਦੀ ਪੜਤਾਲ ਕਰਨ ਵਾਸਤੇ, ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਸਾਰੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ, ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਹੀ ਰਹਿ ਗਿਆ।
0: ਬਿਲਕੁਲ,
2: ਉਸ ਹਾਲਾਤ ਨੂੰ ਤੁਸੀਂ ਛੱਡ ਹੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
0: ਬਿਲਕੁਲ ਬਿਲਕੁਲ,
2: ਜੋ ਦਿਸਿਆ ਉਹੀ ਮੰਨਾਂਗੇ।
0: ਬਿਲਕੁਲ,
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ, ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
0: ਹਾਂਜੀ,
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ, ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ ਡਾਕਟਰ?
0: ਬਿਲਕੁਲ ਬਿਲਕੁਲ, ਡਾਕਟਰ ਤਾਂ ਨਾ ਹੀ ਦਿੰਦੇ ਉਹ ਬਿਮਾਰੀ, ਤਾਂ ਆਪ ਹੀ ਲੈਂਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਪ ਹੀ ਦੁਖਦਾ, ਮੇਰਾ
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ।
0: ਬਿਲਕੁਲ,
2: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ, ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ। ਕਹਿੰਦਾ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੋਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ECG ਕੀਤਾ ਹੈਗਾ, ਇਹ ਕੁਛ ਆਇਆ ਹੈਗਾ ਮੇਰੇ ਭਾਵ ਆ। ਤੇ ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾ ਜ਼ਿਆਦਾ ਹੋ ਗਿਆ। ਮੈਂ ਨੈਗਲੈਕਟ ਨਹੀਂ ਕਰਦਾ, ਇਸ ਕਰਕੇ ਕਿ ਠੀਕ ਹੈ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ, ਜੋ ਵੀ ਕੁਝ ਹੈਗਾ ਆ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ।
0: ਬਿਲਕੁਲ,
2: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ, ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
0: ਜੀ।
2: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ, ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ ਨੇ
0: ਜੀ।
2: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ, ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿਚ ਸਾਹਮਣੇ ਦਿਖਾਈ ਦਿੰਦੀਆਂ ਨੇ, ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਫਲਾਣੇ ਫਲਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ। ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿਚੋਂ ਕੋੜਕੂ ਚੁਗ ਲੈਂਦੇ ਹਾਂ, ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ, ਲੇਕਿਨ ਅਸੀਂ ਕੋੜਕੂ ਚੁਗਣ ਦੇ ਵਿਚ ਮਾਹਰ ਹੋ ਗਏ ਹਾਂ। ਔਰ ਇਸ ਕਰਕੇ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਔਰ ਆਇਡੈਂਟੀਫਿਕੇਸ਼ਨ, ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ। ਵੈਰੀਫਿਕੇਸ਼ਨ ਦੇ ਵਿਚ ਸਾਨੂੰ ਪਤਾ ਲੱਗ ਗਿਆ ਭਈ ਨਹੀਂ, ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਿਪੱਕ ਨੇ। ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਸਾਨੂੰ ਨਬਜ਼ ਨੇ ਜੋ ਦੱਸਿਆ, ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿੱਤੀਆਂ, ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ।
0: ਬਿਲਕੁਲ,
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ, ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ। ਬੇਸਿਕ ਤੇ ਈਜ਼ੀ, ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ, ਜਾਣ ਸਕਦੇ ਸਾਂ ਇਸ ਸਰੀਰ ਦੇ ਵਿਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ, ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ। ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ, ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ।
0: ਬਿਲਕੁਲ ਬਿਲਕੁਲ,
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ। ਇਸ ਮੈਡੀਕਲ ਸਾਇੰਸ ਦੇ ਵਿਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ ਹਾਂਜੀ। ਸੋ ਉਸ ਨੂੰ ਨਾ ਭੁੱਲਦਿਆਂ ਹੋਇਆਂ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ, ਕਿ ਸਿਰ ਦੇ ਵਿਚ ਜਦੋਂ ਵੀ ਕਿਸਾ ਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ, ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਭਈ ਜੇ ਆ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ, ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ।
0: ਬਿਲਕੁਲ,
2: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜ ਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ, ਗਰਦਨ। ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜ ਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ, ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ। ਕੁਛ ਗੱਲਾਂ ਇਸ ਨੈਕ ਦੇ ਵਿਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ, ਕਿਹੜੀ ਲਾਈਨ ਦੇ ਵਿਚ ਕਿਹੜੀ ਟਰੈਕ ਦੇ ਵਿਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆਇਆ ਤੇ ਇਹਦਾ ਪ੍ਰੀਕੋਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਠ ਤੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਆਖਿਆ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ, ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ ਹਾਂਜੀ, ਫਿਰ ਬੂਝਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ, ਉਹਦਾ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿੱਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ ਹਾਂਜੀ, ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ। ਤੇ ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦੇਣਾ ਹਾਂਜੀ। ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ ਜਿਹੜੀ ਮਾਂ ਮਰ ਗਈ। ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ, ਉਹਨੇ ਤੇ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
0: ਬਿਲਕੁਲ,
2: ਗਰਦਨ ਬਣ ਗਈ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ, ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਤੇ ਨੁਕਸਿਆ। ਹਾਂਜੀ, ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ। ਰੀੜ ਦੀ ਹੱਡੀ ਦੇ ਵਿੱਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼, ਇਸ ਥਾਂ ਦੇ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ। ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
0: ਨੇ।
2: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਔਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿੱਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਵੀ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ। ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਆ ਸਾਹ ਨਲੀ, ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਸੱਜੇ ਤੇ ਖੱਬੇ ਪਾਸੇ, ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿੱਚੋਂ ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ। ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ। ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ। ਕਿਸੇ ਗਲੇ ਚੀ ਵੱਜੇ ਤੋ ਇਕਦਮ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ। ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ। ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹਦੀ ਪੋਜੀਸ਼ਨ ਵੀ ਹੋਗੀ। ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ। ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ। ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ, ਠੀਕ ਆ। ਸੋ ਇਹ ਇਹਨਾਂ ਛੋਟੇ ਜਿਹੇ ਏਰੀਏ ਦੇ ਵਿੱਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ। ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿੱਚ ਹੋਈ। ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ, ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ ਖੱਬੇ ਵੀ ਹੈਗਾ ਆ ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ ਪੁਲ ਕਹਿ ਰਹੇ ਹੋ ਤੁਸੀਂ ਉਹਨੂੰ ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿਚ ਜੋੜਦੀ ਹੈਗੀ ਆ ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿਕਸ ਦਾ ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ। ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ, ਜਿਹਨੂੰ ਗਿੱਲਣਾ ਦੇ ਲੋਕਾਂ ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ। ਜਿਹਦੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਹਾਂ ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਹਾਂ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਹਾਂ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ। ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੀ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ। ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਟ੍ਰੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ। ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟ੍ਰੈਕ ਦੂਸਰੇ ਟ੍ਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ ਕਿਉਂਕਿ ਫੇਫੜੇ ਨੇੜੇ ਆ ਗਿਆ ਸੀ, ਸਵਾਰੀ ਉੱਤਰ ਜਾਣਾ ਉਹਨੇ ਭਾਈ ਸਾਹ ਆ ਰਿਹਾ ਸਵਾਰੀ ਦੇ ਪਹਿਲਾਂ ਉੱਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿਚ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਤ ਚੋਟ ਲੱਗ ਗਈ ਤੇ ਰੀੜ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਲਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਮੈਂ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜਿਹੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚੋਂ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾਅ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਵਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਂ ਹਾਈਪਰ ਟੈਂਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ। ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਹੈ, ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ ਹੈ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈਗੀ ਜਾਂ ਘਟ ਗਿਆ ਆ ਓਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਸੇ ਹਾਰਟ ਵਰਗੇ ਅੰਗ ਦੇ ਵਿਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ ਜਿਮਾ ਸਾਹਿਬ, ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਕਿਵੇਂ ਫੈਟ ਪੰਘਰ ਜਾਂਦਾ ਹੈ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਤੋਂ ਕਢਾ ਲੈਂਦੇ ਨੇ। ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿਚ ਆਰਟਰੀਆਂ ਦੇ ਵਿਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿਚ ਜਦੋਂ ਹੁੰਦਾ ਹੈ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿਚ ਰਹਿੰਦਾ ਹੈ ਜਦੋਂ ਲੈਫਟ ਵੈਂਟਰੀਕਲ ਦੇ ਵਿਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਆ ਅਸੀਂ। ਸਿਸਟੋਲ ਤੇ ਉਹ ਆ ਜਦੋਂ ਕੰਟਰੈਕਟ ਕਰਦਾ ਹੈ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ, ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਆ। ਤੇ ਜਿਹੜਾ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਤੇ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਉਹਦੇ ਵਿਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ। ਈਵਨ ਕਿਡਨੀ ਵਿਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਆ, ਹੁਣ ਫਰਕ ਕੀ ਪੈ ਸਕਦਾ ਹੈ, ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਆ ਵੀ ਜਦੋਂ ਨੈਕ ਦੇ ਵਿਚ ਕੋਈ ਵੀ ਨੁਕਸ ਪੈ ਗਿਆ, ਅਸੀਂ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਵੀ ਨੈਕ ਦੇ ਵਿਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ, ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
0: ਜੀ,
2: ਜਾਂ ਉੱਪਰ ਨੂੰ ਉੱਭਰ ਵੀ ਸਕਦਾ ਹੈਗਾ ਆ, ਅੱਗੇ ਉੱਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ। ਠੀਕ ਹੈ, ਦੂਸਰੀ ਗੱਲ ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਇਸੇ ਕਾਰਨ ਬਹੁਤ ਜ਼ਿਆਦਾ ਸੱਟ ਧੋਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਹੈ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰ ਰੈਗੂਲਰ ਹੋਣੀ ਹੈ, ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਉੱਪਰ ਨੀ ਹੋਣੀ, ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ। ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਹਾਂ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਹਾਂ ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ ਔਰ ਉਹਨਾਂ ਦੇ ਕ੍ਰਾਸ ਕਰਦੀਆਂ। ਜਿੱਥੇ ਉਹ ਕ੍ਰਾਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਟਿਡ ਗਲੈਂਡ ਅਸੀਂ ਕਹਿੰਦੇ, ਟੌਂਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ ਟੌਂਸਲ ਹੁੰਦੇ ਨੇ, ਠੀਕ ਹੈ। ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਂਸਲ ਦੇ ਕਰਕੇ ਵੀ ਆਊਗੀ ਤੇ ਟੌਂਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ। ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
0: ਜੀ,
2: ਕਨੇਡੂ ਦੇ ਸੰਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ। ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਕਿ ਮੋਟੇ ਤੌਰ ਤੇ ਜੇ ਨੈਕ ਦੇ ਵਿੱਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ ਹੈ। ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫੇਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਟੂਐਡ ਮਸਲ ਤੁਸੀਂ ਧੋਣ ਆਪਣੀ ਤਾਂ ਨੂੰ ਕਰਕੇ ਫਿਰ ਥੋਡੀ ਤਾਂ ਨੂੰ ਕਰਕੇ ਵੇਖੋ ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿੱਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਟੂਐਡ ਮਸਲ। ਔਰ ਸਟਰਨਮ ਜਿਹੜੀ ਸਾਡੀ ਆ ਹੱਡੀ ਹੈ ਔਰ ਉੱਪਰ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹਦਾ ਗਲੈਂਡ ਹੈਗਾ ਆ ਟਿਊਮਰ ਹੈਗਾ ਹੱਡੀ ਦਾ ਉਹਦੇ ਨਾਲ ਜਾ ਕੇ ਇਹ ਜੁੜਦਾ ਤੇ ਇਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ। ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਉਹਨਾਂ ਗਰਦਨ ਲੰਬੀ ਹੁੰਦੀ ਹੈ ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਹੈ, ਬਹੁਤ ਲੰਬਾ ਉਹਦੀ ਧੌਣ ਬਹੁਤ ਲੰਬੀ ਹੈਗੀ ਹੈ। ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਟੂਐਡ ਮਸਲ ਕਹਿਣ ਦੀ ਥਾਂ ਤੇ ਮਸਟੂਐਡ ਪ੍ਰੋਸੈਸ ਹੈ। ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹਾ ਕੱਢੀ ਜੋ ਦਿਸਦੀ ਹੈ ਸਾਨੂੰ ਹੇਠਲਾ ਪਾਸੇ ਔਰ ਇਹਨੂੰ ਮਾਸਟਰਡ ਪ੍ਰੋਸੈਸ ਕਹਿੰਦੇ ਹਾਂ ਅਸੀਂ, ਇਹਦੇ ਨਾਲ ਇਹ ਵਧਿਆ ਹੁੰਦਾ ਹੈ ਔਰ ਇਹਨੂੰ ਅਸੀਂ ਬਿਊਟੀ ਮਸਲਸ ਕਹਿੰਦੇ ਹਾਂ। ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਦਾ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ ਨੈਕ ਦੇ ਨਾਲ ਵੀ ਹੈਗਾ, ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਆਹ ਸਾਡੀ ਧੌਣ ਨੂੰ ਦੋਵੇਂ ਪਾਸਿਓ ਹੱਥ ਲਾਉਣ ਤੇ ਨਾਲ ਟੈਂਡਰਨੈਸ ਹੋਏਗੀ, ਗਲੇ ਨੂੰ ਹੱਥ ਨਹੀਂ ਲੱਗਦਾ, ਤਕਲੀਫ਼ ਹੋਣੀ ਸ਼ੁਰੂ ਹੋ ਜਾਏਗੀ। ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ ਜਿਹੜੀਆਂ ਜਬਲਰ ਵੇਨਸ ਜਿਹਨਾਂ ਨੂੰ ਅਸੀਂ ਕਿਹਾ ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ, ਕੈਰੋਟਿਡ ਆਰਟਰੀਜ਼ ਨੇ ਇਹ ਤੁਨਾ ਕਰੀਆਂ ਹਨ, ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ ਕੁਝ ਐਸਾ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾਓ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਹੇਮਾ ਦਾ ਮਤਲਬ ਬਲੱਡ ਕੋ ਲਿਆ ਹੋ ਗਿਆ, ਟੋਮਾ ਦਾ ਮਤਲਬ ਟਿਊਮਰ। ਜਦੋਂ ਖੂਨ ਅੰਦਰ ਵਗ ਗਿਆ ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ, ਤੇ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊ ਚ ਇੱਕ ਗੰਢ ਭੱਜ ਜਾਏਗੀ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ, ਠੀਕ ਹੈ। ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ, ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਵੀ ਅੰਦਰ ਵਾਲੇ ਪਾਸੇ ਇਹਨੂੰ ਅਸੀਂ ਵੀ ਚੰਗੀ ਨਿਸ਼ਾਨੀ ਕਹਿ ਸਕਦੇ ਹਾਂ, ਗੁੱਡ ਨਿਸ਼ਾਨੀ ਕਹਿ, ਸੱਟ ਤਾਂ ਲੱਗਣੀ ਲੱਗ ਗਈ, ਜੋ ਹੋਣਾ ਉਹ ਤਾਂ ਹੋ ਗਿਆ। ਕੁਛ ਕਹਿੰਦੇ ਨੇ ਨਾ ਬੰਦਾ ਤੇ ਵਿਚਾਰਾ ਮਰ ਗਿਆ ਗੋਲੀ ਵੱਜ ਗਈ ਕਿਸੇ ਨੂੰ ਤੇ ਬੀਬੀਆਂ ਗੱਲ ਕਰਨੀਆਂ ਭੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ, ਹਾਏ ਹਾਏ ਇੰਨਾ ਚੰਗਾ ਹੋ ਗਿਆ ਅੱਖ ਤੇ ਨੀ ਵੱਜੀ ਗੋਲੀ,
0: ਅੱਖ ਤੇ ਨੀ ਵੱਜੀ, ਹਾਂਜੀ ਹਾਂਜੀ ਅੱਖ ਨੂੰ ਵੱਜ ਗਿਆ,
2: ਅੱਖ ਨੂੰ ਵੱਜੀ ਹੈ। ਇਹ ਜਿਹੜਾ ਹੇਮਾਟੋਮਾ ਆ ਇਹ ਇਸ ਗੱਲ ਦਾ ਹੈ, ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ ਪਰ ਇਹ ਚੰਗਾ ਆ ਪਰ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ ਇਹ ਬਾਹਰਲੇ ਪਾਸੇ ਹੀ ਹੈਗਾ ਆ। ਸੋ ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ, ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ, ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ, ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤਾਂ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕਸ ਦਿਓ, ਜਿਵੇਂ ਮੰਨ ਲਾ ਜਾ ਤੂੰਬੀ ਦੀਆਂ ਤਾਰਾਂ ਹੀ ਆ, ਤੂੰਬੀ ਦੀਆਂ ਤਾਰਾਂ ਕੱਸੀਆਂ ਨੇ ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ, ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ
0: ਘੋੜੀ ਉਹਨੂੰ ਦਿੰਦੇ
2: ਨਾ,
0: ਘੋੜੀ
2: ਕਹਿੰਦੇ ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਨਾ, ਇਹ ਸਾਡੇ ਆਹ ਜਿਹੜੇ ਮਸਲ ਨੇ ਨੈਕ ਦੇ, ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ। ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ, ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ, ਹੇਮਾਟੋਮਾ ਹੋ ਗਿਆ, ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ, ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਵੀ ਰੀਤ ਜਿਹੜੀ ਹੱਡੀ ਹੈ ਸਾਡੀ, ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀਗੀ, ਅਲੱਗ ਅਲੱਗ ਸੰਗਰੀਆਂ ਨੇ, ਮਣਕੇ ਨੇ, ਜੇ ਅਲੱਗ ਅਲੱਗ ਕੁੰਡੇ ਨੇ ਜਿਵੇਂ ਸਿੰਗਲ ਦੇ ਹੁੰਦੇ ਨੇ, ਝਿਲੀਆਂ ਹੋਈਆਂ ਨੇ, ਆਪਸ ਜੁੜੀਆਂ ਹੋਈਆਂ ਨੇ, ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ, ਸੱਟ ਚੋਟ ਲੱਗ ਜਾਵੇ, ਆਮ ਤੌਰ ਤੇ ਸੈਕਿੰਡ ਜਦੋਂ ਆਪ ਫਾਂਸੀ ਦਿੰਦੇ ਹੈ ਨਾ ਕਿਸੇ ਨੂੰ ਫਾਂਸੀ ਦਿੰਦੇ, ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ, ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ ਦੀ ਹੱਡੀ ਹੈ ਹੇਠਾਂ ਵਾਲੇ ਪਾਸੇ, ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ, ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਉਹ ਸਾਰਾ ਡੈਮੇਜ ਹੋ ਜਾਂਦਾ ਆ, ਔਰ ਸਡਨ ਵਿਦ ਇਨ 2-3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ, ਇਹ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ, ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਕਿ ਜੇ ਰੀੜ ਦੀ ਹੱਡੀ ਦੇ ਵਿੱਚ ਵੀ ਕੋਈ ਸੱਟ ਲੱਗ ਗਈ ਹੈ, ਪਿਛਲੇ ਪਾਸੇ ਧੌਣ ਦੇ ਵਿੱਚ ਕੋਈ ਚੀਜ਼ ਸਾਡੇ ਐਸੇ ਵੱਜ ਗਈ ਹੈ। ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ, ਚਮੜੀ ਉੱਪਰ ਵਾਲੇ ਪਾਸੇ ਆ, ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ, ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ, ਇੱਕ ਐਪੀਡਰਮਸ ਆ, ਇੱਕ ਡਰਮਸ ਹੈ, ਇੱਕ ਹਾਈਪੋਡਰਮਸ ਆ, ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ। ਹਾਂਜੀ, ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਦੇਖਾਂ ਆ ਗਈ, ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂ ਉਹਨੇ ਬਹੁਤ ਜ਼ਿਆਦਾ ਕਸ ਪਾਈ ਤੇ ਬਾਹਰਲੇ ਪਾਸੇ ਵੀ ਉਹ ਕਾਲਾ ਨਿਸ਼ਾਨ ਬਣ ਜਾਏਗਾ, ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਕਾਲਾ ਨਿਸ਼ਾਨ ਨਹੀਂ ਬਣਨਾ। ਲੇਸਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ, ਤੰਦਾਂ ਹਨ ਸਾਡੀਆਂ ਮਸਲ ਦੀਆਂ, ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ, ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ, ਉਹਨਾਂ ਨੂੰ ਜੋੜਨ ਰੱਖਣ ਵਾਸਤੇ ਉਹਦੇ ਵਿੱਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ ਉਹਨੂੰ ਅਸੀਂ ਕਹਿੰਦੇ ਹਾਂ ਲੈਸਰੇਸ਼ਨ, ਚਰੀਕਾਂ ਪੈ ਗਈਆਂ ਪੰਜਾਬੀ ਚ ਕਹਿ ਲੋ। ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿੱਚ ਚਰੀਕਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ। ਹਾਂਜੀ, ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਅੱਗੇ ਤੁਰਨ ਤੋਂ ਪਹਿਲਾਂ। ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ, ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ, ਡੁੱਲ ਗਿਆ ਹੈਗਾ ਆ, ਉਹ ਸਾਨੂੰ ਦਿਖਾਈ ਦਿੰਦਾ ਹੈ, ਬਹੁਤ ਜ਼ਿਆਦਾ ਸੱਟ ਲੱਗ ਗਈ ਹੈ, ਪ੍ਰੈਸ਼ਰ ਬਹੁਤ ਵੱਧ ਗਿਆ, ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ, ਬਾਹਰੋਂ ਚਮੜੀ ਨਹੀਂ ਵੱਢੀ ਗਈ, ਨਹੀਂ ਤੇ ਕੱਟੀ ਗਈ, ਬਾਹਰ ਨਹੀਂ ਵਗਿਆ, ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ। ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ। ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ, ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ, ਟਿਊਮਰ ਹਮੇਸ਼ਾ ਅਸੀਂ ਸਖ਼ਤ ਨੂੰ ਕਹਿੰਦੇ ਹਾਂ, ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ। ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ, ਪੋਲਾ ਹੋਵੇ, ਭਾਵੇਂ ਦਿਲ ਚ ਵੀ ਕੋਡ ਹੈਗਾ, ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖ਼ਤ ਹੋ ਜਾਵੇ। ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ, ਫੁੱਟਬਾਲ ਦਾ ਜਿਹੜਾ ਫੁੱਟਬਾਲ ਹੁੰਦਾ ਆ ਔਰ ਉਹਦੇ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਹਾਂ, ਉਹ ਵੀ ਤੇ ਟਾਈਟ ਹੋ ਜਾਂਦਾ ਨਾ, ਉਹ ਵੀ ਟਾਈਟ ਹੋ ਜਾਂਦਾ ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ। ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖ਼ਤ ਹੈ, ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿੱਚ, ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ, ਸਿਸਟ ਵਰਗਾ ਨਹੀਂ ਲੱਗਦਾ। ਜੇ ਥੋੜਾ ਖੂਨ ਹੁੰਦਾ ਇਲਾਸਟੀਸਿਟੀ ਹੈ ਸਾਡੀ ਸਕਿਨ ਦੇ ਵਿਚ, ਉਹ ਪਿਲਪਲਾ ਲੱਗੇਗਾ ਔਰ ਓਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਅਡੀਮਾ ਓਹਨੂੰ ਕਹਾਂਗੇ। ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ, ਇੰਨਾ ਜ਼ਿਆਦਾ ਖੂਨ ਵਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ, ਜਿਵੇਂ ਫੁੱਟਬਾਲ ਦੇ ਬਾਲ ਦੇ ਵਿਚ ਹਵਾ ਭਰੀ ਗਈ ਬਹੁਤ ਜ਼ਿਆਦਾ ਤੇ ਉਹ ਸਖ਼ਤ ਹੋ ਗਿਆ, ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਓਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ। ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ ਲੈਸੀਰੇਸ਼ਨ ਲਈ ਝਰੀਟਾਂ ਪੈ ਜਾਣੀਆਂ, ਔਰ ਝਰੀਟਾਂ ਪੈ ਜਾਣ ਦੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿਚ ਵਿਚ ਕੁਦਰਤ ਨੇ ਫੈਟ ਭਰਿਆ ਹੁੰਦਾ। ਮੈਂ ਇੱਕ ਹੋਰ ਇਹਦੀ ਐਗਜ਼ਾਮਪਲ ਦੇ ਦਿਆਂ ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ। ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਏ ਦਾ, ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ ਤੇ ਉਹਦੇ ਨਾਲ ਆ ਕੇ ਇੰਗੁਆਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਅਬਡੋਮੀਨਸ ਮਸਲ ਇਹਦਾ ਨਾਂ ਆ ਇਹ ਇੱਥੇ ਆ ਕੇ ਵੱਜਦਾ ਹੈਗਾ। ਔਰ ਰੈਕਟਸ ਅਬਡੋਮੀਨਸ ਮਸਲ ਹੈ ਕਿ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਮੰਜਾ ਖੜਾ ਕਰਕੇ ਤੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ। ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ, ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ। ਓਵਰ ਟਾਈਮ ਉਹ ਫੈਟ ਸਖ਼ਤ ਹੋ ਜਾਂਦਾ, ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਏ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿਚ ਵੀ ਉਂਗਲ ਨਹੀਂ ਖੁੱਭਦੀ, ਉਹ ਵੀ ਸਖ਼ਤ ਹੋ ਜਾਂਦਾ। ਸੋ ਕੁਦਰਤ ਨਿਯਮ ਹੈ ਉਹਦਾ ਨਾ, ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿਚ ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦੇ ਆ, ਕਿਸੇ ਨੂੰ ਅੰਬਲਾਈਕਲ ਹਰਨੀਆਂ, ਇੰਗੁਆਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਅਬਡੋਮੀਨਸ ਮਸਲ ਇਹਦਾ ਨਾਂ ਆ ਇਹ ਇੱਥੇ ਆ ਕੇ ਵੱਜਦਾ ਹੈਗਾ। ਔਰ ਰੈਕਟਸ ਅਬਡੋਮੀਨਸ ਮਸਲ ਹੈ ਕਿ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਮੰਜਾ ਖੜਾ ਕਰਕੇ ਤੇ ਉਹਦੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ। ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ, ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ। ਓਵਰ ਟਾਈਮ ਉਹ ਫੈਟ ਸਖ਼ਤ ਹੋ ਜਾਂਦਾ, ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਏ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿਚ ਵੀ ਉਂਗਲ ਨਹੀਂ ਖੁੱਭਦੀ, ਉਹ ਵੀ ਸਖ਼ਤ ਹੋ ਜਾਂਦਾ ਹੈ। ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ, ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿਚ ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦਾ, ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ, ਕਿਸੇ ਨੂੰ ਸੁਪਰਾ ਅੰਬਲਾਈਕਲ ਨੀਂਦ ਉੱਪਰ ਵਾਲੇ ਪਾਸੇ ਅੰਬਲਾਈ

0: ਕੁਦਰਤ ਨੇ ਓਹਦੇ ਵਿਚ ਫੈਟ ਭਰਿਆ ਹੋਇਆ, ਓਵਰ ਟਾਈਮ ਉਹ ਫੈਟ ਸਖਤ ਹੋ ਜਾਂਦਾ, ਘਿਓ ਵੀ ਬਹੁਤ ਜਿਆਦਾ ਠੰਡਾ ਹੋ ਜਾਏ ਫਰਿਜ ਚ ਰੱਖਿਆ ਹੋਵੇ ਨਾ ਤੇ ਫਿਰ ਓਹਦੇ ਵਿਚ ਵੀ ਉਂਗਲ ਨਹੀਂ ਖੁਬਦੀ, ਉਹ ਵੀ ਸਖਤ ਹੋ ਜਾਂਦਾ। ਸੋ ਕੁਦਰਤ ਦਾ ਇੱਕ ਨਿਯਮ ਹੈ ਓਹਦਾ ਨਾ, ਓਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤਲੀਆਂ ਦੇ ਵਿਚ, ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦਾ, ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ, ਕਿਸੇ ਨੂੰ ਸੁਪਰਾ ਅੰਬਲਾਈਕਲ ਕੁੰਨੀ ਦੇ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ, ਕਿਸੇ ਨੂੰ ਹੇਠਾਂ ਵਾਲੇ ਪਾਸੇ, ਅਲੱਗ ਅਲੱਗ ਥਾਵਾਂ ਦਾ ਹਰਨੀਆਂ ਹੈਗਾ ਆ। ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਭਾਈ, ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ। ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਦ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ, ਖੂਨ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ। ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ, ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ, ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਤੰਦਾਂ ਅਲੱਗ ਹੋ ਗਈਆਂ, ਤੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਦਾ ਸਕਿਨ ਹੈ ਨਾ ਸਖਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿਲਿਆ ਜਾਣਾ, ਖਰੂਦ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ, ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ, ਅੰਗ ਤੇ ਉਹੀ ਹੋਣੇ ਨੇ, ਹੁਣ ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ। ਟ੍ਰੇਕਿਆ ਨੂੰ ਕੁਦਰਤ ਨੇ ਐਨ ਤੁਸੀਂ ਮਿਸਤਰੀਆਂ ਨੂੰ ਵੇਖਿਆ ਨਾ, ਇੱਕ ਧਾਗਾ ਜਾ ਬਣ ਕੇ ਤੇ ਵੇਖਦੇ ਨੇ ਵੀ ਸਪੀਡ ਲੈਵਲ ਤੇ ਹੈਗੀ, ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵੇਖਣ ਵਾਸਤੇ, ਤੇ ਪਹਿਲਾਂ ਧਾਗਾ ਸੱਟ ਕੇ ਤੇ ਸਿੱਧੇ ਥੱਲੇ ਪਾਸੇ ਹੈਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ, ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ,
1: ਇਹ ਸੰਦ ਸਹੀ ਆ ਕਿ ਨਹੀਂ। ਹਾਂਜੀ
0: ਹਾਂਜੀ,
1: ਸੰਦ ਸਹੀ ਜਾ ਰਹੀ ਕਿ ਨਹੀਂ, ਤੇਜ਼ ਕਿੰਨੀ ਹੋ ਰਹੀ ਆ ਨਿਗਾਹ,
0: ਡੋਰੀ ਬੰਨੀ ਹੁੰਦੀ ਸੀ ਉਹਨੂੰ।
1: ਹਾਂਜੀ ਹਾਂਜੀ, ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ, ਕੀ ਆ ਮੇਸਨ
0: ਜਾ ਟ੍ਰੇਕਿਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿਚ ਸਟਰਕਚਰ ਹੈ, ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ, ਰਿੰਗਸ ਦਾ ਬਣਿਆ ਹੋਇਆ ਹੈ, ਉਹਨਾਂ ਦੇ ਵਿਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ, ਔਰ ਇਹ ਕਾਰਟੀਲੇਜ ਦਾ, ਇਟਸ ਨਾਟ ਆਫ ਬੋਨ, ਟ੍ਰੇਕਿਆ ਕਾਰਟੀਲੇਜ ਦਾ ਆ, ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ, ਇਹ ਬੋਨ ਬਣੀ ਨਹੀਂ, ਇਹਦਾ ਸਟਰਕਚਰ ਇਹੀ ਹੈ। ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ, ਜਿਵੇਂ ਜ਼ੀ ਪੁਆਇੰਟ ਸਟਰਨਮ ਦੀ ਮੈਂ ਗੱਲ ਕੀਤੀ ਸੀ, ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ, ਇਹਦੇ ਰੈਂਕ ਚੁੰਝ ਜੀ ਹੈਗੀ ਹੈ, ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ, ਪਰ ਪਹਿਲੇ ਉਮਰ ਦੇ ਵਿਚ ਇਹ ਸੋਫਟ ਹੁੰਦੀ ਹੈ, ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ, ਆ ਜਿਵੇਂ ਸਾਡੀ ਨੱਕ ਦੀ ਅੱਗੀ ਕਰੁੰਬਲੀ ਹੈ, ਇਹ ਕਾਰਟੀਲੇਜ ਹੈਗੀ ਹੈ। ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰੇਕਿਆ ਸਾਡੀ ਕਾਰਟੀਲੇਜੀਨਸ ਸਟਰਕਚਰ ਹੈਗਾ, ਕਾਰਟੀਲੇਜ ਦਾ ਬਣਿਆ ਹੋਇਆ ਹੈਗਾ, ਤੇ ਇੱਥੇ ਏਰੀਆ ਹੈਗਾ ਆ, ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ, ਟ੍ਰੇਕਿਆ ਡੈਵੀਏਟ ਹੋ ਸਕਦਾ, ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ, ਸਾਈਡ ਤੇ ਸੱਜੇ ਖੱਬੇ ਹੋ ਗਿਆ, ਅੱਗੇ ਪਿੱਛੇ ਹੋ ਗਿਆ, ਸੱਟ ਲੱਗੀ ਸੀ, ਘਸੁੰਡ ਮਾਰਿਆ ਕਿਸੇ ਨੇ, ਕੋਈ ਸੱਟ ਲੱਗ ਗਈ ਆ, ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ। ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ, ਸਾਡੀ ਲੈਰਿੰਗਸ ਜਾ ਰਹੀ ਹੈ, ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿਚ ਹੈਗਾ ਆ, ਯਾਰ ਸਾਡੀਆਂ ਇਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ, ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਡੈਵੀਏਟ ਹੋ ਜਾਣਗੀਆਂ, ਉਹਨਾਂ ਦਾ ਫਰਕ ਪੈ ਜਾਏਗਾ। ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿਚ ਆਉਂਦਾ ਹੈ, ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ, ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਾਈ, ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ, ਫੇਫੜਿਆਂ ਦੇ ਵਿਚ ਬਹੁਤਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ, ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ, ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿਚ ਹਵਾ ਤੇ ਹੈਗੀ ਆ ਪਰ ਉਹ ਬਲੌਕ ਹੋ ਗਿਆ ਆ, ਹੁਣ ਉਹ ਬਲੌਕ ਹੋ ਗਿਆ, ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਹਰੇਕ ਸੈੱਲ ਵਿਚ ਆਕਸੀਜਨ ਆਉਂਦੀ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਪਰ ਜੇ ਕਿਸੇ ਲੋਕਲਾਈਜ ਏਰੀਏ ਦੇ ਵਿਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨੀ ਸਕਦੀ, ਸੋਜ ਪੈ ਗਈ ਹੈ, ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲੋ ਸੋਜ ਪੈ ਗਈ ਹੈ, ਔਰ ਉਹਦੇ ਵਿਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ, ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ, ਤੇ ਤੁਹਾਨੂੰ ਪਤਾ ਆ

0: ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ, ਫੈਲਣਾ ਹੈ, ਫੈਲਾਓ ਹੋਣਾ ਹੈ ਔਰ ਟੈਂਸ ਹੁੰਦੇ ਜਾਣਾ ਆ। ਇਹ ਬੜੀ ਔਖੀ ਕੰਡੀਸ਼ਨ ਹੁੰਦੀ, ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਐਮਫਾਈਸੇਮਾ। ਹਵਾ ਭਰ ਕੇ ਟਾਈਟ ਹੋ ਗਈ ਹੈ, ਆਵਾਜਾਈ ਉਥੋਂ ਦੀ ਬੰਦ ਹੋ ਗਈ ਹੈ, ਸਫਾਈ ਹੋਣੀ ਨੀ ਬੰਦ ਹੋ ਗਈ ਹੈ। ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ, ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ, ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉਤੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ। ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ, ਫ੍ਰੈਕਚਰ ਹੋ ਗਿਆ, ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ। ਔਰ ਇਸ ਕਰਕੇ ਇਹ ਐਸਾ ਹੋ ਰਿਹਾ, ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ, ਉਹਦੀ ਆਕਸੀਜਨ ਨਹੀਂ ਜਾ ਰਹੀ ਪਰ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ, ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ, ਜੇਲ੍ਹ ਚ ਬੰਦ ਹੋ ਗਿਆ ਭਾਵ ਹੁਣ ਜੇਲ੍ਹ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਇੱਥੇ ਭੇਜ ਦਿੱਤੇ। ਹਾਂਜੀ, ਆਮ ਬੰਦੇ ਨੂੰ ਵੀ ਜੇਲ੍ਹ ਚ ਜਾਣ ਦਾ ਹੈ ਨੀਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ੍ਹ ਚ ਦੇ ਦੋ, ਐਂ ਨੀ ਦੇ ਸਕਦੇ ਅਸੀਂ। ਹਾਂਜੀ, ਇਸ ਤਰ੍ਹਾਂ ਦੀ ਗੱਲ ਹੁੰਦੀ। ਤੀਸਰਾ ਜਿਹੜਾ ਸਿਮਟਮ, ਇਸ ਹਾਲਾਤ ਦੇ ਵਿੱਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ, ਆਵਾਜ਼ ਨਹੀਂ ਨਿਕਲਦੀ, ਆਵਾਜ਼ ਭਾਰੀ ਨਿਕਲਦੀ ਹੈ, ਆਵਾਜ਼ ਪਤਾ ਨਹੀਂ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ, ਘੱਗੀ ਪੰਜਾਬੀ ਚ ਗੱਲ ਵਰਤਿਆ ਜਾਂਦਾ, ਘੱਗੀ ਆਵਾਜ਼ ਹੋ ਗਈ, ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਬੰਦਾ ਖੜਾ ਹੈ ਨਾ, ਤੇ ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ, ਬਿਲਕੁਲ ਸਟੇਜ ਹੈ ਨਾ, ਸਟੇਜ ਆ, ਉਹਨੂੰ ਕਹਿੰਦੇ ਕੰਟੂਰ। ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ, ਇੱਕ ਆਪਣਾ ਸਟਰਕਚਰ ਆ ਵੀ ਉਹ ਸਟੈਂਡ ਸਿੱਧੀ ਰਹਿੰਦੀ ਹੈ, ਇਹਦੇ ਚ ਬਦਲ ਜਾਏਗਾ। ਧੌਣ ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਹਿੰਗੀ ਕਰ ਲੈਂਦੇ ਨੇ, ਪਰ ਇੱਕ ਆਮ ਤੌਰ ਤੇ ਇਹ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਟੇਢਾ ਹੀ ਬੰਦਾ ਵੇਖੇ ਧੌਣ ਟੇਢੀ ਕਰਕੇ, ਯਾਰ ਕੀ ਹੋਇਆ ਤੈਨੂੰ, ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ, ਸੋਜ ਹੋ ਗਈ ਹੈ, ਸੱਟ ਲੱਗ ਗਈ ਹੈ, ਕੁਝ ਵੀ ਐਸਾ ਹੋ ਗਿਆ। ਹਾਂਜੀ, ਸੋ ਐਸਾ ਕੁਝ ਹੋ ਸਕਦਾ ਹੈਗਾ। ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿੱਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ, ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ, ਕਈਆਂ ਦੇ ਲੋਕਾਂ ਦੇ ਤਾਂ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਨਾ, ਇਹ ਸਮਸ ਵੀ ਸੁੱਜ ਜਾਂਦੀ ਤੇ ਬਹੁਤ ਭਾਰਾ ਹੋ ਜਾਂਦਾ ਆ, ਹਾਲਾਂਕਿ ਪੇਨਲੈਸ ਹੁੰਦਾ ਆ, ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ। ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ, ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ, ਸਾਹ ਲੈਣਾ ਔਖਾ ਹੋ ਜਾਊਗਾ। ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲੜ ਦਾ ਪੈਂਦਾ ਹੈਗਾ। ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ, ਗਿੱਲੜ ਹੋ ਜਾਂਦੇ ਆ। ਹਾਂਜੀ, ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾ, ਯਾਰ ਧੌਣ ਖਾ ਸਿੱਧੀ ਗੱਲ ਕਹਿ ਯਾਰ ਹੈ, ਬਿੰਗਾ ਟੇਢਾ ਲੈ ਜਾਂਦਾ, ਉਹ ਜਿਹੜਾ ਟੇਢਾ ਪਾਣਿਆ ਉਹਦੇ ਵਿੱਚ ਆਮ ਤੌਰ ਤੇ ਇਹ ਆ ਸਕਦਾ ਹੈ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਹੈ ਟ੍ਰੇਕਿਆ ਤੋਂ, ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ। ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਈਸੋਫੇਗਸ ਦਾ ਏਰੀਆ ਸ਼ੁਰੂ ਹੁੰਦਾ, ਜਿਹਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ, ਅਗਰ ਇੱਕ ਵਿਚਾਰਾ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਘਾਉਣਾ, ਬੁਰਕੀ ਨੰਘਾਉਣੀ, ਰੋਟੀ ਪਾਣੀ ਨੰਘਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ ਆ, ਅਪੀਲੇ ਤੋਂ ਸੁਆਹ ਰੰਗਾ ਵੀ ਹੋ ਜਾਣਾ ਹੈ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਟ੍ਰੇਕਿਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ,
1: ਬਿਲਕੁਲ
0: ਹਿੱਸਾ ਹੀ ਕੱਟ ਦਿਓ, ਸਿੱਧਾ ਪਾ ਦਿਓ, ਹਾਂਜੀ, ਤਾਂ ਕਿ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ, ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ ਦੀ ਹੱਡੀ ਆ ਉਹਨੂੰ ਸੱਟ ਲੱਗਦੀ ਹੋਵੇ। ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ, ਟ੍ਰੇਕੀਆ ਦੀ ਡੈਵੀਏਸ਼ਨ ਹੋ ਸਕਦੀ ਹੈ, ਔਰ ਇਮਫੀਸੀਮਾ ਹੋ ਸਕਦਾ ਆ, ਆਵਾਜ਼ ਬਦਲ ਸਕਦੀ ਹੈਗੀ ਹੈ, ਨੈਕ ਸਿੱਧੀ ਨਹੀਂ ਹੋਊਗੀ ਕਿਸੇ ਨਾ ਕਿਸੇ ਪਾਸੇ, ਟੇਢੇ ਨੂੰ ਝੁਕੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ, ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ ਕਿਉਂਕਿ ਇਹ ਸੈਂਟਰ ਦੇ ਵਿੱਚ ਲੱਗੀ ਹੋਈ ਹੈ। ਸਪਾਈਨਲ ਇੰਜਰੀ ਹੋ ਸਕਦੀ ਹੈ, ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰ ਅੰਦਰ ਵਾਲੇ ਪਾਸੇ ਅਗਰ ਕੋਈ ਤਾਂ ਉਹ ਤਾਂ ਹੱਡੀ ਨਹੀਂ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਚ ਮਾਰਿਆ ਉਹਦੀ ਹੱਡੀ ਦੇ, ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ, ਤੇ ਇਹਨਾਂ ਦੇ ਵਿੱਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਚ ਸਵੈਲ ਖੂਨ ਵੀ ਆ ਸਕਦਾ ਆ। ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਹੁਣ ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿੱਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿੱਚ ਨੁਕਸ ਕਿੱਥੇ ਪਿਆ ਹੈ। ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾੜੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿੱਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿਹਦੇ ਵਿੱਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ। ਤੇ ਜੇ ਤਾਂ ਸੱਟ ਖੂਨ ਦੀਆਂ ਨਾੜੀਆਂ ਨੂੰ ਲੱਗੀ ਆ ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ, ਉਹ ਸਖਤ ਹੋ ਗਿਆ ਹੈਗਾ, ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ। ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸੀ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ।
1: ਡਾਕਟਰ ਸਾਹਿਬ
0: ਨੀਲ ਪੈ ਗਿਆ, ਉਹੀ ਚੀਜ਼ ਹੁੰਦੀ, ਨੀਲ ਪੈ ਗਿਆ। ਹਾਂਜੀ, ਨੀਲ ਪੰਜਾਬੀ ਚ ਨੀਲ ਹੀ ਕਹਿੰਦੇ ਨੇ, ਨੀਲ ਪੈਣਾ ਹੀ
1: ਨੀਲ ਪੈਣ ਨੂੰ ਕਹਿੰਦੇ ਨੇ।
0: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ, ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ,
0: ਠੀਕ ਹੈ ਜੀ। ਹੁਣ ਜੇ ਏਅਰਵੇਜ਼ ਨੂੰ ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਇਮਫੀਸੀਮਾ ਵਾਲੀ ਗੱਲ ਕਹੀ ਸੀ, ਹੁਣ ਸਾਹ ਵਾਲੀ ਨਾਲੀ ਇਹ ਤਾਂ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ ਨਾ, ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ, ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ, ਰੰਗ ਪੀਲਾ ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ, ਠੀਕ ਆ। ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ, ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ, ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਆਉਣੀ ਹੈ ਵੀ ਧੌਣ ਨੂੰ ਹਿਲਾਉਣ ਚ ਦਿੱਕਤ ਹੋਣੀ ਆ, ਔਰ ਉਹਦੇ ਕਰਕੇ ਸਟਿਫਨੈਸ ਮਸਲ ਦੀ ਅਸੀਂ ਕਹਿੰਦੇ ਹਾਂ ਸਟਿਫਨੈਸ, ਅਕੜਾ ਆ ਗਿਆ, ਨਾ ਮੈਂ ਇਧਰ ਮੂਵ ਕਰ ਸਕਦਾ ਨਾ ਮੈਂ ਇਧਰ ਮੂਵ ਕਰ ਸਕਦਾ, ਔਰ ਉਹਦੇ ਵਿੱਚ ਉਹਨੂੰ ਅਸੀਂ ਇਮੋਬਿਲਿਟੀ ਹਿਲਾ ਨਹੀਂ ਸਕਦੇ, ਅੱਗੇ ਪਿੱਛੇ ਨਹੀਂ ਕਰ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ, ਤੇ ਇਹ ਸਾਬਤ ਕਰੇਗੀ ਵੀ ਭਾਈ ਰੀੜ ਦੀ ਹੱਡੀ ਨੂੰ ਸੱਟ ਲੱਗੀ ਆ। ਹਾਂਜੀ, ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ ਤੇ ਨਹੀਂ ਕਰ ਸਕਦੇ, ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿੱਚ। ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ ਦੀ ਹੱਡੀ ਨੂੰ ਨੈਕ ਦੇ ਵਿੱਚ ਸੱਟ ਲੱਗੀ ਹੈਗੀ ਆ। ਹੁਣ ਇਹ ਟ੍ਰਿਕੀਆ ਸੀਗੀ, ਉਹ ਵੀ ਸੈਮੀ ਸੈਮੀ ਬੋਨ ਸੀਗੀ, ਕਾਰਟੀਲੇਜ ਦੀ ਬਣੀ ਸੀ, ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ, ਬਲੱਡ ਵੈਸਲਸ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ, ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਲੰਘਦੀਆਂ ਨੁਕਦੀਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ। ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ। ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ, ਵੇਨ ਲੰਘ ਗਈ, ਆ ਤੂੰ ਨਾਲ ਨਾਲ ਲੰਘ ਜਾ, ਆਰਟਰੀ ਲੰਘ ਗਈ, ਜਿਹੜੀ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ। ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿਚ ਰੱਖਣ ਵਾਸਤੇ ਜਿਵੇਂ ਆ ਕਿੱਲਾ ਤੇਰਾ ਮੇਰਾ ਵਿਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ। ਸੋਫਟ ਟਿਸ਼ੂ ਦੇ ਵਿਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ, ਉਹਨੇ ਟੇਕੀਆ ਨੂੰ ਬਚਾ ਲਿਆ, ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ। ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈਲ, ਹਰੇਕ ਸੈਲ ਦੇ ਵਿਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ, ਉਹਦੇ ਨਾਲ ਕੀ ਹੋਏਗਾ ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸੋਫਟ ਟਿਸ਼ੂ ਦੇ ਵਿਚ। ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸੋਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਦੀ ਨੈਕ ਦੇ ਵਿਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ। ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹ ਨਾ ਵੀ ਪਿਛਲੀ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿਚ ਕਰਾਂਗੇ ਵੀ ਨੈਕ ਦੇ ਵਿਚ ਹੋਰ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ।
0: ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿਚ ਹੋਏਗਾ, ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿਚ ਕੀ ਕਰਨਾ ਹੈਗਾ, ਹੱਡੀ ਟੁੱਟਦੀ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਉਣਗੇ ਉਹਦੇ ਵਿਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕੀ ਕਰਨਾ ਹੈਗਾ, ਇਹ ਸੰਬੰਧ ਚ ਆਪਾਂ ਅਗਲੇ ਹਫ਼ਤੇ ਨਿਗਰਾਨੀ ਕਰਾਂਗੇ। ਮੈਂ ਅਗਲੇ ਪ੍ਰੋਗਰਾਮ ਦੇ ਵਿਚ ਸੋਰੀ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤੇ ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਇੱਕ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨੂੰ ਸੁਲਾ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਆ
1: ਜੀ,
0: ਤੇ ਇਲਾਜ ਹੁੰਦਾ ਹੈ ਵੀ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ,
1: ਹਾਂਜੀ
0: ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਆ, ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰ ਰਿਹਾ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ। ਕਿ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸੰਬੰਧ ਕਿਉਰ ਦਾ ਹੈਗਾ ਆ ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ, ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦ ਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ, ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਣੀ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ, ਹਾਂਜੀ ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ ਹੱਲ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਬਹੁਤ ਹੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਰੋਤਿਓ ਤੁਹਾਡਾ ਵੀ ਧੰਨਵਾਦ ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ
1: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ

0: परवाज रेडियो प्रोग्राम दिल की आवाज तुहाडे तक तुहाडे दोस्त अते होस्ट दर्शन सिंह तक पहुंचाते हैं रोजाना न्यूयॉर्क टाइम 6 PM to 8 PM इंडियन टाइम 4:30 AM to 6:30 AM परवाज रेडियो व्हाट्सएप का नंबर नोट कर लवो 732-874-3259 732-874-3259 and 856-397-0301 856-397-0301 तो हाडे अपने होस्ट दे दोस्त दर्शन सिंह ठक दे नाल रोजाना सुनो प्रोग्राम दिल दी आवाज परवाज रेडियो दे उते
1: दोस्तों सत श्री अकाल नमस्ते सलाम अलैकुम सारे मेरे वीर भैन भरावां नूं ਜਿਹਨੇ ਵੀ ਆਪਣੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਨੇ ਪ੍ਰਵਾਸ ਰੇਡੀਓ ਨਾਲ ਜੁੜਦੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਵੈਲਕਮ ਇਹ ਤੁਹਾਡਾ ਆਪਣਾ ਰੇਡੀਓ ਜੀ ਜਦੋਂ ਮਰਜ਼ੀ ਆਨ ਕਰ ਲਓ 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦਾ ਔਰ ਇਸ ਪ੍ਰੋਗਰਾਮ ਦੀਆਂ ਖੂਬੀਆਂ ਇਹ ਹੀ ਹੈ ਕਿ ਅਸੀਂ ਸੱਚ ਤੇ ਪਹਿਰਾ ਸੱਚੀਆਂ ਗੱਲਾਂ ਜੋ ਕੁਛ ਵਾਪਰ ਰਿਹਾ ਉੱਤੇ ਚਾਨਣਾ ਪਾਉਂਦੇ ਰਹਿੰਦੇ ਹਾਂ ਤੁਹਾਡੇ ਨਾਲ ਸੋ ਇਹੀ ਇੱਕ ਜਰਨਲਿਸਟ ਦੀ ਜਰਨਲਿਜ਼ਮ ਦੀ ਜਾਂ ਕਿਸੇ ਰੇਡੀਓ ਦੀ ਜਾਂ ਕਿਸੇ ਟੀਵੀ ਦੀ ਇਹੀ ਹੁੰਦਾ ਹੈ ਜਿਹੜੇ ਨਹੀਂ ਕਰਦੇ ਸਰਕਾਰਾਂ ਦੇ ਗੁਣ ਗਾਉਂਦੇ ਆ ਤੇ ਕੁਛ ਲੋਕਾਂ ਦੇ ਗੁਣ ਗਾਉਂਦੇ ਉਹਨਾਂ ਨੂੰ ਫਿਰ ਕੀ ਕਹਿੰਦੇ ਆ ਜੀ ਗੋਦੀ ਮੀਡੀਆ ਸੋ ਅਸੀਂ ਕਦੀ ਵੀ ਠੱਪਾ ਆਪਣੀ ਜਿਹੜੀ ਹੈ ਸਾਡੀ ਜ਼ਿੰਦਗੀ ਉਹਦੇ ਉੱਪਰ ਨਹੀਂ ਲਵਾਵਾਂਗੇ ਜਦ ਤੱਕ ਚਲਾਵਾਂਗੇ ਸੱਚ ਤੇ ਚਲਾਵਾਂਗੇ ਔਰ ਤੁਹਾਡੇ ਸਹਿਯੋਗ ਦੀ ਲੋੜ ਹੈ ਦੋਸਤੋ ਅੱਜ ਮੈਂ ਨਾ ਕੁਛ ਬਹੁਤ ਹੀ ਪਿਆਰੇ ਦੋ ਗੀਤ ਲੈ ਕੇ ਆਇਆ ਪੂਰਨ ਸ਼ਾਹ ਕੋਟੀ ਹੰਸਰਾਜ ਜੀ ਤੇ ਮਾਸਟਰ ਸਲੀਮ ਤੇ ਦੋ ਤਿੰਨ ਕਲਾਕਾਰ ਹੋਰ ਹੈ ਉਹਨਾਂ ਨੇ ਇੱਕ ਉਹਨਾਂ ਦੇ ਜਾਣ ਤੋਂ ਬਾਅਦ ਇਹਨੂੰ ਇੱਕ ਗੀਤ ਦਾ ਰੂਪ ਦਿੱਤਾ ਬਹੁਤ ਪਿਆਰਾ ਵਾ ਬਹੁਤ ਹੀ ਸੋਹਣਾ ਵਾ ਉਹ ਆਪਾਂ ਇਹਨੂੰ ਸੁਣਦੇ ਹਾਂ ਜੀ ਪਹਿਲਾਂ ਤੇ ਫਿਰ ਆਪਾਂ ਹੋਰ ਸੁਣਾਂਗੇ

0: ਸਾਡੇ ਇਹ ਗਾਣਾ ਗੁਰੂ ਜੀ ਮੈਂ ਰੁਕ ਨਹੀਂ ਸਕਿਆ ਕਿਉਂਕਿ ਇਸ ਗਾਣੇ ਨੇ ਦੇ ਨਾਲ ਮੇਰੀ ਇੱਕ ਐਸੀ ਯਾਦ ਜੁੜੀ ਹੈ, ਇੱਕ ਐਸੀ ਮੂਮੈਂਟ ਜੁੜੀ ਹੈ ਜਦੋਂ ਮੈਂ ਗਾਣਾ ਪਰਫਾਰਮ ਕੀਤਾ ਸੀ ਤੇ ਸੰਗੀਤ ਦੀ ਉਹ ਮਹਾਦੇਵੀ ਆਸ਼ਾ ਤਾਈ ਉਦੋਂ ਇਹ ਗਾਣਾ ਸੁਣ ਕੇ ਗੁਰੂ ਜੀ ਰੋ ਪਏ ਸੀ।
1: ਵਾਹ,
0: ਮੈਂ ਤਾਂ ਰੁਕ ਨਹੀਂ ਸਕਿਆ ਉਹ
1: ਯਾਦ ਕਿਸ ਹਸਤੀ ਦੇ
0: ਤੇ
1: ਆਸ਼ਾ ਜੀ।
0: ਥੈਂਕ ਯੂ, ਤੁਸੀਂ ਮੈਨੂੰ ਉਹ ਦਿਨ ਯਾਦ ਕਰਾਤਾ ਯਾਰ, ਤੁਹਾਡੀ ਬਹੁਤ। ਥੈਂਕ ਯੂ।
1: ਤੀਜਾ ਕਾਲਾ ਰੱਖੋ ਜਰਾ, ਤੀਜਾ ਕਾਲਾ। ਬੈਰ ਵੀ ਵਜਾ ਦੇਣਾ।

ਹੁਣ ਤੁਹਾਡਾ ਟਾਈਮ ਤੇ ਤੁਹਾਡਾ ਇੱਕ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਸੀ ਰੁਕਾਵਟ ਕੇ ਲਈ ਖੇਦ ਹੈ ਇਸ ਪ੍ਰੋਗਰਾਮ ਨੂੰ ਬੇਸ਼ੱਕ ਉਹ ਸਮਝੋ ਸਿਰਫ ਤੁਹਾਨੂੰ ਦੱਸ ਰਿਹਾ ਫੋਕ ਹੈ ਕੀ ਆ ਆਵਾਜ਼ਾਂ ਹੀ ਇੰਨੀਆਂ ਰਹਿ ਗਈਆਂ ਪਤਾ ਨੀ ਕੀ ਗੱਲ ਹੁਣ ਮਾਣਕ ਨੇ ਇੱਕ ਗੀਤ ਗਾਇਆ ਸੀ ਫਿਲਮ ਚ ਕੁਲਦੀਪ ਮਾਣਕ ਨੇ ਇੱਥੋਂ ਸਾਰੰਗ ਥੋੜਾ ਜਿਹਾ ਵਜਾਉਣਾ ਇੱਥੇ ਸੋਚੋ ਫਿਲਮੀ ਗਾਣਾ ਸੁਣੋ ਜੀ ਹੁਣ ਮਾਣਕ ਸਾਹਿਬ ਦਾ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕੱਖ। ਮਹੀਨੇ ਬਾਅਦ ਕੁਝ ਦਿਨ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ। ਅੱਜ ਦਾ ਸਾਰਾ ਪ੍ਰੋਗਰਾਮ ਇਹਦੇ ਸ਼ਹੀਦ ਬੱਚਿਆਂ ਲਈ ਹੋਏਗਾ ਜੀ, ਤੇ ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਗੁਰਦੀਪ ਸਿੰਘ ਸੰਧੂ ਵੀ ਆਪਣਾ ਪੂਰਾ ਲੈਕਚਰ ਕਰਨਗੇ। ਇਹਦੇ ਉਪਰ ਹੀ ਲਾਲ ਸਿੰਘ ਚੀਮਾ ਜੀ ਵੀ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਆ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਦਿਲ ਨੂੰ ਛੋਣ ਵਾਲਾ ਸ਼ਬਦ ਮਨਿੰਦਰ ਸਿੰਘ ਜੀ ਸ੍ਰੀ ਵਾਲਿਆਂ ਦਾ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬਹੁਤ ਦਰਦ ਭਰਿਆ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੀ। ਸੋ ਲਾਲ ਸਿੰਘ ਚੀਮਾ ਹੁਣੇ ਆਪਣੇ ਨਾਲ ਜੁੜ ਗਏ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ। ਤੇ ਲਓ ਪੇਸ਼ ਹੈ ਜੀ ਲਾਲ ਸਿੰਘ ਚੀਮਾ ਹੁਣੇ ਆ ਗਏ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਚੀਮਾ ਸਾਹਿਬ ਆਵਾਜ਼ ਆ ਰਹੀ ਜੀ?
1: ਤੁਸੀਂ ਭਾਰਤ ਦਾ ਦੌਰਾ ਕਰਕੇ ਆਏ ਆ, ਉਥੋਂ ਨਵੀਆਂ ਨਵੀਆਂ ਖਬਰਾਂ ਵੀ ਲਿਆਏ ਆ, ਤੇ ਇਹਨਾਂ ਖਬਰਾਂ ਤੋਂ ਪਹਿਲਾਂ ਖੱਕ ਸਾਹਿਬ ਜੀ ਦੇਖੋ, ਜਿਹੜੀਆਂ ਕੌਮਾਂ ਹੁੰਦੀਆਂ ਨਾ ਉਹ ਸ਼ਬਦ ਜਿਹੜੇ ਆ ਪੰਜਾਬੀ ਦੇ ਬਹੁਤੇ ਖੱਕ ਸਾਹਿਬ ਜੀ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਹੈ ਕਿ ਆਪਣੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਲੋਕ ਆ ਨਾ, ਕਹਿਣ ਦਾ ਮਤਲਬ ਮੇਰਾ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਉਹਨਾਂ ਦੇ ਕੋਲੋਂ ਜਿਹੜੀ ਪੰਜਾਬੀ ਭਾਸ਼ਾ ਇਹਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਉਹ ਗੁਆਚ ਚੁੱਕਿਆ ਜਾਂ ਬਦਲ ਦਿੱਤਾ ਗਿਆ ਜਾਂ ਖੋਹ ਲਿਆ ਗਿਆ। ਸ਼ਬਦ ਆਪਾਂ ਜਿਹੜੇ ਮਰਜ਼ੀ ਵਰਤ ਲਈਏ, ਪਰ ਮੁਸੀਬਤ ਇਸ ਗੱਲ ਦੀ ਆ ਕਿ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹ ਭੁੱਲਦੀ ਜਾ ਰਹੀ ਆ, ਤੇ ਜਿਹਦੇ ਕਾਰਨ ਸਾਡਾ ਸਮਾਜ ਆ ਜਿਹੜਾ ਉਹ ਫੇਰ ਤੋਂ ਉਲਝਦਾ ਜਾ ਰਿਹਾ। ਜਿਸ ਤਰ੍ਹਾਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ, ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ, ਤੇ ਇਹਦਾ ਕਾਰਨ ਇਹ ਹੁੰਦਾ ਖੱਕ ਸਾਹਿਬ ਜੀ, ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ। ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ, ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ। ਪਰ ਇਹ ਜ਼ਰੂਰੀ ਗੱਲ ਆ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ। ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ। ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ, ਤੇ ਉਹਦੇ ਨਾਲ ਫਿਰ ਜਿਹੜਾ ਖੱਕ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ, ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ, ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ, ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ। ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ। ਕਿਸ ਤਰ੍ਹਾਂ ਦੇਖੋ ਖੱਕ ਸਾਹਿਬ, ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿੱਚ ਹੋ ਰਿਹਾ ਨਾ, ਇਹੀ ਭਾਰਤ ਦੇ ਵਿੱਚ ਹੋਇਆ ਸੀਗਾ ਗੁਰੂ ਸਾਹਿਬਾਂ ਦੇ ਵੇਲੇ। ਐਨ ਸੇਮ ਇਹੀ ਚੀਜ਼ ਹੋਈ ਸੀਗੀ। ਦੇਖੋ ਕਿੱਦਾਂ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਮਾਰਿਆ ਜਾ ਰਿਹਾ, ਔਰ ਇਹੀ ਕੁਛ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿੱਚ, ਖੱਕ ਸਾਹਿਬ ਜੀ ਸਰਦੀਆਂ ਦਾ ਮਹੀਨਾ ਆ, ਔਰ ਉਹ ਜਿਹੜਾ ਬੁਰਜ ਆ ਉਹਦੇ ਬਾਰੇ ਇਹ ਦੱਸਿਆ ਜਾਂਦਾ ਖੱਕ ਸਾਹਿਬ ਜੀ ਕਿ ਭਾਰਤ ਵਿੱਚ ਜਦੋਂ ਮੁਗਲ ਬਾਦਸ਼ਾਹ ਜਿਹੜੇ ਸੀਗੇ ਨਾ, ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਗਰਮੀ ਲੱਗਦੀ ਸੀ ਤੇ ਉਹ ਇਧਰ ਸ਼ਿਮਲੇ ਵਗੈਰਾ ਜਾਂਦੇ ਹੁੰਦੇ ਸੀਗੇ, ਤੇ ਜਦੋਂ ਉਹ ਜਾਂਦੇ ਸੀਗੇ ਇਧਰ ਗਰਮੀਆਂ ਕੱਟਣ ਵਾਸਤੇ, ਕਿਉਂਕਿ ਇਧਰ ਠੰਡੀਆਂ ਤੁਹਾਨੂੰ ਪਤਾ ਉਹ ਬਰਫ਼ ਭਾਵੇਂ ਨਾ ਵੀ ਹੋਵੇ ਪਹਾੜਾਂ ਦੇ ਵਿੱਚ, ਪਰ ਫੇਰ ਵੀ ਉਹ ਹਵਾ ਠੰਡੀ ਆ ਜਿਹੜੀ ਉਹ ਆਉਂਦੀ ਆ, ਤੇ ਉੱਥੇ ਉਹਦਾ ਆਨੰਦ ਮਾਨਣ ਜਾਂਦੇ ਹੁੰਦੇ ਸੀ ਗਰਮੀਆਂ ਨੂੰ। ਤੇ ਇਹੀ ਜਿਹੜਾ ਜਿਹੜਾ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ, ਇੱਥੇ ਉਹ ਜਾ ਕੇ ਜਿਹੜੇ ਮੁਗਲ ਬਾਦਸ਼ਾਹ ਉਹ ਠਹਿਰਦੇ ਹੁੰਦੇ ਸੀਗੇ, ਔਰ ਇਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਸੀਗਾ ਜਿਹੜਾ ਬੁਰਜ ਸੀਗੇ ਕਿ ਉੱਥੇ ਗਰਮੀਆਂ ਨੂੰ ਵੀ ਤੁਹਾਨੂੰ ਵਧੀਆ ਠੰਡ ਵਰਗਾ ਮੌਸਮ ਰਵੇ। ਇਸ ਤਰ੍ਹਾਂ ਉਹ ਡਿਜ਼ਾਇਨ ਆ ਜਿਹੜਾ ਉਸ ਵੇਲੇ ਏਸੀ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਪਰ ਇਮਾਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਣਾ ਲੈਂਦੇ ਸੀ ਜਿਹੜੇ ਆਪਣੇ ਪੁਰਾਣੇ ਰਾਜ ਕਹਿ ਲਓ ਜਾਂ ਕੋਈ ਵੀ ਕਹਿ ਲਓ, ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਚੀਜ਼ ਨੂੰ ਠੰਡੀ ਕਿੱਦਾਂ ਰੱਖਣਾ ਆ। ਸੋ ਉਸ ਬੁਰਜ ਦੇ ਵਿੱਚ ਜਿੱਥੇ ਉਹ ਰਾਜੇ ਜਾ ਕੇ ਕੰਫਰਟੇਬਲ ਆਰਾਮ ਦੀ ਜਿਹੜੇ 2-4 ਦਿਨ ਉੱਥੇ ਰਹਿਣਾ ਹੁੰਦਾ ਸੀਗਾ ਸ਼ਿਮਲੇ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ, ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਤਿਆਰ ਕੀਤਾ ਜਾਂਦਾ ਸੀਗਾ। ਤੇ ਫੇਰ ਖੱਕ ਸਾਹਿਬ ਜੀ ਦੇਖੋ ਉਸ ਬੁਰਜ ਦੇ ਵਿੱਚ ਜਿਹੜਾ ਗਰਮੀਆਂ ਨੂੰ ਠੰਡਾ ਰਹਿੰਦਾ ਸੀ, ਸਿਆਲ ਮਹੀਨੇ ਉਸ ਬੁਰਜ ਦਾ ਕੀ ਹਾਲ ਹੋਊਗਾ, ਉੱਥੇ ਕਿੰਨੀ ਠੰਡ ਹੋਊਗੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇਖੋ 7 ਤੇ 9 ਸਾਲ ਦੀ ਉਮਰ
0: ਜੀ,
1: ਇਹ ਆਪਾਂ ਨੂੰ ਗੱਲ ਨਹੀਂ ਹੋਣੀ।
0: ਬਿਲਕੁਲ ਜੀ, ਬਹੁਤ ਬਹੁਤ ਮੁਸ਼ਕਿਲ ਆ ਜੀ
1: ਉਹਨਾਂ ਨੂੰ। ਤੁਸੀਂ ਇਹ ਦੇ ਕੇ ਉਹਨਾਂ ਦਾ ਖਾਣਾ ਪਾਣੀ ਬੰਦ ਕਰਕੇ, ਔਰ ਜਿਹੜਾ ਕੋਈ ਉਹਨਾਂ ਨੂੰ ਪਹੁੰਚਾਉਣ ਦੀ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ ਕੀ ਕੀਤੇ ਜਾਂਦੇ ਸੀ,
0: ਬਿਲਕੁਲ ਸਹੀ।
1: ਤੇ ਫੇਰ ਉਹਨਾਂ ਨੂੰ ਸ਼ਹੀਦੀਆਂ, ਦੇਖੋ ਕਿੰਨੇ ਬੇਕਿਰਕ ਲੋਕ ਆ ਜਿਹੜੇ ਖੱਕ ਸਾਹਿਬ ਦੀ ਜਿਹੜੀਆਂ ਰੂਲਿੰਗ ਪਾਰਟੀਆਂ, ਉਹ ਸਮਾਂ ਕੋਈ ਵੀ ਹੋਵੇ, ਅੱਜ ਵੀ ਉਹੀ ਕੁਛ ਹੋ ਰਿਹਾ,
0: ਬਿਲਕੁਲ ਜੀ।
1: ਔਰ ਬਹੁਤ ਵੱਡੀ ਤਾਦਾਦ ਦੇ ਵਿਚ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿਚ ਦੇਖ ਲੋ, ਗਾਜ਼ਾ ਦੇ ਵਿਚ ਦੇਖ ਲੋ ਕੀ ਹੋ ਰਿਹਾ, ਯੂਕਰੇਨ ਦੇ ਵਿਚ ਦੇਖ ਲੋ ਕੀ ਹੋ ਰਿਹਾ। ਇਨ੍ਹਾਂ ਲੋਕਾਂ ਨੂੰ ਖਾਕ ਸਾਹਿਬ ਜੀ ਇਸ ਗੱਲ ਦੀ ਸਮਝ ਨਹੀਂ ਹੈ। ਦੇਖੋ ਯੂਕਰੇਨ ਦੇ ਵਿਚ ਕਿਉਂਕਿ ਉਹ ਕੁਰਸੀ ਦੀ ਭੁੱਖ ਕਰਕੇ ਉਹਨੇ ਉਸ ਮੁਲਕ ਦਾ ਕਿੰਨਾ ਪਾਪ ਕਰ ਦਿੱਤਾ, ਇੱਕ ਸਿਰਫ ਕੁਰਸੀ ਵਾਸਤੇ। ਉਹ ਕਹਿ ਸਕਦਾ ਭਈ ਯਾਰ ਮੈਂ ਤਾਂ ਰੂਸ ਦਾ ਹਿੱਸਾ ਹੈਗਾ ਆ ਤੇ ਮੈਨੂੰ ਵੱਖ ਹੋਣ ਦੀ ਲੋੜ ਕੀ ਆ, ਮੈਨੂੰ ਇਧਰ ਜਾ ਕੇ ਸੀਏ ਪਾਸੇ ਕਦੇ ਯੂਰਪੀਅਨ ਯੂਨੀਅਨ ਨਾ ਕਦੇ ਕੈਨੇਡਾ ਨਾ ਕਦੇ ਅਮਰੀਕਾ ਨਾ ਮੈਨੂੰ ਜਾ ਕੇ ਰਲਣ ਦੀ ਕੀ ਲੋੜ ਹੈ ਜਦੋਂ ਮੇਰਾ ਗੁਆਂਢੀ ਦੇਸ਼ ਮੈਨੂੰ ਰੋਟੀ ਦਿੰਦਾ ਰਿਹਾ। 1917 ਤੋਂ ਲੈ ਕੇ ਜਦੋਂ ਉਹ 21 ਦੇ ਵਿਚ 22 ਦੇ ਵਿਚ ਉਹ ਇਕੱਠੇ ਹੋ ਗਏ ਸੀ ਜਿਹੜੀ ਸੋਵੀਅਤ ਯੂਨੀਅਨ ਸੀ, ਬੜੇ ਸੋਹਣੇ ਖੁਸ਼ਹਾਲ ਲੋਕ ਰਹਿੰਦੇ ਸੀ ਉੱਥੇ।
0: ਬਿਲਕੁਲ
1: ਇਸ ਵੇਲੇ ਵੀ ਜਿਹੜੀ ਉੱਥੇ ਲੜਾਈ ਆ ਪਿਊਟਨ ਦੀ, ਔਰ ਖਬਰਾਂ ਆਪਾਂ ਹੈਗੀਆਂ ਕਾਫੀ, ਉਹਦੇ ਵਿਚ ਉਹ ਇਹੀ ਕਹਿ ਰਿਹਾ, ਉਹ ਕਹਿੰਦਾ ਮੈਂ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਕਹਿੰਦਾ ਮੈਂ ਲੜਾਈ ਮੇਰੀ ਇਸ ਗੱਲ ਦੀ ਨੀ ਕਿ ਮੈਂ ਤੁਹਾਡੀ ਧਰਤੀ ਕਹਾਉਣੀ, ਮੇਰੀ ਲੜਾਈ ਇਸ ਗੱਲ ਦੀ ਆ ਕਿ ਜਿਹੜੀ ਇਹ ਲੜਾਈ ਆ ਇਹ ਸ਼ੁਰੂ ਕਿੱਥੋਂ ਹੋਈ ਆ, ਮੈਂ ਉਹਨੂੰ ਖਤਮ ਕੀਤੇ ਤੋਂ ਬਿਨਾਂ ਲੜਾਈ ਬੰਦ ਨਹੀਂ ਕਰਨੀ।
0: ਬਿਲਕੁਲ ਸਹੀ,
1: ਉਹਦੇ ਵਿਚ ਰੌਲਾ ਇਹੀ ਉਹ ਕਹਿ ਰਿਹਾ ਕਿ ਜਿੰਨਾ ਚਿਰ ਯੂਕਰੇਨ ਉਹਨਾਂ ਦੇ ਨਾਲ ਰਲਣ ਦੀ ਗੱਲ ਕਰਦਾ ਯੂਰਪੀਅਨ ਦੇ ਨਾਲ, ਉਹਨਾਂ ਚਿਰ ਮੈਂ ਲੜਾਈ ਬੰਦ ਨਹੀਂ ਕਰਨੀ। ਮੈਂ ਜਾਂ ਬਾਈ ਜੋਰ ਜੀ ਨੂੰ ਆਪਾਂ ਕਹਿੰਦੇ ਹਾਂ, ਚਾਹੇ ਮੈਨੂੰ ਜੋਰ ਲਾਉਣਾ ਪਵੇ ਤੇ ਚਾਹੇ ਸ਼ਾਂਤੀ ਨਾਲ ਜਦੋਂ ਮਰਜ਼ੀ ਬਹਿ ਕੇ ਨਜਿੱਠ ਲਓ ਤੇ ਆਪਾਂ ਇਹ ਲੜਾਈ ਉਸੇ ਵੇਲੇ ਬੰਦ ਕਰ ਦੇਣੀ। ਸੋ ਇਹੀ ਜਿਹੜੀਆਂ ਗੱਲਾਂ ਵਾਪਰਿਆ ਭਾਰਤ ਦੇ ਵਿਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ। ਖੱਕ ਸਾਹਿਬ ਜੀ ਕਈ ਵਾਰੀ ਇਸ ਤਰ੍ਹਾਂ ਹੈ ਕਿ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਕਿਲ੍ਹਾ ਛੱਡ ਦਿੱਤਾ ਉੱਥੇ ਘੇਰਾ ਪੈ ਗਿਆ ਸੀਗਾ ਉਹ 8 ਮਹੀਨੇ, ਉਹਨਾਂ ਦੇ ਹਾਲਾਤ ਜੇ ਆਪਾਂ ਦੇਖੀਏ ਖੱਕ ਸਾਹਿਬ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ 8 ਮਹੀਨੇ ਜਿਸ ਜਗ੍ਹਾ ਦੇ ਅੰਦਰ ਨਾ ਪਾਣੀ ਨਾ ਕੋਈ ਖਾਣ ਦੀ ਚੀਜ਼ ਨਾ ਕੋਈ ਹੋਰ ਤੁਹਾਨੂੰ ਭੇਜਿਆ ਨਾ ਜਾਵੇ ਤੇ ਉਹਨਾਂ ਦੇ ਹਾਲਾਤ ਦੇਖੋ ਕੀ ਹੋਣਗੇ।
0: ਬਿਲਕੁਲ ਜੀ।
1: ਔਰ ਦੂਸਰੇ ਪਾਸੇ ਖੱਕ ਸਾਹਿਬ ਜੀ ਉਹਨਾਂ ਦੇ ਹਾਲਾਤ ਜਿੰਨੇ ਵੀ ਭੈੜੇ ਸੀ, ਇਸ ਤਰ੍ਹਾਂ ਵੀ ਉੱਥੇ ਕਿਹਾ ਜਾਂਦਾ ਕਿ ਪਾਣੀ ਦੀ ਘੁੱਟ ਨੂੰ ਇੱਕ ਵਾਰੀ 4 ਸਿੰਘ ਕਿਲੇ ਦੇ ਵਿਚੋਂ ਨਿਕਲੇ ਤੇ ਉਹ ਪਾਣੀ ਦੀ ਘੁੱਟ ਨੂੰ ਬਾਹਰ ਤਰਸਦੇ ਪਾਣੀ ਲੈਣ ਗਏ ਸੀਗੇ ਚਾਰ, ਤੇ ਚਾਰਾਂ ਚੋ 2 ਜਿਹੜੇ ਸੀਗੇ ਉਹ ਵਾਪਸ ਮੁੜੇ, ਜਿਹੜੇ ਦੂਸਰੇ 2 ਸੀ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ। ਤੇ ਪਾਣੀ ਵੀ ਦੇਖੋ ਇੱਕ ਪਾਸੇ ਤੁਹਾਡੇ ਫੌਜ ਮਗਰ ਲੱਗੀ ਹੈ ਤੇ ਤੁਸੀਂ ਕਿੰਨਾ ਕੁ ਪਾਣੀ ਲੈ ਕੇ ਆ ਜਾਓਗੇ?
0: ਬਿਲਕੁਲ ਜੀ ਬਿਲਕੁਲ।
1: ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ। ਉੱਥੇ ਹਾਥੀ ਵੀ ਮਰ ਗਿਆ ਸੀ, ਜਿਹੜਾ ਹਾਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿੱਤਾ ਸੀਗਾ ਭੁੱਖ ਦੇ ਦੁੱਖੋਂ, ਉਹ ਵੀ ਮਰ ਗਿਆ ਸੀਗਾ। ਔਰ ਉੱਥੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਉਹ ਕਹਿੰਦੇ ਭਈ ਭੁੱਖ ਦੇ ਦੁੱਖੋਂ ਉਹਨਾਂ ਦੀ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਹੱਡੀਆਂ ਤੋਂ ਵੱਖਰਾ ਹੋਣ ਲੱਗ ਗਿਆ ਸੀ।
0: ਬਿਲਕੁਲ ਜੀ।
1: ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸੀ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇੰਨੇ ਤਸ਼ੱਦਦ ਜਿਹੜੇ ਦੁਨੀਆਂ ਦੇ ਲੋਕਾਂ ਦੇ ਉੱਪਰ ਢਾਉਂਦੇ ਆ, ਇਹਨਾਂ ਦਾ ਇਸ ਦੁਨੀਆਂ ਵਿਚ ਜੀਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਇਹਨਾਂ ਨੂੰ ਇਸ ਧਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ
0: ਜੀ।
1: ਪਰ ਖਤਮ ਕਰਨ ਵਾਸਤੇ ਖੱਕ ਸਾਹਿਬ ਬਹੁਤ ਸਰਮਾਇਆ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਕੋਈ ਵੀ ਕੰਮ ਕਰਨ ਵਾਸਤੇ ਫਲਸਫਾ ਚਾਹੀਦਾ ਹੁੰਦਾ। ਫਲਸਫਾ ਜਿਹੜਾ ਆ ਉਹਨੂੰ ਹੀ ਆਪਾਂ ਪੰਜਾਬੀ ਭਾਸ਼ਾ ਚ ਮੰਤਰ ਕਹਿੰਦੇ ਹਾਂ ਤੇ ਜਿਹੜਾ ਪੰਜਾਬੀ ਸਮਾਜ ਆ ਉਹ ਕਹਿੰਦੇ ਅਸੀਂ ਮੰਤਰ ਨੂੰ ਮੰਨਦੇ ਹੀ ਨਹੀਂ। ਸੋ ਇੱਥੋਂ ਤੀਕਰ ਸਾਡੀ ਭਾਸ਼ਾ ਹੈ ਜਿਹੜੀ ਖੱਕ ਸਾਹਿਬ ਜੀ ਉਹ ਖਤਮ ਹੋ ਚੁੱਕੀ ਆ ਕਿ ਜਦੋਂ ਸਾਨੂੰ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਨਹੀਂ ਆਉਂਦੇ ਤਾਂ ਅਸੀਂ ਲੜਾਂਗੇ ਕਾਹਦੀ ਖਾਤਰ ਜਾਂ ਅਸੀਂ ਕਰਾਂਗੇ ਕੀ?
0: ਉਹ ਗੱਲ ਚੀਮਾ ਸਾਹਿਬ ਉਹ ਰਹਿ ਹੀ ਨਹੀਂ ਗਿਆ ਜੀ। ਜੋ ਉਹ ਉਸ ਵੇਲੇ ਜੋਸ਼ ਹੁੰਦਾ ਸੀ ਨਾ ਕੌਮ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਾਂ ਸਾਡੇ ਗੁਰੂਆਂ ਦੇ ਟਾਈਮ ਬਹੁਤ ਜੋਸ਼ ਔਰ ਬਹੁਤ ਸਿਆਣੇ ਉਸ ਵੇਲੇ ਲੋਕ ਸੀ। ਹੁਣ ਤੇ ਟੁਕੜਾਪੰਦੀ, ਹੁਣ ਜੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਵਿਚ ਜਿਹੜੇ ਵੀ ਉੱਥੇ ਮਸਤਕ ਹੋਣ ਜਾਂਦੇ ਆ ਉਹ ਮੋਟਰਸਾਈਕਲਾਂ ਤੇ ਹੂੜ ਪੁੱਟਦੇ ਆ ਔਰ ਉਹ ਕੁੜੀਆਂ ਜਾਂਦੀਆਂ ਉਹਨਾਂ ਤੱਕ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ, ਕਿੱਥੇ ਰਹਿ ਗਏ ਉਹ ਲੋਕ ਚੀਮਾ ਸਾਹਿਬ?
1: ਬਿਲਕੁਲ ਬਿਲਕੁਲ, ਖਤਮ ਹੋ ਗਿਆ ਉਹ ਸਾਰਾ ਸਿਲਸਿਲਾ, ਸਾਰਾ ਜਿਹੜਾ ਮੰਤਰ ਸੀ ਉਹ ਖਤਮ ਹੋ ਗਿਆ ਕਿ ਤੁਸੀਂ ਖੱਕ ਸਾਹਿਬ ਕਿੱਡੀ ਕੁ ਗੱਲ ਆ, ਲੋਕ ਕਾਮ ਵਾਸਨਾ ਦੇ ਵਿਚ ਇੰਨੀ ਬੁਰੀ ਤਰ੍ਹਾਂ ਫਸ ਚੁੱਕੇ ਆ, ਇਹ ਕਿੱਡੀ ਕੁ ਗੱਲ ਆ ਕਿਸੇ ਦੀ ਭੈਣ ਨੂੰ ਜਾਂ ਧੀ ਨੂੰ ਕਿਸੇ ਨੂੰ ਛੇੜਨਾ, ਉਹਦਾ ਮਖੌਲ ਅਡਾਉਣਾ, ਇਹ ਬਹੁਤ ਜਿਹੜੀਆਂ ਘਟੀਆ ਗੱਲਾਂ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਤਾਂ ਇਹ ਸਮਾਜ ਨੇ ਤਰੱਕੀ ਕਰਨੀ ਆ। ਤੇ ਜਿਹੜੇ ਹਾਲਾਤ ਉਸ ਵੇਲੇ ਹੋਏ ਸੀ, ਨਹੀਂ ਤਾਂ ਉਹ ਹਾਲਾਤ ਆ ਜਿਹੜੇ ਹੁਣ ਵੀ ਹੋ ਰਹੇ ਆ ਖੱਕ ਸਾਹਿਬ ਜੀ, ਜਿੰਨੇ ਆਪਣੇ ਮੁੰਡੇ ਉੱਥੇ ਜੇਲ੍ਹਾਂ ਦੇ ਵਿਚ ਬੈਠੇ ਆ ਜਿਹੜੇ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਆਪਣੀ ਕੈਦ ਵੀ ਕੱਟ ਲਈ, ਦਸ ਦਸ ਸਾਲ ਹੋ ਗਏ ਕਈਆਂ ਨੂੰ, ਉਹਨਾਂ ਦੀ ਕੈਦ ਖਤਮ ਹੋਣ, ਉਹਨਾਂ ਨੂੰ ਜੇਲਾਂ ਦੇ ਵਿੱਚ ਬਿਠਾ ਲਿਆ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ
1: ਉਹਨਾਂ ਨੂੰ ਬਾਹਰ ਨੀ ਨਿਕਲਣਾ. ਇਹ ਸਾਰਾ ਕੁਛ ਆ ਜਿਹੜਾ, ਇਹ ਉਹੀ ਤਰੀਕਾ ਥੋੜਾ ਜਿਹਾ ਬਦਲ ਗਿਆ ਆ, ਪਰ ਹੈ ਉਹੀ ਕੁਛ ਹੋ ਰਿਹਾ ਜੋ ਮੁਗਲ ਦੇਸ਼ ਦੇ ਲੋਕਾਂ ਨਾਲ ਕਰ ਰਹੇ ਸੀਗੇ. ਹੁਣ ਸਾਡੇ ਆਪਣੇ ਜਿਹੜੇ ਲੋਕ ਆ ਉਹ ਸਾਡੇ ਆਪਣਿਆਂ ਦੇ ਨਾਲ ਕਰ ਰਹੇ. ਜਦੋਂ ਇਸ ਹਾਲਾਤਾਂ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਮਾਜ ਪਹੁੰਚ ਜਾਂਦਾ, ਉਹ ਫਿਰ ਬਹੁਤਾ ਚਿਰ ਅਟਕਦਾ ਨਹੀਂ ਹੁੰਦਾ. ਉੱਥੇ ਦੋ ਗੱਲਾਂ ਹੁੰਦੀਆਂ, ਜਾਂ ਤਾਂ ਮੁੜ ਕੇ ਕ੍ਰਾਂਤੀ ਆਊਗੀ, ਜਾਂ ਫਿਰ ਸਮਾਜ ਜਿਹੜਾ ਖਤਮ ਹੋ
0: ਜਾਊਗਾ. ਬਿਲਕੁਲ ਸਹੀ ਕਹਿ ਰਹੇ
1: ਹੋ. ਸੋ ਇਹਦੇ ਵਿੱਚ ਆ ਜਿਹੜਾ ਸਾਡੇ ਲੋਕਾਂ ਨੂੰ ਖੱਖ ਸਾਹਿਬ, ਜਿਹੜੇ ਸਧਾਰਨ ਪੰਜਾਬੀ ਦੇ ਸ਼ਬਦ ਆ, ਮੈਂ ਇੱਕ ਇੱਥੇ ਮੇਰੇ ਵਧੀਆ ਦੋਸਤ ਆ, ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ ਖੱਖ ਸਾਹਿਬ, ਉਸ ਮੁੰਡੇ ਦੇ ਨਾਲ ਉਹਦੇ ਨਾ ਖੇੜਾ ਸਾਹਿਬ, ਉਹਦੀ ਜਿਹੜੀ ਮਿਸਿਜ ਆ ਉਹ ਨਰਸ ਸੀਗੀ ਇੰਡੀਆ ਦੇ ਵਿੱਚ, ਇੰਡੀਆ ਤੋਂ ਮਤਲਬ ਨਰਸਿੰਗ ਕਰਕੇ ਆਈ ਸੀ. ਉਹ ਵਿਚਾਰੀ ਤੋਂ ਉਹਨੂੰ ਮੇਰਾ ਖਿਆਲ ਆ ਹੋ ਗਿਆ ਹੁਣ ਇੱਥੇ ਕੋਈ 15 ਸਾਲ ਹੋ ਗਿਆ ਹੁਣੇ
0: ਜੀ.
1: ਤੇ ਜਦੋਂ ਤੋਂ ਮੈਂ ਉਹਨੂੰ ਲੜਕੀ ਨੂੰ ਜਾਣਦਾ ਆ, ਉਹਦੀ ਜਿਹੜੀ ਘਰੋਂ ਆ, ਤੇ ਉਹਦੇ ਤੋਂ ਖੱਖ ਸਾਹਿਬ ਜਿਹੜਾ ਆਰ ਐਨ ਦਾ ਇੱਥੇ ਟੈਸਟ ਨਹੀਂ ਪਾਸ ਹੋਇਆ ਸੀ.
0: ਦੱਸੋ
1: 15 ਸਾਲ ਲੱਗੀ ਰਹੀ ਵਿਚਾਰੀ. ਤੇ ਹੁਣ ਆ 2-3 ਹਫ਼ਤੇ ਦੀ ਗੱਲ ਆ, ਤੇ ਉਹ ਉਹਨੇ ਟੈਸਟ ਪਾਸ ਕਰ ਲਿਆ. ਤੇ ਮੈਨੂੰ ਉਹ ਮੁੰਡੇ ਦਾ ਫੋਨ ਆਇਆ, ਕਹਿੰਦਾ ਬਈ ਉਹਨੇ, ਮੈਂ ਕਿਹਾ ਯਾਰ ਸ਼ਾਬਾਸ਼ੇ, ਚਲੋ ਬਹੁਤ ਵਧੀਆ ਹੋਇਆ. ਤੇ ਉਹਦੇ ਨਾਲ ਗੱਲਾਂ ਖੱਖ ਸਾਹਿਬ, ਉਹ ਵੀ ਜਿੱਦਾਂ ਸਾਡੀ ਸੋਚ ਦਾ ਬੰਦਾ ਹੈਗਾ, ਤੇ ਉਹਦੇ ਨਾਲ ਗੱਲਾਂ ਚੱਲ ਪਈਆਂ. ਤੇ ਉਹਨੂੰ ਇਹ ਜਿਹੜਾ ਤੁਸੀਂ ਦੇਖੋ ਖੱਖ ਸਾਹਿਬ ਜੀ, ਜਿਹੜਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ ਆ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਜਦੋਂ ਭਾਸ਼ਾ ਭੁੱਲ ਜਾਂਦੀ ਆ, ਤੇ ਉਹਦੇ ਆਪਾਂ ਅਰਥ ਹੀ ਗਲਤ ਕਰਦੇ ਆ. ਹੁਣ ਗੱਲ ਇਸ ਤਰ੍ਹਾਂ ਆ ਖੱਖ ਸਾਹਿਬ ਜੀ, ਕਿ ਜਿਹੜੀ ਅਰਦਾਸ ਹੁੰਦੀ ਆ ਨਾ ਅਰਦਾਸ, ਉਹ ਮੁੰਡਾ ਬੜਾ ਸੋਝਿਆ ਹੋਇਆ ਇੱਥੋਂ ਵੀ, ਉਹਨੇ ਇੱਥੇ ਦੇ ਕਾਲਜਾਂ ਦਾ ਪੜਿਆ ਹੋਇਆ ਵੀ ਆ, ਐਸੀ ਗੱਲ ਨੀ. ਤੇ ਉਹਨੂੰ ਮੈਂ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਯਾਰ ਆਪਣੇ ਜਿਹੜੇ ਆ ਬਹੁਤ ਸਾਰੇ ਤਰੀਕੇ ਆ. ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਾ ਕੇ, ਪਹਿਲੀ ਗੱਲ ਤਾਂ ਇਹ ਆ ਕਿ ਅਰਦਾਸ ਹੁੰਦੀ ਕੀ ਆ, ਅਰਦਾਸ ਦੇ ਅਰਥ ਕੀ ਹੁੰਦੇ ਆ. ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਵੀ ਸੱਜਣਾ ਅਰਦਾਸ ਦੇ ਅਰਥ ਕੀ ਹੁੰਦੇ, ਕੀ ਕਹਿੰਦੇ, ਕਿਹੜੀ ਗੱਲ ਨੂੰ ਕਹਿੰਦੇ ਆਪਾਂ ਅਰਦਾਸ ਕਰਨਾ. ਉਹ ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ. ਮੈਂ ਕਿਹਾ ਬਈ ਚਲੋ ਜੇ ਮੈਂ ਦੱਸਦਾ, ਤੇ ਅਰਦਾਸ ਆ ਜਿਹੜੀ ਖੇੜਾ ਸਾਹਿਬ ਜੀ, ਜੇ ਆਪਾਂ ਇਹਦੇ
0: ਖੇੜਾ ਸਾਹਿਬ ਛੱਡ ਦਿਓ ਜੀ, ਹੁਣ ਮੁੜ ਕੇ ਆ ਗਿਆ ਮੈਂ
1: ਜੀ ਠੀਕ ਆ ਖੱਖ ਸਾਹਿਬ. ਤੇ ਉਹ ਗੱਲ ਇਸ ਤਰ੍ਹਾਂ ਆ ਕਿ ਅਰਦਾਸ ਦਾ ਮਤਲਬ ਦਾਸ ਮੈਂ ਨਹੀਂ ਹੁੰਦਾ ਕਿਸੇ ਦਾ ਨੌਕਰ ਬਣਨਾ, ਕਿਸੇ ਦਾ ਗੁਲਾਮ ਵੀ ਕਹਿੰਦੇ ਆ ਇਹਨੂੰ.
0: ਬਿਲਕੁਲ.
1: ਕਿਸੇ ਦੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ, ਕਿਸੇ ਅੱਗੇ ਝੁੱਕ ਕੇ, ਉਹਦਾ ਗੁਲਾਮ ਬਣ ਕੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਤੇਰਾ ਗੁਲਾਮ ਹੈ, ਮੇਰੀ ਆਹ ਅਰਜ ਆ ਤੇਰੇ ਸਾਹਮਣੇ, ਇਹਨੂੰ ਪੂਰਾ ਕਰੋ ਕਿਰਪਾ ਕਰਕੇ. ਉਹਨੂੰ ਅਸੀਂ ਕਹਿੰਦੇ ਹਾਂ ਦਾਸ ਮੈਂ ਨੌਕਰ ਹੁੰਦਾ, ਔਰ ਮੈਂ ਹੁੰਦਾ ਦੂਸਰਿਆਂ ਦੇ, ਦੂਸਰਿਆਂ ਦੇ ਅੱਗੇ ਝੁਕਣਾ, ਉਹਨੂੰ ਕਹਿੰਦੇ ਆ ਅਰਦਾਸ. ਅੱਛਾ ਹੁਣ ਕੀ ਆ ਖੱਖ ਸਾਹਿਬ ਜੀ, ਜਿਹੜੀ ਅਰਦਾਸ ਆ, ਅਰਦਾਸ ਕਰਨ ਦਾ ਢੰਗ ਜਿਹੜਾ, ਜਦੋਂ ਆਪਾਂ ਅਰਦਾਸ ਕਰਦੇ ਆ, ਪਹਿਲੇ 4 ਸ਼ਬਦ ਅਰਦਾਸ ਦੇ
0: ਜੀ,
1: ਉਹਨਾਂ ਦੇ ਜਿਹੜੇ ਅਰਥ ਆ, ਬਹੁਤ ਸਾਡੇ ਸੱਜਣਾਂ ਨੂੰ ਨਹੀਂ ਪਤਾ. ਜਿਹੜੇ ਪਹਿਲੇ 4 ਸ਼ਬਦ ਆ, ਪਹਿਲਾ ਸ਼ਬਦ ਸਭ ਤੋਂ ਹੈਗਾ ਪ੍ਰਥਮ
0: ਜੀ.
1: ਔਰ ਇਸ ਤੋਂ ਪਹਿਲਾਂ ਆਪਾਂ ਇਹ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਈਏ ਕਿ ਜਿਹੜੀ ਅਰਦਾਸ ਆ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ.
0: ਹਾਂਜੀ,
1: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ. ਔਰ ਕਈ ਸੱਜਣੇ ਜਿਹੜੇ ਕਹਿੰਦੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਨੀ ਲਿਖੀ, ਉਹਨਾਂ ਤੋਂ ਬਾਅਦ ਲਿਖੀ ਆ, ਪਰ ਨਹੀਂ, ਇਹ ਗੱਲ ਆ ਜਿਹੜੀ, ਇਹ ਜਿਹੜੀ ਭੱਟਾਂ ਦੀਆਂ ਹੈਗੀਆਂ ਸੀ ਬਹੀਆਂ, ਜਿਹਨੂੰ ਆਪਾਂ ਅੱਜ ਕੱਲ ਜਰਨਲ ਕਹਿ ਦਿੰਦੇ ਆ, ਉਹਦੇ ਵਿੱਚ ਦਰਜ ਆ ਇਹ ਗੱਲ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਲਿਖੀ. ਚਾਹ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਕੀ ਅਰਦਾਸ ਦੇ ਵਿੱਚ, ਸਭ ਤੋਂ ਪਹਿਲਾ ਸ਼ਬਦ ਉਹ ਕਹਿੰਦੇ ਪ੍ਰਥਮ ਮੈਨੇ ਸਭ ਤੋਂ ਪਹਿਲਾਂ, ਪ੍ਰਥਮ ਮੈਨੇ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਖੱਖ ਸਾਹਿਬ ਜੀ, ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੁਰਦੁਆਰੇ ਦੇ ਪ੍ਰੇਮੀ ਵੀ ਆ, ਅਰਦਾਸ ਕਰਦੇ ਵੀ ਆ, ਉਹ ਪੜ੍ਹਦੇ ਵੀ ਆ, ਸੱਚੇ ਦਿਲੋਂ ਵੀ ਕਰਦੇ ਆ, ਕਈ ਝੂਠੇ ਦਿਲੋਂ ਵੀ ਹੋਣਗੇ ਕਰਦੇ, ਤੇ ਉਹਨਾਂ ਨੂੰ ਵੀ ਖੱਖ ਸਾਹਿਬ ਜੀ ਜਿਹੜੇ ਅਰਦਾਸ ਦੇ ਜਿਹੜੇ ਪਹਿਲੇ 4 ਸ਼ਬਦ ਆ, ਉਹਨਾਂ ਦੇ ਅਰਥਾਂ ਦਾ ਨਹੀਂ ਪਤਾ. ਦੂਸਰਾ ਸ਼ਬਦ ਆ, ਪਹਿਲਾ ਸ਼ਬਦ ਹੈਗਾ ਜਿਹੜਾ, ਉਹ ਹੈਗਾ ਪ੍ਰਥਮ, ਪ੍ਰਥਮ ਮੈਨੇ ਹੁੰਦਾ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ, ਉਹ ਹੈਗਾ ਭਗੌਤੀ. ਹੁਣ ਖੱਖ ਸਾਹਿਬ ਜਿਹੜਾ ਭਗੌਤੀ ਸ਼ਬਦ ਆ, ਬਹੁਤ ਸਾਰੇ ਸੱਜਣੇ ਆ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ, ਉਹ ਕਹਿੰਦੇ ਆ ਭਗੌਤੀ ਉਹ ਹਿੰਦੂਆਂ ਦੀ ਦੇਵੀ ਸੀ, ਕਈ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਤਲਵਾਰ ਆ ਇਹਨੂੰ ਭਗੌਤੀ ਦੱਸਿਆ
0: ਜੀ,
1: ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ. ਆਪਾਂ ਜਿਹੜੇ ਭਗੌਤੀ ਸ਼ਬਦ ਆ, ਇਹਦੇ ਜੇ ਇਹਨੂੰ ਬ੍ਰੇਕ ਡਾਊਨ ਕਰੀਏ ਸ਼ਬਦ ਨੂੰ, ਤੇ ਇਹ ਸ਼ਬਦ ਬਣੂਗਾ, ਇੱਕ ਸ਼ਬਦ ਹੁੰਦਾ ਪੰਜਾਬੀ ਦੇ ਵਿੱਚ ਭਾਗ
0: ਜੀ,
1: ਭਾਗ ਦਾ ਮਤਲਬ ਹੁੰਦਾ ਫੁੱਲਣਾ ਤੇ ਫਲਣਾ। ਜਦੋਂ ਅੱਗੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜੱਟਾਂ ਜਿਮੀਦਾਰਾਂ ਦੀ ਕਿਸੇ ਦੀ ਸ਼ਾਦੀ ਹੁੰਦੀ ਸੀਗੀ ਤਾਂ ਉੱਥੇ ਅਮਰਾਸੀ ਆਉਂਦੇ ਹੁੰਦੇ ਸੀਗੇ ਤੇ ਉਹ ਆ ਕੇ ਕਹਿੰਦੇ ਹੁੰਦੇ ਸੀਗੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜਿਹੜੀ ਵਿਆਹੀ ਆਈ ਆ ਇਹ ਜਿਹੜੀ ਆ ਇਹ ਭਾਗਾਂ ਵਾਲੀ ਹੋਵੇ। ਤੇ ਇਹ ਜਿਹੜਾ ਭਾਗ ਸ਼ਬਦ ਆ, ਭਾਗ ਦਾ ਸ਼ਬਦ ਹੁੰਦਾ ਵੀ ਉਹ ਵਧੇ ਫੁੱਲੇ, ਉਹਨੂੰ ਫਲ ਲੱਗਣ ਤੇ ਫੁੱਲ ਲੱਗਣ, ਫਰੂਟਫੁੱਲ ਨੇ ਅੰਗਰੇਜ਼ੀ ਚ ਕਹਿੰਦੇ ਆਪਾਂ ਸ਼ਬਦ। ਸੋ ਉਹ ਕਹਿੰਦੇ ਕੀ ਸੀਗੇ, ਜਦੋਂ ਉਹ ਢੋਲਾ ਢੋਲਾ ਕੇ ਵਜਾਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਭਾਗਾਂ ਵਾਲੀ ਹੋਵੇ ਤੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜੇ ਕੋਈ ਬੱਚਾ ਜੰਮਿਆ ਉਦੋਂ ਵੀ ਆਉਂਦੇ ਹੁੰਦੇ ਸੀਗੇ, ਉਹ ਲੋਹੜੀ ਲੈਣ ਵੀ ਆਉਂਦੇ ਹੁੰਦੇ ਸੀਗੇ ਤੇ ਉਦੋਂ ਵੀ ਕਹਿੰਦੇ ਸੀਗੇ ਬੱਚਾ ਭਾਗਾਂ ਵਾਲਾ ਹੋਵੇ, ਕਰਮਾਂ ਵਾਲਾ ਹੋਵੇ। ਹੁਣ ਭਾਗ ਜਿਹੜਾ ਸ਼ਬਦ ਆ, ਭਾਗ ਦੇ ਅਰਥ ਹੁੰਦੇ ਆ ਵਧਣਾ ਫੁੱਲਣਾ
0: ਜੀ।
1: ਅੱਛਾ, ਹੁਣ ਭਾਗ ਦੇ ਨਾਲ ਆਪਾਂ ਸ਼ਬਦ ਜੋੜ ਦੇਣਾ, ਜਿੱਦਾਂ ਇੰਗਲਿਸ਼ ਭਾਸ਼ਾ ਆ ਜਿਹੜੀ ਖਾਖ ਸਾਹਿਬ ਜੀ, ਉਹਦੇ ਵਿੱਚ ਜਿਹੜੇ ਹੁੰਦੇ ਆ ਨਾ ਅੰਗਰੇਜ਼ੀ ਦੇ ਵਿੱਚ ਉਹਨੂੰ ਐਡਜੈਕਟਿਵ ਕਹਿੰਦੇ ਆ ਅਮਰੀਕਨ ਅੰਗਰੇਜ਼ੀ ਦੇ ਵਿੱਚ, ਤੇ ਜਿਹੜੀ ਭਾਰਤ ਵਾਲੀ ਅੰਗਰੇਜ਼ੀ ਉਹਦੇ ਚ ਉਹਨਾਂ ਨੂੰ ਕਹਿੰਦੇ ਆ ਐਡਜੈਕਟਿਵ। ਅਮਰੀਕਨ ਅੰਗਰੇਜ਼ੀ ਦੇ ਵਿੱਚ ਉਹਨੂੰ ਐਡਜੈਕਟਿਵ ਕਹਿੰਦੇ ਆ, ਸਪੈਲਿੰਗ ਸੇਮ ਆ, ਲਿਖਣ ਚ ਸੇਮ ਆਉਂਦੇ ਆ
0: ਜੀ।
1: ਅੱਛਾ, ਉਹ ਜਿਹੜਾ ਐਡਜੈਕਟਿਵ ਸ਼ਬਦ ਆ ਉਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਵਿਸ਼ੇਸ਼ਣ।
0: ਬਿਲਕੁਲ,
1: ਵਿਸ਼ੇਸ਼ਣ ਦੇ ਅਰਥ ਹੁੰਦੇ ਆ ਕਿਸੇ ਵੀ ਚੀਜ਼ ਦੇ ਗੁਣ ਜਾਂ ਔਗਣ ਦੱਸਣ ਵਾਲਾ ਜਿਹੜਾ ਸ਼ਬਦ ਆ ਉਹਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ। ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹਨੂੰ ਕਹਿੰਦੇ ਆ ਐਡਜੈਕਟਿਵ। ਹੁਣ ਕੀ ਆ, ਜਿਹੜੇ ਐਡਜੈਕਟਿਵ ਹੁੰਦੇ ਆ ਇਹਨਾਂ ਦੀਆਂ ਗਾਹਾਂ ਡਿਗਰੀਆਂ ਹੁੰਦੀਆਂ, ਦਰਜੇ ਹੁੰਦੇ ਆ ਇਹਨਾਂ ਦੇ। ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕਹਿਣਾ ਆ ਗੁੱਡ ਆ
0: ਜੀ,
1: ਉਹਦੀ ਪਹਿਲੀ ਡਿਗਰੀ ਆ। ਜੇ ਆਪਾਂ ਕਹਿਣਾ ਇਹ ਵਧੀਆ ਆ, ਉਹਦੇ ਨਾਲੋਂ ਵਧੀਆ ਆ, ਤੇ ਫੇਰ ਆਪਾਂ ਉੱਥੇ ਸੈਕੰਡ ਡਿਗਰੀ ਵਰਤਣੀ ਆ, ਉਹਨੂੰ ਕਹਿੰਦੇ ਆ ਬੈਟਰ। ਪਹਿਲਾਂ ਪਹਿਲੀ ਡਿਗਰੀ ਗੁੱਡ, ਦੂਸਰੀ ਡਿਗਰੀ ਬੈਟਰ, ਤੇ ਤੀਸਰੀ ਡਿਗਰੀ ਬੈਸਟ। ਸੋ ਇਹ ਤਿੰਨ ਡਿਗਰੀਆਂ, ਤਿੰਨ ਦਰਜੇ ਹੋ ਗਏ। ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਸਹੱਪਣ ਨੂੰ ਜਾਂ ਔਗਣ ਨੂੰ ਦੱਸਣਾ, ਤਿੰਨ ਡਿਗਰੀਆਂ ਦੇ ਵਿੱਚ ਆਪਾਂ ਦੱਸਦੇ ਆਮ ਕਰਕੇ, ਪਰ ਇਹਦੀ ਡਿਗਰੀ ਚੌਥੀ ਵੀ ਹੈਗੀ ਆ। ਹੁਣ ਕੀ ਆ ਖੱਖ ਸਾਹਿਬ ਜੀ, ਜਦੋਂ ਜਿਹੜਾ ਭਾਗ ਸ਼ਬਦ ਆ ਜੇ ਉਹਦੀ ਆਪਾਂ ਤੀਸਰੀ ਜਾਂ ਚੌਥੀ ਡਿਗਰੀ ਨੂੰ ਜਾਂ ਦਰਜੇ ਨੂੰ ਦੱਸਣਾ ਹੋਵੇ ਤਾਂ ਉਹਨੂੰ ਆਪਾਂ ਕਵਾਂਗੇ ਭਾਗ ਸ਼ਬਦ ਲਾ ਕੇ, ਤੇ ਉਹਦੇ ਨਾਲ ਆਪਾਂ ਸ਼ਬਦ ਲਾਵਾਂਗੇ ਅਤਿ। ਅਤਿ ਮੈਂ ਹੁੰਦਾ ਬਹੁਤ ਹੀ ਜ਼ਿਆਦਾ, ਜਿੱਦਾਂ ਆਪਾਂ ਕਹਿੰਦੇ ਵੀ ਆਹ ਕੰਮ ਜ਼ਰੂਰੀ ਆ, ਆਹ ਕੰਮ ਬਹੁਤ ਜ਼ਰੂਰੀ ਆ, ਆਹ ਕੰਮ ਜ਼ਿਆਦਾ ਹੀ ਜ਼ਰੂਰੀ ਆ, ਆਹ ਕੰਮ ਅਤਿ ਜ਼ਰੂਰੀ ਆ। ਅਤਿ ਜਿਹੜਾ ਸ਼ਬਦ ਆ ਉਹਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ, ਉੱਪਰਲੇ ਦਰਜੇ ਦਾ। ਇਸੇ ਤਰ੍ਹਾਂ ਜਦੋਂ ਭਾਗ ਦੇ ਨਾਲ ਅਤਿ ਸ਼ਬਦ ਲਾਵਾਂਗੇ ਤਾਂ ਉਹ ਸ਼ਬਦ ਬਣੂਗਾ ਭਾਗ ਅਤਿ, ਬਹੁਤ ਜ਼ਿਆਦਾ ਫਰੂਟਫੁੱਲ, ਬਹੁਤ ਜ਼ਿਆਦਾ ਕਰਮਾਂ ਵਾਲਾ, ਭਾਗਾਂ ਵਾਲਾ, ਵਧਣ ਫੁੱਲਣ ਵਾਲਾ। ਹੁਣ ਜਦੋਂ ਆਪਾਂ ਭਾਗ ਅਤਿ ਦੇ ਨਾਲ ਅਤਿ ਭਾਗ ਅਤਿ ਤੋਂ ਭਾਗ ਭਗੌਤੀ ਬਣਾਵਾਂਗੇ ਤਾਂ ਉਹਦੇ ਅਰਥ ਹੋਣਗੇ ਬਹੁਤ ਹੀ ਮਿਹਨਤ ਨਾਲ, ਬਹੁਤ ਹੀ ਭਾਗਾਂ ਦੇ ਨਾਲ, ਮਿਹਨਤ ਕਰਨ ਦੇ ਨਾਲ, ਮਿਹਨਤ ਕਰਨ ਰਾਹੀਂ। ਸੋ ਗੁਰੂ ਦਸਵੇਂ ਪਾਤਸ਼ਾਹ ਇੱਥੇ ਕੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਅਤੀ ਮਿਹਨਤ ਕਰਕੇ, ਪ੍ਰਿਥਵੀ ਭਗੌਤੀ ਇਹਨਾਂ ਨੇ ਬਹੁਤ ਸਖ਼ਤ ਮਿਹਨਤ ਕਰਕੇ ਸਿਮਰਿਆ, ਪ੍ਰਿਥਵੀ ਭਗੌਤੀ ਸਿਮਰਿਆ, ਸਿਮਰਿਆ ਸਿਮਰਿਆ ਕਹਿਣ ਦਾ ਮਤਲਬ ਉਹਨਾਂ ਨੇ ਇਸ ਗੱਲ ਦੀ ਸਟੱਡੀ ਕੀਤੀ, ਇਸ ਗੱਲ ਦਾ ਨਿਰੀਖਣ ਕੀਤਾ, ਉਹਨੂੰ ਐਨਾਲਾਈਜ਼ ਕੀਤਾ, ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਭਾਸ਼ਾ ਦੇ ਵਿੱਚ ਆਪਾਂ ਕਹਾਂਗੇ ਅਧਿਐਨ ਕੀਤਾ।
0: ਬਿਲਕੁਲ,
1: ਪ੍ਰਿਥਮ ਭਗੌਤੀ ਸਿਮਰ ਕੇ ਮਤਲਬ ਸਟੱਡੀ ਕਰਕੇ ਨਾਨਕ ਲਈ ਧਿਆਏ। ਹੁਣ ਇੱਥੇ ਗੁਰੂ ਦਸਵੇਂ ਪਾਤਸ਼ਾਹ ਕਹਿ ਕੀ ਰਹੇ ਆ, ਉਹ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਣਥਕ ਮਿਹਨਤ ਕਰਕੇ, ਅਣਥਕ ਕੋਸ਼ਿਸ਼ਾਂ ਕਰਕੇ ਸਾਰੇ ਮਸਲੇ ਨੂੰ ਸਟੱਡੀ ਕੀਤਾ, ਸਾਰੇ ਜਿਹੜੀਆਂ ਮੁਸੀਬਤਾਂ ਉਸ ਵੇਲੇ ਭਾਰਤ ਵਿੱਚ ਸੀਗੀਆਂ ਉਹਨਾਂ ਦੇ ਬਾਰੇ ਸੋਚਿਆ, ਆਪਣੇ ਮਨ ਦੇ ਵਿੱਚ ਸਿਮਰਨ ਕੀਤਾ ਕਿ ਇਹਨਾਂ ਦਾ ਹੱਲ ਕਿੱਦਾਂ ਕਰਨਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਇੱਦਾਂ ਨੀ ਕੀਤਾ ਵੀ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ, ਉਹਨੂੰ ਗ੍ਰੰਥ ਸਾਹਿਬ ਦੇ ਵਿੱਚ ਜਾਂ ਉਸ ਵੇਲੇ ਗ੍ਰੰਥ ਸਾਹਿਬ ਜੀ ਤਾਂ ਜੇ ਸਿਰਜਣਾ ਨਹੀਂ ਸੀ ਹੋਈ, ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਦਰਾਂ ਦੇ ਉੱਤੇ ਤੁਰ ਕੇ ਵੀ ਦਿਖਾਇਆ, ਆਪ ਕਰਕੇ ਵੀ ਦਿਖਾਇਆ, ਪ੍ਰੈਕਟੀਕਲ ਕਰਕੇ ਵੀ ਦਿਖਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ
0: ਜੀ। ਬਿਲਕੁਲ।
1: ਅੱਛਾ, ਹੁਣ ਕੀ ਆ, ਜਦੋਂ ਖੱਖ ਸਾਹਿਬ ਜੀ ਇਹ ਗੱਲ, ਉਹ ਮੇਰਾ ਸੱਜਣ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ, ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਓਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿਚ
0: ਹਾਂਜੀ
1: ਓਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ
0: ਅਸੀਂ ਉਲਟੀ ਕਰਦੇ
1: ਆ ਜਦੋਂ ਖਤ ਸਾਹਿਬ ਜੀ ਮੈਂ ਓਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ ਕਹਿੰਦਾ ਕੱਲੀ ਕੱਲੀ ਗੱਲ ਮੈਨੂੰ ਸਮਝ ਗਈ ਆ ਔਰ ਕਹਿੰਦਾ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਕਰਦੇ ਆ ਪਰ ਅਰਦਾਸ ਕਰਨੀ ਹੁੰਦੀ ਆ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ ਉਹਦੇ ਵਿਚ ਫਿਰ ਅੱਗੇ ਜਾ ਕੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਦੀਆਂ ਜਿੱਦਾਂ ਪ੍ਰਿਥਵੇ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਉਣ ਦਾ ਮਤਲਬ ਹੁੰਦਾ ਉਹਦੇ ਤੇ ਤੁਰ ਕੇ ਦਿਖਾ ਲਿਆ ਆਪ ਪ੍ਰੈਕਟੀਕਲ ਕਰਕੇ ਦਿਖਾ ਲਿਆ ਖੇਤੀ ਕੀਤੀ ਸਾਰਾ ਕੁਛ ਕਰਕੇ ਦਿਖਾ ਲਿਆ ਹਾਂ
0: ਬਿਲਕੁਲ
1: ਮੈਂ ਖੋਜ ਕਰਕੇ ਆਇਆ ਤੇ ਮੈਂ ਆਪ ਕਰਕੇ ਵੀ ਦਿਖਾਲਦਾ ਤੁਹਾਨੂੰ ਉਦਾਹਰਨ ਸੈੱਟ ਕੀਤੀ ਅੱਛਾ ਹੁਣ ਜਿਹੜੀਆਂ ਅੱਗੇ ਅਰਦਾਸ ਆਉਂਦੀ ਆ ਪ੍ਰਿਥਵੇ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਇੱਥੇ ਉਹ ਜਿਹੜੇ ਅਗਲੇ ਤਿੰਨ ਗੁਰੂ ਆ ਉਹਨਾਂ ਦੇ ਬਾਰੇ ਚ ਕਹਿ ਰਿਹਾ ਵੀ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨੀ ਭਾਈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਕੱਠਾ ਹੋਇਆ ਗਿਆਨ ਸੀਗਾ ਇਕੱਠਾ ਕੀਤਾ ਹੋਇਆ ਉਹੀ ਸਹਾਈ ਹੋਇਆ
0: ਬਿਲਕੁਲ
1: ਉਹਨਾਂ ਨੇ ਹੀ ਉਹਨਾਂ ਦੇ ਜੀਵਨ ਦੇ ਵਿਚ ਰੋਲ ਪਲੇ ਕੀਤਾ
0: ਬਿਲਕੁਲ
1: ਪ੍ਰਿਥਵੀ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਫਿਰ ਗੁਰੂ ਅਰਜਨ ਦੇਵ ਜੀ ਨੇ ਜੋ ਕੁਛ ਸਾਡੇ ਸਮਾਜ ਲਈ ਕੀਤਾ ਜਿੱਦਾਂ ਦੀਆਂ ਕੁਰਬਾਨੀਆਂ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਫਿਰ ਅਗਲੇ ਗੁਰੂ ਸਾਹਿਬਾਂ ਨੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਹ ਸਾਰੇ ਕਾਸੇ ਨੂੰ ਸ਼ੁਰੂ ਰੱਖਿਆ ਅੱਗੇ ਆ ਜਿਹੜੀ ਅਰਜਨ ਹਰਗੋਬਿੰਦ ਨੂੰ ਸਿਮਰੋ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਫਿਰ ਉਹ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਵੀ ਇਹਨਾਂ ਨੂੰ ਹੀ ਧਿਆਇਆ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਉਹਨਾਂ ਨੇ ਵੀ ਇਹਨਾਂ ਪਿਛਲੇ ਗੁਰੂਆਂ ਦੇ ਅਮਲਾਂ ਦੇ ਉੱਤੇ ਜੋ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਉਹਦੇ ਉੱਤੇ ਤੁਰ ਕੇ ਦਿਖਾ ਲਿਆ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਖਿਆ ਫਿਰ ਦੇਖੋ ਉਹ ਕਹਿੰਦੇ ਆ ਵੀ ਉਹ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਾ ਜਿਹੜਾ ਫਲਸਫਾ ਸੀ ਉਹਨੂੰ ਅਪਣਾ ਲਿਆ ਉਹ ਐਸਾ ਇੱਕ ਇਨਸਾਨ ਐਸਾ ਮਹਾਂਪੁਰਸ਼ ਬਣ ਗਿਆ ਕਿ ਉਹਦੇ ਵੱਲ ਦੇਖ ਕੇ ਹੀ ਦੁੱਖ ਪੂਰੇ ਲੈ ਲਏ
0: ਬਿਲਕੁਲ
1: ਜਿਸ ਦਿੱਖਿਆ ਸਭ ਦੁੱਖ ਜਾਏ ਇਸ ਤੋਂ ਬਾਅਦ ਆਉਂਦੀ ਆ ਮੇਰਾ ਖਿਆਲ ਆ ਨਵੇਂ ਗੁਰੂ ਸਾਹਿਬ ਦੀ ਗੱਲ ਉਹਨਾਂ ਨੇ ਫਿਰ ਦੇਖੋ ਉਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਿਮਰੀਆ
0: ਬਿਲਕੁਲ
1: ਉਹ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਵੀ ਇਹ ਪੂਰੀ ਪਿਛਲੀ ਸਟੱਡੀ ਕੀਤੀ ਐਨਾਲਾਈਜ਼ ਕੀਤਾ ਉਸ ਨੂੰ ਇਹ ਜਿਹੜਾ ਅਧਿਐਨ ਕੀਤਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਦੇ ਘਰ ਨੌ ਨਿਧਾਂ ਧਾ ਕੇ ਜਿੱਦਾਂ ਕਹਿੰਦੇ ਨਾ ਛੱਤ ਪਾੜ ਕੇ ਆ ਜਾਣਾ ਇਸ ਤਰ੍ਹਾਂ ਉਹਨਾਂ ਦੇ ਕੋਲ ਉਹ ਆ ਗਈਆਂ ਤੇ ਜਦੋਂ ਖਤ ਸਾਹਿਬ ਜੀ ਉਹ ਮੈਂ ਸੱਜਣ ਨੂੰ ਇਹ ਸੁਣਾਈ ਕਹਿੰਦਾ ਆਪਾਂ ਤਾਂ ਪੁੱਠੇ ਪਾਸੇ ਤੁਰ ਪਏ
0: ਬਿਲਕੁਲ
1: ਸੋ ਇਹ ਜਿਹੜਾ ਸਾਰਾ ਮਸਲਾ ਆ ਆਪਾਂ ਸੰਗਤ ਮੂਹਰੇ ਅਰਦਾਸ ਕਰਕੇ ਉਹਨਾਂ ਨੂੰ ਇਹ ਦੱਸਣਾ ਹੁੰਦਾ ਭਈ ਸਾਡੇ ਪਹਿਲੇ ਗੁਰੂ ਨੇ ਕੀ ਕੀਤਾ ਸਾਡੇ ਦੂਸਰੇ ਨੇ ਤੀਸਰੇ ਨੇ
0: ਵੈਸੇ ਚੀਮਾ ਸਾਹਿਬ ਤੁਹਾਡੀ ਗੱਲ ਦੇ ਵਿਚ ਬਹੁਤ ਹੈਵੀ ਗੱਲ ਆ ਤੁਹਾਡੀ ਬਹੁਤ ਵਧੀਆ ਤੁਸੀਂ ਦੱਸੀ ਗੱਲ ਇਹ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਵੱਲ ਤਾਂ ਅਸੀਂ ਕਰਦੇ ਆ ਮੇਰਾ ਤੁਹਾਡਾ ਨੌਲੇਜ ਬਹੁਤ ਜ਼ਿਆਦਾ ਇਹਦੇ ਬਾਰੇ ਪਰ ਅਸੀਂ ਅਰਦਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਤੁਸੀਂ ਗੱਲ ਵੈਸੇ ਜਿੱਦਾਂ ਕੀਤੀ ਨਾ ਮੈਨੂੰ ਉਹ ਮਨ ਨੂੰ ਲੱਗੀ ਹੈ ਕਿ ਵੀ ਵਾਕਈ ਇਹ ਸੰਗਤ ਮੂਹਰੇ ਹੋ ਕੇ ਗੱਲ ਕਰਨੀ ਚਾਹੀਦੀ ਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ ਹੀ ਉੱਥੇ ਉਹਨਾਂ ਦੀ ਤੇ ਗੱਲ ਕਰ ਰਹੇ
1: ਹਾਂਜੀ ਅਰਦਾਸ ਦੇ ਵਿਚ ਇਹ ਹੀ ਦੱਸਣਾ ਹੁੰਦਾ ਭਈ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ ਇਹਨਾਂ ਦੇ ਵਿਚੋਂ ਹੀ ਅਸੀਂ ਤੁਹਾਨੂੰ ਦੱਸ ਰਹੇ ਆ ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ ਖੈਰ ਉਹਨਾਂ ਦੀ ਇਹ ਜਿਹੜੀ ਆ ਦਸਵੇਂ ਪਾਤਸ਼ਾਹ ਦੀ ਬਾਣੀ ਆ ਉਹ ਇਹਦੇ ਵਿਚ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਸਾਰੀ ਦਰਜ ਨਹੀਂ ਹੈਗੀ ਤੇ ਹੁਣ ਜਿਹੜੀ ਅਰਦਾਸ ਆ ਇਹ ਦਸਵੇਂ ਪਾਤਸ਼ਾਹ ਨੇ ਲਿਖੀ ਆ ਹੁਣ ਜਿਹੜੇ ਲੋਕ ਖਤ ਸਾਹਿਬ ਜੀ ਇੱਥੇ ਆਪਣੇ ਫ੍ਰੈਜ਼ਨੋ ਦੀ ਗੱਲ ਆ ਇੱਥੇ ਸਾਡੇ ਇੱਕ ਗੁਰਦੁਆਰਾ ਆ ਉੱਥੇ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਬੜਾ ਨਾਂ ਆ ਇਸ ਦੇ ਵਿਚ ਉਹਨਾਂ ਨੇ ਇੱਥੇ ਗੁਰਦੁਆਰੇ ਖਖ ਸਾਹਿਬ ਜੀ ਕਿਹਾ ਕਹਿੰਦੇ ਕਿ ਜਿਹੜਾ ਭਗਵਤੀ ਸ਼ਬਦ ਆ ਇਹ ਹਿੰਦੂਆਂ ਦੀ ਦੇਵੀ ਆ ਸਾਨੂੰ ਤਾਂ ਇਹਦੀ ਸਮਝ ਨਹੀਂ ਲੱਗਦੀ ਇਹਨੂੰ ਇਹਦੇ ਵਿਚੋਂ ਅਰਦਾਸ ਦੇ ਵਿਚੋਂ ਕੱਢ ਦੇਣਾ ਚਾਹੀਦਾ ਤੇ ਇਹਦੀ ਜਗ੍ਹਾ ਤੇ ਜਿਹੜਾ ਅਕਾਲ ਪੁਰਖ ਸ਼ਬਦ ਜਿਹੜਾ ਉਹ ਪਾ ਦੇਣਾ ਚਾਹੀਦਾ ਉਹਨੂੰ ਪੁੱਛੇ ਭਈ ਗੁਰੂ ਦਸਵੇਂ ਪਾਤਸ਼ਾਹ ਦੀ ਲਿਖੀ ਹੋਈ ਅਰਦਾਸ ਤੇ ਤੂੰ ਮੂਰਖਾ
0: ਬਿਲਕੁਲ
1: ਗੁਰੂ ਦਸਵੇਂ ਪਾਤਸ਼ਾਹ ਦੇ ਲਿਖੇ ਹੋਏ ਸ਼ਬਦ ਆ ਜਿਹੜੇ ਉਹਨਾਂ ਨੂੰ ਕੱਢ ਰਿਹਾ ਕਿ ਤੂੰ ਸ਼ਬਦ ਅਕਾਲ ਪੁਰਖ, ਉਸ ਬੰਦੇ ਨੂੰ ਦੋਹਾਂ ਸ਼ਬਦਾਂ ਦੇ ਅਰਥਾਂ ਦਾ ਨੀ ਪਤਾ, ਨਾ ਉਹਨੂੰ ਅਕਾਲ ਪੁਰਖ ਦੇ ਸ਼ਬਦਾਂ ਦਾ ਪਤਾ ਤੇ ਨਾ ਉਹਨੂੰ ਭਗਵਤੀ ਸ਼ਬਦ ਦੇ ਅਰਥ ਦਾ ਪਤਾ। ਇਹ ਸਾਡੇ ਸਮਾਜ ਦਾ ਹਾਲਾਤ ਆ, ਇਹੀ ਕਾਰਨ ਆ ਖੱਖ ਸਾਹਿਬ ਜੀ, ਬੱਚੇ ਆਪਣੇ ਮਾਂ ਪੇ ਦੇ ਆਖੇ ਨੀ ਲੱਗਦੇ, ਉਹਨਾਂ ਤੋਂ ਜਬਰਦਸਤੀ ਪੈਸੇ ਲੈ ਕੇ ਉਹ ਮੋਟਰਸਾਈਕਲ ਲੈਣਾ, ਮੈਂ ਟਰੈਕਟਰ ਲੈਣਾ, ਟਰੈਕਟਰ ਦੇ ਉੱਤੇ ਆ ਵੱਡੇ ਸਾਰੇ ਸਪੀਕਰ ਲਾਉਣੇ ਆ, ਪਿੰਡ ਦੇ ਵਿੱਚ ਕੋਈ ਕਿਸੇ ਦੀ ਧੀ ਭੈਣ ਹੈਗੀ ਆ, ਜਵਾਨ ਮੁਟਿਆਰ ਉਧਰ ਦੀ ਘਰ ਦੇ ਮੋਹਰੀ ਲਗਾਉਣੇ ਆ, ਕਿੱਧਰ ਨੂੰ ਸਾਡਾ ਸਮਾਜ ਚੱਲ ਪਿਆ?
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਗੀਤਾਂ ਵਾਲਿਆਂ ਨੇ, ਚੀਮਾ ਸਾਹਿਬ ਗਾਣਿਆਂ ਵਾਲਿਆਂ ਨੇ, ਜਿਹੜੇ ਲਫੰਗੇ ਗਾਣੇ ਵਾਲੇ ਨਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਸਾਡੇ ਕਲਚਰ ਦਾ ਨੁਕਸਾਨ ਕੀਤਾ ਔਰ
1: ਨੁਕਸਾਨ ਬਹੁਤ ਜ਼ਿਆਦਾ ਕੀਤਾ। ਔਰ ਖੱਖ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਨੂੰ ਅੱਜ ਕੱਲ ਪੂਜਿਆ ਜਾਂਦਾ, ਮੈਨੂੰ ਜਿੱਥੋਂ ਟਿਕਟ ਪਤਾ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਮੈਂ ਭਾਰਤ ਵਿੱਚ ਰਿਹਾ ਨੀਗਾ, ਮੈਂ ਛੋਟਾ ਹੁੰਦਾ ਆ ਗਿਆ ਸੀਗਾ, ਮੈਨੂੰ ਉੱਥੇ ਬਾਰੇ ਨਹੀਂ ਪਤਾ
0: ਬਿਲਕੁਲ,
1: ਪਰ ਬਾਹਰ ਆ ਕੇ ਵੀ ਤੁਸੀਂ ਬਹੁਤ ਕੁਝ ਸਿੱਖ ਸਕਦੇ ਆ। ਮੇਰੇ ਹਿਸਾਬ ਦੇ ਨਾਲ ਖੱਖ ਸਾਹਿਬ ਜੀ, ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਸਮਾਜ ਨੂੰ ਢਾਹ ਲਾਉਣ ਵਾਲਾ ਬੰਦਾ ਸ਼ੁਰੂ ਹੋਇਆ, ਜਿਹਨੂੰ ਅੱਜ ਕੱਲ ਦੇ ਜਿਹੜੇ ਕਵੀ ਆ ਉਹ ਪੂਜਦੇ ਆ, ਉਹ ਬੰਦਾ ਜਿਹੜਾ ਆ ਸ਼ਿਵ ਕੁਮਾਰ ਬਟਾਲਵੀ
0: ਜੀ,
1: ਸਭ ਤੋਂ ਪਹਿਲਾਂ ਉਹਨੇ ਸਾਡਾ ਸਮਾਜ ਸੀਗਾ ਜਿਹੜਾ, ਉਹਦੀ ਸੋਚ ਨੂੰ ਮੋੜਾ ਪਾ ਕੇ ਉਲਟ ਪਾਸੇ ਨੂੰ ਤੋੜ ਦਿੱਤਾ
0: ਜੀ,
1: ਉਸ ਬੰਦੇ ਨੇ। ਲੂਣਾ ਲੂਣਾ ਜਿਹੜੀ ਸੀਗੀ, ਉਹਨੇ ਉਹ ਪੁੱਠਾ ਸਿੱਧਾ ਲਿਖ ਕੇ ਲੂਣਾ ਦੇ ਬਾਰੇ ਦੇ ਵਿੱਚ, ਤੇ ਰਾਜੇ ਜਿਹੜਾ ਸੀਗਾ ਸਲਵਾਨ, ਉਹਦੇ ਉਹਨੂੰ ਪੁੱਠਾ ਕਰਕੇ ਸਾਰੇ ਕਾਸੇ ਨੂੰ ਉਹਨੇ ਪਰਜਾ ਸੀ ਜਿਹੜੀ ਪੁੱਠੇ ਪਾਸੇ ਨੂੰ ਤੋੜ ਦਿੱਤੀ।
0: ਬਿਲਕੁਲ,
1: ਉਹ ਕਹਿ ਰਿਹਾ ਕਿ ਜਿਹੜੀ ਆ ਲੂਣਾ ਆ ਉਹ ਯੰਗ ਕੁੜੀ ਸੀ ਔਰ ਰਾਜਾ ਸਲਵਾਨ ਸੀਗਾ ਉਹ ਬਜੁਰਗ ਸੀਗਾ, ਤੇ ਇਸ ਕਰਕੇ ਉਹਨੇ ਪੂਰਨ ਦੇ ਉੱਤੇ ਉਹ ਜਿਹੜਾ ਸੀ ਦੋਰੇ ਪਾਉਣ ਲੱਗ ਪਈ, ਤੇ ਪੂਰਨ ਨੇ ਨਾ ਕਰ ਦਿੱਤੀ, ਤੇ ਉਹਨੇ ਫਿਰ ਜਾ ਕੇ ਰਾਜੇ ਕੋ ਸ਼ਿਕਾਇਤ ਲਾ ਕੇ ਵੀ ਇਹਨੇ ਮੈਨੂੰ ਹੱਥ ਪਾ ਲਿਆ ਮੇਰੀ ਇੱਜ਼ਤ ਨੂੰ, ਤੇ ਇਹਨੂੰ ਹੁਣ ਤੂੰ ਦੇਸ਼ ਨਿਕਾਲਾ ਦੇ ਦੇ, ਤੇ ਦੇਸ਼ ਨਿਕਾਲਾ ਦਵਾ ਤਾ, ਤੇ ਉਹਨੇ ਕਹਿਤਾ ਇਹ ਕਿ ਉਹ ਮੁਟਿਆਰ ਯੰਗ ਸੀ, ਨਹੀਂ ਉਹ ਮੁਟਿਆਰ ਯੰਗ ਨਹੀਂ ਸੀ, ਉਹਦੇ ਪਿੱਛੇ ਜੇ ਆਪਾਂ ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਤੋਲੀਏ, ਪਹਿਲਾਂ ਤਾਂ ਉਹ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ ਨਾਚ ਕਰਦੀ ਹੁੰਦੀ ਸੀ ਆ ਕੇ ਲੂਣਾ, ਉੱਥੇ ਰਹੀ, ਇੰਦਰ ਰਾਜਾ ਬੁੱਢਾ ਹੋ ਕੇ ਬਜੁਰਗ ਹੋ ਕੇ ਡੈਥ ਹੋ ਗਈ ਉਹਦੀ, ਫਿਰ ਉਹ ਰਾਜੇ ਸਲਵਾਨ ਦੇ ਪੂਰਨ ਦਾ ਬਾਪ ਸੀ ਜਿਹੜਾ ਉਹਦੇ ਚਲੇ ਗਏ, ਤੇ ਉਹ ਹਜੇ ਖੱਖ ਸਾਹਿਬ ਜੀ ਜੇ ਆਪਾਂ ਸਖ਼ਤ ਸ਼ਬਦਾਵਲੀ ਬਾਚੇ ਤਾਂ ਉਹ ਹਜੇ ਦੋਂਦੀ ਨਹੀਂ ਹੋਣੀ, ਉਹ ਹਜੇ ਨਿਆਣੀ ਨਹੀਂ ਹੋਣੀ, ਯੰਗ ਨਹੀਂ ਹੋਣੀ, ਤੇ ਉਹਨੇ ਜਾ ਕੇ ਉੱਥੇ ਅਸਲ ਦੇ ਵਿੱਚ ਉਹ ਕੀ ਸੀਗਾ, ਉਹ ਜਿਹੜੀਆਂ ਕਹਾਣੀਆਂ ਜਿੱਥੋਂ ਤੱਕ ਮੈਂ ਰਾਗੀ ਢਾਡਿਆਂ ਕੋ ਉੱਥੇ ਸੁਣਦਾ ਰਿਹਾ ਇੰਡੀਆ ਦੇ ਵਿੱਚ, ਉਹਦੇ ਸੋਨੇ ਦੇ ਬਾਗ ਸੀ, ਉਹਦੇ ਖੰਭ ਹੁੰਦੇ ਸੀ, ਉਹ ਪਰੀ ਸੀ, ਅਰਸ਼ਾਂ ਚੋੜ ਕੇ ਆ ਜਾਂਦੀ ਸੀ ਉਹ ਰਾਜੇ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ, ਫਿਰ ਕਹਿੰਦੇ ਆ ਉਹਨੇ ਉੱਥੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਨਾਲ ਬਲਾਤਕਾਰ ਕਰ ਲਈ ਤੇ ਉਹਦੇ ਖੰਭ ਟੁੱਟ ਗਏ ਤੇ ਉਹ ਮੁੜ ਕੇ ਜਾ ਨਹੀਂ ਸਕੀ, ਏਦਾਂ ਦੀ ਕੋਈ ਗੱਲ ਨਹੀਂ, ਕਿਸੇ ਕੋਈ ਪਰੀ ਕਿਤੇ ਨਹੀਂ ਉੱਤਰ ਕੇ ਆਉਂਦੀ, ਨਾ ਹੀ ਇਸ ਧਰਤੀ ਤੋਂ ਉੱਪਰ ਕੋਈ ਹੋਰ ਚੀਜ਼ ਹੈਗੀ ਆ ਜਿੱਥੋਂ ਪਰੀਆਂ ਆਉਂਦੀਆਂ ਹੋਣ, ਉਹ ਸਾਰਾ ਕੁਛ ਆ ਜਿਹੜਾ ਉਹ ਜੋ ਕੁਛ ਖੱਖ ਸਾਹਿਬ ਜੀ ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸਮਾਜ ਦੇ ਵਿੱਚ, ਉੱਥੇ ਆਮ ਗੱਲਾਂ ਪਿਛਲੇ 10-15-20 ਸਾਲ ਤੋਂ ਆਮ ਗੱਲਾਂ ਹੁੰਦੀਆਂ ਕਿ ਉੱਥੇ ਯੂਰੋਪੀਅਨ ਕੰਟਰੀ ਆ ਜਿਹੜੇ ਖਾਸ ਕਰਕੇ ਯੂਕਰੇਨ, ਉੱਥੋਂ ਯੰਗ ਕੁੜੀਆਂ ਜਾਂਦੀਆਂ ਤੇ ਉਹ ਉੱਥੇ ਜਿਹੜੇ ਲੋਕ ਇਸ ਤਰ੍ਹਾਂ ਦੀ ਭੁੱਖ ਜਿਨ੍ਹਾਂ ਨੂੰ ਹੈਗੀ ਆ, ਕਾਮ ਵਾਸਨਾ ਦੇ ਵਿੱਚ ਫਸੇ ਹੋਏ ਆ, ਉਹ ਜਾ ਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਕਰਦੀਆਂ ਆ। ਸੋ ਉਸ ਸਮੇਂ ਦੇ ਵਿੱਚ ਵੀ ਇਹ ਕੁਛ ਸੀਗਾ, ਉਹ ਜਿਹੜੀ ਲੂਣਾ ਸੀ ਉਹ ਗਰੁੱਪ ਦੇ ਨਾਲ ਜਾਂਦੀ ਸੀ ਭਾਰਤ ਦੇ ਰਾਜਿਆਂ ਕੋਲ, ਉੱਥੇ ਜਾ ਕੇ ਮਾਲ ਉਤਾਂ ਤੋਂ ਲੈ ਲੂ ਕੇ ਆ ਕੇ ਤੇ ਆਪਣੀ 5-7 ਮਹੀਨੇ 6 ਮਹੀਨੇ ਉਹਨਾਂ ਕੱਟ ਲੈਣ ਤੇ ਮੁੜ ਕੇ ਫੇਰ ਜਾ ਵੜਨਾ। ਸੋ ਇਹ ਸਾਰਾ ਕੁਛ ਸਮਾਜ ਆ ਜਿਹੜਾ ਉਹ ਇਸ ਤਰ੍ਹਾਂ ਹੌਲੀ ਹੌਲੀ ਬਦਲਿਆ ਜਾਂਦਾ।
0: ਬਿਲਕੁਲ,
1: ਇਹਦੇ ਨਾਲ ਕਹਾਣੀਆਂ ਜਿਹੜੀਆਂ ਦੂਸਰੀਆਂ ਜੁੜਦੀਆਂ, ਆ ਹੀਰ ਤੇ ਰਾਂਝਾ ਆ ਫਲਾਨਾ, ਇਹ ਸਭ ਕੁਛ ਮਨ ਘੜਤ ਕਹਾਣੀਆਂ ਲਿਖ ਕੇ ਲੋਕਾਂ ਨੂੰ ਉਲਟ ਪਾਸੇ ਲਾਉਣ ਦੇ ਮਸਲੇ ਆ ਜਿਹੜੇ।
0: ਬਿਲਕੁਲ,
1: ਜਿਹਦੇ ਵਿੱਚ ਖੱਖ ਸਾਹਿਬ ਜੀ ਇੱਕ ਫਿਲਮ ਵੀ ਬਣੀ ਸੀ।
0: ਡਾਕਟਰ ਸਾਹਿਬ ਆ ਗਏ
1: ਜੀ, ਡਾਕਟਰ ਸਾਹਿਬ ਆ ਜਾਓ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ, ਤੇ ਮੈਂ ਤੁਹਾਡਾ ਮੈਸੇਜ ਵੀ ਕਰ ਦਵਾਂ ਜੀ, ਦਿਓ ਮੈਨੂੰ ਇੱਕ ਸੈਕਿੰਡ, ਲੌਂਗ ਟਾਈਮ ਆਪਾਂ ਨਹੀਂ ਮਿਲੇ, ਅੱਜ ਪ੍ਰਮਾਤਮਾ ਨੇ ਟਾਈਮ ਦਿੱਤਾ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਚੀਮਾ ਸਾਹਿਬ
1: ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ।
2: ਕਾਫੀ ਅਲੋਪ ਹੋ ਗਿਆ ਇਨ੍ਹਾਂ ਦਿਨਾਂ ਵਿੱਚ।
1: ਹਾਂਜੀ, ਕਈ ਕੁਛ ਤੁਹਾਨੂੰ ਪਤਾ ਕਿ ਜੋ ਛੋੜਾ ਪੈਂਦਾ ਫਿਰ ਫਿਰ ਬੋਲ ਵੀ ਨੀ ਹੁੰਦਾ, ਚੁੱਪ ਹੀ ਰਹੀਦਾ, ਚੁੱਪੇ ਭਲੀ ਆ।
2: ਤੁਹਾਨੂੰ ਕਿਹਾ ਸੀ ਤੁਸੀਂ ਇੱਧਰ ਜੁੜਨਾ ਚਾਹੁੰਦੇ ਹੋ ਤੇ ਨਾਲ ਜੁੜ ਜਾਓ ਜਦ ਤੱਕ ਖਾਕ ਸਾਹਿਬ ਨਹੀਂ ਆਉਂਦੇ।
3: ਮੈਂ ਇੱਕ ਮਿੰਟ ਮੈਸੇਜ ਕਰਦਾ ਜੀ, ਇੱਕ ਕਰਦੇ ਚਲੋ ਜੀ।
4: ਜਨ ਹਿੱਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ, ਉਮਰ ਦੇ 75ਵੇਂ ਸਾਲ ਦੇ ਵਿਚ, ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਇਲਾਜ ਕਰਵਾ ਸਕਦਾ ਹੈ। ਬਸ ਇਹਨਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899
3: ਡਾਕਟਰ ਸਾਹਿਬ ਅੱਜ ਆਪਣੇ ਨਾਲ ਹਾਜ਼ਰ ਹੋਏ ਹੈ, ਬਹੁਤ ਸ਼ੁਕਰੀਆ, ਧੰਨਵਾਦ ਉਹਨਾਂ ਦਾ, ਚੀਮਾ ਸਾਹਿਬ ਵੀ ਨਾਲ ਨੇ, ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਾਹਿਬਜ਼ਾਦਿਆਂ ਬਾਰੇ ਅਸੀਂ ਪੇਸ਼ ਕਰਾਂਗੇ
2: ਜੀ। ਅੱਜ ਦਾ ਇਸ ਜਿਹੜਾ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਹੀਦੀ ਪੰਦਰਵਾੜਾ
1: ਜੀ,
2: ਦਸੰਬਰ ਦੇ 1704 ਈਸਵੀ ਦਾ ਜਿਹੜਾ ਦਸੰਬਰ ਦਾ ਮਹੀਨਾ ਸੀ ਉਹਦੇ ਆਖਰੀ ਪੰਦਰਵਾੜੇ ਦੇ ਵਿਚ, ਕਿਉਂਕਿ ਆਖਰੀ ਪੰਦਰਵਾੜਾ ਅਸੀਂ ਇਸ ਕਰਕੇ ਕਹਿ ਲੈਂਦੇ ਹਾਂ ਵੀ 21 ਤੋਂ ਘਟਨਾਵਾਂ ਸ਼ੁਰੂ ਹੋਈਆਂ, ਪਰ ਇਹ ਘਟਨਾਵਾਂ ਦਾ ਜਿਹੜਾ ਬੇਸ ਅਸੀਂ ਲੈ ਕੇ ਚੱਲੀਏ ਇਹ ਬਹੁਤ ਪਿੱਛੇ ਦਾ, ਬਹੁਤ ਪੁਰਾਣਾ ਹੈ
1: ਜੀ,
2: ਔਰ ਉਸ ਪੁਰਾਣੇ ਇਤਿਹਾਸ ਨੂੰ ਅਸੀਂ ਅੱਜ ਨਾ ਦੁਹਰਾਈਏ, ਕਿਉਂਕਿ ਸਾਰੀ ਸਿੱਖ ਕੌਮ ਜਿੰਨੇ ਵੀ ਇਸ ਨਾਲ ਸਬੰਧਤ ਹੈਗੇ ਨੇ ਉਹ ਸਾਰੇ ਹੀ ਇਸ ਗੱਲ ਬਾਰੇ ਜਾਣਦੇ ਨੇ ਕੀ ਹੋਇਆ, ਕਿਵੇਂ ਹੋਇਆ, ਇਹ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚਿਆ ਸੀ। ਇਕਦਮ ਦੇ ਵਿੱਚ ਐਸਾ ਨਹੀਂ ਹੋ ਗਿਆ,
1: ਬਿਲਕੁਲ
2: ਜੀ, ਇਕਦਮ ਐਸਾ ਨਹੀਂ ਹੋ ਗਿਆ, ਤੇ ਇਹਦਾ ਮਤਲਬ ਇਹ ਆ ਵੀ ਉਹਦੇ ਪਿੱਛੇ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ।
1: ਬਿਲਕੁਲ ਜੀ,
2: ਮੈਂ ਕੱਲ ਸੱਜਣ ਨਾਲ ਵਿਚਾਰ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਵੀ ਕੁਛ ਵਾਪਰਦਾ ਹੈ ਨਾ ਇਸ ਦੁਨੀਆਂ ਤੇ ਉਹ ਕਰਮ ਆਧਾਰ ਤੇ ਵਾਪਰਦਾ ਹੈ।
1: ਬਿਲਕੁਲ,
2: ਫਿਰ ਤੇ ਸਿਦਕ ਜਿਹੜੇ ਆ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਮੋਡੀਫਾਈ ਕਰਕੇ ਤੇ ਸਾਡੇ ਸਾਹਮਣੇ ਰਿਜ਼ਲਟ ਲਿਆਉਂਦੇ ਨੇ। ਰਿਜ਼ਲਟ ਕੀ ਹੋਇਆ, ਪਰ ਮੈਂ ਉੱਥੇ ਲਿਖਿਆ ਸੀ ਮੰਨ ਲਿਆ ਜਾਏ ਜਿਵੇਂ ਜਿਹੜੇ ਪਹਾੜੀ ਰਾਜੇ ਸੀ ਤੇ ਉਹ ਉਸ ਵੇਲੇ ਮੁਗਲਾਂ ਦੀ ਈਨ ਮੰਨ ਕੇ ਤੇ ਉਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ, ਤੇ ਜੇ ਗੁਰੂ ਸਾਹਿਬ ਵੀ ਚੱਲਣਾ ਸ਼ੁਰੂ ਕਰ ਦਿੰਦੇ ਤੇ ਆਹ ਜਿਹੜਾ ਪੰਦਰਵਾੜਾ ਤੇ ਜਿਹੜਾ ਹਾਲਾਤ ਵਾਪਰੇ ਨਹੀਂ ਸੀ ਨਾ ਵਾਪਰਨਾ।
1: ਨਹੀਂ ਬਿਲਕੁਲ,
2: ਸਿਰੜ ਤੇ ਸਿਦਕ ਦੀ ਲੜਾਈ ਸੀ।
1: ਬਿਲਕੁਲ,
2: ਜੋ ਕੁਛ ਇਹ ਵਾਪਰਿਆ ਇਹ ਸਿਰੜ ਤੇ ਸਿਦਕ ਦੀ ਲੜਾਈ ਸੀ ਜਿਹੜੀ ਇਸ ਹਾਲਾਤ ਦੇ ਵਿਚ ਵਾਪਰੀ ਕਿ ਨਹੀਂ, ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ ਬਿਲਕੁਲ,
2: ਹਾਂ, ਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਜਿਹਦਾ ਮਤਲਬ ਇਹ ਹੋਇਆ ਭਈ ਇਸ ਪੰਦਰਵਾੜੇ ਵਿਚ ਜ਼ੁਲਮ ਦੀ ਇੱਕ ਇੰਤਹਾ ਹੋ ਗਈ। ਇਤਿਹਾਸ ਬੜੇ ਹੋਣਗੇ ਬਹੁਤ ਸਾਰਾ, ਮੈਂ ਜਪਾਨੀ ਇਤਿਹਾਸ ਵੀ ਪੜਿਆ, ਉਹਦੇ ਚ ਵੀ ਕੋਈ ਇੱਕ ਇਕੱਲੀ ਮਾਂ ਆਪਣੇ ਇੱਕ ਇਕੱਲੇ ਪੁੱਤਰ ਨੂੰ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੰਦੀ ਹੈ
1: ਜੀ,
2: ਔਰ ਇਸ ਤਰ੍ਹਾਂ ਦੀਆਂ ਹੋ ਸਕਦਾ ਹੋਰ ਘਟਨਾਵਾਂ ਹੋਣਗੀਆਂ। ਯਿਸੂ ਮਸੀਹ ਦੇ ਸੰਬੰਧ ਵਿਚ ਲੋਕ ਸਾਰੇ 25 ਦਸੰਬਰ ਮਨਾਉਂਦੇ ਨੇ ਔਰ ਇਹ ਗੱਲ ਨੂੰ ਯਾਦ ਕਰਦੇ ਨੇ, ਤੇ ਮੈਂ ਉਹਨਾਂ ਸੱਜਣਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਹੀ ਹਰ ਸਾਲ ਹੀ, ਤੇ ਪੰਜਾਬ ਦੇ ਵਿਚ ਜਾ ਕੇ ਅਗਰ ਵੇਖੋ ਨਾ ਤੇ ਹਰ ਘਰ ਦੇ ਵਿਚ ਇੱਕ ਯਿਸੂ ਜੰਮਿਆ
1: ਜੀ,
2: ਹਰ ਘਰ ਦੇ ਵਿਚ ਹੀ ਕੁਰਬਾਨ ਹੋਣ ਵਾਲੇ ਲੋਕ ਹੋਏ ਨੇ।
1: ਬਿਲਕੁਲ
2: ਠੀਕ ਆ, ਜੋ ਤੁਸੀਂ ਕਰਮ ਕੀਤਾ ਜਾਂ ਉਸ ਕਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਉਹਦਾ ਨਤੀਜਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ, ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ
1: ਨੇ,
2: ਉਸ ਗੱਲ ਨੂੰ ਐਕਸੈਪਟ ਕਰਦੇ ਨੇ, ਔਰ ਉਹਨਾਂ ਦੇ ਵਿਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ, ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ,
1: ਨਹੀਂ ਕੀਤਾ ਜਾ ਸਕਦਾ, ਬਿਲਕੁਲ
2: ਸਮਝੌਤਾ ਨਹੀਂ ਕੀਤਾ ਜਾ ਸਕਦਾ। ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ ਸੀ,
1: ਬਿਲਕੁਲ,
2: ਔਰ ਉਸ ਹਾਲਾਤ ਦੇ ਵਿਚ ਚਲਦੀ ਹੋਈ ਸ਼ਰੀਕੇਬਾਜ਼ੀ ਦੇ ਵਿਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉਪੋਂ ਰਿਸ਼ੀ ਸਮਰਾਜ, ਉਹਦੇ ਕਰਕੇ ਵੀ ਕਿਉਂ ਇਹ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
1: ਜਹਾਂ
2: ਚੱਲਦੀਆਂ ਆਈਆਂ ਹਨ
1: ਜੀ।
2: ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ ਅਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਦ ਜ਼ਮੀਨ ਲੈ ਲਈ, ਨਾਨਕੀ ਚੱਕ ਦੇ ਤੌਰ ਤੇ ਜ਼ਮੀਨ ਲੈ ਲਈ, ਔਰ ਜ਼ਮੀਨ ਲੈ ਕੇ ਉੱਥੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਨੂੰ ਕਹਿ ਲਓ ਕਿਲਾ ਕਹਿ ਲਓ, ਜਿਸ ਤਰ੍ਹਾਂ ਦਾ ਵੀ ਇਲਾਜ ਸੀ, ਜੇ ਹੁਣ ਪਹਾੜੀ ਤੇ ਰਹਿ ਕੇ ਅਸੀਂ ਉੱਚੇ ਥਾਂ ਤੇ ਰਹਿ ਰਹੇ ਹਾਂ, ਆਮ ਸ਼ਹਿਰ ਨਾਲੋਂ ਬਹੁਤ ਉੱਚਾ, ਇਹਦਾ ਮਤਲਬ ਇਹ ਵੀ ਇਹਨੂੰ ਕਿਲਾ ਕਿਹਾ ਜਾਵੇ।
1: ਬਿਲਕੁਲ।
2: ਸੋ ਇਸ ਤਰ੍ਹਾਂ ਦਾ ਹੀ ਇੱਕ ਹਾਲਾਤ ਸੀ ਉਸ ਵੇਲੇ ਦਾ ਵਾਪਰਿਆ, ਜਿਹੜਾ ਤੇ ਨੌਵੇਂ ਪਾਤਸ਼ਾਹ ਜੀ ਨੇ ਇਸੇ ਉਸਾਰਿਆ, ਜਿਹੜਾ ਕਿ ਬਾਕੀ ਦੁਸ਼ਮਣਾਂ ਨੂੰ, ਬਾਕੀ ਜਿਹੜੇ ਹਿੰਦੂ ਰਾਜੇ ਸੀ ਜਾਂ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸਰਕਾਰ ਸੀ, ਉਹਨਾਂ ਨੂੰ ਇਵਾਰਾ ਨਹੀਂ ਸਿਖਾਉਂਦਾ।
1: ਬਿਲਕੁਲ
2: ਨਹੀਂ ਸਿਖਾਉਂਦਾ, ਤੇ ਲੱਖ ਲੱਖ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸ਼ਿਕਾਇਤ ਕੀਤੀ ਜਾਵੇ। ਹੁਣ ਬਹੁਤ ਸਾਰੇ ਲੋਕ ਪੜ੍ਹੇ ਇਤਿਹਾਸ ਦੀ ਗੱਲ, ਚੀਮਾ ਸਾਹਿਬ ਤੁਸੀਂ ਵੀ ਪੜ੍ਹੀ ਹੋਣੀ ਹੈ, ਔਰ ਸਾਡੇ ਇਤਿਹਾਸ ਦੇ ਵਿੱਚ ਲਿਖ ਕੇ ਹੀ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੀ ਰਾਖੀ ਲਈ ਦਿੱਲੀ ਗਏ।
1: ਬਿਲਕੁਲ।
2: ਬੜਾ ਅਫਸੋਸ ਹੈ, ਤਰਕ ਸੰਗਤ ਗੱਲ ਹੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਭਾਈ, ਇੱਕ ਤਾਂ ਇਹ ਹੈ ਕਿ ਜਿਸ ਗੱਦੀ ਦਾ ਮੈਂ ਮਾਲਕ ਹਾਂ, ਗੁਰੂ ਸਾਹਿਬ ਨੂੰ ਤੁਸੀਂ ਬੇਵਕੂਫ ਸਮਝਦੇ ਹੋ?
1: ਉਹੀ ਤਾਂ ਗੱਲ ਹੈ,
2: ਗੱਲ ਹੀ ਨਹੀਂ ਬਣਦੀ ਕਿ ਇੱਕ ਤਾਂ ਜਿਸ ਗੱਦੀ ਦਾ ਮੈਂ ਮਾਲਕ ਹਾਂ, ਉਹਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੋਈ ਕਿ ਮੈਂ ਜਨੇਊ ਨਹੀਂ ਪਾਉਣਾ।
1: ਜਨੇਊ ਨਹੀਂ ਪਾਉਣਾ, ਬਿਲਕੁਲ।
2: 11 ਸਾਲ ਦੀ ਉਮਰ ਦੇ ਵਿੱਚ ਇਹ ਹਾਲਾਤ ਵਾਪਰਿਆ ਕਿ ਮੈਂ ਜਨੇਊ ਨਹੀਂ ਪਾਉਣਾ, ਤੇ ਉਦੋਂ ਤੋਂ ਲੈ ਕੇ ਕਿ ਬੁੱਧੀ ਦੇ ਵਿੱਚ ਇੱਕ ਤਬਦੀਲੀ ਆ ਗਈ ਵੀ ਇਹ ਬੰਦਾ ਤਾਂ ਯਾਰ ਬਾਗੀ ਹੈ।
1: ਬਿਲਕੁਲ ਬਿਲਕੁਲ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਹਾਂ।
2: ਉਹਦੀ ਗੱਦੀ ਦੇ ਵਾਰਸ ਹੀ ਗਾਂ ਦੀ ਗਾਂ ਤੁਰਦੇ ਆਏ।
1: ਬਿਲਕੁਲ।
2: ਤੁਸੀਂ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਪਏ ਹੋ, ਇੱਕ ਤਾਂ ਇਹ ਆ ਕਿ ਜਦੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੇਗ ਬਹਾਦਰ ਦੀ, ਕਿਉਂਕਿ ਤਿਆਗ ਮੱਲ ਨਾਂ ਸੀ ਨਾ ਉਹਨਾਂ ਦਾ,
1: ਜੀ ਜੀ,
2: ਤਿਆਗ ਮੱਲ ਨੂੰ ਤੇਗ ਬਹਾਦਰ ਦੀ ਪਦਵੀ ਨਾਲ ਨਿਵਾਜਿਆ ਗਿਆ, ਔਰ ਜੰਗਾਂ ਤੇ ਸਾਰੀਆਂ ਸਰਕਾਰ ਦੇ ਖਿਲਾਫ਼ ਹੁੰਦੀਆਂ ਸੀਗੀਆਂ, ਜਹਾਂਗੀਰ ਦੇ ਮਾਮਲੇ ਫੈਲੇ ਦੇ ਨਾਲ ਹੁੰਦੀਆਂ ਸੀਗੀਆਂ। ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਇਸ ਗੱਲ ਵਾਸਤੇ ਵੀ ਇਹ ਬੰਦਾ ਜਿਹੜਾ ਨਾ, ਇਹ ਲਾਂਭੇ ਕੀਤਾ ਜਾਵੇ। ਆਮ ਤੌਰ ਤੇ ਐਸਾ ਹੁੰਦਾ ਹੀ ਹੈ ਵੀ ਪਰਿਵਾਰਾਂ ਦੀ ਲੜਾਈ, ਕਬੀਲਿਆਂ ਦੀ ਲੜਾਈ ਦੇ ਵਿੱਚ ਜਿਹੜਾ ਬਹੁਤਾ ਬੰਦਾ ਖਾੜਕੂ ਹੁੰਦਾ ਨਾ, ਉਹ ਕੋਸ਼ਿਸ਼ ਕਰਦਾ ਜਾ ਰਿਹਾ ਇਹਨੂੰ ਲਾਂਭਾ ਕੀਤਾ ਜਾਵੇ,
1: ਇਹਨੂੰ ਲਾਂਭੇ ਕੀਤਾ ਜਾਵੇ। ਬਿਲਕੁਲ।
2: ਸਰਕਾਰ ਦੀ ਨਜ਼ਰ ਇਸ ਗੱਲ ਤੇ ਹੁੰਦੀ ਸੀ ਵੀ ਇਸ ਨੂੰ ਲਾਂਭੇ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਨੀਤੀ ਸੀ ਵੀ ਅਲਟੀਮੇਟ ਮੇਰਾ ਮਿਸ਼ਨ ਕੀ ਹੈ, ਮਿਸ਼ਨ ਤੋਂ ਚੁਣਨਾ ਪੈਂਦਾ ਹੈਗਾ। ਕਿਉਂ ਇਹ ਨੀ ਹੈਗੇ, ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸ਼ਾਇਦ ਜੋ ਇੰਨੇ ਉਹ ਬਹਾਦਰ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ ਕਿਲਾ ਆਪਣਾ ਥੜਾ ਬਣਾਇਆ, ਸਰਕਾਰ ਦੇ ਖਿਲਾਫ ਉਹਦੀਆਂ ਖਿਲਾਫ ਵਰਜੀ ਕਰਦੀਆਂ ਫੌਜ ਵੀ ਰੱਖੀ, ਹੋਰ ਸਾਰੇ ਨਗਾਰਾ ਵੀ ਰੱਖਿਆ, ਉੱਚੀ ਥਾਂ ਤੇ ਬੈਠੇ ਵੀ, ਘੋੜੇ ਤੇ ਵੀ ਚੜੇ, ਜਿੰਨੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਸੀ ਸਾਰੀਆਂ ਉਹਨਾਂ ਲਗਾਈਆਂ ਸੀ, ਤੇ ਹੁਣ ਫਿਰ ਬਾਅਦ ਵਿੱਚ ਕਿਉਂ ਬੁਜ਼ਦਰ ਬਣ ਗਏ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਗੱਦੀ ਰਾਮ ਰਾਏ ਨੂੰ ਦੇ ਦਿੱਤੀ, ਆਪਣੇ ਪੋਤਰੇ ਨੂੰ ਦੇ ਦਿੱਤੀ। ਇਹਦੇ ਵਿੱਚ ਇੱਕ ਸਿਆਸਤ ਸੀ ਉਸ ਵੇਲੇ, ਉਹਦੇ ਵਿੱਚ ਇੱਕ ਸਿਆਸਤ ਸੀ ਕਿ ਮੇਰਾ ਮਿਸ਼ਨ ਕੀ ਹੈ, ਸਭ ਤੋਂ ਵੱਡੀ ਅਚੀਵਮੈਂਟ ਮੇਰੀ ਕੀ, ਮੇਰੀ ਅਚੀਵਮੈਂਟ ਇਹ ਆ ਕਿ ਜਿਸ ਗੱਦੀ ਤੇ ਮੈਂ ਬੈਠਾ ਹਾਂ, ਉਸ ਗੱਦੀ ਨੂੰ ਮੈਂ ਅੱਗੇ ਤੋਰਨਾ ਆ, ਇਹਨੂੰ ਖਤਮ ਨਹੀਂ ਕਰਨਾ। ਅੱਗੇ ਤੋਰਨ ਦਾ ਤਰੀਕਾ ਇਹ ਹੀ ਸੀ ਕਿ ਮੇਰੇ ਕੋਲ ਉਹ ਮੋਹਰਾ ਜਿਹੜਾ ਅਸਲ ਕੀਮਤੀ ਹੈ, ਜਿਹੜਾ ਅੱਗੇ ਇਸ ਨੂੰ ਕਰ ਸਕਦਾ ਆ, ਉਸ ਨੂੰ ਮੈਂ ਬਚਾ ਕੇ ਰੱਖਾਂ।
1: ਬਿਲਕੁਲ।
2: ਖੇਡਦੇ ਨੇ ਲੋਕ ਤੇ ਸਾਰੇ ਇਹੀ ਕਰਦੇ ਨੇ ਵੀ ਜਿਹੜਾ ਉਹਦਾ ਸ਼ਕਤੀਸ਼ਾਲੀ ਮੋਹਰਾ ਆ, ਉਹਨੂੰ ਬਚਾ ਕੇ ਰੱਖਦੇ ਆ।
1: ਬਿਲਕੁਲ।
2: ਤਾਂ ਕਿ ਇਹ ਬਚਿਆ ਰਹਿ ਜਾਵੇ। ਔਰ ਉਸੇ ਵਾਸਤੇ ਹੀ ਗੁਰੂ ਉਸ ਵੇਲੇ ਗੁਰੂ ਨਹੀਂ ਆਪਾਂ ਕਹਿ ਸਕਦੇ, ਤੇਗ ਬਹਾਦਰ ਨੂੰ ਉਹਨਾਂ ਨੇ ਅਸਾਮ ਦੇ ਦੌਰੇ ਤੇ ਭੇਜ ਦਿੱਤਾ ਕਿ ਜਾਓ ਤੁਸੀਂ ਜਾ ਕੇ ਪ੍ਰਚਾਰ ਕਰੋ।
1: ਬਿਲਕੁਲ।
2: ਤਾਂ ਕਿ ਇਸ ਪੰਜਾਬ ਦੇ ਵਿੱਚ ਜਿਹੜੀ ਦੁਸ਼ਮਣੀ ਹੈ, ਜਿਹੜੀ ਵਾਰ ਵਾਰ ਸਰਕਾਰ ਨੂੰ ਸ਼ਿਕਾਇਤਾਂ ਕਰਦੀ ਹੈ, ਉਹਦੀਆਂ ਅੱਖਾਂ ਤੋਂ ਲਾਂਭੇ ਹੋ ਜਾਓ।
1: ਜੀ।
2: ਅਲਟੀਮੇਟ ਅਲਟੀਮੇਟ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਬਾਹਰ ਅਸਾਮ ਵਿੱਚ ਵੀ, ਦੱਖਣ ਦੇ ਵਿੱਚ ਵੀ, ਹੋਰ ਪਾਸੇ ਚਾਰਚ ਕਰੇ, ਇਹ ਚੀਜ਼ਾਂ ਕਰਦੇ ਰਹੇ। ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਬਈ, ਹਰਗੋਬਿੰਦ ਰਾਏ ਜੀ ਤੋਂ ਬਾਅਦ ਕ੍ਰਿਸ਼ਨ ਜੀ, ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੰਮ੍ਰਿਤਸਰ ਤੇ ਦਿੱਲੀ ਦੇ ਵਿੱਚ ਜਾ ਕੇ, ਜਦੋਂ ਉੱਥੇ ਚੇਚਕ ਫੈਲੀ ਹੋਈ ਸੀਗੀ, ਉਹ ਸਾਰੇ ਇਤਿਹਾਸ ਨੂੰ ਮੈਂ ਸਿਰਫ ਇੱਕ ਇੱਕ ਲਫ਼ਜ਼ ਦੇ ਵਿੱਚ ਦੱਸ ਕੇ ਅੱਗੇ ਤੁਰ ਰਿਹਾ, ਕਿਉਂਕਿ ਅਸੀਂ ਅੱਜ ਦੇ ਪੰਦਰਵਾੜੇ ਤੇ ਪਹੁੰਚਣਾ ਹੈਗਾ।
1: ਜੀ ਜੀ।
2: ਔਰ ਇਸ ਹਾਲਾਤ ਦੇ ਵਿੱਚ ਉੱਥੇ ਉਹਨਾਂ ਦੀ ਡੈਥ ਹੋ ਗਈ, ਤੇ ਉਸ ਤੋਂ ਬਾਅਦ ਹੁਣ ਵਾਰਸ ਹੋਰ ਕਿਹੜਾ ਸੀ, ਉਹ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਵਾਲੀਆਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਮਝ ਵਿੱਚ ਨਹੀਂ ਆਉਂਦੀਆਂ। ਕਾਰਨ ਇਸ ਕਰਕੇ ਵੀ ਸੂਰਜ ਪ੍ਰਕਾਸ਼ ਗ੍ਰੰਥ ਸੰਤੋਖ ਸਿੰਘ ਦਾ, ਜਿਹਨੂੰ ਸੰਤੋਖ ਸਿੰਘ ਚੁੜਾਮਣੀ, ਉਸ ਵੇਲੇ ਚੁੜਾਮਣੀ ਦੀ ਡਿਗਰੀ ਸੀਗੀ ਜੀ, ਚੁੜਾਮਣੀ ਦੇ ਤੌਰ ਤੇ ਇਹਨਾਂ ਨੇ ਕਿਹਾ, ਪਤਾ ਨਹੀਂ ਉਹ ਡਰ ਕੇ ਜਾਂ ਪਤਾ ਨਹੀਂ ਉਹਨੂੰ ਬਰਾਈਬ ਕਰਕੇ, ਉਹਨੂੰ ਰਿਸ਼ਵਤ ਦੇ ਕੇ, ਉਹਦੇ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਵਾਈਆਂ ਗਈਆਂ ਨੇ ਜਿਹੜੀਆਂ ਸਿੱਖ ਧਰਮ ਨੂੰ ਇਕਦਮ ਨਿਕੰਮਾ ਸਾਬਤ ਕਰਦੀਆਂ।
1: ਬਿਲਕੁਲ
2: ਬਹੁਤ ਬੇਇੱਜ਼ਤੀ ਬੇਇੱਜ਼ਤੀ ਕਰਦੀ। ਮੈਂ ਉਹਨੂੰ ਬੇਇੱਜ਼ਤੀ ਕਹੂੰਗਾ ਵੀ ਤੁਸੀਂ ਗੁਰੂ ਤੇਗ ਬਹਾਦਰ ਨੂੰ ਕਹੋ ਲੁਟੇਰਾ ਸੀ, ਠੱਗ ਸੀਗਾ, ਉਹਦੇ ਬਦਮਾਸ਼ ਸੀਗਾ ਜੀ, ਹਾਂਜੀ। ਔਰ ਇਹ ਗੱਲਾਂ ਲਿਖੀਆਂ ਹੋਈਆਂ ਨੇ, ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਆ, ਕਿਤਾਬਾਂ ਉੱਥੇ ਵੀ ਪਈਆਂ ਹੋਈਆਂ ਨੇ, ਉਹਨਾਂ ਦੀ ਮਜ਼ਦੂਰੀ ਨਾਲ ਛਪ ਵੀ ਰਹੀਆਂ ਨੇ
1: ਜੀ।
2: ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਆਇਆ ਤੇ ਉਸ ਨੂੰ ਉਹਨਾਂ ਨੇ ਜਦੋਂ ਲਾਂਭੇ ਕੀਤਾ ਤੇ ਆਪ ਉਹਨਾਂ ਨੇ ਸੋਚਿਆ ਬਈ ਠੀਕ ਆ, ਇਹ ਜ਼ਮੀਨਾਂ ਜਾਇਦਾਦਾਂ ਜਾਂ ਕਰੀਏ ਪ੍ਰਾਪਤੀਆਂ ਤਾਂ ਸਾਡਾ ਮਕਸਦ ਨਹੀਂ ਹੈਗਾ, ਸਾਡਾ ਤਾਂ ਮਕਸਦ ਗੁਰੂ ਨਾਨਕ ਮਿਸ਼ਨ ਨੂੰ ਤੋੜਨਾ ਤੇ ਉਹ ਕੀਰਤਪੁਰ ਸਾਹਿਬ ਆ ਕੇ ਬੈਠ ਗਏ
1: ਜੀ।
2: ਅਲਟੀਮੇਟ ਹਰ ਰਾਏ ਜੀ ਜਾਂ ਹਰਕ੍ਰਿਸ਼ਨ ਜੀ ਤੋਂ ਬਾਅਦ ਉਸ ਵੇਲੇ ਕੋਈ ਵਾਰਸ ਹੋਰ ਬਚਿਆ ਨਹੀਂ ਸੀ ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਗੱਦੀ ਦਿੱਤੀ ਜਾ ਸਕਦੀ। ਔਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਉੱਥੇ ਭੋਰ ਚ ਪਾ ਛੱਡਿਆ, ਜਿਹੜਾ ਕਿ ਸਿੱਖ ਧਰਮ ਦਾ ਮਿਸ਼ਨ ਹੀ ਨਹੀਂ ਹੈ
1: ਜੀ।
2: ਔਰ ਉਹਨਾਂ ਹੀ ਤਰੀਕਾ ਦੇ ਵਿੱਚ ਸਾਡੇ ਕੋਲ ਐਸੀਆਂ ਡੇਟਾ ਹੈਗੀਆਂ ਨੇ ਕਿ ਕਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਗੁਰੂ ਸਾਹਿਬ ਨਾ ਕਹੋ ਤੇ ਤੇਗ ਬਹਾਦਰ ਜੀ ਕਿੱਥੇ ਕਿੱਥੇ ਪ੍ਰਚਾਰ ਕਰਨ ਵਾਸਤੇ ਗਏ, ਉਹਨਾਂ ਤਰੀਕਾ ਦਾ ਵੇਰਵਾ ਹੈਗਾ ਆ
1: ਜੀ।
2: ਭਾਈ ਫੇਰ ਤੁਸੀਂ ਇਸ ਕਿਉਂ ਦੱਬੀ ਜਾ ਰਹੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਭੋਰੇ ਚ ਬਿਠਾ ਦਿੱਤਾ ਤੁਸੀਂ, ਜਿਹੜਾ ਕਿ ਸਾਡੀ ਰੀਤ ਹੀ ਨਹੀਂ ਹੈਗੀ, ਕਿਉਂਕਿ ਸਨਾਤਨੀ ਧਰਮ ਨੂੰ ਉਹਦੇ ਵਿੱਚ ਵਾੜਨਾ ਚਾਹੁੰਦੇ।
1: ਬਿਲਕੁਲ
2: ਸਾਰੇ ਹਾਲਾਤ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਅਲਟੀਮੇਟ ਜਦੋਂ ਹਰਕ੍ਰਿਸ਼ਨ ਜੀ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਹੋਰ ਇਸ ਚੀਜ਼ ਦਾ ਵਾਰਸ ਕੌਣ ਸੀਗਾ? ਗੁਰੂ ਤੇਗ ਬਹਾਦਰ ਉਸ ਵੇਲੇ ਅੱਗੇ ਆਏ ਤੇ ਉਹਨਾਂ ਨੇ ਇਸ ਗੱਲ ਦੀ ਕਮਾਨ ਸਾਂਭੀ ਤੇ ਸਮਝੋ ਨੌਵੇਂ ਗੁਰੂ ਉਹ ਸਥਾਪਿਤ ਹੋਏ ਉਸ ਤੋਂ ਬਾਅਦ। ਔਰ ਉਸ ਤੋਂ ਬਾਅਦ ਜਦੋਂ ਆਹ ਸਾਰੇ ਜਿਹੜੇ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜ ਸੀ, ਇਹਨਾਂ ਸਾਰਿਆਂ ਨੇ ਸੋਚਿਆ ਵੀ ਇਹ ਤਾਂ ਫਿਰ ਪੰਜਾਬ ਦੇ ਵਿੱਚ ਆ ਗਏ, ਕਿਸੇ ਤਰ੍ਹਾਂ ਦੀ ਕਾਰਵਾਈਆਂ ਕਰਨਗੇ ਜਿਹੜੀਆਂ ਸਾਨੂੰ ਦੁਖੀ ਕਰਨਗੀਆਂ, ਸਾਡੀ ਦੇ ਦਿਲ ਨਹੀਂ। ਔਰ ਉਹਨਾਂ ਨੇ ਸਾਰੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ।
1: ਬਿਲਕੁਲ
2: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਝ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ, ਜਦੋਂ ਗੱਲ ਤਰਕ ਸੰਗਤ ਬਣਦੀ ਨਹੀਂ। ਮਾਨਸੋ ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
1: ਜੀ।
2: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ। ਜਾਂ ਤੇ ਮੂਰਖ ਸੀਗੇ, ਚਲ ਲੜਾਈ ਲੱਗ ਸੀਗੇ, ਕਿਸੇ ਨੇ ਕਹਿਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਯੇਜ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ, ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇਲ ਸੀ, ਚੰਬਾ ਸੀ, ਬੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲੋ ਲੈਂਦੀ ਨਹੀਂ। ਮਾਨਸੋ ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
1: ਜੀ।
2: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ। ਜਾਂ ਤੇ ਮੂਰਖ ਸੀਗੇ, ਚਲ ਲੜਾਈ ਲੱਗ ਸੀਗੇ, ਕਿਸੇ ਨੇ ਕਹਿਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਯੇਜ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ, ਛੋਟੀਆਂ ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇਲ ਸੀ, ਚੰਬਾ ਸੀ, ਬੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲੋ ਲੈਂਡ ਲਾਰਡ ਸੀਗੇ। ਔਰ ਲੈਂਡ ਲਾਰਡ ਨੂੰ ਲੱਗਿਆ ਵੀ ਇਹ ਤਾਂ ਸਾਡੇ ਤੋਂ

0: ਸੀਗੇ, ਚੱਲ ਲੜਾਈ ਲੱਗ ਸੀਗੇ, ਕਿਸੇ ਨੇ ਕਹਿ ਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਇਹ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ। ਛੋਟੀਆਂ ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇਲ ਸੀ, ਚੰਬਾ ਸੀ, ਪੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲੋ ਜੋ ਲੈਂਡ ਲਾਰਡ ਸੀਗੇ। ਔਰ ਲੈਂਡ ਲਾਰਡ ਨੂੰ ਲੱਗਿਆ ਵੀ ਇਹ ਤਾਂ ਸਾਡੇ ਤੋਂ ਭਾਰੀ ਪਊਗਾ, ਔਰ ਉਹਨਾਂ ਨੇ ਇਹਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਇਸ ਵਾਸਤੇ ਦਿੱਲੀ, ਵੀ ਸ਼ਿਕਾਇਤਾਂ ਇਹ ਹਨ ਵੀ ਤੂੰ ਕਿਲੇ ਬਣਾ ਰਿਹਾ ਹੈ ਤੇ ਤੂੰ ਕੱਲ ਨੂੰ ਫੌਜ ਰੱਖ ਰਿਹਾ ਹੈ, ਔਰ ਇਹ ਫੌਜ ਜਿਹੜੀ ਸਰਕਾਰ ਦੇ ਖਿਲਾਫ ਵਰਤੇਗਾ। ਇਸ ਐਕਸਪਲੇਨੇਸ਼ਨ ਵਾਸਤੇ ਬੁਲਾਇਆ ਗਿਆ ਸੀ, ਨਾ ਕਿ ਜਨੇਊ ਵਾਸਤੇ ਬੁਲਾਇਆ ਗਿਆ ਸੀਗਾ
1: ਜੀ।
0: ਔਰ ਕਿਸੇ ਵੀ ਤਰ੍ਹਾਂ ਇਹ ਤਰਕ ਸੰਗਤ ਨਹੀਂ ਲੱਗਦਾ ਕਿ ਉਹ ਜਨੇਊ ਵਾਸਤੇ ਗਿਆ, ਪਰ ਇਹ ਇੱਕ ਸਾਂਝ ਬਣਾਈ ਰੱਖਣ ਵਾਸਤੇ ਉਹਨਾਂ ਨੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਇਹੋ ਜਿਹੀ ਗੱਲਾਂ ਲਿਖਤੀਆਂ। ਚਲੋ ਖੈਰ, ਇਹ ਸਾਰਾ ਹਾਲਾਤ ਵਾਪਰਦਾ ਰਿਹਾ ਸੀ। ਸਾਰੇ ਇਹ ਕਹਿੰਦੇ ਆ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀਗੇ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਰਾਵਣ 11 ਸਾਲ ਦੇ ਸੀਗੇ, ਅਲੱਗ ਅਲੱਗ ਮਤ ਹੈਗੇ ਨੇ। ਪਰ ਹਾਂ, ਇਹ ਅਸੀਂ ਕਹਿ ਸਕਦੇ ਕਿ ਅਜੇ ਛੋਟੇ ਸੀ, ਅਜੇ ਮਾਈਨਰ ਸੀ
1: ਜੀ।
0: ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ ਵੀ ਠੀਕ ਹੈ, ਐਕਸਪਲੇਨੇਸ਼ਨ ਤਾਂ ਦੇਣ ਜਾਣਾ ਹੀ ਪੈਣਾ, ਫਿਰ ਤੁਸੀਂ ਜਾਓ। ਹਾਂਜੀ, ਹੋਰ ਵੀ ਇਤਿਹਾਸ ਦੇ ਵਿਚ ਮੈਂ ਤਕਰੀਬਨ ਜਦੋਂ ਵੀ ਅਕਾਲੀ ਦਲ ਦੀਆਂ ਜੇਲਾਂ ਦੇ ਸੰਬੰਧ ਵਿਚ ਜਾਂਦਾ ਰਿਹਾ, ਦਾਲ ਪੀਤੀ ਬੜੀ ਜੇਲਾਂ ਦੀ, ਉੱਥੇ ਮੇਰੇ ਕੋਲ ਪੜ੍ਹਨ ਵਾਲਾ ਬੜਾ ਸਮਾਂ ਹੁੰਦਾ ਸੀ। ਇੱਕ ਤਾਂ ਇਹ ਮੈਂ ਨਜ਼ਰ ਬੰਦ ਹੁੰਦਾ ਸੀ 8 ਫੁੱਟ ਬਾਈ 11 ਫੁੱਟ ਦੀ ਕੋਠੀ ਚ, ਦੂਸਰੀ ਇਹ ਵੀ ਸਮਾਂ ਹੀ ਬੜਾ ਜ਼ਿਆਦਾ ਹੁੰਦਾ ਸੀਗਾ ਮੇਰੇ ਕੋਲ ਕਿਤਾਬਾਂ ਲਿਆਉਣ ਦਾ ਤੇ ਪੜ੍ਹਨ ਦਾ, ਤੇ ਇਹ ਇਤਿਹਾਸ, ਸਿੱਖ ਇਤਿਹਾਸ ਵੀ, ਰਾਮਾਇਣ ਵੀ, ਮਹਾਭਾਰਤ ਵੀ, ਤਕਰੀਬਨ ਇਹੋ ਜਿਹੀਆਂ ਸਾਰੀਆਂ ਮੈਂ ਉੱਥੇ ਸਟੱਡੀ ਕੀਤੀਆਂ। ਔਰ ਉਹਦੇ ਵਿਚ ਇਹ ਗੱਲਾਂ ਦੇਖੀਆਂ ਜਦੋਂ ਸਾਹਮਣੇ ਆਉਂਦੀਆਂ ਸੀ, ਤੇ ਉਸ ਮਨ ਸੀ ਨਾ ਆਪਣੇ ਮਨ ਨਾਲ ਵੀ ਤਰਕ ਕਰੀਦਾ ਸੀ, ਤੇ ਗੱਲ ਵਾਜਬ ਨੀ ਪਾਉਂਦੀ ਜਿੰਨੇ ਕਹਿ ਰਹੇ ਹਨ। ਸੋ ਇਸ ਹਾਲਾਤ ਦੇ ਵਿਚ ਗੁਰੂ ਸਾਹਿਬ ਉੱਥੇ ਗਏ, ਉਸ ਤੋਂ ਬਾਅਦ ਜਿਹੜੀ ਪੈਰਵਾਈ ਸੀ ਇਹ ਸਾਰੇ ਹਿੰਦੂ ਰਾਜਿਆਂ ਦੀ ਜਾਂ ਬਾਈ ਧਾਰ ਦੇ ਰਾਜੇ ਸੀ ਉਹਨਾਂ ਨੂੰ ਕਹਿੰਦੇ ਆ, ਇਹਨਾਂ ਦੀ ਸਾਜਿਸ਼ ਉਸ ਵੇਲੇ ਚੱਲਦੀ ਰਹੀ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ। ਔਰ ਇਹ ਆਮ ਹੀ ਗੱਲ ਹੈ, ਗੁਰੂ ਅਰਜਨ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਚੁੱਕੀ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ 9ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਫੌਜ ਬਣਾਈ ਤੇ ਇਹ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ। ਔਰ ਉਸ ਉਹ ਸਾਰੇ ਹਾਲਾਤ ਦਾ ਨਤੀਜਾ ਸੀ ਕਿ ਇਹ ਸਾਡਾ ਪੰਦਰਵਾੜਾ ਜਿਹੜਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਇਤਿਹਾਸ ਬਣ ਗਿਆ ਜਿਹਦੇ ਨਾਲ ਦਾ ਇਤਿਹਾਸ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਸਾਨੂੰ ਐਸਾ ਨਹੀਂ ਮਿਲਦਾ
1: ਜੀ। ਔਰ ਹੁਣ
0: ਹਾਂਜੀ, ਸੋ ਉਸ ਪੰਦਰਵਾੜਾ ਇੱਕ ਤਰ੍ਹਾਂ ਦਾ ਇਹ ਉਹ ਵਰਤਾਂਤ ਆ ਜਿਹਦਾ ਇਤਿਹਾਸ ਨਾਲ ਦੀ ਕੋਈ ਮਿਸਾਲ ਸਾਡੇ ਕੋਲ ਨਹੀਂ ਮਿਲਦੀ ਕਿ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋ ਯਾਰ, ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੋ ਜਿਨ੍ਹਾਂ ਨੂੰ ਹਜੇ ਇਹ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਤੇ ਹੋ ਕਿਉਂ ਰਿਹਾ ਆ, ਔਰ ਇਹਦਾ ਹੱਲ ਕੀ ਹੋ ਸਕਦਾ, ਔਰ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ। ਇਹ ਇਸ ਤਰ੍ਹਾਂ ਦਾ ਹਾਲਾਤ ਸੀਗਾ ਕਿ ਇਸ ਪੰਦਰਵਾੜੇ ਦੇ ਵਿਚ ਜ਼ੁਲਮ ਦੀ ਇੰਤਹਾ ਹੋ ਗਈ, ਇੰਤਹਾ ਹੋ ਗਈ ਜਿਹੜੀ ਅਜੇ ਤੱਕ ਦੁਨੀਆਂ ਤੇ ਕਿਤੇ ਨਹੀਂ ਸੀ ਹੋਈ। ਨਵੇਕਲੀ ਤਰ੍ਹਾਂ ਦੀ ਮਿਸਾਲ ਦੁਨੀਆਂ ਦੇ ਵਿਚ, ਦਸੰਬਰ ਦਾ ਦੂਸਰਾ ਪੰਦਰਵਾੜਾ 1704 ਦਸੰਬਰ ਤੋਂ 21-22 ਜਿਹੜਾ ਹੈਗਾ ਦਸੰਬਰ, ਉਸ ਵੇਲੇ ਵਾਪਰਿਆ ਜਿਹਨੂੰ ਅਸੀਂ 6 ਜਾਂ 7 ਪੋਹ ਕਹਿੰਦੇ ਹਾਂ। ਤਰੀਕਾਂ ਆ ਰਹੀਆਂ ਨੇ ਅੱਜ ਕੱਲ, ਕੈਲੰਡਰ ਦਾ ਵੀ ਬੜਾ ਰੌਲਾ ਪੈ ਰਿਹਾ, ਉਹਦੇ ਮੁਤਾਬਕ ਤਰੀਕਾਂ ਅੱਗੇ ਪਿੱਛੇ ਹੋ ਰਹੀਆਂ ਨੇ। ਔਰ ਜਿਹੜਾ ਸਾਡੇ ਕੈਲੰਡਰ ਗੁਰੂ ਨਾਨਕ ਦੇ ਨਾਂ ਤੇ ਜਿਹੜਾ ਕੈਲੰਡਰ ਬਣਿਆ ਨਾਨਕ ਸ਼ਾਹੀ ਕੈਲੰਡਰ, ਉਹਦੇ ਇਹ ਲੜਾਈ ਵੀ ਇਸ ਪਾਸੇ ਕਰ ਰਹੇ ਨੇ ਸਾਰੀਆਂ ਤਰੀਕਾਂ। ਜੇ ਤੁਸੀਂ ਹਰ ਹਮੇਸ਼ਾ ਯਿਸੂ ਮਸੀਹ ਦੀ ਤਰੀਕ 25 ਨੂੰ ਰੱਖੀ ਜਾ ਸਕਦੀ ਆ, ਤੇ ਇਹ ਕਿਉਂ ਨੀ ਰੱਖੀ ਜਾ ਸਕਦੀ?
1: ਬਿਲਕੁਲ
0: ਉਹਨਾਂ ਤਰੀਕਾਂ ਨੂੰ ਆ ਸਕਦੀ ਆ, ਜੇ ਦੁਸਹਿਰਾ ਉਹਨਾਂ ਤਰੀਕਾਂ ਤੇ ਆ ਸਕਦਾ ਹੈ, ਤੇ ਸਾਡੀਆਂ ਤਰੀਕਾਂ ਤੇ ਅਸੀਂ ਕਿਉਂ ਨੀ ਉਹ ਰੱਖੀ ਜਾ ਸਕਦੀ? ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਕੇ ਜਦੋਂ ਆਉਂਦੇ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ, 1 ਸਾਲ ਤੇ 2 ਮਹੀਨੇ ਦਾ ਸਮਾਂ ਬਈ ਬੀਤ ਜਾਂਦਾ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ, ਤੇ ਤੁਸੀਂ ਉਹਨੂੰ ਦੀਵਾਲੀ ਦੇ ਨਾਲ ਮਿਲਾਈ ਜਾ ਰਹੇ ਹੋ। ਜਬਰਦਸਤੀ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਨੇ, ਤੇ ਸਾਡੇ ਜਿਹੜੇ ਅਗਰ ਜ਼ਿੰਮੇਵਾਰ ਬੰਦੇ ਸਟਰੋਂਗ ਹੋਣ ਤੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ, ਨਹੀਂ ਹੋ ਰਿਹਾ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ, ਸਾਡੀ ਪਾਰਲੀਮੈਂਟ ਹੈਗੀ ਹੈ, ਉਹਦੇ ਚ ਬੈਠੇ ਹੋਏ ਜ਼ਿੰਮੇਵਾਰ ਜਿਹੜੇ ਨੇ ਅੱਖਾਂ ਨੱਕ ਕੰਨ ਬੰਦ ਕਰਕੇ ਬੈਠੇ ਹੋਏ,
1: ਬੰਦ ਕਰਕੇ ਬੈਠੇ ਆ। ਬਿਲਕੁਲ,
0: ਇਸ ਕਰਕੇ ਐਸਾ ਕੁਝ ਹੋ ਰਿਹਾ ਹੈ ਤੇ ਸਾਨੂੰ ਮੋਮ ਦੇ ਨੱਕ ਤਰ੍ਹਾਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਮਰੋੜੀਆਂ ਜਾ ਰਹੀਆਂ।
2: ਹਾਂਜੀ, ਉਹਨਾਂ ਦੇ ਬੰਦ ਕਰਾਏ ਗਏ ਆ ਜੀ, ਇਹ ਵੀ ਤਾਂ
0: ਹੈ ਨਾ। ਹਾਂਜੀ ਬਿਲਕੁਲ। ਸੋ ਇਹ ਸਾਰਾ ਜਿਹੜਾ ਹਾਲਾਤ ਹੈ, 6 ਤੇ 7 ਪੋਹ ਦੀ ਰਾਤ ਨੂੰ ਵਾਪਰਿਆ, ਔਰ ਵਾਪਰਿਆ ਇਸ ਵੇਲੇ, ਹਾਲਾਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਵੀ ਮਹਾਂ ਸਿੰਘ ਜਿਹੜੇ

0: ਮਜ਼ਹਿਰ ਲੋਕ ਸੀਗੇ ਉਹ ਕੁਝ ਇਸ ਗੱਲ ਵਿਚੋਂ ਨਿਕਲ ਗਏ, ਕਿਲੇ ਦੇ ਵਿਚੋਂ ਨਿਕਲ ਗਿਆ ਵੀ ਨਹੀਂ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਅਸੀਂ ਬਾਹਰ ਨਿਕਲ ਗਏ। ਹਾਂਜੀ, ਪਰ ਗੁਰੂ ਸਾਹਿਬ ਨੇ ਆਖਿਆ ਵੀ ਮੈਨੂੰ ਇਹਨਾਂ ਦੀਆਂ ਸਹੁੰ ਸੰਘਣ ਦਾ ਤੇ ਦਵਾਰ ਕੋਈ ਨੀ। ਅਲਟੀਮੇਟ ਉਹਨਾਂ ਨੇ ਜਿਹੜੀ ਉਹ ਬਹੁ ਦੀ ਸਹੁੰ ਤੇ ਕੁਰਾਨ ਦੀ ਸਹੁੰ ਸਾਡੀ ਜੀ ਦਾ ਜਿਹੜਾ ਹੈਗਾ ਉਹ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ। ਜ਼ਫਰਨਾਮਾ ਪੜ੍ਹੋ ਤੇ ਜ਼ਫਰਨਾਮੇ ਦੇ ਵਿਚ ਉਹਦਾ ਵੇਰਵਾ ਵੀ ਹੈਗਾ, ਔਰੰਗਜ਼ੇਬ ਨੂੰ ਉਹਨਾਂ ਨੇ ਇਹ ਲਿਖਿਆ ਸੀਗਾ। ਸੋ ਉਸ ਹਾਲਾਤ ਦੇ ਵਿਚ ਇਹਨਾਂ ਨੇ ਆਖਿਆ ਵੀ ਚਲੋ ਠੀਕ ਹੈ, ਅਗਰ ਜੇ ਸਾਰਿਆਂ ਦੀ ਰਾਏ ਹੈਗੀ ਹੈ ਤੇ ਉਸ ਵੇਲੇ ਤਕਰੀਬਨ 1100 ਬੰਦਾ ਆਦਮੀ ਔਰਤ ਤੇ ਬੱਚੇ ਵੀ ਉਹਦੇ ਵਿਚ ਸ਼ਾਮਲ ਸੀਗੇ। ਔਰ 1100 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਿਆ ਸੀਗਾ। ਕੁਛ ਥੋੜੀ ਦੂਰੀ ਗਏ ਸੀ ਜਿਹੜੇ ਲੋਕ ਗਏ ਨੇ, ਤੁਸੀਂ ਅਗਰ ਗਏ ਹੋ ਜ਼ਿਆਰਤ ਕੀਤੀ ਹੋਵੇ ਉਥੋਂ ਦੀ ਤੇ ਸਰਸਾ ਨਦੀ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਏਰੀਆ ਤੁਹਾਨੂੰ ਪਤਾ ਹੋਊਗਾ। ਉਹ ਐ ਨੀ ਹੈਗਾ ਕਿ ਮੀਲ ਦੋ ਮੀਲ ਦਾ ਏਰੀਆ ਫਟਾਫਟ ਪਹੁੰਚ ਗਏ, ਲੰਬਾ ਲੰਬੇ ਕਾਫੀ ਮੀਲ ਉਹਦੇ ਚ ਬਣਦੇ ਨੇ, ਮੈਂ ਕੈਲਕੂਲੇਟ ਤਾਂ ਨਹੀਂ ਕੀਤੇ, ਕਾਫੀ ਮੀਲ ਬਣਦੇ ਨੇ। ਅਲਟੀਮੇਟ ਇਥੋਂ ਤੱਕ ਪਹੁੰਚਦਾ ਕੋਈ ਇੱਕ ਬੰਦਾ ਤੇ ਜਾ ਨਹੀਂ ਰਿਹਾ, 1100 ਬੰਦਾ ਜਾ ਰਿਹਾ, ਘੋੜੇ ਉਹਨਾਂ ਕੋਲ ਨੇ, ਸਮਾਨ ਉਹਨਾਂ ਦੇ ਕੋਲ ਹੈਗਾ, ਇਹ ਸਾਰਾ ਕੋਈ ਜਿੰਨਾ ਕੋਲ ਲਿਜਾ ਸਕਦੀ ਆ। ਉਥੋਂ ਦਾ ਬਹੁਤ ਵੱਡਾ ਇਤਿਹਾਸ ਜਿਹੜਾ 22 ਕਵੀਆਂ ਦੇ ਰਾਹੀਂ ਲਿਖਿਆ ਗਿਆ ਤੇ ਗੁਰੂ ਸਾਹਿਬ ਦੇ ਰਾਹੀਂ ਲਿਖਿਆ ਗਿਆ ਇਤਿਹਾਸ ਸੀਗਾ, ਉਹ ਵੀ ਸਾਰਾ ਉਹਨਾਂ ਕੋਲ ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀਗਾ
1: ਜੀ।
0: ਅਲਟੀਮੇਟ ਇਹ ਸਾਰਾ ਕੁਛ ਲੈ ਕੇ ਜਦੋਂ ਉਹ ਨਿਕਲਦੇ ਨੇ, ਐ ਤਾਂ ਨੀ ਹੁੰਦਾ ਵੀ ਜਿਹਨੇ ਘੇਰਾ ਪਾ ਕੇ ਬੈਠੇ ਸੀ ਉਹ ਚੁੱਪ ਕਰਕੇ ਬੈਠੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ।
1: ਬਿਲਕੁਲ,
0: ਉਹਨਾਂ ਨੂੰ ਵੀ ਪਤਾ ਲੱਗਣਾ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ। ਔਰ ਉਸ ਪਤਾ ਲੱਗਣ ਦੇ ਵਿਚ ਕੀ ਹੋਇਆ ਵੀ ਉਹਨਾਂ ਨੇ ਉਹਨਾਂ ਦੀ ਪਿੱਛੇਵਾਰੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕੋਈ ਸ਼ਰਾਰਤੀ ਬੰਦੇ ਵੀ ਹੁੰਦੇ ਨੇ ਨਾ, ਵਚਨ ਪਹਿਲਾਂ ਵੀ ਨਹੀਂ ਸੀ, ਵਚਨ ਉਹ ਪਹਿਲਾਂ ਵੀ ਨਹੀਂ ਸੀ। ਅਸਲ ਦੇ ਵਿਚ ਜਿਹੜਾ ਵਜ਼ੀਰ ਖਾਨ ਸੀ ਉਹਦੀ ਨੀਤੀ ਇਹ ਸੀ ਵਜ਼ੀਰ ਖਾਨ ਦੀ ਕਿ ਹਰ ਹਾਲਤ ਮੈਂ ਗੁਰੂ ਨੂੰ ਖਤਮ ਕਰਨਾ ਹੈ
1: ਜੀ।
0: ਹਾਂਜੀ, ਔਰ ਇਸ ਨੀਤੀ ਦੇ ਤਹਿਤ ਹੀ ਉਹ ਆਪਣੀਆਂ ਸਾਰੀਆਂ ਸਮਾਂ ਸੰਗੰਧਾਂ ਬਿਲਕੁਲ ਖਤਮ ਕਰਕੇ ਤੇ ਉਸ ਦੇ ਮਗਰ ਕਿਸੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ। ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਂ ਦੱਸਾਂ ਤੇ ਉਹਦੇ ਚ ਬੁਡਾਇਲ ਵਾਲੇ ਸੀਗੇ, ਚੰਬੇ ਵਾਲੇ ਸੀ, ਜਿੰਨੇ ਵੀ ਮੈਂ ਨਾਂ ਲਾਏ ਨੇ ਨਾ, ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ, ਉਵੇਂ
1: ਸੀਗੇ ਨੇ।
0: ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਝ ਕਹਿ ਲੋ ਵੀ ਇਹਨਾਂ ਨੂੰ ਸਾਡੇ ਸੀਗੇ। ਹੋਰ ਅਸਲ ਦੇ ਵਿਚ ਰਾਜਵੀਰ ਵਾਲੀ ਕੋਈ ਗੱਲ ਨੀ ਸੀ, ਪਰ ਰਾਜ ਸੀ। ਹਾਂ, ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਗਾਇਕ, ਉਹਨਾਂ ਵੀ ਆਪਣੇ ਬਾਉਂਸਰ ਰੱਖੇ ਹੋਏ ਨੇ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ ਇੱਕ ਦੂਜੇ ਨਾਲ ਲੜਾਈਆਂ ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ, ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ। ਬੁਢਾਰੇ ਦੀ ਫੌਜ ਸੀ, ਚੰਬੇ ਦੀ ਫੌਜ ਸੀ, ਭੰਬੋਰ ਦੀ ਫੌਜ ਸੀ, ਚਮੇਲੀ ਦੀ ਫੌਜ ਸੀ, ਜੰਮੂ ਵਾਲੇ ਸੀਗੇ, ਨੂਰਪੁਰ ਦੀ ਫੌਜ ਸੀ, ਜਸਵਾਲ ਦੀ ਫੌਜ ਸੀ, ਸ੍ਰੀਨਗਰ ਦੀ ਫੌਜ ਸੀ, ਗੜਵਾਲ ਫੌਜ ਸੀ, ਹਿੰਦੌਰ ਦੀ ਫੌਜ ਸੀ, ਮੰਡੀ ਦੀ ਫੌਜ ਸੀ, ਬਾਈ ਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿਚ ਆ ਕੇ ਰਲ ਗਏ ਸੀ, ਕਹਿਲੂਰ ਦੀ ਫੌਜ ਸੀ, ਬਡੌਲੀ ਦੀ ਫੌਜ ਸੀ, ਕਸੌਲੀ ਦੀ ਫੌਜ ਸੀ, ਕਾਂਗੜਾ ਸੀਗਾ, ਨਦੌਨ ਸੀ, ਨਾਨ ਸੀ, ਇਹ ਸਾਰੇ ਦੇ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਸੀ ਭਾਈ ਇਹਦੀ ਤਾਕਤ ਜ਼ਿਆਦਾ ਆ ਤੇ ਇਹਦੇ ਕੋਲ ਜਿਹੜੇ ਵੀ ਬੰਦੇ ਹੈਗੇ ਨੇ ਉਹ ਤਾਂ ਮਰਨ ਤੋਂ ਡਰਦੇ ਹੀ ਨਹੀਂ।
2: ਬਿਲਕੁਲ,
0: ਇਸ ਕਰਕੇ ਉਹਨਾਂ ਨੇ ਆਪਸ ਇਕੱਠ ਕਰਕੇ।
3: ਚੀਮਾ ਸਾਹਿਬ ਥੋੜਾ ਮੈਕ ਤੋਂ ਪਿੱਛੇ ਹੋ ਗਏ, ਬਹੁਤ ਜ਼ਿਆਦਾ ਆਵਾਜ਼ ਕੜਕਦੀ ਹੈ ਤੁਹਾਡੀ, ਥੋੜਾ ਜਿਹਾ ਬੈਕ ਉਹਦੇ ਤੋਂ ਮੈਕ ਥੋੜਾ ਪਿੱਛੇ ਹੋ ਗਿਆ ਜੀ।
0: ਓਕੇ, ਸੋ ਇਹ ਸਾਰਾ ਕੁਝ ਇਸ ਕਰਕੇ ਇਹ ਵਾਪਰਦਾ ਆ ਰਿਹਾ। ਖੈਰ, ਉਥੋਂ ਉਹ ਨਿਕਲੇ ਤੇ ਜਦ ਇਹ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ ਤੇ ਉਸ ਵੇਲੇ ਬਹੁਤ ਹਨੇਰੀ ਸੀ, ਠੰਡ ਸੀ, ਮੀਂਹ ਵੀ ਪੈ ਰਿਹਾ ਸੀ। ਸਰਸਾ ਨਦੀ, ਹੁਣ ਤਾਂ ਸਰਸਾ ਨਦੀ ਉਹ ਰਹਿ ਨਹੀਂ ਗਈ, ਹੁਣ ਤੇ ਐਵੇਂ ਇੱਕ ਤਰ੍ਹਾਂ ਛੋਟਾ ਮੋਟਾ ਲੋ ਲਾਈਨ ਏਰੀਆ ਬਣ ਗਿਆ ਉਹ। ਹਾਂਜੀ, ਤੇ ਅੱਜ ਕੱਲ ਵੀ ਲੋਕ ਉਹ ਚੀਜ਼ ਨੂੰ ਮਹਿਸੂਸ ਕਰਨ ਵਾਸਤੇ, ਮੈਂ ਸਮਝਣਾ ਵੇਖਿਆ ਕਿ ਕੱਲ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਲੋਕ ਉੱਥੇ ਜਿਹੜੇ ਵਗਦਾ ਪਾਣੀ ਉਹਦੇ ਵਿਚੋਂ ਠੰਡੇ ਪਾਣੀ ਚੋਂ ਨਿਕਲ ਕੇ ਆਪਣੇ ਆਪ ਨੂੰ ਉਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕੀ ਹਾਲਾਤ ਹੋਏਗਾ, ਪਰ ਨਹੀਂ, ਉਸ ਵੇਲੇ ਇਹ ਸਰਸਾ ਨਦੀ ਬੜੇ ਉਫਾਨ ਤੇ ਸੀ, ਚੜਿਆ ਹੋਇਆ ਸੀਗਾ ਪਾਣੀ। ਔਰ ਜਿਹੜੇ ਲੋਕ
3: ਕੁਐਸਚਨ ਹੈ ਆਪਣੇ ਜਗਮੋਹਨ ਸਿੰਘ ਚੀਮਾ ਹੋਣਾ ਦਾ, ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ ਜੀ।
0: ਹਾਂਜੀ,
3: ਜਗਮੋਹਨ ਸਿੰਘ ਹੋਣਾ ਨੇ ਲਿਖਿਆ ਕਿ ਇਹਨਾਂ ਤੁਸੀਂ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ।
0: ਮੈਂ ਇਸ ਗੱਲ ਨੂੰ ਸਪਸ਼ਟ ਇਹ ਕਰਨਾ ਚਾਹੁੰਦਾ ਕਿ ਜਿੰਨਾ ਕੁ ਇਤਿਹਾਸ ਮੈਂ ਪੜਿਆ ਉਹਦੇ ਮੁਤਾਬਕ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ
3: ਜੀ।
0: ਕੁਛ ਲੋਕ ਇਹ ਵੀ ਦੇਖਦੇ ਨੇ ਕਿ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜ਼ਿਆਦਾਤਰ ਡਿਪੈਂਡ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਉੱਪਰ ਔਰ ਸੂਰਜ ਪ੍ਰਕਾਸ਼ ਦੇ ਵਿੱਚ ਇੰਨੀਆਂ ਜ਼ਿਆਦਾ ਗਲਤੀਆਂ ਨੇ ਜਿਹੜੀਆਂ ਤਰਕ ਸੰਗਤ ਸਾਬਤ ਹੀ ਨਹੀਂ ਹੁੰਦੀਆਂ ਔਰ ਉਹਦੇ ਉਲਟ ਕਈ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਜਿੰਨੀਆਂ ਮੈਂ ਵੇਖੀਆਂ ਨੇ ਉਹਨਾਂ ਦੇ ਮੁਤਾਬਕ ਇਹ ਆ ਉਹ ਕਹਿੰਦੇ ਨੇ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ ਹਾਂਜੀ ਸੋ ਅਲਟੀਮੇਟਲੀ ਉਹ ਇਹ ਲਿਖਦੇ ਨੇ ਕਿ ਬਾਹਰ ਦੀ ਸੂਹ ਲੈਣ ਵਾਸਤੇ ਕੁਛ ਨਾ ਕੁਛ ਬੰਦੇ ਇਸ ਤਰ੍ਹਾਂ ਬਾਹਰ ਜਾਂਦੇ ਵੀ ਸੀ ਔਰ ਜਿਹੜਾ ਰਾਸ਼ਨ ਬਾਹਰ ਦੀਆਂ ਫੌਜਾਂ ਕੋਲ ਹੁੰਦਾ ਸੀ ਉਹ ਲੁੱਟ ਕੇ ਵੀ ਲੈ ਕੇ ਆਉਂਦੇ ਸੀ ਇਸ ਤਰ੍ਹਾਂ ਦੇ ਵਾਸਤੇ ਵੀ ਜਾਂਦੇ ਸੀਗੇ ਕੁਛ ਲੋਕ ਆਪਣੇ ਘਰਾਂ ਨੂੰ ਸੁੱਖ ਸ਼ਾਂਤ ਪਹੁੰਚਾਉਣ ਵਾਸਤੇ ਵੀ ਜਾਂਦੇ ਸੀਗੇ ਇਹ ਕਈ ਲੋਕਾਂ ਦਾ ਇਹ ਮਤ ਹੈਗਾ ਪਰ ਕਈਆਂ ਨੇ ਜਿਹੜਾ ਇਤਿਹਾਸ ਸੂਰਜ ਪ੍ਰਕਾਸ਼ ਦਾ ਲੋਕ ਪੜਾਈ ਜਾ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਮਹਾਂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਉਸ ਕਿਲੇ ਦੇ ਵਿੱਚ ਬਦਾਵਾ ਲੈ ਕੇ ਆ ਗਿਆ
2: ਬਿਲਕੁਲ
0: ਮੈਂ ਸਮਝਦਾ ਜਗਮੋਹਨ ਸਿੰਘ ਹੋਰਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਵੀ ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਕਿ ਮੈਂ ਇਕਦਮ ਇੱਥੇ ਹੀ ਮਹਾਂ ਸਿੰਘ ਨੂੰ ਦੋਸ਼ੀ ਕਹਿ ਰਿਹਾ ਮੈਂ ਉਸ ਵਰਤਾਰੇ ਦਾ ਉਸ ਇਤਿਹਾਸ ਦੀ ਗੱਲ ਕਰ ਰਿਹਾ ਜਿਹੜਾ ਇਤਿਹਾਸ ਅੱਜ ਸਾਡੇ ਮੂੰਹਾਂ ਚ ਪਾਈ ਜਾ ਰਿਹਾ
2: ਬਿਲਕੁਲ
0: ਉਸ ਇਤਿਹਾਸ ਦੇ ਮੁਤਾਬਕ ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਨਾ ਕਿ ਜਦੋਂ ਉਹਨਾਂ ਜੇ ਭਲਾ ਉਹਨਾਂ ਨੇ ਛੱਡ ਕੇ ਹੀ ਆਉਣਾ ਸੀ ਮੌਤ ਤੋਂ ਡਰਨਾ ਸੀ ਤੇ ਬਾਅਦ ਚ ਕਿਉਂ ਉਹਨਾਂ ਨੇ ਉਹਨੇ ਇਕੱਠੇ ਹੋ ਕੇ ਆਉਣਾ ਸੀ ਖਦਰਾਣੇ ਦੀ ਢਾਬ ਤੇ ਬਾਅਦ ਚੋਂ ਖਦਰਾਣੇ ਦੀ ਢਾਬ ਤੇ ਆਏ ਇਹ ਕਈ ਇੱਕ ਗੱਲਾਂ ਜਿਹਨਾਂ ਕੜੀਆਂ ਨੂੰ ਤੁਸੀਂ ਜੋੜੋ ਤੇ ਮੈਨੂੰ ਇੰਜ ਲੱਗਦਾ ਆ ਭਈ ਜਿਹੜੇ ਲੋਕ ਸੱਦ ਸੁਨੇਹਾ ਦੇਣ ਵਾਸਤੇ ਬਾਹਰ ਨਿਕਲੇ ਸੀ ਉਹਨਾਂ ਵਿੱਚ ਮਹਾਂ ਸਿੰਘ ਵੀ ਸੀ
2: ਬਿਲਕੁਲ
0: ਉਹ ਆਪਣੇ ਏਰੀਏ ਦੇ ਵਿੱਚ ਲੋਕਾਂ ਨੂੰ ਇਹ ਦੱਸ ਰਿਹਾ ਸੀ ਉਸ ਵੇਲੇ ਹੀ ਮਾਈ ਭਾਗੋ ਇਸ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਲੈ ਕੇ ਉਦੋਂ ਤੱਕ ਗੁਰੂ ਸਾਹਿਬ ਉਸ ਤੋਂ ਨਿਕਲ ਕੇ ਉਹ ਸਾਰਾ ਕਾਫੀ ਸਮਾਂ ਬੀਤ ਗਿਆ ਸੀਗਾ ਤੇ ਖਦਰਾਣੇ ਦੀ ਢਾਬ ਤੇ ਉਹਨਾਂ ਨੂੰ ਆ ਕੇ ਮਿਲੇ ਔਰ ਉੱਥੇ ਉਹਨਾਂ ਨੇ ਲੜਾਈ ਕੀਤੀ ਤੇ ਉੱਥੇ ਉਹ ਸ਼ਹੀਦੀ ਪਾਈ ਮਤਲਬ ਕੁਛ ਲੋਕ ਕੜੀਆਂ ਨੂੰ ਇਸ ਤਰ੍ਹਾਂ ਜੋੜਦੇ ਨੇ ਗੁਰਦੀਪ ਸਿੰਘ ਦਾ ਰੂਲ ਜਿਹੜਾ ਉਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਮੈਂ ਉਹ ਦੋਵੇਂ ਗੱਲਾਂ ਹੀ ਮੈਂ ਸਮਝਦਾ ਕਿ ਸਾਰੇ ਮੇਰੇ ਵੀਰ ਸੁਣਨ ਵਾਲੇ ਸਮਝਣਗੇ ਕਿ ਮੈਂ ਜ਼ਿੰਦਗੀ ਤਰਕ ਸੰਗਤ ਜੀ ਹੈ ਔਰ ਉਹਦੇ ਮੁਤਾਬਕ ਮੈਂ ਹਰ ਗੱਲ ਨੂੰ ਤਰਕ ਸੰਗਤ ਹੀ ਵਿਚਾਰਨ ਦੀ ਕੋਸ਼ਿਸ਼ ਕਰਦਾ ਇਹ ਨਹੀਂ ਵੀ ਆਹ ਲਿਖਿਆ ਗਿਆ ਤੇ ਮੈਂ ਉਹਦੇ ਤੇ ਅੱਖਾਂ ਬੰਦ ਕਰਕੇ ਮੈਂ ਯਕੀਨ ਕਰ ਰਿਹਾ
2: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜੀ ਤੁਸੀਂ
0: ਸੋ ਕਿਉਂਕਿ ਮੈਂ ਇਹ ਪੜਿਆ ਹੈ ਕਿਤਾਬਾਂ ਦੇ ਵਿੱਚ ਕਿ ਵਿਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ ਸੀ ਸੋ ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਕਿਉਂਕਿ ਇਹ ਨਹੀਂ ਇਕੱਲੇ ਕਿਉਂਕਿ ਮਹਾਂ ਸਿੰਘ ਦਾ ਇੱਕ ਨਾਂ ਸੀਗਾ ਵੱਡਾ ਉਹ ਜਰਨੈਲ ਵੀ ਸੀਗੇ ਪਰ ਜਿਹੜੇ ਹੋਰ ਵੀ ਲੋਕ ਸੀਗੇ ਸਮੇਂ ਸਮੇਂ ਤੇ ਜਿਵੇਂ ਬਚਿੱਤਰ ਸਿੰਘ ਨੂੰ ਬਾਹਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਲੇ ਤੋਂ ਬਾਹਰ ਕੱਢਿਆ ਨਾ ਫਿਰ ਉਹ ਵਾਪਸ ਵੀ ਆਇਆ ਨਾ ਇਹਦਾ ਮਤਲਬ ਇਹ ਆ ਵੀ ਇਸ ਤਰ੍ਹਾਂ ਰਾਤ ਭਰ ਤੇ ਕੁਝ ਸਿੰਘ ਜਾਂਦੇ ਵੀ ਸੀ ਬਾਹਰ ਦੀ ਵਾਈਸ ਹੋਈ ਲੈਣ ਵਾਸਤੇ ਇੱਥੇ ਰਾਸ਼ਨ ਵੀ ਘੱਟ ਸੀਗਾ ਉਹ ਰਾਸ਼ਨ ਵੀ ਲੈ ਕੇ ਆਉਂਦੇ ਸੀ ਮੈਂ ਇਹ ਵੀ ਪੜਿਆ ਉੱਥੋਂ ਰਾਸ਼ਨ ਵੀ ਲੈ ਕੇ ਆਉਂਦੇ ਸੀਗੇ ਲੁੱਟ ਕੇ ਲੈ ਕੇ ਆਉਂਦੇ ਸੀ ਜਾਂ ਆਪਣੇ ਘਰਾਂ ਨੂੰ ਵੀ ਜਾਂਦੇ ਸੀ ਉੱਥੇ ਸੁਨੇਹਾ ਪੱਤਾ ਵੀ ਦੇ ਕੇ ਆਉਂਦੇ ਸੀ ਇਹ ਸਾਰੀਆਂ ਗੱਲਾਂ ਲੇਕਿਨ ਉਹਨਾਂ ਕੋਲੇ ਆਮ ਰਾਸ਼ਨ ਇੱਥੇ ਪਹੁੰਚਾਉਣ ਦਾ ਕੋਈ ਵਿਧੀ ਨਹੀਂ ਸੀ ਕਿਉਂਕਿ ਚਾਰ ਜਿਹੜੇ ਫੌਜਾਂ ਬੈਠੀਆਂ ਸੀ
2: ਬਿਲਕੁਲ ਫਿਰ ਆਪਾਂ ਸੀ
0: ਸੋ ਅਸੀਂ ਅਗਰ ਇਸ ਤਰ੍ਹਾਂ ਦੀ ਤਰਕ ਸੰਗਤ ਵਿਚਾਰ ਰੱਖਦੇ ਹਾਂ ਤੇ ਮੈਂ ਸਮਝਦਾ ਵੀ ਇਹ ਗੱਲ ਸਹੀ ਹੋਊਗੀ ਵੀ ਬਦਾਵੇ ਵਾਲੀ ਕੋਈ ਗੱਲ ਨਹੀਂ ਹੋਈ ਇਤਿਹਾਸ ਚ ਹੋਰ ਕੋਈ ਐਸੀ ਮਿਸਾਲ ਨਹੀਂ ਲੱਭਦੀ ਸਾਨੂੰ ਜਿੱਥੇ ਗੁਰੂ ਨਾਲੋਂ ਵਿਛੜ ਕੇ ਲੋਕ ਆਂਦੇ ਹੁਣ ਵੀ ਚੰਗਾ ਯਾਰ ਮੈਂ ਨਹੀਂ ਤੇਰੇ ਨਾਲ ਰਹਿੰਦਾ ਮੈਂ ਤਾਂ ਚੱਲਿਆ
2: ਜੀ ਜੀ
0: ਇਸ ਵੇਲੇ ਜਦੋਂ ਕਿ ਜਿਹੜੇ ਬੰਦਿਆਂ ਨੇ ਉੱਥੇ ਅੰਮ੍ਰਿਤ ਛਕਿਆ ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਸਿਰ ਦੇ ਦਿੱਤਾ ਉਹ ਇੰਨੇ ਬੁਜ਼ਦਿਲ ਹੋਣਗੇ ਵੀ ਮੌਤ ਤੋਂ ਡਰ ਕੇ ਆਉਂਗੇ ਚੰਗਾ ਨਿਕਲ ਚਲੀਏ
2: ਜੀ ਜੀ ਡਾਕਟਰ ਸਾਹਿਬ ਜੇ ਮੈਨੂੰ ਤੁਸੀਂ 2 ਸਕਿੰਟ ਦਿਓ ਮੈਂ ਥੋੜਾ ਜਿਹਾ ਇਹਦੇ ਵਿੱਚ ਗੱਲ ਕਰਦਾ ਜਿਸ ਤਰ੍ਹਾਂ ਤੁਸੀਂ ਦਲੀਲ ਦੇ ਨਾਲ ਹਰੇਕ ਗੱਲ ਸੋਚਦੇ ਆ ਤਰਕ ਨਾਲ ਸੋਚਦੇ ਆ ਮੇਰੀ ਵੀ ਸੋਚ ਇਸੇ ਤਰ੍ਹਾਂ ਦੀ ਆ ਕਿ ਇਹ ਵੀ ਹੋ ਸਕਦਾ ਮੈਂ ਇਹ ਕਹਿ ਰਿਹਾ ਹੋ ਸਕਦਾ ਆ ਇਹ ਵੀ ਹੋ ਸਕਦਾ ਆ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਸਭਨਾ ਕਲਾ ਸਮਰੱਥ ਜੀ ਨੂੰ ਕਹਿੰਦੇ ਆ ਉਹ ਸੀਗੇ ਜਦੋਂ ਆਪਾਂ ਇਹ ਕਹਾਂਗੇ ਕਿ ਸਭਨਾ ਕਲਾ ਸਮਰੱਥ ਉਹ ਸੀਗੇ ਇਹਦਾ ਮਤਲਬ ਇਹ ਹੋਇਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਸੰਪੂਰਨ ਸੀ ਕਿ ਰਾਜਨੀਤੀ ਜਦੋਂ ਖੇਡਣੀ ਆ ਉਦੋਂ ਕਿੱਦਾਂ ਖੇਡਣੀ ਆ ਰਾਜਨੀਤੀ ਦੀ ਜਿਹੜੀ ਗੇਮ ਆ ਉਹ ਖੇਡਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਕੋਲੋਂ ਮਹਾਂ ਸਿੰਘ ਦੀ ਕਮਾਨ ਦੇ ਥੱਲੇ ਕੁਛ ਸੱਜਣਾਂ ਨੂੰ ਜਿਨ੍ਹਾਂ ਨੂੰ ਆਪਾਂ ਕਹਿੰਦਾ ਬਦਾਵਾ ਲੈ ਕੇ ਦੇ ਗਏ ਸੀਗੇ ਉਹ ਲਿਖ ਵੀ ਦਿੱਤਾ ਹੋਵੇ ਉਹਦੇ ਤੇ ਦਸਤਖਤ ਵੀ ਕਰਦੇ ਹੋਣ
0: ਤਰਕ ਸੰਗਤ ਲੰਘਦੀ ਹੈ ਕਿਉਂਕਿ ਐ ਤਾਂ ਜਾ ਨਹੀਂ ਸਕਦੇ ਬਾਹਰ ਫੌਜਾਂ ਹੈਗੀਆਂ ਨੇ
2: ਨਹੀਂ ਉਹਨਾਂ ਨੇ ਮੇਰੇ ਡਾਕਟਰ ਸਾਹਿਬ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਉਹ ਜਿਹੜੀਆਂ ਬੈਠੀਆਂ ਫੌਜਾਂ ਸੀ ਉਹਨਾਂ ਨੂੰ ਦਿਖਾਲਣ ਵਾਸਤੇ ਅਸੀਂ ਤਾਂ ਚੱਲੇ ਆ ਗੁਰੂ ਨੂੰ ਛੱਡ ਕੇ ਤਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ।
0: ਬਿਲਕੁਲ ਬਿਲਕੁਲ, ਰਾਜਨੀਤੀ ਹੋ ਸਕਦੀ ਹੈ। ਉਸ ਜਰਨੈਲ ਦੀ, ਉਸ ਜਰਨੈਲ ਦੀ ਸਭ ਤੋਂ ਵੱਡੀ ਰਾਜਨੀਤੀ ਤੇ ਸਭ ਤੋਂ ਵੱਡੀ ਲੜਾਈ ਦੀ ਜਰਨੈਲੀ ਤਾਂ ਤੁਸੀਂ ਵੇਖਦੇ ਹੋ ਨਾ।
2: ਬਿਲਕੁਲ ਬਿਲਕੁਲ,
0: ਮੇਰੇ ਇੰਨੀਆਂ ਸਾਰੀਆਂ ਫੌਜਾਂ ਹੋਣ ਤੇ ਗੜੀ ਚ ਬੈਠਾ ਬੰਦਾ ਬਚ ਕੇ ਉਹਨਾਂ ਕੋਲੋਂ ਨਿਕਲ ਜਾਵੇ।
2: ਬਿਲਕੁਲ,
0: ਜਿੱਤ ਤੇ ਅਸੀਂ ਉਸ ਨੂੰ ਕਹਿੰਦੇ ਆ ਨਾ ਕਿ ਤੁਸੀਂ ਉਹਨਾਂ ਦਾ ਜਰਨੈਲ ਫੜ ਲਿਆ। ਹਾਂਜੀ, ਮੁਹੰਮਦ ਗੌਰੀ ਦੀ ਤੁਸੀਂ ਗੱਲ ਸੁਣੀ ਹੈ ਨਾ, ਇਸੇ ਤਰ੍ਹਾਂ ਹੀ। ਹਾਂਜੀ, ਜਰਨੈਲ ਲੜਾਈ ਦਾ ਅਸਲ ਮੁੱਖ ਮੰਤਵ ਹੁੰਦਾ ਆ ਕਿ ਜਾਂ ਤੇ ਅਸੀਂ ਜਰਨੈਲ ਨੂੰ ਮਾਰ ਦਿੱਤਾ ਤੇ ਜਾਂ ਜਰਨੈਲ ਨੂੰ ਕੈਦ ਕਰ ਲਿਆ।
2: ਤਿਆਰ ਕਰ ਲਿਆ, ਬਿਲਕੁਲ।
0: ਲੇਕਿਨ ਇੱਥੇ ਉਹ ਗੱਲ ਹੋਈ ਨਹੀਂ,
2: ਹੋਈ ਨਹੀਂ। ਬਿਲਕੁਲ,
0: ਇਸ ਅਸਾਮੀ ਜੰਗ ਨੂੰ ਵੀ ਅਸੀਂ ਕਹਿੰਦੇ ਆ ਵੀ ਇਹ ਜਿੱਤ ਖਾਲਸੇ ਦੀ ਹੋਈ।
2: ਬਿਲਕੁਲ,
0: ਉਹਨਾਂ ਦਾ ਜਰਨੈਲ ਇੰਨੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਬਚਾ ਨਹੀਂ ਸਕੀਆਂ।
2: ਬਚਾ ਨਹੀਂ ਸਕੀਆਂ, ਬਿਲਕੁਲ।
0: ਹਾਂਜੀ, ਤੇ ਉਸ ਤੋਂ ਬਾਅਦ ਇਸ ਥਾਂ ਤੇ ਆ ਗਏ। ਉਸ ਵੇਲੇ ਹਨੇਰੀ ਰਾਤ ਹੋਵੇ, ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਵੀ ਅੱਜ ਕੱਲ ਦੀਆਂ ਰਾਤਾਂ ਕਿਸ ਤਰ੍ਹਾਂ ਦੀਆਂ ਹੈਗੀਆਂ। ਤੇ ਉਸ ਵੇਲੇ ਆ ਜਿਹੜਾ ਸਾਰਾ ਏਰੀਆ ਹੈ ਨਾ, ਜਿਹੜਾ ਚਮਕੌਰ ਸਾਹਿਬ ਤੋਂ ਅਗਲੇ ਪਾਸੇ ਸਿੱਧਾ ਜਾ ਰਿਹਾ ਹੈਗਾ ਜੰਗਲਾਂ ਦੇ ਵਿੱਚ, ਸਾਰਾ ਜੰਗਲ ਸੀਗਾ। ਹੁਣ ਤਾਂ ਪਿੰਡ ਵੱਸ ਗਏ ਨੇ, ਸੜਕ ਪੱਕੀ ਬਣ ਗਈ ਹੈ, ਹੁਣ ਤੇ ਗੱਲ ਹੀ ਹੋਰ ਹੋ ਗਈ ਹੈ। ਤੁਸੀਂ ਮਹਿਸੂਸ ਕਰਕੇ ਵੇਖੋ ਕਿ ਉਸ ਵੇਲੇ 1704 ਸਦੀ ਦੇ ਵਿੱਚ ਉਸ ਵੇਲੇ ਸਾਰਾ ਜੰਗਲ ਸੀਗਾ।
2: ਬਿਲਕੁਲ,
0: ਜੰਗਲ ਦੇ ਵਿੱਚੋਂ ਡਾਂਡੇ ਮੀਡੇ ਜਾਣ ਵਾਲੀ ਗੱਲ ਹੀ ਸੀਗੀ, ਰਾਹ ਕੋਈ ਨੀ ਸੀਗੀ, ਪੱਕਾ ਸਿੱਧਾ ਰਾਹ ਸੀਗਾ।
2: ਬਿਲਕੁਲ,
0: ਉਸ ਵੇਲੇ ਰਾਤ ਸਮੇਂ ਜਿਹੜਾ ਚੱਲਣ ਵਾਲਾ ਤਰੀਕਾ ਕਾਰ ਵੀ ਹੁੰਦਾ ਸੀ। ਇੱਕ ਸੱਜਣ ਮੈਨੂੰ ਪੁੱਛਦੇ ਆ ਤੇ ਫਿਰ ਉਹਨਾਂ ਨੂੰ ਰਾਹ ਕਿਵੇਂ ਪਤਾ ਲੱਗਦਾ ਸੀਗਾ, ਉਹ ਇਸ ਏਰੀਆ ਦੇ ਵਿੱਚ ਹੀ ਫਿਰਦੇ ਰਹਿੰਦੇ ਸੀ। ਪਰ ਉਸ ਵੇਲੇ ਜਿੰਨੇ ਵੀ ਲੋਕ ਸੀਗੇ, ਜਿਵੇਂ ਗੁਰੂ ਨਾਨਕ ਦੇਵ ਜੀ ਵੀ ਸੀਗੇ ਤੇ ਉਹ ਲੰਕਾ ਤੱਕ ਗਏ ਆ। ਉਹਨਾਂ ਨੂੰ ਕੀ ਪਤਾ ਸੀ ਵੀ ਲੰਕਾ ਕਿਹੜੀ ਸੀ, ਲੰਕਾ ਕਿੱਥੇ ਸੀਗੀ, ਕੋਈ ਨਕਸ਼ਾ ਨੀ ਸੀ, ਕੋਈ ਕੁਛ ਨੀ ਸੀ। ਤਾਰਿਆਂ ਦੀ ਸੇਧ ਵਿੱਚ ਜਾਣੀ ਹੋਈ ਗੱਲ ਦੇ ਹਿਸਾਬ ਤੇ ਮਨਸਬ ਵਗੈਰਾ ਵਪਾਰੀ ਵੀ ਉੱਥੇ ਜਾਂਦੇ ਰਹੇ ਸੀ, ਔਰ ਉਹਨਾਂ ਦੀ ਦੇਖ ਰੇਖ ਦੇ ਮੁਤਾਬਕ ਉਹ ਲੰਕਾ ਵੀ ਪਹੁੰਚੇ ਸੀ।
2: ਜੀ,
0: ਸੋ ਤਾਰਿਆਂ ਦੀ ਜਿਹੜੀ ਸੇਧ ਸੀ ਉਹ ਉਸ ਵੇਲੇ ਦਾ ਕੰਪਾਸ ਸੀਗਾ, ਤੇ ਉਸ ਵੇਲੇ ਵੀ ਜਿਹੜੇ ਨਿਕਲੇ ਇਸ ਰਾਹ ਦੇ ਵਿੱਚ ਨਿਕਲੇ ਤੇ ਅਲਟੀਮੇਟ ਉਹ ਸਰਸਾ ਨਦੀ ਤੇ ਪਹੁੰਚੇ, ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਕੱਲ ਬਣਿਆ ਹੋਇਆ ਆ। ਜਦੋਂ ਇਸ ਥਾਂ ਤੇ ਪਹੁੰਚੇ ਤੇ ਉਸ ਵੇਲੇ ਨਦੀ ਤੇ ਬਹੁਤ ਜ਼ਿਆਦਾ ਉਫਾਨ ਤੇ ਸੀਗੀ।
2: ਬਿਲਕੁਲ,
0: ਹਾਲਾਤ ਦੇ ਵਿੱਚ ਗੁਰੂ ਸਾਹਿਬ ਨੇ ਇਸ ਸਾਰੇ 1100 ਬੰਦਿਆਂ ਨੂੰ ਅਲੱਗ ਅਲੱਗ ਗਰੁੱਪਾਂ ਚ ਵੰਡ ਕੇ ਵੇਖਿਆ, ਤਾਂ ਕਿ ਐ ਆ ਵੀ ਜੇ ਪਿੱਛੋਂ ਕੋਈ ਆਵੇ ਵੀ ਕੋਈ ਚੀਜ਼ ਫੌਜ ਚੜ ਕੇ ਆ ਰਹੀ ਆ ਤੇ ਕਮ ਸੇ ਕਮ ਕਿਸੇ ਇੱਕ ਪਾਸੇ ਉਲਟ ਜਾਵੇ, ਕੋਈ ਦੂਸਰਾ ਪਾਸਾ ਬਚ ਜਾਵੇ। ਇਹੀ ਉਹਨਾਂ ਦੀ ਚੰਗੀ ਨੀਤੀ ਦਾ ਕੰਮ ਸੀਗਾ। ਔਰ ਉਹਦੇ ਵਿੱਚ ਇੱਕ ਪਾਸੇ ਤੇ ਇਹ ਕਹਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਕਮਾਨ ਸੀਗੀ, ਦੂਸਰੇ ਪਾਸੇ ਅਸੀਂ ਇਹ ਕਹਿੰਦੇ ਵੀ ਭਾਈ ਬਚਿੱਤਰ ਸਿੰਘ ਦੀ ਕਮਾਨ ਸੀਗੀ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਗਰੁੱਪ ਬਣਾ ਕੇ 4 ਗਰੁੱਪ ਉਹਨਾਂ ਨੇ ਬਣਾਏ ਸੀ, ਜਿਹਦੇ ਵਾਸਤੇ ਤਾਂ ਕਿ ਪਿੱਛੇ ਆ ਰਹੀਆਂ ਫੌਜਾਂ ਨੂੰ ਅਸੀਂ ਉਲਝਾਇਆ ਜਾ ਸਕੇ। ਇੱਕ ਹੋਰ ਗੱਲ, ਚੀਮਾ ਸਾਹਿਬ ਤੁਸੀਂ ਵੇਖੀ ਹੋਣੀ, ਕਾਕ ਸਾਹਿਬ, ਮੈਂ ਦਰਿਆਵਾਂ ਦੇ ਕੰਢਿਆਂ ਦੇ ਰਹਿਣ ਵਾਲਾ ਬੰਦਾ, ਜਦੋਂ ਬੇੜੀਆਂ ਨਹੀਂ ਸੀ ਹੁੰਦੀਆਂ, ਹਜੇ ਵੀ ਮੇਰੇ ਖਿਆਲ ਉਹ ਹੁਣ ਪੁਲ ਬਣ ਗਈ ਆ, ਹੁਣ ਕੋਧਾ ਤੋਂ ਇੱਧਰ ਨੂੰ ਜਲੰਧਰ ਨੂੰ ਆਉਣ ਵਾਲੀ ਸੜਕ ਤੇ ਲੰਘਦੀ ਆ। ਜਦੋਂ ਮੈਂ BSF ਦੇ ਵਿੱਚ ਭਰਤੀ ਸੀ ਉਦੋਂ ਇੱਥੇ ਪੋਲ ਨਹੀਂ ਸੀ ਹੁੰਦੀ, ਉੱਥੇ ਇੱਕ ਪਤਲਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਉਹਦੇ ਮੁਤਾਬਕ ਲੋਕ ਜਾਂਦੇ ਆਉਂਦੇ ਹੁੰਦੇ ਸੀਗੇ, ਉਹਦੇ ਉੱਤੇ ਸਕੂਟਰ ਜਿਹਾ ਨਿਗਾਹ ਕਰੇ ਜਾਂਦੇ ਸੀ। ਤੇ ਉਸ ਤੋਂ ਪਹਿਲਾਂ ਦਾ ਹਾਲਾਤ ਤੁਸੀਂ ਅੰਦਾਜ਼ਾ ਲਾ ਲੋ ਵੀ 17ਵੀਂ ਸਦੀ ਚ ਕੀ ਹਾਲਾਤ ਹੋਊਗਾ। ਦਰਿਆ ਨਹੀਂ ਆਉਂਦਾ,
2: ਬਿਲਕੁਲ
0: ਕਹਿੰਦੇ ਸੀ ਤੁਲਾ, ਜਿਹੜੇ ਸਰਕੰਡਾ ਵੱਢ ਕੇ, ਸਰਕੰਡੇ ਨੂੰ ਵੱਢ ਕੇ ਉਹਦੀ ਪੰਡ ਬਣਾ ਕੇ, ਉਹਦੀ ਪੰਡ ਬਣਾ ਕੇ ਤੇ ਉਹਦੇ ਉੱਤੇ ਬੰਦੇ ਚੜ੍ਹਦੇ ਸੀ, ਜਾਂ ਘੋੜਿਆਂ ਦੇ ਉੱਪਰ ਸੀ, ਉਹ ਘੋੜੇ ਜਿਹੜੇ ਸੀ ਉਹਨਾਂ ਨੂੰ ਖੇਲ ਦਿੰਦੇ ਸੀ ਉਹਨਾਂ ਦੇ ਮੁਤਾਬਕ। ਤੇ ਘੋੜੇ ਵੀ ਜਿਹੜੇ ਸੀ ਇਹ ਬੜੇ ਟੈਕਨੀਕ ਵਾਲੇ ਸੀਗੇ ਕਿ ਵੀ ਜਿਸ ਪਾਸੇ ਲਹਿਰ ਜਾਂਦੀ ਆ ਉਸ ਪਾਸੇ ਨੂੰ ਤਰਦੇ ਸੀ ਤਾਂ ਕਿ ਜ਼ੋਰ ਨਾ ਲਾਉਣਾ ਪਵੇ।
2: ਬਿਲਕੁਲ,
0: ਉਹਦੇ ਮੁਤਾਬਕ ਇਹ ਲੋਕ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ, ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ। ਔਰ ਇਸੇ ਤਰ੍ਹਾਂ ਜਿਵੇਂ ਭਾਈ ਬਚਿੱਤਰ ਸਿੰਘ ਦੀ ਜਿਹੜੀ ਲੜਾਈ ਦੇ ਸਮੇਂ ਉੱਥੇ ਜਿਹੜੀ ਸ਼ਹੀਦੀ ਹੋ ਗਈ, ਇਸ ਤਰ੍ਹਾਂ ਜਿਹੜੇ ਹੋਰ ਗਰੁੱਪ ਸੀ ਉਹਨਾਂ ਦੀ ਸ਼ਹੀਦੀ ਹੋ ਗਈ। ਗੁਰੂ ਸਾਹਿਬ ਦੇ 40 ਸਿੰਘ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਉਹਨਾਂ ਦੇ ਨਾਲ 2 ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚਦੇ ਆ, ਔਰ ਉਸ ਚਮਕੌਰ ਦੀ ਗਲੀ ਦੇ ਵਿੱਚ ਜਦੋਂ ਉਹਨਾਂ ਨੇ ਟਿਕਾਣਾ ਕੀਤਾ, ਜਿਹੜੇ ਭਾਈ ਸਨ ਜਿਨ੍ਹਾਂ ਨੇ, ਮੈਨੂੰ ਉਹਨਾਂ ਨੂੰ ਤਾਂ ਇਸ ਵੇਲੇ ਨਾਂ ਯਾਦ ਨਹੀਂ, ਜਿਨ੍ਹਾਂ ਲਈ ਉਹ ਗਲੀ ਸੀਗੀ, ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲਓ। ਉਹਨਾਂ ਦੀ ਵੀ ਬੜੀ ਵੱਡੀ ਦਲੇਰੀ ਸੀ, ਔਰ ਉਹ ਜੀ ਦਲੇਰੀ ਬੀਬੀ ਹਰਸਿਮਰਤ ਕੌਰ ਨੇ ਵੀ ਬਾਅਦ ਚ ਵਿਖਾਈ संस्कार किया रात के समय से शहीद हुई लड़के सो ए बहुत सारा इतिहास इस टाइप का है। खैर आप अगे आने बी उस वेले की युद्ध नीति ए कहती सी 22-23 रात 21 नू रात नू निकले आ 22 दे दिन चढ़दे नू उथे पहुंचे आ पिछे फौजा की वार भी पहुंच गई है। अल्टीमेट नू सारे दिन दे विच जेड़ी लड़ाई हुई है वो पांच पांच दे जथे बना के लड़ाई हुई है ताकि समय नू उलझाया जावे और वो एडी वड्डी फौज जेड़ी गई सी ना उन्होंने नू उन्हें घर चलाने वास्ते जिवें कोई नौकरी करता है ना तो फिर मरने वास्ते तैयार नहीं होंदा जेड़ा मरने वास्ते तैयार हैगा उन्हें कोई डर नहीं होंदा
2: उन्हें कोई डर नहीं होंदा बिल्कुल।
0: इसे तरह ही ये लोग जेड़े सीगे पांच पांच दे जथे बना के गुरु साहब ने ते इन्हां नू जंग वास्ते तोरिया और इन्हां दी लड़ाई चलती रही सारे दिन की लड़ाई चलती रही। अल्टीमेट अगली रात जेड़ी साडे कोले आ जांदी 22-23 दी रात उदों तक इन्हां कोले 11 सिंह बचे सी और मैं पहली हिस्ट्री नू दस दिया कि इस पहले दिन दे विच ही पांच पांच जथियां दे विच साहिबजादे जेड़े सीगे ਉਹ 23 ਦੀ ਸ਼ੁਰੂਆਤ ਦੇ ਵਿਚ ਹੀ ਸ਼ਹੀਦ ਹੋ ਗਏ ਸੀ ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ ਹਾਂਜੀ ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ ਉਦੋਂ 11 ਸਿੰਘ ਸੀ ਉਹਨਾਂ ਨਾਲ ਲੜਾਈ ਹੋਈ ਕਬਜ਼ਾ ਹੋ ਗਿਆ ਅਲਟੀਮੇਟ ਸੰਗਤ ਸਿੰਘ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਵੇ ਵੀ ਉਹ ਗੁਰੂ ਤਾਂ ਬੈਠਾ ਉੱਪਰ ਇਹਨੂੰ ਅਸੀਂ ਹੁਣ ਫੜ ਹੀ ਲੈਣਾ ਹੈਗਾ ਇਸੇ ਗੱਲ ਦੀ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਵੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ ਜਿਹਦੇ ਵਿਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ ਔਰ ਸੰਗਤ ਸਿੰਘ ਦੀ ਗਲਤ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੀ ਬੜੀਆਂ ਲੰਮੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ ਅਸੀਂ ਉਹਨੂੰ ਸ਼ਹੀਦ ਕਰਤਾ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ ਲੇਕਿਨ ਇਹਦੇ ਚ ਸੱਚ ਨਹੀਂ ਹੈ। ਮੈਂ ਨਹੀਂ ਮੰਨਦਾ ਵੀ ਕੋਈ ਸਿੰਘ ਜਿਹੜਾ ਸ਼ਹੀਦ ਕਿਸੇ ਫੌਜ ਦੇ ਹੱਥ ਆਇਆ ਹੋਵੇ ਐਸਾ ਨਹੀਂ ਲੜਕੇ ਸ਼ਹੀਦ ਜ਼ਰੂਰ ਹੋਏ ਹੋਣਗੇ ਤੇ ਇਹ ਸਾਰਾ ਵਰਤਾਰਾ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ 22-23 ਦੇ ਦਿਨਾਂ ਦੇ ਵਿਚ ਵਾਪਰਿਆ। ਗੁਰੂ ਸਾਹਿਬ ਉਥੋਂ ਨਿਕਲ ਗਏ ਆ ਉਸ ਤੋਂ ਬਾਅਦ ਗਿਆ ਹੈ ਛੱਤ ਮਾਛੀਵਾੜੇ ਦੇ ਜੰਗਲਾਂ ਚ ਗਏ ਆ ਜਿਵੇਂ ਇਸ ਇਤਿਹਾਸ ਨੂੰ ਕਿਉਂਕਿ ਅੱਜ ਦੇ ਅਸੀਂ ਇਸ ਇਤਿਹਾਸ ਨੂੰ ਸਿਰਫ ਇੱਥੇ ਲਿਮਿਟਡ ਸਮੇਂ ਦੇ ਵਿਚ ਹੀ ਰੱਖਣਾ ਚਾਹੁੰਦੇ ਹਾਂ ਤੇ ਉਹਦਾ ਮਤਲਬ ਇਹ ਹੋਇਆ ਕਿ ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਸੀ ਇੱਕ ਜਥਾ ਜਿਹੜਾ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਜਿਹਦੇ ਵਿਚ ਹੈ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਸਨ ਜਿਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਅਨੰਦਪੁਰ ਦੇ ਕਿਲੇ ਦੇ ਵਿਚ ਹਜੇ ਇਨ੍ਹਾਂ ਦੇ ਚੜਾਈ ਕਰਨ ਦੇ ਅੰਗੀਠਿਆਂ ਦੀ ਨਿਸ਼ਾਨਦੇਹੀ ਉੱਥੇ ਹੈਗੀ ਆ ਹਜੇ ਵੀ ਹੈਗੀ ਆ ਕਿ ਮਾਤਾ ਸੁੰਦਰੀ ਜੀ ਮਾਤਾ ਕਿਉਂਕਿ ਮਾਤਾ ਸੁੰਦਰੀ ਜੀ ਦਾ ਨਾਂ ਹੀ ਜੀਤੋ ਜੀ ਸੀ ਜੀਤੋ ਨੂੰ ਜਦੋਂ ਆਮ ਤੌਰ ਤੇ ਰਿਵਾਜ ਹੀ ਹੈਗਾ ਨਾ ਕਿ ਵਿਆਹ ਕੇ ਲਾਉਣੇ ਆ ਅਸੀਂ ਕੁੜੀ ਨੂੰ ਤੇ ਕੁੜੀ ਦਾ ਮਾਪੇ ਕਿਆਂ ਦਾ ਨਾਂ ਕੁਛ ਹੋਰ ਹੁੰਦਾ ਤੇ ਸਹੁਰੇ ਦਾ ਨਾਂ ਬਦਲ ਦਿੱਤਾ ਜਾਂਦਾ
2: ਬਿਲਕੁਲ
0: ਹਾਂ ਸੋ ਉਹ ਮਾਤਾ ਸੁੰਦਰੀ ਮਾਤਾ ਗੁਜਰੀ ਨੇ ਨਾਂ ਉਹਦਾ ਸੁੰਦਰੀ ਰੱਖ ਦਿੱਤਾ ਤੇ ਮਾਤਾ ਸੁੰਦਰੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਮਾਤਾ ਸਾਹਿਬ ਕੌਰ ਦਾ ਇਤਿਹਾਸ ਵੀ ਸਾਰੇ ਜਾਣਦੇ ਹੀ ਹੈਗੇ ਉਹ ਕਿ ਉਹ ਲਾਹੌਰ ਦਾ ਵਾਸੀ ਸੀਗੇ ਤੇ ਅਲਟੀਮੇਟ ਜਿਹੜੀ ਕਹਾਣੀ ਹੋਈ ਮੈਂ ਉਧਰਲੇ ਪਾਸੇ ਨਾ ਲੈ ਕੇ ਜਾਵਾਂ ਔਰ ਇਹਨਾਂ ਦੋਹਾਂ ਦੀ ਸ਼ਹੀਦੀ ਉੱਥੇ ਹੋ ਚੁੱਕੀ ਹੈ ਪਰ ਇਸ ਸਨਾਤਨ ਧਰਮ ਨੇ ਇਸ ਸੰਤੋਖ ਸਿੰਘ ਦੇ ਰਾਹੀਂ ਜੋ ਉਹਦੇ ਵਿਚ ਲਿਖਾਇਆ ਪਤਾ ਨੀ ਡਰ ਕੇ ਪਤਾ ਨੀ ਉਸ ਨੂੰ ਖਰੀਦ ਕੇ ਕਿਸੇ ਵੀ ਤਰ੍ਹਾਂ ਇਹ ਲਿਖਾਇਆ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਇਹ ਉਸ ਵੇਲੇ ਦਿੱਲੀ ਚਲੇ ਗਈਆਂ। ਹੁਣ ਤੁਸੀਂ ਇਹ ਦੱਸੋ ਬਈ ਸ਼ੇਰ ਦੇ ਘੁਰਨੇ ਵਿਚ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ ਆਮ ਸਧਾਰਨ ਤੌਰ ਤੇ ਹੋਵੇ ਤੇ ਤੁਹਾਨੂੰ ਪਤਾ ਆ ਵੀ ਜਿਸ ਦਿੱਲੀ ਦਰਬਾਰ ਨਾਲ ਸਾਡਾ ਮੱਥਾ ਲੱਗਾ ਹੋਇਆ ਆ ਉਸ ਦਿੱਲੀ ਦਰਬਾਰ ਦੇ ਵਿਚ ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
2: ਬਿਲਕੁਲ ਜੀ ਜੀ
0: ਕੋਈ ਵੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਆ ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉਥੇ ਦਿੱਲੀ ਸਥਾਪਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਹਾਲਾਂਕਿ ਪਟਗਈਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ ਕਿਉਂਕਿ ਜ਼ੋਰ ਸੀਗਾ ਜਿਹਦੀ ਕਮਾਂਡ ਸੀ ਉਹ ਕਰਦੇ ਸੀਗੇ ਪਟਗਈਆਂ ਦੇ ਵਿਚ ਵੀ ਇਹ ਲਿਖਤ ਕੀਤੀ ਲਿਖੀ ਹੈ ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਦ ਲਿਆ ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
2: ਜੀ।
0: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ ਹੈ, ਜਿਹੜੀ ਇੰਨੀ ਬਿਹੂਦਗੀ ਵਾਲੀ ਹੈ, ਜਿਹੜੀਆਂ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ, ਕਰਵਾਈਆਂ ਵੀ ਆ ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ, ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ, ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ, ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ ਕਾਫੀ ਲੰਬੀ ਚੌੜੀ, ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਉਹਨਾਂ ਨੇ ਕਰਵਾਇਆ ਗਿਆ। ਖੈਰ ਉਸ ਤੋਂ ਬਾਅਦ ਇੱਕ ਜਥਾ ਜਿਹੜਾ ਜਿਹਦੇ ਵਿਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ, ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ, ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ
2: ਜੀ।
0: ਉਹਦੀ ਝੌਂਪੜੀ ਚ ਰਹੇ, ਰਾਤ ਉਥੇ ਉਹਨਾਂ ਨੇ ਗੁਜ਼ਾਰੀ। ਅਲਟੀਮੇਟ ਉਥੋਂ ਹੀ ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਨਾ, ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ ਹੈ। ਉਹ ਇਸ ਕਰਕੇ ਕਿ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ, ਔਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ। ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਦੇ ਨੂੰ ਉਹਨੇ ਇਸ ਇਤਿਹਾਸਕਾਰ ਨੇ, ਜਿਹਦੀ ਗੱਲ ਮੈਂ ਕਰ ਰਿਹਾ ਹਾਂ, ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ, ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ, ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ, ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ, ਕੋਈ ਲਾਂਗਰੀ ਨਹੀਂ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਵਿਚ ਲਾਂਗਰੀ ਨਹੀਂ ਰੱਖੇ ਹੋਏ। ਸਿੱਖ ਜਾਂਦੇ ਆ ਤੇ ਸੇਵਾ ਕਰਦੇ ਆ,
2: ਸੰਗਤ ਜਾਂਦੀ ਆ ਤੇ ਸੇਵਾ ਕਰਦੀ, ਬਿਲਕੁਲ
0: ਸੰਗਤ ਜਾਂਦੀ ਆ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ, ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ, ਜਿਵੇਂ ਇਤਿਹਾਸ ਦੇ ਵਿਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ। ਜਿਵੇਂ ਬਾਲਾ ਸਾਡੇ ਨਾਂ ਤੇ ਮੜ ਦਿੱਤਾ ਗਿਆ, ਮਰਦਾਨੇ ਦਾ ਤਾਂ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਉੱਥੇ ਉੱਥੇ ਮਰਦਾਨੇ ਦੀ ਗੱਲ ਆ, ਉੱਥੇ ਉਹਦੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ। ਹਾਂਜੀ, ਅਸੀਂ ਮੰਨਦੇ ਹਾਂ, ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ, ਉਹਦੇ ਵਿੱਚ ਕਿਤੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
3: ਡਾਕਟਰ ਸਾਹਿਬ ਸੈਕਿੰਡ ਦਿਓ ਦੋਸਤੋ, ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ, ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਔਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਹੇ। ਥੈਂਕ ਯੂ ਜੀ, ਡਾਕਟਰ ਸਾਹਿਬ ਬੋਲੋ।
0: ਓਕੇ ਜੀ, ਓਕੇ, ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ, ਅਸੀਂ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ। ਠੀਕ ਹੈ,
3: ਠੀਕ ਹੈ ਜੀ, ਠੀਕ ਹੈ, ਇੱਦਾਂ ਕਰ ਲਾਂਗੇ।
0: ਇੱਦਾਂ ਕਰ ਲਓ, ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ, ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀਆਂ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ।
3: ਠੀਕ ਹੈ, ਕੱਲ ਨੂੰ ਫੇਰ ਕਰਾਂਗੇ। ਬਿਲਕੁਲ,
0: ਕੋਈ ਨਹੀਂ, ਕੋਈ ਗੱਲ ਨਹੀਂ, ਕਰਾਂਗੇ।
3: ਦੋਸਤੋ, ਤੁਹਾਡਾ ਵੀ ਧੰਨਵਾਦ, ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ, ਚੀਮਾ ਸਾਹਿਬ ਥੈਂਕ ਯੂ, ਤੇ ਕੱਲ ਨੂੰ
2: ਜੀ ਦਾ
3: ਕੱਲ ਨੂੰ ਫੇਰ ਆਪਾਂ ਇਸ ਪ੍ਰੋਗਰਾਮ ਦੀ
0: ਕੋਈ ਨਹੀਂ, ਕੋਈ ਗੱਲ ਨਹੀਂ।
2: ਹਾਂ ਜੀ, ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ, ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ, ਦਲੀਲ ਕੀ ਹੁੰਦੀ ਆ, ਅੰਧਨੇ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ ਉਹ ਫੇਰ ਜੇ
0: ਸਿੱਖ ਰੀਰਾਈਟ ਕਰਨ ਦੀ ਲੋੜ ਆ, ਸਿੱਖ ਰੀਰਾਈਟ ਕਰਨ ਦੀ ਲੋੜ,
2: ਰੀਰਾਈਟ ਕਰਨ ਦੀ ਲੋੜ ਆ, ਬਿਲਕੁਲ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ, ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ ਸਾਡੀ ਬਾਣੀ ਦੀ ਹੈਗੀ ਆ ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ, ਹਰ ਸਮਾਜ ਦੇ ਦੁਸ਼ਮਣ ਹੁੰਦੇ ਆ, ਕਿ ਉਹਦੇ ਵਿੱਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ। ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹਦੇ ਵਿੱਚ ਜਿਹੜੇ
3: ਕੋਸ਼ਿਸ਼
2: ਬਿਲਕੁਲ
3: ਇਹ ਜਾਲ ਦੇ ਵਿੱਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਉਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਸਿਆਣੇ, ਇਹ ਵੀ ਹੋ ਰਿਹਾ ਨਾ।
2: ਹਾਂਜੀ ਹਾਂਜੀ, ਬਿਲਕੁਲ ਹੋ ਰਿਹਾ, ਬਿਲਕੁਲ ਹੋ ਰਿਹਾ। ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ।
3: ਚਲੋ ਚੀਮਾ ਸਾਹਿਬ, ਆਪਾਂ ਕੱਲ ਨੂੰ ਫਿਰ ਇਸ ਪ੍ਰੋਗਰਾਮ ਦੀ ਇੱਦਾਂ ਹੀ ਜਿਹੜੀ ਜਿੰਨਾ ਰਹਿੰਦਾ ਨਾ ਉਹਨੂੰ ਫਿਰ
0: ਕੋਈ ਕੋਈ ਗੱਲ ਨੀ, ਕਰ ਲਾਂਗੇ ਆਪਾਂ, ਕਿਉਂਕਿ ਸਾਡੀ ਆਉਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ।
2: ਬਿਲਕੁਲ
0: ਪਤਾ ਹੀ ਹੈ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ।
3: ਡਾਕਟਰ ਸਾਹਿਬ ਬੜੀ ਹਿੰਮਤ ਆ, ਤੁਸੀਂ ਸੱਚ ਬੋਲਦੇ ਹੋ, ਸੱਚ ਬੋਲਣ ਦੀ ਗੱਲ ਕਰਦੇ ਹੋ, ਪਰ ਬਹੁਤੇ ਲੋਕ ਜਿਹੜੇ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ।
0: ਮੈਂ ਜਾਂਦੇ ਜਾਂਦੇ ਇੱਕ ਗੱਲ ਕਰਦਿਆਂ, ਤੁਹਾਡਾ ਪ੍ਰੋਗਰਾਮ ਤੇ ਉਧਰੋਂ ਮਿਸ ਹੋ ਰਿਹਾ ਆ, ਸਨੋਜ ਦੇ ਗੁਰੂ ਘਰ ਤੋਂ ਇੱਕ ਬੀਬੀ ਨੇ ਮੈਨੂੰ ਫੋਨ ਕੀਤਾ, ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ। ਹੁਣ ਸਾਡੇ ਬੱਚੇ ਤੇ ਮੰਨਦੇ ਨਹੀਂ ਗੇ,
2: ਉਹਨਾਂ ਦੇ ਮੰਨਣ
0: ਵਾਲੀ ਗੱਲ ਵੀ ਨਹੀਂ ਹੈਗੀ। ਤਿੰਨ ਤੋਂ ਪੰਜ ਮਿੰਟ ਅਗਰ ਸਾਹ ਬੰਦ ਹੋ ਗਿਆ, ਦਿਲ ਧੜਕਣਾ ਬੰਦ ਹੋ ਗਿਆ, ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਤੇ ਅੱਜ ਤੋਂ ਇੰਨੇ ਸਾਲ, 250-300 ਸਾਲ ਪਹਿਲਾਂ ਆਏ, ਕਿਵੇਂ ਉਹ ਸੰਭਵ ਹੋ ਸਕਦਾ ਹੈਗਾ? ਹਾਂਜੀ, ਸੋ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ
2: ਡਾਕਟਰ
0: ਕਰੀ ਜਾ ਰਹੇ।
2: ਡਾਕਟਰ
3: ਸਾਹਿਬ ਨਾਲ ਇਹ ਦੱਸਿਆ ਗਿਆ ਹੋਏਗਾ, ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ ਤੇ ਇਹਦੇ ਵਿੱਚ ਫਿਰ ਥੋੜੇ ਜਿਹਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ, ਉਹਨਾਂ ਨੇ ਆਪਣਾ ਕੋਈ ਫਾਰਮੂਲਾ ਜੋੜਤਾ ਜੀ?
2: ਜੀ ਖੱਕ ਸਾਹਿਬ ਜੀ, ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਜਿਹੜਾ ਉਹਦੇ ਵਿੱਚ ਪੰਕਤੀਆਂ ਆਉਣੀਆਂ ਬਾਣੀ ਦੇ ਵਿੱਚ, ਸਿਰ ਧਰ ਤਲੀ ਗਲੀ ਮੋਰੀ ਆਓ, ਉਹਦਾ ਮਤਲਬ ਇਹ ਨੀ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ, ਨਹੀਂ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ,
0: ਮਨ ਤਿਆਗ,
2: ਮਰਨ ਦਾ ਡਰ ਆ ਜਿਹੜਾ, ਉਹਨੂੰ ਕੱਢ ਕੇ ਪਾਸੇ ਰੱਖ ਦਿਓ ਕਿ ਤੁਸੀਂ ਮੁੜਨਾ ਕਿ ਨਹੀਂ ਮੁੜਨਾ, ਤੁਸੀਂ ਉਸ ਯੁੱਧ ਦੇ ਵਿੱਚ ਜਿੱਥੇ ਜਾ ਰਹੇ ਹਾਂ ਮੁੜਨਾ ਕਿ ਨਹੀਂ ਮੁੜਨਾ, ਇਸ ਗੱਲ ਨੂੰ ਤਿਆਗੋ ਕਿ ਮੈਂ ਉੱਥੇ ਮਰਨਾ ਜਾ ਕੇ। ਅਰਥ ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ, ਤੇ ਉਹ ਜਿਹੜੇ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ ਯੋਧਿਆਂ ਦੀ, ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ।
3: ਚਲੋ ਆਪਾਂ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ ਜੀ। ਬੜੀ ਮਿਹਰਬਾਨੀ ਚੀਮਾ ਸਾਹਿਬ, ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ, ਦੇਖਦੇ ਹੋ, ਔਰ ਮੈਂ ਵੀ ਅੱਜ ਸਵਾ ਮਹੀਨੇ ਤੁਹਾਡੇ ਨਾਲ ਰੂਬਰੂ ਹੋ ਰਿਹਾ। ਥੈਂਕ ਯੂ ਸੋ ਮਚ, ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ। ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਟਾਫ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ। ਸੋਰੀ, ਮੈਂ ਸਟਾਰਟਿੰਗ ਦੇ ਵਿੱਚ ਕੁਝ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ, ਤੇ ਮੈਨੂੰ ਲੱਗਦਾ ਕਿ ਪਹਿਲਾ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ। ਸੋ ਚੈੱਕ ਕੀਤਾ ਤੇ ਕੁਝ ਥੋੜੀ ਜਿਹੀ ਗਲਤੀ ਹੋਈ ਸੀ। ਸੋ ਇਸ ਵੇਲੇ 7:12 ਹੋ ਗਏ ਜੀ, 23 ਸੈਕਿੰਡ ਹੋ ਗਏ, ਨਿਊਯਾਰਕ ਦਾ ਟਾਈਮ ਆ, ਤੇ 23 ਗਜ ਹੈਗੀ 31, ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ। ਤੋ ਦੋਸਤੋ, ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਉਹਨਾਂ ਦਾ ਸ਼ੋ ਜਿਹੜੇ ਅੱਜ ਕੱਲ ਕੈਨੇਡਾ ਦੇ ਵਿੱਚ ਹੋ ਰਿਹਾ, ਬੜੀ ਦੁਨੀਆਂ ਧੂਮ ਧਾਮ ਨਾਲ ਲੋਕ ਪਹੁੰਚ ਰਹੇ। ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ। ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ, ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ। ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ, ਲੋਕਾਂ ਦੇ ਵਿੱਚ ਗੁੱਸਾ ਸੀ, ਗਿਲੇ ਸੀ, ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ, ਪਰ ਲੋਕਾਂ ਨੇ ਇੱਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ। ਸੋ ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ, ਕਰ ਲੈਂਦੇ ਸਿੰਗਰਾਂ ਕੋਲੋਂ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ, ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆਂ, ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਹੈ। ਚਲੋ ਅਗਲਾ ਗਾਣਾ ਸੁਣਦੇ, ਕਾਲਾ ਡੋਰੀਆ।

ਇੱਕ ਗੀਤ ਹੋਰ ਸੁਣਦੇ ਆ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ, ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਆ, ਇਹਨਾਂ ਨੂੰ ਗੱਡੀ ਚ ਲੈ ਕੇ ਇਹਨਾਂ ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: लो दोस्तों, ये तुसी आज फोक सॉन्ग, प्यारे प्यारे सॉन्ग, टोटली फोक और वधिया पंजाबी, जो एक टाइम दे विच बजदे हुंदे सी रेडियो ते उना दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। पर खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उहनां नूं असीं खुशी वाले माहौल दी गल करदे हां। इह सारियां खबरां किते ना किते जिहड़ियां हैगियां दुख देण वालियां हुंदियां, लोकां दे मरन दियां गल्लां सुणियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲਿਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸੋਭਾ ਨਹੀਂ ਦਿੰਦੀਆਂ, ਉਹਦੇ ਘੱਟ ਹੀ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓ ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ਼ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫਿਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਫੇਰ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਦੇ ਵਿੱਚ ਫੜ ਕੇ ਪਾ ਦੇ। ਉਸੇ ਤਰ੍ਹਾਂ ਸਿਚੁਏਸ਼ਨ ਹੋਈ ਆ ਟਰੰਪ ਸਾਹਿਬ ਦੇ ਨਾਲ।
0: ਅਸੀਂ ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਹੱਥ ਸਾਹਿਬ ਜੀ, ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿੱਚ ਮੇਰੇ ਕੋਲ ਹੈ ਨਹੀਂ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖੱਖ ਸਾਹਿਬ ਜੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖੱਖ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉਥੇ ਖੱਖ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ, ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਖੱਖ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖੱਖ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ, ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖੱਖ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਏ, ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ
2: ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ, ਦੂਜੇ ਮੁਲਕ ਨੇ ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ
1: ਸਭ ਕੁਛ। 1979 ਤੋਂ ਕਾਕ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ ਯੂਰਪ ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਥੋਪੀਆਂ ਹੋਈਆਂ, ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖੱਟ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
2: ਇਰਾਨ ਕਿਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਈਆਂ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਉਦੋਂ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ, ਦੂਜੇ ਮੁਲਕ ਨੇ ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ। ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ,

0: ਕਰਦੇ ਆ ਤੇ ਕਿਥੋਂ ਓਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਏ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਉਦੋਂ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨਹੀਂ ਵੇਚ ਸਕਦੇ ਦੂਜੇ ਮੁਲਕ ਨੂੰ, ਕਿਹਾ ਤੁਸੀਂ ਤੇਲ ਨਹੀਂ ਲੈ ਸਕਦੇ ਉਹਦੇ ਕੋਲੋਂ, ਯੇ ਨਹੀਂ ਕਰ ਸਕਦੇ, ਵੋ ਨਹੀਂ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
0: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਤ ਸਾਹਿਬ ਜੀ, ਦੇਖੋ ਪਾਬੰਦੀਆਂ ਦੀ ਹਾਲਾਤ ਆ, ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੀ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਤ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਹੈ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ, ਉਹ ਚੌਰਸ ਜਾਏ ਏਦਾਂ ਦੀ ਉਹ ਹੁੰਦੀ ਸੀ ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀ, ਉਹ ਜੀਵ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ, ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਉਹ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਵਿਆ ਨਹੀਂ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਉਹ ਹੁਣ ਬੰਦ ਬੰਦ ਹੋ ਗਿਆ, ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ, ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਜੀ ਹੋਰ ਹਸਤੀਆਂ ਹੋਈਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਣੀ ਮਿਣੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਾਤੇ ਕਰਦੇ ਆ ਕਿਉਂਕਿ ਮੇਰੇ ਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਹੁਣ ਪਤਾ ਨੇਤਾਨਯਾਹੂ। ਤੇ 28 ਫਰਵਰੀ ਵਾਲੇ ਦਿਨ ਖਤ ਸਾਹਿਬ, ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਪਈ ਇਰਾਨ ਕੀ ਆ, ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ

0: ਚਲੋ ਇਥੇ ਵੱਧ ਤੋਂ ਵੱਧ ਹੋਏਗਾ ਤੇ ਇੱਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ, ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ, ਤੁਸੀਂ ਕੁਛ ਕਹਿਣ ਲੱਗੇ ਸੀ?
1: ਬਿਲਕੁਲ ਸਹੀ ਕਹਿ ਰਹੇ ਹੋ ਜੀ।
0: ਹਾਂਜੀ, ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ, ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਹਿਲਕ ਰਿਹਾ ਅਤੇ ਹਰ ਰੋਜ਼ ਇੱਕ ਇੱਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਹਨਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇੱਕ ਕਹਿੰਦਾ ਦੂਜਾ ਫਿਰ ਨਾਲ ਆ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
1: ਚੀਮਾ ਸਾਹਿਬ, ਕਦੀ ਸੋਚਿਆ ਵੀ ਨੀ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ ਜਾਂ,
0: ਬਿਲਕੁਲ
1: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ, ਕਦੀ ਵੀ।
0: ਬਿਲਕੁਲ ਬਿਲਕੁਲ, ਸੁਪਨਾ ਵੀ ਨਹੀਂ ਲਿਆਉਣਾ ਇਸ ਗੱਲ।
1: ਉਹਨੇ ਸਟ੍ਰੈਟਜੀ ਦੇਖੋ, ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ।
0: ਬਿਲਕੁਲ,
1: ਬਹੁਤ ਕੁਛ ਹੋਇਆ, ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ, ਉਹਦੀ ਡਿਊਟੀ ਲਾਈ ਜਾਂਦੀ ਚੱਲ ਵੀ ਉੱਥੇ ਜਾ ਕੇ ਬੈਠੋ, ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
0: ਪਰ ਬਿਲਕੁਲ ਬਿਲਕੁਲ,
1: ਇਰਾਨ ਜਿਹੜਾ ਹੈਗਾ ਉਹ ਇਹ ਨਹੀਂ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
0: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਤਿ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਆ, ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਖਾਲਸ ਸਾਹਿਬ ਵਿਲਕ ਰਿਹਾ ਅਤੇ ਹਰ ਰੋਜ਼ ਇੱਕ ਇੱਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ, ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ, ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣਾ, ਉਹ ਕਹਿੰਦਾ ਨਹੀਂ ਅਸੀਂ ਨਹੀਂ ਦੇਣਾ ਉਪਰ ਨਹੀਂ
1: ਦੇਣਾ। ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਕੋਈ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
0: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦੇ ਦਿੱਤਾ ਬਿਲਕੁਲ, ਉਹ ਕਹਿੰਦੇ ਉਪਰ ਵੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇੱਥੋਂ ਤੀਕਰ ਪਹੁੰਚ ਗਏ ਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
1: ਚੀਮਾ ਸਾਹਿਬ, ਇੱਕ ਹੋਰ ਵੀ ਭੜਥੂ ਪਿਆ ਜੀ ਅੱਜ ਕੱਲ ਦੀ ਬੜੀਆਂ ਖ਼ਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਆ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕ ਨਾ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਰਕ ਕਰਨਾ ਚਾਹੁੰਦੇ ਆ ਜੀ,
0: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ ਖਾਕਸਾ ਜੀ, ਲੋਕਾਂ ਦਾ ਧੂਆਂ ਨਿਕਲਿਆ ਪਿਆ।
1: ਬਿਲਕੁਲ,
0: ਅੱਜ ਮੈਂ ਗੈਸ ਪਾ ਕੇ ਆਇਆ $85 ਤੋਂ ਉਪਰ ਖਾਕ ਸਾਹਿਬ ਜੀ, ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ।
1: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
0: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਕੱਖ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਪਾਇਆ ਹੋਇਆ ਸੀ,
1: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
0: ਉੱਥੋਂ ਤੁਰਿਆ,
1: ਬਿਲਕੁਲ ਮੈਨੂੰ ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
0: ਹਾਂਜੀ ਹਾਂਜੀ, ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸ਼ਿਗੋਨੈਲੀ ਇਹਦਾ ਨਾਂ ਹੈਗਾ, ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ। ਉਹ ਕਹਿੰਦੇ ਪਹਿਲਾਂ ਹੀ ਅਸੀਂ ਇੱਥੇ ਉਤਰ ਲੈਣਾ, ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ, ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉੱਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ, ਉੜ ਕੇ ਫਿਰ ਰਾਹ ਦੇ ਵਿਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ, ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇੱਧਰ ਦੀ ਨਹੀਂ ਲੰਘਣ ਦੇਣਾ।
1: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
0: ਬਿਲਕੁਲ ਬਿਲਕੁਲ ਬਿਲਕੁਲ
1: ਹੁੰਦੇ ਸੀ,
0: ਹਾਂਜੀ
1: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ? ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ?
0: ਬਿਲਕੁਲ ਖੱਕ ਸਾਹਿਬ ਜੀ, ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ, ਉੱਥੇ ਇੱਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ, ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ।
1: ਪਾਉਂਡ ਜਾਂ ਡਾਲਰ?
0: ਡਾਲਰ।
1: ਅੱਛਾ ਜੀ,
0: $9 ਤੇ 12 ਸੈਂਟ ਬਣਦੀ ਆ, ਤੇ ਜੇ ਫਰਜ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ, ਇਹ ਮੈਂ ਤਾਂ 12 ਕਹਿ ਰਿਹਾ, ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ, ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ, ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ, ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ, ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ, ਤੇ $100 ਜੇ ਖੱਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚ ਚਲ ਗਿਆ, ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ,
1: ਬਿਲਕੁਲ ਜੀ ਧੂਆਂ ਨਿਕਲ ਜਾਂਦਾ,
0: ਧੂਆਂ ਨਿਕਲ ਜਾਂਦਾ ਬਿਲਕੁਲ। ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ। ਤੇ ਅਗਲੀ ਗੱਲ ਜਿਹੜੀ ਹੈਗੀ ਖੱਕ ਸਾਹਿਬ ਜੀ, ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ। ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖੱਕ ਸਾਹਿਬ ਜੀ, ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ, ਉਹਨਾਂ ਨੂੰ ਖੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ, ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ, ਉਹਦਾ ਜਿਹੜਾ ਖਰਚਾ ਹੈ ਖੱਕ ਸਾਹਿਬ ਜੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ। ਸੋ ਉੱਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ, ਇਸ ਤਰ੍ਹਾਂ ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ, ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ, ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਹੈਗਾ ਉਦਾਂ ਹੀ ਰਹੇਗਾ।
1: ਚਲੋ ਰੱਖੋ ਬਿਲਕੁਲ,
0: ਹਾਂਜੀ। ਤੇ ਅਗਲੀ ਗੱਲ ਖੱਕ ਸਾਹਿਬ, ਜਦੋਂ ਜਿਹੜੀਆਂ ਗੌਰਮੈਂਟਾਂ ਹੁੰਦੀਆਂ ਨੇ ਖੱਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟ ਦੇ ਦੱਸਦੇ ਆ ਨਾ ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਆ, ਉਹਨਾਂ ਦੀਆਂ ਸਹੂਲਤਾਂ ਕੱਟ ਦਿੰਦੇ ਆ। ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ, ਅੱਛਾ ਇਹ ਤਾਂ ਆਪਾਂ ਖਬਰ ਕੱਟ ਦਿੱਤੀ, ਸੋਰੀ। ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ, ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ, 327 ਲੋਕ ਜਿਨ੍ਹਾਂ ਨੂੰ ICE ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ, ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ। ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ। ਤੇ ਉਹ ਮਤਲਬ ਜਿਹੜੇ ਅਨਭੋਗ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ, ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ, ਉਸ ਤਰ੍ਹਾਂ ਦੀ ਗੱਲ ਹੁੰਦੀ ਆ, ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ। ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖੱਕ ਸਾਹਿਬ ਜੀ। ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ।
1: ਅੱਛਾ ਜੀ।
0: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖੱਕ ਸਾਹਿਬ ਜੀ, ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ ਜਾਣੀ ਕਿ ਕਿਸੇ ਦਿਨ ਵੱਧ ਕਰ ਲੈ, ਕਿਸੇ ਦਿਨ ਘੱਟ ਕਰ ਲੈ। ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ, ਔਸ ਕੱਢੀਏ, ਤਾਂ 59 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ। ਇਹ ਅੰਕੜੇ ਜਿਹੜੀ ਆ ਉਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ। 59 ਵਿਚੋਂ ਖਖ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ। 59 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 59 ਵਿਚੋਂ 1 ਅਜੇ ਮਸੀਂ 2-3 ਸਾਲ ਦਾ ਬੱਚਾ ਵੀ ਸੀਗਾ ਖਖ ਸਾਹਿਬ ਜੀ, ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ ਉਹਨਾਂ ਦੇ ਅੰਕੜੇ, ਉਹਨਾਂ ਨੇ ਨਹੀਂ ਦਿੱਤੇ ਜਿਹੜੇ ਖਖ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ। ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖਖ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ। ਤੇ ਇਹ ਸੀਗੀ ਖਬਰ ਖਖ ਸਾਹਿਬ ਜੀ। ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ,
1: ਇਹ ਖਬਰ ਮੇਰੇ ਕੋਲ ਵੀ ਛੋਟੀ ਜਿਹੀ ਮੈਂ ਕਰ ਦਵਾਂ
0: ਜੀ।
1: ਅਮੇਰਿਕਾ ਦੀ ਗੱਲ ਹੈ, ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਹੈ। ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਇਹਨਾਂ ਗੱਲਬਾਤ ਕੀਤੀ, ਤੇ ਉਹਨਾਂ ਨੇ
0: ਜੀ ਉਹ ਵੀ ਖਬਰ ਆਈ ਸੀ
1: ਦੱਸਿਆ $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ, ਤੇ ਉਹ ਜਨਾਨੀ ਨੇ ਆਇਸ ਨੂੰ ਕਾਲ ਕਰਤੀ ਕਿ ਇੱਥੇ ਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ।
0: ਬਿਲਕੁਲ ਬਿਲਕੁਲ ਬਿਲਕੁਲ,
1: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਏ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ, ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਤੇ ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਬੋਲ ਰਹੀ ਆ ਉੱਚੀ ਉੱਚੀ ਲੋਕ ਇੱਥੇ ਕੱਢਾ ਗਏ, ਦਿਸ ਦੈਟ ਸੋ ਮਚ, ਮਤਲਬ
0: ਬਕਵਾਸ
1: ਲੋਕ ਵੀ ਹੈਗੇ ਆ।
0: ਹਾਂਜੀ, ਇਹਨੂੰ ਖਖ ਸਾਹਿਬ ਜੀ ਉਹ ਵਾਈਟ ਕੈਰਨ ਵੀ ਕਹਿੰਦੇ, ਇਹਨੂੰ ਪਿੱਛੇ ਜਿਹਾ ਚੱਲਿਆ ਸੀ ਨਾ ਉਹ ਵਾਈਟ ਕੈਰਨ ਨਾਮ, ਉਹਨਾਂ ਨੇ ਇਹਦਾ ਜੋੜਤਾ ਸੀ ਕੈਰਨ ਦੇ ਨਾਲ। ਹਾਂਜੀ, ਤੇ ਅਗਲੀ ਖਬਰ ਆ ਖਖ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖਖ ਸਾਹਿਬ ਜੀ ਪੰਜਾਬੀ
1: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਤੁਹਾਡਾ ਆਪਣਾ ਰੇਡੀਓ ਪ੍ਰਵਾਸ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਪਹੁੰਚ ਗਏ ਜੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਸੰਡੇ ਹੈ, ਸੋ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਨਾਲ ਪਹੁੰਚਾਉਂਦੇ ਹਾਂ ਜੀ ਕੀ ਕੀ ਅੱਜ ਕੁਛ ਖਬਰਾਂ ਹੋਣਗੀਆਂ, ਕੁਛ ਪਿਆਰੇ ਪਿਆਰੇ ਗੀਤ ਗਜ਼ਲਾਂ, ਔਰ ਵਧੀਆ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ। ਉਸ ਤੋਂ ਬਾਅਦ ਫਿਰ ਡਾਕਟਰ ਗੁਰਦੀਪ ਸੰਧੂ ਸਾਹਿਬ ਸਿਹਤ ਸੰਬੰਧੀ ਜਾਣਕਾਰੀਆਂ ਲੈ ਕੇ ਆਪਣੇ ਨਾਲ ਪੁੱਜਣਗੇ। ਸੋ ਇਹ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਮੈਂ ਲੈ ਕੇ ਆ ਗਿਆ ਜੀ, ਤੇ ਰਲ ਮਿਲ ਕੇ ਆਪਾਂ ਆਨੰਦ ਮਾਣਦੇ ਜੀ ਪ੍ਰੋਗਰਾਮ ਦਾ, ਤੇ ਕੁਛ ਗੀਤ ਸੁਣਦੇ ਹਾਂ ਜੀ। ਪਹਿਲਾ ਗੀਤ ਸਤਿੰਦਰ ਸਰਤਾਜ ਹੋਣਾ ਦਾ, ਕੁਛ ਉਸ ਤੋਂ ਬਾਅਦ ਗੱਲ

ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿੰਨੇ ਵੀ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਨੇ ਔਰ ਬਹੁਤ ਧੰਨਵਾਦ ਬਹੁਤ ਲੋਕ ਨੇ ਅਸੀਂ ਉਹ ਚੈਕਿੰਗ ਕਰਾਈ ਹੈ ਬਹੁਤ ਵੀਰ ਭੈਣ ਭਰਾ ਸੁਣਦੇ ਨੇ ਪ੍ਰੋਗਰਾਮ ਨੂੰ ਔਰ ਇਹ ਹੈ ਕਿ ਮੈਸੇਜ ਮੁਸੇਜ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਫਿਰ ਵੀ ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਸ਼ੁਕਰੀਆ ਪਿਛਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ 1800 ਬੰਦੇ ਨੇ ਪ੍ਰੋਗਰਾਮ ਸੁਣਿਆ ਪਰ ਸਾਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਉਹ ਕੰਪਿਊਟਰ ਦੱਸ ਰਿਹਾ ਕਿ ਇੰਨੇ ਲੋਕਾਂ ਨੇ ਐਪ ਇਸ ਟਾਈਮ ਦੇ ਉੱਪਰ ਪ੍ਰੋਗਰਾਮ ਦੇ 2 ਘੰਟੇ ਦੇ ਵਿੱਚ ਆਨ ਕੀਤੀ ਤੇ ਸਾਡੇ ਵੱਲੋਂ ਬਹੁਤ ਧੰਨਵਾਦ ਹੈ ਜੀ ਤੁਹਾਡਾ ਸ਼ੁਕਰੀਆ ਹੋਰ ਵੀ ਵੀਰ ਭੈਣ ਭਰਾਵਾਂ ਨੂੰ ਦੱਸੋ ਇਸ ਗੱਲ ਦੀ ਸਾਨੂੰ ਖੁਸ਼ੀ ਇਹ ਹੁੰਦੀ ਹੈ ਕਿ ਸਾਨੂੰ ਜੋ ਅਸੀਂ ਪ੍ਰੋਗਰਾਮ ਕਰਦੇ ਹਾਂ ਸਾਡੇ ਸਤਿਕਾਰਯੋਗ ਸਰੋਤੇ ਉਹਨਾਂ ਨੂੰ ਸੁਣਦੇ ਹੈ ਸੋ ਬਹੁਤ ਖੁਸ਼ੀ ਇਸ ਗੱਲ ਦੀ ਇਸੇ ਤਰ੍ਹਾਂ ਹੀ ਸਾਥ ਦੇਈਓ ਔਰ ਅਸੀਂ ਤੁਹਾਡੇ ਤੱਕ ਵਧੀਆ ਤੋਂ ਵਧੀਆ ਜਾਣਕਾਰੀਆਂ ਖਬਰਾਂ ਪਹਿਲੀ ਗੱਲ ਤਾਂ ਡਾਕਟਰ ਸਾਹਿਬ ਦਾ ਪ੍ਰੋਗਰਾਮ ਬੜਾ ਪਾਵਰਫੁੱਲ ਹੈ ਉਹਦੇ ਨਾਲ ਸਿਹਤ ਸੰਬੰਧੀ ਬਹੁਤ ਜਾਣਕਾਰੀਆਂ ਮਿਲਦੀਆਂ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਤੋ ਬਾਕੀ ਚੀਮਾ ਸਾਹਿਬ ਵੀ ਖਬਰਾਂ ਦੀ ਕੋਕ ਕੱਢ ਕੇ ਲਿਆ ਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਤੇ ਕੁਛ ਅਸੀਂ ਗੀਤ ਵੀ ਜਿਹੜੇ ਹੈ ਵਧੀਆ ਕੋਸ਼ਿਸ਼ ਕਰੀਦੀ ਹੈ ਕਿ ਜਿਹਦੇ ਵਿੱਚ ਵਰਗਲ ਨਾ ਹੋਵੇ ਇਹੋ ਜਿਹੇ ਗੀਤ ਵੀ ਅਸੀਂ ਤੁਹਾਡੇ ਤੱਕ ਸੁਣਾਉਂਦੇ ਹਾਂ ਸੋ ਲਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਲਾਲ ਸਿੰਘ ਚੀਮਾ ਸਾਹਿਬ ਆਪਣੇ ਨਾਲ ਕੈਲੀਫੋਰਨੀਆ ਫਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ

0: ਦੋਸਤੋ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਜੀ ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਦੀਆਂ ਖਬਰਾਂ ਦੇ ਉੱਪਰ ਪੁੱਛਦੇ ਉਹਨਾਂ ਨੂੰ ਕੀ ਹੋ ਰਿਹਾ ਸ਼ਾਰਟਕੱਟ ਦੇ ਵਿੱਚ ਚੀਮਾ ਸਾਹਿਬ ਅੱਜ ਖਬਰਾਂ ਕਰਿਓ ਤੇ ਜਿਹੜਾ ਜ਼ਿਆਦੀਆਂ ਹੋ ਜਾਣਗੀਆਂ ਆਓ ਜੀ ਸਤਿ ਸ਼੍ਰੀ ਅਕਾਲ ਚੀਮਾ ਸਾਹਿਬ ਆਜੋ ਜੀ ਚੀਮਾ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ ਚੀਮਾ ਸਾਹਿਬ ਆ ਰਹੀ ਆਵਾਜ਼ ਹੈਲੋ
1: ਬੰਦ ਹੋ ਗਈ ਇਧਰ ਨਹੀਂ ਆ ਰਹੀ ਆਵਾਜ਼ ਬਿਲਕੁਲ ਹੁਣ ਤੁਸੀਂ ਲਾਤੀ ਫੇਰ
0: ਹਾਂਜੀ ਹੁਣ ਮੈਂ ਫੇਰ ਲਾਤੀ
1: ਬੰਦ ਹੋ ਗਈ ਆਵਾਜ਼
0: ਹਾਂਜੀ ਆਜੋ ਚੀਮਾ ਸਾਹਿਬ ਕਰੀਏ ਸਟਾਰਟ ਚੀਮਾ ਸਾਹਿਬ ਪ੍ਰੋਬਲਮ ਇਹ ਆ ਕਿ ਜਾਂ ਫਿਰ ਇੱਦਾਂ ਕਰਦੇ ਹਾਂ ਸਿਸਟਮ ਹੋਰ ਵੀ ਹੈਗਾ ਕਰ ਲੈਂਦੇ ਹਾਂ ਜਿੱਦਾਂ ਡਾਕਟਰ ਸਾਹਿਬ ਨੇ ਕੀਤਾ ਸੀ ਇੱਦਾਂ ਹੀ ਕਰਦੇ ਹਾਂ ਲਓ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਆਇਆਂ ਨੂੰ
2: ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਸੋ ਦੋਸਤੋ ਅੱਜ ਦਾ ਜਿਹੜਾ ਦਿਨ ਆ ਇਹ ਖਤ ਸਾਹਿਬ ਜੀ ਤੇ ਸਾਡੇ ਸਰੋਤੀ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ 15 ਅਗਸਤ ਆ ਇੱਥੇ ਅਮਰੀਕਾ ਦੇ ਵਿੱਚ ਉੱਥੇ ਤਾਂ ਹੁਣ ਸਮਝ ਲਓ ਵੀ ਸ਼ਾਮ ਹੋ ਗਈ ਆ ਭਾਰਤ ਵਿੱਚ ਤਾਂ ਤੇ ਆਪਾਂ ਥੋੜੇ ਜਿਹਾ ਲੇਟ ਹੀ ਹੁੰਦੇ ਹਾਂ 12 ਘੰਟੇ ਤੇ ਚਲੋ ਕੋਈ ਗੱਲ ਨੀ ਤੇ ਅੱਜ 15 ਅਗਸਤ 1947 ਦਾ ਦਿਨ ਅੰਗਰੇਜ਼ ਸਾਮਰਾਜ ਤੋਂ ਮਿਲੀ ਆਜ਼ਾਦੀ ਦਾ ਦਿਨ ਹੈ ਇਸ ਨੂੰ ਹਾਂ ਪੱਖੀ ਹੁੰਗਾਰਾ ਦੇ ਕੇ ਸੰਪੂਰਨ ਆਜ਼ਾਦੀ ਲਈ ਕਮਰ ਕੱਸੇ ਕੱਸੋ ਸੋ ਖਾਕ ਸਾਹਿਬ ਜੀ ਬੜੀ ਵਧੀਆ ਗੱਲ ਲਿਖੀ ਆ ਜਿਹੜੀ ਪੂਰਨ ਆਜ਼ਾਦੀ ਆ ਉਹ ਭਾਰਤ ਨੂੰ ਅਜੇ ਤੱਕ ਵੀ ਨਹੀਂ ਮਿਲ ਸਕੀ ਸੋ ਉਹ ਕਹਿੰਦੇ ਆ ਵੀ ਤਿਆਰ ਹੋ ਜਾਓ ਜਿੱਦਾਂ ਅੰਗਰੇਜ਼ ਸਾਮਰਾਜ ਕੋਲ ਪਾਇਆ ਸੀ ਇਸੇ ਤਰ੍ਹਾਂ ਸਾਡੇ ਜਿਹੜੇ ਦੇਸ਼ ਦੇ ਆਪਣੇ ਹੀ ਆਗੂ ਜਾਂ ਨੇਤਾ ਆ ਜਿਹੜੇ ਉਸ ਦੇਸ਼ ਦਾ ਭਲਾ ਸੋਚਦੇ ਹੀ ਨਹੀਂ ਉਹਨਾਂ ਤੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਹਮਲਾ ਮਾਰ ਕੇ ਆਜ਼ਾਦੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹਦੇ ਵਿੱਚ ਲੱਖਾਂ ਹੀ ਨਹੀਂ ਕਰੋੜਾਂ ਰੂਹਾਂ ਦੀਆਂ ਕੁਰਬਾਨੀਆਂ ਸ਼ਹੀਦੀਆਂ ਸਖ਼ਤ ਸਜਾਵਾਂ ਕੁੜਕੀਆਂ ਅਤੇ ਜਲਾਵਤਨੀਆਂ ਆਦਿ ਦੇ ਯੋਗਦਾਨ ਦੀਆਂ ਉਦਾਹਰਣਾਂ ਹਨ ਇਹ ਸਾਰੇ ਯਤਨ ਆਉਣ ਵਾਲੇ ਸਮਾਜ ਲਈ ਭਾਵ ਸਾਡੇ ਲਈ ਹੀ ਸਨ ਤਾਂ ਕਿ ਅੰਗਰੇਜ਼ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਸਮਾਜਿਕ ਜੀਵਨ ਹੰਢਾਉਣ ਦਾ ਰਾਹ ਪੱਧਰਾ ਹੋ ਸਕੇ ਹਿੰਦੁਸਤਾਨ ਨੂੰ ਅੰਗਰੇਜ਼ ਹਕੂਮਤ ਤੋਂ ਲਈ ਹੋਈ ਆਜ਼ਾਦੀ 79 ਸਾਲ ਪੂਰੇ ਹੋ ਚੁੱਕੇ ਹਨ ਅੰਗਰੇਜ਼ ਸਾਮਰਾਜ ਨੂੰ ਦੇਸ਼ ਵਿੱਚੋਂ ਕੱਢਣ ਲਈ ਅਣਗਿਣਤ ਯੋਧਿਆਂ ਨੇ ਆਪਣੀ ਮਾਂ ਭੂਮੀ ਨੂੰ ਆਪਣੇ ਖੂਨ ਨਾਲ ਸਿੰਜਿਆ ਹੋਇਆ ਹੈ ਕੁਰਬਾਨੀਆਂ ਪਿੱਛੇ ਸ਼ਹੀਦਾਂ ਅਤੇ ਸੰਗਰਾਮੀਆਂ ਦੇ ਹਿੰਦੁਸਤਾਨ ਦੇ ਸਮਾਜ ਪ੍ਰਤੀ ਦ੍ਰਿਸ਼ਟੀਕੋਣ ਨੂੰ ਅਜੇ ਬੂਰ ਨਹੀਂ ਪਿਆ ਉਹ ਸੋਚਦੇ ਸਨ ਕਿ ਅੰਗਰੇਜ਼ ਹਕੂਮਤ ਤੋਂ ਬਾਅਦ ਬਰਾਬਰੀ ਤੇ ਲੁੱਟ ਰਹਿਤ ਸਮਾਜ ਦੀ ਉਸਾਰੀ ਹੋ ਜਾਵੇਗੀ ਜਨਤਾ ਨੂੰ ਸੌਖਾ ਸਾਹ ਆਵੇਗਾ ਲੋਕਾਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ ਪਰ ਅਜਿਹਾ ਅੱਜ ਤੱਕ ਮੁਮਕਿਨ ਨਹੀਂ ਹੋ ਸਕਿਆ ਅੰਗਰੇਜ਼ ਸਾਮਰਾਜ ਨੇ ਹਿੰਦੁਸਤਾਨ ਨੂੰ ਛੱਡਦੇ ਸਮੇਂ ਦੇਸ਼ ਦੀ ਬਾਗਡੋਰ ਭਾਰਤੀ ਸਾਮਰਾਜ ਦੇ ਹੱਥਾਂ ਵਿੱਚ ਲੁਕਵੇਂ ਤਰੀਕੇ ਨਾਲ ਫੜਾ ਦਿੱਤੀ ਜਿਸ ਦੇ ਨਤੀਜੇ ਵਜੋਂ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਲੋਕਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਡੱਕਾ ਨਹੀਂ ਭੰਨਿਆ ਸੀ ਉਹ ਮੰਤਰੀ ਪਦਾਂ ਉੱਪਰ ਬਿਰਾਜਮਾਨ ਹਨ ਨਵੇਂ ਨਵੇਂ ਸੂਟ ਪਹਿਨੇ ਜਾ ਰਹੇ ਹਨ ਅਤੇ ਕੀਮਤੀ ਜਹਾਜ਼ਾਂ ਦੇ ਸਫ਼ਰ ਗੱਲ ਇੱਥੇ ਨਹੀਂ ਮੁੱਕਦੀ ਸਾਰੇ ਸੰਸਾਰ ਨੇ ਜੈਫਰੀ ਐਪਸਟੀਨ ਦੀਆਂ ਫਾਈਲਾਂ ਨੇ ਭਲੇ ਮਾਨਸਾਂ ਦੇ ਨਕਾਬ ਲਾ ਦਿੱਤੇ ਜਿਨ੍ਹਾਂ ਵਿੱਚ ਅਮਰੀਕਾ ਦੇ ਮੂਹਰੇ ਗੋਡੇ ਟੇਕਣ ਵਾਲੇ ਭਾਰਤੀ ਵੀ ਸ਼ਾਮਲ ਹਨ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੇ ਅਮਰੀਕੀ ਸਾਮਰਾਜ ਅੱਗੇ ਹਾਂਜੀ ਹਾਂਜੀ ਕਰਨੋ ਨਹੀਂ ਹਟਦੇ ਅਤੇ ਝੱਟ ਪੁੰਜੇ ਹੱਥ ਲਾ ਲੈਂਦੇ ਹਨ ਅਕਸਰ ਜਿਹੜੀ ਅਖੀਰਲੀ ਲਾਈਨ ਮੈਂ ਪੜ੍ਹੀ ਆ ਇਹਦੇ ਅਰਥ ਜਿਹੜੇ ਆ ਉਹ ਜੇ ਸਵੀਡਨ ਦਾ ਜ਼ਿਕਰ ਸੋਚੋ ਬਹੁਤ ਭੈੜੇ ਹੱਥ ਹੈ ਇਹਦੇ ਤੇ ਸਾਨੂੰ 1947 ਤੋਂ 2026 ਤੱਕ ਦੇ ਸਮੇਂ ਵੱਲ ਧਿਆਨ ਮਾਰੀਏ ਤਾਂ ਆਜ਼ਾਦੀ ਦੇ ਦਿਹਾੜੇ ਤੇ ਬਹੁਤ ਸਾਰਾ ਕੁਝ ਕਿਹਾ ਜਾ ਸਕਦਾ ਹੈ। ਆਜ਼ਾਦੀ ਦਾ ਦਿਨ ਭਰਾਵਾਂ ਵਿੱਚ ਕੋਈ ਵੰਡ ਦੀ ਯਾਦ ਤਾਜ਼ਾ ਕਰਦਾ ਹੈ। ਲੋਕਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਡੱਕਾ ਨਹੀਂ ਭੰਨਿਆ ਸੀ, ਉਹ ਮੰਤਰੀ ਪਦਾਂ ਉੱਪਰ ਬਿਰਾਜਮਾਨ ਹਨ, ਨਵੇਂ ਨਵੇਂ ਸੂਟ ਪਹਿਨੇ ਜਾ ਰਹੇ ਹਨ ਅਤੇ ਕੀਮਤੀ ਜਹਾਜ਼ਾਂ ਦੇ ਸਫ਼ਰ। ਗੱਲ ਇੱਥੇ ਨਹੀਂ ਮੁੱਕਦੀ, ਸਾਰੇ ਸੰਸਾਰ ਨੇ ਜੈਫਰੀ ਐਪਸਟੀਨ ਦੀਆਂ ਫਾਈਲਾਂ ਨੇ ਭਲੇ ਮਾਨਸਾਂ ਦੇ ਨਕਾਬ ਲਾ ਦਿੱਤੇ, ਜਿਨ੍ਹਾਂ ਵਿੱਚ ਅਮਰੀਕਾ ਦੇ ਮੂਹਰੇ ਗੋਡੇ ਟੇਕਣ ਵਾਲੇ ਭਾਰਤੀ ਵੀ ਸ਼ਾਮਲ ਹਨ। ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੇ ਅਮਰੀਕੀ ਸਾਮਰਾਜ ਅੱਗੇ ਹਾਂਜੀ ਹਾਂਜੀ ਕਰਨੋ ਨਹੀਂ ਹਟਦੇ ਅਤੇ ਝੱਟ ਪੁੰਜੇ ਹੱਥ ਲਾ ਲੈਂਦੇ ਹਨ। ਅਕਸਰ ਜਿਹੜੀ ਅਖੀਰਲੀ ਲਾਈਨ ਮੈਂ ਪੜ੍ਹੀ ਆ, ਇਹਦੇ ਅਰਥ ਜਿਹੜੇ ਆ ਉਹ ਜੇ ਸਵੀਡਨ ਦਾ ਟਿਕਟ ਸੋਚੋ ਬਹੁਤ ਭੈੜੇ ਅਰਥ ਆ ਇਹਦੇ ਤੇ ਸਾਨੂੰ

0: ਘੱਟ ਪੁੰਜੇ ਹੱਥ ਲਾ ਲੈਂਦੇ ਹਨ। ਅਕਸਰ ਜਿਹਾ ਜਿਹੜੀ ਅਖੀਰਲੀ ਲਾਈਨ ਮੈਂ ਪੜ੍ਹੀ ਆ, ਇਹਦੇ ਅਰਥ ਜਿਹੜੇ ਆ ਉਹ ਜੇ ਸਵੀਡਨ ਦਾ ਜ਼ਿਕਰ ਸੋਚੋ, ਬਹੁਤ ਭੈੜੇ ਅਰਥ ਆ ਇਹਦੇ। ਤੇ ਸੰਨ 1947 ਤੋਂ 2026 ਤੱਕ ਦੇ ਸਮੇਂ ਵੱਲ ਧਿਆਨ ਮਾਰੀਏ ਤਾਂ ਆਜ਼ਾਦੀ ਦੇ ਦਿਹਾੜੇ ਤੇ ਬਹੁਤ ਸਾਰਾ ਕੁਝ ਕਿਹਾ ਜਾ ਸਕਦਾ ਹੈ। ਆਜ਼ਾਦੀ ਦਾ ਦਿਨ ਭਰਾਵਾਂ ਵਿਚ ਕੋਈ ਵੰਡ ਦੀ ਯਾਦ ਤਾਜ਼ਾ ਕਰਦਾ ਹੈ। ਹੋਈ ਵੰਡ ਕਰਕੇ 30-40 ਲੱਖ ਮਨੁੱਖੀ ਜਾਨਾਂ ਗਈਆਂ ਦੇ ਵਿਛੋੜੇ ਨੂੰ ਦਰਸਾਉਂਦਾ ਹੈ। ਲੋਕਾਂ ਵੱਲੋਂ ਚੁਣੀਆਂ ਗਈਆਂ ਸਰਕਾਰਾਂ ਨੇ ਲੋਕਾਂ ਦੀ ਭਲਾਈ ਦੀ ਥਾਂ ਲੋਕਾਂ ਦੀ ਪਿੱਠ ਪਿੱਛੇ ਛੁਰਾ ਮਾਰਿਆ ਹੈ ਦਾ ਪਤਾ ਚੱਲਦਾ ਹੈ। ਆਬਾਦੀ 1.5 ਅਰਬ ਕਰੋੜ ਲੋਕ ਰਾਤ ਨੂੰ ਭੁੱਖੇ ਰੱਖ ਕੇ ਸੌਂਦੇ ਹਨ। ਲੱਖਾਂ ਨਹੀਂ ਕਰੋੜਾਂ ਪੜ੍ਹੇ ਲਿਖੇ ਬੇਰੁਜ਼ਗਾਰ ਹਨ, ਬੇਘਰੇ ਹਨ। ਕਰੋੜਾਂ ਲੋਕ ਮਹਾਮਾਰੀਆਂ ਕਰਕੇ ਮਰੇ। ਦੇਸ਼ ਦੇ 70% ਤੋਂ ਵੱਧ ਗਰੀਬੀ ਰੇਖਾ ਤੋਂ ਹੇਠਾਂ ਅਤੇ ਅਮੀਰ ਵੱਧ ਅਮੀਰ ਗਰੀਬ ਵੱਧ ਗਰੀਬ ਹੋਏ ਆਦਿ ਹਨ। ਇਸ ਤੋਂ ਇਲਾਵਾ ਵੀ ਬਹੁਤ ਕੁਝ ਹੈ ਜੋ ਹਕੂਮਤ ਵਿਚ ਬੈਠੇ ਰਾਜਨੀਤਿਕ ਅੰਤਰਰਾਸ਼ਟਰੀ ਸਰਮਾਏਦਾਰਾਂ ਜਗੀਰਦਾਰਾਂ ਦੇ ਚਾਟੜੇ ਬਣ ਕੇ ਹਿੰਦੁਸਤਾਨ ਨੂੰ ਗੁਲਾਮੀ ਵੱਲ ਧੱਕ ਰਹੇ ਹਨ, ਜਿਨ੍ਹਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਚੋਣਾਂ ਵਿਚ ਹੇਰਾਫੇਰੀ ਨੂੰ ਠੱਲ ਪਾ ਕੇ ਦੇਸ਼ ਵਿਰੋਧੀ ਲੋਕ ਵਿਰੋਧੀ ਰਾਜਨੀਤੀ ਨੂੰ ਰੋਕਣਾ ਪਵੇਗਾ ਅਤੇ ਤਖ਼ਤ ਤੋਂ ਲਾਂਭੇ ਕਰਕੇ ਧਰਤੀ ਉੱਤੇ ਲਿਆਉਣਾ ਹੋਵੇਗਾ। ਇਹ ਆਜ਼ਾਦੀ ਦੇ ਦਿਨ ਦੀ ਆਵਾਜ਼ ਬਣਾਉਣ ਦਾ ਸਮਾਂ ਹੈ ਕਿ ਕੀ ਭੁੱਖਮਰੀ, ਡਰ, ਬੇਰੁਜ਼ਗਾਰੀ, ਬੇਇਨਸਾਫ਼ੀ, ਵਿਤਕਰੇ, ਭ੍ਰਿਸ਼ਟਾਚਾਰ, ਹੱਕ ਮੰਗਣ ਅਤੇ ਊਚ ਨੀਚ ਆਦਿ ਤੋਂ ਆਜ਼ਾਦੀ ਚਾਹੀਦੀ ਹੈ। ਆਜ਼ਾਦੀ ਦੀ ਲੜਾਈ ਅਜੇ ਮੁੱਕੀ ਨਹੀਂ, ਸੰਪੂਰਨ ਆਜ਼ਾਦੀ ਦਾ ਸੰਗਰਾਮ ਜਾਰੀ ਹੈ ਜਿਸ ਵਿਚ ਹਿੱਸਾ ਲੈਣਾ ਮਨੁੱਖੀ ਫਰਜ਼ ਹੈ। ਅੰਗਰੇਜ਼ ਸਾਮਰਾਜ ਨੂੰ ਹਿੰਦੁਸਤਾਨ ਵਿਚੋਂ ਕੱਢ ਕੇ ਪ੍ਰਾਪਤ ਕੀਤੀ ਆਜ਼ਾਦੀ ਦੀਆਂ ਵਧਾਈਆਂ। ਸੰਪੂਰਨ ਆਜ਼ਾਦੀ ਦੇ ਸੰਘਰਸ਼ ਦੀ ਹੂਕ ਬੰਨ ਦੀ ਅਪੀਲ ਕਰਦੇ ਹਾਂ। ਜੈ ਹਿੰਦ।
1: ਬਿਲਕੁਲ ਜੀ, ਬਿਲਕੁਲ ਸਹੀ ਕਹਿ ਰਹੇ ਹੋ ਜੀ। ਜੁਮਾ ਸਾਹਿਬ ਬਹੁਤ ਵਧੀਆ, ਪੂਨੀ ਸਾਹਿਬ ਬਹੁਤ ਵਧੀਆ ਲਿਖਦੇ ਆ ਜੀ। ਜੀ ਥੈਂਕ ਯੂ।
0: ਹਾਂਜੀ, ਤੇ ਅੱਗੇ ਛੋਟਾ ਜਿਹਾ ਸੁਨੇਹਾ ਹੋਰ ਉਹਨਾਂ ਨੇ ਭੇਜਿਆ। ਅੰਗਰੇਜ਼ ਸਾਮਰਾਜ ਨੂੰ ਹਿੰਦੁਸਤਾਨ ਚੋਂ ਕੱਢ ਕੇ ਲਈ ਹੋਈ ਆਜ਼ਾਦੀ ਵਧਾਈ ਦਿੰਦਿਆਂ ਕਹਿਣਾ, ਉਹ ਮੇਰਾ ਖਿਆਲ ਹੈ ਉੱਥੇ ਪੂਰਾ ਨਹੀਂ ਹੋ ਸਕਿਆ, ਵਧਾਈ ਦਿੰਦਿਆਂ ਕਹਿਣਾ ਚਾਹੁੰਦੇ ਹਾਂ ਕਿ ਸੰਪੂਰਨ ਆਜ਼ਾਦੀ ਦਾ ਸੰਘਰਸ਼ ਜਾਰੀ ਹੈ ਅਤੇ ਇਹ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਬਰਾਬਰੀ ਦੇ ਸਮਾਜ ਦੀ ਸਥਾਪਨਾ ਨਹੀਂ ਹੋ ਜਾਂਦੀ। ਅਪੀਲ ਕਰਦੇ ਹਾਂ ਲੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਹਿੱਸਾ ਬਰਦਾਰ ਬਣ ਕੇ ਮਨੁੱਖ ਹੋਣ ਦਾ ਮਾਣ ਹਾਸਲ ਕਰੋ। 15 ਅਗਸਤ ਹਿੰਦੁਸਤਾਨ ਦੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਆਪਣੇ ਜੀਵਨ ਦਾਨ ਕਰਕੇ ਆਜ਼ਾਦੀ ਦੇ ਹਵਨ ਕੁੰਡ ਨੂੰ ਪ੍ਰਚੰਡ ਕੀਤਾ ਹੈ। ਸ਼ਹੀਦਾਂ ਨੂੰ ਯਾਦ ਕਰੋ, ਸੰਗਰਾਮਾਂ ਦੀ ਗੱਲ ਕਰੋ। ਹਿੰਦੁਸਤਾਨ ਦੀ ਆਜ਼ਾਦੀ ਦੇ 79 ਸਾਲ ਪੂਰੇ ਹੋਣ ਤੇ ਆਜ਼ਾਦ ਭਾਰਤ ਦੇ ਵਸਿੰਦਿਆਂ ਨੂੰ ਵਧਾਈ ਹੋਵੇ। ਮਨਮੋਹਨ ਪੂਨੀ ਨਿਊਯਾਰਕ ਤੋਂ ਇਹ ਮੈਸੇਜ ਲਿਖ ਰਿਹਾ ਹੈ, ਉਹਨਾਂ ਨੇ 2 ਮੈਸੇਜ ਭੇਜਿਆ। ਖੱਖ ਸਾਹਿਬ ਜੀ ਕਿਆ ਕਮਾਲ ਵੀ ਲਿਖ ਲਿਆ, ਗੱਲਬਾਤ ਉਹ ਤੇ ਇੱਥੇ। ਖੱਖ ਸਾਹਿਬ ਜੀ, ਹੁਣ ਜਿਹੜਾ ਕੁਛ ਭਾਰਤ ਦੇ ਵਿਚ ਹੋ ਰਿਹਾ, ਖੱਖ ਸਾਹਿਬ ਜੀ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਦੋਂ ਉਹ ਥੋੜਾ ਜਿਹੜਾ ਠੀਕ ਸੀ, ਪਰ ਜਿੱਦਾਂ ਜਿੱਦਾਂ ਉਹਦੇ ਸਾਲ ਵਧੀ ਜਾਂਦੇ ਆਜ਼ਾਦੀ ਦੇ, ਉਦਾਂ ਉਦਾਂ ਜਿਹੜਾ ਭਾਰਤ ਦੇਸ਼ ਆ ਖੱਖ ਸਾਹਿਬ ਜੀ ਉਹ ਉਜਾੜ ਵੱਲ ਨੂੰ ਤੁਰ ਪਿਆ ਆ ਤੇ ਉੱਜੜਦਾ ਜਾ ਰਿਹਾ ਹੌਲੀ ਹੌਲੀ। ਜੋ ਭਾਰਤ ਵਿਚ ਖਾਸ ਕਰਕੇ ਪੰਜਾਬ, ਕਿਉਂਕਿ ਸਾਨੂੰ ਬਾਹਰਲੀਆਂ ਸੂਬਿਆਂ ਬਾਰੇ ਇੰਨਾ ਜ਼ਿਆਦਾ ਨਹੀਂ ਪਤਾ ਹੁੰਦਾ, ਪਰ ਪੰਜਾਬ ਦੇ ਵਿਚ ਜੋ ਕੁਛ ਹੋ ਰਿਹਾ ਖੱਖ ਸਾਹਿਬ ਜੀ, ਘਰ ਘਰ ਦੇ ਵਿਚ ਨਸ਼ੇ ਪਹੁੰਚ ਚੁੱਕੇ ਆ ਔਰ ਨਸ਼ੇ ਇੰਨੇ ਖਤਰਨਾਕ ਆ ਜਿਹੜੇ, ਪਹਿਲੀ ਗੱਲ ਤਾਂ ਹਾਲਾਤ ਬਹੁਤੇ ਲੋਕਾਂ ਦੇ ਹੁੰਦੀ ਨੀ, ਇੱਕ ਅੱਧਾ ਮੁੰਡਾ ਕੁੜੀ ਹੁੰਦੇ ਆ ਉਹ ਵਿਚਾਰੇ ਨਸ਼ਿਆਂ ਦੇ ਦਰਿਆ ਦੇ ਵਿਚ ਰੁੜ ਜਾਂਦੇ ਆ, ਤਾਂ ਮਾਂ ਬਾਪ ਆ ਜਿਹੜੇ ਉਹ ਕਰਲਾਉਂਦੇ ਫਿਰਦੇ ਆ ਸੜਕਾਂ ਦੇ ਉੱਤੇ ਜਾਂ ਪਿੰਡਾਂ ਦੇ ਵਿਚ ਜਾਂ ਵਿਹੜਿਆਂ ਦੇ ਵਿਚ ਜਿੱਥੇ ਵੀ ਉਹ ਬਹਿੰਦੇ ਆ। ਇਹ ਹਾਲਾਤ ਆ, ਇਹਨੂੰ ਮੋੜ ਪੈਣਾ ਕਿੱਦਾਂ ਹੈ ਖੱਖ ਸਾਹਿਬ ਜੀ, ਇਹਦੇ ਬਾਰੇ ਹੁਣ ਜਾਂ ਤਾਂ ਰੱਬ ਜਾਣਦਾ ਜਾਂ ਸਾਡੇ ਰਾਜਨੀਤਿਕ ਲੀਡਰ ਜਾਣਦੇ ਆ। ਮੇਰਾ ਖਿਆਲ ਆ ਜਿਹੜਾ ਪੰਜਾਬ ਹੈਗੇ, ਪੰਜਾਬ ਹੈਗਾ ਖੱਖ ਸਾਹਿਬ ਜੀ, ਉਹਦੇ ਵਿਚ ਜਿਹੜੇ ਵਿਦਿਆ ਆ, ਐਜੂਕੇਸ਼ਨ ਆ, ਜਿਹਨੇ ਲੋਕਾਂ ਨੂੰ ਜਗਾਉਣਾ ਸੀ ਉਹ ਪਾਣੀ ਪਾ ਕੇ ਪਤਲੀ, ਜਿੱਦਾਂ ਆਪਾਂ ਲੱਸੀ ਕਰ ਲਈਦੀ ਆ, ਇਸ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਦਿੱਤੀ ਜਾਂਦੀ ਆ। 12-12 ਪੜ੍ਹੇ ਜਿਹੜੇ ਲੋਕ ਭਾਰਤ ਆ ਉਹਨਾਂ ਨੂੰ ਪੰਜਾਬੀ, ਬਹੁਤ ਸਾਰੇ ਲੋਕ ਆ ਜਿਹੜੇ ਖਾਸ ਕਰਕੇ ਪੰਜਾਬ ਸੂਬੇ ਦੇ ਵਿਚ ਖੱਖ ਸਾਹਿਬ ਜੀ, ਉਹਨਾਂ ਨੂੰ 12 ਪਾਸ ਕਰਨ ਤੋਂ ਬਾਅਦ ਵੀ ਪੰਜਾਬੀ ਨਹੀਂ ਉਹ ਪੜ੍ਹ ਸਕਦੇ ਐਫੀਸ਼ੈਂਟਲੀ, ਪੰਜਾਬੀ ਵੀ ਉਹ ਰੁਕ ਰੁਕ ਕੇ ਜੋੜ ਜੋੜ ਕੇ ਅੱਖਰ ਪੜ੍ਹਦੇ ਆ। ਇਹ ਉੱਥੋਂ ਦੀ ਐਜੂਕੇਸ਼ਨ ਜਿਹੜੀ ਵਿਦਿਆ ਆ ਉਹਦੇ ਹਾਲਾਤ ਬਣ ਚੁੱਕੇ ਆ ਤੇ ਇਹਦੇ ਵਿਚ ਸੁਧਾਰ ਜਿਹੜਾ ਲਿਆਉਣਾ ਆ ਉਹ ਬਹੁਤ ਜ਼ਰੂਰੀ ਆ। ਇਸ ਤੋਂ ਬਿਨਾਂ ਜਿਹੜਾ ਉਹ ਦੇਸ਼ ਆ ਜਿਹੜਾ ਥੱਲੇ ਜਾਂਦਾ ਰਹੇਗਾ। ਤੇ ਇਹ ਦੋਸਤੋ ਸਾਡੀ ਰਿਕੁਐਸਟ, ਤੁਸੀਂ ਜਿਹੜੇ ਉੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਸਾਡੇ

0: ਨੂੰ ਉਹ ਜਿਹੜੇ ਆ ਗੌਰਮੈਂਟ ਦੇ ਜਿਹੜੀ ਆ ਵਿਰੋਧ ਦੇ ਵਿੱਚ ਆਵਾਜ਼ ਬੁਲੰਦ ਕਰੋ ਕਿ ਸਾਨੂੰ ਐਜੂਕੇਸ਼ਨ ਦਿਓ ਜਿਹਦੇ ਨਾਲ ਅਸੀਂ ਆਪਣੀ ਰੋਜੀ ਰੋਟੀ ਕਮਾ ਸਕੀਏ, ਨਾ ਕਿ ਉਹ ਐਜੂਕੇਸ਼ਨ ਜਿਹਦੇ ਨਾਲ ਅਸੀਂ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਫੇਰ ਉਹ ਥੱਲੇ ਜਾ ਕੇ ਝਾੜੂ ਮਾਰ ਤੋਂ ਫੇਰ ਹੌਲੀ ਹੌਲੀ ਤਰੱਕੀ ਕਰੀਏ। ਇਹ ਇਸ ਤਰ੍ਹਾਂ ਦੀ ਜਿਹੜੀ ਆ ਸੋਚ ਆ ਸਾਡੀ ਸਰਕਾਰ ਦੀ ਉਹ ਬਦਲਣੀ ਚਾਹੀਦੀ ਆ, ਤਾਂ ਉਸ ਦੇਸ਼ ਨੇ ਤਰੱਕੀ ਕਰਨੀ ਆ, ਨਹੀਂ ਤਾਂ ਉਹ ਪੁੱਟੇ ਪਾਸੇ ਨੂੰ ਜਿਹੜਾ ਰਾਹ ਫੜ ਲਿਆ ਤੇ ਉਹਦੇ ਉੱਤੇ ਤੁਰੇ ਜਾਏ ਤੁਰੇ ਜਾਊਗਾ ਤੇ ਸਮਾਜ ਹੌਲੀ ਹੌਲੀ ਜਿਹੜਾ ਉਹ ਬਰਬਾਦ ਹੁੰਦਾ ਜਾਊਗਾ। ਦੋਸਤੋ, ਇਹ ਸੀ ਅੱਜ ਦੇ ਵਿਚਾਰ ਤੇ ਇਹਦੇ ਨਾਲ ਖਾਕ ਸਾਹਿਬ ਜੀ ਖਬਰਾਂ ਸਾਰਾ ਆਪਣੇ ਕੋਲ ਜਿਹੜੀਆਂ ਹੈਗੀਆਂ ਆ ਉਹ ਆਪਾਂ ਦੇਖੋ। ਇਹ ਹਰ ਪਾਸੇ ਖਾਕ ਸਾਹਿਬ ਜੀ ਇਹੀ ਹਾਲਾਤ ਬਣੇ ਹੋਏ ਆ। ਉਹਨਾਂ ਦੇਸ਼ਾਂ ਨੇ ਸ਼ਾਇਦ ਇਹ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇੱਥੇ ਵੀ ਇਹ ਹੋ ਸਕਦਾ ਆ। ਖਾਸ ਕਰਕੇ ਖਾਕ ਸਾਹਿਬ ਜੀ ਜਿਹੜੇ ਦੋ ਦੇਸ਼ਾਂ ਦੇ ਨਾਂ ਜ਼ਿਆਦਾ ਸਾਹਮਣੇ ਆਏ ਆ, ਜਰਮਨ ਵੀ ਹੈਗਾ ਉਹਨਾਂ ਦੇ ਵਿੱਚ, ਪਰ ਦੋ ਜ਼ਿਆਦਾ ਫਰਾਂਸ ਤੇ ਸਪੇਨ ਦੇ ਵਿੱਚ ਜਿਹੜੀਆਂ ਅੱਗਾਂ ਨੇ ਬਹੁਤ ਜ਼ਿਆਦਾ ਬਰਬਾਦੀ ਆ ਜਿਹੜੀ ਉਹ ਖਾਕ ਸਾਹਿਬ ਜੀ ਕੀਤੀ ਆ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਦੇਖੋ ਜਿਹੜਾ ਬਾਕੀ ਤਾਂ ਜਿਹੜੇ ਨੁਕਸਾਨ ਹੁੰਦੇ ਹੁਣ ਹੈ ਹੀ ਆ ਫਸਲਾਂ ਵਾੜੀਆਂ ਦੇ ਜੇ ਉਹ ਸਾਰਾ। ਤੇ ਅੱਜ ਦੀ ਖਬਰ ਦੇ ਮੁਤਾਬਿਕ ਸਪੇਨ ਦੇ ਵਿੱਚ ਜਿਹੜੀ ਖਾਕ ਸਾਹਿਬ ਜੀ ਮੋਨੈਸਟਰੀ ਉੱਥੇ ਬਣੀ ਹੋਈ ਆ ਉਹਦੇ ਵਿੱਚ ਖਾਕ ਸਾਹਿਬ ਜੀ 11ਵੀਂ ਸਦੀ ਦੇ 3 ਰਾਜਿਆਂ ਦੇ ਮ੍ਰਿਤਕ ਸਰੀਰ ਪਏ ਆ।
1: ਅੱਛਾ ਜੀ।
0: ਹਾਂਜੀ, ਤੇ ਉਹ ਮੋਨੈਸਟਰੀ ਆ ਜਿਹੜੀ ਉਹਨੂੰ ਵੀ ਅੱਗ ਨੇ ਘੇਰਾ ਪਾ ਲਿਆ ਤੇ ਉਹ 900 ਸਾਲ ਦੇ ਜਿਹੜੇ ਉਹਨਾਂ ਦੇ ਉੱਥੇ ਰਿਮੇਨਸ ਜਿਹਨੂੰ ਆਪਾਂ ਕਹਿੰਦੇ ਆ ਪਏ ਆ, ਅਸਤ ਪਏ ਆ, ਉਹਨਾਂ ਨੂੰ ਜਿਹੜੀ ਅੱਗ ਆ ਉਹਨੇ ਉੱਥੋਂ ਕੱਢਣ ਤੇ ਮਜਬੂਰ ਕਰ ਦਿੱਤਾ, ਕਿਉਂਕਿ ਉਹ ਜਿਹੜੀ ਕੋਈ 800-900 ਸਾਲ ਪੁਰਾਣੀ ਮੋਨੈਸਟਰੀ ਆ ਉਹ ਵੀ ਅੱਗ ਦੇ ਘੇਰੇ ਦੇ ਵਿੱਚ ਆ ਚੁੱਕੀ ਆ ਤੇ ਉਹ ਖਤਰਾ ਹੋ ਗਿਆ ਕਿ ਇਹ ਜਿਹੜੀ ਇਮਾਰਤ ਆ ਇਹ ਸਭ ਨਾ ਜਾਵੇ। ਤੇ ਇਹਦੇ ਨਾਲ ਖਾਕ ਸਾਹਿਬ ਜੀ ਮੇਰਾ ਅੱਜ ਹੁਣੇ ਹੀ ਜਦੋਂ ਮੈਂ ਲਿਖਦਾ ਸੀ ਖਬਰ ਤੇ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਸੀਗਾ ਕਿ ਦੇਖੋ ਖਾਕ ਸਾਹਿਬ ਜੀ ਸਾਡਾ ਜਿਹੜਾ ਭਾਰਤੀ ਸਮਾਜ ਆ ਸਾਰਾ ਨਹੀਂ, ਬਹੁਤ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਲੋਕ ਜਦੋਂ ਅੰਗਰੇਜ਼ ਦੇ ਖਿਲਾਫ਼ ਜਿਹੜੀ ਬਗਾਵਤ ਹੋਈ ਆ ਅੰਗਰੇਜ਼ ਨੂੰ ਕੱਢਣ ਵਾਸਤੇ ਜਿਹੜੇ ਉਸ ਵੇਲੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਵੇਲੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਹੀ ਇਕੱਲਿਆਂ ਨੂੰ ਸ਼ਹੀਦ ਗਿਣਦੇ ਆ, ਬਹੁਤ ਸਾਡਾ ਜਿਹੜਾ ਸਮਾਜ ਆ ਭਾਰਤੀ ਉਹ ਇਕੱਲੇ ਉਹਨਾਂ ਨੂੰ ਸ਼ਹੀਦੀ ਗਿਣਦਾ। ਉਹਨਾਂ ਨੂੰ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਕਿ ਭਾਈ ਨਹੀਂ, ਇਸ ਤੋਂ ਪਹਿਲਾਂ ਗੁਰੂਆਂ ਵੇਲੇ ਵੀ ਜਿਹੜੇ ਸ਼ਹੀਦ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਉਹਨਾਂ ਦੇ ਨਾਂ ਵੀ ਇਹਨਾਂ ਸ਼ਹੀਦਾਂ ਦੇ ਨਾਲ ਹੋਣੇ ਚਾਹੀਦੇ ਆ।
1: ਸਾਹਿਬ ਗੱਲ ਇਹ ਆ ਕਿ ਸਾਡਾ ਸਮਾਜ ਜਿਹੜਾ ਨਾ ਉਹਨਾਂ ਨੂੰ ਵੀ ਯਾਦ ਨਹੀਂ ਕਰਦਾ ਜਿਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ, ਉਹਨਾਂ ਨੂੰ ਭੁਲਾਇਆ ਜਾਂਦਾ, ਉਹਨਾਂ ਦਾ ਕੋਈ ਵੀ ਨਾਂ ਲੈ ਕੇ ਰਾਜੀ ਨਹੀਂ ਹੈ, ਕਿਉਂਕਿ ਜਿਹੜਾ ਸਮਾਜ ਹੈ ਨਾ ਇੰਡੀਆ ਦਾ ਇਹਨਾਂ ਨੇ ਵੰਡ ਦਿੱਤਾ, ਸਾਨੂੰ ਵੰਡ ਦਿੱਤਾ ਉਹਨਾਂ ਨੇ। ਉਹ ਜਦੋਂ ਸਿੱਖਾਂ ਦਾ ਨਾਂ ਲੈਣਗੇ ਨਾ ਕਿ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਹ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਦੋਸਤੋ, ਸ਼ਹੀਦ ਆ ਜਿਹੜੇ ਖਾਕ ਸਾਹਿਬ ਜੀ, ਜੇ ਆਪਾਂ ਸ਼ਹੀਦਾਂ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਜਗ੍ਹਾ ਤੇ ਸ਼ਹੀਦਾਂ ਦੀ ਜਗ੍ਹਾ ਬਣੀ ਹੋਈ ਆ। ਖਾਕ ਸਾਹਿਬ ਜੀ ਉਹ ਜਿਹੜੀ ਸ਼ਹੀਦਾਂ ਦੀ ਜਗ੍ਹਾ ਆ ਉਹ ਸਾਡੇ ਪਿੰਡ ਵੀ ਸਾਡੇ ਖੂਹ ਤੇ ਵੀ ਇੱਕ ਉਹ ਸ਼ਹੀਦਾਂ ਦੀ ਜਗ੍ਹਾ ਹੈਗੀ ਆ। ਉੱਥੇ 3 ਛੋਟੀਆਂ ਛੋਟੀਆਂ ਜਿੱਦਾਂ ਨਾ ਆਪਾਂ ਉਹ ਏਦਾਂ ਚੁੱਲਾ ਜੀ ਬਣਾ ਲੱਗੀਆਂ ਸੀ, ਦੋ ਸਾਈਡਾਂ ਤੇ ਇੱਟਾਂ ਖੜੀਆਂ ਕਰ ਲੱਗੀਆਂ ਸੀ, ਲੰਬੀਆਂ ਪਾ ਲੱਗੀਆਂ ਸੀ ਦੋ ਇੱਟਾਂ ਤੇ, ਉਹਦੇ ਪਿਛਲੇ ਪਾਸੇ ਇੱਕ ਇੱਟ ਰੱਖ ਲਈ ਸੀ, ਉਹਨੂੰ ਚੁੱਲਾ ਜਿਹਾ ਬਣਾ ਲਈਦਾ ਸੀ। ਇਸ ਤਰ੍ਹਾਂ ਜਦੋਂ ਮੈਂ ਛੋਟਾ ਸੀਗਾ ਉਹ ਸਾਡੇ ਖੂਹ ਤੇ ਉਹ 3 ਬੱਕਰੀਆਂ ਬੱਕਰੀਆਂ।
1: ਉਹਨਾਂ ਦੇ ਬਾਰੇ ਹਿਸਟਰੀ ਬਾਰੇ ਤੁਹਾਨੂੰ ਪਤਾ ਜੀ ਕਿਹਨਾਂ ਦੀ? ਇੱਕ ਤੇ ਉਹ ਅੱਜ ਕੱਲ ਪੁਰਾਣੇ ਬਜ਼ੁਰਗਾਂ ਦਾ ਕੀ ਕਹਿੰਦੇ ਉਹਨੂੰ, ਉਹ ਵੀ ਬਣਾਉਂਦੇ ਨਾ ਲੋਕ ਆਪਣੇ ਪੁਰਾਣੇ ਬਜ਼ੁਰਗਾਂ ਦੀ ਡੈਥ ਹੋਈ ਉਹਨਾਂ ਲਈ ਇੱਕ ਜਗ੍ਹਾ ਬਣਾ ਦਿੰਦੇ ਖੇਤਾਂ
0: ਖੂਤਾਂ,
1: ਪਰ ਉਹ ਸ਼ਹੀਦ ਨੀ ਨਾ, ਪਰ ਉਹ ਸ਼ਹੀਦ ਨੀ ਨਾ ਹੈਗੇ, ਉਹ ਫੈਮਿਲੀ ਦੇ ਬੰਦੇ ਹੋ।
0: ਨਹੀਂ ਖਾਕ ਸਾਹਿਬ ਜੀ ਉਹ ਜਿਹੜੀ ਮੈਂ ਉਹਦੀ ਗੱਲ ਕਰ ਰਿਹਾ ਜਿਹੜੀ ਗੱਲ ਦੀ ਉਹ ਸਾਡੇ ਇਕੱਲੇ ਖੂਹ ਤੇ ਨੀ, ਪੰਜਾਬ ਦੇ ਬਹੁਤ ਜਗ੍ਹਾ ਦੇ ਉੱਤੇ ਕਿਸੇ ਦੇ ਖੂਹ ਤੇ ਕਿਸੇ ਦੇ ਘਰ ਚ ਕਿਸੇ ਦੇ ਕਿਤੇ ਬਾੜੇ ਦੇ ਵਿੱਚ ਉਹ ਜਗ੍ਹਾ ਹੁੰਦੀ ਆ। ਉਹ ਖਾਕ ਸਾਹਿਬ ਦੀ ਜਿਹੜੀ ਜਗ੍ਹਾ ਆ ਉਹਦੇ ਵਿੱਚ ਸਾਡਾ ਜਿਹੜਾ ਭਾਰਤੀ ਸਮਾਜ ਆ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰੀਏ ਉਹ ਜਿਹੜੇ ਖਾਕ ਸਾਹਿਬ ਜੀ ਸ਼ਹੀਦ ਸਿੰਘ ਜਿਸ ਤਰ੍ਹਾਂ ਉਹ ਜਿਹੜੇ ਹੋਏ ਸੀਗੇ ਆਪਣੇ ਜ਼ਕਰੀਆ ਖਾਨ ਦੇ ਵੇਲੇ ਦੇ ਵਿੱਚ।
1: ਅੱਛਾ ਜੀ।
0: ਹਾਂਜੀ, ਉਹ ਖਾਕ ਸਾਹਿਬ ਜੀ ਉਸ ਵੇਲੇ ਵੀ ਉਹ ਸੰਘਰਸ਼ ਚੱਲ ਰਿਹਾ ਸੀ ਜਿਹੜਾ ਸਿੱਖ ਸਮਾਜ ਸੀਗਾ ਇਹਦੇ ਜਿਹੜੇ ਉਹ ਕਰਿੰਦੇ ਜਦੋਂ ਜੰਗਲਾਂ ਦੇ ਵਿੱਚ ਤੁਹਾਨੂੰ ਪਤਾ ਪਿਆ ਅੱਗ ਲਾ ਤੀ ਸੀ ਤੇ ਕੋਈ 20,000 ਦੇ ਕਰੀਬ ਕਰੀਬ ਦੇ ਜਿਹੜੇ ਬੱਚੇ ਦੇ ਬਜ਼ੁਰਗ ਉੱਥੇ ਉਹ ਕ੍ਰਾਂਤੀ ਸੀ ਸਿੱਖੀ ਦੀ ਉਸ ਕ੍ਰਾਂਤੀ ਦੇ ਜਿਹੜੇ ਲੋਕ ਸੀਗੇ ਖਾਲਸਾ ਜੀ ਉਹਨਾਂ ਨੇ ਆਪਣੇ ਆਪ ਨੂੰ
1: ਛੋਟੇ ਛੋਟੇ ਦੋ ਸੋਰੀ ਮੈਂ ਉਹਨਾਂ ਨੂੰ ਨਾ ਭੁੱਲ ਗਿਆ ਜੇਠੇ ਕਹਿੰਦੇ ਨਾ ਜੇਠੇ
0: ਜਠੇਰੇ ਵੀ ਕਹਿੰਦੇ ਉਹ ਹੋਰ ਚੀਜ਼ ਆ ਜਠੇਰੇ ਹੋਰ ਚੀਜ਼ ਆ ਹਾਂਜੀ ਉਹਦੇ ਬਾਰੇ ਫੇਰ ਗੱਲ ਕਰ ਲਵਾਂਗੇ ਪਰ ਅੱਜ ਆ ਜਿਹੜੀ ਉਹ ਸ਼ਹੀਦ ਸਿੰਘ ਆ ਜਿਹੜੇ ਜਿੱਦਾਂ ਹੁਣ ਸਾਡੇ ਖੂਹ ਦੀ
1: ਤੁਹਾਡੀ ਆਵਾਜ਼ ਕੱਟ ਰਹੀ ਕੱਟੀ ਜਾ ਰਹੀ ਸੀ ਮਸਾ
0: ਉਹ ਉਹ ਸ਼ਹੀਦ ਸੀਗੇ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਦੇ ਗਰੁੱਪ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਉਹ ਪ੍ਰਚਾਰ ਕਰਦੇ ਸੀ ਸਿੱਖੀ ਦਾ ਜਦੋਂ ਜ਼ਕਰੀਆ ਖਾਨ ਨੇ ਇਨਾਮ ਰੱਖ ਦਿੱਤਾ ਸੀਗਾ ਕਿ ਜਿਹੜਾ ਇੱਕ ਸਿੱਖ ਦਾ ਸੀਸ ਕਤਲ ਕਰਕੇ ਲਿਆਊਗਾ ਉਹਨੂੰ ਮੈਂ ਇੰਨਾ ਇਨਾਮ ਦਊਗਾ ਫੇਰ ਕਾਕ ਸਾਹਿਬ ਜੀ ਜਿਹੜੇ ਲੋਕ ਨਾ ਮੁਸਲਮਾਨ ਭਾਰਤ ਦੇ ਵਿੱਚ ਰਹਿੰਦੇ ਸੀਗੇ ਉੱਥੇ ਦੇ ਬਸਿੰਦੇ ਉੱਥੇ ਦੇ ਜੰਮੇ ਪਲੇ ਸਾਰਾ ਕੁਛ ਸੀਗਾ ਉਹਨਾਂ ਨੇ ਵੀ ਕਈਆਂ ਨੇ ਉਹ ਇਨਾਮ ਲੈਣ ਦੇ ਮਾਰਿਆਂ ਨੇ ਜਿੱਥੇ ਇੱਕ ਦੋ ਸਿੱਖ ਮਿਲਦੇ ਸੀਗੇ ਪ੍ਰਚਾਰ ਕਰਦੇ ਤੇ ਉਹਨਾਂ ਨੂੰ ਫਿਰ ਘੇਰਾ ਪਾ ਕੇ ਉਹਨਾਂ ਦੇ ਸੀਸ ਆ ਜਿਹੜੇ ਕਤਲ ਕਰਕੇ ਉਹ ਲੈ ਜਾਂਦੇ ਸੀਗੇ ਉੱਥੇ ਇਨਾਮ ਲਾਉਣੇ ਇਹ ਜਿਹੜੀ ਮੈਂ ਹੁਣ ਗੱਲ ਕੀਤੀ ਉਹਨਾਂ ਸ਼ਹੀਦਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਯਾਦ ਆ ਜਿਹੜਾ ਉਹ ਕਰਨਾ ਚਾਹੀਦਾ ਚਾਹੀਦਾ ਇਹ ਹੈ ਜਿੱਦਾਂ ਖਾਕ ਸਾਹਿਬ ਜੀ ਇੱਥੇ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਪਈ ਵਾਸ਼ਿੰਗਟਨ ਡੀਸੀ ਦੇ ਵਿੱਚ ਉਹ ਮੈਮੋਰੀਅਲ ਨਹੀਂ ਬਣਿਆ ਹੋਇਆ ਸਾਰੇ ਜਿੰਨੇ ਫੌਜੀ ਮਰੇ ਆ ਇਹਨਾਂ ਦੇ ਇਸ ਤਰ੍ਹਾਂ ਦੀ ਕੋਈ ਉੱਥੇ ਚੀਜ਼ ਬਣਾਉਣੀ ਚਾਹੀਦੀ ਆ ਜਿੱਥੇ ਸਾਰਿਆਂ ਦੀ ਭਗਤ ਸਿੰਘ ਦੀ ਤੇ ਜਿੰਨੇ ਉਹਦੇ ਨਾਲ ਰਾਜਗੁਰੂ ਸੁਖਦੇਵ ਸਾਰੇ ਜਿੰਨੇ ਵੀ ਹੋਏ ਆ ਇਹ ਤੋਂ ਪਹਿਲਾਂ ਜਿਹੜੇ ਸਿੱਖ ਜਿਹੜੇ ਸੀਗੇ ਉਹ ਤੁਹਾਨੂੰ ਪਤਾ ਪਿਆ ਆਪਣੇ ਜਿਹੜੇ ਉਹ ਦਸ ਭਰਾ ਸੀ ਨਾ
1: ਚੀਮਾ ਸਾਹਿਬ ਇਹ ਕਦੀ ਵੀ ਨਹੀਂ ਚੀਮਾ ਸਾਹਿਬ ਖਲੋ ਜਾਓ ਇੱਕ ਮਿੰਟ ਇਹ ਕਦੀ ਵੀ ਨਹੀਂ ਹੋ ਸਕਦਾ ਇਹ ਕਦੀ ਵੀ ਨਹੀਂ ਇਹਨਾਂ ਨੇ ਕਰਨਾ ਕਿਉਂਕਿ ਇਹਦੇ ਵਿੱਚ ਦੂਜੀ ਵੱਡੀ ਮੈਜੋਰਿਟੀ ਜਿਹੜੀ ਆ ਉਹ ਨਾਰਾਜ਼ ਹੁੰਦੀ ਇਹਨਾਂ ਦੇ ਨਾਵਾਂ ਤੋਂ ਭਾਵੇਂ ਉਸ ਵੇਲੇ ਹਜ਼ਾਰਾਂ ਕੁਰਬਾਨੀਆਂ ਹੋਈਆਂ ਉਹ ਤੋਂ ਬਾਅਦ ਵੀ ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ ਪਰ ਇਹ ਕਦੀ ਵੀ ਨਹੀਂ ਜਿਹੜੀ ਮਰਜ਼ੀ ਸਰਕਾਰ ਆ ਜਾਏ ਜੋ ਮਰਜ਼ੀ ਕਰ ਲਓ ਇਹ ਕਦੀ ਵੀ ਨਹੀਂ ਹੋਣਾ ਤੇ ਨਾ ਇਹ ਹੋ ਸਕਣ ਦਾ ਕੋਈ ਸਿਸਟਮ ਹੈਗਾ ਜੀ ਚੀਮਾ ਸਾਹਿਬ
0: ਹਾਂਜੀ ਕੋਈ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਖਾਕ ਸਾਹਿਬ ਜੀ ਸਾਡਾ ਫਰਜ਼ ਆ ਰੌਲਾ ਪਾਉਣਾ ਤੇ ਲੋਕਾਂ ਨੂੰ ਜਗਾਉਣਾ ਤਾਂ ਕਿ ਇਹ ਜਿਹੜੀ ਆ ਮੂਵਮੈਂਟ ਆ ਉਹ ਉਧਰ ਨੂੰ ਤੁਰੇ ਤੇ ਇਹਦੇ ਨਾਲ ਅਗਲੀ ਖਬਰ ਸਾਰ ਖਾਕ ਸਾਹਿਬ ਜੀ ਹੈਗੀ ਆ ਦੇਖੋ ਦੁਨੀਆਂ ਦੇ ਵਿੱਚ ਕੀ ਹੋ ਰਿਹਾ ਅਫਗਾਨਿਸਤਾਨ ਵਿਚੋਂ ਉਸਾਮਾ ਬਿਨ ਲਾਦਨ ਨੂੰ ਫੜਨ ਵਾਸਤੇ ਗਈ ਅਮਰੀਕੀ ਫੌਜ 20 ਸਾਲ ਉਸ ਦੇਸ਼ ਵਿਚ ਲੜਦੀ ਰਹੀ ਉਥੋਂ ਦਾ ਰਾਜਨੀਤਿਕ ਢਾਂਚਾ ਜਿਹੜਾ ਉਹ ਬਦਲਿਆ ਗਿਆ ਅਫਗਾਨਿਸਤਾਨ ਲੜਦਾ ਰਿਹਾ ਹਜ਼ਾਰਾਂ ਜਾਨਾਂ ਕੁਰਬਾਨ ਕੀਤੀਆਂ ਗਈਆਂ ਅਖੀਰ ਵਿਦੇਸ਼ੀਆਂ ਨੂੰ ਉਥੋਂ ਜਾਨ ਛੁਡਾ ਕੇ ਭੱਜਣਾ ਪਿਆ ਫਿਰ ਪੱਛਮੀ ਕਿਸਮ ਦਾ ਢਾਂਚਾ ਢਾਇਆ ਗਿਆ ਤੇ ਇਸਲਾਮਿਕ ਰੂਲ ਲਾਗੂ ਕਰ ਦਿੱਤਾ ਗਿਆ ਅਖੀਰ ਵਿਚ ਅਮਰੀਕਾ ਨੇ ਆਪਣੀ ਫੌਜ ਕੱਢਣ ਦੇ ਨਾਲ ਹੀ ਬਹੁਤ ਵੱਡੀ ਗਿਣਤੀ ਵਿਚ ਅਫਗਾਨੀਆਂ ਨੂੰ ਜਿਨ੍ਹਾਂ ਨੇ ਅਮਰੀਕਾ ਦੇ ਪੱਖ ਵਿਚ ਲੜਾਈ ਕੀਤੀ ਸੀ ਉਹਨਾਂ ਵਿਚ ਕਸਟੋਡੀਅਨ ਸੀਗੇ ਨੌਕਰੀਆਂ ਕਰਦੇ ਲੋਕ ਜਿਹੜੇ ਅਮਰੀਕਨ ਅੰਬੈਸੀਆਂ ਵਿਚ ਜਾਂ ਹੋਰ ਤਰ੍ਹਾਂ ਦੇ ਸੀਗੇ ਤੇ ਜਾਂ ਫਿਰ ਤਕਨੀਕੀ ਲੋਕ ਸੀਗੇ ਅਫਗਾਨੀ ਜਿਹੜੇ ਸੀਗੇ ਉਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ ਇੰਜੀਨੀਅਰਿੰਗ ਖੇਤਰ ਦੇ ਵਿਚ ਸੀਗੇ ਤੇ ਉਹਨਾਂ ਦੇ ਵਿਚ ਕੰਪਨੀਆਂ ਨਾਲ ਮਿਲ ਕੇ ਜਿਹੜੀ ਸਾਡੀ ਲੜਾਈਆਂ ਉਹ ਵੀ ਲੜਦੇ ਸੀਗੇ ਤੇ ਆਪਣਾ ਯੋਗਦਾਨ ਪਾਇਆ ਸੀ ਇਹ ਆਪਾਂ ਅਫਗਾਨੀਆਂ ਦੀ ਗੱਲ ਕਰਦੇ ਹਾਂ ਜਿਹੜੇ ਅਮਰੀਕੀ ਫੌਜ ਦੇ ਅੰਡਰ ਕੰਮ ਕਰਦੇ ਸੀਗੇ ਖਾਕ ਸਾਹਿਬ ਜੀ ਜਦੋਂ ਅਮਰੀਕਾ ਨੂੰ ਉਥੋਂ ਨਿਕਲਣਾ ਪਿਆ ਅਫਗਾਨਿਸਤਾਨ ਦੇ ਵਿਚੋਂ ਉਹ ਸਾਰਿਆਂ ਨੇ ਦੇਖਿਆ ਕੀ ਹਾਲਾਤ ਉੱਥੇ ਬਣੇ ਸੀਗੇ ਤੇ ਉਸ ਵੇਲੇ ਖਾਕ ਸਾਹਿਬ ਜੀ ਫੇਰ ਜਿਹੜੇ ਉਹ ਕੰਮ ਕਰਦੇ ਲੋਕ ਸੀਗੇ ਅਮਰੀਕਨ ਗੌਰਮੈਂਟ ਦੇ ਨਾਲ ਉਹਨਾਂ ਨੂੰ ਅਮਰੀਕਾ ਨੇ ਫੇਰ ਉਥੋਂ ਕੱਢ ਕੇ ਅਮਰੀਕਾ ਦੇ ਵਿਚ ਲੈ ਆਂਦਾ ਸੀਗਾ ਤੇ ਉਹ ਇੱਥੇ ਆ ਕੇ ਖਾਕ ਸਾਹਿਬ ਜੀ ਉਹਨਾਂ ਨੇ ਆਪਣੀਆਂ ਜਿਹੜੀਆਂ ਪਰਿਵਾਰ ਬਣਾ ਲਿਆ ਤੇ ਉਹਨਾਂ ਦੇ ਬੱਚੇ ਸਕੂਲਾਂ ਦੇ ਵਿਚ ਪੜ੍ਹਨ ਲੱਗ ਪਏ ਉਹਨਾਂ ਨੂੰ ਇੱਥੇ ਦੇ ਸਿਸਟਮ ਦੇ ਵਿਚ ਜਿਹੜਾ ਸੀ ਉਹ ਬਦਲਣ ਦੀ ਕੋਸ਼ਿਸ਼ ਕੀਤੀ ਗਈ ਪਰ ਖਾਕ ਸਾਹਿਬ ਜੀ ਇਹ ਜਿਹੜੀ ਗੱਲਬਾਤ ਆ ਇਹ ਹੁਣ ਇਸ ਤਰ੍ਹਾਂ ਆ ਕਿ ਇਹਦੇ ਵਿਚ ਕਿਹਾ ਗਿਆ ਕਿ 2009 ਵਿਚ ਅਮਰੀਕੀ ਸਰਕਾਰ ਦੇ ਬਣਾਏ ਗਏ ਇੱਕ ਪ੍ਰੋਗਰਾਮ ਅਧੀਨ 1,60,000 ਅਫਗਾਨੀਆਂ ਨੂੰ US ਵਿਚ ਪੱਕੇ ਤੌਰ ਤੇ ਰਹਿਣ ਦੇ ਹੱਕ ਦਿੱਤੇ ਗਏ ਸੀਗੇ ਜਿਨ੍ਹਾਂ ਨੂੰ ਗ੍ਰੀਨ ਕਾਰਡ ਦਿੱਤੇ ਗਏ ਸੀ ਤੇ ਉਹਨਾਂ ਨੂੰ ਸਟੇਟ ਡਿਪਾਰਟਮੈਂਟ ਵੱਲੋਂ ਖਾਕ ਸਾਹਿਬ ਜੀ ਹੁਣ ਚਿੱਠੀਆਂ ਆ ਗਈਆਂ ਕਿ ਤੁਹਾਡੇ ਗ੍ਰੀਨ ਕਾਰਡ ਆ ਜਿਹੜੇ ਉਹ ਵਾਪਸ ਲੈ ਲਏ ਜਾਣਗੇ
1: ਬਿਲਕੁਲ ਹੋਇਆ ਜੀ
0: ਤੇ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਉਹਨਾਂ ਵਿਚੋਂ ਸੈਂਕੜੇ ਲੋਕ ਜਿਨ੍ਹਾਂ ਦੇ ਬੱਚੇ ਅਮਰੀਕੀ ਸਕੂਲਾਂ ਵਿਚ ਪੜ੍ਹ ਰਹੇ ਆ ਤੇ ਪੜ੍ਹਾਈ ਖਤਮ ਕਈਆਂ ਨੇ ਕਰ ਵੀ ਲਈ ਆ ਨੌਕਰੀਆਂ ਤੇ ਵੀ ਲੱਗ ਗਏ ਆ
2: ਤੇ ਉਹਨਾਂ ਨੂੰ ਕੱਖ ਸਾਹਿਬ ਜੀ ਹੁਣ ਚਿੰਤਾ ਦਾ ਜਿਹੜਾ ਵਿਸ਼ਾ ਉਹ ਪੈਦਾ ਹੋ ਗਿਆ ਕਿ ਉਹ ਜਾਣ ਕਿੱਥੇ। ਹੁਣ ਕੱਖ ਸਾਹਿਬ ਜੀ ਜਿਹੜੇ ਇੱਥੇ ਦੇ ਉਹਨਾਂ ਦੇ ਬੱਚੇ ਪੈਦਾ ਹੋਏ ਅਮਰੀਕਾ ਦੇ ਵਿੱਚ, ਉਹਨਾਂ ਨੂੰ ਤਾਂ ਅਫਗਾਨੀ ਭਾਸ਼ਾ ਵੀ ਨਹੀਂ ਆਉਂਦੀ ਹੋਣੀ ਤੇ ਉਹ ਉੱਥੇ ਜਾ ਕੇ ਕੀ ਕਰਨਗੇ। ਤੇ ਇਹ ਇੱਕ ਨਵੀਂ ਮੁਸੀਬਤ ਕੱਖ ਸਾਹਿਬ ਜੀ ਖੜੀ ਹੋ ਗਈ ਆ। ਤੇ ਜਦੋਂ ਕਿਸੇ ਵਕੀਲ ਨੂੰ ਜਾ ਕੇ ਪੁੱਛਦੇ ਆ ਕਿ ਸਾਨੂੰ ਕੋਈ ਸਲਾਹ ਦੇ, ਵਕੀਲ ਆ ਜਿਹੜੇ ਉਹਨਾਂ ਦੇ ਕੋਲ ਵੀ ਕੋਈ ਸਹੀ ਜਵਾਬ ਨਹੀਂ ਦਿੰਦਾ, ਉਹਨਾਂ ਨੂੰ ਟਾਲ ਟੋਲ ਕਰਦੇ ਆ ਕਿਉਂਕਿ ਹੋ ਸਕਦਾ ਉਹਨਾਂ ਦੇ ਉੱਪਰ ਵੀ ਗੌਰਮੈਂਟ ਦਾ ਪ੍ਰੈਸ਼ਰ ਹੋਵੇ ਕਿ ਤੁਸੀਂ ਇਹਨਾਂ ਨੇ ਖੇਡ ਹੀ ਲੈਣੇ। ਸੋ ਇਹ ਹਾਲਾਤ ਆ ਜਿਹੜੇ ਅਫਗਾਨੀਆਂ ਦੇ ਹੋ ਚੁੱਕੇ। ਪਹਿਲੀ ਖਬਰ ਕੱਚ ਹੈ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕੋਲੰਬੀਆ ਜਿਹੜਾ ਦੇਸ਼ ਆ ਇੱਥੇ ਅਮਰੀਕਾ ਦੇ ਮਤਲਬ ਨੇੜੇ ਤੇੜੇ ਦਾ ਹੈਗਾ ਸੈਂਟਰਲ ਅਮਰੀਕਾ ਵਿੱਚ, ਉੱਥੇ ਕੱਚ ਸਾਹਿਬ ਜੀ ਪਿਛਲੇ ਦਿਨੀ ਜਿਹੜਾ ਆ ਉਹ ਇਤਿਹਾਸ ਵਿੱਚ ਕਹਿੰਦੇ ਸਭ ਤੋਂ ਜਿਹੜਾ ਜ਼ਿਆਦਾ ਖਤਰਨਾਕ ਭੂਚਾਲ ਜਿਹੜਾ ਉਹ ਆਇਆ। ਇਸ ਤੋਂ ਪਹਿਲਾਂ ਵੀ ਉਹ ਕਹਿੰਦੇ ਆ ਇੱਕ ਦੋ ਆਏ ਆ ਪਰ ਉਹਨਾਂ ਦੇ ਨਾਲ ਇੰਨਾ ਨੁਕਸਾਨ ਨਹੀਂ ਹੋਇਆ। ਤੇ ਇਹ ਜਿਹੜਾ ਹੁਣ ਭੂਚਾਲ ਆ ਖਾਕ ਸਾਹਿਬ ਜੀ ਇਹ ਦੇਖੋ ਦੋ ਤਾਂ ਇੱਥੇ ਆਇਆ ਕੋਲੰਬੀਆ ਵਿੱਚ ਆਇਆ, ਇੱਕ ਆਇਆ ਵੈਨਜ਼ੁਏਲਾ ਦੇ ਵਿੱਚ। ਤੇ ਜਿਹੜਾ ਵੈਨਜ਼ੁਏਲਾ ਦੇ ਵਿੱਚ ਆਇਆ ਖਾਕ ਸਾਹਿਬ ਜੀ ਉੱਥੇ 6,000 ਲੋਕਾਂ ਦੀਆਂ ਮੌਤਾਂ ਹੋਈਆਂ, 6,000 ਲੋਕਾਂ ਦੀਆਂ ਜਾਨਾਂ ਗਈਆਂ, ਬਹੁਤ ਖਤਰਨਾਕ ਸੀਗਾ। ਤੇ ਉਹਦੇ ਨਾਲ ਫਿਰ ਥੋੜੇ ਜਿਹੇ ਸਮੇਂ ਦੇ ਵਿੱਚ ਫਿਰ ਕੋਲੰਬੀਆ ਦੇ ਵਿੱਚ ਵੀ ਆ ਗਿਆ ਜਿਹਦੇ ਵਿੱਚ 250 ਜਾਨਾਂ ਚਲੇ ਗਈਆਂ, 300 ਲੋਕ ਆ ਜਿਹੜੇ ਲਾਪਤਾ ਆ। ਤੇ ਕੋਲੰਬੀਆ ਵਿੱਚ 1906 ਤੋਂ ਲੈ ਕੇ ਸਭ ਤੋਂ ਵੱਧ ਖਤਰਨਾਕ 8.8 ਦਰਜੇ ਦਾ ਜਿਹੜਾ ਭੂਚਾਲ ਆਇਆ ਹੁਣ ਜਿਹੜਾ ਆਇਆ ਅੱਜ ਹੀ, ਤੇ ਜਿਹਦੇ ਦੁਆਰਾ ਹੋਣ ਵਾਲੇ ਭੂਚਾਲ ਨਾਲੋਂ 126 ਗੁਣਾ ਵੱਧ ਸ਼ਕਤੀ ਸੀ। ਉੱਥੋਂ ਦੀ ਨਵੀਂ ਚੁਣੀ ਸਰਕਾਰ ਦੇ ਪ੍ਰੈਜੀਡੈਂਟ ਅਵੇਲਾਡੋ ਦੇ ਲਾ ਐਸਪੀਅਰ ਵਾਸਤੇ ਇੱਕ ਨੀਤੀ ਇੱਕ ਨਵੀਂ ਮੁਸੀਬਤ ਜਿਹੜੀ ਆ ਖੜੀ ਹੋ ਗਈ ਆ। ਇੱਕ ਤਾਂ ਉਹ ਨਵਾਂ ਰਾਜ ਵਿੱਚ ਆਇਆ ਤੇ ਦੂਸਰਾ ਇਹ ਮੁਸੀਬਤ ਜਿਹੜੀ ਉਹ ਖੜੀ ਹੋ ਗਈ ਆ। ਹੁਣ ਦੇਖੋ ਉਹ ਕਿਸ ਤਰ੍ਹਾਂ ਪਰ ਜਾਇਆ ਜਿਹੜੀ ਉਹਨੂੰ ਮੁੜ ਕੇ ਕਿਸੇ ਮਦਦ ਕਿਸੇ ਤਰ੍ਹਾਂ ਦੀ ਕਰਦੇ ਆ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਤੇ ਅਗਲੀ ਖਬਰ ਖੱਕ ਸਾਹਿਬ ਦੀ ਹੈਗੀ ਆ ਇਹ ਕਿ ਇਹ ਜਿਹੜੇ ਦੋ ਭੂਚਾਲ ਇੱਕ ਵੈਨਜ਼ੁਏਲਾ ਦੇ ਵਿੱਚ ਤੇ ਦੂਸਰਾ ਕੋਲੰਬੀਆ ਦੇ ਵਿੱਚ, ਇਹਦੇ ਨਾਲ ਹੀ ਤੀਸਰਾ ਭੂਚਾਲ ਆ ਉਹ ਦੁਨੀਆਂ ਦੇ ਬਿਲਕੁਲ ਉਲਟ ਪਾਸੇ ਜਿਹੜਾ ਆਪਣਾ ਭਾਰਤ ਆ ਭਾਰਤ ਤੋਂ ਅੱਗੇ ਜੇ ਲੰਘੀਏ ਉੱਥੇ ਇੰਡੋਨੇਸ਼ੀਆ ਨਾਂ ਦਾ ਇੱਕ ਟਾਪੂ ਆਉਂਦਾ ਖੱਕ ਸਾਹਿਬ ਜੀ, ਸੋਰੀ ਇੰਡੋਨੇਸ਼ੀਆ ਤੋਂ ਜਿਹੜੇ ਛੋਟੇ ਛੋਟੇ ਟਾਪੂਆਂ ਨੂੰ ਮਿਲਾ ਕੇ ਇੱਕ ਦੇਸ਼ ਬਣਿਆ ਹੋਇਆ, ਉਹਨਾਂ ਟਾਪੂਆਂ ਦੇ ਵਿੱਚੋਂ ਇੱਕ ਟਾਪੂ ਆ ਜਿਹੜਾ ਉਹਦਾ ਨਾਮ ਫਲੋਰੇਸ ਹੈਗਾ ਆ। ਤੇ ਉੱਥੇ ਵੀ ਖੱਕ ਸਾਹਿਬ ਜੀ 7.7 ਦਰਜੇ ਦਾ ਜਿਹੜਾ ਉਹ ਭੂਚਾਲ ਆਇਆ
3: ਬਹੁਤ ਵੱਡਾ।
2: ਹਾਂਜੀ, ਤੇ ਜਿਹਦੇ ਵਿੱਚ 47 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਅਤੇ ਕਾਫੀ ਲੋਕ ਆ ਜਿਹੜੇ ਜ਼ਖਮੀ ਹੋਏ ਆ, ਅਜੇ ਕੋਈ ਪੱਕੇ ਅੰਕੜੇ ਸਾਹਮਣੇ ਨਹੀਂ ਆਏ। ਸਮੁੰਦਰੀ ਤੱਟ ਦੇ ਲੋਕ ਆ ਜਿਹੜੇ ਰਹਿਣ ਵਾਲੇ ਸਮੁੰਦਰ ਦੇ ਕੰਢਿਆਂ ਤੇ ਖੱਕ ਸਾਹਿਬ ਜੀ, ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀਗੀ ਕਿ ਭਾਈ ਇੱਥੋਂ ਨਿਕਲ ਜਾਓ ਤੇ ਤੁਸੀਂ ਉੱਚੀ ਜਗ੍ਹਾ ਤੇ ਕਿਤੇ ਚਲੇ ਜਾਓ ਕਿਉਂਕਿ ਹੋ ਸਕਦਾ ਕਿ ਇੱਥੇ ਸੁਨਾਮੀ ਆ ਜਾਵੇ। ਸੁਨਾਮੀ ਦਾ ਵੀ ਉੱਥੇ ਸੁੱਟ ਢੋਰਾ ਫੇਰਿਆ ਗਿਆ ਪਰ ਫਿਰ ਖਬਰ ਆ ਗਈ ਕਿ ਹਾਲ ਦੀ ਘੜੀ ਜਿਹੜੀ ਆ ਉਹ ਸੁਨਾਮੀ ਟਲ ਗਈ ਆ। ਤੇ ਪਰ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਖਾਕ ਸਾਹਿਬ ਜੀ ਕਹਿੰਦੇ ਕਈ ਲਹਿਰਾਂ ਆਈਆਂ ਜਿਹੜੀਆਂ ਬਿਲਕੁਲ ਤੁਸੀਂ ਨਿੱਕੀ ਜਿਹੀ ਸੁਨਾਮੀ ਕਹਿ ਲਓ ਜਾਣੀ ਕਿ ਪਾਣੀ 5-7-10 ਫੁੱਟ ਬਾਹਰ ਨੂੰ ਚਲੇ ਗਿਆ, ਉਹਨੂੰ ਛੋਟੀਆਂ ਛੋਟੀਆਂ ਉਸ ਤਰ੍ਹਾਂ ਦੀਆਂ ਹੈਗੀਆਂ ਆਈਆਂ। ਤੇ ਇਹ ਸੀ ਸਵੇਰੇ ਜਿਹੜਾ ਭੂਚਾਲ ਇਹ ਆਇਆ 5:58 ਤੇ ਇਹ ਆਇਆ ਸੀਗਾ। ਤੇ ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ, ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਪਤਾ ਨੀ ਖਾਕ ਸਾਹਿਬ ਜੀ ਕੀ ਗੱਲ ਹੈ, ਉਹ ਜ਼ਿਆਦਾ ਹੀ ਕੁਛ ਸ਼ਾਮ ਲਿਆ ਹੋਇਆ, ਇਹਨੂੰ ਵੀ ਕੋਈ ਦਵਾਈ ਦੁਈ ਪਤਾ ਨੀ ਕਿਹਨੇ ਲੈਣੀ ਆ ਲੈਣ ਦਊਗਾ ਜਾਂ ਹੋਰ ਕੋਈ। ਉਹਨੇ ਖਾਕ ਸਾਹਿਬ ਜੀ ਅੱਜ ਦੀ ਖਬਰ ਆ ਜਿਹੜੀ ਉਹਦੇ ਮੁਤਾਬਕ ਯੂਕੇ ਆ ਜਿਹੜਾ ਨਾ ਉਹਨੂੰ ਖਾਕ ਸਾਹਿਬ ਜੀ ਯੂਕੇ ਦੇ ਖਿਲਾਫ਼ ਬੜੀ ਭੱਦੀ ਭਾਸ਼ਾ ਜਿਹੜੀ ਆ ਉਹਨੇ ਵਰਤਦੇ ਹੋਏ ਇਹ ਕਿਹਾ ਕਿ ਜਿਹਦੇ ਕੋਲ ਨਿਊਕਲੀਅਰ ਹਥਿਆਰ ਹੈਗਾ ਉਹ ਕਹਿੰਦੇ ਯੂਕੇ ਆ ਜਿਹੜਾ ਪਹਿਲਾ ਯੂਕੇ ਆ ਜਿਹੜੇ ਉਹ ਪਹਿਲਾ ਇਸਲਾਮਿਕ ਰਿਪਬਲਿਕ ਆਫ ਯੂਕੇ ਆ ਜਿਹਦੇ ਕੋਲ ਨਿਊਕਲੀਅਰ ਹਥਿਆਰ ਹੈਗਾ ਆ। ਇਹ ਨਾਂ ਦਿੱਤਾ ਉਹਨੇ ਆਪਣੇ ਨੇਤਾ ਜਾਹੂ ਨੇ ਇੰਗਲੈਂਡ ਨੂੰ ਤੇ ਹਾਂਜੀ ਇਸਲਾਮਿਕ ਰਿਪਬਲਿਕ ਬ੍ਰਿਟੇਨ ਨੂੰ ਕਿਹਾ ਤੇ ਇਹ ਉਹਨੇ ਪੋਡਕਾਸਟ ਰਾਹੀਂ ਕੀਤਾ। ਤੇ ਇਹਦੇ ਅੱਗੇ ਜਿਹੜੀ ਆ ਇਹ ਗੱਲਬਾਤ ਇਜ਼ਰਾਇਲ ਦੇ ਇੱਕ ਆਰਮੀ ਰੇਡੀਓ ਦੁਆਰਾ ਵੀ ਜਿਹੜੀ ਆ ਕਹੀ ਗਈ ਆ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇ ਇੱਕ ਜਰਨਲਿਸਟ ਦੇ ਨਾਲ ਗੱਲਬਾਤ ਕਰਦੇ ਕਿਹਾ, ਉਹਨਾਂ ਨੇ ਖਾਕ ਸਾਹਿਬ ਜੀ ਇਹ ਕਿਹਾ ਇਹ ਜਿਹੜਾ ਜਰਨਲਿਸਟ ਆ ਇਹ ਜਿਹੜਾ ਸੀਗਾ ਆਪਣੇ ਵਿੰਸਟਨ ਚਰਚਲ ਉਹਦਾ ਇਹ ਲੜਕਾ ਆ ਤੇ ਇਹਨੇ ਉਹਦੀ ਨਾਲ ਇੰਟਰਵਿਊ ਕਰਦਿਆਂ ਨੇ ਇਹਨਾਂ ਨੇ ਕਿਹਾ ਸੀਗਾ ਨੇਤਾ ਜਾਹੂ ਨੇ ਕਿ ਭਾਈ ਜਿਹੜਾ ਤੁਹਾਡਾ ਦੇਸ਼ ਆ ਉਹ ਹੈਗਾ ਜਿਹੜਾ ਇਸਲਾਮਿਕ ਰਿਪਬਲਿਕ ਆਫ ਬ੍ਰਿਟੇਨ ਉਹਨੂੰ ਦੱਸਿਆ ਤੇ ਜਰਨਲਿਸਟ ਨੇ ਇਹਨੂੰ ਸਿੱਧਾ ਜਵਾਬ ਦੇਣ ਦੀ ਬਜਾਏ ਉਹਨੇ ਕਿਹਾ ਨੇਤਾ ਜਾਹੂ ਨੂੰ ਭਾਈ ਭਾਈ ਇਹ ਜਿਹੜਾ ਯੂਕੇ ਆ ਉਹ ਇਕੱਲਾ ਥੋੜਾ ਤੁਸੀਂ ਸਾਰੇ ਯੂਰਪ ਨੂੰ ਕਹੋ ਨਾ ਇਸਲਾਮਿਕ ਰਿਪਬਲਿਕ ਆਫ ਸਾਰੇ ਦੇਸ਼ਾਂ ਨੂੰ ਕਹੋ ਯੂਰਪੀਆਂ ਨੂੰ ਸੋ ਇਹ ਖਾਕਸਾ ਵੀ ਨੇਤਾ ਜਾਹੂ ਦੇ ਦੁਆਰਾ ਫਿਰ ਕਿਹਾ ਉਹਨੇ ਫਿਰ ਦੁਬਾਰਾ ਰਿਪੀਟ ਕੀਤਾ ਆਹੋ ਕਹਿੰਦਾ ਕਿਸੇ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸਲਾਮਿਕ ਰਿਪਬਲਿਕ ਆਫ ਬ੍ਰਿਟੇਨ ਜਿਹੜਾ ਉਹਦੇ ਕੋਲ ਨਿਊਕਲੀਅਰ ਹਥਿਆਰ ਰੱਖਣ ਵਾਲਾ ਜਿਹੜਾ ਉਹ ਖਾਕਸਾ ਵੀ ਹੈਗਾ ਆ ਸੋ ਇਹ ਹੁਣ ਆਪਾਂ ਪਤਾ ਨੀ ਕਿਹੜੇ ਸ਼ਬਦਾਂ ਦੇ ਨਾਲ ਇਹ ਨੇਤਾ ਜਾਹੂ ਨੂੰ ਕਹੀਏ ਭਾਈ ਯਾਰ ਤੂੰ ਬਸ ਕਰ ਹੁਣ ਬਥੇਰਾ ਹੋ ਗਿਆ ਤੂੰ ਬਹੁਤ ਨੁਕਸਾਨ ਕਰ ਦਿੱਤਾ ਪਰਜਾ ਦਾ ਨੀ ਹੱਥੇ ਲੋਕਾਂ ਦਾ ਨਿੱਕੇ ਨਿੱਕੇ ਬੱਚਿਆਂ ਦਾ ਖਾਕਸਾ ਵੀ ਕੋਈ 75-80 ਹਜ਼ਾਰ ਲੋਕ ਆ ਜਿਹੜੇ ਉਹ ਪੈਲੇਸਟੀਨ ਦੇ ਵਿਚ ਮਾਰੇ ਗਏ ਆ ਤੇ ਅਜੇ ਵੀ ਉਹਨਾਂ ਨੂੰ ਜਾ ਕੇ ਉੱਥੇ ਉਹ ਜਿਹੜੇ ਸੈਟਲਰ ਵਗੈਰਾ ਹੈਗੇ ਆ ਉਹ ਉਥੋਂ ਜਾ ਕੇ ਖਾਕਸਾ ਵੀ ਉਹ 5-7 ਦਾ ਗਰੁੱਪ ਹੁੰਦਾ ਉਹਨਾਂ ਕੋਲ ਗੰਨਾਂ ਵੀ ਹੁੰਦੀਆਂ ਡਾਂਗਾਂ ਵੀ ਹੁੰਦੀਆਂ ਉਹ ਜਾ ਕੇ ਕਿਸੇ ਏਰੀਏ ਦੇ ਵਿਚ 5-10-20 ਘਰ ਆ ਉਹਨਾਂ ਨੂੰ ਕਹਿੰਦੇ ਆ ਨਿਕਲ ਜਾਓ ਇਥੋਂ ਤੁਹਾਡਾ ਇੱਥੇ ਕੁਛ ਨੀ ਹੈ ਤੇ ਪਿੱਛੇ ਉਹਨਾਂ ਦੇ ਮਿਲਟਰੀ ਹੁੰਦੀ ਆ ਜੇ ਮੋਹਰੇ ਕੁਛ ਕਹਿੰਦੇ ਆ ਤੇ ਉਹ ਮਿਲਟਰੀ ਵਾਲੀ ਢਾਹ ਕੇ ਤੇ ਉੱਥੇ ਫਿਰ ਨਵੀਆਂ ਇਮਾਰਤਾਂ ਜਿਹੜੀਆਂ
1: ਬਿੰਦ ਰੱਖੀ ਦਾ ਤੂੰ ਨੀ ਬੋਲਦੀ ਤੇਰੇ ਵਿਚ
2: ਤੇਰਾ ਯਾਰ
1: ਬੋਲਦਾ ਅਸਲੀ ਗੱਲ ਇਹ ਇੰਨੀ ਗੱਲ ਹੀ ਹੈ
2: ਅਸਲੀ ਗੱਲ ਵਿਚੋਂ ਇਹ ਹੈ ਕਾਕ ਸਾਹਿਬ ਜੀ ਸਰਮਾਇਆ ਜਿਹੜਾ ਤੁਹਾਨੂੰ ਪਤਾ ਪਿਓ ਸਾਰੇ ਦਾ ਸਾਰਾ ਦੁਨੀਆਂ ਦਾ ਸਰਮਾਇਆ ਜਿਹੜਾ ਉਹ ਨੇਤਾ ਜਾਹੂ ਦੇ ਮਗਰ ਆ ਨਹੀਂ ਤਾਂ ਉਹ ਨੇਤਾ ਨਾ ਹੋਣਗੇ ਅੱਜ ਅਮਰੀਕਾ ਜਵਾਬ ਦੇ ਦੇਵੇ ਨਾ ਯੂਰਪ ਨੂੰ ਯੂਰਪ ਦਾ ਉਹਦੇ ਨਾਲ ਟੁੱਟ ਚੁੱਕਿਆ ਆ ਕਾਕਸੀ ਜੀ ਆਪਾਂ ਉਹੀ ਨਿਊਜ਼ ਦੇਖਦੇ ਆ ਯੂਰਪੀਆ ਜਿਹੜਾ ਉਹਦੇ ਤੋਂ ਅੱਕ ਚੁੱਕਿਆ ਥੱਕ ਚੁੱਕਿਆ ਆ ਜੋ ਕੁਛ ਉਹ ਕਰ ਰਿਹਾ ਹੈ ਪਰ ਜਿਹੜਾ ਅਮਰੀਕਾ ਆ ਇੱਥੇ ਹੁਣ ਰਾਜ ਹੀ ਉਹਦਾ ਆ ਇਹੀ ਕਾਰਨ ਆ ਕਿ ਅਮਰੀਕਾ ਉਹਨੂੰ ਕਹਿਣਗੇ ਟਰੰਪ ਉਹਨੂੰ ਰੋਕ ਨੀ ਰਿਹਾ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਉਹਨੂੰ ਦੱਬਕੇ ਡੁਕੇ ਮਾਰੇ ਹੋਰ ਕੁਛ ਨਹੀਂ ਕਰ ਸਕਦਾ ਤੇ ਉਹਨਾਂ ਨੂੰ ਦੱਬੇ ਜਿਹੜਾ ਰਹਿਣ ਦਾ ਤਾਂ ਇਹ ਖਾਕਸਾ ਵੀ ਬੜਾ ਖਤਰਨਾਕ ਗੱਲ ਆ ਫਿਰ ਜੋ ਇੰਨਾ ਕਟਾਨੀ ਕੰਟਰੀ ਸਾਰੀ ਦੁਨੀਆਂ ਨੂੰ ਬੰਗਾਰ ਰਿਹਾ
1: ਟਾਈਮ ਚੇਂਜ ਹੁੰਦਾ ਹਜੇ ਤੁਸੀਂ ਵੇਟ ਕਰੋ ਬਹੁਤ ਕੁਛ ਚੇਂਜ ਹੋਣਾ ਵਾ ਹੌਲੀ ਹੌਲੀ ਹਰ ਚੀਜ਼ ਜਿਹਨੇ ਜ਼ਿਆਦਾ ਚੱਕੀ ਹੁੰਦੀ ਨਾ ਉਹਦਾ ਵੀ ਟਾਈਮ ਆਉਂਦਾ ਵਾ ਟਾਈਮ ਤਾਂ ਆਇਆ ਸੀ ਪਰ ਇੱਕ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਤਬਾਹੀ ਇਰਾਨ ਦੇ ਮਚਾਈ ਆ ਇਸਰਾਇਲ ਦੇ ਉੱਪਰ ਉਹ ਬਾਹਰ ਤੋਂ ਗੱਲਾਂ ਆਈਆਂ ਪਰ ਬਹੁਤ ਜ਼ਿਆਦਾ ਤਬਾਹ ਕੀਤਾ ਗਿਆ ਇਰਾਨ ਨੇ ਇਸਰਾਇਲ ਨੂੰ ਤੇ ਇਹ ਤੇ ਇਹ ਗੱਲ ਇਹੀ ਆ ਨਾ ਕਿ ਤੁਹਾਡੇ ਮੋਢਿਆਂ ਤੇ ਕਿਸੇ ਦੇ ਮੋਢੇ ਤੇ ਚੜ ਕੇ ਤੁਸੀਂ ਟੱਪੋਗੇ ਤੇ ਫਿਰ ਏਦਾਂ ਹੀ ਹੁੰਦੀ ਕਿੰਨਾ ਕੁ ਚਿਰ ਚੜ ਜਾਓਗੇ ਮੋਢਿਆਂ ਤੇ ਅਗਲਾ ਕਿਸੇ ਦਿਨ ਲਾ ਕੇ ਵੀ ਮਾਰੇਗਾ ਬਗਾ ਕੇ
2: ਲਾ ਕੇ ਵੀ ਮਾਰੇਗਾ ਬਿਲਕੁਲ ਖਾਕਸਾ ਜੀ ਤੁਹਾਡੀ ਗੱਲ ਜਿਹੜੀ ਆ 17 ਨੇ ਸਹੀ ਆ ਤੇ ਉਹਨੂੰ ਇਹ ਗੱਲ ਸਮਝ ਲੈਣੀ ਆ ਪਰ ਖਾਕਸਾ ਜੀ ਇਸ ਤਰ੍ਹਾਂ ਦੇ ਜਿਹੜੇ ਡਿਕਟੇਟਰ ਟਾਈਪ ਦੇ ਹੁੰਦੇ ਆ ਨਾ ਬੰਦੇ ਉਹਨਾਂ ਨੂੰ ਕੋਈ ਪਰਵਾਹ ਨੀ ਹੁੰਦੀ ਉਹ ਆਪਣਾ ਜੋ ਕੁਛ ਉਹਨਾਂ ਨੇ ਕਰਨਾ ਹੁੰਦਾ ਉਹ ਵੀ ਕਰਦੇ ਹੁੰਦੇ ਆ ਤੇ ਉਹਨਾਂ ਨੂੰ ਫਿਰ ਖਾਕਸਾ ਜੀ ਉਹ ਜਿਹੜਾ ਦੇਸ਼ ਦੀ ਖਾਤਰ ਉਹ ਇਸ ਤਰ੍ਹਾਂ ਦੀਆਂ ਕਰਦੇ ਆ ਭਾਵੇਂ ਦੁਨੀਆਂ ਉਹਦੀ ਦੁਸ਼ਮਣ ਹੋਵੇ ਪਰ ਉਹਦੇ ਜਿਹੜੇ ਦੇਸ਼ ਦੇ ਲੋਕ ਹੁੰਦੇ ਆ ਉਹ ਹਮੇਸ਼ਾ ਜਿਹੜੇ ਆ ਉਹ ਅਕਸਾਉਂਦੇ ਰਹਿੰਦੇ ਆ ਤੇ ਹੁਣ ਦੇਖੋ ਤੁਸੀਂ ਉਹ ਸਾਰਾ ਹੌਲੀ ਹੌਲੀ ਜਿਹੜਾ ਸਾਰਾ ਪਾਲਸਤੀਨ ਦਾ ਏਰੀਆ ਜਿਹੜਾ ਉਹ ਉਹਨੇ ਇੱਕ ਕਿਸਮ ਦਾ ਸਮਝ ਲਓ ਹਾਂਜੀ ਟਾਈਮ ਤਾਂ ਉਹਨਾਂ ਦਾ ਪੂਰਾ ਹੋ ਗਿਆ ਦੇਖ ਲਓ ਉਹ ਆਏ ਨੀ ਕਿਉਂ ਖਾਕਸਾ ਜੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਆ ਦੁਨੀਆਂ ਦੇ ਵਿਚ ਹੁਣ ਕਰਨਾ ਕੀ ਆ ਕਿ ਇਹ ਜਿਹੜਾ ਹਾਲਾਤ ਆ ਜਿਹੜੇ ਬਹੁਤ ਵਿਗੜ ਚੁੱਕੇ ਆ ਤੇ ਬਾਕੀ ਜਿਹੜਾ ਖਾਕਸਾ ਜੀ ਅਮਰੀਕਾ ਦੀ ਜਿਹੜੀਆਂ ਹੁਣ ਲੜਾਈ ਦਾ ਜਿਹੜਾ ਚੱਲ ਰਿਹਾ ਤੁਹਾਨੂੰ ਪਤਾ ਵੀ ਰੂਸ ਤੇ ਯੂਕਰੇਨ ਦੇ ਵਿਚ ਵੀ ਪੂਰੀ ਲੜਾਈ ਆ ਜਿਹੜੀ ਚੱਲ ਰਹੀ ਆ ਤੇ ਇਹਦੇ ਨਾਲ ਖਾਕਸਾ ਜੀ ਜਿਹੜਾ ਇਰਾਨ ਦੇ ਆਲੇ ਦੁਆਲੇ ਆਪਣੀਆਂ ਫੌਜਾਂ ਅਮਰੀਕੀ ਫੌਜਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜੇ ਏਅਰਕ੍ਰਾਫਟ ਆ ਉਹਨਾਂ ਦੇ ਵਿਚੋਂ ਇਬਰਾਹਿਮ ਲਿੰਕਨ ਜਿਹੜਾ ਜਿਹੜਾ ਜਹਾਜ਼ ਉੱਥੇ ਸ਼ਿਪ ਆ ਜਹਾਜ਼ ਜਿਹੜਾ ਸਮੁੰਦਰੀ ਜਹਾਜ਼ ਖੜਾ ਆ ਉਹਦੇ ਉੱਤੇ ਕਿੰਨੇ ਫਾਈਟਰ ਜੈਟ ਪਤਾ ਨੀ ਕੀ ਉਹਦੇ ਉੱਤੇ ਪਿਆ ਕਿਸੇ ਛੋਟੇ ਮੋਟੇ ਦੇਸ਼ ਨੂੰ ਜਾਣੀ ਕਿ ਬਰਬਾਦ ਕਰਨ ਵਾਸਤੇ ਉਹ ਹਥਿਆਰ ਬਹੁਤ ਆ ਪਰ ਹੁਣ ਖਾਕ ਸਾਹਿਬ ਜੀ ਕੀ ਹੋਇਆ ਉੱਥੇ ਉਹਨੂੰ ਜਿਹੜੇ ਆ ਇਹਨਾਂ ਦੀ ਕੁਛ ਲਿਮਿਟ ਹੁੰਦੀ ਆ ਕਿ ਉਨੇ ਸਮੇਂ ਬਾਅਦ ਜਿਹੜਾ ਉਹ ਜਹਾਜ਼ ਆ ਛਿਪਿਆ ਉਹ ਜਾ ਕੇ ਪੋਰਟ ਦੇ ਉੱਤੇ ਲੱਗਦਾ ਜਿਹਨੂੰ ਪੋਰਟ ਕਾਲ ਕਹਿੰਦੇ ਆ ਤਾਂ ਕਿ ਜਿਹੜੇ ਉਹਦੇ ਸੇਲਰ ਆ ਉਹ ਬਾਹਰ ਆਪਣੀ ਤਾਜ਼ੀ ਹਵਾ ਘੁੰਮ ਫੈਰ ਸਕਣ ਤੇ ਆਪਣੀਆਂ ਜਿਹੜੀਆਂ ਪ੍ਰੋਵੀਜ਼ਨ ਉਹਦੇ ਵਿਚ ਲੋੜ ਹੁੰਦੀ ਆ ਜਿਹੜੀਆਂ ਚੀਜ਼ਾਂ ਦੀ ਪਾਣੀ ਹੋਇਆ ਜਾਂ ਆਪਣੇ ਹੋਰ ਰਸਦ ਹੋਈ ਜਿਹਦੇ ਨਾਲ ਉਹ ਉਹਨਾਂ ਨੂੰ ਖਾਣਾ ਦੇਣਾ ਆ ਉਹ ਸਾਰਾ ਕੁਛ ਜਿਹੜਾ ਲੈਂਦੇ ਪਰ ਇਸ ਵਾਰੀ ਇਹ ਜਿਹੜਾ ਇਬਰਾਹਿਮ ਲਿੰਕਨ ਆ ਇਹਨੂੰ ਖਾਕਸਾ ਜੀ ਮੇਰਾ ਖਿਆਲ 10 ਮਹੀਨੇ ਹੋ ਗਏ ਸ਼ਾਇਦ ਉੱਥੇ ਪਰਸ਼ੀਅਨ ਗਲਫ ਦੇ ਵਿਚ ਓਹਦੇ ਵਿਚ ਖਾਲਸਾ ਵੀ ਜਿਹੜੇ ਓਹਦੇ ਉੱਤੇ ਫੌਜੀ ਹੈਗੇ ਆ ਉਹ ਫੌਜੀ ਆ ਜਿਹੜੇ ਉਹ ਹੁਣ ਵਿਚਾਰੇ ਉਹ ਹੁਕਮ ਦੇ ਪਾਬੰਦ ਹੁੰਦੇ ਆ ਫੌਜੀ ਪਰ ਜਦੋਂ ਫਿਰ ਮੁਸੀਬਤ ਖਾਲਸਾ ਜੀ ਇੱਥੇ ਤੀਕਰ ਪਹੁੰਚ ਜਾਂਦੀ ਆ